0: ਰਤਪਾਲ ਦੀ ਉਹੀ ਪਾ ਸਕਦੇ ਹੋ ਐਂਡ ਮੋਸਟ ਇੰਪੋਰਟੈਂਟਲੀ ਤੁਹਾਡੇ ਨਾਲ ਇਸ ਹਫ਼ਤੇ ਸਭ ਤੋਂ ਵਧੀਆ ਸਭ ਤੋਂ ਪੋਜ਼ਿਟਿਵ ਕੀ ਹੋਇਆ ਕੋਈ ਇੰਪੈਕਟਫੁਲ ਚੀਜ਼ ਹੋਈ ਤੁਹਾਡੇ ਕਿਸੇ ਆਸੇ ਪਾਸੇ ਕਿਸੇ ਨਾਲ ਕੁਛ ਵਧੀਆ ਹੋਇਆ ਹੋਵੇ ਸਾਡੇ ਨਾਲ ਜ਼ਰੂਰ ਜ਼ਰੂਰ ਜ਼ਰੂਰ ਸਾਂਝਾ ਕਰੋ ਕਿ ਅਸੀਂ ਵੀ ਖੁਸ਼ ਹੋਈਏ ਬਾਈ
1: ਸਹੀ ਗੱਲ ਹੈ
0: ਸਹੀ ਕਿ ਨਹੀਂ
1: ਨਾਈਸ ਨਾਈਸ ਨਾਈਸ

0: ਗੱਲਬਾਤ ਰਹਿ ਗਈ ਹੋਵੇ ਤੁਹਾਡੀ ਪ੍ਰੋਗਰਾਮ ਦੇ ਵਿੱਚ ਨਾ ਤੁਸੀਂ ਸਾਂਝ ਪਾ ਸਕੇ ਹੋ ਅਤੇ ਉਹ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਾ ਸਕਦੇ ਹੁੰਦੇ ਹੋ ਅਤੇ ਨਾਲ ਦੀ ਨਾਲ ਅੱਜ ਦੇ ਪ੍ਰੋਗਰਾਮ 'ਚ ਖੁੱਲ੍ਹਾ ਅਖਾੜਾ ਹੁੰਦਾ ਸਾਡਾ, ਜਿੱਥੇ ਤੁਸੀਂ ਚੁਟਕਲੇ ਸੁਣਾ ਸਕਦੇ ਹੋ, ਬਾਤਾਂ ਬੁਝਾਰਤਾਂ ਉਹ ਚਲੋ ਸ਼ਾਮ ਦੇ ਸਮੇਂ ਦੀਆਂ ਹੁੰਦੀਆਂ, ਵੈਸੇ ਬੱਚਿਆਂ ਨੂੰ ਉਹ ਅਲਾਊਡ ਆ,
1: ਮੈਂ ਉਹੀ ਤਾਂ ਗੱਲ ਹੈ ਨਾ,
0: ਅਤੇ ਗਾਣੇ ਅਤੇ ਸ਼ੇਰੋ ਸ਼ਾਇਰੀ ਅਤੇ ਕਵਿਤਾਵਾਂ ਅਤੇ ਜੋ ਮਤਲਬ ਤੁਸੀਂ ਲਿਖਿਆ ਜਾਂ ਫਿਰ ਕਿਸੇ ਦਾ ਲਿਖਿਆ ਤੁਹਾਨੂੰ ਬਹੁਤ ਵਧੀਆ ਲੱਗਾ ਅਤੇ ਉਹ ਵੀ ਤੁਸੀਂ ਸੁਣਾ ਸਕਦੇ ਹੋ ਅਤੇ ਅੱਜ ਦੇ ਪ੍ਰੋਗਰਾਮ 'ਚ ਕਾਲ ਕਰਨ ਦੇ ਲਈ 044-717-1674 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਨਾਲ ਦੀ ਨਾਲ ਤੁਸੀਂ 93-56-0-344 ਦੇ ਉੱਤੇ ਵੀ ਕਾਲ ਕਰ ਸਕਦੇ ਹੋ, ਮੈਸੇਜ ਕਰਨਾ ਅਤੇ 044-717-1674 ਦੇ ਉੱਤੇ ਵਟਸਐਪ ਕਰ ਦਿਓ ਅਤੇ ਜਾਂ ਫਿਰ ਫੇਸਬੁੱਕ ਦੇ ਉੱਤੇ ਮੈਸੇਜ ਕਰ ਦਿਓ ਸਾਨੂੰ ਅਤੇ ਕੋਸ਼ਿਸ਼ ਕਰਿਓ ਕਿ ਪ੍ਰੋਗਰਾਮ ਦੇ ਸ਼ੁਰੂ ਸ਼ੁਰੂ ਦੇ ਹਿੱਸੇ ਦੇ ਵਿੱਚ ਹੀ ਬਿਲਕੁਲ ਜਿੱਦਾਂ ਮਨ ਸਾਹਿਬ ਨੇ ਕਾਲ ਕੀਤੀ ਹੈ ਅਤੇ ਤੁਸੀਂ ਕਰ ਲਿਓ, ਬਾਅਦ ਵਿੱਚ ਜਾਂਦੇ ਜਾਂਦੇ ਲੇਟ ਮੂਵਮੈਂਟ ਦੇ ਉੱਤੇ ਨਾ ਕਰਿਆ ਕਰੋ, ਕਈ ਵਾਰੀ ਕਈ ਚੀਜ਼ਾਂ ਕਈ ਕਾਲਰ ਇੰਨੀ ਲੇਟ ਬਾਅਦ ਆਏ ਹੁੰਦੇ, ਸਾਡਾ ਵੀ ਜੀ ਕਰਦਾ ਵੀ ਯਾਰ ਇਹਨਾਂ ਨਾਲ ਗੱਲ ਕਰ ਹੀ ਲਈਏ, ਪਰ ਫਿਰ ਸਮਾਂ ਇਜਾਜ਼ਤ ਨਹੀਂ ਦਿੰਦਾ, ਜੇ ਸਮੇਂ ਕੋਈ ਇਜਾਜ਼ਤ ਲੈ ਲਈਏ ਤਾਂ ਫਿਰ ਸਾਨੂੰ ਹੋਰ ਬੜੀਆਂ ਬਾਅਦ 'ਚੋਂ ਪ੍ਰੋਬਲਮ ਆਉਂਦੀਆਂ, ਕਈ ਵਾਰੀ ਇੱਦਾਂ ਹੁੰਦਾ ਵੀ ਮਤਲਬ ਅੱਧਾ ਅੱਧਾ ਪੌਣਾ ਪੌਣਾ ਘੰਟਾ ਘੰਟਾ ਕਈ ਵਾਰੀ ਵੱਧ ਸਾਨੂੰ ਇੱਥੇ ਖਰਚ ਕੇ ਜਾਣਾ ਪੈਂਦਾ ਸਿਰਫ ਉਸ ਚੀਜ਼ ਦੇ ਕਰਕੇ, ਕਿਉਂਕਿ ਆਪਾਂ ਉੱਥੋਂ ਥੋੜ੍ਹਾ ਜਿਹਾ ਸਮਾਂ ਆਪਣਾ ਵਧਾ ਬੈਠੇ ਹੁੰਦੇ ਹਾਂ, ਸਾਰੇ ਦਾ ਸਾਰਾ ਸਕੈਜੂਲ ਸਾਨੂੰ ਸਾਰੇ ਦਿਨ ਦਾ ਉੱਤੇ ਥੱਲੇ ਕਰਨਾ ਪੈਂਦਾ, ਸੋ ਇਹ ਥੋੜ੍ਹੀਆਂ ਜਿਹੀਆਂ ਚੀਜ਼ਾਂ ਕਿਸੇ ਵੇਲੇ ਟਾਈਮ ਹੁੰਦਾ ਵਾ ਉਦੋਂ ਕਰ ਲਈਦਾ, ਮਤਲਬ ਕਹਿਣ ਦਾ ਮਤਲਬ ਮੋਟਾ ਮੋਟਾ ਜਿਹਾ ਇਹ ਵੀ ਤੁਸੀਂ ਪਹਿਲਾਂ ਪਹਿਲਾਂ ਕਰ ਲਿਆ ਕਰੋ, ਲਾਸਟ ਜਿਹੜਾ ਉਹ ਸਾਡੇ ਲਈ ਛੱਡ ਦਿਆ ਕਰੋ,
1: ਅਸੀਂ ਫਿਰ ਚੱਲ ਰਹਿੰਦੇ ਥੋੜ੍ਹਾ ਜਿਹਾ,
0: ਹਾਂ ਉੱਥੇ ਫਿਰ ਅਸੀਂ ਆਪੇ ਕਰ ਲਾਂਗੇ। ਗਾਣੇ ਆਸ ਕਰਦੇ ਹਾਂ ਤੁਸੀਂ ਪਸੰਦ ਕੀਤੇ ਹੋਣਗੇ, ਮਾਫ਼ੀ ਚਾਹੁੰਦੇ, ਜਿਹੜੇ ਕਈ ਗਾਣੇ ਤੁਸੀਂ ਭੇਜ ਦਿੰਦੇ ਉਹ ਕਈ ਨਾ ਸੈੱਟ ਨਹੀਂ ਵਿੱਚ ਫਿੱਟ ਨਹੀਂ ਬਹਿੰਦੇ ਅਤੇ ਉਹ ਮਤਲਬ ਫਿਰ ਆਪਾਂ ਨੂੰ ਥੋੜ੍ਹਾ ਜਿਹਾ ਆਸੇ ਪਾਸੇ ਕਰਨੇ ਪੈਂਦੇ ਆ, ਅਤੇ ਤੁਸੀਂ ਉਸ ਟੋਨ ਦੇ ਵਿੱਚ ਭੇਜਿਆ ਕਰੋ ਵੀ ਜਿਹੜੇ ਸ਼ੁੱਕਰਵਾਰ ਦਾ ਮਤਲਬ
1: ਚੱਕਮਾ ਜਿਹਾ ਮਾਹੌਲ ਹੋਵੇ, ਬੀਟ ਅਪ ਫਰੰਟ ਹੋਵੇ ਥੋੜ੍ਹੀ, ਹੈ ਨਾ ਇਸ ਤਰ੍ਹਾਂ ਦਾ ਹੋਵੇ ਕਿ ਯੋ ਥੈਂਕ ਗੋਡ ਇਟਸ ਫਰਾਈਡੇ।
0: ਹਾਂ ਚੱਕਵਾਂ ਵੀ ਇੱਦਾਂ ਦਾ ਵੀ ਵਿੱਚ ਕਈ ਵਾਰੀ ਕਈ
1: ਚੱਕਵੇਂ ਆ ਜ਼ਿਆਦਾ ਵੀ ਨਾ ਚੱਕਵਾਂ,
0: ਪਰ ਉਹਨਾਂ ਦੇ ਵਿੱਚ ਉਹ ਗੋਲੀ ਸਿੱਕਾ ਮਤਲਬ ਚੱਕ ਲਓ ਧਰ ਲਓ, ਕਈ ਵਿੱਚ ਉਹਨਾਂ ਦੇ ਵਿੱਚ ਆਪਣੇ ਕੀ ਉਹ ਰੈਪ ਰੂਪ ਜੇ ਕਰਕੇ ਉਹਨਾਂ ਨੇ ਵਿੱਚ ਇਹੋ ਜਿਹਾ ਗੰਦ ਪਸਾਇਆ ਹੁੰਦਾ ਵੀ ਉਹ ਚਲਾਉਣ ਜੋਗਾ ਨਹੀਂ ਬੰਦਾ ਰਹਿੰਦਾ। ਹਾਂ ਠੀਕ ਆ, ਚੱਲਦਾ ਵਾ ਡੀਜੇ ਡੂਜਿਆਂ 'ਤੇ, ਤੁਸੀਂ ਕਰੀ ਜਾ ਕਰੋ, ਆਪਾਂ ਕੋਈ ਇੰਨਾ ਨਹੀਂ ਤੁਹਾਨੂੰ ਡਿਸਟਰਬ ਕਰਾਂਗੇ, ਪਰ ਹਾਂ ਮਤਲਬ
1: ਇੱਥੇ ਥੋੜ੍ਹਾ ਮੁਸ਼ਕਿਲ ਹੋ ਜਾਂਦਾ,
0: ਮਤਲਬ ਇਹ ਰੀਜ਼ਨ ਹੈ ਜਿਹਦੇ ਕਰਕੇ ਆਪਾਂ ਤੁਹਾਡਾ ਕਿਸੇ ਵੇਲੇ ਗਾਣਾ ਨਹੀਂ ਚਲਾਇਆ, ਪਰ ਕੋਈ ਡੋਂਟ ਮਾਈਂਡ ਅਤੇ ਆਓ ਆਪਾਂ ਹੁਣ ਅੱਗੇ ਤੁਰਦੇ ਹਾਂ।
1: ਸਿੰਘ ਸਾਹਿਬ ਕੈਸਾ ਰਹਾ ਆਪਕਾ ਹਫ਼ਤਾ, ਐਨੀਥਿੰਗ ਪੋਜ਼ਿਟਿਵ ਹੈਪਨ ਟੂ ਯੂ ਮਾਈ ਗੁੱਡ ਫਰੈਂਡ?
0: ਬਹੁਤ ਵਧੀਆ ਜੀ, ਹੁਣ ਜੇ ਮੈਂ ਵੀ ਬਣ ਬਾਕੀ ਵਾਂਗੂ ਇਹ ਸਾਰਾ ਕੁਛ
1: ਸਾਰਾ ਕੁਛ ਹੀ ਵਧੀਆ, ਮੈਂ ਤਾਂ ਖੁਸ਼ ਹੀ ਰਹਿੰਦਾ, ਉਹਦੀ ਓਟ 'ਚ ਰਹਿੰਦੇ
0: ਖੁਸ਼ ਹੀ ਰਹਿੰਦੇ ਆ, ਬੜਾ ਸੋਹਣਾ ਹੁੰਦਾ ਜੋ ਵੀ ਹੁੰਦਾ ਵਾ, ਬਹੁਤ ਵਧੀਆ ਹੁੰਦਾ ਵਾ, ਅਤੇ ਫਿਰ ਤਾਂ ਉਹ ਗੱਲਾਂ ਬਾਤਾਂ ਹੋ ਜਾਂਦੀਆਂ ਵਾ ਡਿਪਲੋਮੈਟਿਕ ਜਿਹੀਆਂ, ਹੈ ਨਾ, ਅਤੇ ਉੱਦਾਂ ਮਤਲਬ ਚੰਗਾ ਜਿਹੜਾ ਤਾਜ਼ਾ ਤਾਜ਼ਾ ਜਿਹੜਾ ਹੋਇਆ ਹੁੰਦਾ ਨਾ ਉਹ ਜ਼ਿਆਦਾ,
1: ਇਹ ਇੱਕ ਇਹ ਬੜਾ ਚੱਕਰ ਆ, ਬੰਦਾ ਸੋਚੇ ਨਾ ਪੂਰੇ ਹਫ਼ਤੇ 'ਚ ਕੀ ਹੋਇਆ ਬੈਟਰ, ਅਤੇ ਯਾਦ ਪਿਛਲਾ ਦਿਨ ਹੀ ਆਉਂਦਾ ਕਿ ਸ਼ਨੀਵਾਰ ਤਾਂ ਸ਼ੁੱਕਰਵਾਰ ਯਾਦ ਆਊਗਾ ਕੀ ਹੋਇਆ, ਅਤੇ ਸ਼ੁੱਕਰਵਾਰ ਤਾਂ
0: ਉੱਥੋਂ ਲੈ ਕੇ ਆਪਾਂ ਸ਼ਾਮ ਨੂੰ ਫਿਰ ਜਾਂਦੇ ਨਾ, ਮਤਲਬ ਹਾਰਡਲੀ ਕੋਈ ਬਹੁਤ ਵੱਡੀ ਕੋਈ ਚੀਜ਼ ਹੋਈ ਹੋਊਗੀ, ਨਹੀਂ ਤਾਂ ਤੁਹਾਨੂੰ ਸੋਮ ਮੰਗਲ ਬੁੱਧਵਾਰ ਘੱਟ ਯਾਦ ਆਊਗਾ, ਤੁਹਾਨੂੰ ਆ ਵੀ ਸ਼ੁੱਕਰਵਾਰ ਵਾਲੀਆਂ ਘਟਨਾਵਾਂ ਜ਼ਿਆਦਾ ਚਿੱਤੇ ਹੋਣਗੀਆਂ, ਹੈ ਨਾ, ਇਹਦੇ ਵਿੱਚ ਤੁਸੀਂ ਜ਼ਿਆਦਾ ਧਿਆਨ ਦਿਓਗੇ, ਅਤੇ ਚੰਗੇ ਦੇ ਵਿੱਚ ਸ਼ੁੱਕਰਵਾਰ 'ਤੇ ਚਲੋ ਹੁਣ ਜਿਨ੍ਹਾਂ ਨੇ ਜਾਣਾ ਆਉਣਾ ਵੀ ਆ, ਉਹਦੇ ਵਿੱਚ ਆਪਾਂ ਮੈਂ ਕੱਲ੍ਹ ਫਿਲਮ ਵੇਖਣ ਦਾ ਮੌਕਾ ਮਿਲਿਆ ਜਿਹੜੀ ਆਪਾਂ ਕੱਲ੍ਹ ਗੱਲ ਕਰ ਰਹੇ ਹਾਂ,
1: ਓਡੀਸੀ, ਹਾਂ
0: ਓਡੀਸੀ, ਹਾਂ ਵਧੀਆ ਫਿਲਮ ਹੈ,
1: ਇਕੱਲੇ ਇਕੱਲੇ
0: ਨਹੀਂ, ਇਕੱਲੇ ਕਿਉਂ,
1: ਅੱਛਾ ਬੱਚਾ ਪਾਟੀ ਵੀ ਨਾਲ ਗਏ ਸੀ,
0: ਨਹੀਂ ਨਹੀਂ,
1: ਅੱਛਾ
0: ਬੱਚੇ ਨੂੰ ਇਹ ਇੰਗਲਿਸ਼ ਫਿਲਮਾਂ 'ਚ ਥੋੜ੍ਹਾ ਜਿਹਾ ਰਿਸਕ ਹੁੰਦਾ, ਵੈਸੇ ਇਹੋ ਜਿਹਾ ਕੁਛ ਨਹੀਂ ਹੈ ਫਿਲਮ 'ਚ, ਵੈਸੇ ਇਹੋ ਜਿਹਾ ਕੁਛ ਨਹੀਂ ਹੈ, ਅਤੇ ਤੁਸੀਂ ਜਾ ਕੇ ਬੱਚੇ ਲਿਜਾ ਸਕਦੇ ਹੋ ਤੁਸੀਂ, ਪਰ ਮੈਂ ਮਤਲਬ ਇੰਨਾ ਕਹੂੰਗਾ ਵਧੀਆ ਟਾਈਮ ਸਪੈਂਡ ਹੋਇਆ, ਪਰ ਮੈਂ ਇੰਨਾ ਜ਼ਰੂਰ ਕਹੂੰਗਾ ਵੀ ਜਿੱਦਾਂ ਆਪਾਂ ਕੱਲ੍ਹ ਆਪਾਂ ਕਨਵਰਸੇਸ਼ਨ ਕੀਤੀ ਸੀ, ਅਤੇ ਜਾਂ ਫਿਰ ਜਿੰਨਾ ਕੋਲ ਪਿਛਲਾ ਟਰੈਕ ਹੈਗਾ ਨਾ ਉਹਨਾਂ ਨੂੰ ਵੀ ਆਸਾਨੀ ਦੇ ਨਾਲ ਸਮਝ ਆ ਜੂਗੀ ਫਿਲਮ, ਨਹੀਂ ਤਾਂ ਫਿਰ ਤੁਹਾਨੂੰ ਸਮਝਣ 'ਚ ਔਖਾ ਲੱਗੂਗਾ ਵੀ ਆਹ ਕਰੈਕਟਰ ਕਿੱਦਾਂ ਸੀ ਯਾਰ, ਕਿੱਦਾਂ ਅਤੇ ਆਹ ਕਿੱਥੋਂ ਆ ਗਿਆ, ਉਹ ਹੋ ਸਕਦਾ ਤੁਹਾਨੂੰ ਟਰੈਕ ਥੋੜ੍ਹਾ ਜਿਹਾ ਪਤਾ ਹੋਣਾ ਚਾਹੀਦਾ, ਅਤੇ ਬਾਕੀ ਤੁਸੀਂ ਬਹੁਤ ਵਧੀਆ ਮਤਲਬ ਕੁਆਲਿਟੀ ਸਿਨੇਮਾ ਤਾਂ ਹੈ ਹੀ ਆ, ਤੁਸੀਂ ਇਹ ਆ ਕਿ ਫਿਲਮ ਜਦੋਂ ਇੱਕ ਵਾਰੀ ਸ਼ੁਰੂ ਹੁੰਦੀ ਹੈ ਅਤੇ ਤੁਸੀਂ ਫਿਰ ਉਸ ਤੋਂ ਬਾਅਦ ਲੰਮੀਆਂ ਫਿਲਮਾਂ ਦਾ ਟਾਈਮ ਕੱਢ ਕੇ ਜਾਇਓ, ਅਤੇ ਪਰ ਇਹ ਆ ਕਿ ਥੋੜ੍ਹਾ ਇੱਕ ਵਾਰੀ ਜਦੋਂ ਪੇਸ ਫੜ ਲੈਂਦੀ ਫਿਲਮ ਇੱਕ ਸਟੇਜ ਤੱਕ ਤੁਹਾਨੂੰ ਸਲੋ ਲੱਗੂਗੀ ਥੋੜ੍ਹੀ ਜਿਹੀ, ਪਰ ਉਹ ਸਲੋ ਵੀ ਜ਼ਰੂਰੀ ਆ ਕਿਉਂਕਿ ਉੱਦਾਂ ਬਿਲਕੁਲ ਹੀ ਸਮਝ ਨਹੀਂ ਆਉਣੀ ਤੁਹਾਨੂੰ,
1: ਬਿਲਡਅਪ ਬਣਾਉਂਦੇ ਹੋਣੇ ਨਾ, ਇੰਨੇ ਕਰੈਕਟਰ ਨੇ ਬਿਲਡਅਪ ਨੂੰ ਤਾਂ ਬਹੁਤ ਸਮਾਂ ਲੱਗਾ,
0: ਹਾਂ ਥੋੜ੍ਹਾ ਜਿਹਾ ਬਿਲਡਅਪ ਜਦੋਂ ਹੋ ਜਾਂਦੀ ਆ ਅਤੇ ਉਸ ਤੋਂ ਬਾਅਦ ਮਤਲਬ ਫਿਲਮ ਤੁਹਾਨੂੰ ਨਾ ਕਿਤੇ ਵੀ ਮਤਲਬ ਤੁਹਾਨੂੰ ਸੁਸਤ ਨਹੀਂ ਹੋਣ ਦਿੰਦੀ, ਮਤਲਬ ਜਿਵੇਂ ਆਪਾਂ ਮੰਨ ਲਓ ਕਈ ਵਾਰੀ ਨਾ ਫਿਲਮ ਤੁਹਾਨੂੰ ਕਿਵੇਂ ਦੀ ਲੱਗਦੀ ਉਹ ਇੱਕ ਅਲੱਗ ਗੱਲ ਹੁੰਦੀ, ਪਰ ਫਿਲਮ ਨੂੰ ਵੇਖ ਕੇ ਕਈ ਚੀਜ਼ਾਂ ਤੁਹਾਨੂੰ ਯਾਦ ਆ ਜਾਂਦੀਆਂ, ਉਹ ਫਿਰ ਬੜਾ ਵਧੀਆ ਤੁਹਾਨੂੰ ਅਹਿਸਾਸ,
1: ਕਾਲ ਬੈਕ ਆ ਜਾਂਦਾ ਨਾ,
0: ਉਹਦੇ ਵਿੱਚ ਨਾ ਫਿਲਮ ਦੇ

0: ਜਿੱਦਾਂ ਦਿਓਆਂ ਦਿਓਆਂ ਦੀਆਂ ਕਹਾਣੀਆਂ ਟਾਈਪ ਉਹ ਚੀਜ਼ਾਂ ਫਿੱਟ ਕੀਤੀਆਂ ਹੈ ਨਾ, ਸੋਹਣੇ ਤਰੀਕੇ ਨਾਲ ਕੀਤੀਆਂ। ਅਤੇ ਉਹ ਫਿਰ ਮੈਨੂੰ ਯਾਦ ਆ ਗਿਆ ਜਿੱਦਾਂ ਬਚਪਨ ਦੇ ਵਿੱਚ ਬਜ਼ੁਰਗ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਨਾ, ਅਤੇ ਬਾਕੀ ਵੀ ਮੈਨੂੰ ਲੱਗਦਾ ਹੁਣ ਪਤਾ ਨਹੀਂ, ਮੈਨੂੰ ਤੁਹਾਡੇ ਨਹੀਂ ਪਤਾ, ਪਰ ਸ਼ਾਇਦ ਬਾਕੀ ਕਈ ਜਣੇ ਕੋ ਰਿਲੇਟ ਕਰ ਜਾਣ, ਜੇ ਹੋਊਗਾ ਤਾਂ ਜ਼ਰੂਰ ਦੱਸਿਓ ਕਿ ਸਾਡੇ ਜਿਹੜੇ ਦਾਦਾ ਜੀ ਹੁੰਦੇ ਸੀ ਉਹ ਦਾਦੀ ਜੀ ਮੈਂ ਵੇਖੇ ਨਹੀਂ, ਅਤੇ ਦਾਦਾ ਜੀ ਸਾਨੂੰ ਨਾ ਦਿਓਆਂ ਦੀਆਂ ਕਹਾਣੀਆਂ ਸੁਣਾਉਂਦੇ ਹੁੰਦੇ ਸੀ। ਇੱਕ ਦਿਓ ਹੁੰਦਾ ਸੀ, ਇੱਕ ਅੱਖ ਵਾਲਾ, ਉਹ ਇੱਦਾਂ ਨਾ ਰਾਤ ਨੂੰ ਉਹ ਪੱਕੀਆਂ ਸੁਣ ਕੇ ਸੋਣੀਆਂ ਬੜਾ ਉਹ ਬਣਦਾ ਹੁੰਦਾ ਸੀ ਹੈ ਨਾ। ਪਰ ਅਤੇ ਉਹ ਦਿਓ ਵਾਲੀਆਂ ਕਹਾਣੀਆਂ ਵੀ ਅੱਜ ਬਾਪੂ ਜੀ ਦਿਓ ਵਾਲੀ ਕਹਾਣੀ ਸੁਣਾਉਣੀ ਆ, ਅੱਜ ਦਿਓ ਵਾਲੀ, ਅਤੇ ਉਹ ਉਹ ਕਹਾਣੀਆਂ ਉਹਦੇ ਨਾਲ ਇੱਕ ਦੋ ਜਿਹੜੀਆਂ ਸੀ ਉਹ ਰਲਦੀਆਂ ਸੀ।
1: ਅੱਛਾ ਹਾਂ, ਦੇਖ ਲਓ
0: ਹੁਣ ਮੈਂ ਹੁਣ ਤੁਹਾਡਾ ਉਹ ਨਹੀਂ, ਹਾਂ ਮੈਂ ਤੁਹਾਡਾ ਉਹ ਨਹੀਂ ਖਰਾਬ ਨਹੀਂ ਕਰੂੰਗਾ ਮਜ਼ਾ, ਤੁਸੀਂ ਵੇਖੋਗੇ ਤੁਹਾਨੂੰ ਵਧੀਆ ਲੱਗੂਗਾ। ਪਰ ਉਹ ਮਤਲਬ ਮੈਨੂੰ ਉਹ ਜਿਹੜੀਆਂ ਬਚਪਨ ਵਾਲੀਆਂ ਉਹ ਸੁਣੀਆਂ ਕਹਾਣੀਆਂ ਉਹਦਾ ਭੁੱਲੀਆਂ ਭਾਲੀਆਂ ਹੁੰਦੀਆਂ, ਅਤੇ ਹੋਰ ਵੀ ਦੱਸਿਓ ਜੇ ਦਿਓ ਵਾਲੀਆਂ ਕਹਾਣੀਆਂ ਤੁਸੀਂ ਵੀ ਬਜ਼ੁਰਗਾਂ ਕੋਲ ਸੁਣੀਆਂ, ਅੱਜ ਕੱਲ੍ਹ ਘੱਟ ਗਈਆਂ।
1: ਹਾਂ ਅੱਜ ਕੱਲ੍ਹ ਆਪਾਂ ਸੈਲਫੀ,
0: ਹਾਂ ਸਟੋਰੀ ਟੈਲਿੰਗ ਘੱਟ ਗਈ ਆ ਜਿਹੜੀ ਆਪਣਾ ਅੱਜ ਕੱਲ੍ਹ ਨਾ ਇਹ ਹੁੰਦਾ ਵੀ ਲੈ ਰਾਤ ਨੂੰ ਬੱਚਿਆਂ ਨੂੰ ਆਪਾਂ ਡਰਾਉਣ ਵਾਲੀ ਕੋਈ ਗੱਲ ਸੁਣੀ, ਪਤਾ ਨਹੀਂ ਪਹਿਲਾਂ ਉਦੋਂ ਤਾਂ ਰਾਤ ਨੂੰ ਇਹੋ ਸੁਣ ਕੇ ਸੋਈਦਾ ਸੀ, ਉਦੋਂ ਇਹ ਲੱਗਦਾ ਹੁੰਦਾ ਸੀ ਵੀ ਸਾਡੀ ਐਂਟਰਟੇਨਮੈਂਟ
1: ਕਿੱਤਾ ਹੋ ਗਿਆ, ਇੱਕ ਪ੍ਰੋਪਰ ਇੰਡਸਟਰੀ ਬਣ ਗਈ ਸਟੋਰੀ ਟੈਲਿੰਗ, ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਕਿ ਤੁਸੀਂ ਆਪਣੀ ਹੀ ਫੈਮਿਲੀ ਦੇ ਸਾਹਮਣੇ ਭਾਵੇਂ ਆਪਣਾ ਹੀ ਕੋਈ ਕਿੱਸਾ ਸੁਣਾਓ, ਜੇ ਤੁਸੀਂ 4 ਜਾਂ 5 ਮਿੰਟ ਲਾ ਕੇ ਸੁਣਾਓ ਤਾਂ ਇੱਕ ਅਭਿਆਸ ਕਿੰਨਾ ਵਧੀਆ। ਤੇ ਅਸੀਂ ਤਾਂ ਹਾਂ ਅਸੀਂ ਤਾਂ ਸੁਣੀਆ ਛੋਟੇ ਹੁੰਦੇ ਹਨਾ, ਹਾਂ ਉਹ ਫਿਰ ਸ਼ਾਇਦ ਤਾਂ ਹੀ ਉਹ ਇੱਕ ਮਤਲਬ ਯੂ ਆਰ ਡੂਇੰਗ ਸਮਥਿੰਗ ਲਾਈਕ ਦੈਟ, ਕੀ ਪਤਾ ਮਾਇੰਡ 'ਚ ਕਦੋਂ ਟ੍ਰਿਗਰ ਕਰਦੀ ਕਿਹੜੀ ਚੀਜ਼ ਹੈ ਨਾ, ਜੇ ਤੁਹਾਡੇ ਕੋਲ ਇਹ ਵਾਲਾ ਗੁਣ ਹੈ ਕਿ ਤੁਸੀਂ ਇੰਨੀ ਵਧੀਆ ਕਹਾਣੀ ਸੁਣਾ ਲੈਂਦੇ ਹੋ ਹੈ ਨਾ, ਅਤੇ ਉਹਦੇ ਅੰਦਰ ਸ਼ਾਇਦ ਇਹ ਵੀ ਹੈ ਕਿ ਸੁਣੀਆਂ ਵੀ ਬਹੁਤ ਹੋਣਗੀਆਂ, ਕਿਤੇ ਨਾ ਕਿਤੇ ਸਬਕੌਂਸ਼ੀਅਸ 'ਚ ਜਾਂਚ ਰਹਿੰਦੀ ਹੈ, ਕਿਤੇ ਨਾ ਕਿਤੇ ਤੁਹਾਨੂੰ ਸ਼ੌਂਕ ਵੀ ਆ ਜਾਂਦਾ ਚੀਜ਼ ਦਾ, ਕਿਉਂਕਿ ਸ਼ੌਂਕ ਹੋਵੇ ਤਾਂ ਹੀ ਬੰਦਾ ਵਧੀਆ ਵੀ ਕਰ ਪਾਉਂਦਾ ਹੈ ਨਾ। ਸੋ ਮੇਰੇ ਖਿਆਲ ਨਾਲ ਨੈਸੈਸਰੀ ਹੈ, ਖਾਸ ਕਰ ਇਹ ਚੀਜ਼ਾਂ ਤਾਂ ਨੈਸੈਸਰੀ ਹੈ, ਕਹਾਣੀਆਂ ਸੁਣਾਉਣੀਆਂ, ਕਹਾਣੀਆਂ ਇੱਕ ਦੂਸਰੇ ਨਾਲ ਸਾਂਝੀ ਕਰਨੀਆਂ।
0: ਪਰ ਜਿਹੜਾ ਇੱਕ ਨਾ ਇਨਸਾਨ ਦੀ ਜੇ ਆਪਾਂ ਮੁੱਢਲੇ ਸਫ਼ਰ ਦੀ ਵੇਖੀ ਨਾ, ਆਈ ਥਿੰਕ ਇਨਸਾਨੀ DNA ਵੀ ਆ, ਹੁਣ ਤਾਂ ਆਪਾਂ ਪੜ੍ਹ ਲੈਂਦੇ ਹਾਂ, ਸੁਣ ਲੈਂਦੇ ਹਾਂ, ਵੇਖ ਲੈਂਦੇ ਹਾਂ, ਪਰ ਸ਼ੁਰੂਆਤੀ ਸਮੇਂ ਦੇ ਵਿੱਚ ਸਿਰਫ ਇੱਦਾਂ ਹੀ ਇੱਕ ਦੂਸਰੇ ਤੋਂ ਹੀ ਟਰੈਵਲ ਕਰਦੀਆਂ ਸੀ ਕਹਾਣੀਆਂ। ਉਦੋਂ ਕੋਈ ਮੰਨ ਲਓ ਉਸ ਸਮੇਂ ਕੋਈ ਲਿਖਦਾ ਨਹੀਂ, ਇਹ ਥੋੜ੍ਹੀ ਜਿਹਾ ਵੀ ਉਹ ਕਹਿੰਦੇ ਸੀ ਓਕੇ ਉਹ ਲਿਆਓ, ਹੁਣ ਤਾਂ ਆਪਾਂ ਕੀ ਕਹਿੰਦੇ ਹਾਂ, ਲਿਆਓ ਬੁੱਕ ਫੜਾਓ, ਉਹ 'ਚੋਂ ਕੋਈ ਇਹਨੂੰ ਕਹਾਣੀ ਪੜ੍ਹ ਕੇ ਸੁਣਾ ਦਈਏ ਹੈ ਨਾ, ਖਲੋ ਜਾਓ ਮੈਨੂੰ ਪਹਿਲਾਂ, ਜਾਂ ਆਪਾਂ ਦਿਨੇ ਪਹਿਲਾਂ ਵੇਹਨੇ ਹਾਂ ਵੀ ਯੂਟਿਊਬ ਤੋਂ ਵੇਹਨੇ ਹਾਂ, ਔਨਲਾਈਨ ਪੜ੍ਹਦੇ ਹਾਂ ਵੀ ਅੱਜ ਬੱਚੇ ਨੂੰ ਕੁਛ ਸੁਣਾਉਣਾ ਹੈ ਨਾ, ਜੋ ਕਹਿੰਦੇ 'ਚੋਂ ਵੇਖਦੇ ਹਾਂ ਆਪਾਂ, ਪਰ ਉਦੋਂ ਇੱਦਾਂ ਥੋੜ੍ਹੀ ਸੀ, ਉਹ ਇੱਦਾਂ ਹੀ ਟਰੈਵਲ ਕਰਦੀਆਂ ਸੀ ਕਹਾਣੀਆਂ, ਥੋੜ੍ਹੇ ਥੋੜ੍ਹੇ ਫਰਕ ਵੀ ਪੈ ਜਾਂਦਾ ਸੀ।
1: ਹਾਂ ਉਹ ਗਾਂ ਉਹੀ ਗੱਲਬਾਤ ਦੇ ਅੰਦਰ ਮਾੜਾ ਫਰਕ ਪੈਣਾ ਕਰੈਕਟਰ ਥੋੜ੍ਹਾ ਇੱਧਰ, ਜਿਸ ਆਪਾਂ ਕੱਲ੍ਹ ਦੱਸਦੇ ਸੀਗੇ ਕਿ ਕੋਈ ਕਹਿੰਦਾ ਉਹ ਪਿਆਰ 'ਚ ਪੈ ਗਈ ਅਤੇ ਚਲੇ ਗਈ ਭੱਜ ਕੇ, ਕੋਈ ਕਹਿੰਦਾ ਕਿ ਉਹਨੂੰ ਕਿਡਨੈਪ ਕਰਕੇ ਲੈ ਗਿਆ ਹੈਲਨ ਨੂੰ, ਕਿ ਉਹ ਆ ਕਿ ਜਿਸ ਤਰ੍ਹਾਂ ਟਰੈਵਲ ਕੀਤੀ, ਫਿਰ ਬੰਦਾ ਆਪਣਾ ਪਰਸਪੈਕਟਿਵ ਵੀ ਤਾਂ ਪਾ ਦਿੰਦਾ ਨਾ ਕਹਾਣੀ ਦੇ ਅੰਦਰ, ਕਿਸੇ ਨੂੰ ਸੁਣੀ ਕਹਾਣੀ, ਨਹੀਂ ਯਾਰ ਆਹ ਮੈਨੂੰ ਚੀਜ਼ ਚੰਗੀ ਨਹੀਂ ਲੱਗਦੀ, ਮੈਨੂੰ ਇੱਦਾਂ ਕਰੇ ਕਹੂੰਗਾ। ਤੁਹਾਨੂੰ ਪਤਾ ਅਚਾਨਕ ਮੈਨੂੰ ਸਟ੍ਰਾਈਕ ਕੀਤਾ, ਬੰਗਾਲ ਤੋਂ ਦੂਸਰੇ ਪਾਸੇ ਹੋਰ ਈਸਟ ਚੱਲ ਜਾਈਏ, ਜਿਹੜੀ 7 ਸਿਸਟਰਸ ਨੇ ਹੈ ਨਾ, ਮੇਘਾਲਿਆ, ਅਸਾਮ, ਤ੍ਰਿਪੁਰਾ, ਇਹ ਵਾਲਾ ਜਿਹੜਾ ਏਰੀਆ, ਉੱਥੇ ਅੱਜ ਵੀ ਬਹੁਤ ਸਾਰੇ ਪਿੰਡਾਂ 'ਚ ਰਿਵਾਜ਼ ਆ ਕਿ ਜਿੰਨੇ ਲੋਕ ਵਰਕਿੰਗ ਕਲਾਸ ਲੋਕ ਨੇ ਕਿ ਪਤਾ ਦਿਹਾੜੀ ਕੀਤੀ ਆ, ਅਤੇ ਜਿਸ ਪਿੰਡ ਦੀ ਸੱਥ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉੱਥੇ ਅੱਜ ਵੀ ਇਕੱਠੇ ਹੁੰਦੇ ਆ ਹਰ ਸ਼ਾਮ, ਕਿੰਨੇ ਪਿੰਡਾਂ 'ਚ, 7-7 ਸਟੇਟਾਂ ਦੇ ਅੰਦਰ ਆ ਕਿ, ਅਤੇ ਕੁਛ ਨਹੀਂ ਕਰਦੇ, ਇੱਕ ਦੂਸਰੇ ਨੂੰ ਕਹਾਣੀਆਂ ਸੁਣਾਉਂਦੇ। ਐਂਡ ਇਹੀ ਇੱਕ ਦੇਵਤਾ ਹੁੰਦਾ ਸੀਗਾ, ਇੱਕ ਰਾਣੀ ਹੁੰਦੀ ਸੀ ਹੁੰਦਾ ਸੀਗਾ, ਅਡਲਟ ਮੈਨ 40-45-50-35 ਸਾਲ ਦੇ ਕੰਮ ਕਾਜ ਕਰਕੇ ਘਰ ਨਹੀਂ ਜਾਂਦੇ, ਇੱਕ ਦੂਸਰੇ ਨੂੰ ਮਿਲਦੇ ਆ, ਬੋਨਫਾਇਰ ਕਰਦੇ ਆ, ਸਿਰਫ ਕਹਾਣੀਆਂ ਸੁਣਾਉਂਦੇ ਜਿਹੜੀ ਉਹਨਾਂ ਨੇ ਕਿਸੇ ਤੋਂ ਸੁਣੀ ਜਾਂ ਫਿਰ ਯਾਦ ਕੀਤੀਆਂ ਆਪਣੇ ਵੱਲੋਂ ਲਿਖੀ ਹੋਊਗੀ, ਅਤੇ ਸਾਂਝੀਆਂ ਕਰਕੇ 1.5 ਘੰਟਾ ਐਂਡ ਦੈਨ ਜਾਂਦੇ। ਰੀਤ ਰਿਵਾਜ਼ ਇਹ
0: ਕਿੰਨੀ ਪਿਆਰੀ ਚੰਗੀ ਗੱਲ ਹੈ,
1: ਕਿੰਨੀ ਪਿਆਰੀ ਚੀਜ਼,
0: ਕਿਉਂਕਿ ਆਪਾਂ ਅੱਜ ਕੱਲ੍ਹ ਇਹ ਕਹਿੰਦੇ ਹਾਂ ਕਿ ਆਪਾਂ ਨਾ ਥੋੜ੍ਹੇ ਜਿਹੇ ਰੀਅਲ ਹੋ ਗਏ ਹਾਂ, ਉਹ ਕਹਾਣੀਆਂ ਸਾਨੂੰ ਕਈ ਵਾਰੀ ਇਹ ਲੱਗਦਾ ਵੀ ਝੂਠੀਆਂ, ਇਹ ਨਾ ਬੱਚਾ ਆਪਾਂ ਕਿਸੇ ਨੂੰ ਕੋਈ ਸੁਣਾਓ ਨਾ, ਕਈ ਵਾਰੀ ਉਹ ਕਹਿੰਦਾ ਆਹ ਬੱਚਿਆਂ ਵਾਲੀਆਂ ਕਹਾਣੀਆਂ ਹੀ ਆ, ਪਰ ਬੱਚਿਆਂ ਵਾਲੀਆਂ ਆਪਾਂ ਕਿਉਂ ਕਹਿੰਦੇ ਹਾਂ, ਕਿਉਂਕਿ ਸਾਨੂੰ ਲੱਗਦਾ ਵੀ ਇਹ ਰਿਐਲਿਟੀ ਨਹੀਂ ਆ, ਹੈ ਨਾ, ਇਹ ਝੂਠ ਐਡਾ ਵੱਡਾ ਬੰਦਾ ਹੋ ਹੀ ਨਹੀਂ ਸਕਦਾ ਜਿਹੜਾ ਸਾਰਾ ਪਿੰਡ ਖਾ ਜੇ, ਹੈ ਨਾ, ਇੱਕ ਅੱਖ ਵਾਲਾ ਹੋ ਹੀ ਨਹੀਂ ਸਕਦਾ, ਹੈ ਨਾ,
1: ਬਿਲਕੁਲ।
0: ਸੋ ਆਪਾਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਆਪਾਂ ਕਹਿੰਦੇ ਵੀ ਇਹ ਬੱਚਿਆਂ ਵਾਲੀਆਂ, ਹੈ ਨਾ, ਯਾਨੀ ਕਿ ਝੂਠ ਆ, ਪਰ ਵੇਖਿਆ ਜਾਵੇ ਤਾਂ ਜਿਹੜੀ ਆਪਾਂ ਅੱਜ ਕੱਲ੍ਹ ਗੋਸਿਪ ਕਰਦੇ ਹਾਂ ਪੋਲਿਟਿਕਸ ਬਾਰੇ, ਧਰਮ ਬਾਰੇ, ਉਹ ਕਿੰਨੀ ਕੁ ਸੱਚ ਹੈ,
1: ਉਹ ਕਿੰਨੀ ਕੁ ਸੱਚ,
0: ਉਹ ਤੇ ਸਭ ਤੋਂ ਵੱਡਾ ਝੂਠ ਹੈ,
1: ਉਸ ਤੋਂ ਵੱਡਾ ਝੂਠ ਨਹੀਂ ਕੋਈ, ਖਾਸ ਕਰ ਆਪਣੇ ਆਪ ਨੂੰ ਬਿਹਤਰ ਮੰਨਣਾ ਕਿ ਬਈ ਜੋ ਮੈਂ ਕਹਿਤਾ, ਜਿਸ ਵੀ ਆਈਡੈਂਟੀ, ਜੋ ਆਈਡੈਂਟੀ ਮੇਰੇ ਨਾਲ ਲੱਗਦੀ ਉਹੀ ਬੈਸਟ ਆ, ਤੇ ਦੂਸਰੇ ਬਾਰੇ ਆਪਾਂ ਕਿਸੇ ਤਰੀਕੇ ਨਾਲ ਨਿੰਦ ਦੇਣਾ ਹਨਾ, ਕੋਈ ਨਾ ਕੋਈ ਵੱਲ ਕੱਢ ਲੈਣਾ ਕਿ ਉਹ ਚਮਤਕਾਰ ਤਾਂ ਹਰ ਕਿਸੇ ਦੀ ਕਹਾਣੀ 'ਚ ਨੇ, ਪਰ ਤੁਹਾਨੂੰ ਆਪਣੇ ਵਾਲਾ ਸਹੀ ਲੱਗਦਾ, ਬਾਕੀ ਤਾਂ ਦੂਸਰੇ ਦਾ ਗਲਤ ਲੱਗਦਾ. ਸੋ ਯੂ ਆਰ ਰਾਈਟ, ਸ਼ਾਇਦ ਸਟੋਰੀ ਟੈਲਿੰਗ ਨਾਲ ਨਾ ਇੱਕ ਦੂਸਰੇ ਦੀ ਇੱਜ਼ਤ, ਇੱਕ ਦੂਸਰੇ ਦੀ ਇੱਜ਼ਤ, ਚਲੋ ਕਹਿ ਲਓ ਕਿ ਟੋਲਰੈਂਸ ਆ ਜਾਂਦੀ ਆ.
0: ਹੁਣ ਇਹਦੇ 'ਚ ਉਹੀ ਮੈਂ ਕਹਿ ਰਿਹਾ ਹਾਂ ਵੀ ਇਹਦੇ 'ਚ ਫਰਕ ਤੁਸੀਂ ਵੇਖੋ ਵੀ ਜਿਹੜਾ ਮੰਨ ਲਓ ਤੁਸੀਂ ਬਹਿ ਕੇ ਪੋਲੀਟਿਕਸ ਦੇ ਉੱਤੇ ਚਰਚਾ ਕਰ ਰਹੇ ਹੋ, ਅਤੇ ਇੱਕ ਪਾਸੇ ਤੁਸੀਂ ਬਹਿ ਕੇ ਮੰਨ ਲਓ ਬੱਚਿਆਂ ਵਾਲੀਆਂ ਹੀ ਸਹੀ ਤੁਸੀਂ ਕਹਾਣੀਆਂ ਇੱਕ ਦੂਸਰੇ ਨਾਲ ਸਾਂਝੀਆਂ ਕਰ ਰਹੇ ਹੋ, ਹੈ ਨਾ, ਅਤੇ ਉਹਦੇ ਵਿੱਚ ਫਰਕ ਕੀ ਆ ਕਿ ਇੱਕ ਜਿਹੜੀ ਆ ਉਹਦੇ ਉੱਤੇ ਤੁਹਾਨੂੰ ਹਾਸਾ ਠੱਠਾ ਹੋਊਗਾ, ਅੱਛਾ ਮੈਂ ਤਾਂ ਕਦੀ ਵੇਖਿਆ ਨਹੀਂ ਯਾਰ ਇੱਕ ਆਖਲਾ, ਤੂੰ ਵੇਖਿਆ ਹੋਊਗਾ, ਹੈ ਨਾ, ਜਾਂ ਤੁਹਾਡਾ ਇੰਟਰਸਟ ਜਾਗੂਗਾ ਜਾਂ ਬੱਚਾ ਕੋਈ ਲਾਗੋਂ ਹੰਗਾਰਾ ਭਰੂਗਾ. ਜਿਹੜੀ ਦੂਜੀ ਆ ਉਹਦੇ ਨਾਲ ਤੁਹਾਡੀ ਫ੍ਰਿਕਸ਼ਨ ਵਧੂਗੀ ਅਤੇ ਵੱਧਦੀ ਆ ਸਾਡੀ, ਵਧੀ ਆ ਪਹਿਲਾਂ ਨਾਲੋਂ, ਹੈ ਨਾ,
1: ਕਿਉਂਕਿ
0: ਕਿਸੇ ਨੇ ਉਹਦੇ ਉੱਤੇ ਬਹਿਸ ਬਸਈਆ ਵਧੂਗਾ, ਅਤੇ ਆਪਾਂ ਮਤਲਬ ਉਸ ਚੀਜ਼ ਨੂੰ ਜਿਹਨੂੰ ਆਪਾਂ ਇਹ ਸਮਝਦੇ ਹਾਂ ਵੀ ਇਹ ਬੜੀ ਰੀਅਲ ਆ, ਇਹਦੇ ਉੱਤੇ ਸਾਨੂੰ ਚਰਚਾ ਕਰਨੀ ਚਾਹੀਦੀ ਹੈ, ਜੇ ਆਪਾਂ ਨਹੀਂ ਸੋਚਾਂਗੇ, ਨਹੀਂ ਸੋਚ ਵਿਚਾਰ ਕਰਾਂਗੇ ਅਤੇ ਫਿਰ ਇਹ ਚੀਜ਼ਾਂ ਠੀਕ ਕਿੱਦਾਂ ਹੋਣਗੀਆਂ. ਅਤੇ ਆਈ ਥਿੰਕ ਫੇਅਰ ਇਨਫ ਟਾਈਮ ਆਪਾਂ ਦੇ ਲਿਆ,
1: ਨਾਲੇ
0: ਕਿੰਨਾ ਚਿਰ ਹੋ ਗਿਆ ਹੁਣ ਇਹਦੇ 'ਤੇ ਚਰਚੇ ਕਰਦੇ ਨੂੰ.
1: ਨਾਲੇ ਓਨੈਸਟਲੀ ਸਪੀਕਿੰਗ ਇਹ ਵਾਲੇ ਜਿੰਨੇ ਪੁਆਇੰਟਰਸ ਹੁੰਦੇ ਨਾ, ਇਹਨਾਂ 'ਚ ਚਰਚਾ ਘੱਟ ਅਤੇ ਐਕਟ ਜ਼ਿਆਦਾ ਕਰਨਾ ਚਾਹੀਦਾ ਮੇਰੇ ਖਿਆਲ ਨਾਲ, ਹੈ ਨਾ. ਜੇ ਤੁਸੀਂ ਕੁਛ ਅਸਲ 'ਚ ਕਰ ਸਕਦੇ ਹੋ ਬੈਟਰ ਆ, ਉਹੀ ਉਹ ਖਾਲ ਉਧੇੜੀ ਯਾਨੀ ਵਾਲ ਕੀ ਖਾਲ ਕੀ ਖਾਲ ਕੀ ਵਾਲ ਉਧੇੜੀ ਯਾਨੀ ਜੋ ਵੀ ਹੁੰਦਾ,
0: ਫਿਰ ਉੱਥੇ ਆਪਾਂ ਇਹ ਕਹਿ ਦਿੰਦੇ ਨਾ
1: ਵਾਧਾ ਨਹੀਂ, ਉਹ ਆਪਾਂ ਹੀ ਆਪਣੇ ਆਪ ਨੂੰ ਥੋੜ੍ਹਾ ਨੈਗੇਟਿਵ ਜਿਹਾ ਕਰ ਲੈਂਦੇ, ਹੈ ਨਾ.
0: ਸੋ ਮੁੱਖ ਦੀ ਗੱਲ ਆਪਾਂ ਆਈ ਡੋਂਟ ਨੋ ਬਾਕੀਆਂ ਦਾ
1: ਕਹਾਣੀਆਂ ਸੁਣਿਆ ਕਰੋ, ਸੁਣਾਇਆ ਕਰੋ,
0: ਹਾਂ ਸੁਣਾਇਆ ਕਰੋ, ਕਿਉਂਕਿ ਇਹਦੇ ਨਾਲ ਕੀ ਆ ਕਿ ਬੱਚਿਆਂ ਦੀ ਉਹ ਵੀ ਵੱਧਦੀ ਆ ਕ੍ਰੀਏਸ਼ਨ,
1: ਬਿਲਕੁਲ
0: ਕ੍ਰੀਏਟ ਕਰਨ ਕ੍ਰੀਏਟੀਵਿਟੀ ਵੱਧਦੀ ਆ.
1: ਯੂ ਨੈਵਰ ਨੋ ਹਾਊ ਇਟ ਹੈਲਪਸ ਯੂ ਇਨ ਯੋਰ ਕਮਿਊਨੀਕੇਸ਼ਨ. ਤੁਹਾਨੂੰ ਨਹੀਂ ਪਤਾ ਲੱਗਦਾ, ਪਰ ਬੰਦਾ ਜਦੋਂ ਬਹੁਤ ਰਿਦਮ 'ਚ ਕੁਛ ਸੁਣਦਾ ਨਾ ਹਰ ਰੋਜ਼, ਅਤੇ ਉਹਦੇ ਅੰਦਰ ਖੁਦ ਰਿਦਮ ਆ ਜਾਂਦਾ, ਹੈ ਨਾ. ਕੋਈ ਬਹੁਤਾ ਕੋਈ ਸਪੈਸੀਫਿਕ ਲਫ਼ਜ਼ ਸੁਣਦੇ ਰਹੋ ਤੁਸੀਂ, ਅਤੇ ਤੁਹਾਡੇ ਉਹ ਆਪੇ ਵੋਕੈਬਲਰੀ ਦਾ ਹਿੱਸਾ ਬਣ ਜਾਂਦਾ, ਤੁਹਾਨੂੰ ਪਤਾ ਵੀ ਨਹੀਂ ਲੱਗਦਾ.
0: ਪਤਾ ਵੀ ਨਹੀਂ ਲੱਗਦਾ, ਅਤੇ ਤੁਸੀਂ ਕੁਛ ਨਾ ਕੁਛ ਸਿੱਖ ਵੀ ਜਾਂਦੇ ਹੋ. ਅਤੇ ਅੱਜ ਇੰਨੀਆਂ ਕੁ ਗੱਲਾਂ ਬਾਤਾਂ, ਅਤੇ ਫਿਰ ਆਪਾਂ ਅੱਗੇ ਵੱਧਦੇ ਹਾਂ. ਤੁਹਾਡੇ ਨਾਲ ਕੀ ਚੰਗਾ ਹੋਇਆ ਉਹ ਆਪਾਂ ਤੁਹਾਡੇ ਕੋਲ ਜਾਣਦੇ ਹਾਂ, ਅਤੇ ਕ੍ਰਿਸ਼ਨ ਜੀ ਕੋ ਆਪਾਂ ਬਾਅਦ 'ਚ ਜਾਣਦੇ ਹਾਂ. ਪਹਿਲਾਂ ਆਪਾਂ ਮੰਡ ਸਾਹਿਬ ਨੂੰ ਵਿਹਲਿਆਂ ਕਰ ਦਈਏ. ਮੰਡ ਸਾਹਿਬ ਕੀ ਹਾਲ ਚਾਲ ਨੇ, ਤੁਸੀਂ ਆਉਂਦੇ ਰਹੋ. ਮੰਡ ਸਾਹਿਬ ਨੇ ਨਾ ਅੱਜ ਸਾਨੂੰ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ. ਇਹਨਾਂ ਨੇ ਸਾਨੂੰ ਕੰਪੈਰੀਜ਼ਨ ਵੀ ਭੇਜਿਆ ਸੀ.
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਭਾਅ ਜੀ? ਠੀਕ ਠਾਕ.
2: ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ, ਬਹੁਤ ਠੀਕ ਹੈ ਜੀ, ਵਧੀਆ ਜੀ.
1: ਇਹ ਕਾਹਦਾ ਇਹ ਕੰਪੈਰੀਜ਼ਨ ਭੇਜਤਾ ਤੁਸੀਂ?
2: ਕੰਪੈਰੀਜ਼ਨ ਭਾਜੀ ਦੱਸਣਗੇ, ਭਾਜੀ ਦੇ ਮੂੰਹ ਤੋਂ ਜ਼ਿਆਦਾ ਸ਼ੋਅ ਬਣਾਇਆ. ਮੈਂ ਥੋੜੀ ਜਿਹੀ ਸੀਰੀਅਸ ਗੱਲ ਕਰ ਲਾਇਆ, ਤਾਂ ਹੀ ਮੈਂ ਸਵੇਰੇ ਸਵੇਰੇ ਲਾ ਲਿਆ ਸੀਗਾ. ਜੇ ਮੈਂ ਕੰਪੈਰੀਜ਼ਨ ਦੱਸਣ ਲੱਗ ਗਿਆ, ਮੇਰੇ ਅੰਦਰ ਹਾਸਾ ਵੱਢ ਜਾਣਾ, ਫਿਰ ਮੇਰੇ ਤੋਂ ਸੀਰੀਅਸ ਗੱਲ ਹੋਣੀ ਨਹੀਂ ਹੈ.
1: ਓਹੋ, ਇੱਕ ਤਾਂ ਬੜੀ ਪ੍ਰੋਬਲਮ ਹੈ ਬਈ, ਟ੍ਰੈਜੇਡੀ ਕਾਮੇਡੀ ਇਕੱਠੀ ਕਰਨੀ.
0: ਇਹ ਸੀਰੀਅਸ ਦਾ ਹੁੰਦਾ ਨਾ, ਔਖਾ ਹੁੰਦਾ ਕੰਮ ਸੀਰੀਅਸ ਵਾਲਾ. ਚਲੋ ਤੁਸੀਂ ਕਰ ਹੀ ਲਓ, ਫਿਰ ਇਹ ਤੁਸੀਂ ਬਾਅਦ 'ਚ ਕਰ ਲਾਂਗੇ. ਹਾਂਜੀ, ਜੇ ਤੁਸੀਂ ਹੋਣਾ ਹੀ ਹੈ ਤਾਂ ਹੋ ਲਓ ਫਿਰ.
1: ਠੀਕ ਹੈ, ਤੁਸੀਂ ਫ੍ਰੀ ਹੋ ਜਾਓ.
2: ਨਹੀਂ ਭਾਜੀ, ਮੈਂ ਸਵੇਰੇ, ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀਗੇ ਭੁੱਖੜਤਾਲ ਦੀ, ਸੋਨਮ ਵਾਂਗ ਚੁੱਕਦੀ, ਤੇ ਹੁਣ ਵੀ ਚਲੋ ਤੁਸੀਂ ਕਹਿ ਕੇ ਹਟੇ ਆ ਕਿ ਬਈ ਹਾਂ ਆਪਾਂ ਜੇ ਕੁਛ ਕਰ ਨਹੀਂ ਸਕਦੇ ਤੇ ਉਸ ਚੀਜ਼ ਤੇ ਆਪਾਂ ਨੂੰ ਕੁਛ ਅੱਗੇ ਨਹੀਂ, ਆਪਾਂ ਨੂੰ ਕੋਈ ਚੀਜ਼ ਕਰਨੀ ਚਾਹੀਦੀ, ਕੋਈ ਡਿਸਕਸ਼ਨ 'ਚ ਨਹੀਂ ਪੈਣਾ ਚਾਹੀਦਾ, ਪਰ ਇੱਕ ਦੁਆ ਤਾਂ ਉਹਨਾਂ ਲਈ ਕਰ ਸਕਦੇ ਹਾਂ ਜ਼ਰੂਰ.
0: ਨਹੀਂ, ਮੈਨੂੰ ਲੱਗਦਾ ਤੁਸੀਂ ਹੁਣ ਜਿਹੜਾ ਨਾਮ ਵਿੱਚ ਵਾੜਤਾ ਤੇ ਜਿਹੜੀ ਵਾਰਤਾ ਨਾ, ਹੁਣ ਸਾਡੀ ਗੱਲ ਜਿਹੜੀ ਆ ਉਹ ਬੜੀ ਕੱਚੀ ਜੀ ਹੋ ਗਈ ਹੈ. ਮਤਲਬ ਸਾਡਾ ਮਤਲਬ ਇਹ ਨਹੀਂ
1: ਕਿ ਆਪਣਾ ਮਤਲਬ ਇਸ ਤਰ੍ਹਾਂ ਇਦਾਂ ਨਹੀਂ, ਮਤਲਬ ਜਨਰਲੀ ਕਿ ਆਪਾਂ ਬਹੁਤ ਹੀ ਮਜ਼ਹਬੀ ਗੱਲਾਂ ਜਾਂ ਬਹੁਤ ਹੀ ਪੋਲੀਟੀਕਲ ਗੱਲਾਂ ਕਰਦੇ ਹਾਂ ਆਪਸ 'ਚ ਬੈਠੇ ਹੋਏ ਕਿ ਉਹਨਾਂ ਦੀ ਲੋੜ ਨਹੀਂ. ਹਾਂ, ਪਰ ਸਮਝੋ ਕੋਈ ਮੁੱਦਾ ਚੱਲਦਾ ਪਿਆ ਉਹ ਤਾਂ ਜ਼ਰੂਰੀ ਆ, ਉਸ ਬਾਰੇ ਤਾਂ ਗੱਲ.
2: ਰਾਜਾ ਬੜਿੰਗ ਜਾਂ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ, ਜਿਹੜੀਆਂ ਬੇਫਾਲਤੂ ਦੀ ਪੋਲੀਟਿਕਸ ਹੈ, ਉਹਨਾਂ 'ਚ ਬੈਸੋ ਬਸਾਈ ਕਰਨੀ ਠੀਕ ਨਹੀਂ ਹੈ. ਪਰ ਇਹ ਨਾ, ਮੈਂ ਪਿੱਛੇ ਜੇ ਇੱਕ ਕਿਤਾਬ ਪੜ੍ਹ ਰਿਹਾ ਸੀਗਾ ਜੀ, ਅੱਜ ਮੇਰੀ ਪੂਰੀ ਨਹੀਂ ਹੋਈ ਕਿਤਾਬ, ਉਹਦੇ ਵਿੱਚ ਨਾ ਇੱਕ ਆਪਣੇ ਭਗਤ ਸਿੰਘ ਜੀ ਦੇ ਨਾਲ ਇੱਕ ਸੀਗੇ ਜਤਿੰਦਰ ਨਾਥ ਕਰਕੇ
1: ਜੀ, ਜੀ
2: ਉਹਨਾਂ ਨੇ ਵੀ ਭੁੱਖ ਹੜਤਾਲ ਰੱਖੀ ਸੀ ਜਦੋਂ ਇਹ ਆਪਣਾ ਆਪਣੇ ਸਾਰੇ ਜਾਣੇ ਇਹ ਲਾਹੌਰ ਜੇਲ੍ਹ ਦੇ ਵਿੱਚ ਬੰਦ ਸੀ, ਇਹਨਾਂ ਦੇ ਮੁਕੱਦਮਾ ਚੱਲ ਰਿਹਾ ਸੀਗਾ
1: ਜੀ, ਜੀ
2: ਤੇ ਬਾਕੀਆਂ ਦੀ ਭੁੱਖ ਹੜਤਾਲ ਅੰਗਰੇਜ਼ਾਂ ਨੇ ਬਸ ਉਹਨਾਂ ਦੀਆਂ ਇੱਕ ਮਿੰਟ ਲਈ ਕਿ ਵੀ ਹਾਂ ਤੁਹਾਡੀਆਂ ਸ਼ਰਤਾਂ ਮੰਨ ਲਾਂਗੇ, ਉਹ ਤੋੜਾਤੀ ਸੀਗੀ ਇੱਕ ਦਿਨ ਲਈ, ਪਰ ਇਹਨਾਂ ਨੇ ਨਹੀਂ ਤੋੜੀ ਸੀ. ਤੇ ਜਿਹੜੇ ਉੱਥੋਂ ਦੇ ਡਾਕਟਰ ਸੀ ਨਾ ਜੀ, ਡਾਕਟਰ ਕੀ ਕਰਦੇ ਸੀ, ਇਹਨਾਂ ਦੇ ਮੂੰਹ ਖੋਲਦੇ ਨਹੀਂ ਸੀ, ਇਹ ਨੱਕਾਂ ਦੇ ਵਿੱਚ ਕੀ ਪਾ ਕੇ ਉਹ ਪਾਉਂਦੇ ਸੀਗੇ, ਦੁੱਧ ਪਿਲਾਉਂਦੇ ਸੀ,
1: ਦੁੱਧ ਪਿਲਾਉਂਦੇ ਸੀ ਜੀ.
2: ਹਾਂਜੀ, ਜਤਿੰਦਰ ਨਾਥ ਨੇ ਜਦੋਂ ਦੁੱਧ ਪੀਣ ਤੋਂ ਨੱਕ ਰਾਹੀਂ ਵੀ ਕੋਸ਼ਿਸ਼ ਕੀਤੀ, ਤੇ ਉਹਨਾਂ ਦੇ ਜਿਹੜੀ ਫੂਡ ਪਾਈਪ ਦੀ ਥਾਂ ਤੇ ਕਿਸੇ ਹੋਰ ਜਗ੍ਹਾ ਤੇ ਦੁੱਧ ਚਲੇ ਗਿਆ, ਜਿਹਦੇ ਕਰਦੇ ਬਹੁਤ ਬਿਮਾਰ ਹੋ ਗਏ ਸੀਗੇ.
0: ਨਾਥ ਹੀ ਕਿ ਦਾਸ ਸੀ ਭਲਾ?
2: ਜਤਿੰਦਰ
0: ਜਤਿੰਦਰ ਨਾਥ ਦਾਸ
2: ਜਤਿੰਦਰ ਨਾਥ ਦਾਸ ਜਤਿੰਦਰ ਨਾਥ ਦਾਸ
0: ਇਹ ਅਲੱਗ ਅਲੱਗ ਤਰੀਕੇ ਦੇ ਨਾਲ ਮਿਲਦੀ ਕਈ ਫਿਲਮਾਂ 'ਚ ਇਸ ਤਰੀਕੇ ਦੇ ਨਾਲ ਉਹਨਾਂ ਨੇ ਵਿਖਾਇਆ ਵੀ ਉਹਨਾਂ ਦੇ ਜਿਹੜੇ ਪਾਣੀ ਵਾਲੇ ਘੜੇ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਦੁੱਧ ਪਾਤਾ ਹੈ
2: ਤੇ ਉਹ ਤੋੜਤਾ ਸੀ ਪਹਿਲਾਂ ਉਹ ਤੋੜਦੇ ਸੀ ਉਹਨਾਂ ਨੇ ਮੈਂ ਜਿਹੜੀ ਕਿਤਾਬ ਪੜ੍ਹੀ ਹੈ ਨਾ ਜੀ ਮੈਂ ਉਹ ਤੋਂ ਬਾਅਦ ਮੈਂ ਪਹਿਲਾਂ ਕਿਤਾਬ ਪੜ੍ਹੀ ਮੈਂ ਬਹੁਤ ਛੋਟੇ ਹੁੰਦੇ ਫਿਲਮ ਦੇਖੀ ਸੀਗੀ ਤੇ ਮੈਂ ਕੱਲ੍ਹ ਫਿਰ ਲਾਈ ਸੀ ਥੋੜ੍ਹੀ ਜਿਹੀ ਦੇਖੀ ਗਈ ਮੇਰੇ ਤੋਂ ਫਿਲਮ ਮੈਨੂੰ ਪਹਿਲਾਂ ਤਾਂ ਲੱਭੀ ਨਹੀਂ ਫਿਲਮ ਕਿਤੋਂ ਇਹ ਤੇ ਫਿਰ ਯੂਟਿਊਬ ਤੋਂ ਵੀ ਤਕਰੀਬਨ ਉਹਨਾਂ ਨੇ ਸਾਰਿਆਂ ਦੀ ਪੈਸਿਆਂ ਦੀ ਕਰਤੀ ਸੀ ਫਿਰ ਮੈਂ ਕਿਹਾ ਚੱਲ ਇੱਕ ਵਾਰੀ ਮੈਂ ਇਹਨੂੰ ਦੇਖਾਂ ਮੈਂ ਨਿਆਣਿਆਂ ਦੇ ਨਾਲ ਦੇਖਾਂ ਨਿਆਣਿਆਂ ਨੂੰ ਮੈਂ ਨਾਲ ਨਾਲ ਹੌਲੀ ਹੌਲੀ ਪੜ੍ਹਾਉਂਦਾ ਹੁੰਦਾ ਪਰ ਉਹ ਇੰਟਰਸਟ ਨਹੀਂ ਲੈਂਦੇ ਮੈਂ ਕਿਹਾ ਚਲੋ ਫਿਲਮ ਦਿਖਾਉਂਦਾ ਉਹਨਾਂ ਨੂੰ ਸ਼ਾਇਦ ਉਹ ਇੰਟਰਸਟ ਲੈਣ ਤੇ ਭਾਅ ਜੀ ਜਦੋਂ ਉਹਨੇ ਪੀਣ ਤੋਂ ਨਾ ਕੀਤੀ ਉਹਨਾਂ ਦੇ ਫੂਡ ਨਾਲ ਹੀ ਰਾਣੀ ਹੋਰ ਕਿਸੇ ਜਗ੍ਹਾ ਤੇ ਚਲੇ ਗਿਆ ਉਹ ਤੋਂ ਬਾਅਦ ਉਹ ਆਪਣੇ ਸ਼ਹੀਦ ਹੋ ਗਏ ਥੋੜੇ ਦਿਨਾਂ ਬਾਅਦ ਹੀ ਤੇ ਉਹਨਾਂ ਨੂੰ ਦੇਖ ਲਓ ਆਪਾਂ ਹੁਣ ਤੱਕ ਯਾਦ ਕਰਦੇ ਹਾਂ ਕਿ ਉਹਨਾਂ ਨੇ ਉਹ ਉਸ ਸਮੇਂ ਕਿੰਨਾ ਜਿਹੜੀ ਚੀਜ਼ ਬਲੀਦਾਨ ਦਿੱਤਾ ਜਿਹਦੇ ਕਾਰਨ ਸਾਰਾ ਸਾਰਾ ਕੁਛ ਚੇਂਜ ਹੋਇਆ ਇੱਕ ਭੁੱਖ ਹੜਤਾਲ ਦੇ ਕਾਰਨ
1: ਤੋਂ
2: ਇਸ ਚੀਜ਼ ਨੂੰ ਜੇ ਆਪਾਂ ਇਹਨਾਂ ਭਾਜੀ ਹੁਣਾਂ ਨਾਲ ਜੋੜੀਏ ਸੋਨਮ ਬੰਕ ਹੁਣਾਂ ਨਾਲ ਦੇਖੋ ਇਹ ਕਰ ਰਹੇ ਇਹਨਾਂ ਨੂੰ ਕੋਈ ਆਪਣਾ ਆਪਣਾ ਤਾਂ ਨਹੀਂ ਹੈ ਕਰਤਾ ਇਹ ਦੁਨੀਆਂ ਦੇ ਲਈ ਰਹੇ ਨੇ ਬੱਚਿਆਂ ਦੇ ਲਈ ਰਹੇ ਨੇ
1: ਜੀ
2: ਤੇ ਜਿਹੜੇ ਬੱਚੇ ਹੈ ਜਿਹੜੇ ਸਾਡੇ ਫਿਊਚਰ ਹੈ ਉਹ ਫਿਊਚਰ ਜਿਹੜੇ ਕਾਬਲ ਨੇ
1: ਜੀ
2: ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਹੱਕ ਲੈ ਸਕਣ
1: ਬਿਲਕੁਲ ਬਿਲਕੁਲ
2: ਚਲੋ ਆਪਾਂ ਕੁਛ ਮੈਨੂੰ ਪਤਾ ਨਹੀਂ ਆਪਾਂ ਕੁਛ ਕਰ ਸਕਦੇ ਉਹਨਾਂ ਲਈ ਪਰ ਇੱਕ ਦੁਆ ਜ਼ਰੂਰ ਕਰ ਸਕਦੇ ਹਾਂ ਤੇ ਇੱਕ ਇਹ ਗੱਲ ਮੈਂ ਜ਼ਰੂਰ ਕਹਿਣੀ ਹੈ ਕਿ ਜੇ ਹੋ ਸਕਦਾ ਬੱਚਿਆਂ ਨੂੰ ਆਪਣਿਆਂ ਨੂੰ ਭਗਤ ਸਿੰਘ ਵਾਲੀ ਫਿਲਮ ਜ਼ਰੂਰ ਦਿਖਾਇਓ ਇੱਕ ਵਾਰੀ ਬਹੁਤ ਸੋਹਣੀ ਲੱਗੂਗੀ ਬੱਚਿਆਂ ਨੂੰ ਤੇ ਜੇ ਬੁੱਕ ਪੜ੍ਹਾ ਸਕਦੇ ਹੋ ਤਾਂ ਉਹ ਜ਼ਰੂਰ ਪੜ੍ਹਾਇਓ
1: ਜੀ ਜੀ ਜੀ ਬੁੱਕ ਦਾ ਨਾਂ ਤੇ ਦੱਸੋ ਸਾਨੂੰ ਰੈਕਮੈਂਡੇਸ਼ਨ ਤਾਂ ਦਿਓ
2: ਹਾਂਜੀ ਬੁੱਕ ਦਾ ਨਾਂ ਹਾਂਜੀ ਬੁੱਕ ਦਾ ਨਾਂ ਸਤਲੁਜ ਵਹਿੰਦਾ ਰਿਹਾ ਬਲਦੇਵ ਸਿੰਘ ਹੁਣਾਂ ਦੀ ਲਿਖੀ ਹੈ ਜੀ
1: ਤੇ
2: kitabwala.com ਤੋਂ ਤੁਸੀਂ ਲੈ ਸਕਦੇ ਹੋ ਮੈਨੂੰ ਭਾਜੀ ਹੁਣਾਂ ਨੇ ਭੇਜੀ ਸੀਗੀ
1: ਓਕੇ
2: ਬਹੁਤ ਸੋਹਣੀ ਬੁੱਕ ਹੈ ਜੀ ਸਤਲੁਜ ਵਹਿੰਦਾ ਰਿਹਾ
1: ਬਹੁਤ ਖੂਬ ਬਹੁਤ ਖੂਬ ਥੈਂਕ ਯੂ ਭਾਜੀ
2: ਤੇ ਬਾਕੀ ਭਾਜੀ ਤੁਸੀਂ ਉਹ ਆਪੇ ਪੂਰਾ ਕਰ ਦਿਓ ਬਾਅਦ ਤੋਂ ਹੁਣ ਜਿਹੜਾ ਕੰਪੈਰੀਜ਼ਨ
1: ਜਿਹੜਾ ਕੰਪੈਰੀਜ਼ਨ ਭੇਜਿਓ ਕਹਿੰਦੇ
0: ਬਾਅਦ ਅੱਛਾ ਆ ਇਹਨਾਂ ਕੀ ਹੈ
2: ਮੈਂ ਇੱਕੋ ਮਿੰਟ ਦਿਓ ਜੀ ਮੈਂ ਉਹ ਨੋਟ ਕੀਤਾ ਸੀ ਉਹ ਬੜੀ ਸੋਹਣੀ ਮੈਨੂੰ ਕਵਿਤਾ ਲੱਗੀ ਸੀ ਇਹਦੇ ਵਿੱਚ ਉਹਨਾਂ ਨੇ ਸੀਗੀ ਉਹ ਮੈਂ ਮਾਰਕ ਕੀਤੀ ਸੀਗੀ ਬੁੱਕ ਮੇਰੇ ਕੋਲ ਹੀ
1: ਹਾਂ ਕੋਈ ਨੀ ਕੋਈ ਕੱਢੋ ਤੇ ਰਣਜੋਤ ਭਾਈ ਜਿਹੜੀ ਫਿਲਮ ਵੀ ਹੈ ਨਾ ਭਗਤ ਸਿੰਘ ਵਾਲੀ ਆਪਣਾ ਪਿਯੂਸ਼ ਮਿਸ਼ਰਾ ਤੁਹਾਨੂੰ ਪਤਾ ਹੋਵੇਗਾ ਜਿਹੜਾ ਹੈ ਨਾ ਰੌਕ ਸਟਾਰ ਫਿਲਮ ਦੇ ਅੰਦਰ ਵੀ ਹੈ ਉੱਦਾਂ ਵੀ ਹੈ ਉਹਨੇ ਜਿਹੜਾ ਵਰਜ਼ਨ ਲਿਖਿਆ ਨਾ ਜਿਹਦੇ ਅੰਦਰ ਰਾਜਕੁਮਾਰ ਸੰਤੋਸ਼ੀ ਵਾਲੀ
0: ਆ ਜਿਹੜੀ ਅਜੇ ਦੇਵਗਨ
1: ਵਾਲੀ ਅਜੇ ਦੇਵਗਨ ਵਾਲੀ
0: ਉਹੀ ਬੈਸਟ ਉਹੀ ਬੈਸਟ
1: ਬਹੁਤ ਵਧੀਆ ਲਿਖਿਆ ਉਹਨੇ ਪਹਿਲੀ
0: ਵੀ ਉਹੀ
1: ਰਿਸਰਚ ਬਹੁਤ ਕੀਤੀ ਹੈ ਸੋ ਜੇ ਯੂਟਿਊਬ ਤੇ ਕਦੀ ਮਿਲੇ ਤੇ ਉਹ ਵੀ ਦੇਖ ਸਕਦੇ ਹਾਂ ਆਪਾਂ ਪੂਰਾ ਨਾ ਚੰਦਰ ਸ਼ੇਖਰ ਆਜ਼ਾਦ ਤੋਂ ਲੈ ਕੇ ਭਗਤ ਸਿੰਘ ਆਹ ਸਾਰਾ ਜਿਹੜਾ ਐਚ ਐਸ ਆਰ ਏ ਇਹਨਾਂ ਦੀ ਕਮਿਊਨਿਟੀ ਸੀਗੀ ਜਿਹੜੀ ਹੈ ਨਾ ਸੋਸ਼ਲਿਸਟ ਸੁਸਾਇਟੀ ਉਹਦੇ ਉੱਪਰ ਵਨ ਮੈਨ ਪਲੇ ਕੀਤਾ ਹੋਇਆ ਤੇ ਬਹੁਤ ਵਧੀਆ ਇੱਕ ਘੰਟਾ ਪਤਾ ਨਹੀਂ ਲੱਗਦਾ ਕਿਸ ਤਰ੍ਹਾਂ ਚਲਾ ਜਾਂਦਾ ਪ੍ਰੋਬਲਮ ਇਹ ਹੈ ਕਿ ਉਹੀ ਗੱਲ ਹੈ ਕਿ ਇੱਧਰ ਇਹ ਚੀਜ਼ਾਂ ਕਿਉਂਕਿ ਇਹ ਖੁਦ ਪਿਯੂਸ਼ ਨੇ ਨਹੀਂ ਸ਼ੇਅਰ ਕੀਤਾ ਹੋਇਆ ਬਿਕੋਜ਼ ਹੀ ਸਟਿਲ ਪਰਫੋਰਮਸ ਇਟ ਨਾ ਸੋ ਪਾਇਰੇਸੀ ਇੱਕ ਹਿਸਾਬ ਦੀ ਸੋ ਪਰ ਜੇ ਕਿਸੇ ਨੇ ਉਹ ਹੁੰਦਾ ਨਾ ਲੋਕੀ ਰਿਕਾਰਡ ਕਰਕੇ ਪਾ ਦਿੰਦੇ ਫਿਰ ਉਹਨਾਂ ਨੂੰ ਪਤਾ ਲੱਗਦਾ ਰਿਮੂਵ ਹੋ ਜਾਂਦਾ ਸੋ ਜੇ ਮਿਲੇ ਉਹ ਵੀ ਕਦੀ ਦੇਖਣਾ ਇਟਸ ਵੈਰੀ ਗੁੱਡ
0: ਪਲੇ ਜਿਹੜਾ ਵਾ
1: ਹਾਂ ਉਹ ਜਿਹੜਾ ਪਲੇ ਆ ਬਹੁਤ
0: ਅੱਛਾ ਉਹਦਾ ਪੱਕਾ ਨਹੀਂ ਪਿਆ
1: ਹਾਂ ਉਹਦਾ ਪੱਕਾ ਨਹੀਂ ਹੈ ਵਨ ਮੈਨ ਪਲੇ ਜਿਸ ਕਹਿ ਲਓ ਸਟੈਂਡ ਅਪ ਕਾਮੇਡੀ ਆਪਾਂ ਦੇਖਦੇ ਹਾਂ ਘੰਟੇ ਦੀ ਸੋ ਮਤਲਬ ਉਹ ਬੈਠੇ ਹੀ ਨੇ ਪਰ ਉਹ ਵੋਇਸ ਮੋਡੂਲੇਸ਼ਨ ਤੇ ਇਹਨੇ ਇਹ ਕਿਹਾ ਉਦੋਂ ਉਹਨੇ ਉਸ ਟਾਈਮ ਇਹ ਕਿਹਾ ਫਿਰ ਭਗਤ ਨੇ ਕਿਹਾ ਕਿ ਆਜ਼ਾਦ ਤੁਮ ਤੋਂ ਮਾਨਤੇ ਹੀ ਨਹੀਂ ਮਤਲਬ ਕਿਉਂਕਿ ਉਹਨਾਂ ਦੇ ਉਹਨਾਂ ਦੀ ਯਾਰੀ ਦੋਸਤੀ ਵੀ ਦਿਖਾਈ ਨਾ ਨਾਲ ਨਾਲ ਇੱਕ ਮਿਊਚੁਅਲ ਰਿਸਪੈਕਟ ਵੀ ਦਿਖਾਈ ਯਾਰੀ ਦੋਸਤੀ ਵੀ ਦਿਖਾਈ ਫਤੂਰ ਵੀ ਦਿਖਾਇਆ ਕਿ ਕਿੱਦਾਂ ਦਾ ਸੀ ਕਿਉਂਕਿ ਦੇਖੋ ਕਿੰਨੀ ਵੱਡੀ ਗੱਲ ਆ ਕਿ ਇੰਨੀ ਲੰਮੀ ਭੁੱਖ ਹੜਤਾਲ ਕੋ 100 ਦਿਨ ਤੋਂ ਲੰਬੀ ਮੇਰੇ ਖਿਆਲ ਨਾਲ ਭੁੱਖ ਹੜਤਾਲ ਗਈ ਸੀਗੀ ਤੇ ਇਟ ਵਾਸ ਓਨਲੀ ਬੇਸਡ ਔਨ ਡਿਗਨਿਟੀ ਕਿ ਮੈਂ ਜੇ ਕੈਦੀ ਹਾਂ ਤੇ ਮੇਰੀ ਇੱਕ ਡਿਗਨਿਟੀ ਹੈ ਮੈਂ ਪੜ੍ਹਨਾ ਚਾਹੁੰਦਾ ਮੈਨੂੰ ਕਿਤਾਬ ਦਿਓ ਮੈਂ ਲਿਖਣਾ ਚਾਹੁੰਦਾ ਮੈਨੂੰ ਕਾਪੀ ਪੈਨ ਦਿਓ ਮੈਨੂੰ ਰੋਜ਼ ਦਾ ਅਖਬਾਰ ਦਿਓ ਕਿੰਨੀ ਵੱਡੀ ਗੱਲ ਹੈ
0: ਇੱਕ ਤਰ੍ਹਾਂ ਨਾਲ ਉਹ ਹੀ ਫਿਰ
1: ਹਿਊਮਨ ਰਾਈਟਸ ਉੱਪਰ ਗੱਲ
0: ਰਾਈਟਸ ਹੀ ਆ ਗਏ ਹਾਂਜੀ ਹਾਂਜੀ
2: ਹਾਂਜੀ ਹਾਂਜੀ ਇਹ ਸੀ ਉਹਨਾਂ ਨੇ ਲਿਖਿਆ ਉਦੋਂ ਜਦੋਂ ਇੱਕ ਰਾਤ ਪਹਿਲਾਂ ਸਾਰੇ ਜਣੇ ਇਕੱਠੇ ਸੀਗੇ ਚੰਦਰ ਸ਼ੇਖਰ ਆਜ਼ਾਦ ਭਗਤ ਸਿੰਘ ਸੁਖਦੇਵ ਇਹ ਸਾਰੇ ਜਣੇ ਇੱਕ ਰਾਤ ਇਕੱਠੇ ਸੀਗੇ ਜਦੋਂ ਇਹਨਾਂ ਨੇ ਆਪਣਾ ਮਿਸ਼ਨ ਤੇ ਜਾਣਾ ਸੀ ਉਦੋਂ ਇਹਨਾਂ ਨੇ ਇੱਕ ਲਿਖੀ ਸੀਗੀ ਮਿਟ ਗਿਆ ਜਬ ਮਿਟਾਨੇ ਵਾਲਾ ਫਿਰ ਸਲਾਮ ਆਇਆ ਤੋਂ ਕਿਹਾ ਮਿਟ ਗਿਆ ਜਬ ਮਿਟਾਨੇ ਵਾਲਾ ਫਿਰ ਸਲਾਮ ਆਇਆ ਤੋ ਕਿਆ ਦਿਲ ਕੀ ਬਰਬਾਦੀ ਕੇ ਬਾਅਦ ਉਨਕਾ ਪਿਆਮ ਆਇਆ ਤੋ ਕਿਆ ਇਹ ਦਿਲ ਏ ਨਾਦਾਨ ਮਿਟ ਜਾ ਅਬ ਤੂੰ ਜਾ ਕੇ ਕੂਹੇ ਯਾਰ ਮੈਂ ਫਿਰ ਮੇਰੀ ਨਾਕਾਮੀਓ ਕੇ ਬਾਅਦ ਕਾਮ ਆਇਆ ਤੋ ਕਿਆ
1: ਵਾਹ ਵਾਹ ਵਾਹ
0: ਵਾਹ
1: ਬਹੁਤ ਖੂਬ
0: ਬਹੁਤ ਸੋਹਣਾ ਜੀ ਥੈਂਕ ਯੂ ਮਨ ਸਾਹਿਬ
1: थैंक यू सर, थैंक यू सो मच।
2: जरूर पढ़ियो जी बुक, यह बुक एक नावल है, नावल की तरह लिखा है, एक दूजे की गलबात, चंद्रशेखर आजाद की, भगत सिंह की, उसके घरदियां की, एक दूजे की प्रोपर गलबात, कहानी की तरह नहीं लिखी, एक नावल की तरह लिखा है, तो बहुत सोहना नावल है जी।
0: थैंक यू को लगती होंगी चंगी किताब तुम जो पढ़ते हो, पढ़ने के शौकीन हो तो तुम जरूर दस्या करो, वाजिब चीज़ा जिहड़ियां तुहानू लगदियां ने चंगी, जिन्हां तो कुछ सीख सकते हैं वह तुम जरूर सांझी कर दिया करो। धन्यवाद तुहाडा। तो बलप्रीत जी कहिंदे ने कि सत श्री अकाल सारे परिवार नूं, ते कहिंदे ने कि मैनू अज भी याद आउंदी आ कि मेरे दादी मां दियां कहानियां, वह मैनू कहिंदे ने कि सरवण पुत दियां स्टोरीज, हाँ प्रहलाद भगत दियां, सरवण पुत दियां, पूर्ण भगत दियां, सो ये किन्नियां किन्नियां सारियां आपां सुनियां ना। ते जिदां वो सुनाउंदे सी ते मैं उदों इमेजिन करदा हुंदा सी, सो जांदा हुंदा सी, बहुत वधिया टाइम सी वो वाला। ते बिल्कुल ये तुहाडी गल वाजिब आ कि आपां उदां दा, मान लो जदों कोई ये कहानी सुनूगा है ना, सरवण की कहानी सुनूगा तो उदा का उद्दे संस्कार
1: आने
0: उदार आने, सो जिदा का आप जो सुनाने जो आप विखाने उस तरीके
1: की
0: घटती है बिल्कुल। तो मेरा कहें कि अज का दिन वधिया होना वा, मेरे 8 महीने की गुड़िया इंडिया तो वापस आ रही है, तो 2-3 महीने बाद कहते कि मिलना वा, तो बाकी तो सब ओके ओके ओके से कहते वीक। थैंक यू रविंदर जी, धन्यवाद थोड़ा, तो ਤੁਸੀਂ ਸਾਡੇ ਨਾਲ ਖੁਸ਼ੀ ਸਾਂਝੀ ਕੀਤੀ ਹੈ। ਜਸਪ੍ਰੀਤ ਜੀ ਕਹਿੰਦੇ ਨੇ ਕਿ ਅਸੀਂ ਵੀ ਸੁਣਿਆ ਵੀਰ ਜੀ ਮੇਰੇ ਪਾਪਾ ਤੋਂ, ਉਹ ਹਰ ਰੋਜ਼ ਸੁਣਾਉਂਦੇ ਹੁੰਦੇ ਸੀ। ਹਾਂ ਮੇਰੇ ਖਿਆਲ ਨਾਲ ਤਾਂ ਇਹ ਤਾਂ ਹਰ ਇੱਕ ਪਰਿਵਾਰ 'ਚ ਹੀ ਹੋਊਗਾ, ਕਿਉਂਕਿ ਹੁਣ ਨਹੀਂ ਹੈ, ਸ਼ੁਰੂ ਦੇ ਵਿੱਚ ਇਹ ਜਿਹੜੀਆਂ ਇਹ ਅੰਗਰੇਜ਼ੀ ਫਿਲਮਾਂ ਵਾਲੇ ਨੇ ਇਹ ਸਾਰੀਆਂ ਉਹੀ ਆ, ਜਿੱਦਾਂ ਕਾਰਟੂਨਾਂ 'ਚ ਵੀ ਮੈਂ ਕਈ ਵਾਰੀ ਮੈਂ ਨੋਟ ਕਰਦਾ ਹੁੰਦਾ, ਫੀਲ ਕਰਦਾ ਹੁੰਦਾ ਵੀ ਉਹੀ ਉਹ ਦਿਓ ਵਾਲੀਆਂ ਕਹਾਣੀਆਂ ਜਿਹੜੀਆਂ ਨੇ, ਜਾਂ ਤਾਂ ਉੱਧਰ ਵੀ ਚੱਲਦੀਆਂ ਹੀ ਉੱਦਾਂ ਦਾ ਹੀ।
1: ਬਿਲਕੁਲ ਬਿਲਕੁਲ ਨਾ, ਆਪਾਂ ਕੱਲ੍ਹ ਆਹੀ ਡਿਸਕਸ ਕੀਤਾ ਕਿ ਪੈਰਲਲ ਡਰਾ ਕਰ ਲਓ ਜੇ ਤੇ ਸਿਮਿਲਰ ਚੀਜ਼ਾਂ ਨੇ, ਕੋਈ ਬਹੁਤਾ ਫਰਕ ਨਹੀਂ ਆ, ਖਾਸ ਕੇ ਜਿੱਥੇ ਜਿੱਥੇ ਸਿਵਿਲਾਈਜੇਸ਼ਨ ਆਈ ਉੱਥੇ ਉੱਥੇ ਤਾਂ ਇਹੀ ਸਭ ਸੀਗਾ, ਬਾਅਦ ਚੋਂ ਸਿਵਿਲਾਈਜੇਸ਼ਨ ਫੈਲਦੀ ਗਈ ਇੱਧਰ ਉੱਧਰ, ਤੋਂ ਉੱਥੇ ਫਿਰ ਹਾਈਬ੍ਰਿਡ ਕਲਚਰ ਆ ਗਿਆ, ਜਿਸ ਤਰ੍ਹਾਂ ਹੁਣ ਇੱਥੇ ਬੈਠੇ
0: ਹਾਈਬ੍ਰਿਡ ਚੀਜ਼ਾਂ ਤੁਹਾਨੂੰ ਭੁੱਲਦੀਆਂ ਜਾਂਦੀਆਂ। ਵੈਸੇ ਬੇਸਿਕਲ ਜੇ ਆਪਾਂ ਹੋਰ ਪਿੱਛੇ ਚਲੇ ਜਾਈਏ ਤੇ ਉਹ ਇਹ ਵੀ ਤੇ ਹਿਸਟਰੀ ਆ ਨਾ ਬੰਦੇ ਦੀ ਕਿ ਜਿਹੜੀ ਉਹ ਇੱਕ ਹੀ ਆ ਹਨਾ, ਜਦੋਂ ਸੇਪੀਅਨ ਦੀਆਂ,
1: ਹਾਂ ਹਾਂ ਬਿਲਕੁਲ
0: ਸਾਰੇ ਸੇਪੀਅਨ ਦੇ ਅੰਦਰ ਇਸ ਤਰ੍ਹਾਂ ਹੀ ਸੀ ਹਨਾ, ਤੇ ਉਹ ਫਿਰ ਹੈਗਾ ਤੇ ਉਹ ਹੋ ਸਕਦਾ ਉਹ ਫਿਰ ਇੱਕ ਇਧਰੋਂ ਉਧਰ ਕਹਾਣੀਆਂ ਵੀ ਤੇ ਨਾਲ ਹੀ ਲੈ ਕੇ ਆਏ ਹੋਣਗੇ, ਉਹ ਹੌਲੀ ਹੌਲੀ ਬਦਲਦੀਆਂ ਅੱਗੇ ਤੇ ਅੱਗੇ ਟਰੈਵਲ ਕਰਦੀਆਂ
1: ਬਿਲਕੁਲ ਠੀਕ,
0: ਉਹ ਸਾਰੀਆਂ ਇੱਦਾਂ ਚੱਲਦੀਆਂ ਗੀਆਂ।
1: ਐਕਚੁਅਲੀ ਕਹਿੰਦੇ ਵੀ ਤਾਂ ਇਹੀ ਹੈ ਨਾ ਉਸ ਕਿਤਾਬ ਦੇ ਅੰਦਰ ਵੀ ਇਹੀ ਹੈ ਕਿ ਕਿੰਨੇ ਤਰ੍ਹਾਂ ਦੇ ਸਾਡੇ ਵਰਗੇ ਇਨਸਾਨ ਸੀਗੇ ਹੈ ਨਾ, ਨਿਆਂਡਰਟਲਸ ਸੀਗੇ, ਹੋਮੋ ਇਰੈਕਟਸ ਸੀਗਾ, ਉਹ ਸਾਰੇ ਇਸੇ ਕਰਕੇ ਖਤਮ ਹੋਏ ਕਿਉਂਕਿ ਅਸੀਂ ਇੱਕ ਦੂਸਰੇ ਨੂੰ ਕਹਾਣੀਆਂ ਸੁਣਾ ਸਕਦੇ ਸੀ, ਆਪਾਂ ਇੱਕ ਦੂਸਰੇ ਨਾਲ ਗੋਸਿਪ ਕਰ ਸਕਦੇ ਸੀਗੇ, ਉਹ ਇੱਕ ਦੂਸਰੇ ਨਾਲ ਵਾਰਤਾਲਾਪ ਨਹੀਂ ਕਰਦੇ ਸੀਗੇ ਕਿਉਂਕਿ ਅਸੀਂ ਇੱਕ ਦੂਸਰੇ ਨਾਲ ਕਮਿਊਨੀਕੇਟ ਕਰ ਸਕਦੇ ਸੀਗੇ, ਇਸ ਕਰਕੇ ਅਸੀਂ ਆਪਣਾ ਇੱਕ ਰਾਜਾ ਜਾਂ ਆਪਣੇ ਘਰ ਦਾ ਲੀਡਰ ਚੁਣ ਸਕਦੇ ਸੀਗੇ, ਫਿਰ ਉਹ ਜੋ ਕਹਿੰਦਾ ਸੀਗਾ ਉਸ ਤਰ੍ਹਾਂ ਦੀ ਚੀਜ਼ ਕਰਦੇ ਸੀਗੇ ਆਪਾਂ, ਅਤੇ ਇਸ ਕਰਕੇ ਉਹ ਅਟੈਕ ਕਰਨ 'ਚ ਬੈਟਰ ਹੋਇਆ ਕਿ ਜਿਹੜੇ ਸੇਪੀਅਨ ਸੀਗੇ ਉਹ ਜਿਹਨੂੰ ਵੀ ਆਪਣਾ ਲੀਡਰ ਮੰਨ ਲੈਂਦੇ ਸੀਗੇ ਉਹਦੀ ਦੱਸੀ ਹੋਈ ਸਟ੍ਰੈਟੇਜੀ ਦੇ ਅਕੋਰਡਿੰਗਲੀ ਦੇ ਵੁੱਡ ਬੀ ਏਬਲ ਟੂ ਅਟੈਕ, ਐਂਡ ਇਸ ਤਰੀਕੇ ਨਾਲ ਅਸੀਂ ਹੀ ਬਾਕੀ ਮਾਨਵ ਜਾਤੀਆਂ ਖਤਮ ਕੀਤੀਆਂ ਜਿਹੜੀਆਂ ਇਸ ਦੁਨੀਆਂ 'ਤੇ ਸੀਗੀਆਂ ਹੌਲੀ ਹੌਲੀ ਕਰਕੇ।
0: ਇਹਦੇ ਅਲੱਗ ਅਲੱਗ ਥਿਊਰੀਆਂ ਨੇ ਨਾ, ਉਹ ਤਾਂ ਇਮੇਜਿਨ ਕੀਤਾ ਜਾਂਦਾ ਵੀ ਸ਼ਾਇਦ ਆ ਹੀ ਇੱਕ ਰੀਜ਼ਨ
1: ਉਹਨਾਂ ਕੋਲ, ਮਤਲਬ ਉਹ ਇਹ ਕੋਟ ਕਰਦਾ ਯੂਵਲ ਨੋਆ ਹਰਾਰੀ, ਤਾਂ ਇਹ ਕੋਟ ਕਰਦਾ ਕਿ ਆਪਾਂ ਇਸ ਤਰ੍ਹਾਂ ਕੀਤਾ।
0: ਹਾਂ ਨਹੀਂ ਉਹਦੇ ਵਿੱਚ ਉਹ ਚੀਜ਼ ਇਫ ਬਟਸ ਜਿਹੜੀਆਂ ਉਹ ਇਹ ਵੀ ਨਾਲ ਪ੍ਰਜੈਂਟ ਕਰਦਾ ਵਾ ਵੀ ਜਿਹੜੇ ਇਹ ਸੀਗੇ ਇਹ ਬਾਕੀ ਜਣੇ ਜਿਹੜੇ ਸੀਗੇ ਉਹ ਇੱਕ ਜਗ੍ਹਾ ਦੇ ਉੱਤੇ ਉਨੇ ਕੁ ਦਾਇਰੇ ਦੇ ਵਿੱਚ ਰਹਿ ਕੇ ਖੁਸ਼ ਸੀ, ਸਿਮਟ ਕੇ ਰਹਿਣ 'ਤੇ ਖੁਸ਼ ਸੀ। ਜਿਹੜੇ ਸੇਪੀਅਨ ਸੀ ਉਹ ਥੋੜ੍ਹੇ ਜਿਹੇ ਅੰਬੀਸ਼ੀਅਸ ਸੀ, ਉਹ ਆਪਣੀ ਜਗ੍ਹਾ ਉਹਨਾਂ ਨੇ ਛੱਡ ਕੇ ਉਹ ਬਾਹਰ ਗਏ, ਜਾਂ ਫਿਰ ਇਹ ਵੀ ਮੰਨਿਆ ਜਾ ਸਕਦਾ ਵੀ ਉਹ ਅਗਰੈਸਿਵ ਸੀ, ਜਿੱਦਾਂ ਆਪਾਂ ਹੁਣ ਆਪਾਂ ਸਾਰੇ ਸੇਪੀਅਨ ਸੀ ਹਾਂ, ਅਤੇ ਇਹ ਅਗਰੈਸਿਵ ਸੀ, ਇਹਨਾਂ ਨੇ ਦੂਸਰਿਆਂ ਦੀ ਜਗ੍ਹਾ ਜਿਹੜੀ ਆ, ਦੂਸਰਿਆਂ ਦੀ ਸਪੇਸ ਜਿਹੜੀ ਹਥਿਆਉਣੀ
1: ਹੈ ਨਾ,
0: ਉਹਨਾਂ ਨੂੰ ਹਥਿਆਉਣ ਦੇ ਲਈ ਉਹਨਾਂ ਨੂੰ ਚਾਹੇ ਮਾਰਨਾ ਹੀ ਪਵੇ ਉਹਨਾਂ, ਸੋ ਇੱਕ ਤਰ੍ਹਾਂ ਦੇ ਨਾਲ ਜਿਹੜੀ ਘਰੋਂ ਨਿਕਲਣਾ ਅਤੇ ਤੁਸੀਂ ਵੱਧ ਤੋਂ ਵੱਧ ਆਪਣੀ ਸਲਤਨਤ ਵਧਾਉਣੀ।
1: ਅੱਛਾ ਦੇਖੋ ਹੁਣ ਅੱਜ ਮਾਡਰਨ ਟਾਈਮ 'ਤੇ ਵੀ ਤਾਂ ਸੈੱਟ ਬੈਠਦਾ, ਕੋਈ ਆਦਮੀ ਕੋਈ ਵੀ ਆਪਣੇ ਜਿੱਥੇ ਪੈਦਾ ਹੋਇਆ ਉੱਥੇ ਹੀ ਰਹਿੰਦਾ ਹੋਵੇ ਵਰਸਿਸ ਸੰਬੰਧ ਜਿਹੜਾ ਆਪਣਾ ਹੋਮ ਟਾਊਨ ਛੱਡ ਕੇ ਕਿਤੇ ਬਾਹਰ, ਮਤਲਬ ਭਾਵੇਂ ਦੂਸਰੇ ਸ਼ਹਿਰ ਵੀ ਗਿਆ ਹੋਵੇ, ਐਕਸਪੋਜਰ ਬੈਟਰ, ਸਮਾਰਟਨੈਸ ਬੈਟਰ, ਸ਼ਾਇਦ ਜ਼ਿੰਦਗੀ ਹੰਢਾਉਣ ਦਾ ਜਿਹੜਾ ਹੁੰਦਾ ਨਾ ਇੱਕ ਆਪਾਂ ਤਾਕਤ ਕਹਿ ਸਕਦੇ ਹਾਂ ਉਹ ਥੋੜ੍ਹੀ ਬੈਟਰ ਹੈ, ਕਿਉਂਕਿ ਹੈ ਨਾ ਜ਼ਿਆਦਾ ਸਟਰਗਲ ਵੇਖੀ ਹੁੰਦੀ ਹੈ, ਜ਼ਿਆਦਾ ਦੁਨੀਆ ਵੇਖੀ ਹੁੰਦੀ ਹੈ, ਸੋ ਯਾ ਅੱਜ ਵੀ ਉਹ ਚੀਜ਼ ਮਾਇਨੇ ਰੱਖਦੀ ਆ।
0: ਤੇ ਇੱਕ ਆਪਾਂ ਬ੍ਰੇਕ ਲੈ ਕੇ ਤੇ
1: ਉਹ ਵੀ ਮਾਇਨੇ ਰੱਖਦੀ ਆ,
0: ਵਾਪਸੀ ਕਰਦੇ ਆ ਥੋੜਾ ਜਾ ਕੇ ਤੇ ਗੇਅਰ ਆਪਾਂ ਚੇਂਜ ਕਰਦੇ ਆ ਤੇ ਇੱਕ ਨਿੱਕੀ ਜੀ ਬ੍ਰੇਕ ਤੇ ਵਾਪਸੀ ਤੇ ਆ ਮੈਂ ਕੱਢਿਆ ਤੁਹਾਡੇ ਲਈ ਗਾਣਾ ਤੇ ਤੁਸੀਂ ਕਰੋ ਇੰਜੋਏ ਤੇ ਆਪਾਂ ਮਿਲਦੇ ਹਾਂ।

0: ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਪਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: Homes, अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उना दे सुपनियां दा एक मजबूत कर। हाउस एंड लैंड एक्सपर्ट्स ऑर्बिट होम्स अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नो 0433-280-252 ते 0433-280-252 ते। बिजनेस चलाना आसान नहीं पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स। Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji re hawale nal pao. 3 saal di free service. Chadston Ford, ready, set, go!
3: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ?
2: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ।

0: Brokers. अपनी इंश्योरेंस से हर लोड ले. याद रखो बस अमरिंदर गिद्दा. कॉल 0491-999-555. शर्ता लागू.
1: चलदी दा नाम गड्डी. आते सुनिया ही होना. ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
3: ਕੀ ਆਪ ਇੱਕ ਡਰਿੰਕ ਕੇ ਲਈ ਮਨਾ ਕਰਨਾ ਪਸੰਦ ਕਰੇਂਗੇ या फिर ये कहना कि नहीं मैंने अपना लाइसेंस गवा दिया है
4: वैसे मैं ज्यादा शराब पीने वालों में से नहीं हूँ हमारे काम पर एक सेलिब्रेशन था और मुझे लगा कि मैं ड्रिंक लेने से मना नहीं कर सकता था मैंने सोचा कि मैंने तो कानूनी सीमा के भीतर ही पी है लेकिन मुझे 0.05% से ज्यादा ब्लड अल्कोहल के साथ ड्राइविंग करते हुए पकड़ा गया अब मैं ड्राइव करके अपने बच्चों को स्कूल नहीं छोड़ सकता मुझे अपनी मम्मी को कहना पड़ा कि मैं उनको डॉक्टर के पास नहीं ले जा सकता जो लोग मुझ पर निर्भर हैं, उन्हें ना कहना सबसे खराब सजा है काश इस सब की बजाय मैंने उस दिन ड्रिंक लेने से मना कर दिया होता
3: जिम्मेदारी से रहें अगर आपने शराब पी है तो ड्राइव नहीं करें

0: ਰੇਡੀਓ ਹਾਂਜੀ 1674 ਐਵੇਂ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਤੇ ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਤੈਨੂੰ
1: ਵੈਡਸ ਮੰਨੂ
0: ਪੱਪੀ ਜੀ
1: ਪੱਪੀ ਐ ਹੈ ਪੱਪੀ ਜੀ ਇਹ ਸ਼ੂਟਿੰਗ ਸ਼ੂਟਿੰਗ ਫਿਲਮ ਦੀ ਸਾਡੇ ਸ਼ਹਿਰ ਹੋਈ ਆ
0: ਇੱਥੋਂ ਕ ਤੱਕ ਇਹਨੇ ਸੋਹਣੀ ਇੱਜ਼ਤ ਫਿਰ ਵੀ
1: ਪੋਲਿਟਿਕਸ
0: ਫਿਰ ਉਹਨੂੰ ਜਿਆਦਾ ਵਧੀਆ ਲੱਗੀ ਚੇਂਜ ਕਰ ਲਿਆ ਨਾ ਇੱਕ ਤਰ੍ਹਾਂ ਦਾ
1: ਬਿਲਕੁਲ ਹੀ ਚੇਂਜ ਕਰ ਲਿਆ
0: ਉੱਥੋਂ ਤੱਕ ਤੇ ਲੋਕਾਂ ਦੀ ਆਈ ਥਿੰਕ ਸਿਮਤੀ ਜੀ ਵੀ ਬਹੁਤ ਨਾਲ ਆ ਗਈ
1: ਬਿਲਕੁਲ ਬਿਲਕੁਲ ਨੈਪੋਟਿਜ਼ਮ ਦੀ ਡਿਬੇਟ ਹੀ ਇੰਨੇ ਛੇੜੀ ਸੀ ਨੈਪੋਟਿਜ਼ਮ ਜਿਹੜੀ ਆਹ ਵਰਡ ਆਇਆ ਉੱਥੇ ਆਹ ਕਰਨ ਜੌਹਰ ਦੇ ਸ਼ੋਅ 'ਤੇ ਕਿ ਉਹਨੂੰ ਪੁੱਛਦਾ ਕਿ ਕਿਹੜਾ ਕਿਹੜਾ ਹੈਗਾ ਅੱਛਾ ਉਹ ਸਵਾਲ ਬਹੁਤ ਵਧੀਆ ਸੈਫ ਅਲੀ ਖਾਨ ਦਾ ਸੈਂਸ ਆਫ ਹਿਊਮਰ ਇੰਨਾ ਘੈਂਟ ਹੈ ਉਹ ਨਾ ਰੈਪਿਡ ਫਾਇਰ 'ਚ ਨਾ ਕਰਨ ਜੌਹਰ ਪੁੱਛਦਾ ਕੰਗਨਾ ਨੂੰ ਇਹ ਜਿੱਥੇ ਨੈਪੋਟਿਜ਼ਮ ਦਾ ਕਲੇਸ਼ ਪਿਆ ਸਭ ਕੁਛ ਉਹ ਕਹਿੰਦਾ ਕਿ ਤੈਨੂੰ ਸਭ ਤੋਂ ਜ਼ਿਆਦਾ ਹਾਰਡ ਟਾਈਮ ਕਿਹੜੇ ਐਕਟਰ ਜਾਂ ਐਕਟਰੈਸ ਨੇ ਦਿੱਤਾ ਬਾਲੀਵੁੱਡ ਦੇ ਅੰਦਰ
0: ਸੈਫ ਨੂੰ ਪੁੱਛਦਾ
1: ਕੰਗਨਾ ਨੂੰ ਪੁੱਛਦਾ ਤੇ ਸੈਫ ਆਇਆ ਸੀਗਾ ਇਹਨਾਂ ਦੀ ਇਕੱਠੇ ਫਿਲਮ ਮਾਰੀ ਸੀ ਰੰਗੂਨ ਵਿਸ਼ਾਲ ਭਾਰਦਵਾਜ ਦੀ ਤੇ ਉਹ ਕਹਿੰਦੀ ਨਾ ਕੋਈ ਐਕਟਰ ਨਾ ਕੋਈ ਐਕਟਰੈਸ ਮੈਨੂੰ ਤੰਗ ਕੀਤਾ ਤੂੰ ਕਰਨ ਜੌਹਰ
0: ਅੱਛਾ
1: ਉਹ ਕਹਿੰਦਾ ਹਾਓ ਮੀ ਕਰਨ ਜੌਹਰ ਕਹਿੰਦਾ ਸੈਫ ਨੇ ਦੋਨਾਂ ਨੂੰ ਟੋਕਦਾ ਕਹਿੰਦਾ ਪਹਿਲੇ ਮੈਨੂੰ ਇਹ ਦੱਸ ਤੂੰ ਇਹਨੂੰ ਜੈਂਡਰ ਕਿਸ ਤਰ੍ਹਾਂ ਕਰਦੀ ਹੈ ਉਹ ਸੈਫ ਵੱਲ ਦੇਖਦਾ ਕਿ ਚੁੱਪ ਕਰ ਉਹ ਕਹਿੰਦਾ ਮੈਂ ਕੀ ਕੀਤਾ ਫਿਰ ਉਹ ਸ਼ੁਰੂ ਹੋਈ ਸੀਗੀ ਕਿ ਯੂ ਨੋ ਤੂੰ ਹਮੇਸ਼ਾ ਕੰਮ ਆਪਣੇ ਹੈ ਨਾ ਦੋਸਤਾਂ ਦੇ ਬੱਚਿਆਂ ਨੂੰ ਐਂਡ ਸਾਰਿਆਂ ਨੂੰ ਦਿੱਤਾ ਕਿ ਮੈਂ ਬੜੀ ਆਪਣੇ ਲਾਈਫ ਦਾ ਸਮਾਂ ਬਰਬਾਦ ਕੀਤਾ ਤੁਹਾਡੇ ਆਫਿਸਾਂ ਦੇ ਬਾਹਰ 'ਤੇ ਹੁਣ ਮੈਨੂੰ ਪੁੱਛਣ ਆਉਂਦੇ ਹੁਣ ਮੇਰਾ ਇੰਟਰਸਟ ਨਹੀਂ ਕੰਮ ਕੁੰਮ ਕਰਨ ਦਾ ਇੱਦਾਂ ਕਰਕੇ ਹੋਈ ਸੀ ਫਿਰ ਬਾਅਦ 'ਚੋਂ ਜਿਹੜੀ ਅੱਗ ਭੱਖੀ ਅੱਜ ਤੱਕ ਉਹਦਾ ਸੇਕ ਹੈ ਹਰ ਪਾਸੇ ਕਿ ਮੇਰੇ ਖਿਆਲ ਨਾਲ ਸਿਰਫ ਰਣਬੀਰ ਕਪੂਰ ਬਿਕੋਜ਼ ਹੀ ਇਜ਼ ਅ ਵੈਰੀ ਗੁੱਡ ਐਕਟਰ ਸਿਰਫ ਉਹੀ ਇਸ ਤੋਂ ਬਚਿਆ ਹੋਇਆ ਨਹੀਂ ਤਾਂ ਅਦਰਵਾਈਜ਼ ਤਾਂ ਅਰਜੁਨ ਕਪੂਰ ਵਰੁਣ ਧਵਨ ਇਹਨਾਂ ਦੀ ਫਿਲਮਾਂ ਪਹਿਲੇ ਠੀਕ ਠਾਕ ਚੱਲ ਜਾਂਦੀਆਂ ਸੀ ਪਰ ਹੁਣ ਤਾਂ ਲੋਕਾਂ ਦੇ ਅੱਗੇ ਚਸ਼ਮਾ ਹੀ ਇਹ ਲੱਗ ਗਿਆ ਨਾ ਕਿ ਇਹ ਤਾਂ ਧੱਕੇ ਨਾਲ ਆਏ ਹੋਏ ਨੇ ਨੈਪੋਟਿਜ਼ਮ ਹੈ ਜੀ ਅਤੇ ਉਹ ਵੀ ਨਹੀਂ ਬਣਦੀ ਟੈਲੈਂਟ ਵੀ ਉੱਦਾਂ ਦਾ ਨਹੀਂ ਹੈ ਪਰ ਇੱਕ ਉਸ ਚੀਜ਼ ਨੇ ਹੈ ਨਾ ਉਹਦੀ ਫਿਲਮਾਂ ਇੰਨੀਆਂ ਮਾੜੀਆਂ ਨੀ ਹੁੰਦੀਆਂ ਜੋ ਕਰ ਨੀ ਪਾਉਂਦੀਆਂ ਬਿਜ਼ਨਸ ਖਾਸ ਕਰ ਉਹਦਾ ਭੇੜੀਆ ਬਹੁਤ ਵਧੀਆ ਫਿਲਮ ਦੇਖੀ ਸੀ
0: ਮੈਂ ਉਹਦੀ ਅੱਜ ਤੱਕ ਕੋਈ ਫਿਲਮ ਨੀ ਵੇਖੀ ਵੈਸੇ ਆਪਣਾ ਵੇਖੀਆਂ ਹੋਣੀਆਂ ਜਿਹੜੀਆਂ ਸ਼ੁਰੂ ਸ਼ੁਰੂ ਵਾਲੀਆਂ ਜਿਹੜੀਆਂ ਮਿਕਸ ਮੁਕਸ ਜੀਆਂ
1: ਉਹ ਥੋੜਾ ਉਹਦੇ ਅੰਦਰ ਨਾ ਉਹ ਗੋਵਿੰਦਾ ਸਲਮਾਨ ਖਾਨ ਟੱਚ ਹੈ ਕਰਦਾ ਵੀ ਹੈ ਜਾਣ ਕੇ ਫਾਦਰ ਨੇ ਸਾਰੇ ਕਰੀਅਰ ਹੀ ਉਹਨਾਂ ਦੇ ਆਸੇ ਪਾਸੇ ਦੀ ਫਿਲਮਾਂ ਦਾ ਹੈ ਨਾ ਬਣਾਇਆ ਤਾਂ ਸ਼ਾਇਦ ਹੁੰਦਾ ਪਰ ਉਹਦੀ ਕੋਮਿਕ ਟਾਈਮਿੰਗ ਇਜ਼ ਗੁੱਡ ਬਾਕੀ ਸਾਰਿਆਂ ਨਾਲੋਂ ਹੋਰ ਕੋਈ ਤਾਂ ਇੰਨੀ ਵਧੀਆ ਕਾਮੇਡੀ ਨਹੀਂ ਕਰਦਾ ਮੇਰੇ ਖਿਆਲ ਨਾਲ ਹੁਣ ਹੈ ਨਾ ਜਿਸ ਤਰ੍ਹਾਂ ਅਕਸ਼ੇ ਕੁਮਾਰ ਵੀ ਹੁਣ ਥੋੜ੍ਹਾ ਦੇਖੀ ਪਿੱਛੇ ਕਿਹੜੀ ਫਿਲਮ ਆਈ ਸੀ ਅਕਸ਼ੇ ਕੁਮਾਰ ਦੀ ਭੂਤ ਬੰਗਲਾ ਨੋਟ ਵੈਰੀ ਨਾਈਸ ਵੈਲਕਮ ਟੂ ਦਾ ਜੰਗਲ ਵੀ ਕਹਿੰਦੇ ਕਿ ਬਸ ਅਸੀਂ
0: ਪਤਾ ਨਹੀਂ ਮੈਨੂੰ ਰੌਲਾ ਰੱਪਾ ਹੀ ਸੀ ਓਵਰਰੇਟਿਡ ਜਿਹਾ ਹੀ ਲੱਗਦਾ ਵੀ ਜਿੰਨਾ ਉਹਦਾ ਰੌਲਾ ਰੱਪਾ ਵਾ ਉਸ ਹਿਸਾਬ ਦੇ ਨਾਲ ਕੁਛ ਐਡੀ ਕੋਈ ਨੇ ਕੀਤੀ ਨਹੀਂ ਹੈ ਕੋਈ
1: ਉਹਨੇ ਹੁਣ ਤਾਂ ਰੇਟ ਡਾਊਨ ਹੋ ਗਿਆ ਓਵਰਰੇਟਿਡ ਤੋਂ ਉਹੀ ਤਾਂ ਪ੍ਰੋਬਲਮ ਹੈ ਨਾ ਹੁਣ ਤਾਂ ਸਾਰੇ ਹੀ ਵਿਚਾਰੇ ਅੰਡਰ ਵਾਟਰ ਹੋ ਗਏ ਨੇ
0: ਪਰ ਇਹ ਚੀਜ਼ ਕਿੱਦਾਂ ਮਤਲਬ ਉਹ ਜਿੱਦਾਂ ਇਹ ਮੰਨ ਲਓ ਕਰ ਗਈ ਉਹਦੇ ਬਾਰੇ ਉਹਦੇ ਹੀ ਸ਼ੋਅ ਦੇ ਵਿੱਚ ਉਹ ਤਾਂ ਕੱਟ ਕੁੱਟ ਸਕਦੇ ਸੀ
1: ਇੱਦਾਂ ਕਿੱਦਾਂ ਕੱਟ ਸਕਦੇ ਸੀਗੇ IP ਤਾਂ ਸਟਾਰ ਵਰਲਡ ਦੀ ਹੈ ਨਾ ਇੰਨੀ ਤਗੜੀ ਗੱਲਬਾਤ ਨਾਲੇ ਉਹਦਾ ਸ਼ੋਅ ਹੀ ਸਾਰਾ ਇਸ ਚੀਜ਼ ਦੇ ਉੱਪਰ ਬੇਸਡ ਆ ਕੰਟਰੋਵਰਸੀ ਦੇ ਉੱਪਰ ਇਹਨਾਂ ਲੋਕਾਂ ਨੂੰ ਮਤਲਬ ਇੱਕ ਲੈਵਲ ਤੋਂ ਬਾਅਦ ਕੀ ਫਰਕ ਪੈਂਦਾ ਨਾ ਦੇ ਆਰ ਆਲ ਕਮੋਡਿਟੀਜ਼ ਹੈ ਨਾ ਇਹਨਾਂ ਨੇ ਕੋਈ ਦੁਕਾਨ ਥੋੜ੍ਹੀ ਖੋਲਣੀ ਇਹਨਾਂ ਦੀ ਦੁਕਾਨ ਹੈ ਆਪ ਨੇ ਦੇਖੋ ਨਾ ਉਹ ਗੱਲ ਉਸ ਗੱਲ ਕਰਕੇ ਉਹਦੇ 3-4 ਹੋਰ ਸੀਜ਼ਨ ਆਏ ਬਾਅਦ ਚੋਂ
0: ਬਸ ਮੇਨ ਉਹ ਵੇਖ ਕੇ
1: ਗੱਲ ਉਹੀ ਹੈ ਹਰ ਸੀਜ਼ਨ ਦਾ ਸੋਹਣਾ ਪੈਸਾ ਮਿਲਦਾ
0: ਇੱਕ ਵੈਂਟੀਲੇਸ਼ਨ ਵੀ ਮਿਲ ਜਾਂਦੀ ਹੈ ਨਾ ਚਲੋ ਠੀਕ ਹੈ ਉਹਦੇ ਚੋਂ ਚਲੋ ਖੈਰ ਆਓ ਆਪਾਂ ਅੱਗੇ ਵੱਧਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਤੇ ਅੱਜ ਤੁਸੀਂ ਸਾਨੂੰ ਦੱਸਣਾ ਕੀ ਤੁਹਾਡੇ ਨਾਲ ਇਹ ਸਭ ਤੋਂ ਚੰਗਾ ਹੋਇਆ ਕਿਹੜੀ ਗੱਲ ਦੀ ਤੁਹਾਨੂੰ ਖੁਸ਼ੀ ਆ ਕਿਹੜੀ ਗੱਲ ਨੇ ਤੁਹਾਡੇ ਚਿਹਰੇ ਤੇ ਮੁਸਕਰਾਹਟ
1: ਐਂਡ ਪਲੀਜ਼ 4-3 ਮਿੰਟ ਵਾਲੇ ਟਾਈਮਰ ਦੇ ਅੰਦਰ
0: ਹਾਂਜੀ
1: ਮੈਂ ਟਾਈਮਰ ਔਨ ਕਰਾਂਗਾ ਫਿਰ ਤੋਂ ਅੱਜ ਆਪਾਂ ਫਿਰ ਤੋਂ ਪਿਛਲੀ ਵਾਰੀ ਕੌਣ ਵਿਨਰ ਸੀਗਾ ਬਈ ਆਪਣਾ
0: ਹਾਂਜੀ
1: ਪਿਛਲੀ ਵਾਰੀ ਆਪਣਾ ਵਿਨਰ ਆਪਣਾ ਪਿਛਲੀ ਵਾਰੀ ਵਿਨਰ ਮੇਰੇ ਘਰ ਰਿਚਰਡ ਜੀ ਸੀਗੇ ਆਪਾਂ ਹੈਰਾਨ ਜਿਹੇ ਹੋਏ ਸੀਗੇ ਕਿ ਯਾਰ ਆਹ ਕਿੱਦਾਂ ਹੋ ਗਿਆ ਕਿ ਰਿਚਰਡ ਜੀ ਇੰਨੀ ਛੇਤੀ ਫ੍ਰੀ ਹੋ ਗਏ
0: ਹਾਂ ਜੀ ਚਲੋ ਐਰਕੀ ਫਿਰ ਐਰਕੀ ਜਿੱਤ ਲੈਂਦੇ ਇਹਨਾਂ ਨੂੰ ਫਿਰ ਪਿਛਲੀ ਵਾਰੀ ਦਾ ਜਿਹੜਾ ਜਿੱਤੇ ਇਹਨਾਂ ਨੂੰ ਦਿਨੇ ਇੰਡੀਅਨ ਫਿਲਮ ਫੈਸਟੀਵਲ ਦਾ ਪਾਸ
1: ਇਹਨਾਂ ਨੂੰ ਲੋੜ ਆ ਹਾਂ ਇਹਨਾਂ ਨੂੰ ਲੋੜ ਆ
0: ਬਾਹਰ ਇਹਨਾਂ ਨੂੰ
1: ਉਦਾਂ ਇਹਨਾਂ ਦੀ ਐਂਟਰੀ ਨਹੀਂ ਹੋਣੀ ਸੀ
0: ਪਰ ਇਹਨਾਂ ਜ਼ਰੂਰ ਕਰਾ ਦਾਂਗੇ ਇਹਨਾਂ ਜ਼ਰੂਰ ਨਾਲ ਕੰਫਰਮ ਕਰ ਦਈਏ ਇਹ ਪਾਸ ਜਿਹੜਾ ਹੈ ਹਾਥੀ ਵੇਖਣ ਦਾ ਵਾ ਜਿਹੜਾ ਬਾਹਰ ਖੜਾ ਹੁੰਦਾ ਸੀ ਅੰਦਰ ਦੀ ਕੋਈ ਗਰੰਟੀ ਨਹੀਂ ਸਾਡੀ
1: ਉਹ ਦੇਖ ਲਓ ਉਹ ਮੈਨੂੰ ਲੱਗਦਾ ਜਿਹੜੀ ਲੇਡੀ ਹਾਥੀ ਲੈ ਕੇ ਫਿਰ ਰਹੀ ਹੁੰਦੀ ਆ ਉਹ ਆਈ ਐਮ ਪ੍ਰੀਟੀ ਮਚ ਸ਼ੋਰ ਉਹ 6 ਫੁੱਟ 5 ਜਾਂ 4 ਇੰਚ ਟਾਈਪ ਹਾਈਟ ਆ ਉਹਦੀ
0: ਉਹ ਲੇਡੀ ਆਪ
1: ਹਾਂ ਕਿਉਂਕਿ ਉਹਨੇ ਇਕੱਲੀ ਨਹੀਂ ਉਹ ਹਾਥੀ ਸਿਰ ਤੇ ਰੱਖਿਆ ਹੋਇਆ ਐਂਡ ਉਹ ਦੂਰੋਂ ਇਸ ਤਰ੍ਹਾਂ ਹੀ ਲੱਗਦਾ ਕਿ ਮਤਲਬ ਕੁਛ ਕੁ ਫੁੱਟ ਦੀ ਦੂਰੀ ਤੋਂ ਤਾਂ ਇੱਦਾਂ ਹੀ ਲੱਗਦਾ ਕਿ ਅਸਲੀ ਤੋਰੀ ਫਿਰਦੇ ਕੀ ਚੱਕਰ ਆ ਇੱਕ ਅਸੀਂ ਸੈਲਫ ਰੇਸਿਜ਼ਮ ਵੀ ਤਾਂ ਕਰਦੇ ਹਾਂ ਕਿ ਕਰਤਾ ਨਾ ਉਹੀ ਕੰਮ ਲੈਣਾ ਜਾਣਾ ਬੰਦੇ ਉਹ ਨਹੀਂ ਨਹੀਂ ਸੋਰੀ ਸੋਰੀ ਤਾਂ ਮੈਸਕਟ ਰੱਖਿਆ ਪਿਆ
0: ਆ ਦੂਰੋਂ ਵੇਖੇ ਕੋਈ ਤਾਂ ਅਸਲੀ ਲੱਗਦਾ ਤੁਹਾਡੇ ਨਾਲ ਕੀ ਹੋਇਆ ਇਹੋ ਜਿਹਾ ਫਿਰ ਆਪਾਂ ਅੱਗੇ ਵਧੀਏ
1: ਬਹੁਤ ਛੋਟੀ ਜਿਹੀ ਖੁਸ਼ੀ ਮੈਂ ਬਹੁਤ ਟਾਈਮ ਤੋਂ ਕੁਲਚੇ ਨਹੀਂ ਖਾ ਪਾ ਰਿਹਾ ਸੀਗਾ ਫੇਵਰੇਟ ਦੁਕਾਨ ਤੋਂ ਮੈਂ ਫਿਰ ਸਪੈਸ਼ਲੀ ਗਿਆ ਠੀਕ ਹੈ ਕੁਲਚੇ ਮੰਗਾਇਆ ਡਬਲ ਘਰ ਦੇ ਕਹਿ ਰਹੇ ਸੀ ਕਿ ਹੈ ਨਾ ਕਿ ਸਿੰਗਲ ਪੀਸ ਫਿਰ ਆਪਾਂ ਚ ਉਹ ਆਪਾਂ ਚ ਲੱਗੇ ਹਾਫ ਕਰ ਲੈਣਗੇ ਇਹ ਕਹਿੰਦਾ ਮੈਂ ਕਿਹਾ ਆਪਾਂ ਚ ਪੀਸ ਮੈਨੂੰ ਮੈਂ ਕਿਹਾ ਨੈਗੇਟਿਵਿਟੀ ਨਹੀਂ ਚਾਹੀਦੀ ਗਰਲਸ ਯੂ ਈਟ ਵਾਟ ਐਵਰ ਯੂ ਵਾਂਟ ਆਪਾਂ ਦਾ ਜੀ ਆਰਾਮ ਨਾਲ ਡਬਲ ਪਲੇਟ ਖਾਧੀ ਹੈ ਜਿਹੜੀ ਦੋ ਪੀਸ ਨਾਲ ਮੰਗੇ ਪਹਿਲੇ ਪਹਿਲੇ ਚਾਹ ਪੀਤੀ ਹੈ ਫਿਰ ਮੈਂਗੋ ਲੱਸੀ
0: ਕੀ ਯਾਦ ਕਰਾਤਾ
1: ਮਜ਼ਾ ਆ ਗਿਆ ਟੂ ਗੁੱਡ ਬ੍ਰੋ ਟੂ ਗੁੱਡ ਆਪਕੋ ਬਹੁਤ ਯਾਦ ਕੀਆ
0: ਕਰੰਚ ਕਰਕੇ
1: ਮੈਂ ਉੱਪਰ ਮੱਖਣ ਨਹੀਂ ਪਾਉਂਦਾ ਮੱਖਣ ਕ੍ਰਿਸਪ ਦੇਖੋ ਯਾਰ ਇਟਸ ਅਮੇਜ਼ਿੰਗ ਗਾਣੇ ਵੀ ਹਨ ਵਧੀਆ ਵਧੀਆ ਲੱਗੇ ਪਏ ਹੈ ਨਾ
0: 2013-14
1: ਪਹਿਲੇ ਚਾਹ ਪੀਤੀ ਤਦ ਤੱਕ ਅੱਧਾ ਕੁਲਚਾ ਹੋ ਗਿਆ ਪਹਿਲੇ ਥੋੜੀ ਚਾਹ ਪੀ ਲਈ ਨਾ ਕਿ ਥੋੜਾ ਬੰਦਾ ਤਿਆਰ ਹੋ ਜਾਏ ਸੁੱਤਾ ਉੱਠਾ ਜਾ ਹੀ ਆਇਆ ਹਾਂ ਫਿਰ ਆਪਾਂ ਖਾਣਾ ਸ਼ੁਰੂ ਕੀਤਾ ਜਦੋਂ ਫਿਰ ਟੂਵਰਡਸ ਦਾ ਐਂਡ ਜਦੋਂ ਅਖੀਰਲਾ ਅੱਧਾ ਰਹਿ ਗਿਆ ਫਿਰ ਆਪਾਂ ਮੈਂਗੋ ਲੱਸੀ ਮੰਗਾ ਲਈ ਕਿਉਂਕਿ ਬਾਅਦ ਚੋਂ ਕੰਮ ਨਹੀਂ ਸੀ ਨਾ ਉਸ ਦਿਨ ਘਰ ਜਾ ਕੇ ਆਰਾਮ ਨਾਲ ਸੁਸਤਾਨਾ ਸੀਗਾ ਕੋਈ ਫਿਲਮ ਲਾਣੀ ਸੀ ਦੇਖ ਦੇਖਦੇ ਸੋ ਜਾਣਾ ਸੀਗਾ ਅਮੇਜ਼ਿੰਗ ਡੇ ਆਈ ਲਵਡ ਇਟ ਮੈਨ
0: ਓਏ ਹੋਏ ਹੋਰ ਕਿਸੇ ਨਾਲ ਹੋਇਆ ਹੋਵੇ ਕੋਈ ਆਹ ਚੀਜ਼ਾਂ ਕਿੰਨੀ ਖੁਸ਼ੀ ਦਿੰਦੀਆਂ ਸਾਨੂੰ
1: ਇਹੀ ਤੇ ਵਧੀਆ ਚੀਜ਼ ਆ ਹੋਰ ਕਿਆ ਹੀ ਹੋ ਜਾਣਾ ਲੋਟਰੀ ਤਾਂ ਨਿਕਲ ਨਹੀਂ ਰਹੀ ਉਹਨੇ ਹੀ ਸਭ ਹੀ ਹੋਏਗਾ
0: ਹੋਰ ਕੀ ਹੈ ਜ਼ਿੰਦਗੀ 'ਚ ਵੈਸੇ ਤੁਸੀਂ ਵੀ ਦੱਸਿਓ ਮਤਲਬ ਜੇ ਮੰਨ ਲਓ ਸਟਾਲ ਲੱਗੇ ਹੋਣ ਕੁਲਚਾ ਹੈ ਅਤੇ ਕੁਲਚਾ ਭਟੂਰੇ
1: ਭਟੂਰੇ
0: ਅਤੇ ਆਪਣਾ ਚਾਟ
1: ਚਾਟ
0: ਅਤੇ ਗੋਲ ਗੱਪੇ ਠੀਕ ਚਾਰ ਸਟਾਲ ਲੱਗੇ ਹੋਣ ਤੇ ਕਿਹੜੇ ਤੇ ਜਾਓਗੇ ਪਹਿਲਾਂ ਭੱਜ ਕੇ
1: ਅੱਛਾ
0: ਕੁਲਚਾ ਭਟੂਰੇ
1: ਇਹ ਮਤਲਬ ਸਿਨੈਰੀਓ ਕੀ ਹੈ ਮੈਂ ਕਿਤੇ ਸਮਝੋ ਸਕੂਟਰ ਚਲਾ ਰਿਹਾ ਪੰਜਾਬ ਚ ਡਗ ਡਗ ਡਗ ਡਗ ਕਰਕੇ ਤੇ ਮੇਰੇ ਸਾਹਮਣੇ ਆ ਕਿ ਮੈਂ ਕਿਸੇ ਵਿਆਹ ਸ਼ਾਦੀ ਤੇ ਗਿਆ ਇਸ ਤਰ੍ਹਾਂ
0: ਐਨੀਵੇਅਰ ਮੰਨ ਲਓ
1: ਐਨੀਵੇਅਰ
0: ਐਨੀਵੇਅਰ ਤੁਸੀਂ ਕਿਤੇ ਗਏ ਹੋ ਹਨਾ ਕਿਸੇ ਦੇ ਘਰ ਹੀ ਗਏ ਹੋ ਤੁਸੀਂ
1: ਮੇਰੇ ਲਈ ਲਾਈਫ ਚ ਹਮੇਸ਼ਾ ਕੁਲਚਾ ਵਿਨ ਕਰਦਾ ਮਤਲਬ ਉਹ ਅੰਮ੍ਰਿਤਸਰੀ ਨਾਨ ਜਿਹਨੂੰ ਆਪਾਂ ਕਹਿੰਦੇ ਮੈਂ ਮਤਲਬ ਦੱਸ ਦਵਾਂ ਹਨਾ ਉਹ ਵਾਲਾ ਹਨਾ ਅੰਮ੍ਰਿਤਸਰੀ ਕੁਲਚਾ ਹਾਂ ਉਹ ਐਨੀ ਡੇ
0: ਓਕੇ ਮੈਨੂੰ ਲੱਗਦਾ ਵੀ ਡਿਪੈਂਡ ਕਰੂਗਾ ਵੀ ਭੁੱਖ ਕਿੰਨੀ ਕਿਆ
1: ਉਹ ਫਿਰ ਦੇਖੋ ਤੁਸੀਂ ਖੁਦ ਕਿਹਾ ਕਿ ਡਿਪੈਂਡੈਂਸੀ ਨਹੀਂ ਸੋਚਣੀ ਖੁਦ ਤੇ ਕਿਹਾ ਤੁਸੀਂ ਹੁਣ ਦੇਖੋ ਚੀਟਿੰਗ ਨਹੀਂ ਕਰਨੀ
0: ਫਿਰ ਕੁਲਚਾ ਖਾ ਲਾਂਗੇ
1: ਫਿਰ ਤਾਂ ਕੁਲਚਾ ਹੀ
0: ਫਿਰ ਕੁਲਚਾ ਹਾਂ
1: ਫਿਰ ਕੁਲਚਾ ਸਮਝੋ ਹੁਣ ਵਿਆਹ ਸ਼ਾਦੀ ਹੈ ਕਿਤੇ ਰਾਤ ਵਾਲਾ ਵਿਆਹ ਤੇ ਫਿਰ ਆਈ ਵੁੱਡ ਸੇ ਕਿ ਟਿੱਕੀ ਖਾ ਲੈਂਦੇ ਚਾਟ ਖਾ ਲੈਂਦੇ ਕੁਲਚਾ ਹੈਵੀ ਹੋ ਜਾਏਗਾ ਨਾ ਰਾਤ ਵਾਸਤੇ
0: ਹਾਂ ਉਹ ਗੱਲ
1: ਪਰ ਸਮਝੋ ਦਿਨ ਦਾ ਵਿਆਹ ਜਾਂ ਕੋਈ ਦਿਨ ਦਾ ਫੰਕਸ਼ਨ ਹੈ ਫਿਰ ਤਾਂ ਮਤਲਬ ਟਿੱਕੀ ਚਾਟ ਦੀ ਕਿਆ ਹੀ ਵੈਲਿਊ ਹੈ ਕੁਲਚਾ ਸਾਹਮਣੇ
0: ਓਹੋ ਹੋ ਕਾਹ ਦੀ ਕੀ ਉਹਨਾਂ ਦੀ ਹੈਨਾ
1: ਮੈਂ ਤਾਂ ਲੁਧਿਆਣੇ ਵੀ ਜਾਣਾ ਕੀ ਯਾਦ ਕਰਾਤਾ ਬਾਈ ਮੈਂ ਲੁਧਿਆਣੇ ਫਾਦਰ ਸਾਹਿਬ ਨਾਲ ਜਾਣਾ ਮੈਂ ਫਾਦਰ ਸਾਹਿਬ ਪ੍ਰੋਪਰ ਫੂਡੀ ਸੀਗੇ ਅਤੇ ਆਪਾਂ ਨਾ ਉੱਥੇ ਯਾਰ ਕੀ ਪਤਾ ਨਹੀਂ ਸਹੀ ਨਾਮ ਉਹਦਾ ਕਿ ਨਹੀਂ ਹੈ ਚੌੜੇ ਬਾਜ਼ਾਰ ਤੋਂ ਕਿਹਾ ਕੋਈ ਲੱਲੂ ਮਲ ਗਲੀ ਹੈ ਪਤਾ ਨਹੀਂ ਇਹੀ ਨਾਮ ਹੈ ਕਿ ਨਹੀਂ ਆਈ ਡੋਂਟ ਨੋ
0: ਜਲੰਧਰ
1: ਲੁਧਿਆਣੇ ਲੁਧਿਆਣੇ ਅਤੇ ਉੱਥੇ ਨਾ ਇੱਕ ਦੁਕਾਨ ਸੀਗੀ ਉਹ ਕੁਲਚੇ ਬਣਾਉਂਦੇ ਕਿ ਮਤਲਬ ਫਾਦਰ ਸਾਹਿਬ ਵੀ ਮੇਰੇ ਬਹੁਤ ਵਿਟੀ ਸੀਗੇ ਅਸੀਂ ਦੋਨੋਂ ਸਿਰਫ ਉਸ ਦੁਕਾਨ 'ਤੇ ਇਸ ਕਰਕੇ ਜਾਂਦੇ ਸੀਗੇ ਉਹਨਾਂ ਦੀ ਸਰਵਿਸ ਜੋ ਸੀ ਨਾ ਬੇਕਾਰ ਕਿਉਂਕਿ ਉਹ ਜਿਨ ਜਿਹੜਾ ਮਾਲਕ ਆ ਉਹ ਆਪ ਲੱਗਾ ਵਾ ਕੁਲਚਿਆਂ ਨੂੰ ਤੇ ਜਿਹੜੇ ਉਹਨੇ ਬੰਦੇ ਰੱਖੇ ਹੋਏ ਨਾ ਉਹਦੀ ਇੱਜ਼ਤ ਨਹੀਂ ਕਰਦੇ ਉਹ ਵਾਜਾ ਮਾਰੀ ਉਹ ਦੋ ਨੰਬਰ ਤੇ ਰੱਖਦੇ ਆਪ ਆ ਜਾ ਆਪ ਰੱਖਦੇ ਗਲਤੀ ਨਾਲ ਕਿਤੇ ਕਹਿਤਾ ਭਾਈ ਛੋਲੇ ਹੋਰ ਉਹ ਭਾਜੀ ਹੋਰਾਂ ਨੂੰ ਛੋਲੇ ਦੀ ਪਲੇਟ ਹੋਰ ਪਾ ਦੇ ਹਾਂ ਤੂੰ ਪਾਈ ਸੀਗੀ ਬਾਲਟੀ 'ਚ ਕਿੱਦਾਂ ਪਾਵਾਂ ਉਹ ਕਹਿੰਦਾ ਉਹ ਫਿਰ ਅੱਗੋਂ ਮਾਲਕ ਕਹਿ ਰਿਹਾ ਸੋਰੀ ਯਾਰ ਸੋਰੀ ਪਾ ਦਿੰਦਾ ਮੈਂ ਕਿਹਾ ਯਾਰ ਇਹ ਜਿਹੜੀ ਕੰਮਰੈਡਰੀ ਹੈ ਨਾ ਉਹ ਅੱਧਾ ਘੰਟਾ ਖਾਣਾ ਅੱਧਾ ਘੰਟਾ ਉਹ ਸ਼ੋਅ ਦੇਖਣਾ ਉਹਨਾਂ ਦਾ ਆਪਸ 'ਚ ਮਤਲਬ ਉੱਥੇ ਟਿਪ ਦੇਣਾ ਅੱਛਾ ਲੱਗਦਾ ਕਿ ਬਾਕੀ ਦੇ ਆਰ ਡੂਇੰਗ ਸਮਥਿੰਗ ਡਿਫਰੈਂਟ
0: ਅੱਛਾ ਕਈ ਨਾ ਜਦੋਂ ਇੱਕ ਅੱਧੀ ਥਾਂ ਹੈਗੀ ਆ ਅੰਮ੍ਰਿਤਸਰ ਵੀ ਉਹ ਤਾਂ ਕਿਉਂਕਿ ਆਲਵੇਜ਼ ਨਹੀਂ ਇੱਦਾਂ ਹੁੰਦਾ ਇਸ ਕਰਕੇ ਮਤਲਬ ਤਾਂ ਇਹ ਨਹੀਂ ਵੀ ਤੁਸੀਂ ਜਾ ਕੇ ਉੱਥੇ ਉਹ ਕਹੋ ਵੀ ਤੁਸੀਂ ਹੁਣ ਜਾਂ ਹੁਣ ਕਹੋ ਵੀ ਨਹੀਂ ਇੱਦਾਂ ਤਾਂ ਉੱਥੇ ਨਹੀਂ ਹੁੰਦਾ ਪਰ ਉੱਥੇ ਨਾ ਜਿੱਦਾਂ ਟੇਬਲ ਲੱਗੇ ਹੁੰਦੇ ਆ ਤਾਂ ਟੇਬਲ ਜਿੱਦਾਂ ਇੱਥੇ ਤਾਂ ਹੁੰਦਾ ਨਾ ਵੀ ਮੰਨ ਲਓ ਦੋ ਬੰਦਿਆਂ ਦਾ ਇੱਕ ਬੰਦੇ ਦਾ ਟੇਬਲ ਹੈ ਨਾ ਵੀ ਚੌਂ ਬੰਦਿਆਂ ਦਾ ਟੇਬਲ ਜੋੜ ਤੇ ਅਤੇ ਫੈਮਿਲੀ ਦਾ ਟੇਬਲ ਉਹ ਹੈਗੇ ਹੀ ਇਕੱਠੇ ਆ ਖਾਂਦੇ ਖਾਂਦੇ ਕਈ ਵਾਰੀ ਇੰਨਾ ਮਸਤ ਹੋ ਜਾਂਦਾ ਇੱਕ ਦੋ ਵਾਰੀ ਤੇ ਮੇਰਾ ਦੂਸਰੇ ਦੀ ਲੱਸੀ ਨੂੰ ਹੱਥ ਪੈ ਗਿਆ ਫਿਰ ਉਹ ਬੰਦਾ ਖਾਣ ਖਾਣ ਐਂ ਕਰਕੇ ਮੈਂ ਵੀ ਯਾਰ ਮੇਰੀ ਆ ਨਾ ਫਿਰ ਬੰਦਾ ਕਹਿੰਦਾ ਚਲੋ ਠੀਕ ਹੈ ਯਾਰ ਸੋਰੀ ਮੈਂ ਤਾਂ ਵੈਸੇ ਆਰਡਰ ਹੀ ਨਹੀਂ ਕੀਤੀ ਸੋਰੀ ਭਾਈ चलो आओ और अगे वे आप खाण पीने जो खाण पीन दल हो जाए ना सारिया गल धुंधलिया पै जा जीरो जीरो
1: नक्शे चेते ने
0: हो ते बाकी सुनिया वो किसी ना निकल गई अच्छा इधर जीरो जीरो सिक्स तुम आने रहो जी जीरो जीरो सिक्स
1: जीरो जीरो सिक्स जी प्लीज हेलो
0: सत श्री अकाल कौन बोलता
1: जिंद बड़ा प्यारा नाम
0: अच्छा वाह तुहाडे ते नाम ही बड़े सोहने कुड़ियो
1: बड़े सोहने नाम ने
2: थैंक यू
0: गए ते जिंद अज स्कूल नहीं गए
2: नहीं ये वाला ट्यूसडे में लगना है
0: अच्छा ट्यूजडे लगना लैट मी गैस जो छोटी होगी ना जिंद अपने आप अपना नाम दस दी होगी दिंद करते होंगे है जो तुम छोटे ही तो उदो ती दिंद कहते हो कि जिंद कहते हो
1: नहीं
0: दस है
1: दिंद कहते ही
0: पर होर क्यूट लगदा थैंक यू जिंद तुसी कॉल कीती आ ते की सुनाओगे दोवीं भैणा ओके वेरी नाइस
2: सुपर ने

0: ਬਹੁਤ ਵਧੀਆ
1: ਨਾਈਸ,
2: ਇਹ ਤਾਂ ਰਿਕਾਰਡ ਕਰਕੇ ਭੇਜੋ ਮੈਨੂੰ, ਮੈਂ ਇਹੀ ਸੁਣਿਆ ਕਰਨਾ ਬੱਬੂ ਮਾਨ ਸਾਹਿਬ ਦੇ ਵਰਜਨ ਤੋਂ ਵਧੀਆ ਲੱਗਾ ਮੈਨੂੰ ਤੇ ਇਹ।
1: ਅੱਛਾ, ਵੈਰੀ ਨਾਈਸ,
2: ਵੈਰੀ ਗੁੱਡ,
1: ਨਾਲੇ ਨਾ ਕਿੱਡਾ ਸੋਹਣਾ ਗਾਣਾ ਯਾਦ ਕੀਤਾ।
2: ਹਾਂ, ਗਾਣਾ ਵੀ ਕਿੰਨਾ ਸੋਹਣਾ, ਵੈਰੀ ਗੁੱਡ,
1: ਤੁਸੀਂ ਤੇ ਗਾਣਾ ਪਿੱਕ ਬੜਾ ਵਧੀਆ ਕੀਤਾ ਨਾ। ਥੈਂਕ ਯੂ ਜਿੰਦ। ਤੇ ਸਰਬੱਤ ਕਿੰਨੇ ਸਾਲਾਂ ਦੀ ਆ?
3: 4
1: 4
2: ਓਏ
1: ਓਏ, 4 ਦੇ ਨਾਲ ਗਾਣਾ ਵੀ ਬੋਲ ਲੈਂਦੀ ਆ ਬੱਲੇ,
2: ਵੈਰੀ ਗੁੱਡ। ਤੁਸੀਂ ਤਾਂ ਦੋਨੋਂ ਬਹੁਤ ਟੈਲੈਂਟਡ ਹੋ।
1: ਥੈਂਕ ਯੂ ਜਿੰਦ, ਥੈਂਕ ਯੂ ਸਰਬੱਤ, ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਨਿਆਣੇ ਤੇ ਇੰਨੇ ਇੰਨੇ ਟੈਲੈਂਟਡ ਨੇ ਨਾ ਨਿਆਣੇ,
2: ਮਾਈ ਗੋਡ,
1: ਤੁਹਾਡਾ ਤੇ ਜੀ ਕਰਦਾ ਵੀ ਤੁਸੀਂ ਸੁਨਿਆਸ ਹੀ ਲੈ ਲਓ।
2: ਗੱਲ ਤੇ ਸਹੀ ਆ, ਮਤਲਬ ਉਸ ਲਿਹਾਜ਼ ਨਾਲ ਕਿਤੇ ਵੈਰੀ ਟੈਲੈਂਟਡ। ਹਾਂ,
1: ਸਹੀ ਗੱਲ ਹੈ, ਮਤਲਬ ਆਪਾਂ ਏਡੀ ਏਡੀ ਉਮਰ ਦੇ ਵਿੱਚ ਕਿੱਥੇ ਕੁਛ ਆਉਂਦਾ ਹੁੰਦਾ ਸੀ, ਐਵੇਂ ਗੀਰਾ ਵੇਂਦੇ ਰਹੀਦਾ ਸੀ, ਨਲੀ ਚੋਂਦੀ ਰਹਿੰਦੀ ਸੀ,
2: ਭੇਤ ਵੀ ਨਹੀਂ ਹੁੰਦਾ ਸੀ, ਹਨਾ ਮਤਲਬ ਇਹ ਧਿਆਨ ਵੀ ਨਹੀਂ ਇਸ ਤਰ੍ਹਾਂ ਦਾ ਕਿ ਹਨਾ ਯੂ ਕੈਨ ਡੂ ਸਮਥਿੰਗ ਲਾਈਕ ਦੈਟ। ਹਾਂ,
1: ਸਾਡੀ ਇਸ ਸਮੇਂ ਦੀਆਂ ਸਾਡੀਆਂ ਯਾਦਾਂ ਵੀ ਉਹ ਮੱਝ ਖੋਲਤੀ, ਹਨਾ ਕੁੱਤੇ ਨੂੰ ਰੋੜਾ ਮਾਰਤਾ, ਹਨਾ ਜਾਮ ਨੂੰ ਤੂੰ ਡਿੱਗ ਪਏ, ਸਾਡੀਆਂ ਇੱਦਾਂ ਦੀਆਂ ਵਾ ਇਸ ਇਸ ਵੇਲੇ ਦੇ। ਚਲੋ ਖੈਰ, ਰਿਚਰਡ ਜੀ ਤੁਸੀਂ ਆਉਂਦੇ ਰਹੋ। ਹੈਲੋ
4: ਰਿਚਰਡ ਜੀ, ਸਤਿ ਸ੍ਰੀ ਅਕਾਲ ਰੰਜੋਤ ਐਂਡ ਕ੍ਰਿਸ਼ਨਾ ਵੀਰ,
1: ਸਤਿ ਸ੍ਰੀ ਅਕਾਲ
2: ਰਿਚਰਡ ਵੀਰ ਜੀ, ਹਾਊ ਆਰ ਯੂ ਮਾਈ ਫਰੈਂਡ,
1: ਕੀ ਹਾਲ ਹੈ ਤੁਹਾਡਾ?
4: ਉਹੀ ਹੱਡੀ ਤੇ ਉਹੀ ਖਾ ਲੈ।
1: ਓਕੇ,
2: ਹਾਈ
1: ਗੁੱਡ, ਮਤਲਬ ਉਹੀ ਹੱਡੀ ਤੇ ਉਹ ਖਲ।
2: ਅੱਛਾ ਅੱਛਾ, ਓਕੇ ਓਕੇ, ਨਾ ਅਮੇਜ਼ਿੰਗ ਅਮੇਜ਼ਿੰਗ ਅਮੇਜ਼ਿੰਗ, ਇਹ
1: ਉਹ ਹਿੰਦੀ ਮੈਂ ਕੂ ਰਿਹਾ ਨਾ।
2: ਹਾਂ, ਔਰ ਸੁਣਾਓ, ਕੈਸਾ ਰਹਾ ਆਪਕਾ ਹਫਤਾ ਭਾਈ?
4: ਬੜੀਆ ਬੜੀਆ, ਆਈ ਸੌ ਦਿਸ ਮੂਵੀ ਸਤਲੁਜ ਅਗੇਨ, ਵਾਟ ਅ ਬਿਊਟੀਫੁਲ ਮੂਵੀ, ਮਤਲਬ।
1: ਅੱਛਾ, ਵੇਖ ਲਈ ਤੁਸੀਂ?
4: ਐਂਡ ਮੈਂ ਪਤਾ ਨਹੀਂ ਕੌਣ ਸੀ ਦੁਨੀਆ ਮੈਂ ਰਹਿ ਰਿਹਾ ਥਾ, ਆਈ ਹੈਡ ਨੈਵਰ ਹਰਡ ਅਬਾਊਟ ਵਾਟ ਹੈਪਨਡ ਦੇਅਰ।
1: ਅੱਛਾ, ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਨਹੀਂ ਪਤਾ, ਹੁਣ ਮੰਨ ਲਓ ਜੇ ਆਪਾਂ ਪੰਜਾਬ 'ਚ ਬੈਠੇ ਸਾਨੂੰ ਨਹੀਂ ਪਤਾ ਹੋਊਗਾ ਵੀ ਉੱਧਰ ਤਾਮਿਲ 'ਚ ਕੀ ਹੋਇਆ ਸੀ, ਮਹਾਰਾਸ਼ਟਰ ਮਣੀਪੁਰ 'ਚ ਕੀ ਵਾਪਰ ਰਿਹਾ ਵਾ, ਨਹੀਂ ਪਤਾ ਹੁੰਦਾ, ਕਾਂਦੋਲੇ ਪ੍ਰਦੇਸ਼ ਹੀ ਆ।
2: ਹਾਂ, ਬਿਲਕੁਲ ਸਹੀ ਗੱਲ।
4: ਹਾਂ, ਬਹੁਤ ਸਹੀ ਬੋਲਾ ਆਪਨੇ ਇਕਦਮ। ਸੋ ਆਈ ਵੁਡ ਸਜੈਸਟ ਐਵਰੀਵਨ ਟੂ ਗੋ ਐਂਡ ਵਾਚ, ਕਿਉਂਕਿ ਮੁਝਕੋ ਆਇਆ ਥਾ, ਮੈਨੇ ਜਿਤਨੇ ਵੀ ਮੇਰੇ ਫਰੈਂਡਸ ਸਭ ਕੋ ਬਾਟਾ, ਉਹਨੇ ਕਹਾ ਹਮਨੇ ਦੇਖ ਲਿਆ ਭਾਈ, ਇਹ ਦੋ ਹਫਤੇ ਪਹਿਲੇ ਨਿਕਲ ਗਈ।
2: ਅੱਛਾ, ਆਪ ਲੇਟ ਹੋ ਗਏ ਹੈ,
1: ਤੁਸੀਂ ਲੇਟ ਹੋ ਗਏ। ਓਕੇ
2: ਓਕੇ, ਹਾਂ, ਕਿਉਂਕਿ ਮੇਰੇ ਖਿਆਲ ਸੇ ਗਲੋਬਲੀ ਤੋਂ ਬੈਨ ਫਿਰ ਹੋ ਗਈ ਹੈ ਯੇ, ਆਈ ਗੈਸ, ਹੈ ਨਾ, ਤੋ ਫਿਰ ਤੋ ਕਿਸੇ ਕੇ ਪਾਸ ਹੋ ਅਗਰ।
4: ਕੇਮ ਔਨ ਵਟਸਐਪ, ਇਟ ਕੇਮ ਔਨ ਵਟਸਐਪ ਐਂਡ ਐਨੀਵਨ ਕੈਨ ਵਾਚ ਇਟ।
1: ਜੀ,
4: ਔਰ ਜੋ ਦੂਸਰਾ ਅੱਛੀ ਚੀਜ਼ ਹੋਣੇ ਵਾਲੀ ਹੈ, ਵਿਚ ਇਜ਼ ਔਨ 25th ਆਫ ਜੁਲਾਈ, ਇਜ਼ ਵਰਲਡ ਡਰਾਊਨਿੰਗ ਪ੍ਰੀਵੈਂਸ਼ਨ ਡੇ, ਔਰ ਇਹ ਪੂਰੀ ਦੁਨੀਆ ਮੇਂ ਹੋਤਾ ਹੈ, ਬਿਕੋਜ਼ ਦ ਡਬਲਯੂ ਐਚ ਓ ਸੋ ਦੈਟ ਦੇਰ ਵਾਸ ਸੋ ਮੈਨੀ ਡਰਾਊਨਿੰਗਸ ਹੈਪਨਿੰਗ, ਸਪੈਸ਼ਲੀ ਅਮੰਗ ਅਡਲਟਸ, ਐਂਡ ਇਸ ਲਈ ਉਨ ਲੋਕ ਨੇ ਇਹ, ਤੋ ਇਸ ਅਗਲੇ ਸੈਟਰਡੇ ਹਮਾਰੇ ਆਫਿਸ ਗੁਰਦੁਆਰੇ ਮੇਂ ਹੋ ਰਹਾ ਹੈ, and there the WHO will be coming, life saving, so they will be teaching us basic skills ki bachchon ke sath aur buzurg ke sath, mostly men drown, so wo awareness ke liye.
2: Okay,
4: so I would say jo bhi south east mein hai, please hamare office se gurdware aaiye humhuma ke, and agar dus jag baki jagah se bhi aane hai, please come. And I think Ranjot, you also did a show on people drowning, ya couple ne kiya tha, I don't know, Gautam ne, ha, I don't know.
2: Okay,
4: so I think it's a very interesting topic and statistics show that it is happening.
2: ਹਾਂ, ਨਹੀਂ ਆਏ ਦਿਨ, ਖਾਸ ਕਰ ਆਪਣੀ ਕਮਿਊਨਿਟੀ 'ਚ ਬਹੁਤ ਸੁਣਨ 'ਚ ਆਉਂਦੇ ਹੈ ਨਾ ਖਬਰਾਂ,
1: ਗਰਮੀਆਂ 'ਚ ਕਰਾਇਓ, ਸਿਆਲ 'ਚ ਉੱਥੇ ਪਾਣੀ ਪੀਣ ਨੂੰ ਜੀ ਨਹੀਂ ਕਰਦਾ, ਡੁੱਬਣ ਕਿਤੇ ਜਾਣਾ, ਇਹ ਗਰਮੀਆਂ 'ਚ ਕਰਨਾ ਇਹ ਸ਼ੋਅ ਆ, ਜਦੋਂ ਬੀਚ ਬੂਚ 'ਤੇ ਜਾਂਦੇ ਨਾ ਲੋਕ, ਵੇਖੋ ਮਤਲਬ
4: ਉਦੋਂ
2: ਅਸੀਂ ਵੀ ਨਾ ਇਹੋ ਜਿਹੀ ਗੱਲ ਕਰਨੀ, ਕੋਈ ਸਿਆਣੀ ਗੱਲ ਕਰਨੀ ਕਲਾਸ 'ਚ ਨਾ, ਸਭ ਤੋਂ ਜਿਹੜੇ ਅੱਗੇ ਅੱਗੇ ਬੱਚੇ ਬੈਠੇ ਹੁੰਦੇ, ਪਿੱਛੋਂ ਨਾ ਕੋਈ ਟੌਂਚ ਹੀ ਮਾਰਿਓ, ਛੱਡ ਤੂੰ, ਤੁਸੀਂ ਉਹੀ ਕੀਤਾ,
1: ਇੰਨੀ ਠੰਡ ਚ ਬੰਦਾ ਕਿਹੜਾ ਜਾਊਗਾ ਪਾਣੀ ਦੇ ਲਾਗੇ,
2: ਵੁੱਡ ਦੇ ਟੀਚ ਐਨੀ ਟੈਕਨੀਕ ਵਗੈਰਾ,
1: ਨਹੀਂ ਉੱਥੇ ਗੁਰਦੁਆਰੇ ਹੁਣ ਟੱਬ ਚ ਪਾਣੀ ਪਾ ਕੇ ਥੋੜੀ ਦੱਸਾਂਗੇ, ਉਦਾਂ ਬੇਸਿਕ ਦੱਸਾਂਗੇ
4: ਨੋਰਮਲ ਚੀਜ਼। ਅਗਰ ਬੱਚੇ ਪਾਣੀ ਕੇ ਆਸ ਪਾਸ ਹੈ ਤੋ ਆਪ ਆਪਣੇ ਫੋਨ ਮੇ ਨਾ ਲਗੇ ਰਹੀਏ, ਏਕ ਜਨਾ ਖਾਲੀ ਬੱਚੋਂ ਕੋ ਦੇਖੋ, ਸਮਥਿੰਗ ਲਾਈਕ ਦੈਟ। ਅਗਰ ਕੋਈ ਡਾਊਨ ਹੋ ਗਿਆ ਉਸਕੋ ਬਾਹਰ ਨਿਕਾਲ ਕੇ ਹਾਊ ਟੂ ਗਿਵ ਦੇਮ ਸੀ ਪੀ ਆਰ, ਹਾਊ ਟੂ ਥਰੋ a stick or a rope instead of jumping if you don't know how to swim,
2: basically compliance thing. compliance
1: bata oh motte motte motte cheezan
2: chalo badhiya
1: bhai pe tuhi balav eh nahi bahut mard nahi banna tuhi
4: haan ji officer gurdwara ka khana is out of this world
1: everyone oh papa sada program sade program te tar sikhao papa ji ehde inna kamali aur bahut khush hai sade ko sari dihadi hundi aa daya karo prabhu
4: hum log खोखो भी खिलाएंगे और खोखो भी खेलेंगे तो सब आओ होम होम आके।
2: चलो
1: चलो जरूर चलो सारे जाने जरूर जाए। थैंक यू रिचर्ड जी, थैंक यू, धन्यवाद तुहाडा, बहुत मेहरबानी मेहरबानी। सुखदीप सिंह घुमण जी कहिंदे ने पी कहिंदे पी आ मैनू 20वीं सदी दा अखीं डिठा हाल सुनावा। अच्छा आ तैनू 20वीं सदी दा अखीं डिठा हाल सुनावा। स्पीकरां दी गूंज पूरे पिंड विच गुरबाणी दीआं आवाज़ां मैं सुनावां ते गुरपुरब मस्या संग्रांद दे नाल नाल सभ्याचारक सांझां दिखावां। मक्की दी रोटी ते सरों दे साग दे विच मखणी ते देसी घिओ खवावां। डंड बैठकां कुश्ती दंगल कबड्डी दे नाल नाल बलदां दीआं दौड़ां दिखावां। सरकारां दीआं अखां दे विच अखां पा के गल्लां करदे ਬਲਵਿੰਦਰ ਜਟਾਣਾ ਅਤੇ ਜਸਵੰਤ ਸਿੰਘ ਖਾਲੜਾ ਵਰਗੇ ਅਣਖੀ ਮਰਦ ਦਿਖਾਵਾਂ। ਮੋਟਰਾਂ ਸੂਇਆਂ ਖਾਲਾਂ ਉੱਤੇ ਬੱਚੇ ਬਚਪਨ ਦਾ ਆਨੰਦ ਮਾਣਦੇ ਦਿਖਾਵਾਂ। ਪਿੰਡਾਂ ਦੀਆਂ ਸੱਥਾਂ ਉੱਤੇ ਪਿੰਡ ਦੇ ਮਸਲੇ ਗੱਲ ਹੱਲ ਹੁੰਦੇ ਦਿਖਾਵਾਂ। ਅਤੇ ਆ ਮੈਂ ਤੈਨੂੰ ਹੁਣ 21ਵੀਂ ਸਦੀ ਦਾ ਅਖੀਂ ਡਿੱਠਾ ਹੰਡਾਇਆ ਹਾਲ ਸੁਣਾਵਾਂ। ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਨਸ਼ਿਆਂ ਵਿੱਚ ਰੁਲਦੀ ਜਵਾਨੀ ਦਿਖਾਵਾਂ। ਜਹਾਜ਼ਾਂ ਦੇ ਜਹਾਜ਼ ਭਰ ਲੈ ਜਾਂਦੀ ਪੰਜਾਬ ਦੀ ਮੌਜੂਦਾ ਪੀੜ੍ਹੀ ਦਿਖਾਵਾਂ। ਝੂਠ ਫਰੇਬ ਲੁੱਟ ਕਸੁੱਟ ਅਤੇ ਧਰਮ ਦੇ ਵਿੱਚ ਵੰਡਾਂ ਪਾਉਣ ਵਾਲੇ ਵਪਾਰੀ ਦਿਖਾਵਾਂ। ਹਰੀਕੇ ਪੱਤਣ ਅਤੇ ਹੋਰਾਂ ਨਹਿਰਾਂ ਦੇ ਵਿੱਚੋਂ ਤੈਰਦੀਆਂ ਲਾਸ਼ਾਂ ਦਿਖਾਵਾਂ। ਜ਼ਮੀਨਾਂ ਜਾਇਦਾਦਾਂ ਪੈਸਿਆਂ ਪਿੱਛੇ ਲੜਦੇ ਭੈਣ ਭਰਾ ਦਿਖਾਵਾਂ। ਰੀਲਾਂ ਸੋਸ਼ਲ ਮੀਡੀਆ ਉੱਤੇ ਨੱਚਦੀਆਂ ਲੀਰੋ ਲੀਰ ਹੁੰਦੀ ਨੌਜਵਾਨੀ ਦਿਖਾਵਾਂ। ਇੱਧਰ ਰਾਵੀ ਦੇ ਕੰਢੇ ਤੋਂ ਤੁਰਿਆ ਗੱਭਰੂ ਕਮਲੀਆਂ ਅਤੇ ਸੱਚ ਲਿਖਣ ਵਾਲਾ ਮੈਂ ਵਾਝੇ ਵਾਲਾ ਮਾਝੇ ਵਾਲਾ ਘੁੰਮਣ ਅਖਵਾਵਾਂ। ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਅੰਮ੍ਰਿਤ ਜੀ ਕਹਿੰਦੇ ਅੱਜ ਦਾ ਡੀਜੇ ਵਧੀਆ ਸੀ, ਥੈਂਕ ਯੂ। ਅਤੇ ਸੁਖਵਿੰਦਰ ਜੀ ਕਹਿੰਦੇ ਨੇ ਕਿ ਬਚਪਨ ਦੀਆਂ ਉਹ ਸ਼ਰਾਰਤਾਂ, ਇੱਕੋ ਵਿਹੜੇ ਦੇ ਵਿੱਚ ਬਚਪਨ ਬੀਤਿਆ, ਇੱਕੋ ਮਾਂ ਦੀ ਬੁੱਕਲ ਦੇ ਵਿੱਚ ਸੁੱਤੀਆਂ, ਇੱਕੋ ਥਾਲੀ ਵਿੱਚ ਰੋਟੀ ਖਾਣੀ, ਇੱਕੋ ਰਜਾਈ ਵਿੱਚ ਸੌਣਾ, ਇੱਕੋ ਹਾਸੇ ਦੇ ਨਾਲ ਘਰ ਨੂੰ ਮਹਿਕਾਇਆ, ਕਦੇ ਲੜ ਪੈਣਾ ਅਤੇ ਕਦੇ 2 ਮਿੰਟ ਬਾਅਦ ਫਿਰ ਇਕੱਠੇ ਹੱਸ ਪੈਣਾ। ਅੱਜ ਵੀ ਯਾਦਾਂ ਬਣ ਕੇ ਦਿਲ ਨੂੰ ਮਮ ਕਰਾਉਣ ਅਤੇ ਅੱਖਾਂ ਨੂੰ ਨਮ ਕਰ ਜਾਂਦੀਆਂ। ਅੱਜ ਭਾਵੇਂ ਰਾਹ ਵੱਖਰੇ ਹੋ ਗਏ, ਘਰ ਵੱਖਰੇ ਹੋ ਗਏ, ਪਰ ਦਿਲਾਂ ਦੀ ਡੋਰ ਅੱਜ ਵੀ ਉਹੀ ਹੈ। ਕਾਸ਼ ਇੱਕ ਵਾਰੀ ਫਿਰ ਉਹ ਬਚਪਨ ਮਿਲ ਜਾਵੇ, ਉਹੀ ਵਿਹੜਾ, ਉਹੀ ਖੇਡਾਂ, ਉਹੀ ਹਾਸੇ ਮਿਲ ਜਾਣ। ਥੈਂਕ ਯੂ ਭੈਣ ਜੀ, ਬਹੁਤ ਸੋਹਣਾ, ਬੜਾ ਨਾਈਸ ਹੈ। ਸੁਣਾਓ ਕੁਛ ਲਿਖਤ ਕੋਈ ਮਾੜੀ ਜੀ, ਮਤਲਬ
2: ਆਪਕੋ ਨਾ ਅੱਜ ਵੋ ਸੁਣਾਤੇ ਹੈ ਕੀ ਕਹਿ ਸਕਦੇ ਹਾਂ ਆਪਾਂ ਇਹਨੂੰ, ਫਾਈਟ।
1: ਅੱਛਾ,
2: ਫਾਈਟ ਕਹਿ ਲਓ ਜਾਂ ਫਿਰ ਡਿਬੇਟ ਕਹਿ ਲਓ ਆਪਸ 'ਚ, ਹੈ ਨਾ, ਉਹ ਸੁਣਾ ਦਿੰਦੇ ਹਾਂ ਤੁਹਾਨੂੰ। ਸ਼ਰਾਬ ਨੂੰ ਲੈ ਕੇ ਵੱਖਰੇ ਵੱਖਰੇ ਸ਼ਾਇਰਾਂ ਨੇ ਜਦੋਂ ਕੁਛ ਲਿਖਿਆ, ਇੱਕ ਇੱਕ ਹੈ ਨਾ 17 ਹੀ ਸੁਣਾਵਾਂਗਾ ਤੁਹਾਨੂੰ, ਅਤੇ ਇੱਕ ਦੂਸਰੇ ਨੂੰ ਜਵਾਬ ਦਿੱਤੇ। ਓਬਵੀਅਸਲੀ ਸਾਰੇ ਆਪਣੇ ਆਪਣੇ ਟਾਈਮ ਤੋਂ ਵੱਖਰੇ ਸੀਗੇ, ਸੋ ਇੱਕ ਮਤਲਬ ਗਾਲਿਬ ਦੇ ਸਮੇਂ 'ਚ ਫਰਾਜ਼ ਨਹੀਂ ਸੀ, ਫਰਾਜ਼ ਦੇ ਸਮੇਂ 'ਚ ਵਸੀ ਨਹੀਂ ਸੀ, ਪਰ ਗੱਲ ਸੁਣੋ ਕਿੰਨੀ ਵਧੀਆ
1: ਜੀ।
2: ਗਾਲਿਬ ਤੋਂ ਸ਼ੁਰੂ ਹੁੰਦਾ ਜੀ, ਗਾਲਿਬ ਕਹਿੰਦੇ ਆ, ਜ਼ਾਹਿਦ ਸ਼ਰਾਬ ਪੀਨੇ ਦੇ ਮਸਜਿਦ ਮੈਂ ਬੈਠ ਕਰ ਜਾਂ ਵੋ ਜਗ੍ਹਾ ਬਤਾ ਜਹਾਂ ਖੁਦਾ ਨਹੀਂ। ਠੀਕ ਹੈ ਜੀ, ਇਹਦੇ 'ਤੇ ਲਾਮਾ ਇਕਬਾਲ ਨੇ ਕਾਫੀ ਸਾਲਾਂ ਬਾਅਦ ਲਿਖਿਆ, ਮਸਜਿਦ ਖੁਦਾ ਕਾ ਘਰ ਹੈ, ਪੀਨੇ ਕੀ ਜਗ੍ਹਾ ਨਹੀਂ, ਕਾਫਿਰ ਕੇ ਦਿਲ ਮੈਂ ਜਾ ਵਹਾਂ ਖੁਦਾ ਨਹੀਂ। ਠੀਕ ਹੈ ਜੀ, ਫਿਰ ਫਰਾਜ਼ ਸਾਹਿਬ ਆਏ, ਫਰਾਜ਼ ਸਾਹਿਬ ਕਹਿੰਦੇ, ਕਾਫਿਰ ਕੇ ਦਿਲ ਸੇ ਆਇਆ ਹੂੰ ਮੈਂ ਯੇ ਦੇਖ ਕਰ ਫਰਾਜ਼, ਖੁਦਾ ਮੌਜੂਦ ਹੈ ਵਹਾਂ ਪਰ ਉਸੇ ਪਤਾ ਨਹੀਂ। ਦੇਖ ਲਓ ਹੈ ਕਿਆ ਬਾਤਾਂ ਨੇ। ਫਿਰ ਆਏ ਜੀ ਇਹਨਾਂ ਨੂੰ ਸਾਰਿਆਂ ਨੂੰ ਜਵਾਬ ਦੇਣ ਵਾਸਤੇ ਵਸੀ ਸ਼ਾਹ, ਖੁਦਾ ਤੋਂ ਮੌਜੂਦ ਹੈ ਦੁਨੀਆਂ ਮੇਂ ਹਰ ਜਗ੍ਹਾ, ਖੁਦਾ ਤੋਂ ਮੌਜੂਦ ਹੈ ਦੁਨੀਆਂ ਮੇਂ ਹਰ ਜਗ੍ਹਾ, ਤੂੰ ਜੰਨਤ ਮੇਂ ਜਾ वहां पीने से मना नहीं।
1: वाह वाह।
2: तो साकी ने फिर जी एंड कर दी सारी सारी गलबात। उसने लिखा, पीता हूं गमे दुनिया भुलाने के लिए, पीता हूं गमे दुनिया भुलाने के लिए, जन्नत में कौन सा गम है इसलिए वहां पीने का मजा नहीं। ठीक हो गया?
1: बहुत खूब जी, बहुत वधिया। ते इसे मोड़ते आपां एक ब्रेक लैके ते फिर वापसी करते हैं। एक गाना आया वा निमरत खैरा दा, ते आपां सुन के ते वापसी करते हैं। रेडियो हाँ जी 1674 AM।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 04935360422।
4: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਇਨ ਐਜ਼ ਸਰਪੰਚ।
5: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
4: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਜ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
6: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ

0: ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton.
1: White Hill Studios पेश करते हैं पीरियड एक्शन थ्रिलर दस्तार।
2: एक कल्ला कपड़ा नहीं है, एक कहानियां कई सदियां दी।
1: स्टारिंग तरसेम जसर, गीत गुराया ते योगराज सिंह।
3: Day of Slavery

0: ਕਰਾਂ ਚ ਸਤਾਰਾਂ ਜੁਲਾਈ ਨੂੰ
1: ਟੈਂਸ਼ਨ ਟੈਂਸ਼ਨ ਨੀ ਟੈਂਸ਼ਨ
2: ਕੀ ਹੋਇਆ
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
2: ਕਾਕਾ ਜੀ ਟੈਂਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-93-33
2: ਜਾਂ ਈਮੇਲ info@vyimmigration.com.au
1: ਯਾਦ ਰੱਖੋ 9077-9733
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
1: ਹਰ ਕਦਮ ਤੁਹਾਡੇ ਨਾਲ
3: ਆ ਕਿੱਥੇ ਵੱਜ ਗਈ ਤੇਰੀ ਗੱਡੀ
4: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-77-48 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
7: Ready, set, go! Chadston Ford. Dandenong Road te tuhanu udik reha hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options vi available. Aao te apni navi Ford da test drive karo. Business fleet lai gal karo. Vehicle experts, Tim Forbes ya Kori naal. Radio Hanji de hawale naal pao. 3 saal di free service. Chadston Ford. Ready, set, Ford.

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਸ਼ੁੱਕਰਵਾਰ ਦਾ ਅਤੇ ਸ਼ੁੱਕਰਵਾਰ ਦੇ ਖੁੱਲ੍ਹੇ ਅਖਾੜੇ ਦੇ ਵਿੱਚ ਤੁਹਾਡਾ ਸਵਾਗਤ ਹੈ। ਖੁੱਲ੍ਹੇ ਅਖਾੜੇ ਦਾ ਮਤਲਬ ਕਿ ਤੁਸੀਂ ਸ਼ੇਰੋ ਸ਼ਾਇਰੀ ਸੁਣਾ ਸਕਦੇ ਹੋ, ਤੁਸੀਂ ਕੋਈ ਗਾਣਾ ਸੁਣਾ ਸਕਦੇ ਹੋ, ਜਾਂ ਫਿਰ ਤੁਸੀਂ ਦੱਸ ਸਕਦੇ ਹੋ ਚੁਟਕਲਾ ਸੁਣਾ ਸਕਦੇ ਹੋ, ਜਾਂ ਫਿਰ ਦੱਸ ਸਕਦੇ ਹੋ ਵੀ ਤੁਹਾਡੇ ਨਾਲ ਕੁਛ ਚੰਗਾ ਹੋਇਆ ਵਾਪਰਿਆ ਕੁਛ ਇਸ ਹਫ਼ਤੇ ਦੇ ਵਿੱਚ, ਅਤੇ ਉਹ ਤੁਸੀਂ ਸਾਂਝਾ ਕਰ ਸਕਦੇ ਹੋ ਜਿਹਨੇ ਤੁਹਾਡੇ ਚਿਹਰੇ 'ਤੇ ਕਿਤੇ ਕੋਈ ਮੁਸਕਰਾਹਟ ਲਿਆਂਦੀ ਹੋਵੇ। ਅਤੇ ਕੋਸ਼ਿਸ਼ ਕਰਿਓ ਕਿ ਇਸ ਦਾਇਰੇ ਦੇ ਵਿੱਚ ਰਹਿ ਕੇ ਆਪਾਂ ਗੱਲ ਕਰੀਏ।
1: ਤੇ
0: ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ।
1: ਕੈਸੇ ਹੈਂ? ਆਪ ਠੀਕ ਠਾਕ?
0: ਮੈਂ ਠੀਕ
1: ਹਾਂ। ਆਪਕੀ ਬ੍ਰੇਕ ਕੈਸੀ ਰਹੀ? ਬੜੀਆ। ਤੇ ਗਾਣਾ ਆਪਨੇ ਬਹੁਤ ਚੁਸਤ ਲਗਾਇਆ ਹੈ, ਅੱਛਾ ਗਾਣਾ ਲਗਾਇਆ ਹੈ।
0: ਹਾਂ, ਯੈਸ, ਥੈਂਕ ਯੂ। ਇਹ ਆਪਣੇ ਜੈਜੀ ਬੈਂਸ ਸਾਹਿਬ ਨਾ ਅੱਜ ਕੱਲ੍ਹ ਕੋਲੈਬੋਰੇਸ਼ਨ ਕਰ ਰਹੇ ਸਾਰਿਆਂ ਨਾਲ, ਅਤੇ ਇਸ ਤੋਂ ਪਹਿਲਾਂ ਆਪਾਂ ਵੇਖੀ ਉਹਦੇ ਨਾਲ ਅਰਜਨ ਢਿੱਲੋਂ ਨੇ ਕੀਤੀ ਹੈ ਨਾ,
1: ਬਹੁਤ ਸੋਹਣਾ ਗਾਣਾ। ਐਕਚੁਅਲੀ ਉਹ ਜੈਜ਼ੀ ਬੀ ਦੀ ਜੋ ਆਪਾਂ ਕਹਿੰਦੇ ਜੋਨਰ ਆ, ਉਹ ਮਤਲਬ ਉਸ ਜੋਨਰ ਦਾ ਹੀ ਗਾਣਾ ਸਪੈਸ਼ਲੀ ਕ੍ਰੀਏਟ ਕੀਤਾ, ਇਹ ਵੀ ਆਪਾਂ ਕਹਿ ਸਕਦੇ। ਵੀਡੀਓ ਵੀ ਬਹੁਤ ਵਧੀਆ।
0: ਸੋ ਇਹ ਹੁਣ ਇਹ ਆ ਵੀ ਮੁੰਡਾ ਮੋਗਾ, ਕੀ ਨਾਂ ਦਾ, ਨੱਤਾ ਮਸਲਾ ਜਿੱਦਾਂ ਪਹਿਲੀਆਂ ਦੇ ਵਿੱਚ ਵੇਖਿਆ ਆਪਣੇ, ਉਹ ਵੀ ਹੁੰਦੇ ਸੀ ਜਿਹੜੇ ਮੋਟੀਵੇਸ਼ਨਲ ਸਪੀਕਰ, ਤੇ ਉਹ ਇੱਕ ਸਟੇਜ ਦੇ ਉੱਤੇ ਬਹੁਤ ਜ਼ਿਆਦਾ ਗਰੋ ਕੀਤੇ, ਮਹੇਸ਼ਵਰੀ ਟਾਈਪ, ਤੇ ਹੋਰ ਵੀ ਸਾਰੇ ਜਿੰਨੇ ਟੋਪ ਯੂਟਿਊਬਰ ਜਿਹੜੇ ਸੀ, ਤੇ ਉਹਨਾਂ ਨੇ ਫਿਰ ਆਪਸ ਵਿੱਚ ਕੋਲੈਬੋਰੇਸ਼ਨਾਂ ਕਰਨੀਆਂ ਸ਼ੁਰੂ ਕੀਤੀਆਂ, ਤੇ ਉਸ ਤੋਂ ਬਾਅਦ ਫਿਰ ਉਹ ਦਿਖਣੋਂ ਅੜ ਗਏ।
1: ਬਿਲਕੁਲ, ਹਾਂ,
0: ਕਿਉਂਕਿ ਉਸ ਤੋਂ ਬਾਅਦ ਮੁੜ ਕੇ ਕਿੱਥੇ ਜਾਣਾ ਤੁਸੀਂ?
1: ਉਹ ਸੈਚੂਰੇਸ਼ਨ ਪੁਆਇੰਟ ਆ ਗਿਆ ਨਾ ਹਰ ਚੀਜ਼ ਦਾ। ਇਹ ਚੇਤਨ ਭਗਤ ਇਸ ਗੱਲੋਂ ਠੀਕ ਰਿਹਾ ਸਾਰੀ ਲਾਈਫ। ਚੇਤਨ ਭਗਤ ਨੇ ਪਹਿਲੇ ਨੋਵਲਸ ਵਗੈਰਾ ਜਦੋਂ ਲਿਖੇ ਤਾਂ ਇੱਕ ਦੁਬਾਰਾ ਲਹਿਰ ਆ ਗਈ ਯੂਥ ਦੇ ਅੰਦਰ ਨਾ, ਉਹਦੇ ਲਿਖੇ ਨੋਵਲ ਬਹੁਤ ਹਿੱਟ ਹੋਏ, ਫਿਲਮਾਂ ਬਣ ਗਈਆਂ, ਹੈ ਨਾ, 3 ਏਡ ਬਣ ਗਈ, 2 ਸਟੇਟ ਬਣ ਗਈ, ਕਾਏ ਪੋਚੇ ਬਣ ਗਈ, ਇੱਕ ਹੋਰ ਬਣੀ ਸੀ ਸੁਹੇਲ ਖਾਨ ਦੀ, ਉਹ ਵੀ ਕੀ ਨਾਮ ਸੀਗਾ ਉਹਦਾ ਪਤਾ ਨਹੀਂ, ਨਾਈਟ ਐਟ ਆ ਕਾਲ ਸੈਂਟਰ ਕਰਕੇ, ਚਾਰ ਕਿਤਾਬਾਂ ਬਣ ਚੁੱਕੀਆਂ। ਇੱਕ ਹਾਫ ਗਰਲਫ੍ਰੈਂਡ ਵੀ ਬਣੀ ਉਹ, ਪਰ ਕਿਤਾਬ ਠੀਕ ਹੈ, ਫਿਲਮ ਇੰਨੀ ਮਜ਼ੇਦਾਰ ਨਹੀਂ ਹੈ। ਅਤੇ ਇੱਕ ਕਿਤਾਬ ਜਿਹੜੀ ਇਹਦੀ ਸਭ ਤੋਂ ਵੈਸੇ ਵਧੀਆ ਨੋਵਲ ਹੈ ਨਾ ਜਿਹੜਾ ਚੇਤਨ ਭਗਤ ਦਾ ਲਿਖਿਆ ਹੋਇਆ ਅੱਜ ਤੱਕ, ਉਹ ਰੈਵੋਲੂਸ਼ਨ 2020।
0: ਓਕੇ,
1: ਉਹਦਾ ਰਾਈਟਸ ਟੀ ਸੀਰੀਜ਼ ਨੇ ਪਤਾ ਨਹੀਂ ਕਿੰਨੇ ਹੀ ਸਾਲਾਂ ਤੋਂ ਖਰੀਦੇ ਹੋਏ ਆ, 2 ਸਟੇਟਸ ਤੋਂ ਬਾਅਦ ਦੇ ਹੀ ਮਤਲਬ ਖਰੀਦੇ ਉਹਨਾਂ ਨੇ ਕਦੀ, ਪਰ ਉਹਦੇ ਉੱਪਰ ਮਤਲਬ ਉਹ ਠੰਡੇ ਬਸਤੇ ਹੀ ਪਈ ਆ। ਉਹ ਬਾਅਦ 'ਚੋਂ ਨਾ ਜਦੋਂ ਉਹਨੂੰ ਦੇਖਿਆ ਕਿ ਸੇਲਸ ਘੱਟ ਗਈਆਂ, ਫਿਰ ਕਹਾਣੀਆਂ ਖਤਮ ਹੋ ਗਈਆਂ ਹੁਣ ਦੱਸਣ ਵਾਲੀਆਂ, ਉਹ ਫਿਰ ਹੌਲੀ ਹੌਲੀ ਮੋਟੀਵੇਸ਼ਨ 'ਚ ਆ ਗਿਆ ਸੀਗਾ। ਤੁਹਾਨੂੰ ਸ਼ਾਇਦ ਯਾਦ ਹੋਣਾ, ਆਪਾਂ ਤਦ ਇੰਟਰਵਿਊ ਵੀ ਕੀਤਾ ਹੋਇਆ, ਹੀ ਵਾਜ਼ ਹੇਅਰ ਇੱਕ ਮੋਟੀਵੇਸ਼ਨਲ ਇਵੈਂਟ ਵਾਸਤੇ। ਹੁਣ ਉਹ ਵੀ ਜਦੋਂ ਦੇਖਿਆ ਚੱਲਦਾ ਨਹੀਂ ਪਿਆ, ਹੁਣ ਕਾਲਮ ਲਿਖਣਾ ਸ਼ੁਰੂ ਕਰਤਾ, ਹੁਣ ਥੋੜਾ ਪੋਲੀਟੀਕਲ ਕਾਲਮ ਲਿਖਣੇ ਸ਼ੁਰੂ ਕਰਤੇ ਆ।
0: ਸਮੇਂ ਦੇ ਨਾਲ ਬੰਦਾ ਆਪਣੇ ਆਪ ਨੂੰ
1: ਥੋੜਾ ਥੋੜਾ ਜਿੰਨਾ ਕੁ ਆਪਾਂ ਚੇਂਜ ਕਰ ਲਈਏ ਉਹਨਾਂ, ਹੈ ਨਾ, ਸਹੀ
0: ਜੋ ਚੱਲ ਰਿਹਾ ਵਾ ਉਹਦੇ ਨਾਲ ਤੁਸੀਂ ਚੱਲੀ ਜਾਓ, ਅਤੇ ਜੋ ਚੱਲ ਰਿਹਾ ਵਾ ਅਤੇ ਉਹਦੇ ਨਾਲ ਚੱਲਦਿਆਂ ਆਪਾਂ ਆਓ ਆਪਣੇ ਪ੍ਰੋਗਰਾਮ ਦੇ ਵਿੱਚ, ਆਪਣੇ ਕਾਲਰਸ ਦੇ ਸਫ਼ਰ ਨੂੰ ਅੱਗੇ ਤੋਰਦੇ ਹਾਂ। ਸਾਡੇ ਨਾਲ 3 ਕਾਲਰ ਨੇ, ਅਤੇ ਮੈਨੂੰ ਲੱਗਦਾ ਆਪਾਂ ਇਸ ਤੋਂ ਅੱਗੇ ਸ਼ਾਇਦ ਹੋਰ ਨਹੀਂ ਕਾਲਰ ਲੈ ਪਾਵਾਂਗੇ। ਸੋ ਮਾਫ਼ੀ ਚਾਹੁੰਦੇ ਜੇ ਤੁਸੀਂ ਫਿਰ ਅਗਲੇ ਪ੍ਰੋਗਰਾਮ 'ਚ ਕਰਿਓ, ਅਤੇ ਜਾਂ ਤੁਸੀਂ ਮੈਸੇਜ ਕਰ ਦਿਓ, ਅਤੇ ਆਪਣੇ ਸਾਡੇ ਨਾਲ ਕਾਫ਼ੀ ਦੇਰ ਤੋਂ ਹੋਲਡ ਦੇ ਉੱਤੇ ਨੇ ਸਾਡੇ ਨਾਲ ਨੀਤੂ ਜੀ। ਹਾਂਜੀ ਨੀਤੂ ਜੀ, ਤੁਸੀਂ ਆਉਂਦੇ ਰਹੋ, ਅਤੇ ਬਾਕੀਆਂ ਦੇ ਅੱਗੇ ਬੇਨਤੀ ਆ ਵੀ ਪਲੀਜ਼ ਤੁਸੀਂ ਆਪਣਾ ਜਿਹੜਾ ਫੋਨ ਆ ਉਹ ਪਲੀਜ਼ ਮਿਊਟ ਦੇ ਉੱਤੇ ਕਰ ਲਓ, ਨਹੀਂ ਤਾਂ ਫਿਰ ਮੈਨੂੰ ਤੁਹਾਡੀ ਕਾਲ ਕੱਟਣੀ ਪੈ ਸਕਦੀ ਆ, ਕਿਉਂਕਿ ਪਿੱਛੋਂ ਤੁਹਾਡੀ ਡਿਸਟਰਬੈਂਸ ਆ ਰਹੀ ਹੈ। ਹਾਂਜੀ ਨੀਤੂ ਜੀ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ।
0: ਜੀ ਸਤਿ ਸ਼੍ਰੀ ਅਕਾਲ
1: ਜੀ।
2: ਹਾਂਜੀ, ਕੀ ਹਾਲ ਚਾਲ ਹੈ
0: ਜੀ? ਬਹੁਤ ਵਧੀਆ, ਤੁਸੀਂ
2: ਸੁਣਾਓ? ਹਾਂਜੀ ਵਧੀਆ ਵਧੀਆ। ਕ੍ਰਿਸ਼ਨਾ ਜੀ, ਜਿਹੜੇ ਤੁਸੀਂ ਕੁਲਚੇ ਦੀ ਗੱਲ ਕਰਦੇ ਹੋ ਨਾ, ਤੁਹਾਨੂੰ ਮੈਂ ਕੁਲਚੇ ਦੀ ਇੱਕ ਫਾਰਮ ਥੋੜਾ ਇੰਟਰੋਡਿਊਸ ਕਰਵਾਦਾ, ਸ਼ਾਇਦ ਤੁਸੀਂ ਖਾਧੀ ਹੋਵੇ। ਇੱਕ ਆਪਾਂ ਕੁਲਚੇ ਖਾਂਦੇ ਆ ਨਾ, ਇੱਕ ਨਾ ਇਹੋ ਰਹਿੰਦਾ ਕੁਲਚਾ, ਹੁੰਦੇ ਚਨੇ ਆ, ਉਹਦੇ ਵਿੱਚ ਡਿਪ ਕਰਕੇ ਨਾ, ਤੇ ਉਹਦੇ ਉੱਤੇ ਪਿਆਜ, ਚਟਨੀ।
1: ਉਹ ਪਿੱਜਾ ਕੁਲਚਾ? ਯਾ ਯਾ
0: ਪਿੱਜਾ ਕੁਲਚਾ ਹੁੰਦਾ।
1: ਯਾ ਯਾ ਯਾ ਯੂਸਡ ਟੂ ਬੀ ਵੈਰੀ ਨਾਈਸ।
0: ਅੱਛਾ, ਬੇਸਿਕਲੀ ਉਹ ਜਿਹੜਾ ਕੁਲਚਾ ਨਾ, ਅਸਲ ਚ ਅੰਮ੍ਰਿਤਸਰੀ ਕੁਲਚਾ ਉਹ ਹੁੰਦਾ ਵਾ।
1: ਓਕੇ,
0: ਕਿਉਂਕਿ ਉਹ ਸਿਰਫ ਅੰਮ੍ਰਿਤਸਰ ਚੋਂ ਮਿਲਦਾ ਵਾ।
1: ਓਕੇ,
0: ਉਹਨੂੰ ਬੋ ਵਾਲਾ ਕੁਲਚਾ ਵੀ ਕਹਿੰਦੇ ਆ, ਉਹਨੂੰ ਭਿੱਜਾ ਕੁਲਚਾ ਵੀ ਕਹਿੰਦੇ ਆ।
1: ਅੱਛਾ,
0: ਉਹਨੂੰ ਅੰਮ੍ਰਿਤਸਰੀ ਕੁਲਚਾ ਵੀ ਕਹਿੰਦੇ ਆ।
1: ਓਕੇ ਓਕੇ, ਇਹ ਨਹੀਂ ਮੈਨੂੰ ਪਤਾ ਸੀ।
0: ਆ ਜਿਹੜਾ ਦੂਜਾ ਵਾ,
2: ਇਹ
0: ਅੰਮ੍ਰਿਤਸਰੀ ਕੁਲਚਾ ਨਹੀਂ ਬੇਸਿਕਲੀ, ਪਰ ਹੁਣ ਉਹਦੇ ਨਾਲ
1: ਜਿਵੇਂ ਤੰਦੂਰੀ ਜਿਹਾ ਨਾਨ
2: ਹੋ ਜਾਂਦਾ। ਹਾਂਜੀ,
0: ਇਹ ਆਮ ਮਿਲ ਜਾਂਦਾ ਤਾਂ
2: ਕਿਸੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਚਨੇ ਤੁਸੀਂ ਘਰ ਬਣਾਓ, ਤੇ ਬਸ ਉਹਦੇ ਵਿੱਚ ਮਤਲਬ ਡਿਪ ਕਰ ਲਓ ਤੁਸੀਂ, 2 ਮਿੰਟ ਮਤਲਬ ਭਿੱਜਾ ਰਹਿਣ ਦਿਓ, ਫਿਰ ਉਹਦੇ ਉੱਤੇ ਸਾਰੀਆਂ ਸੌਸਿਸ ਵਗੈਰਾ ਜਿੱਦਾਂ ਦਹੀਂ, ਘਰ ਦੀ ਚਟਨੀਆਂ, ਪਿਆਜ, ਉਹ ਬੜਾ ਮਜ਼ਾ ਆਉਂਦਾ। ਮੈਂ ਕਿਹਾ ਚਲੋ ਜੀ ਕਰੇ,
0: ਉਹ ਹਰ ਕੋਈ ਨਹੀਂ ਖਾ ਸਕਦਾ।
2: ਚਾਟ ਪਾਵੜੀ ਤੁਸੀਂ ਕਿੱਧਰ ਜਾਓਗੇ ਤੁਹਾਨੂੰ ਪਤਾ ਹੀ ਹੈ ਕੁੜੀਆਂ ਚਿੜੀਆਂ ਤਾਂ ਕਿੱਥੇ ਜਾਂਦੀਆਂ ਨੇ ਗੋਲਗੱਪੇ ਵਾਲੀ ਭੱਜਦੀਆਂ ਤੇ ਗੋਲਗੱਪੇ ਵੱਲ ਜਾਵਾਂਗੇ ਰੀਸੈਂਟਲੀ ਨਾ ਅਸੀਂ ਲਾਸਟ ਵੀਕ ਹੀ ਕਿੱਥੇ ਗੋਲਗੱਪੇ ਖਾਧੇ ਤੇ ਇੰਨਾ ਕੁ ਪਾਣੀ ਸਵਾਦ ਨਹੀਂ ਤਾਂ ਨੋਰਮਲੀ ਕੀ ਹੁੰਦਾ ਪਲੇਟ ਜੀ ਦੇ ਦਿੰਦੇ ਆ ਨਾ ਤੇ ਪਾਣੀ ਹਰ ਜਗ੍ਹਾ ਦਾ ਟੇਸਟ ਨਹੀਂ ਹੁੰਦਾ ਹਨਾ ਤੇ ਉਹ ਪਾਣੀ ਕੁਝ ਖੜ ਕੇ ਖਾਧੇ ਨਾ ਇੱਕ ਤਾਂ ਉਹ ਫੀਲਿੰਗ ਵਧੀਆ ਆ ਗਈ ਉਹ ਜਦੋਂ ਉਹਨੇ ਕਿਹਾ ਨਾ ਕਿ ਅਸੀਂ $7 ਦਿੱਤੇ ਉਹ ਕਹਿੰਦੇ ਥੋੜੇ 3 ਕੁ ਹੋਰ ਵੀ ਹੈਗੇ ਹੋਰ ਜ਼ਿਆਦਾ ਸਵਾਦ ਲੱਗਣ ਗੋਲਗੱਪੇ ਮੈਂ ਕਿਹਾ 3 ਵੀ ਹੈਗੇ ਇੰਨਾ ਮਜ਼ਾ ਔਰ ਪਾਣੀ ਵੀ ਇੰਨਾ ਜ਼ਿਆਦਾ ਸਵਾਦ ਨਾ ਮਤਲਬ ਜਿਹਨੂੰ ਕਹਿੰਦੇ ਨਾ ਮਜ਼ਾ ਆ ਗਿਆ ਔਰ ਮੇਰਾ ਨੇਚਰ ਪਤਾ ਕੀ ਆ ਮੈਨੂੰ ਕੋਈ ਵੀ ਚੀਜ਼ ਵਧੀਆ ਲੱਗਦਾ ਹੈ ਕਿਸੇ ਨੂੰ ਮੈਨੂੰ ਨਾ ਉਹਨੂੰ ਐਪਰੀਸ਼ੀਏਟ ਕਰਨਾ ਉਹਨੂੰ ਤਾਂ ਮੈਂ ਕਹਿ ਹੀ ਦਿੱਤਾ ਕਿ ਤੁਸੀਂ ਬੜਾ ਵਧੀਆ ਹੈ ਫਿਰ ਨਾ ਮੈਂ ਮਤਲਬ ਜਿਹੜੇ ਕਾਰਡ ਹੁੰਦੇ ਆ ਨਾ ਜਿਹੜੇ ਬਣਾਉਂਦੇ ਟਰਵਰ ਟੈਕ ਵਾਲੇ ਹੁੰਦੇ ਆ ਨਾ ਤੇ ਉਹ ਇੱਥੇ ਆਂਟੀ ਸੀਗੇ ਹੈ ਨਾ ਤੇ ਮੈਂ ਲਾਈਨ 'ਚ ਲੱਗੀ ਮੇਰੇ ਤੋਂ ਪਹਿਲਾਂ ਵੀ 2-3 ਜਾਣੇ ਸੀਗੇ ਤੇ ਫਿਰ ਜਦੋਂ ਮੇਰੀ ਵਾਰੀ ਉਹ ਕਹਿੰਦੇ ਹਾਂਜੀ ਤੁਹਾਡਾ ਕੀ ਆਰਡਰ ਹੈ ਮੈਂ ਕਿਹਾ ਮੈਂ ਆਰਡਰ ਨਹੀਂ ਕਰਨਾ ਮੈਂ ਇਹ ਕਹਿਣ ਆਈ ਹਾਂ ਵੀ ਤੁਹਾਡੀ ਗੋਲਗੱਪੇ ਇੰਨੇ ਕੁ ਜ਼ਿਆਦਾ ਸਵਾਦ ਨਾ ਮਤਲਬ ਡਾਈਜੈਸ਼ਨ ਵਾਲੇ ਇੰਨਾ ਮਜ਼ਾ ਆ ਗਿਆ ਨਾ ਅਸੀਂ ਹੁਣ ਦੁਬਾਰਾ ਫਿਰ ਜਲਦੀ ਆਵਾਂਗੇ ਮਤਲਬ ਇੱਕ ਪੱਲ ਹੀ ਸੋਚਣ ਲੱਗ ਗਈ ਵੀ ਹੈ ਵੀ ਤਾਰੀਫ਼ ਕਰਨ ਲਈ ਇੰਨੀ ਦੇਰ ਖੜੀ ਸੀ ਤੇ ਨਹੀਂ ਸਰ ਬੜਾ ਬੜੇ ਵਧੀਆ ਸੀਗੇ ਕਿਸੇ ਕਿਸੇ ਦੇ ਬੜੇ ਵਧੀਆ ਆਉਂਦੇ ਆ ਤੇ ਹਾਂਜੀ ਤੇ ਹਾਂਜੀ ਤੇ ਮੇਨ ਜਿਹੜੀ ਅੱਜ ਵੀਰ ਜੀ ਮੈਂ ਸੱਚੀ ਗੱਲ ਜਿਹੜੀ ਮੇਰੀ ਦਿਲ ਤੋਂ ਫੀਲ ਹੋਈ ਹੈ ਚੰਗਾ ਮੈਂ ਉਹਦੇ ਨਾਲ ਰਿਲੇਟਡ ਸ਼ੇਅਰ ਕਰਨਾ ਹੈਗਾ ਉਹ ਚੀਜ਼ ਨਾ ਉਸ ਤੋਂ ਪਹਿਲਾਂ ਕਿਸੇ ਲਈ ਹੋ ਸਕਦਾ ਕਿ ਉਹ ਨੋਰਮਲ ਹੋਵੇ ਹਨਾ ਕੀ ਲਾ ਕੋਈ ਵੱਡੀ ਗੱਲ ਨਹੀਂ ਹੈਗੀ ਹਨਾ ਪਰ ਮੇਰੇ ਲਈ ਬਹੁਤ ਵੱਡੀ ਗੱਲ ਹੈਗੀ ਆ ਪਰ ਉਸ ਤੋਂ ਪਹਿਲਾਂ 2 ਲਾਈਨਾਂ ਇਹਦੇ ਨਾਲ ਹੀ ਰਿਲੇਟਡ ਹੈ ਕਿਉਂਕਿ ਫਰਾਈਡੇ ਦਾ ਦਿਨ ਹੈ ਨਾ ਓਬਵੀਅਸ ਮਾਹੌਲ ਵੀ ਬਣਨਾ ਚਾਹੀਦਾ ਉਦਾਂ ਦਾ ਨਾ ਹਾਂਜੀ ਮੁਜੀ ਤੂੰ ਨੇ ਮਾਲਿਕ ਬਹੁਤ ਹੀ

0: तेरी इस मोहब्बत ने पागल किया है, तेरा शुक्रिया है, तेरा शुक्रिया है। हाँ जी, ये शुकराना परमात्मा वालों मैं वही कर रही हाँ। बीजी
1: जी बहुत बढ़िया।
0: एक्चुअली ना साडा ना 1 मंथ तो ना तुम दस असि बाथरूम रेनोवेट हो रहा ना, ते एक्चुअली कई बार की होंगे ना, नहीं, मैं तुम्हें दस दी कि चीजा एक्चुअली कई बार इंसान को होंगे है ना, इंसान को लगता है की है वड्डी गल है ना। असि बहुत टाइम तो वेट कर रहे थे ना, ऑब्वियस साडे ना एक टॉयलेट सी ना, तां सानू होया कि है कदों ही चीजा बनगिया ना, क्योंकि ऑब्वियस अगला कहता कई बार घर होंगे अपने लिए की गल है वीर जी। मतलब वो टाइम के जो विच रह के असी जो काम करवाया ना, मतलब रियली बड़ा हार्ड लगता है वो ना। और उस तो बाद ना जो पोर्टेबल चीजा होंगी जिदा शावर थोड़ी टॉयलेट सीट होंगी है ना, वो बाहर होंगे, तो उस ना एक्चुअल दे विच मैं फील कर रही हूँ कि रब ने सानू किन्नी नहमता दी होंगी, आप इन्नी गिले शिकवे कर दिया उदो एक्चुअल च पता लग रहा है ये चीजा साढ़े को किनिया नहीं, आप उदो शुकराना करते नहीं है ना, कि आपको जो नहीं मिलता आप कहने ये नहीं होया वो। और तुम देखो जे तुम हाथ भी धोने हैं ना, और निका च साडा डोंगा सी जिस असं हाथ धोते, मतलब हुण दो वैनिटीज हो गई तो मतलब हुण इदा लग रहा है दो टॉयलेट सारा कुछ नवा, मतलब इदा लग रहा है। मैं तो ना कल रूहानी ने इन्होंने कहा कि तुसी ना ये पैर धवाओ पहला है ना, कन्या जिदा कंजक बोल रहे हैं, मैं कह रही वॉश पैर धवाओ, तो मैं लिटरली मतलब मैं मत्था ही टेकिया, मैं कह मतलब की वाकई चीज हैगी है कि साडे कोल आ इह जिहियां चीजा बनदियां ने, कि किन्नी ज्यादा मतलब एक खुशी वाली मतलब गल लगती हैगी है। नहीं इन्ने टाइम तो असं ट्रैवल कर रहे सीगे है ना, तो अपन नॉर्मल लगता होंगे ना कई बार कोई चीज होंगी है कि नहीं की फर्क पैंदा हैगा, बट सीरियसली मतलब मैनू बहुत इस चीज की खुशी हो रही है, बच्चे बहुत खुश ने कि हाँ कि कंप्लीट हो गया, ते ये चीज मैनू हाँ जी। और कल ही तुसी जिदा गल कर रहे थे ना हुणी कि कोई चीज अपनी नवी ताजा ताजा हुई होवे, और अज ही उन्होंने पोर्टेबल लेके जाने हैं, ते कल ही रात तो मतलब साडी मतलब शुरू होए ने गे है ना, ते एक अलग जी मतलब हैगी है, ताई कहने हैं परमात्मा ने सानू बड़ा कुछ दिता है, कई बार आप सोचते नहीं अच्छा आ नहीं मिलिया नहीं किया हैगा, ते थैंक यू सो मच परमात्मा सानू इन्ना कुछ देने दे लई, आ चीज शेयर करनी
1: बहुत
0: मैं
1: वधिया
0: तुहाडे।
1: है, बहुत वधिया
0: दैट
1: भाई।
0: इज सो स्वीट।
1: चलो
0: हांजी
1: ये जित
0: ओके
1: को जिहड़ी चीज़ दी अनहोंद हुंदी आ उही दस सकदा ना। चलो आपां ते वी नहीं कह सकदे वी तुसीं मतलब खूब खूब
2: खूब
1: वरतो।
2: वरतो, खुशी से वरते हैं।
1: हाँ खुशी बनी रहे इस तरह निके निके चीज़ां जिहड़ियां जिहड़ियां मिसिंग हुंदियां जदों सानूं मिल जांदियां फिर पता लगदा।
2: दैट इज सो राइट। हाँ मतलब इनकनवीनियंस हटे तो कितनी खुशी होंगी है ना, इनकनवीनियंस होंगी वैसे इदा ही चीजा की ही है छोटी
1: जा। देखो
2: छोटी।
1: कई बार ना मैं जदों आ जाइदा वा अपार्टमेंटा दे विच जां किते मान लो छोटे घर च तो उत्थे वेखीदा वा भी वह छोटे छोटे जी रूम है।
2: हाँ बिल्कुल
1: है ना, बहुत छोटी जी थां दे विच ही उन्होंने सिर्फ बैड लगन जोगी थां है।
2: हाँ मतलब बेडरूम है तो उन्होंने पूरा किया है, जाहिर के बेडरूम ही है, तीजी
1: टेबल
2: चीज नहीं है
1: टेबल
2: कोई।
1: के जिड़ा सिर्फ बैड हुंदा है ना, जां सिंगल बैड लगन जोगी
2: बिल्कुल
1: थां है जां पूरी है तो सिर्फ मंजा ही आउंदा साइड ते सिर्फ तुसीं लंघ सकदे हो। ते उत्थे भी ते वेखो एक परिवार पूरा गुजारा कर रहा हुंदा
2: बिल्कुल
1: ते आपां रजदे ही नहीं आहीं कहिंदे वी होर वड्डा मतलब कल्ले कल्ले दे लई।
2: हाँ कई लोग है ना
1: कमरा
2: घर शेयरिंग च रहते हैं, प्रॉपर फैमिलीज होंगी हैं, बट स्टिल
1: कई कई इदा किदा दी चीज़ा पिछले दिन एक कोई सुन जा रहा है कि उन्होंने अपने बुजुर्गों नू उन्होंने कहा वो सारा टब्बर इत्थे ही रहिंदा तो उन्होंने अपने बुजुर्गों नू कहा भी तुसीं उधर जाके रह लो भी साढ़े रूम घट आ। तो रूम घट कि सेंस के विच आ भी कल्ले कल्ले सौण लई नहीं हैगी थां, मतलब वैसे रूम वैसे तो हुंदे ही
2: वैसे
1: घर च इत्थे परिवार भी किड्डे क्या पर कल्ले कल्ले सौण लई मतलब भी जिदा मान लो जो दो बच्चे तो दोवे कले कले सौना
2: वो वखरा चाहिए।
1: हाँ तो एक जरा रिजर्व रहूगा आए गए दिल्ली तो तुम उधर जाके रह लो। सो साडे मतलब घर वड्डे होंगे जाते हैं तो थावान घर है नहीं है। 295 तुम आने रोज 295 तुम आने रहो इस टाइम
3: जी।
1: जी सत श्रीकाल जी।
3: हाँ जी मैं अमन बोल रही हूँ जी, लखिया सी भाई।
1: हाँ जी हाँ जी हाँ जी
2: सत श्री अकाल।
3: हाँ जी ठीक ठाक भाजी
1: जी। जी बहुत वधिया
3: जी। आज ना साड़ी फर्स्ट कोशिश है जैगी ना जैग फते छोटा वो पंजाबी बोलदा ते उन्हें ना कुछ सुनाना या।
1: ओके ओके
2: नाइस।
1: जांदा स्कूल?
3: हाँ जी वो किंडर जांदा या।
1: अच्छा किंडर जी छुट्टियां ले?
3: हाँ जी उन्हें जिधर 2 दिन ही जांदा 4 ईयर किंडर है जेड़ा।
1: ओके फिर तुसीं वेखोगे हौली हौली इहदे च फर्क पैणा शुरू हो जाणा बोझ बोझ वधणा शुरू हो जाणा
3: जी मैनूं कहिंदा मम्मा मैं फोन करना वी मैं पंजाबी बोलदा मैं सुनाणा ते थोड़ा जिहा जिद्दां शाही हुंदा ते अज कहिंदा मैं रेडी आं मैं कहिंदा कॉल करदी आं
1: ओके लियाओ कराओ गल फिर
2: भाई वाह
3: जगपति चलो
1: हेलो हां जी सत श्री अकाल ਸਤਿ ਸ਼੍ਰੀ ਅਕਾਲ ਜਗਪਤ ਸਤਿ ਸ਼੍ਰੀ ਅਕਾਲ
2: ਕਿਵੇਂ ਹੋ
1: ਸਤਿ ਸ਼੍ਰੀ ਅਕਾਲ ਤੁਹਾਡਾ ਕੀ ਨਾਮ ਹੈ
4: ਨਾਮ ਦੱਸੋ ਆਪਣਾ
1: ਨਾਮ ਕੀ ਤੁਹਾਡਾ
4: ਜਗਪਤ ਸਿੰਘ
2: ਵਾਹ ਕੀ ਬਾਤ
1: ਅੱਛੀ ਅਚਕੇ ਤੇ ਤੁਹਾਨੂੰ ਛੋਟਾ ਨਾਂ ਕਿਹੜਾ ਤੁਹਾਡਾ ਕੀ ਕਿਆ ਕਰੀਏ ਤੁਹਾਨੂੰ
4: ਮੈਂ ਨਾ ਇੰਗਲਿਸ਼ ਪੰਜਾਬੀ
1: ਅੱਛਾ ਇੰਗਲਿਸ਼ ਪੰਜਾਬੀ
2: ਇੰਗਲਿਸ਼ ਪੰਜਾਬੀ ਕਿਆ ਕਰੀਏ
1: ਤੁਹਾਨੂੰ ਅਸੀਂ ਸਾਹਿਬ ਕਹਿ ਲਿਆ ਕਰੀਏ ਕਿ ਤੁਹਾਨੂੰ ਫਤਿਹ ਕਿਆ ਕਰੀਏ ਜਗ ਫਤਿਹ ਕਿਆ
4: ਕਰੀਏ
1: ਫਤਿਹ ਕਿਆ ਕਰੀਏ ਫਤਿਹ ਕਿਆ ਕਰੀਏ ਜੱਗ ਨੀ ਨਾ ਕਹਿ ਸਕਦੇ ਵੈਰੀ ਗੁੱਡ ਤੁਸੀਂ ਤਾਂ ਬੜੀਆਂ ਪਿਆਰੀਆਂ ਗੱਲਾਂ ਕਰਨ ਲੱਗ ਪਏ ਹੋ ਹੈ ਕਦੋਂ ਕਦੋਂ ਕੁ ਵੱਡੇ ਹੋਏ ਭਲਾ
3: ਤੁਸੀਂ ਕਦੋਂ ਵੱਡੇ ਹੋਏ
1: ਕਦੋਂ ਵੱਡੇ ਹੋਏ ਸੀ
4: ਹੈ
1: ਬੱਲੇ ਬੱਲੇ
2: ਵਾਧੂ ਟਾਈਮ ਹੋ ਗਿਆ
1: ਕਿੰਨੇ ਕਿੰਨੇ ਫਰੈਂਡ ਆ ਤੁਹਾਡੇ
2: ਬੜੇ ਰਾਈਮਿੰਗ ਵਰਡ ਵਾਲੇ ਦੋਸਤ ਰੱਖੇ ਆ
1: ਗੁੱਡੀ ਆ ਨਾ ਬੜੇ ਵਧੀਆ ਤੁਸੀਂ ਤੇ
2: ਕਿੰਡਰ ਵਧੀਆ ਲੱਗਦਾ ਕਿੰਡਰ ਜਾਣਾ
1: ਤੁਸੀਂ ਰੇਤ ਚ ਖੇਡਦੇ ਹੁੰਦੇ ਹੋ
3: ਤੁਸੀਂ ਖੇਡਦੇ ਹੁੰਦੇ ਹੋ ਉੱਥੇ
1: ਪਾਪਾ ਢਿੱਡੀ ਗੋਲ ਗੋਲ ਰੋਟੀ ਰੋਟੀ ਗੋਲ ਗੋਲ ਫਤਿਹ ਦੀਆਂ ਗੱਲਾਂ ਗੋਲ ਮੋਲ
2: ਗੋਲ ਮੋਲ ਹੈ
1: ਹੋਰ ਕੀ ਵੈਰੀ ਨਾਈਸ ਬੜੀਆਂ ਗੱਲਾਂ ਆ ਗਈਆਂ ਤੁਹਾਨੂੰ ਵੈਰੀ ਨਾਈਸ
3: ਜਦੋਂ
2: ਨਾ ਮੇਰਾ ਬ੍ਰਦਰ ਆਉਂਦਾ ਤੇ
3: ਉਹਨੂੰ
1: ਥੈਂਕ ਯੂ ਜੀ ਥੈਂਕ ਯੂ ਤੁਸੀਂ ਇੰਨੀ ਮਿਹਨਤ ਕਰਦੇ ਹੋ ਤੁਸੀਂ ਇੰਨਾ ਤੁਸੀਂ ਬੱਚਿਆਂ ਨੂੰ ਪੁਸ਼ ਕਰਦੇ ਹੋ ਤੇ ਇਹ ਚੀਜ਼ ਹੌਲੀ ਹੌਲੀ ਜ਼ਰੂਰ ਬੱਚੇ ਨੂੰ ਕਿਤੇ ਨਾ ਕਿਤੇ ਜ਼ਰੂਰ ਪੇ ਆਫ ਕਰਦੀ ਹੈ ਚਾਕਾ ਖੁੱਲਦਾ ਬੱਚੇ ਦਾ ਥੈਂਕ ਯੂ ਤੁਹਾਡਾ ਤੁਸੀਂ ਪੰਜਾਬੀ ਵੀ ਬੋਲਣ ਲਾਇਆ ਅਤੇ ਤੁਸੀਂ ਨਾਲ ਹੁਣ ਕਾਲ ਵੀ ਕਰਾ ਰਹੇ ਹੋ ਥੈਂਕ ਯੂ ਤੁਹਾਡਾ ਅਤੇ ਸੋਹਣੀ ਸੋਹਣੀ ਧੁੱਪ ਅਤੇ ਕਹਿੰਦੇ ਕਿ ਨਾਲ ਸੁਣਿਆ ਰੇਡੀਓ ਅਤੇ ਨਾਲ ਚਾਹ ਅਤੇ ਗਾਣੇ ਪਏ ਮੈਸੇਜ ਇਹਨਾਂ ਦਾ ਪੁਰਾਣਾ ਹੀ ਹੁਣ ਤਾਂ ਮੈਨੂੰ ਲੱਗਦਾ ਇਹਨਾਂ ਨੇ ਤੜਕਾ ਤੁੜਕਾ ਵੀ ਕੱਟ ਲਿਆਉਣਾ
2: ਓਕੇ ਓਕੇ ਓਕੇ ਹੈਪੀ ਤੜਕਾ ਡੂ ਯੂ
1: ਹਾਂਜੀ ਸਹਿਮ ਸਾਹਿਬ ਕਹਿੰਦੇ ਵੀ ਸੁੱਖ ਹੰਢਾਉਣਾ ਹੋਵੇ ਗੁਸਲਖਾਨਾ ਵੀ
2: ਕਿਆ ਬਾਤ
1: ਹਾਂਜੀ ਵੇਖੋ ਦੁਆਵਾਂ ਦੇ ਰਹੇ ਨੇ ਸੈਮੀ ਸਾਹਿਬ ਅਤੇ ਇਹਨਾਂ ਨਾਲੋਂ ਬਿਹਤਰ ਹੋਰ ਕਿਹੜਾ ਜਾਣ ਸਕਦਾ ਇਹਨਾਂ ਨੇ ਵੀ ਪਿੱਛੇ ਜੇ ਵਾਹਵਾ ਹੀ ਪੈਸੇ ਲਾਏ ਬੜੇ ਹਾਂ ਕਾਫੀ ਇਹਨਾਂ ਨੂੰ ਵੀ ਦਿੱਕਤ ਰਹੀ ਇਸ ਚੀਜ਼ ਦੀ
2: ਟੋਇਲਟ ਦੀ
1: ਹਾਂ ਕਾਫੀ ਇਹਨਾਂ ਦੇ ਆ ਗਈ ਸੀ ਸਮੱਸਿਆ ਕੋਈ
2: ਓਕੇ
1: ਪ੍ਰਾਹੁਣੇ ਆਏ ਸੀ ਅਤੇ ਉਹ ਫਿਰ ਇਹਨਾਂ ਨੂੰ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ
2: ਓਕੇ ਓਕੇ ਆਈ ਅੰਡਰਸਟੈਂਡ ਆਈ ਅੰਡਰਸਟੈਂਡ ਇਟਸ ਫਾਈਨ ਇਟਸ ਫਾਈਨ
1: ਹਾਂ ਹੁਣ ਬੰਦਾ ਰੋਊਗਾ ਤਾਂ ਫਿਰ ਹੀ ਸਮਝੋਗੇ ਕਹਿੰਦੇ ਆਈ ਲਾਈਕ ਨਿਊਟਰੀ ਕੁਲਚਾ ਐਜ਼ ਵੈਲ ਫਰੋਮ ਅੰਮ੍ਰਿਤਸਰ ਨਿਊ ਰੇਲਵੇ ਸਟੇਸ਼ਨ ਨਿਊਟਰੀ ਕੁਲਚੇ ਦੀ ਵੈਸੇ ਆਪਸ਼ਨ ਨਹੀਂ ਪਰ ਚਲੋ ਠੀਕ ਆ
2: ਜੋ ਉਹਨਾਂ ਨੂੰ ਪਸੰਦ ਆ ਨਾ ਭਿੱਜਾ ਕੁਲਚਾ ਅਸੀਂ ਬਹੁਤ ਬੰਕ ਮਾਰ ਕੇ ਖਾਧਾ ਜਲੰਧਰ ਇੱਕੋ ਹੀ ਰੇੜੀ ਹੈ ਜਿੱਥੋਂ ਮਿਲਦਾ
1: ਜਿਹੜੇ ਜਿਹੜੇ ਉਹ ਸ਼ਹਿਰਾਂ ਦੇ ਵਿੱਚ ਉਹ ਹੁੰਦੇ ਨਾ ਛੋਟੇ ਛੋਟੇ ਜਿਹੜੀਆਂ ਦੁਕਾਨਾਂ ਵਾਲੇ ਦੁਕਾਨਦਾਰ ਸ਼ੋਰੂਮ ਵਾਲੇ ਤੇ ਉਹਨਾਂ ਦਾ ਤੇ ਪੱਕੇ ਹੀ ਇਹੋ ਜਿਹੇ ਹੀ ਹੁੰਦੇ ਨਾ, ਹੁਣ ਤੇ ਚਲੋ ਬਦਲੀਆਂ ਹੋਣਗੀਆਂ ਉਹਨਾਂ ਦੀਆਂ ਆਦਤਾਂ, ਪਰ ਉਹਨਾਂ ਦੇ ਤੇ ਇਹੋ ਹੀ ਲੰਚ ਲੁੰਚ ਹੁੰਦੇ ਨਾ, ਕੁਲਚੇ ਫੜਾਏ ਓਏ
2: ਸਹੀ ਗੱਲ ਹੈ ਅੱਛਾ ਅਗਲੇ ਨੂੰ ਵੀ ਪਤਾ ਹੁੰਦਾ ਕਿ ਗਾਹਕ ਪੱਕਾ ਜੋ ਰੇੜੀ ਕੱਢਦਾ ਹੋਗਾ ਨਾ ਉਹਨੇ ਹੋਰ ਐਕਸਟਰਾ ਬਾਜ ਕੁਲਚੇ ਗਰਮ ਹੈ ਉਹਨੇ ਜਾਣ ਕੇ ਬਾਜਾ ਉੱਚੀ ਮਾਰਨੀ ਆ ਕਿ ਬੰਦਾ ਕਿਤੇ ਇੱਧਰ ਉੱਧਰ ਬਿਜ਼ੀ ਆ ਤੇ ਬਾਹਰ ਆ ਜਾਏ ਆਰਡਰ ਦੇ ਦੇ
1: ਆ ਹਰੀ ਮਿਰਚ ਦਾ ਪੇਜ ਕਹਿੰਦੇ ਇੱਕ ਦੋਖੇ ਸੇ ਹੀ ਹਿਲ ਜਾਤੀ ਹੈ ਜ਼ਮੀਨ ਐਤਬਾਰ ਕੀ ਸਾਹਿਬ ਜ਼ਿੰਦਗੀ ਤਬਾਹ ਕਰਨੇ ਕੇ ਲੀਏ ਭੂਕੰਪ ਆਏ ਇਹ ਜ਼ਰੂਰੀ ਤੋਂ ਨਹੀਂ
2: ਵਾਹ ਵਾਹ ਵਾਹ ਬੜਾ ਧਰਤੋ ਧਰਤੀ ਸ਼ੇਰ ਸੀ
1: ਥੈਂਕ ਯੂ ਮੈਂ ਤਾਂ ਆਪ ਹਿੱਲ ਗਿਆ ਭਿੱਜਾ ਕੁਲਚਾ ਕਹਿੰਦੇ ਕਿ ਐਨੀ ਟਾਈਮ ਡੇ ਔਰ ਨਾਈਟ ਅੰਮ੍ਰਿਤਸਰ ਦਾ ਓਨਲੀ
2: ਓਕੇ ਹੁਣ ਤਾਂ ਜਾਣਾ ਪਏਗਾ ਅੰਮ੍ਰਿਤਸਰ ਜਦੋਂ ਗਏ ਨਾ
1: ਅਤੇ ਦੇਸ਼ ਬੰਧੂ ਭਾਰਦਵਾਜ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਹੈਪੀ ਵਾਲਾ ਵੀਕਐਂਡ ਅਹੈਡ ਅਤੇ ਬਹੁਤ ਮਿਹਰਬਾਨੀ ਰੇਡੀਓ ਹਾਂਜੀ ਜਿੰਦਾਬਾਦ ਅਤੇ ਥੈਂਕ ਯੂ ਅਤੇ ਆਪਣਾ ਕਰਨ ਜੀ ਬਹੁਤ ਮਿਹਰਬਾਨੀ ਅਤੇ ਰਜਿੰਦਰ ਬਾਬਾ ਜੀ ਕਹਿੰਦੇ ਕਿ ਸ਼ੁੱਕਰਵਾਰ ਦੇ ਦਿਨ ਦੀਆਂ ਵਧਾਈਆਂ ਸਭ ਖੁਸ਼ ਰਹਿਣ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਰਹਿਣ ਅਮਨ ਸੋਤਾ ਜੀ ਕਹਿੰਦੇ ਨੇ ਕਿ ਇਹ ਕਹਾਵਤ ਵੀ ਤਾਈਓ ਬਣੀ ਆ ਭਾਜੀ ਕਿ ਭਿੰਡੀ ਤੋਰੀ ਲਾਲ ਕਰੇਲਾ ਜਿੱਥੇ ਜਾਂਦੇ ਉੱਥੇ ਹੀ ਮੇਲਾ ਸਮਥਿੰਗ ਸਮਥਿੰਗ ਇੱਦਾਂ ਹੀ ਇੱਦਾਂ ਉੱਦਾਂ ਉੱਦਾਂ ਵਿਹਲਾ ਵਿਹਲਾ ਕੱਦੂ ਵਿਹਲਾ
2: ਵਾਹ
1: ਓਕੇ ਥੈਂਕ ਯੂ ਆਹ ਕੱਦੂ ਮੈਂ ਆਪੇ ਵਿਹਲਾ ਕੀਤਾ ਬਾਕੀ ਸਹੂਲਤਾਂ ਸਭ ਠੀਕ ਹੈ ਅਤੇ ਗੁਰਵਿੰਦਰ ਜੀ ਕਹਿੰਦੇ ਨੇ ਕਿ ਅਲਾਦੀਨ ਦਾ ਕਾਰਪੇਟ ਵੀ ਤਾਂ ਬੋਲਦਾ ਹਾਂ ਤਾਂ ਮੈਂ ਇਸੇ ਕਰਕੇ ਤਾਂ ਕਿਹਾ
2: ਐਬਸੋਲੂਟਲੀ ਰਾਈਟ ਐਬਸੋਲੂਟਲੀ ਰਾਈਟ
1: ਤੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕਿ ਵਾਹ ਸਾਡੀ ਟੀ ਸ਼ਰਟ ਬੋਲੇ ਤੇ ਇਤਰਾਜ ਆ
2: ਅਲਾਦੀਨ ਦਾ ਦੇਖ ਲਓ
1: ਉਹਨਾਂ ਦੇ ਝਾੜੂ ਬੋਲੀ ਜਾਂਦੇ ਆ ਉਹਨਾਂ ਦੇ ਕਾਰਪੇਟ ਬੋਲੀ ਜਾਂਦੇ ਆ ਹਨਾ ਉਹਨਾਂ ਦੇ ਕੁੱਤੇ ਬੋਲੀ ਜਾਂਦੇ ਆ
2: ਕੁੱਤੇ ਵੀ ਬੋਲ ਰਹੇ ਚੂਹਾ ਬੋਲ ਰਿਹਾ ਮਿਕੀ ਮਾਊਸ
1: ਚੂਹਾ ਬੋਲ ਰਿਹਾ ਵਾ ਹਨਾ ਰੈਡ ਟੂਈ ਚੂਹਾ ਹੀ ਆ ਫਿਲਮ ਬਣਾ ਗਿਆ ਪੂਰੀ
2: ਸ਼ੈਫ ਬਣ ਗਿਆ ਅਗਲਾ ਵੀ
1: ਹਨਾ ਇੰਨੀ ਫਿਲਮ ਵੇਚ ਗਿਆ ਉਹ ਸਾਡੀ ਗੱਲਾਂ ਤੇ ਪਤਾ ਨੀ ਕਿਉਂ ਇਤਰਾਜ ਹੁੰਦੇ ਸਾਡੀ ਤੇ ਤਰੱਕੀ ਜਾਰੀ ਨਹੀਂ ਨਾ ਸਕਦੇ ਪੰਜਾਬੀ ਪੰਜਾਬੀ ਨੂੰ ਥਾਂ ਠਾਂ
2: ਖਿੱਚਦਾ ਹਾਂ ਜੀ ਬਿਲਕੁਲ ਸਹੀ ਗੱਲ ਕੀਤੀ ਤੁਸੀਂ
1: ਅਸੀਂ ਤੇ ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਹੁੰਦੇ ਹਾਂ ਨਾ ਸਾਨੂੰ ਕਹਿੰਦੇ ਹੁੰਦੇ ਸੀ ਇਹਨੂੰ ਜਾਓ ਇਹਨੂੰ ਫਾਂਡਾ ਕਰਾ ਕੇ ਲਿਆਓ ਤੇ ਇੱਥੇ ਕਹਿੰਦੇ ਬੱਚੇ ਵਾਹ ਇਮੈਜੀਨੇਸ਼ਨ ਵੇਖੋ ਬੱਚੇ ਸਾਡੀ ਕ੍ਰੀਏਟੀਵਿਟੀ ਦੇ ਉੱਤੇ ਮਰ ਮੁਰ ਗਈਆਂ
2: ਆਹ ਵੀ ਗੱਲ ਠੀਕ ਹੈ
1: ਸਾਡੇ ਕੋਈ ਇੱਦਾਂ ਦੀ ਕੋਈ ਕਰ ਵੀ ਦੇਵੇ ਕਿਤੇ ਤੂੰ ਕਹਿੰਦੇ ਹੁੰਦੇ ਜਾਓ ਅੱਜ ਨਾ ਟਾਈਮ ਕੱਢ ਕੇ ਸ਼ਾਮੀ ਦਾ ਥੋੜ੍ਹਾ ਕਰਾ ਲਿਆਓ
2: ਅੱਛਾ ਆਸੇ ਪਾਸੇ ਲੋਕ ਕਹਿੰਦੇ ਇਹਦੇ ਨਾਲ ਘੱਟ ਘੁੰਮਿਆ ਕਰੋ ਇਹਨੂੰ ਨਹੀਂ ਬੁਲਾਇਆ ਕਰਨਾ
1: 233 ਤੁਸੀਂ ਆਉਂਦੇ ਰਹੋ ਜੀ 233
5: ਸਤਿ ਸ਼੍ਰੀ ਅਕਾਲ ਜੀ ਦੋਨੋਂ
1: ਜੀ ਸਤਿ ਸ਼੍ਰੀ ਅਕਾਲ ਜੀ
5: ਪਹਿਲਾਂ ਤਾਂ ਮੈਂ ਕੁਇਕਲੀ ਇੱਕ ਕਿੱਸਾ ਸ਼ੇਅਰ ਕਰਾਂਗਾ ਗੁਲਸ਼ਾਨ ਦੇ ਰਿਲੇਟਡ
1: ਜੀ
5: ਤੇ ਵਾਈਫ ਮੇਰੇ ਪਟਿਆਲਾ ਤੋਂ ਨੇ ਤੇ ਉਹਨਾਂ ਦੇ ਘਰ ਜਦੋਂ ਸਹੁਰੇ ਘਰ ਪਹਿਲੀ ਵਾਰ ਗਿਆ ਤੇ ਉੱਥੇ ਉਹਨਾਂ ਨੇ ਦੁਪਹਿਰ ਦਾ ਵੇਲਾ ਸੀਗਾ ਕਹਿੰਦੇ ਕੁਲਚੇ ਮੰਗਾ ਲਈਏ ਮੈਂ ਕਿਹਾ ਚਲੋ ਕਿਆ ਬਾਤ ਹੈ ਮੰਗਾ ਲਓ ਕੁਲਚੇ ਮੰਗਾ ਲਓ ਤੇ ਕੁਲਚੇ ਜਦੋਂ ਆਏ ਤੇ ਉਹ ਪਤਾ ਲੱਗਾ ਕਿ ਪਟਿਆਲੇ ਵੱਲ ਕੁਲਚਿਆਂ ਨੂੰ ਕੁਲਚੇ ਕਿਹਨਾਂ ਨੂੰ ਕਹਿੰਦੇ ਉਹ ਡਬਲ ਰੋਟੀ ਦੇ ਵਿੱਚ ਛੋਲੇ ਨੂੰ ਪਾਏ ਜਿਹੜੇ ਉਹਨਾਂ ਨੂੰ ਕੁਲਚੇ ਕਹਿੰਦੇ ਆ
1: ਮੈਂ ਕਿਹਾ ਅੱਛਾ ਉਹ ਜਿਹੜੇ ਹੁੰਦੇ ਆ ਭਰਵੇਂ ਭਰਵੇਂ
2: ਕੀ ਮਟਰ ਕੁਲਚਾ ਜਿਹਨੂੰ ਕਹਿ ਦਿੰਦੇ ਇੱਥੇ ਦਿੱਲੀ ਸਟਾਈਲ
1: ਛੋਲੇ ਭਰੇ ਹੁੰਦੇ ਆ ਪਿਆਜ ਤੇ ਚਟਨੀਆਂ ਚੁਟਨੀਆਂ ਤੋਂ ਪਾ ਕੇ ਤੇ ਉਤੋਂ ਮੂੰਹ ਉਹਦਾ ਜਿੱਦਾਂ ਖੁੱਲਾ ਹੁੰਦਾ ਮੂੰਹ ਉਹਦਾ
2: ਹਾਫ ਬਰਗਰ ਜਿਹਾ ਹੋ ਗਿਆ ਦੇਸੀ ਬਰਗਰ ਟਾਈਪ
5: ਹਾਂ
1: ਉਹ ਜਿੱਦਾਂ ਉਹਦਾ ਮੂੰਹ ਹੁੰਦਾ ਜਿੱਦਾਂ ਆਪਣਾ ਕਿਹੜਾ ਉਹ ਹੁੰਦਾ ਕਾਰਟੂਨ ਜਿਹਾ
2: ਕਿਹੜਾ ਕਿਹੜਾ
1: ਕਾਰਟੂਨ ਉਹ ਹਰੇ ਜੇ ਰੰਗ ਦਾ ਉਹ ਹੁੰਦਾ ਨੀ ਆ ਉਹਦੇ ਵਰਗਾ ਲੱਗਦਾ ਉਹ
2: ਗ੍ਰਿੰਚ
1: ਗ੍ਰਿੰਚ ਨਹੀਂ ਜਿਹੜਾ ਯਾਰ ਹੋਰ ਡੱਡੂ ਜਿਹਾ ਹੁੰਦਾ ਹਰੇ ਜੇ ਰੰਗ ਦਾ
2: ਹਰੇ ਰੰਗ ਦਾ ਡੱਡੂ ਮੈਨੂੰ ਯਾਦ ਨੀ ਮੈਨੂੰ ਨਹੀਂ ਖਿਆਲ
1: ਦੇਖੋ ਕਾਰਟੂਨ
2: ਸ਼੍ਰੈਕ ਸ਼੍ਰੈਕ ਕੀ ਬਾਤ ਹੈ ਅਮਰ ਭਾਜੀ ਵੈਰੀ ਗੁੱਡ
1: ਸ਼੍ਰੈਕ ਕੁਲਚਾ
2: ਨਾਈਸ ਨਾਈਸ ਸ਼੍ਰੈਕ ਕੁਲਚਾ ਖੋਲੀਏ ਭਾਈ ਗੁੱਡ ਆਈਡੀਆ ਸ਼੍ਰੈਕ ਕੁਲਚਾ
1: ਸ਼੍ਰੈਕ ਕੁਲਚਾ
2: ਹਾਂਜੀ ਜਦੋਂ ਤੁਸੀਂ ਫਿਰ ਸ਼੍ਰੈਕ ਕੁਲਚਾ ਖਾਦਾ ਕੀ ਹੋਇਆ
5: ਜੋ
1: ਉੱਥੇ ਹੁੰਦਾ ਨਾ
2: ਇਹਦਾ ਜੈਲਸ ਨਾ ਫੀਲ ਕਰਾਓ ਸਿੰਘ ਸਾਹਿਬ ਤੁਸੀਂ ਤਾਂ ਫੇਰ ਚੱਲ ਜਾਂਦੇ ਹੋ ਸਾਡਾ ਗੇੜਾ ਨਹੀਂ ਲੱਗਦਾ
1: ਆਹੋ ਨਹੀਂ ਪਰ ਹੁਣ ਜੋ ਹੈਗਾ ਕੀ ਕਰੀਏ ਹੁਣ
2: ਯਾਰ ਬੰਦਾ ਰੁਕਦਾ ਹੀ ਨਹੀਂ ਦੇਖੋ
1: ਮਾੜਾ ਸੋ ਹੈਗਾ
2: ਚਲੋ
1: ਉੱਥੋਂ ਦੇ ਮਾਹੌਲ ਦਾ ਵੀ ਆ ਨਾ ਉੱਥੇ ਜੋ ਮਾਹੌਲ ਹੈ ਉਹ ਇੱਥੇ ਬਣ ਹੀ ਨਹੀਂ ਸਕਦਾ ਤੁਸੀਂ ਕਿੱਦਾਂ ਇੱਥੇ ਸਾਫ਼ ਸੁਥਰਾ ਜਿਹਾ ਮਾਹੌਲ ਬਣਾ ਕੇ ਤੁਸੀਂ ਕੁਲਚੇ ਦਾ ਆਨੰਦ ਹੀ ਨਹੀਂ
2: ਲੈ ਸਕਦੇ ਹਾਂ ਇਹ ਫੈਕਟ
1: ਹਾਂ ਉੱਥੇ ਵੀ ਹੁਣ ਬਥੇਰੇ ਚੰਗੀਆਂ ਭਲੀਆਂ ਸਾਫ ਸੁਥਰੀਆਂ ਥਾਵਾਂ ਤੇ ਖਵਾਉਂਦੇ, ਉੱਥੇ ਉਹ ਫੀਲ ਹੀ ਨਹੀਂ ਹੁੰਦਾ ਤੁਹਾਨੂੰ
2: ਇਹ ਐਕਚੁਅਲੀ। ਟੂ ਐਡ ਟੂ ਇਟ, ਮੈਨੂੰ ਘਰ ਦੇ ਕਹਿੰਦੇ ਰਹੇ ਕਿ ਇੱਕ ਨਾ ਨਵੀਂ ਥਾਂ ਖੁੱਲੀ ਆ ਉੱਥੇ ਹਾਈਜੀਨ ਵਗੈਰਾ ਬੈਟਰ ਆ। ਮੈਂ ਕਿਹਾ ਹਾਈਜੀਨ ਇਹ ਬੰਦੇ ਦੀ ਸਭ ਸਟੈਂਡਰਡ ਹੈ, ਤਾਂ ਹੀ ਤਾਂ ਜਾਣਾ ਮੈਂ ਉੱਥੇ ਕਿ ਮੈਨੂੰ ਫੀਲ ਚਾਹੀਦੀ ਹੈ ਕਿ ਮੈਂ ਜਲੰਧਰ ਟਾਈਪ ਤਾਂ ਐਟਲੀਸਟ ਬੈਠਾ, ਮੈਂ ਨਾ ਕੁਲਚਾ ਲੈਣ ਟਾਈਪ ਬੈਠਾ।
1: ਹਾਈਜੀਨ ਜਦੋਂ ਤੰਦੂਰ ਚ ਹੀ ਲੱਗਿਆ,
2: ਹਾਂ
1: ਤੰਦੂਰ ਨੇ ਕਿਹੜਾ ਕੀਟਾਣੂ ਛੱਡਿਆ ਹੋਊਗਾ, ਸਹੀ ਗੱਲ ਬੰਦੇ ਦੀ ਮੱਚ ਮਾਰਤਾ ਜੇ ਲਾਉਣ ਵਾਲੇ ਦਾ ਉਹਦੇ ਤੇ ਉੱਥੇ ਕੀ ਕੀ ਬਾਅਦ ਚ ਬਚਿਆ। ਪਰ ਉੱਥੇ ਉਹ ਮਾਹੌਲ ਆ ਬੇਸਿਕਲੀ, ਹਾਂ ਉਹ ਤੇ ਸਵਾਦ ਹੈਗਾ ਹੀ ਹੈਗਾ, ਪਰ ਉਹ ਮਾਹੌਲ ਹੈ ਜਿੱਦਾਂ ਸਾਹਮਣੇ ਤੁਹਾਨੂੰ ਤੁਸੀਂ ਜਾਂਦੇ, ਜਿੱਦਾਂ ਇੱਕ ਤੁਹਾਡੀ ਆਦਤ ਹੈਗੀ ਆ ਤੁਸੀਂ ਨਾ ਆਮ ਤੌਰ ਦੇ ਉੱਤੇ ਜਦੋਂ ਆਪਾਂ ਮੰਨ ਲਓ ਜਾਂਦੇ ਨਾ ਕੁਲਚਾ ਖਾਣ, ਅਤੇ ਆਪਾਂ ਸਾਡੀ ਆਦਤ ਹੈ ਆਪਾਂ ਨਾ ਜਦੋਂ ਮਾੜੀ ਜਿਹੀ ਵੇਟ ਜੀ ਕਰਨੀ ਜਾਂ ਕਿੱਦਾਂ ਜਾਂ ਦੁਕਾਨ ਦੇ ਅੰਦਰ ਲੰਘਣ ਲੱਗਿਆ ਬਾਹਰ ਲੰਘਣ ਲੱਗਿਆ ਅੱਡੀਆਂ ਚੁੱਕ ਕੇ ਤੰਦੂਰ ਜ਼ਰੂਰ ਵੇਖਣਾ, ਉਹ ਥੋੜ੍ਹੀ ਇੱਥੇ ਵੇਖ ਦੇਖ ਸਕਦਾ,
2: ਉਹ ਨਹੀਂ ਦੇਖ ਸਕਦੇ, ਆਹ ਗੱਲ ਸਹੀ ਹੈ,
1: ਉਹ ਨਹੀਂ ਗੱਲ ਹੋ ਸਕਦੀ।
2: ਨਾਲ ਅਸੀਂ ਸਲਾਹ ਵੀ ਦੇ ਦੇਣੀ ਕਿ ਭਾਈ ਜ਼ਿਆਦਾ ਨਾ ਰਾੜ ਦਿਓ ਕਿਤੇ,
1: ਥੋੜ੍ਹਾ ਕ੍ਰਿਸਪੀ ਕਰ ਦਿਓ,
2: ਇਹ ਵਾਲਾ ਸੀਨ ਹੈ।
1: ਹਾਂਜੀ ਹਾਂਜੀ,
2: ਕੀ ਸੁਣਾਓਗੇ ਭਾਜੀ ਅੱਜ?
5: ਮੈਂ ਦੋ ਕੁ ਚੀਜ਼ਾਂ ਸੁਣਾਵਾਂਗੀ, ਇੱਕ ਛੋਟੀ ਜਿਹੀ, ਪਹਿਲਾਂ ਮੈਨੂੰ ਚੇਤੇ ਆਈ ਸੀ ਜਿੱਦਾਂ ਤੁਸੀਂ ਕ੍ਰਿਸ਼ਨ ਬਾਈ ਇੱਕ ਸ਼ੇਰ ਸ਼ਾਇਰੀ ਦੀ ਲੜੀ ਜੋੜੀ ਸੀਗੀ ਕਿ ਇੱਕ ਸ਼ਾਇਰ ਨੇ ਇੱਕ ਚੀਜ਼ ਲਿਖੀ ਖੁਦਾ ਤੇ ਸ਼ਰਾਬ ਬਾਰੇ ਤੇ ਇੱਕ ਨੇ ਫਿਰ ਦੂਜੀ ਚੀਜ਼ ਲਿਖੀ, ਹੈ ਨਾ। ਇੱਦਾਂ ਇੱਕ ਮੈਂ ਵੀਡੀਓ ਦੇਖੀ ਸੀ ਉਹ 'ਚ ਕਿਸੇ ਨੇ ਕਾਸਦ ਦੇ ਬਾਰੇ ਸ਼ੇਰ ਸੁਣਾਏ ਸੀਗੇ ਕਿ ਕਿੰਨੇ ਸ਼ਾਇਰਾਂ ਨੇ ਕਾਸਦ ਬਾਰੇ ਕੀ ਕੁੱਝ ਲਿਖਿਆ, ਤੇ ਉਹਦੇ ਵਿੱਚ ਇੱਕ ਚੀਜ਼ ਮੈਨੂੰ ਮਿਸਿੰਗ ਲੱਗੀ ਤੇ ਮੈਂ ਉਹ ਚੀਜ਼ ਲਿਖੀ ਆ, ਦੋ ਲਾਈਨਾਂ ਨੇ ਬਸ ਕੁਇਕਲੀ, ਪਹਿਲਾਂ ਉਹ ਸੁਣਾਉਣਾ। ਮੇਰੇ ਨਾਲ ਵੀ ਗੱਲ ਇੱਕ ਹੋਈ ਅਜੀਬ, ਕੱਲਿਆ ਸੀ ਕਾਸਦ ਤੇ ਮੁੜਿਆ ਰਕੀਬ,
2: ਵਾਹ
5: ਬਸ ਇੰਨੀ ਗੱਲ ਲਿਖੀ ਸੀ, ਸਮਥਿੰਗ ਡਿਫਰੈਂਟ,
1: ਕੋਈ ਨਹੀਂ ਬਾਕੀ ਵੀ ਲਿਖੀ ਜਾਊਗੀ, ਚਲੋ ਸ਼ੁਰੂਆਤ ਤੇ ਹੋਈ।
5: ਨਹੀਂ ਨਹੀਂ ਮੈਂ ਇੱਥੇ ਰੋਕਦਾ, ਮੈਂ ਕਿਹਾ ਇਸ ਤੋਂ ਅੱਗੇ ਨਹੀਂ ਪੂਰਾ ਲੰਬਾ ਖਿੱਚਣਾ ਇਹਨੂੰ, ਇਹ ਗੱਲ ਇੱਥੇ ਇੰਨੀ ਤਗੜੀ ਮੁੱਕ ਜਾਂਦੀ ਹੈ
2: ਜੀ
1: ਜੀ।
5: ਤੇ ਇੱਕ ਮੈਂ ਕੁਇਕਲੀ ਤੁਹਾਨੂੰ ਥੋੜੀ ਲੰਬੀ ਵਾਲੀ ਸੁਣਾ ਦਿੰਦਾ
2: ਜੀ।
5: ਚਾਹੁਣ ਵਾਲੇ ਨੇ ਤੈਨੂੰ ਚਾਹੇ ਲੱਖ ਆਸ਼ਿਕ, ਰਾਹੇ ਇਸ਼ਕ ਚ ਹੋਏ ਸਭ ਕੱਖ ਆਸ਼ਿਕ, ਇਹ ਸੋਹਣੀ ਹੈ ਸਪਣੀ ਯਾ ਕਾਤਲ, ਜ਼ਹਿਰੀ ਸੁਰਮੇ ਨਾ ਭਰੀ ਤੇਰੀ ਅੱਖ ਆਸ਼ਿਕ, ਜਦ ਦੇਖੇ ਬਣਾ ਲਵੇ ਜੱਗ ਆਸ਼ਿਕ, ਮੋਢੀ ਇਸ਼ਕ ਦੇ ਬਣਨ ਲਾਈ ਲੱਗ ਆਸ਼ਿਕ, ਉਹਨੇ ਨੈਣਾ ਦੀਆਂ ਗੱਲਾਂ ਦੇ ਵਿੱਚ ਆਏ ਵੱਡੇ ਤੋਂ ਵੱਡੇ ਬਨਾਰਸ ਦੇ ਠੱਗ ਆਸ਼ਿਕ, ਕਈ ਇਸ਼ਕ ਚ ਬਣੇ ਵਾਹ ਵਰੋਲੇ ਆਸ਼ਿਕ, ਫੱਫੇ ਕੁੱਟਣੀਆਂ ਜ਼ੁਲਫਾਂ ਨੇ ਰੋਲੇ ਆਸ਼ਿਕ, ਮਾਵਾਂ ਸਿੱਪੀਆਂ ਨੇ ਸੀ ਜੋ ਰੱਖੇ ਸਾਂਭ ਕੇ, ਪਰੋਏ ਗਾਨੀਆਂ ਚ ਗਏ ਉਹ ਭੋਲੇ ਆਸ਼ਿਕ, ਜਦ ਹੱਸਿਆ ਤੂੰ ਹੋਏ ਬਦਨਾਮ ਆਸ਼ਿਕ, ਕੀਤੇ ਦੁਨੀਆਂ ਕਤਲ ਸ਼ਰੇਆਮ ਆਸ਼ਿਕ, ਉਹ ਰਹੇ ਨਾ ਕਾਬਿਲ ਇਸ਼ਕ ਦੇ, ਤੂੰ ਰੱਖਿਆ ਸੀ ਜਿਹਦਾ ਜਿਹਦਾ ਨਾਮ ਆਸ਼ਿਕ, ਹੁਣ ਜਾਂਦੇ ਨੇ ਇਸ਼ਕ ਮਕਾਨ ਆਸ਼ਿਕ, ਮਰਸੀਏ ਮੁਹੱਬਤ ਦੇ ਗਾਣ ਆਸ਼ਿਕ, ਢੇਰ ਲੱਗੇ ਨੇ ਸਿਵਿਆਂ ਚ ਲਾਸ਼ਾਂ ਦੇ, ਤੇਥੋਂ ਹੋਏ ਨਾ ਤੇਰੇ ਪਛਾਣ ਆਸ਼ਿਕ, ਤੇਥੋਂ ਹੋਏ ਨਾ ਤੇਰੇ ਪਛਾਣ ਆਸ਼ਿਕ।
2: ਬਹੁਤ ਖੂਬ, ਹਰ ਵਾਰੀ ਸਰਾ ਬਿਊਟੀਫੁਲ,
5: ਮਿਹਰਬਾਨੀ
2: ਬਿਊਟੀਫੁਲ ਜੀ।
1: ਕੁਛ ਚੰਗਾ ਹੋਇਆ ਕੁਛ ਇਸ ਹਫਤੇ?
5: ਚੰਗਾ ਦੇਖੋ ਐਵਰੀਡੇ
1: ਬਾਥਰੂਮ ਬਣ ਗਿਆ
2: ਮੈਂ ਕੁਲਚੇ ਖਾ ਲੇ,
1: ਨਹੀਂ ਮਤਲਬ ਕਹਿ ਰਿਹਾ ਵੀ ਆਪਾਂ ਨਿੱਕੀ ਨਿੱਕੀ ਵੀ ਨੀ ਲੱਭ ਪਾਉਂਦੇ ਉਹਨਾਂ, ਵੇਖੋ ਉਹ ਵੀ ਚੀਜ਼ ਆਊਟ ਆਫ ਦਾ ਵੇ ਜਾ ਕੇ ਜੋ ਮਰਜ਼ੀ ਕਹੋ ਤੁਸੀਂ, ਇੰਨਾ ਅਪਫਰੰਟ ਹੋ ਗਿਆ ਅਸੀਂ ਨਹੀਂ, ਭਾਵੇਂ ਸਾਨੂੰ ਸਾਡੇ ਘਰ ਵੀ ਮੰਨ ਲਓ ਰੈਨੋਵੇਸ਼ਨ ਹੋਈ ਹੋਊਗੀ ਨਾ, ਟੋਇਲਟ ਬਣੀ ਹੋਊਗੀ ਤੇ ਚਾਹ ਸਾਨੂੰ ਵੀ ਉਨਾ ਹੀ ਹੋਊਗਾ, ਪਰ ਅਸੀਂ ਦੱਸ ਨਹੀਂ ਸਕਦੇ, ਸਾਡੇ ਚ ਗਟਸ ਨਹੀਂ ਹੈਗੇ ਇੰਨੇ।
5: ਮੈਂ ਭਾਜੀ ਹਜੇ ਰਾਤ ਹੀ ਨਵਾਂ ਇੰਟਰਨੈਟ ਦਾ ਮੋਡਮ ਰਾਊਟਰ ਮੰਗਾ ਕੇ ਆਪਣੀ ਇੰਟਰਨੈਟ ਦੀ ਸਪੀਡ ਜ਼ਰੂਰ ਵਧਾ ਲਈ ਆ, ਇਹ ਚੰਗਾ ਹੋਇਆ,
2: ਇਹ ਬਹੁਤ ਜ਼ਰੂਰੀ ਹੈ, ਇਹ ਜੈਨੂਇਨ ਖੁਸ਼ੀ ਹੈ, ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ।
5: ਆਈ ਗੈਟ ਇਟ, ਸਪੀਡ ਉਹਦੀ ਅਚੀਵ ਨਹੀਂ ਸੀ ਹੋ ਰਹੀ, ਉਹ ਫਿਰ ਮੈਂ ਨਵਾਂ ਮੰਗਾਇਆ ਤੇ ਉਹ ਹੁਣ ਸਪੀਡ ਜਿਹੜੀ ਹੈਗੀ ਆ ਉਹ ਅਚੀਵ ਹੁੰਦੀ ਆ।
1: ਮਿਹਰਬਾਨੀ ਤੁਸੀਂ ਸਮਾਂ ਕੱਢ ਕੇ ਆਪਣੀ ਗੱਡੀ ਧਵਾ ਲਓ, ਇਹ ਕਿੱਡੀ ਵੱਡੀ ਖੁਸ਼ੀ ਆ।
2: ਹਾਂ ਮੈਨੂੰ ਤਾਂ ਸਮਾਂ ਨਹੀਂ ਲੱਗ ਰਿਹਾ, ਅੱਜ ਹੀ ਕਰਦੇ
1: ਹੈ ਨਾ, ਤੁਸੀਂ ਚਾਰ ਕੱਪੜੇ ਕੱਢ ਕੇ ਤੇ ਤੁਸੀਂ ਸੁੱਟ ਦੋ ਅਲਮਾਰੀ ਵਿਹਲੀ ਕਰ ਲਓ, ਇਹ ਖੁਸ਼ੀ ਆ।
2: ਹਾਂ ਇਹ ਵੀ
1: ਸਾਨੂੰ ਲੱਗਦੀ ਨਹੀਂ ਨਾ ਖੁਸ਼ੀ, ਸਾਨੂੰ ਰਿਲੈਕਸ ਫੀਲ ਕਰਾਉਂਦੀਆਂ ਨਾ ਚੇਤਾ, ਸਿਆਲ 'ਚ ਟਾਈਮ ਕੱਢ ਕੇ ਨਹਾ ਲਓ ਯਾਰ, ਇਹ ਕਿੱਡੀ ਖੁਸ਼ੀ ਹੈ।
2: ਹਾਂ ਇਹ ਵੀ ਕਰਨ ਵਾਲਾ ਕਾਫ਼ੀ ਟਾਈਮ ਦਾ ਪਿਆ, ਇਹ ਵੀ ਕਰ ਲਈ ਅੱਜ। ਨਹੀਂ ਨਹੀਂ ਥੈਂਕ ਯੂ, ਮੈਨੂੰ ਲੱਗ ਰਿਹਾ ਤੁਸੀਂ ਮੇਰੇ ਵੱਲ ਦੇਖ ਕੇ ਸਾਰੀਆਂ ਗੱਲਾਂ ਕਹੀ ਜਾਂਦੇ, ਇਤਨੀ ਗਹਿਰੀ ਜਾਣਕਾਰੀ ਤੁਹਾਨੂੰ ਤਾਂ ਪਹੁੰਚ ਕੈਸੇ ਰਹੀ ਹੈ। ਹੱਦ ਹੈ ਯਾਰ, ਕਿਉਂਕਿ ਅੱਛਾ ਦੱਸਦਾ ਮੈਂ,
1: ਕਈ ਵਾਰੀ ਟਾਈਮ ਨਾਲ ਉੱਠ ਪੋ ਨਾ ਤੇ ਉਹੀ ਖੁਸ਼ੀ ਸਾਰਾ ਦਿਨ
2: ਤੁਹਾਨੂੰ ਟਾਈਮ ਸਿਰ ਆਇਆ, ਅੱਜ ਤਾਂ ਟਾਈਮ ਸਿਰ
1: ਨਹੀਂ, ਉਦਾਂ
2: ਫੇਰ ਠੀਕ ਹੈ, ਫੇਰ ਠੀਕ ਹੈ,
1: ਉਦਾਂ ਗੱਲ ਕਰ ਰਿਹਾ ਟਾਈਮ ਸਿਰ ਉੱਠ ਪੋ, ਇਹੋ ਹੀ ਨਹੀਂ ਖੁਸ਼ੀ ਬੰਦੇ ਕੋਲ ਸਾਰਾ ਦਿਨ ਜਾਮੀ ਜਾਂਦੀ।
2: ਹਾਂ ਨਹੀਂ ਵਾਕਈ ਵਾਕਈ, ਹਾਂ ਮਤਲਬ ਕੱਲ੍ਹ ਮੈਂ ਮੈਚ ਦੇਖ ਪਾਇਆ ਉਹ ਵਾਲਾ ਕਿ ਸਵੇਰੇ ਛੇਤੀ ਉੱਠ ਗਿਆ ਬਸ, ਹਾਂ ਜਿਹੜਾ ਉਹ ਕੱਲ੍ਹ ਮੈਸੀ ਹੋਰੀ ਜਿੱਤ ਗਏ 10 ਮਿੰਟਾਂ 'ਚ।
1: ਓਕੇ ਓਕੇ, ਅੱਛਾ ਵੇਖਿਆ ਉੱਠ ਕੇ, ਓਕੇ ਗੁੱਡ ਗੁੱਡ ਗੁੱਡ,
2: ਥੈਂਕ ਯੂ
1: ਨਾਈਸ। ਮੈਂ ਤਾਂ ਇਸੇ ਕਰਕੇ ਨਹੀਂ ਵਹਿੰਦਾ ਯਾਰ, ਉਹ ਮਤਲਬ ਉਹ ਪਾਠ ਕਰਨ ਦਾ ਟਾਈਮ, ਰੱਬ ਰੱਬ ਦਾ ਟਾਈਮ, ਉਸ ਵੇਲੇ ਮੈਂ ਟੀਵੀ ਅੱਗੇ ਬੈਠਾ ਰਹਾਂ,
2: ਹੈ ਨਾ।
1: ਇਹ ਮੈਂ ਤੁਹਾਨੂੰ ਫੀਲ ਕਰਾ ਰਿਹਾ, ਉਦੋਂ ਮੈਂ ਕਵਿਡਾ ਉਹ ਨਹੀਂ
2: ਮੈਨੂੰ ਪਤਾ ਇੰਨਾ, ਤਾਂ ਮੈਂ ਵੀ ਜਾਣਦਾ। ਹਾਂ
1: ਪਰ ਨਹੀਂ ਵੈਸੇ, ਪਰ ਮੈਨੂੰ ਲੱਗਾ, ਮੈਂ ਸੋਚਿਆ ਰਾਤ ਨੂੰ, ਮੈਂ ਯਾਰ ਮੈਂ ਸਵੇਰੇ ਉੱਠ ਕੇ ਫਿਰ ਮੈਂ ਸੋਚਿਆ ਯਾਰ, ਮੈਂ ਜੇ ਮੈਂ ਉੱਠਾਂ ਹੀ ਏਡੀ ਇਸ ਵਕਤ 'ਤੇ, ਹੋਰ ਪਹਿਲਾਂ ਉੱਠਾਂ ਹੀ, ਅਤੇ ਫਿਰ ਮੈਂ ਮਤਲਬ ਮੈਚ ਹੀ ਕਿਉਂ ਵੇਖਾਂ, ਉਹ ਤਾਂ ਬਾਅਦ 'ਚ ਵੀ ਮੈਂ ਰਿਜ਼ਲਟ ਵੇਖ ਲੈਣਾ।
2: ਮੇਰੀ ਕਿਸਮਤ ਬਹੁਤ ਚੰਗੀ ਰਹੀ ਕਿਉਂਕਿ ਮੈਂ ਜਿਸ ਟਾਈਮ 'ਤੇ ਓਪਨ ਕੀਤਾ ਤਦ 78th ਮਿੰਟ ਚੱਲਦਾ ਪਿਆ ਸੀ, ਜਲਵਾ ਸਾਰਾ ਮੈਚ ਦਾ ਹੋਇਆ ਹੀ 85 ਮਿੰਟ ਤੋਂ ਬਾਅਦ, ਉਹ ਜਿਹੜਾ ਹੁੰਦਾ ਨਾ ਪੋਪਕੋਰਨ ਮੂਵਮੈਂਟ ਮੈਚ ਦਾ, ਉਹ 85th ਮਿੰਟ 'ਤੇ ਗੋਲ ਹੋਇਆ ਅਤੇ 92 ਮਿੰਟ 'ਤੇ ਗੋਲ ਹੋਇਆ ਉਹਨਾਂ ਦਾ, ਇੰਗਲੈਂਡ ਦਾ ਗੋਲ ਤਾਂ ਮਿਸ ਹੋ ਗਿਆ ਸੀਗਾ, ਉਹ ਤਾਂ ਨਹੀਂ ਦੇਖਿਆ ਸੀ, ਉਹ ਚਲੋ ਆਪਾਂ ਸਪੋਰਟ ਵੀ ਨਹੀਂ ਕਰਦੇ,
1: ਵਿਖਾ ਦਿੰਦੇ ਹੁੰਦੇ ਵਿੱਚ ਵਿੱਚ।
2: ਹਾਂ ਪਰ ਠੀਕ ਹੈ, ਗੁੱਡ ਗੁੱਡ ਹੋ ਗਿਆ। ਕੌਣ ਜਿੱਤੇਗਾ ਫਾਈਨਲ, ਕੀ ਲੱਗਦਾ?
1: ਵੇਖੋ ਮੈਨੂੰ ਤਾਂ ਇਹੋ ਹੀ ਲੱਗਦਾ, ਮੈਸੀ ਹੁਣੀ ਲੱਗਦਾ ਜਿੱਤਣਗੇ, ਪਰ ਇਹ ਕੋਈ ਪਤਾ ਨਹੀਂ,
2: ਮੈਨੂੰ ਪਤਾ ਨਹੀਂ, ਫੀਲ ਆ ਰਹੀ ਹੈ ਕਿ ਸਪੇਨ ਲੈ ਕੇ ਜਾਏਗਾ।
1: ਸਪੇਨ ਵੀ ਜਾ ਸਕਦਾ,
2: ਮੈਨੂੰ ਲੱਗਦਾ ਉਹਨਾਂ ਤੇ ਸ਼ਾਇਦ ਪ੍ਰੈਸ਼ਰ ਜ਼ਿਆਦਾ ਹੈ ਨਾ, ਇੱਕ ਤਾਂ ਡਿਫੈਂਡਿੰਗ ਚੈਂਪੀਅਨ ਹੋ, ਮੈਨੂੰ ਲੱਗਦਾ ਕਿ ਉਹ ਨਰਵਸ ਦੀ ਖੇਡ ਆ ਸਾਰੀ, ਇਸ ਲੈਵਲ 'ਤੇ ਜੋ ਵੀ ਖੇਡ ਰਿਹਾ, ਇੰਨੀ ਤਕੜੀਆਂ ਟੀਮਾਂ ਖੇਡਦੀਆਂ, ਸਕਿੱਲ ਦਾ ਇੰਨਾ ਬਹੁਤਾ ਫਰਕ ਨਹੀਂ ਹੁੰਦਾ, ਮੈਨੂੰ ਹੁੰਦਾ ਤੁਸੀਂ ਉਸ ਦਿਨ ਕਿੰਨੇ ਕਾਮ ਹੋ, ਕਿੰਨਾ ਘੱਟ ਪ੍ਰੈਸ਼ਰ ਫੀਲ ਕਰ ਰਹੇ ਹੋ।
1: ਜਿੰਨੀਆਂ ਵੀ ਟੀਮਾਂ ਹਾਰ ਗਈਆਂ ਨਾ, ਉਹ ਹਾਰੀਆਂ ਨੇ ਕੋਆਰਡੀਨੇਸ਼ਨ ਦੀ ਘਾਟ ਕਰਕੇ।
2: ਬਿਲਕੁਲ ਬਿਲਕੁਲ,
1: ਫਰਾਂਸ ਦੀ ਇਹੋ ਖਾਸੀਅਤ ਮੰਨੀ ਜਾਂਦੀ ਸੀ ਵੀ ਉਹਨਾਂ 'ਚ ਕੋਆਰਡੀਨੇਸ਼ਨ ਬੜੀ ਹੈ।
2: ਹਾਂ ਉਹ ਤਾਂ ਮੈਨੂੰ ਲੱਗ ਰਿਹਾ ਕਿ ਉਸ ਦਿਨ ਟੀਮ ਹੀ ਪਤਾ ਨਹੀਂ ਕੋਈ ਹੋਰ ਖੇਡਣ ਆਈ ਹੈ ਨਾ, ਉਹ ਲੱਗਦੇ ਨਹੀਂ ਸੀ ਉਹਨੇ,
1: ਉਹ ਬਿਲਕੁਲ ਹੀ ਵੱਖਰਾ ਜਿਹਾ ਖੇਡੇ, ਅਤੇ ਜਿਹੜੇ ਮੈਸੀ ਉਹਨਾਂ ਦੀ ਕੋਆਰਡੀਨੇਸ਼ਨ ਬਹੁਤ ਵਧੀਆ
2: ਇਹਨਾਂ ਦੀ।
1: ਹਾਂ ਮੈਸੀ ਦਾ ਮਤਲਬ ਇਹ ਨਹੀਂ ਰਿਹਾ ਵੀ ਉਹਨੇ ਆਪੇ ਗੋਲ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਉਹ ਹਮੇਸ਼ਾ ਬਣਾ ਬਣਾ ਕੇ ਉਹਨੇ ਜ਼ਿਆਦਾ ਦਿੱਤੀਆਂ। ਜੇ ਤੁਸੀਂ ਉਹਦਾ ਉਹ ਵੇਖੋ ਨਾ ਵੀ ਉਹਨੇ ਕਿੰਨੇ ਗੋਲ ਖੁਦ ਕੀਤੇ ਅਤੇ ਕਿੰਨੀਆਂ ਬਣਾ ਕੇ ਦਿੱਤੀਆਂ।
2: ਹਾਂ ਤਾਂ ਫਿਰ ਤਾਂ ਉਹਦੇ ਆਸੇ ਪਾਸੇ ਨਹੀਂ ਵੀ ਲੱਗਦਾ।
1: ਹਾਂ ਅਤੇ ਉਹਦੇ ਵਿੱਚ ਆਈ ਥਿੰਕ ਮਤਲਬ ਮੈਨੂੰ ਸ਼ੋਰ ਨਹੀਂ ਆ ਵੀ ਬਹੁਤ ਮਿਨੀਮਲ ਜਿਹਾ, ਆਈ ਥਿੰਕ ਇੱਕ ਦੋ ਜਿਹੜੇ ਬਾਕੀ ਦੌੜ 'ਚ ਸੀ ਸ਼ਾਇਦ ਰੋਨਾਲਡੋ ਹੋਣੀ ਉਹਨਾਂ ਨੇ, ਅਤੇ ਇਹਦੀ ਕਾਫ਼ੀ ਫਰਕ ਆ ਉਸ ਚੀਜ਼ ਦੇ ਵਿੱਚ। ਅਤੇ ਚਲੋ ਐਨੀਵੇ, ਇਹਦੇ ਅੰਕੜੇ ਪ੍ਰੋਪਰ ਨਹੀਂ ਹੈਗੇ, ਇਸ ਕਰਕੇ ਆਪਾਂ ਇਹਦੇ ਉੱਤੇ ਗੋਲਮੋਲ ਕਰ ਗਏ ਗੱਲ, ਅਤੇ ਧੰਨਵਾਦ ਤੁਹਾਡਾ। ਰਕੇਸ਼ ਜੀ ਕਹਿੰਦੇ ਨੇ ਕਿ ਤੰਦਰੁਸਤ ਰਹੋ, ਚੜ੍ਹਦੀ ਕਲਾ 'ਚ ਰਹੋ, ਹੱਸਦੇ ਖੇਡਦੇ ਰਹੋ ਅਤੇ ਰੱਬ ਤੁਹਾਨੂੰ ਖੂਬ ਖੁਸ਼ੀਆਂ ਦੇਵੇ, ਅਤੇ ਬਹੁਤ ਮਿਹਰਬਾਨੀ ਜੀ। ਅਤੇ ਹੈਪੀ ਬਰਥਡੇ ਕਹਿੰਦੇ ਕਿ ਸੁਖਮਨ ਸਿੰਘ ਸੈਣੀ, ਮੈਲਬਨ ਵਾਲਿਆਂ ਦਾ 7ਵਾਂ ਜਨਮ ਦਿਨ ਆ, ਅਤੇ ਅਗਮ ਮੈਨ ਬਾਣੀ ਸੈਣੀ ਦੇ ਵੱਲੋਂ, ਅਤੇ ਧੰਨਵਾਦ ਤੁਹਾਡਾ ਪਰਮਿੰਦਰ ਜੀ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਡੀਅਰ ਸੁਖਮਨ ਸਿੰਘ ਸੈਣੀ, ਹੈਪੀ ਬਰਥਡੇ ਟੂ ਯੂ, ਹੁਰੇ ਹੁਰੇ।
2: ਹਾਂਜੀ, ਖੁਸ਼ ਰਹੋ, ਸਵਸਥ ਰਹੋ, ਮਸਤ ਰਹੋ, ਐਸ਼ ਕਰੋ, ਚਿਲ ਕਰੋ,
1: ਖੂਬ ਇੰਜੋਏ ਕਰੋ ਜੀ। ਤੁਹਾਡਾ ਇਸੇ ਤਰ੍ਹਾਂ ਦੇ ਨਾਲ ਹਾਸਾ ਖੇਡਾ ਬਣਿਆ ਰਹੇ, ਪਿਆਰ ਆਪਸ ਵਿੱਚ ਬਣਿਆ ਰਹੇ, ਚੜ੍ਹਦੀ ਕਲਾ 'ਚ ਰਹੋ, ਅਤੇ ਧੰਨਵਾਦ ਤੁਹਾਡਾ ਸੈਣੀ ਸਾਹਿਬ, ਸਾਡੇ ਨਾਲ ਇਹ ਖੁਸ਼ੀ ਤੁਸੀਂ ਸਾਂਝੀ ਕੀਤੀ, ਅਤੇ ਰੱਬ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਅਤੇ ਜਸਪ੍ਰੀਤ ਜੀ ਕਹਿੰਦੇ ਕਿ ਸਾਡੇ ਲੁਧਿਆਣੇ ਵੱਲ ਕਹਿੰਦੇ ਕਿ ਉਹੀ ਕੁਲਚਾ ਹੁੰਦਾ ਵਾ, ਭੇਜਾ ਕੁਲਚਾ, ਅਸੀਂ ਤਾਂ ਕਹਿੰਦੇ ਕਿ ਸੁਣਿਆ ਨਹੀਂ ਸੀ ਕਦੇ, ਜਿਵੇਂ ਛਿੱਤਰ ਲੱਡੂ ਵੀ ਨਹੀਂ ਸੀ ਪਤਾ।
2: ਮੈਨੂੰ ਵੀ ਨਹੀਂ ਪਤਾ ਛਿੱਤਰ ਲੱਡੂ ਕੀ ਹੈ।
1: ਉਹ ਕਈ ਇਲਾਕਿਆਂ 'ਚ ਉਹਨੂੰ ਗੋਂਦਵੇਂ ਲੱਡੂ ਕਹਿ ਦਿੰਦੇ ਆ, ਕਈਆਂ 'ਚ ਛਿੱਤਰ, ਅਤੇ ਉਹ ਵੀ ਮੇਰਾ ਖਿਆਲ ਹੋਰ ਇਲਾਕਿਆਂ 'ਚ ਘੱਟ ਹੀ ਬਣਦੇ ਆ।
2: ਓਕੇ,
1: ਜਿੱਦਾਂ ਪਤਾ, ਹਾਂਜੀ
2: ਇਹਦਾ ਨਹੀਂ ਮੈਨੂੰ ਪਤਾ।
1: ਜਿੱਦਾਂ ਆਪਣੀ ਉਹ ਨਹੀਂ ਹੁੰਦੀ ਕੀ ਉਹਨੂੰ ਕਹਿੰਦੇ ਯਾਰ, ਉਹ
2: ਜਿਹੜਾ ਉਹ ਲੱਡੂ ਕਰਾਰੇ ਆਵਾਜ਼ ਆਉਂਦੀ ਉਹ ਵਾਲੀ ਆਈਟਮ ਹੈ?
1: ਨਹੀਂ ਨਹੀਂ, ਲੱਡੂ ਕਰਾਰੇ ਨਹੀਂ, ਇੱਕ ਆਪਣੀ ਉਹ ਮੈਨੂੰ
2: ਮਿਕਸ ਹੋ ਗਿਆ
1: ਆਪਣੀ ਉਹ ਇੱਕ ਯਾਰ ਉਹ ਹਾਫ
2: ਹੁੰਦਾ,
1: ਕਿੱਦਾਂ ਦੀ ਸ਼ੇਪ ਹੁੰਦੀ ਉਹਦੀ, ਕਦੀ ਛਿੱਤਰ ਜਿਹੇ ਟਾਈਪ ਲੱਡੂ ਨਹੀਂ ਖਾਧਾ ਕਦੀ?
2: ਨਹੀਂ ਖਾਧਾ,
1: ਗੋਲ ਗੋਲ ਨਹੀਂ ਹੁੰਦਾ।
2: ਅੱਛਾ, ਪਰ ਛਿੱਤਰ ਟਾਈਪ
1: ਲੰਮਾ ਜਿਹਾ ਹੁੰਦਾ, ਤੇ ਇਦਾਂ ਇਦਾਂ ਕਰਕੇ।
2: ਓਕੇ, ਨਹੀਂ ਮੈਂ ਨਹੀਂ ਖਾਧਾ, ਮੈਂ ਨਹੀਂ ਖਾਧਾ, ਮੈਂ ਨਹੀਂ ਖਾਧਾ।
1: ਮੈਨੂੰ ਉਹ
2: ਦੂਸਰੀ ਪੱਜਾ ਕੁਲਚਾ ਤਾਂ ਮੈਂ ਬਹੁਤ ਖਾਧਾ ਹੋਇਆ,
1: ਉਹਦੀ ਮੈਨੂੰ ਛੋਟੀ ਦੀਦੀ ਦਾ ਨਾਂ ਚੇਤੇ ਆ ਜੇ ਨਾ, ਤੇ ਫਿਰ ਮੈਂ ਦੱਸਾਂ ਵੀ ਕੀ ਆ ਉਹ ਦੂਸਰੀ ਹੁੰਦੀ ਆ ਉਹ, ਜਾਂ ਦੱਸੋ ਯਾਰ ਕੋਈ
2: ਕੋਈ ਤੇ ਹੈਲਪ ਕਰੋ ਬਈ।
1: ਛਿੱਤਰ ਲੱਡੂ
2: ਬੁਝਾਰਾ ਤੱਕ ਥੋੜੀ ਨਾ ਹੁੰਦਾ, ਬੁਝਾਰਾ ਤੱਕ ਥੋੜੀ ਹੈਲਪ ਹੁੰਦੀ ਹੈ, ਅੱਗੇ ਤੱਕ ਵੀ ਹੈਲਪ ਕਰੋ, ਸਾਰਾ ਸ਼ੋਅ ਘਟਾਇਆ ਕਰੋ, ਸਾਡੀ ਬੈਟਰੀ ਕਿਤੇ ਵੀ ਡਾਊਨ ਹੋ ਸਕਦੀ
1: ਤੇ ਆਓ ਤੇ ਅਸੀਂ ਤੁਹਾਨੂੰ ਮਤਲਬ ਚਲੋ ਐਨੀਵੇ ਇਹ ਤੁਹਾਡਾ ਕੰਮ ਹੈ ਜਸਪ੍ਰੀਤ ਜੀ, ਤੁਸੀਂ ਚੇਤਾ ਕਰਾਓ ਕੀ ਹੁੰਦੀਆਂ
2: ਵਾ। ਹਾਂ ਬਈ ਹਾਂ, ਜਿੰਨੇ ਦੇਖੋ ਕਨਫਲਿਕਟ ਅਰਾਈਜ਼ ਕੀਤਾ ਉਹ ਸੋਲੂਸ਼ਨ
1: ਯਾਰ ਇੰਨੇ ਸੁਣ ਰਹੇ। ਹਾਂ ਗੁਜੀਆ, ਗੁਜੀਆ ਪਤਾ,
2: ਗੁਜੀਆ ਪਤਾ
1: ਮੈਂ। ਹਾਂ ਉਸ ਗੁਜੀਏ ਦਾ ਵੱਡਾ ਵਰਜ਼ਨ ਨਹੀਂ ਵੇਖਿਆ ਕਦੀ?
2: ਨਹੀਂ,
1: ਮਤਲਬ ਇਹ ਜਿਹੜਾ ਛਿੱਤਰ ਲੱਡੂ ਹੈ ਨਾ
2: ਗੁਜੀਏ
1: ਦਾ, ਗੁਜੀਏ ਦਾ ਹੀ ਵੱਡਾ ਵਰਜ਼ਨ ਹੁੰਦਾ।
2: ਬਟ ਇਹ ਨਮਕੀਨ
1: ਨਹੀਂ ਨਹੀਂ ਹੈਗਾ, ਇਹ ਵੀ ਮਿੱਠਾ ਹੁੰਦਾ ਵਾ। ਇਹ ਮਤਲਬ ਇਹਦੀ ਜਿਹੜੀ ਫੀਲਿੰਗ ਆ ਉਹ ਵੱਖਰੀ ਆ।
2: ਓਕੇ,
1: ਇਹਦੀ ਫੀਲਿੰਗ ਹੁੰਦੀ ਆ ਆਪਣੇ ਰਵੇ ਦੀ, ਰਵਾ ਭੁੰਨ ਕੇ ਤੇ ਖੰਡ ਤੇ ਸੌਂਫ ਤੇ ਮਤਲਬ ਜੋ ਕਿ ਇਹਦੀ ਪਹੁੰਚ ਹੋਵੇ, ਵੈਸੇ ਬੇਸਿਕ ਇਹੋ ਹੀ ਹੁੰਦਾ ਵਾ। ਅਤੇ ਆਪਣੇ ਕਈ ਉਹ ਪਾ ਲੈਂਦੇ ਆਪਣੇ ਆ ਜਿਹੜੇ ਜੈਲੀਆਂ ਜੂਲੀਆਂ ਜੀਆਂ, ਅਤੇ ਉਹਨੂੰ ਫਿਰ ਰੈਪ ਕੀਤਾ ਜਾਂਦਾ ਵਾ ਮੈਦੇ ਦੇ ਵਿੱਚ ਗੁਜੀਏ ਟਾਈਪ।
2: ਓਕੇ,
1: ਫਿਰ ਉਹਨੂੰ ਫਰਾਈ ਕਰਕੇ ਘੈਂਟ ਬਣਦੀ ਚੀਜ਼ ਉਹ।
2: ਓਕੇ,
1: ਓਕੇ ਰਿਪੋਰਟ ਬਣਦੀ
2: ਆ, ਕਰਾਂਗੇ ਟਰਾਈ ਫਿਰ ਬਈ।
1: ਅਤੇ ਗੁਜੀਏ ਦੇ ਵਿੱਚ, ਗੁਜੀਏ 'ਚ ਵੀ ਫੀਲਿੰਗ ਜਿਹੜੀ ਜ਼ਿਆਦਾਤਰ ਤਾਂ ਉਹ ਹੁੰਦਾ ਵਾ ਆਈ ਥਿੰਕ ਆਪਣਾ ਕੀ ਉਹਨੂੰ ਕਹਿੰਦੇ ਯਾਰ ਆਪਣਾ ਖੋਆ,
2: ਖੋਆ
1: ਤੇ ਜਾਂ ਹੋਰ
2: ਉਹਦੇ ਚ ਅਲੱਗ ਅਲੱਗ। ਮੈਂ ਫੈਨ ਨਹੀਂ ਵੈਸੇ ਗੁਜੀਏ ਦਾ, ਆਈ ਡੋਨਟ ਰੀਲੀ ਲਾਈਕ ਇਟ ਮਚ।
1: ਤੇ ਪਰ ਐਵੇਂ ਟਾਈਮ ਕਦੇ ਲਿਖ ਰਹਾ ਕਿਤਾ
2: ਮੈਂ ਕਿਹਾ ਚਲੋ ਇੰਨੇ ਮੈਂ ਕਿਹਾ ਰੀਜਨਲ ਦੱਸ ਦੇ ਪਏ, ਮੈਂ ਨਾ ਥੋੜੀ ਕਰੂੰਗਾ ਵੱਡਾ ਵੀਰਾ ਮੇਰਾ, ਇਹ ਕੋਈ ਗੱਲ ਹੋਈ।
1: ਹਾਂ ਤੇ ਵੇਖੋ ਯਾਰ ਤੁਸੀਂ ਨਾ ਕੋਈ ਕਿਸੇ ਨਾ ਕਿਸੇ ਨੇ ਬਣਾਏ ਹੋਣੇ ਅੰਮ੍ਰਿਤਸਰ ਵਾਲੇ, ਬਣਾ ਛੱਡਦੇ ਹੁੰਦੇ ਸਿਆਲ 'ਚ, ਮੰਮੀਆਂ ਆਈਆਂ ਹੁੰਦੀਆਂ।
2: ਫੋਟੋ ਮਾਰੋ ਮੂੰਹ ਤੇ ਇਹਦੇ,
1: ਫੋਟੋ ਨਹੀਂ ਮੈਂ ਕਹਿੰਦਾ ਕੋਈ ਭੇਜੋ ਚਾਰ
2: ਇਹਨਾਂ ਵੈਸੇ ਗੱਲ ਸਹੀ ਆ, ਟਰਾਈ ਕਰਾਓ। ਹਾਂ ਟਰਾਈ ਕਰਾਓ ਬਈ, ਗੁੱਡ ਵਨ ਗੁੱਡ ਵਨ,
1: ਖਵਾਈਏ ਇਹਨਾਂ ਨੂੰ ਪਤਾ ਲੱਗੇ ਹੈ ਨਾ
2: ਕਿ ਛਿੱਤਰ ਵਾਲਾ ਲੱਡੂ ਕਿੱਦਾਂ ਦਾ ਹੁੰਦਾ
1: ਜੀ। ਤੇ ਕਹਿੰਦੇ ਵੀ ਟੀ ਸ਼ਰਟ ਦੇ ਕੰਨਾਂ ਤੋਂ ਕਹਿੰਦੇ ਕਿ ਜੇ ਇਤਰਾਜ਼ ਕਰ ਰਹੇ ਨੇ ਫੈਮਿਲੀ ਮੈਂਬਰ ਤੇ ਐਡ ਔਨ ਕਰ ਦਈਏ ਵੀਰੇ ਜੀ, ਟੀ ਸ਼ਰਟ ਨਾਲ ਕਹਿੰਦੇ ਕਿ ਰੱਜ ਕੇ ਗੱਲਾਂ ਮਾਰੋ, ਬਿਕੋਜ਼ ਕੰਨ ਤਾਂ ਨਹੀਂ ਹੁੰਦੇ ਬਟ ਜੀਭ ਨਹੀਂ ਹੁੰਦੀ, ਸੋ ਆਲ ਦਾ ਸੀਕਰੇਟ ਆਰ ਕੈਪਟ ਪ੍ਰਾਈਵੇਟ ਐਂਡ ਕੌਨਫੀਡੈਂਸ਼ੀਅਲ। ਦੇਖਿਆ
2: ਗੱਲ ਤਾਂ ਸਿਆਣੀ,
1: ਇਹ ਵੀ ਗੱਲ ਠੀਕ ਆ। ਥੈਂਕ ਯੂ ਰਜਿੰਦਰ ਜੀ, ਤੁਹਾਡਾ ਪੇਸਟਰੀ। ਅੱਛਾ ਕਹਿੰਦੇ ਕਿ ਪਾਈ ਪੇਸਟਰੀ ਹੋ ਜਾਓ, ਤੁਸੀਂ ਚੰਗਾ ਪਸਾਉਣ ਲੱਗੇ ਹੋ। ਕਹਿੰਦੇ ਪਾਈ ਪੇਸਟਰੀ।
2: ਅੱਛਾ ਠੀਕ
1: ਹੈ, ਇਹ ਨਹੀਂ ਹੈ, ਸਾਮੀ ਸਾਹਿਬ ਨੇ ਚਲੋ ਹੈਲਪ ਕਰਤੀ ਹੈ ਨਾ। ਗੁਜੀਆ
2: ਗੁਜੀਆ,
1: ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਕਿ ਪੰਜੀਰੀ, ਇਟਸ ਪੰਜੀਰੀ ਲੱਡੂ, ਹੋ ਸਕਦਾ ਤੁਹਾਡੇ ਇਲਾਕੇ 'ਚ ਕਹਿੰਦੇ ਹੋਣ, ਪਰ ਪੰਜੀਰੀ ਲੱਡੂ ਡਿਫਰੈਂਟ ਹੁੰਦੇ ਆ। ਪੰਜੀਰੀ ਲੱਡੂ ਕਹਿ ਦਿੰਦੇ ਆ ਜਿੱਦਾਂ ਪੰਜੀਰੀ, ਪੰਜੀਰੀ ਹੁੰਦੀ ਹੈ ਨਾ ਜਿਹੜੇ ਜੱਚਾ ਬੱਚਾ ਦੇ ਬਣਾਉਂਦੇ ਆ ਆਟੇ ਦਾ, ਅਤੇ ਉਸੇ ਨੂੰ ਵੱਟ ਕੇ ਉਹਦਾ ਗੋਲ ਅਤੇ ਉਹਦਾ ਲੱਡੂ, ਉਹਨੂੰ ਕਹਿੰਦੇ ਪੰਜੀਰੀ ਲੱਡੂ। ਇਹ ਪੰਜੀਰੀ ਲੱਡੂ, ਛਿੱਤਰ ਲੱਡੂ, ਬਹੁਤ ਜ਼ਮੀਨ
2: ਡਿਫਰੈਂਟ ਚੀਜ਼ਾਂ ਨੇ ਜੀ,
1: ਬਹੁਤ ਬਹੁਤ ਵੱਖਰਾ ਵੱਖਰਾ ਜਿਹਾ ਫਰਕ ਆ। ਅਤੇ ਥੈਂਕ ਯੂ। ਅਤੇ ਕਹਿੰਦੇ ਕਿ ਪੀਪਰ ਸੇਨ ਅੰਮ੍ਰਿਤਸਰ ਸਾਈਡ, ਇਟਸ ਪੰਜੀਰੀ ਲੱਡੂ। ਨਹੀਂ ਪੰਜੀਰੀ ਲੱਡੂ ਨਹੀਂ ਹੈ ਭੈਣਾ, ਪੰਜੀਰੀ ਲੱਡੂ
2: ਨਹੀਂ। ਕਿਉਂ ਨਹੀਂ ਮੰਨ ਰਹੇ, ਤੰਗ ਕੀਤਾ ਮੈਂ ਸਾਰਿਆਂ ਨੇ ਯਾਰ, ਪਲੀਜ਼ ਮੰਨ ਜਾਓ, ਨਹੀਂ ਹੈ ਨਹੀਂ ਹੈ ਨਹੀਂ ਹੈ,
1: ਇਹ ਨਹੀਂ ਹੈ। ਆਹ ਲੱਡੂ ਇੱਕ ਫੋਟੋ ਭੇਜਤੀ ਇਹਨਾਂ ਨੇ, ਤਾਂ ਮੈਂ ਵਿਖਾ ਦੂੰਗਾ ਤੁਹਾਨੂੰ ਮੈਂ।
2: ਸ਼ੁਕਰੀਆ, ਕਮਲ ਬੈਣਾ, ਆਪਣੇ ਤਸਵੀਰ ਭੇਜ ਦਿਆ।
1: ਹਾਂ ਥੈਂਕ ਯੂ, ਥੈਂਕ ਯੂ ਤੁਹਾਡਾ। ਅਤੇ ਲੱਕੀ ਅਸੀਂ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਕਹਿੰਦਾ ਆਈ ਪ੍ਰੋਮਿਸ ਯੂ ਕਿ ਚੁਟਕਲੇ ਤਿਆਰ ਹੋ ਰਹੇ ਨੇ, ਅਤੇ ਇਹਨਾਂ ਨੇ ਕਹਿੰਦੇ ਮੈਂ ਬੇਟਾ ਤਿਆਰ ਕਰਤਾ। ਅਤੇ ਵਾਕਈ ਜਦੋਂ ਹਲੇ ਹੋਇਆ ਸੀ ਨਾ, ਉਦੋਂ ਉਦੋਂ ਦਾ ਕਹਿੰਦੇ ਹੁੰਦੇ ਸੀ ਵੀ ਮੈਂ ਚੁਟਕਲਾ ਤਿਆਰ ਕਰਨਾ, ਮੈਂ ਰੇਡੀਓ 'ਤੇ ਮੇਰਾ ਬੇਟਾ ਸੁਣਾਊਂਗਾ ਚੁਟਕਲਾ। ਇਸ ਤੋਂ ਵੱਡੀ ਹੋਰ ਖੁਸ਼ੀ ਕਿਹੜੀ ਹੋ ਸਕਦੀ ਤੁਹਾਡੀ?
2: ਦੈਟਸ
1: ਮੈਨੂੰ ਯਾਦ ਹੈ ਜਿੱਦਣ ਇਹ ਹੋਇਆ ਸੀ ਨਾ, ਉੱਦਣ ਇਹਨਾਂ ਨੇ ਖੁਸ਼ੀ ਸਾਂਝੀ ਕੀਤੀ ਸੀ, ਅਤੇ ਉੱਦਣ ਇਹਨਾਂ ਨੇ ਇਹ ਗੱਲ ਕਹੀ ਸੀ ਵੀ ਮੈਨੂੰ ਲੱਗਦਾ ਹਾਲੇ ਵੀ ਇਹਨਾਂ ਦੇ ਮੈਸੇਜਾਂ 'ਚ ਕਿਤੇ ਨਾ ਕਿਤੇ ਸ਼ਾਇਦ ਪਈ ਹੋਣੀ।
2: ਦੈਟ ਇਜ਼ ਸੋ ਬਿਊਟੀਫੁਲ।
1: ਅਤੇ ਬੜਿਆਂ ਦੀ ਇਹ ਹੁੰਦੀ ਆ, ਬਹੁਤ ਹੋਰ ਵੀ ਬਾਹਰ ਅੰਦਰ ਮਿਲਦੇ ਕਈ ਵਾਰੀ ਕਹਿ ਦਿੰਦੇ ਆ ਵੀ ਹਾਂ ਆਹ ਤੁਹਾਡਾ ਨਿੱਕਾ ਚੁਟਕਲਾ ਤਿਆਰ ਹੋ ਰਿਹਾ, ਅਤੇ ਕਿੰਨੀ ਕਿੰਨੀ ਖੁਸ਼ੀ ਹੁੰਦੀ ਹੋਊਗੀ ਮਾਂ ਪਿਓ ਨੂੰ ਜਿਸ ਦਿਨ ਹੈ ਨਾ ਤੁਸੀਂ ਬੱਚੇ ਦੀ ਆਵਾਜ਼ ਤੁਸੀਂ ਰੇਡੀਓ 'ਤੇ ਸੁਣਦੇ ਹੋ। ਤੁਸੀਂ ਥੈਂਕ ਯੂ ਬਲੂਸ਼ਾਹੀ, ਨਹੀਂ ਬਲੂਸ਼ਾਹੀ ਭਾਅ ਜੀ ਹੋਰ ਚੀਜ਼ ਆ, ਬਿਲਕੁਲ ਹੀ ਵੱਖਰੀ ਚੀਜ਼ ਆ। ਅਤੇ ਥੈਂਕ ਯੂ ਕਹਿੰਦੇ ਕਿ ਆਈ ਸਪੈਂਡ ਲਾਸਟ ਨਾਈਟ ਕੁਕਿੰਗ ਅਪ ਏ ਸਟੋਮ, ਮੇਡ ਸਮ ਅਮੇਜ਼ਿੰਗ ਛੋਲੇ ਭਟੂਰੇ।
2: ਅੱਛਾ,
1: ਮਤਲਬ ਰਾਤ ਨੂੰ ਛੋਲੇ ਭਟੂਰੇ ਬਣਾਏ ਤੁਸੀਂ?
2: ਵਾਹ,
1: ਓਕੇ ਗੁੱਡ
2: ਗੁੱਡ।
1: ਅਤੇ ਧੰਨਵਾਦ ਜੀ, ਮਿਹਰਬਾਨੀ। ਅਤੇ ਕਹਿੰਦੇ ਕਿ ਸੌਂ ਮੈਂ ਸੱਚੀ ਤੇਰਾ ਹੋ ਜਾਂ, ਮੈਂ ਤੇਰੇ ਤੋਂ ਇੰਝ ਜੁਦਾ ਹੋ ਜਾਂ, ਮੇਰੇ ਦਿਲ ਦੇ ਨੇੜੇ ਤੂੰ ਇੰਨੀ ਹੋ ਜੇ ਕਿ ਮੈਂ ਤੇਰੇ ਸਾਹਾਂ ਵਿੱਚ ਖੋ ਜਾਂ, ਮੈਂ ਰੱਖਾਂ ਬਣਾ ਕੇ ਸਰਾਣਾ ਪੱਟ ਦਾ, ਬਸ ਤੂੰ ਮੇਰੇ ਨੈਣਾ ਸਾਹਮਣੇ ਸੌ ਜਾ। ਅੱਛਾ,
2: ਇਹੀ ਹੋਇਆ ਸੀ ਮਿਰਜ਼ੇ ਨਾਲ, ਆਹੀ ਪ੍ਰੋਬਲਮ ਹੋਈ ਸੀ
1: ਤੁਹਾਡੇ ਤੁਹਾਡੇ ਤੀ,
2: ਆਹੀ ਚੱਕਰ
1: ਤੀਰ ਖਾਣ ਵਾਲੀਆਂ ਹਰਕਤਾਂ ਲੱਗੀਆਂ।
2: ਅਮਰਿੰਦਰ ਜਿਹਨੇ ਲੀਰ ਇੱਦਾਂ ਹੀ ਦਿੰਦੇ ਚੀਰ,
1: ਤੁਹਾਡੇ ਸੁੱਤਿਆਂ ਤੇ ਬਰਫ਼ ਸੁੱਟਦੇ ਨੀ ਗਏ ਨੇ ਜਿੱਦਾਂ ਦੇ ਸ਼ੇਰ ਲਿਖਣ ਡੇ ਜਦੋਂ।
2: ਯਾਰ
1: ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ। ਅਤੇ ਅੱਜ ਕਹਿੰਦੇ ਕਿ ਹਰਗੁਣ ਨੇ ਅਤੇ ਅਨਾਥ ਨੇ ਅੱਜ ਮੇਲਾ ਹੀ ਲੁੱਟ ਲਿਆ।
2: ਬਿਲਕੁਲ
1: ਬਿਲਕੁਲ ਸਹੀ ਗੱਲ, ਕੋਆਰਡੀਨੇਸ਼ਨ ਨਹੀਂ ਹੈ ਨਾ। ਥੈਂਕ ਯੂ ਮਿਹਰਬਾਨੀ ਜੀ ਤੁਹਾਡੀ, ਅਤੇ ਮਾਫੀ ਚਾਹੁੰਦਾ ਮੈਂ ਸਾਰੇ ਮੈਸੇਜ ਨਹੀਂ ਲੈ ਪਾਊਂਗਾ, ਹੁਣ ਸਾਡਾ ਸਮਾਂ ਆ ਗਿਆ ਇਜਾਜ਼ਤ ਦਾ। ਕਹਿੰਦੇ ਕਿ ਤੂੰ ਸੋਹਣਾ, ਤੇਰੇ ਐਬ ਸੋਹਣੇ ਅਤੇ ਉੱਤੋਂ ਕਿਤੇ ਸੋਹਣੇ ਤੇਰੇ ਹਾਸੇ ਨੇ, ਤੇਰੇ ਦਿੱਤੇ ਦੁੱਖ ਵੀ ਸੋਹਣੇ ਅਤੇ ਕਈ ਸੋਹਣਿਆਂ ਤੋਂ ਸੋਹਣੇ ਤੇਰੇ ਦਿਲਾਸੇ ਨੇ।
2: ਵਾਹ
1: ਵਾਹ ਜੀ, ਬਹੁਤ ਵਧੀਆ ਜੀ ਜੈਗ ਜੀ, ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਕੁਛ ਇੱਕ ਫਰਮਾਇਸ਼ਾਂ ਵੀ ਹੈ, ਕਹਿੰਦੇ ਵੀ ਆਹ ਗਾਣਾ ਲਾ ਦਿਓ, ਆਹ ਗਾਣਾ ਲਾ ਦਿਓ, ਅਤੇ ਕੋਈ ਨਹੀਂ ਆਪਾਂ ਵੇਖਦੇ ਹਾਂ ਜੀ। ਅਤੇ ਇੱਕ ਜਨਮਦਿਨ ਦਾ ਮੈਸੇਜ ਇਹ ਜਿਹੜਾ ਮੈਂ ਲੱਭਣ ਦੀ ਕੋਸ਼ਿਸ਼ ਕਰ ਰਿਹਾ, ਤੁਸੀਂ ਪਲੀਜ਼ ਦੁਬਾਰਾ ਤੋਂ ਭੇਜ ਦਿਉ, ਉਹ ਉੱਤੇ ਆ ਜੇ ਤੜਕੇ ਅਤੇ ਫਿਰ ਆਪਾਂ ਉਹ ਕਰ ਦਈਏ ਵੀ, ਹੈ ਨਾ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕਿ ਕਿੱਦਾਂ ਤੁਸੀਂ? ਹਾਂਜੀ ਆਪਾਂ ਬਹੁਤ ਵਧੀਆ ਜੀ, ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਕਹਿੰਦੇ ਵੀ ਤੁਸੀਂ ਸਹੀ ਨਹੀਂ ਪੜ੍ਹਿਆ, ਅਤੇ ਮੈਂ ਤਾਂ ਕਹਿੰਦਾ ਵੀ ਮੈਨੂੰ ਨਹੀਂ ਸਹੀ ਪੜ੍ਹਨਾ ਹੁੰਦਾ। ਮੈਂ ਕਿੱਦਣ ਕਿਹਾ
2: ਇਹ ਕੰਟਰੈਕਟ 'ਚ ਗੱਲ ਕਦੋਂ ਹੋਈ ਸੀ ਕਿ ਇਹ ਜ਼ੀਆ ਮੋਹਿਦੀਨ ਸਾਹਿਬ ਸਾਹਮਣੇ ਬੈਠੇ ਨੇ?
1: ਮੈਂ ਤੇ ਭਰਾ ਕਿੰਨੀ ਵਾਰੀ ਕਹਿ ਚੁੱਕਾ ਵੀ ਆਪੇ ਸਲਾਹ ਲੈ ਕਰਵਾ ਕੇ, ਮੇਰੇ ਕੋਲ ਨਹੀਂ ਪੜ੍ਹਿਆ ਜਾਂਦਾ। ਸਹੀ
2: ਸਹੀ ਗੱਲ
1: ਹੈ, ਫਿਰ ਅਸੀਂ ਤਾਂ ਫਿਰ ਆਪਣੇ ਹਿਸਾਬ ਨਾਲ ਹੀ ਪੜ੍ਹਨਾ ਹੀ ਆ, ਤੁਹਾਡੀ ਕਲਮ ਤੁਸੀਂ ਲਿਖਿਆ, ਮੈਂ ਥੋੜੀ ਕਹਿ ਕੇ ਲਿਖਾਇਆ।
2: ਠੀਕ ਗੱਲ
1: ਹੈ, ਮੈਂ ਉਹ ਚ ਇੰਟਰਫੇਰੈਂਸ ਕੀਤੀ
2: ਨਹੀਂ, ਇੱਕ ਪਰਸਨ ਨਹੀਂ,
1: ਤੇ ਜਦੋਂ ਮੈਂ ਪੜ੍ਹਿਆ ਤੁਸੀਂ ਮੇਰੇ ਪੜ੍ਹਨ ਚ ਕਿਉਂ ਇੰਟਰਫੇਰ?
2: ਬਿਲਕੁਲ ਠੀਕ ਹੈ,
1: ਨਹੀਂ ਮਾਫੀ ਚਾਹੁੰਦੇ ਹਾਂ ਜੀ ਤੁਹਾਡਾ, ਤੁਹਾਡੇ ਕਵਿਤਾ ਨਾਲ ਇਨਸਾਫ ਨਹੀਂ ਹੋ ਪਾਇਆ, ਪਰ ਯਕੀਨ ਮੰਨੋ ਇਹ ਤੋਂ ਬੈਸਟ ਨਹੀਂ ਹੋ ਸਕਦਾ।
2: ਦੇਖੋ ਸਾਡੀ ਲਿਮਿਟੇਸ਼ਨ ਹੈ ਥੋੜ੍ਹੀ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਤੁਹਾਡਾ। ਜਸਵੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਹੈਪੀ ਫਰਾਈਡੇ। ਅਤੇ ਇਸ ਹਫ਼ਤੇ ਕਹਿੰਦੇ ਕਿ ਸਭ ਤੋਂ ਵਧੀਆ ਗੱਲ ਹੋਈ ਕਿ ਐਵਰੀ ਡੇ ਮੈਂ ਕਹਿੰਦੇ ਕਿ 10 ਕਿਲੋਮੀਟਰ ਵਾਕ ਵਾਲਾ ਪ੍ਰੋਮਿਸ ਜੋ ਆਪਣੇ ਆਪ ਦੇ ਨਾਲ ਕੀਤਾ ਸੀ ਉਹ ਮੈਂ ਕਹਿੰਦੇ ਨੇ ਕਿ ਪੂਰਾ ਕੀਤਾ, ਅਤੇ ਮੋਟੀਵੇਸ਼ਨ ਮਿਲੀ ਬਹੁਤ, ਅਤੇ ਹੁਣ ਮੈਂ ਅੱਗੇ ਕੰਟੀਨਿਊ ਰੱਖਣਾ।
2: ਵੈਰੀ ਗੁੱਡ, ਦੈਟ ਇਜ਼ ਅਮੇਜ਼ਿੰਗ।
1: ਬਹੁਤ ਵਧੀਆ ਜੀ, ਬਹੁਤ ਵਧੀਆ। ਨਹੀਂ ਜੀ ਵੀਰ ਜੀ, ਬਾਲੂਸ਼ਾਹੀ ਬਿਲਕੁਲ ਡਿਫਰੈਂਟ ਚੀਜ਼ ਆ। ਕ੍ਰਿਸ਼ਨਾ ਜੀ, ਯੂ ਆਰ ਡੂਇੰਗ ਗ੍ਰੇਟ ਜੋਬ, ਕੀਪ ਇਟ ਅਪ। ਤੇ ਕੀਤਾ ਕੀ ਵੈਸੇ ਮੈਨੂੰ ਦੱਸੋ?
2: ਪਤਾ ਨਹੀਂ, ਮੈਂ ਵੀ ਕਨਫਿਊਜ਼ਡ ਜਿਹਾ ਥੋੜਾ।
1: ਕਿਹੜੀ ਚੀਜ਼ ਤੇ ਕਿਹਾ ਹੋਊਗਾ ਲੈ
2: ਲੈ, ਕੀ ਕੀਤਾ ਹੋਏਗਾ ਪਤਾ ਨਹੀਂ, ਖਿਆਲ ਨਹੀਂ ਆ ਰਿਹਾ।
1: ਅੜ ਲੱਡੂ ਲੱਡੂ ਜਿਹਾ ਪੁੱਛਿਆ ਸ਼ਾਇਦ।
2: ਹਾਂ ਮੇਰੇ ਹਿਸਾਬ ਨਾਲ ਉਹਦੀ ਵੈਲਿਊ ਪੈ ਗਈ ਹੈ। ਨਹੀਂ ਮੈਂ ਕੁਲਚਾ ਐਕਚੁਅਲੀ ਭਾਜੀ ਜਿਹੜਾ ਦਿਲੋਂ ਦੱਸਿਆ ਨਾ,
1: ਹਾਂ
2: ਉਹਦੇ ਬਾਰੇ ਵੀ,
1: ਕੁਲਚੇ ਬਾਰੇ, ਕੁਲਚੇ ਬਾਰੇ ਜਿਹੜੀ
2: ਗੱਲ, ਕੁਲਚੇ ਬਾਰੇ ਹੋ ਸਕਦਾ। ਆਮ ਪ੍ਰੀਟੀ ਮਚ ਸ਼ੋਰ।
1: ਜੋ ਖਾਣ ਪੀਣ ਦੀਆਂ ਗੱਲਾਂ ਨਾ ਅਸਲ 'ਚ ਵਿੱਚ ਫਿਰ ਲੰਮੀ ਲੜੀ ਮੈਸੇਜਾਂ ਦੀ ਵੀ ਹੋ ਜਾਂਦੀ ਤਾਂ ਮੁੱਕਣ 'ਚ ਨਹੀਂ ਆਉਂਦੀਆਂ। ਆਪਾਂ ਮੇਰੇ ਹਿਸਾਬ ਨਾਲ ਛੁੱਟੀ ਲਈ ਹੈ, ਮਾਫੀ ਚਾਹੁੰਦੇ ਹਾਂ ਵੀ ਤੁਸੀਂ ਇੰਜੋਏ ਕਰੋ, ਅਤੇ ਜੋ ਵੀ ਤੁਹਾਡੇ ਮਨ ਦੇ ਵਿੱਚ ਚੀਜ਼ ਜਚੀ ਆ, ਕੁਲਚਾ ਜਚਿਆ, ਭਟੂਰਾ ਜਚਿਆ, ਉਹ ਵੀਕਐਂਡ ਦੇ ਉੱਤੇ ਤੁਸੀਂ ਟਾਈਮ ਕੱਢ ਕੇ ਅਤੇ ਆਪਣੇ ਆਪ ਨੂੰ ਖੁਸ਼ੀ ਦੇ ਹੀ ਲਓ ਤੁਸੀਂ।
2: ਪਲੀਜ਼ ਖਾਓ,
1: ਕੋਈ ਨਹੀਂ, ਅਤੇ ਨਾਲ 10 ਕਿਲੋਮੀਟਰ ਵਾਕ ਕਰ ਲਿਓ।
2: ਯੈਸ,
1: ਜੇ ਤੁਹਾਨੂੰ
2: ਉਹ ਵੀ ਜ਼ਰੂਰੀ ਹੈ।
1: ਹਾਂ ਹਾਂ, ਜੇ ਤੁਹਾਨੂੰ
2: ਦੋਨੋਂ ਜ਼ਰੂਰੀ ਹੈ,
1: ਹਾਂਜੀ ਉਹ ਚੰਗਾ ਲੱਗ ਰਿਹਾ। ਅਤੇ ਚਲੋ ਚੱਲੀਏ ਫਿਰ, ਆਪਾਂ ਕੁਛ ਰਹਿ ਤਾਂ ਨਹੀਂ ਗਿਆ ਤੁਹਾਡਾ?
2: ਨਹੀਂ ਕੁਛ ਖਾਸ ਨਹੀਂ, ਆਲ ਗੁੱਡ ਆ। ਇਸ ਤਰ੍ਹਾਂ ਕਰਦਾ, ਜਾਂਦੇ ਜਾਂਦੇ ਨਾ ਇੱਕ ਛੋਟਾ ਸ਼ੇਰ ਸੁਣਾਉਂਦਾ ਜਾਂਦਾ ਤੁਹਾਨੂੰ
1: ਜੀ,
2: ਠੀਕ ਹੈ? ਇਹ ਸ਼ੇਰ ਜੀ ਮੇਰੇ ਮਾਤਾ ਜੀ ਨੇ ਲਿਖਿਆ ਹੋਇਆ
1: ਜੀ,
2: ਤੁਹਾਨੂੰ ਸੁਣਾਉਂਦੇ।
1: ਹਾਂਜੀ।
2: ਕਹਿੰਦੇ ਕਿ ਨਾ ਰੁਕੀ ਵਕਤ ਕੀ ਗਰਦਿਸ਼ ਨਾ ਜ਼ਮਾਨਾ ਬਦਲਾ
1: ਜੀ,
2: ਨਾ ਰੁਕੀ ਵਕਤ ਕੀ ਗਰਦਿਸ਼ ਨਾ ਜ਼ਮਾਨਾ ਬਦਲਾ, ਪੇੜ ਜਬ ਸੂਖਾ ਤੋ ਪਰਿੰਦੋ ਨੇ ਠਿਕਾਨਾ ਬਦਲਾ।
1: ਓਹ
2: ਹੈਪੀ ਬਰਥਡੇ ਇਨ ਐਡਵਾਂਸ ਮੰਮੀ, ਲਵ ਯੂ।
1: ਵਾਹ ਵਾਹ,
2: ਐਂਡ ਦੈਟਸ ਆਲ ਫਰੋਮ ਮਾਈ ਸਾਈਡ।
1: ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ
2: ਮੈਨੂੰ ਟੋਲਰੇਟ ਕਰਨ ਦੀ ਹੋਰ ਸਮਰੱਥਾ ਬਖਸ਼ੇ।
1: ਹਾਂਜੀ,
2: ਮੈਨੂੰ ਟੋਲਰੇਟ ਕਰਨ ਦੀ ਹੋਰ ਸਮਰੱਥਾ ਬਖਸ਼ੇ, ਮੇਰੀ ਹਰਕਤਾਂ ਟੋਲਰੇਟ ਕਰਨ ਦੀ।
1: ਅੱਛਾ, ਓਕੇ ਓਕੇ ਓਕੇ ਓਕੇ, ਨਹੀਂ ਮਾਮਾ ਤੇ ਇੰਜੋਏ ਕਰਦੇ ਆ ਕੋਈ ਚੀਜ਼,
2: ਮੈਨੂੰ ਆਪਣੇ ਨਾਲ ਜੁੜੇ ਹਰ ਬੰਦੇ ਨੂੰ ਇਹ ਕਹਿਣਾ ਪੈਂਦਾ।
1: ਚਲੋ ਲੈਣੇ ਜੀ ਜਾ ਤੁਹਾਡੇ ਕੋਲੋਂ, ਇਹਨਾਂ ਕਹਿੰਦੇ ਹੋਏ ਕਿ ਕਿਆ ਸੁਣਿਆ ਮਾਫ
2: ਜੀ,
1: ਅਤੇ ਅੱਗੇ ਤੋਂ ਹੋਰ ਬਿਹਤਰ ਕਰਨ ਦੀ ਕਹਿਣ ਦੀ ਕੋਸ਼ਿਸ਼ ਕਰਾਂਗੇ ਆਪਾਂ, ਅਤੇ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਵੀਕਐਂਡ ਤੁਹਾਡਾ ਵਧੀਆ ਵਧੀਆ ਰਹੇ ਤੁਹਾਡਾ
2: ਜੀ, ਹੈਵ ਅ ਹੈਪੀ ਹੈਪੀ ਵੀਕਐਂਡ, ਖੁਸ਼ ਰਹੋ, ਸੁਣਦੇ ਰਹੋ, ਮੌਜ 'ਚ ਰਹੋ। ਰੇਡੀਓ ਹਾਂਜੀ 1674 AM।

0: ਕੈਨੇਡਾ
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 04935360422।
5: ਵੈਰਤਮੰਦ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਖ ਕਰੋੜ ਸਰਪੰਚ।
6: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
5: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਪਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
7: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com.au।

0: ਰੇਡੀਓ ਹਾਂਜੀ 1674 ਦੋਸਤੋ ਸਮਾਂ ਹੋ ਚੁੱਕਾ ਭਾਰਤੀ ਖਬਰਾਂ ਦੇ ਉੱਤੇ ਝਾਤ ਮਾਰਨ ਦਾ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਅੱਜ 17 ਤਰੀਕ ਆ, ਅੱਜ ਜੁਲਾਈ ਦਾ ਮਹੀਨਾ, ਅਤੇ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਖਾਸ ਖਬਰਾਂ, ਸਭ ਤੋਂ ਪਹਿਲੀ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਚ ਜੋ ਨਵੀਂ ਐਸ ਆਈ ਟੀ ਕਾਇਮ ਕੀਤੀ ਗਈ ਸੀ, ਉਹਨੇ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਲਬ ਕੀਤਾ। ਆਉਂਦੇ ਸੋਮਵਾਰ ਪੁੱਛਗਿੱਛ ਲਈ ਸੱਦਿਆ ਗਿਆ। ਬਾਦਲ ਨੇ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਇਸ ਮਾਮਲੇ ਤੇ ਸਿਆਸਤ ਕਰ ਰਹੀ ਹੈ। ਉਧਰ ਰਾਹੁਲ ਗਾਂਧੀ ਨੇ ਚੰਨੀ ਧੜੇ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ। ਚੰਨੀ ਨੇ ਪੰਜਾਬ ਦੀ ਲੀਡਰਸ਼ਿਪ ਬਾਰੇ ਕੋਈ ਤਿੱਖਾ ਜਿਹੜਾ ਬਿਆਨ ਦੇਣ ਤੋਂ ਗੁਰੇਜ਼ ਕੀਤਾ ਤੇ ਕਿਹਾ ਕਿ ਰਾਹੁਲ ਗਾਂਧੀ ਉਹਨਾਂ ਦੇ ਨੇਤਾ ਨੇ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੇ ਦੌਰੇ ਤੇ ਆ ਰਹੇ ਨੇ। ਪੰਜਾਬ ਦੇ ਮੁੱਖ ਮੰਤਰੀ ਚੰਡੀਗੜ੍ਹ ਚ ਪ੍ਰਧਾਨ ਮੰਤਰੀ ਦਾ ਸਵਾਗਤ ਕਰਨਗੇ, ਪਰ ਜਲੰਧਰ ਚ ਜਿਹੜਾ ਹੈਗਾ ਉਹ ਸਮਾਗਮ ਚ ਸ਼ਾਮਿਲ ਨਹੀਂ ਹੋਣਗੇ। ਤੇ ਉਧਰ ਕਾਂਗਰਸ ਵੱਲੋਂ ਪਾਰਲੀਮੈਂਟ ਸੈਸ਼ਨ ਚ ਜਿਹੜਾ ਹੈ ਸੱਤਾਧਾਰੀ ਧਿਰ ਨੂੰ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕੱਲ ਮੀਟਿੰਗ ਬੁਲਾਈ ਗਈ ਸੀ। ਨਵੀਂ ਹਲਕਾਬੰਦੀ ਬਿੱਲ ਦਾ ਜਿਹੜਾ ਹੈ ਉਹ ਵਿਰੋਧ ਕੀਤਾ ਜਾਏਗਾ, ਤੇ ਨਾਲ ਇਸ ਵਾਰ ਜਿਹੜਾ ਹੈ ਸੈਸ਼ਨ ਦੇ ਵਿੱਚ ਰਾਮ ਮੰਦਿਰ ਜਿਹੜਾ ਹੈਗਾ ਚੰਦਾ ਚੋਰੀ ਦਾ ਮੁੱਦਾ ਵੀ ਜਿਹੜਾ ਹੈਗਾ ਜ਼ੋਰਦਾਰ ਢੰਗ ਨਾਲ ਉੱਠਣ ਦੀ ਸੰਭਾਵਨਾ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਜਿਹੜੀ ਬਾਦਲ ਸਾਹਿਬ ਦੇ ਨਾਲ ਸੰਬੰਧਿਤ ਜਿਹੜੀ ਤੁਸੀਂ ਖਬਰ ਸਾਂਝੀ ਕੀਤੀ ਹੈ, ਸੋ ਇਹਦੇ ਉੱਤੇ ਫਿਰ ਦੁਬਾਰਾ ਇਹਨਾਂ ਦਾ ਵੀ ਪਲਟਵਾਂ ਵਾਰ। ਹੁਣ ਇਸ ਸੰਬੰਧ ਦੇ ਵਿੱਚ ਕੀ ਅੱਗੇ ਹੋਣ ਦੇ ਆਸਾਰ ਨੇ, ਕਿਉਂਕਿ ਬਹੁਤ ਸਾਰੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਇਹਨਾਂ ਵੱਲੋਂ ਵੀ ਹੱਥ ਕੰਡੇ ਜਮਾਏ ਗਏ ਨੇ, ਅਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਸ ਤਰੀਕੇ ਦੇ ਨਾਲ ਪੁੱਠੀਆਂ ਵੀ ਪਈਆਂ ਨੇ, ਸੋ ਇੱਥੇ ਕੁਛ ਵੀ ਸਮਝ ਆਉਣਾ ਔਖਾ ਵਾ ਵੀ ਕੀ ਕਿਹੜੇ ਮਸਲੇ ਦੇ ਵਿੱਚੋਂ ਇਹਨਾਂ ਨੇ ਖੱਟਿਆ ਅਤੇ ਕੀ ਇਹਨਾਂ ਨੇ ਨੁਕਸਾਨ ਕਰਾਇਆ। ਸੋ ਹੁਣ ਫਿਰ ਦੁਬਾਰਾ ਤੋਂ ਆਪਾਂ ਕਹਿ ਲਈਏ ਕਿ ਘੁੰਮ ਘੁੰਮਾ ਕੇ ਫਿਰ ਇੱਕ ਸੰਕਟ ਸਿਰ 'ਤੇ ਮੰਡਲਾਉਣਾ ਜਿਹੜਾ ਸ਼ੁਰੂ ਹੋ ਗਿਆ। ਹੋਰ ਨੇ ਕੁਛ ਤਾਂ ਇਸ ਟਾਈਮ ਲੋਕਾਂ ਦੇ ਵਿੱਚ ਚਰਚਾ, ਲੋਕਾਂ ਦੇ ਵਿੱਚ ਇੱਕ ਜਿਹੜੀ ਹੈ ਇਸ ਸੰਬੰਧ ਵਿੱਚ ਆਪਾਂ ਇਹੋ ਕਹਾਂਗੇ ਕਿ ਇੱਕ ਨੈਗੇਟਿਵ ਚਰਚਾ ਹੀ ਫਿਰ ਦੁਬਾਰਾ ਤੋਂ ਸ਼ੁਰੂ ਇਹਨਾਂ ਦੇ ਖਿਲਾਫ ਹੋ ਗਈ ਇੱਕ। ਕੁੱਲ ਮਿਲਾ ਕੇ ਆਪਾਂ ਕਹੀਏ ਤਾਂ ਬੜੇ ਸਾਰੇ ਜਿਹੜੇ ਔਨਲਾਈਨ ਸੋਸ਼ਲ ਮੀਡੀਆ ਦੇ ਉੱਤੇ ਇੱਕ ਮਜ਼ਾਕ ਦਾ ਪਾਤਰ ਬਣ ਕੇ ਰਹਿ ਗਏ ਨੇ, ਕੀ ਕਹਿਣਾ ਚਾਹਾਂਗੇ?
1: ਨਹੀਂ, ਇਹਦੇ ਚ ਦੇਖੋ ਰਣਜੋਤ ਜੀ, ਗੱਲ ਇੱਕ ਬੜੀ ਇੱਕ ਸਪਸ਼ਟ ਹੈ, ਸਾਫ਼ ਹੈ ਕਿ ਜੇ ਉਦੋਂ ਅਕਾਲੀ ਦਲ ਦੀ ਸਰਕਾਰ ਸੀ 2015 ਚ ਜਦੋਂ ਇਹ ਘਟਨਾਵਾਂ ਵਾਪਰਦੀਆਂ ਨੇ, ਤੇ 2017 ਤੱਕ ਅਕਾਲੀ ਦਲ ਦੀ ਜਿਹੜੀ ਆ ਉਹ ਸਰਕਾਰ ਰਹੀ ਹੈ, ਤੇ ਜੇ ਉਦੋਂ ਹੀ ਇਹ ਉਹ ਸਰਕਾਰ ਜਿਹੜੀ ਕੋਈ ਕਾਰਵਾਈ ਕਰਦੀ, ਸਖ਼ਤ ਕਾਰਵਾਈ ਕਰਦੀ ਉਹਨਾਂ ਦੇ ਖਿਲਾਫ਼, ਤਾਂ ਇੱਥੋਂ ਤੱਕ ਗੱਲ ਸ਼ਾਇਦ ਪਹੁੰਚਦੀ ਨਾ, ਕਿਉਂਕਿ ਪੋਲੀਟੀਕਲੀ ਉਦੋਂ ਉਹਨਾਂ ਨੂੰ ਉਸ ਤਰੀਕੇ ਨਾਲ ਸੂਟ ਕਰਦਾ ਸੀ। ਤੇ ਉਸ ਤੋਂ ਬਾਅਦ ਇਸ ਮੁੱਦੇ ਨੂੰ ਲੈ ਕੇ ਕਾਂਗਰਸ ਦੀ ਸਰਕਾਰ ਆਈ 2017 ਚ, ਤੇ ਇਸੇ ਮੁੱਦੇ ਨੂੰ ਲੈ ਕੇ 2022 ਦੇ ਵਿੱਚ ਜਿਹੜੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਲਈ, ਤੇ ਉਹ ਮਾਮਲਾ ਅਜੇ ਉੱਥੇ ਹੀ ਜਿਹੜਾ ਹੈ ਉਵੇਂ ਹੀ ਜਿਹੜਾ ਲਟਕ ਰਿਹਾ, ਕਿਉਂਕਿ ਚਲੋ ਉਹਦੇ ਚ ਕਈ ਵਾਰੀ ਸਰਕਾਰਾਂ ਸਿੱਧੀ ਤੌਰ ਤੇ ਆਪਾਂ ਇਹ ਨੀ ਕਹਿ ਸਕਦੇ ਕਿ ਉਹਦੇ ਚ ਕਈ ਕਾਨੂੰਨੀ ਚੱਕਰ ਹੁੰਦੇ ਆ, ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ, ਪਰ ਜੇ ਪੋਲੀਟੀਕਲ ਵਿਲ ਹੋਵੇ, ਤੁਹਾਡੀ ਇੱਛਾ ਸ਼ਕਤੀ ਹੋਵੇ ਸਿਆਸੀ ਤੌਰ ਤੇ ਕਿ ਤੁਸੀਂ ਕਿਸੇ ਮਸਲੇ ਨੂੰ ਹੱਲ ਕਰਨਾ, ਤੇ ਜਾਂ ਉਹਨੂੰ ਡਿਸੀਜ਼ਨ ਐਂਡ ਤੱਕ ਲੈ ਕੇ ਜਾਣਾ ਫੈਸਲਾ ਕੌਣ ਜਿਹੜੇ ਉਸ ਤੇ, ਤੇ ਫਿਰ ਮੈਨੂੰ ਲੱਗਦਾ ਕੋਈ ਵੱਡੀ ਗੱਲ ਵੀ ਜਿਹੜੀ ਹੁੰਦੀ ਨੀ। ਤੇ ਦੂਸਰਾ ਇੱਕ ਇਹ ਹੁੰਦਾ, ਥੋੜੀ ਜਿਹੀ ਲਿਹਾਜ਼ ਜਿਹੜੀਆਂ ਪੋਲੀਟੀਕਲ ਪਾਰਟੀਆਂ ਕਰਦੀਆਂ ਨੇ ਵੱਡੇ ਆਗੂਆਂ ਦੇ ਖਿਲਾਫ, ਇਹ ਕਦੇ ਕਦੇ ਇਹ ਗੱਲ ਘਟਨਾ ਵਾਪਰਦੀ ਹੈ ਕਿ ਕੁਛ ਸਖ਼ਤ ਐਕਸ਼ਨ ਜਿਹੜੀ ਲੈਣ ਦੀ ਗੱਲ ਹੁੰਦੀ ਹੈ। ਨਹੀਂ, ਇਹ ਹੁੰਦਾ ਵੀ ਚਲੋ ਜਿਹੜਾ ਉਦਾਂ ਸਿਆਸਤ ਵੀ ਕਰੀ ਜਾਓ, ਤੇ ਚਲੋ ਨਾਲ ਨਾਲ ਜਿਹੜਾ ਹੈਗਾ ਉਹਨਾਂ ਦਾ ਇੱਕ ਲੀਡਰਸ਼ਿਪ ਆਪਣੇ ਤਰੀਕੇ ਦੀ ਜਿਹੜੀ ਆ ਉਹ ਬਣੀ ਰਹੇ। ਇੱਥੇ ਵੀ ਜਿਹੜਾ ਇਸੇ ਤਰ੍ਹਾਂ ਹੀ ਹੋਇਆ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵੀ ਉਦੋਂ ਕੋਈ ਬਿਆਨ ਜ਼ਰੂਰ ਦਿੰਦੇ ਰਹੇ, ਖੂੰਡੇ ਮਾਰਾਂਗੇ, ਖੂੰਡਾ ਖੜਕਾ ਦਿਆਂਗੇ, ਇਹ ਸਾਰੀਆਂ ਗੱਲਾਂ, ਪਰ ਹੋਇਆ ਕੁਛ ਨਹੀਂ। ਹੁਣ 4 ਸਾਲ ਤੋਂ ਜਿਹੜਾ ਹੈ, 4.5 ਸਾਲ ਦੇ ਲਗਭਗ ਇਸ ਸਰਕਾਰ ਨੂੰ ਵੀ ਹੋ ਗਿਆ, ਤੇ ਉਹ ਮਾਮਲਾ ਉਹਨਾਂ ਅਦਾਲਤਾਂ ਦੇ ਵਿੱਚ ਹੀ ਜਿਹੜਾ ਉਵੇਂ ਹੀ ਪਿਆ ਹੈਗਾ। ਹੁਣ ਜਿਹੜੇ ਜਿੱਥੋਂ ਤੱਕ ਅਕਾਲੀ ਦਲ ਦਾ ਸਰਕਾਰ ਜਿਹੜਾ ਹੈਗਾ ਸੰਬੰਧ ਹੈ, ਜਾਂ ਖਾਸ ਕਰਕੇ ਇਹ ਸੁਖਬੀਰ ਬਾਦਲ ਵਾਲੇ ਧੜੇ ਦਾ, ਜਾਂ ਬਾਦਲ ਦਲ ਹੀ ਇਹਨੂੰ ਕਹਿੰਦੇ ਆ ਬਹੁਤੇ ਤਾਂ, ਤੇ ਉਹ ਇਸ ਇਹਨਾਂ ਘਟਨਾਵਾਂ ਕਰਕੇ ਬਿਲਕੁਲ

0: ਉਹ ਹੇਠਾਂ ਆ ਗਿਆ, ਬਿਲਕੁਲ ਜ਼ਮੀਨ ਤੇ ਆ ਗਿਆ, ਤੇ ਉਹਨੂੰ ਕਿਤੇ ਕਿਸੇ ਪਾਸੋਂ ਕੋਈ ਸਫਲਤਾ ਹੱਥ ਲੱਗ ਹੀ ਰਹੀ ਇਲੈਕਸ਼ਨ ਦੇ ਵਿੱਚ। ਤੇ ਹੁਣ ਮੈਨੂੰ ਇਹ ਲੱਗਦਾ ਕਿਉਂਕਿ ਜਿਹੜਾ ਤਾਂ ਹੈਗਾ ਬਰਗਾੜੀ ਵਾਲਾ ਇਸ਼ੂ, ਚਲੋ ਉਹ ਤਾਂ ਥੋੜਾ ਜਿਹਾ ਉਹ ਅੱਗੇ ਤੱਕ ਪਹੁੰਚਿਆ ਹੋਇਆ ਅਦਾਲਤਾਂ ਦੇ ਵਿੱਚ ਮਾਮਲਾ, ਤੇ ਬਰਗਾੜੀ ਵਾਲੇ ਇਸ਼ੂ ਨੂੰ ਸ਼ਾਇਦ ਜਿਹੜੀ ਇਹ ਮੌਜੂਦਾ ਸਰਕਾਰ ਹੈ ਉਹ ਵੀ ਸ਼ਾਇਦ ਨਹੀਂ ਛੇੜਨਾ ਚਾਹੁੰਦੀ। ਤੇ ਕਿਉਂਕਿ ਜਿਹੜਾ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਹੈ, ਤੇ ਉਹਦੇ ਚ ਸਿੱਧੇ ਤੌਰ ਤੇ ਪੁਲਿਸ ਜ਼ਿੰਮੇਵਾਰ ਹੈ, ਜਾਂ ਜਿਹੜੀ ਉਦੋਂ ਸਰਕਾਰ ਸੀ ਅਕਾਲੀ ਦਲ ਦੀ, ਗ੍ਰਹਿ ਵਿਭਾਗ ਜਿਹੜਾ ਸੁਖਬੀਰ ਬਾਦਲ ਕੋਲੇ ਸੀ, ਉਪ ਮੁੱਖ ਮੰਤਰੀ ਸੀ, ਇਹ ਜ਼ਿੰਮੇਵਾਰ ਨੇ। ਤੇ ਇਸੇ ਨੂੰ ਲੈ ਕੇ ਫਿਰ ਉਹਨਾਂ ਨੇ ਹੁਣ ਦੁਬਾਰਾ ਨਵੀਂ SIT ਬਣਾਤੀ ਹੈ। SIT ਨੇ ਪਹਿਲਾਂ ਵਿਜੇ ਸਾਂਪਲਾ ਦੇ ਬਿਆਨ ਲਏ, ਮੰਤਾਰ ਜਿਹੜਾ ਸੀ ਮੰਤਾਰ ਬਰਾੜ ਦੇ ਬਿਆਨ ਲਏ, ਜਿਹੜਾ ਉਸ ਵੇਲੇ MLA ਸੀ। ਤੇ ਹੁਣ ਮਸਲਾ ਤਾਂ ਸਿਰਫ ਇਹ ਹੈ ਕਿ ਉਹ ਹੁਕਮ ਕਿਹਨੇ ਦਿੱਤਾ ਜਿਹਦੇ ਕਰਕੇ ਜਿਹੜੇ ਬੇਦੋਸ਼ੇ, ਜਿਹੜੇ ਨਿਹੱਥੇ ਦੋ ਨੌਜਵਾਨ ਜਿਹੜੇ ਉਹ ਮਾਰੇ ਗਏ, ਤੇ ਉਹ ਇਹ ਸਾਰਾ ਮਾਮਲਾ ਇਸ ਗੱਲ ਨੂੰ ਲੈ ਕੇ ਹੁਣ ਇਹਦੇ ਤੇ ਸੁਖਬੀਰ ਬਾਦਲ ਨੂੰ ਜਿਹੜਾ ਹੈਗਾ ਉਹ ਤਲਬ ਕੀਤਾ ਗਿਆ। ਇੱਕ ਪੱਖ ਇਹ ਹੈ, ਤੇ ਦੂਜਾ ਪੱਖ ਇਹ ਹੈ ਕਿ ਸੁਖਬੀਰ ਬਾਦਲ ਨੇ ਜਾਂ ਅਕਾਲੀ ਦਲ ਨੇ ਸਰਕਾਰ ਦੇ ਪੈਰਲਲ ਜਿਹੜਾ ਹੈਗਾ ਅਕਾਲ ਤਖ਼ਤ ਨੂੰ ਵਰਤ ਕੇ ਇੱਕ ਪੈਰਲਲ ਜਿਹੜੀ ਸਰਕਾਰ ਚਲਾਉਣ ਦੀ ਕੋਸ਼ਿਸ਼ ਕੀਤੀ ਕਿ ਜੇ ਤੁਸੀਂ ਇਸ ਤਰੀਕੇ ਨਾਲ ਜਿਹੜਾ ਹੈਗਾ ਏਦਾਂ ਕਰੋਗੇ ਤਾਂ ਸਾਡੇ ਕੋਲੇ ਆਹ ਇੱਕ ਤਾਕਤ ਹੈਗੀ, ਸਾਡੇ ਕੋਲੇ SGPC, ਸਾਡੇ ਕੋਲੇ ਅਕਾਲ ਤਖ਼ਤ ਹੈ, ਕਿਉਂਕਿ ਅਕਾਲ ਤਖ਼ਤ ਦੇ ਜਥੇਦਾਰ ਦੀ ਜਿਹੜੀ ਉਹ ਨਿਯੁਕਤੀ SGPC ਕਰਦੀ ਹੈ। ਤੇ ਜੋ ਜਿਸ ਤਰੀਕੇ ਦੇ ਨਾਲ ਪਿੱਛੇ ਰੋਲ ਅਦਾ ਕੀਤਾ SGPC ਨੇ, ਜਾਂ ਅਕਾਲ ਤਖ਼ਤ ਤੋਂ ਜਿਸ ਤਰੀਕੇ ਦੇ ਆਦੇਸ਼ ਆਏ ਲਗਾਤਾਰ, ਤੇ ਫਿਰ MLA ਜੀ ਨੂੰ ਵੀ ਬੁਲਾਇਆ ਗਿਆ, ਤਲਬ ਕੀਤਾ ਗਿਆ, ਉਹ ਵੀ ਮੈਨੂੰ ਇੱਕ ਲੱਗਦਾ ਹੈ ਕਾਰਨ ਕਿ ਇਹ ਥੋੜਾ ਜਿਹਾ ਦੱਸਣ ਵਾਸਤੇ ਕਿ ਜਿਹੜੀ ਹੈ, ਜੇ ਤੁਸੀਂ ਇਹ ਸਮਝੋ ਕਿ ਇੱਕ ਪੈਰਲਲ ਅਸੀਂ ਏਦਾਂ ਸਰਕਾਰ ਚਲਾ ਕੇ ਜਿਹੜਾ ਹੈ ਮੁੱਖ ਮੰਤਰੀ ਨੂੰ ਜਿਹੜਾ ਨਿਯਮਾਂ ਦਿਖਾ ਸਕਦੇ ਹਾਂ, ਕਿਉਂਕਿ ਬੜਾ ਕੁਛ ਹੋਇਆ। SGPC ਨੇ ਪੋਸਟਰ ਛਪਵਾਏ, ਵੱਡੇ ਵੱਡੇ ਫਲੈਕਸ ਛਪਾ ਕੇ ਗੁਰਦੁਆਰਿਆਂ ਚ ਲਵਾਏ ਕਿ ਬਾਈਕਾਟ ਕਰੋ, ਸਮਾਜਿਕ ਬਾਈਕਾਟ ਕਰੋ, ਮੁੱਖ ਮੰਤਰੀ ਹੈ ਜਿਹੜਾ ਉਹ ਗੁਰੂ ਦਰੋਖੀ ਹੈ, ਪੰਥ ਵਿਰੋਧੀ ਹੈ, ਏਦਾਂ ਦੀਆਂ ਗੱਲਾਂ। ਤੇ ਇਹ ਵੀ ਜਿਹੜਾ ਹੈਗਾ ਇੱਕ ਕਾਰਨ ਹੈ ਕਿ ਤੁਸੀਂ ਜਦੋਂ ਸਰਕਾਰ ਦੇ ਵਿੱਚੋਂ ਤੇ ਤੁਹਾਡੇ ਕੋਲ SGPC ਵੀ ਹੈ, ਸਰਕਾਰ ਵੀ ਤੁਹਾਡੀ ਹੈ, ਤੇ ਅਕਾਲ ਤਖ਼ਤ ਸਾਹਿਬ ਤੇ ਵੀ ਤੁਹਾਡਾ ਬੰਦਾ ਬੈਠਾ ਹੈ, ਵੀ ਉਦੋਂ ਤੁਸੀਂ ਆਪਣੀ ਤਰੀਕੇ ਨਾਲ ਬੇਅਦਬੀ ਵੀ ਹੋ ਜਾਂਦੀ ਹੈ, ਉਹਤੇ ਵੀ ਕੋਈ ਸਖ਼ਤ ਐਕਸ਼ਨ ਜਿਹੜਾ ਹੈ ਨਹੀਂ ਹੁੰਦਾ, ਕਿਉਂਕਿ ਹੁਣ ਦੀ ਤਾਂ ਸਰਕਾਰ ਹੀ ਜ਼ਿੰਮੇਵਾਰ ਹੈ। ਹੁਣ ਦੂਜੀ ਗੱਲ ਜਿਹੜਾ ਇਹਦੇ ਚ ਅਮੈਂਡਮੈਂਟ ਕੀਤੀ, ਇਹ ਵੀ ਅਕਾਲੀ ਦਲ ਨੂੰ ਲੱਗਦਾ ਕਿ ਸ਼ਾਇਦ ਸਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਉਂਦੀ ਇਲੈਕਸ਼ਨ 2027 ਦੇ ਵਿੱਚ ਇਹ ਕਰਨ ਵਾਸਤੇ ਕਿ ਜਿਹੜਾ ਦੇਖੋ ਇਹਨਾਂ ਨੇ ਬੇਅਦਬੀ ਕੀਤੀ ਸੀ, ਅਸੀਂ ਬੇਅਦਬੀ ਰੋਕਣ ਲਈ ਕਾਨੂੰਨ ਬਣਾਇਆ ਇਸ ਸਰਕਾਰ ਨੂੰ ਜਿਹੜਾ ਸੀ, ਤਾਂ ਵੀ ਇਹ ਹੋ ਸਕਦਾ ਕਿ ਏਦਾਂ ਦੀ ਗੱਲ ਜਿਹੜੀ ਆ ਉਹ ਚੱਲੀ ਹੋਵੇ ਇੰਨੀ ਤਿੱਖੀ। ਤੇ ਹੁਣ ਜਦੋਂ ਇਹ ਸਾਰਾ ਇਹ ਮਾਮਲਾ SIT ਨੇ ਪਹਿਲਾਂ ਵਿਜੇ ਸਾਂਪਲਾ ਨੂੰ ਹੋਰ ਬੁਲਾਇਆ, ਤੇ ਇਹ ਗੱਲ ਲੱਗਦਾ ਸੀ ਕਿ ਸੁਖਬੀਰ ਬਾਦਲ ਤੱਕ ਜਿਹੜੀ ਗੱਲ ਇਹ ਉੱਥੋਂ ਤੱਕ ਪਹੁੰਚੂਗੀ, ਤੇ ਸੁਖਬੀਰ ਬਾਦਲ ਨੇ ਖੈਰ ਜਿਹੜਾ ਇਹਦਾ ਉਹ ਕਿਹਾ, ਉਹਨੇ ਕਿਹਾ ਕਿ ਠੀਕ ਹੈ ਮੈਂ ਪੇਸ਼ ਹੋਊਂਗਾ, ਕੋਈ ਪ੍ਰੋਬਲਮ ਨਹੀਂ। ਚਲੋ ਠੀਕ ਹੈ, ਇਹ ਤੱਕ ਪੋਲੀਟੀਕਲ ਵਿਜ਼ਡਮ ਕਹਿ ਸਕਦੇ ਹਾਂ ਆਪਾਂ ਕਿ ਕੋਈ ਏਦਾਂ ਕੋਈ ਤਿੱਖੀ ਗੱਲ ਇਸ ਮਾਮਲੇ ਤੇ ਜਿਹੜੀ ਆ ਉਹ ਨਹੀਂ ਕੀਤੀ, ਤੇ ਪਰ ਨਾਲ ਹੀ ਉਹਨਾਂ ਨੇ ਜਿਹੜਾ ਇਹਦੇ ਤੇ ਟਿੱਪਣੀ ਕੀਤੀ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਦੀ ਸਰਕਾਰ ਹੈ ਇਸ ਮਾਮਲੇ ਤੇ ਸਿਆਸਤ ਜਿਹੜੀ ਉਹ ਕਰ ਰਹੀ ਹੈ। ਸਿਆਸਤ ਤਾਂ ਸਾਰਿਆਂ ਨੇ ਕੀਤੀ ਹੈ, ਕਿਉਂਕਿ ਸਿਆਸਤ ਦੇ ਵਿੱਚੋਂ ਹੀ ਤਾਂ ਬਰਗਾੜੀ ਕਾਂਡ ਨਿਕਲਿਆ, ਸਿਆਸਤ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਿਕਲੀ। ਇਹ ਕੋਈ ਇਹ ਤਾਂ ਹੈ ਨਹੀਂ ਕਿ ਕੋਈ ਪਾਗਲ ਲੋਕ ਸੀ ਉਹਨਾਂ ਨੇ ਕੀਤੀ ਜਾਂ ਏਦਾਂ ਦੀ ਕਿਸੇ ਰਿਐਕਸ਼ਨ ਦੇ ਵਿੱਚੋਂ ਕੀਤੀ, ਤੇ ਉਹ ਸਾਰਾ ਕੁਛ ਕਿਉਂਕਿ ਕਾਫੀ ਕੁਛ ਉਹਦੇ ਚੋਂ ਕਲੀਅਰ ਹੋ ਚੁੱਕਿਆ ਹੈ। ਜਿਹੜੇ ਉਦੋਂ SIT ਉਦੋਂ ਬਣੀਆਂ ਜਾਂ ਕਮਿਸ਼ਨ ਬਣੇ ਜਿਹਦੇ ਚ ਉਹ ਰਿਟਾਇਰ ਹੋ ਗਏ ਨੇ ਜਸਟਿਸ ਰਣਜੀਤ ਸਿੰਘ, ਉਹਨਾਂ ਦੀ ਅਗਵਾਈ ਦੇ ਵਿੱਚ ਬਣਿਆ, ਜਸਟਿਸ ਜੋਰਾ ਸਿੰਘ ਦੀ ਅਗਵਾਈ ਦੇ ਵਿੱਚ ਬਣਿਆ, ਤੇ ਉਹਨਾਂ ਨੇ ਵੀ ਜਿਹੜੀ ਇਹ ਗੱਲ ਤਾਂ ਉਹਦੀ ਜਿਹੜੀ ਕਲੀਅਰ ਕਰਤੀ ਸੀ ਕਿ ਜੇ ਸਰਕਾਰ ਨੇ ਐਕਸ਼ਨ ਲਿਆ ਹੁੰਦਾ ਜਵਾਹਰ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਕੇ ਤੇ ਕਿੰਨੇ ਦਿਨ ਜਿਹੜਾ ਹੈ ਉਹ ਰੱਖੇ ਰੱਖਿਆ, ਉਹਨਾਂ ਨੇ ਇਸ਼ਤਿਹਾਰ ਲਾਏ ਸ਼ਰੇਆਮ ਉਹਨਾਂ ਪਿੰਡਾਂ ਚ ਕੇ ਤੁਹਾਡਾ ਗੁਰੂ ਸਾਡੇ ਕੋਲ ਕਬਜ਼ੇ ਦੇ ਵਿੱਚ ਹੈ, ਤੇ ਜੇ ਤੁਸੀਂ ਕਰ ਸਕਦੇ ਹੋ। ਉਹ ਗੱਲ ਬੜੀ ਕਲੀਅਰ ਸੀ ਕਿ ਉਦੋਂ ਫਿਲਮ ਨਹੀਂ ਸੀ ਚੱਲ ਰਹੀ, ਡੇਰੇ ਵਾਲੇ ਨੇ ਜਿਹੜੀ ਇੱਕ ਫਿਲਮ ਬਣਾਈ ਸੀ ਜਿਹੜਾ ਉਹ ਲਗਾਤਾਰ ਦਿਖਾਉਣਾ ਚਾਹੁੰਦੇ ਸੀ, ਫਿਰ ਉਹ ਦਿਖਾਈ ਵੀ ਗਈ, ਤੇ ਅਕਾਲੀ ਦਲ ਦੀ ਉਦੋਂ ਸਰਕਾਰ ਸੀ। ਦੇਖੋ ਜ਼ਿੰਮੇਵਾਰੀਆਂ ਤਾਂ ਤੁਹਾਡੇ ਅਧਿਕਾਰੀਆਂ ਦੀਆਂ ਜਾਂ ਤੁਹਾਡੀਆਂ ਨੇ, ਤੇ ਫਿਰ ਜਿਹੜੀ ਉਹਦੇ ਚ ਵੱਡੀ ਗੱਲ ਹੋ ਗਈ ਕਿ ਜਦੋਂ ਉਹਦੇ ਤੇ ਕੋਈ ਰੋਸ ਪ੍ਰਗਟ ਕਰ ਰਿਹਾ ਤੇ ਫਿਰ ਉਹਨਾਂ ਤੇ ਗੋਲੀ ਚਲਾ ਕੇ ਹੋਇਆ। ਇਹ ਕਮਾਲ ਦੀ ਗੱਲ ਇਹ ਹੈ ਕਿ ਜਦੋਂ 1986 ਦੇ ਵਿੱਚ ਹੋਇਆ ਉਦੋਂ ਵੀ ਅਕਾਲੀ ਦਲ ਦੀ ਸਰਕਾਰ ਸੀ ਸੁਰਜੀਤ ਸਿੰਘ ਬਰਨਾਲਾ ਦੀ, ਉਦੋਂ ਵੀ ਉਹਨਾਂ ਦਾ ਕੁਛ ਨੀ ਹੋਇਆ, ਜਿਹਨਾਂ ਨੇ ਬੇਅਦਬੀ ਕੀਤੀ ਉਹਨਾਂ ਖਿਲਾਫ਼ ਕੋਈ ਕਾਰਵਾਈ ਜਾਂ ਬੰਦੇ ਲੱਭੇ ਨੀ, ਪਤਾ ਨੀ ਲੱਗਿਆ। ਪਰ ਚਾਰ ਨੌਜਵਾਨ ਜਿਹੜੇ ਸੀ ਉੱਥੇ ਜਿਹੜੇ ਉਹਦੇ ਬੇਅਦਬੀ ਦੇ ਮਾਮਲੇ ਜਿਹੜੇ ਰੋਸ ਪ੍ਰਗਟ ਕਰ ਰਹੇ ਸੀ ਉਹ ਮਾਰਦੇ ਸੀ, ਦੋ ਇੱਥੇ ਇਸ ਕਾਂਡ ਦੇ ਵਿੱਚ ਜਿਹੜੇ ਸੀ ਉਹ ਮਾਰੇ ਗਏ। ਤੇ ਸੋ ਇਹਦੇ ਤੇ ਹੁਣ ਇਹਦੇ ਚ ਕੋਈ ਸ਼ੱਕ ਨੀ ਕਿ ਇਹਦੇ ਪਿੱਛੇ ਜਿਹੜੀ ਕੋਈ ਨਾ ਕੋਈ ਪੋਲੀਟੀਕਲ ਗੱਲ ਤਾਂ ਹੁੰਦੀ ਹੈ ਕਿ ਹੁਣ ਇਸ ਐਨ ਮੌਕੇ ਤੇ ਆ ਕੇ ਇਹ ਗੱਲ 4 ਸਾਲਾਂ ਬਾਅਦ ਯਾਦ ਆਈ ਕਿ ਇਹਦੇ ਇਸ ਤਰੀਕੇ ਨਾਲ ਵੀ ਜਿਹੜੀ ਇਹਦੇ ਤੇ SIT ਬਣਾ ਕੇ ਜਿਹੜੀ ਉਹ ਜਾਂਚ ਕੀਤੀ ਜਾ ਸਕਦੀ ਹੈ। ਉਹਦਾ ਵੱਡਾ ਕਾਰਨ ਤਾਂ ਇਹੀ ਹੈ ਕਿ ਜਿਸ ਸੱਤਾ ਦੇ ਸਹਾਰੇ, ਜਿਹੜੀ ਭਾਵੇਂ ਉਹ ਇੱਕ ਧਾਰਮਿਕ ਸੱਤਾ ਕਹਿ ਲਓ, ਤੇ ਉਹਦੇ ਸਹਾਰੇ ਅਕਾਲੀ ਦਲ ਜਾਂ ਬਾਦਲ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਨੂੰ ਜਾਂ ਮੁੱਖ ਮੰਤਰੀ ਨੂੰ ਜਿਹੜਾ ਹੈਗਾ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੇ ਇਹਨਾਂ ਕੋਲੇ ਫਿਰ ਦੂਸਰੇ ਪਾਸੇ ਵੀ ਹੈ। ਤੇ ਇੱਕ ਗੱਲ ਜਿਹੜੀ ਰਣਜੋਤ ਜੀ ਤੋਂ ਸ਼ੁਰੂ ਚ ਕੀਤੀ ਉਹ ਗੱਲ ਬਹੁਤ ਇੰਪੋਰਟੈਂਟ ਹੈ ਕਿ ਲੋਕ ਕੀ ਸੋਚਦੇ ਆ। ਜਿਹੜਾ ਤੁਸੀਂ ਕਹਿ ਵੀ ਮਜ਼ਾਕ ਦੇ ਪਾਤਰ ਬਣੇ ਹੋਏ ਉਹ ਬਿਲਕੁਲ ਉਵੇਂ ਹੀ ਹੈ, ਜਿਹੜਾ ਆਮ ਸਿੱਖ ਹੈ ਉਹ ਅੱਜ ਵੀ ਸੁਖਬੀਰ ਬਾਦਲ ਤੇ ਜਾਂ ਬਾਦਲ ਧੜੇ ਤੇ ਵਿਸ਼ਵਾਸ ਨਹੀਂ ਕਰਦਾ, ਕਿਉਂਕਿ ਵਾਰ ਵਾਰ ਉਹ ਬਿਆਨ ਜਿਹੜੇ ਆ ਉਹ ਬਦਲਦੇ ਆ। ਤੇ ਨਾਲੇ ਇਹ ਵੀ ਹੁਣ ਕਿਉਂਕਿ ਇਹ ਧੜਾ ਸਪਲਿਟ ਹੋ ਚੁੱਕਾ ਹੈ ਬੁਰੀ ਤਰ੍ਹਾਂ, ਤੇ ਇੱਕ ਇਹੋ ਵੱਖਰਾ ਠੀਕ ਹੈ, ਭਾਵੇਂ ਉਹ ਉਦਾਂ ਜਿਹੜਾ ਹੈਗਾ ਜਥੇਬੰਦਕ ਤੌਰ ਤੇ ਉਸ ਤਰੀਕੇ ਨਾਲ ਕੋਈ ਐਕਟੀਵਿਟੀ ਨਹੀਂ ਕਰ ਸਕਿਆ ਜਾਂ ਜਥੇਬੰਦਕ ਤੌਰ ਤੇ ਆਪਣੀ ਸਟਰੈਂਥ ਨਹੀਂ ਦਿਖਾ ਸਕਿਆ ਜਿਵੇਂ ਬਾਦਲ ਦਾ ਧੜਾ ਜਿਹੜਾ ਹੈਗਾ, ਕਿਉਂਕਿ ਉਹ ਸਾਰੇ ਇਹਨਾਂ ਨੇ ਸਿਸਟਮ ਪਹਿਲੇ ਹੀ ਬਣਾ ਲਿਆ ਸੀ ਅਕਾਲ ਤਖ਼ਤ ਵੱਲੋਂ ਮਨਾ ਕਰਨ ਦੇ ਬਾਵਜੂਦ। ਤੇ ਦੂਜੇ ਪਾਸੇ ਜਿਹੜਾ ਹੈ ਇਹਨਾਂ ਦਾ ਜਿਹੜਾ ਇੱਕ MLA ਮਿਸਟਰ ਅਯਾਲੀ, ਮਨਪ੍ਰੀਤ ਅਯਾਲੀ, ਉਹ ਹੁਣ ਜਿਹੜਾ ਵਾਰਸ ਪੰਜਾਬ ਵਾਲਾ ਧੜਾ ਉੱਧਰ ਚਲਿਆ ਗਿਆ, ਤੇ ਹੁਣ ਉਹ ਵੀ ਇੱਕ ਆਪਣੇ ਆਪ ਨੂੰ ਜਿਹੜਾ ਹੈਗਾ ਕਲੇਮ ਕਰਦਾ ਮਜ਼ਬੂਤ ਧਿਰ ਤੇ ਬਿਲਕੁਲ ਉਹਨਾਂ ਦੇ ਨਾਲ, ਖਾਸ ਕਰਕੇ ਜਦੋਂ ਆਪਾਂ ਇਸ ਇਲਾਕੇ ਦੇ ਵਿੱਚ ਖਡੂਰ ਸਾਹਿਬ ਪੱਟੀ ਇੱਧਰ ਦੇਖਦੇ ਹਾਂ ਤੇ ਉੱਥੇ ਲੋਕਾਂ ਦੀਆਂ ਭਾਵਨਾਵਾਂ ਹੈਗੀਆਂ ਨੇ। ਉਹਨਾਂ ਦੇ ਆਲਰੇਡੀ 2 MP ਨੇ ਜਦੋਂ 2024 ਦੇ ਵਿੱਚ, ਤੇ ਲੋਕਾਂ ਨੇ ਉਹਨਾਂ ਨੂੰ ਜਿਤਾਇਆ। ਇਹਦਾ ਮਤਲਬ ਕਿ ਆਮ ਜਿਹੜਾ ਸਿੱਖ ਹੈ ਉਹ ਇਹਦੇ ਬਾਰੇ ਕੁਛ ਜਿਹੜਾ ਹੋਰ ਤਰੀਕੇ ਨਾਲ ਸੋਚਦਾ। ਤੇ ਪਰ ਹੁਣ ਇਹ SIT ਦੇ ਵਿੱਚੋਂ ਬਾਦਲ ਸਾਹਿਬ ਨੂੰ ਬੁਲਾ ਕੇ ਉਹਨਾਂ ਦੇ ਕੀ ਬਿਆਨ ਲੈ ਜਾਣਗੇ, ਕੀ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਏਗੀ, ਤੇ ਚਲੋ ਉਹ ਤਾਂ ਹੁਣ ਸੋਮਵਾਰ ਤੋਂ ਬਾਅਦ ਜਿਹੜੀਆਂ ਗੱਲਾਂ ਆਉਣਗੀਆਂ। ਤੇ ਪਰ ਇੱਕ ਜਿਹੜੀ ਇੱਕ ਤਰ੍ਹਾਂ ਦੀ ਇੱਕ ਪੋਲੀਟੀਕਲ ਘੇਰਾਬੰਦੀ ਵਾਲੀ ਗੱਲ ਹੁੰਦੀ ਹੈ ਤੇ ਜਾਂ ਇੱਕ ਮੈਸੇਜ ਦੇਣ ਦੀ ਗੱਲ ਹੁੰਦੀ ਹੈ ਇੱਕ ਜਥੇਬੰਦੀ ਨੂੰ ਜਾਂ ਲੀਡਰ ਨੂੰ ਵੀ ਜੇ ਤੁਸੀਂ ਇਸ ਤਰੀਕੇ ਨਾਲ ਚੱਲੋਗੇ ਤਾਂ ਸਾਡੇ ਕੋਲੇ ਵੀ ਇਹ ਜਿਹੜੀ ਹੈ ਪਾਵਰ ਹੈਗੀ ਹੈ, ਤੇ ਕਿਉਂਕਿ ਇਹਨੂੰ ਕਿਤੇ ਨਾ ਕਿਤੇ ਕਿਸੇ ਇਹ ਜਿਹੜਾ ਸਾਰਾ ਮਾਮਲਾ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਜਥੇਦਾਰ ਨੇਗੇ ਹੁਣ ਮੌਜੂਦਾ ਉਹ ਇੱਥੋਂ ਤੱਕ ਲੈ ਗਏ ਬੇਅਦਬੀ ਵਾਲੇ ਕਾਨੂੰਨ ਨੂੰ ਲੈ ਕੇ ਜਾਂ ਇਹ ਮੁੱਖ ਮੰਤਰੀ ਦੀਆਂ ਜਿਹੜੀਆਂ ਤਸਵੀਰਾਂ ਵਗੈਰਾ ਤੇ ਜਿਹੜੀ ਵੀਡੀਓ ਨੂੰ ਲੈ ਕੇ, ਤੇ ਮੇਰਾ ਖਿਆਲ ਹੈ ਕਿ ਉਹਨੂੰ ਵੀ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਕੂਲ ਡਾਊਨ ਕਰਨਾ ਚਾਹੁੰਦੇ ਆ।
1: ਜੀ ਬਿਲਕੁਲ, ਹੁਣ ਹੁੰਦਾ ਕੂਲ ਡਾਊਨ ਜਾਣੀ ਇਹ ਚੀਜ਼ਾਂ ਸ਼ਾਇਦ ਲੱਗ ਰਿਹਾ ਵੀ ਹੁਣ ਇਲੈਕਸ਼ਨ ਤੱਕ ਹੀ ਜਾਣਗੀਆਂ। ਇੱਧਰ ਜਿਹੜਾ ਕਾਂਗਰਸ ਵਾਲਾ ਮਸਲਾ ਇਹ ਵੀ ਲੱਗ ਰਿਹਾ ਵੀ ਹੁਣ ਇਲੈਕਸ਼ਨ ਤੱਕ ਹੀ ਜਾਊਗਾ, ਇਹ ਜਿਹੜੇ ਤਰੀਕੇ ਦੇ ਨਾਲ ਉੱਤੇ ਹਾਈਕਮਾਂਡ ਨੇ ਹੁਣ ਰਵੱਈਆ ਵਿਖਾਇਆ ਅਤੇ ਜਿਹੜੇ ਤਰੀਕੇ ਦੇ ਨਾਲ ਹੁਣ ਇਹ ਲੱਗ ਰਿਹਾ ਕਿ ਚੰਨੀ ਵੀ ਨਰਮ ਪਏ ਨੇ, ਅਤੇ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਵਕਤ ਘਟਾਈ ਜਾਂ ਵਧਾਈ ਜਾਵੇ। ਸੋ ਇਸ ਮਸਲੇ ਦੇ ਉੱਤੇ ਕੀ ਹੁਣ ਨਵਾਂ ਅਤੇ ਕੀ ਅੱਗੇ ਹੋਣ ਦੇ ਆਸਾਰ ਨੇ, ਅਤੇ ਕੀ ਚੰਨੀ ਵਾਕਈ ਉਹ ਵਾਲਾ ਦਮਖਮ ਰੱਖ ਪਾਉਣਗੇ ਜਾਂ ਫਿਰ ਜਿੰਨੇ ਦਾਬੇ ਦੇ ਨਾਲ ਜਾਂ ਫਿਰ ਜਿੰਨੇ ਧੜੱਲੇ ਦੇ ਨਾਲ ਇਹਨਾਂ ਨੇ ਸਫ਼ਰ ਸ਼ੁਰੂ ਕੀਤਾ ਸੀ, ਹੁਣ ਲੱਗ ਰਿਹਾ ਵੀ ਥੋੜ੍ਹੇ ਜਿਹੇ ਮੱਧਮ ਪੈ ਵੀ ਗਏ ਨੇ।
0: ਨਹੀਂ ਇਹ ਦੇਖੋ ਰਣਜੋਤ ਜੀ, ਇਹਦੇ ਚ ਗੱਲ ਬੜੀ ਸਾਫ਼ ਹੈ, ਆਪਾਂ ਇੱਕ ਦੋ ਵਾਰੀ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿਉਂਕਿ ਆਪਾਂ ਕਈ ਦਿਨਾਂ ਤੋਂ ਹੁਣ ਇਹ ਕਾਂਗਰਸ ਦੀ ਧੜੇਬੰਦੀ ਦੀ ਗੱਲ ਹੀ ਕਰ ਰਹੇ ਹਾਂ, ਤੇ ਵੈਸੇ ਇਹਨਾਂ ਨੂੰ ਲੋੜ ਤੋਂ ਵੱਧ ਇਸ ਗੱਲ ਦਾ ਕੌਨਫੀਡੈਂਸ ਸੀ ਕਿ ਇਹ ਉਹ ਰਾਹੁਲ ਗਾਂਧੀ ਨੂੰ ਮਿਲ ਕੇ ਸਾਰੀ ਗੱਲ ਦੱਸਣਗੇ, ਪੰਜਾਬ ਦੇ ਜਿਹੜੇ ਹਾਲਾਤ ਆ ਉਹ ਦੱਸਣਗੇ। ਤੇ ਇਹਨਾਂ ਨੇ ਇਸ ਤੱਕ ਵੀ ਇਲਜ਼ਾਮ ਲਾਇਆ, ਭਾਵੇਂ ਖੁਦ ਇਹਨਾਂ ਨੇ ਨਹੀਂ ਕਿਹਾ, ਇਹਨਾਂ ਦੇ ਗਰੁੱਪ ਦੇ ਬੰਦਿਆਂ ਨੇ ਜਿਹੜੇ ਭੁਪੇਸ਼ ਬਘੇਲ ਜਿਹੜੇ ਇੰਚਾਰਜ ਨੇ ਪੰਜਾਬ ਦੇ ਉਹ ਪੱਖਪਾਤ ਕਰ ਰਹੇ ਆ, ਉਹ ਰਾਜਾ ਵੜਿੰਗ ਦੀ ਤਰਫਦਾਰੀ ਕਰ ਰਹੇ ਆ, ਇੱਥੋਂ ਤੱਕ ਵੀ ਜਿਹੜੀ ਇਹ ਗੱਲ ਆਈ। ਤੇ ਪਰ ਰਾਹੁਲ ਗਾਂਧੀ ਨੇ ਸਮਾਂ ਨਹੀਂ ਦਿੱਤਾ, ਪਾਸਾ ਵੱਟ ਲਿਆ ਕਿ ਅਜੇ ਦੇਖਦੇ ਹਾਂ ਵੀ ਦੂਜੇ ਆਗੂ ਨੂੰ ਮਿਲ ਲਓ। ਇਹ ਫਿਰ ਜਿਹੜੇ ਜਨ ਸੈਕਟਰੀ ਨੇ ਜਿਹੜੇ ਇਹਨਾਂ ਦੇ ਆਰਗੇਨਾਈਜ਼ੇਸ਼ਨਲ ਜਿਹੜੇ ਹੈਗੇ ਆ ਜਥੇਬੰਦਕ ਜਨ ਸੈਕਟਰੀ ਨੇ KC ਵੇਨੂਗੋਪਾਲ, ਉਹਨੂੰ ਮਿਲ ਕੇ ਆ ਗਏ ਨੇ, ਤੇ ਮਿਲ ਕੇ ਆਪਣੀ ਜਿਹੜੀ ਉੱਥੇ ਗੱਲਬਾਤ ਹੈ ਜਿਹੜੀ ਉਹਨਾਂ ਕੋਲੇ ਉਹ ਰੱਖੀ ਹੈ। ਤੇ ਸੋ ਉਹ ਇੱਥੋਂ ਇਹ ਲੱਗਦਾ ਕਿ ਜਿਹੜੀ ਉਹ ਜਿੱਦਾਂ ਦਾ ਇੱਕ ਲੱਗਦਾ ਸੀ ਕਿ ਧੜੇਬੰਦੀ ਜਿਹੜੀ ਆ ਕਾਫੀ ਹੋ ਗਈ, ਤੇ ਇਹ ਲੱਗਦਾ ਸੀ ਕਿ ਇਹ ਜਿਹੜੇ ਕੁਛ ਇਹਦੇ ਚ MLA ਨੇ, ਆਪਾਂ ਕੱਲ ਵੀ ਇਹਦੇ ਤੇ ਗੱਲ ਕੀਤੀ ਸੀ ਕਿ ਜਿਵੇਂ ਜਿਹੜੇ ਪ੍ਰਭਾਵਸ਼ਾਲੀ ਨੇ ਜਿਵੇਂ ਪ੍ਰਗਟ ਸਿੰਘ ਨਾਲ ਗਏ ਜਾਂ ਉਹਨਾਂ ਦੇ ਨਾਲ ਜਿਹੜੇ ਸੁੱਖੀ ਰੰਧਾਵਾ ਸੁਖਜਿੰਦਰ ਸਿੰਘ ਰੰਧਾਵਾ ਪਹਿਲਾਂ ਮੰਤਰੀ ਵੀ ਰਹੇ ਆ ਉਹ ਗਏ ਨਾਲ, ਤੇ ਪਰ ਉਹ ਹੁਣ ਰਾਹੁਲ ਗਾਂਧੀ ਵੱਲੋਂ ਸਮਾਂ ਨਾ ਦੇਣ ਤੋਂ ਇਹ ਲੱਗਦਾ ਕਿ ਕਾਂਗਰਸ ਹਾਈ ਕਮਾਨ ਅਜੇ ਇਸ ਮਾਮਲੇ ਨੂੰ ਹੋਰ ਥੋੜਾ ਜਿਹਾ ਇਹ ਦੇਖਣਾ ਚਾਹੁੰਦੀ ਹੈ ਕਿ ਗੱਲ ਜਿਹੜੀ ਹੈ ਉਹ ਕਿਸ ਪਾਸੇ ਨੂੰ ਤੁਰਦੀ ਹੈ। ਕਿਉਂਕਿ ਇੱਕ ਗੱਲ ਰਣਜੋਤ ਜੀ ਸਾਫ਼ ਹੈ, ਜੇ ਅੱਜ ਉਹ ਇਹ ਬਿਲਕੁਲ ਪਾਸਾ ਪਲਟ ਦਿੰਦੇ ਆ, ਚੰਨੀ ਨੂੰ ਪ੍ਰਧਾਨ ਬਣਾ ਦਿੰਦੇ ਆ, ਤਾਂ ਜਾਂ ਜਿਵੇਂ ਜੋ ਦੂਜਾ ਧੜਾ ਚਾਹੁੰਦਾ, ਫਿਰ ਰਾਜਾ ਵੜਿੰਗ ਵਾਲਾ ਧੜਾ ਜਿਹੜਾ ਹੈਗਾ ਉਹ ਕਿੱਥੇ ਜਾਏਗਾ ਕਿ ਉਹ ਇਸ ਗੱਲ ਨੂੰ ਮੰਨ ਲਏਗਾ। ਤੇ ਇਹਦਾ ਆਉਣ ਵਾਲੀਆਂ 2027 ਦੀਆਂ ਇਲੈਕਸ਼ਨਾਂ ਤੇ ਜਿਹੜਾ ਹੈਗਾ ਬਹੁਤ ਅਸਰ ਪੈਣ ਦੀ ਸੰਭਾਵਨਾ। ਤੇ ਹੁਣ ਤਾਂ ਇਹ ਲੱਗਦਾ ਕਿ ਇਹ ਗੱਲ ਜਿਹੜੀ ਆ ਹੋਰ ਅਜੇ ਲਟਕਾਈ ਜਾਏਗੀ। ਬਾਕੀ ਜਿਹੜਾ ਹੈਗਾ ਕੱਲ ਚਰਨਜੀਤ ਚੰਨੀ ਨੇ ਉੱਥੇ ਜਿਹੜਾ ਦਿੱਲੀ ਚ ਬਿਆਨ ਦਿੱਤਾ, ਉਦੋਂ ਵੀ ਇਹ ਲੱਗਦਾ ਸੀ ਵੀ ਕਿ ਉਹ ਥੋੜਾ ਜਿਹਾ ਹੁਣ ਇੱਥੇ ਪੈ ਗਏ ਨੇ ਜਾਂ ਨਰਮ ਪੈ ਗਏ ਨੇ, ਕਿਉਂਕਿ ਪਹਿਲਾਂ ਉਹਨੂੰ ਲੱਗਦਾ ਸੀ ਕਿ ਉਹ ਗੱਲਬਾਤ ਕਰਕੇ ਸਾਰੀ ਗੱਲ ਦੱਸਣਗੇ ਤੇ ਉਸ ਤੋਂ ਬਾਅਦ ਬੜੀ ਛੇਤੀ ਹਾਈਕਮਾਨ ਤੇ ਕੋਈ ਨਾ ਕੋਈ ਫੈਸਲਾ ਲੈ ਲੇਗੀ। ਤੇ ਪਰ ਕਹੀਂ ਕੋਈ ਕਾਂਗਰਸ ਦਾ ਕਲਚਰ ਹੀ ਇਹ ਹੈ, ਤੇ ਕਿਉਂਕਿ ਸਾਰੀਆਂ ਸਟੇਟਾਂ ਚ ਵੈਸੇ ਤਾਂ ਪਰ ਪੰਜਾਬ ਦੇ ਵਿੱਚ ਸ਼ੁਰੂ ਤੋਂ ਹੀ ਏਦਾਂ ਧੜੇਬੰਦੀ ਰਹੀ ਹੈ, ਤੇ ਕਾਂਗਰਸ ਕਲਚਰ ਵੀ ਜਿਹੜਾ ਹੈ ਏਦਾਂ ਧੜੇਬੰਦੀ ਦਾ ਕਿ ਜਿਹੜੇ ਹੈਗੇ ਦੋ ਗਰੁੱਪ ਇਹ ਉਹਨਾਂ ਨੂੰ ਸੂਟ ਵੀ ਕਰਦਾ, ਤੇ ਕਿਉਂਕਿ ਇੱਕ ਤਾਂ ਇਹ ਵੀ ਇੱਕ ਦੂਜੇ ਦੀ ਉਹਨਾਂ ਨੂੰ ਕਨਸੋਮ ਮਿਲਦੀ ਰਹਿੰਦੀ ਹੈ, ਤੇ ਦੂਜਾ ਇਹ ਹੁੰਦਾ ਹੈ ਕਿ ਇੱਕ ਗਰੁੱਪ ਨੂੰ ਹੁੰਦਾ ਜੇ ਦੂਜਾ ਧੜਾ ਹਾਈਕਮਾਂਡ ਦੇ ਜ਼ਿਆਦਾ ਨੇੜੇ ਹੋ ਗਿਆ, ਕਿਤੇ ਸਾਡੇ ਚ ਕੋਈ ਕਸਰ ਨਾ ਰਹੇ ਜੇ ਸਾਨੂੰ ਹੇਠਾਂ ਨਾ ਲਾ ਦੇਣ, ਦੂਜੇ ਨੂੰ ਇਹ ਹੁੰਦਾ, ਇਸੇ ਤਰੀਕੇ ਨਾਲ ਹੀ ਉਹਨਾਂ ਦਾ ਚੱਲੀ ਜਾਂਦਾ। ਤੇ ਇੱਥੇ ਫਿਰ ਇਹ ਆਪਸ ਦੇ ਵਿੱਚ ਜਿਹੜੇ ਡਰ ਡਰ ਕੇ ਇੱਕ ਦੂਜੇ ਦੇ ਨਾਲ ਤੁਰੇ ਜਾਂਦੇ ਆ, ਤੇ ਨਹੀਂ ਕਈ ਵਾਰੀ ਇਹ ਹੁੰਦਾ ਹੈ ਕਿ ਜੇ ਬਹੁਤ ਸਟਰੋਂਗ ਹੋ ਜਾਂਦਾ ਗਰੁੱਪ ਜਿਵੇਂ ਮਹਾਰਾਸ਼ਟਰ ਚ ਹੋਇਆ ਸੀ ਜਾਂ ਜਿਵੇਂ ਪੱਛਮੀ ਬੰਗਾਲ ਦੇ ਵਿੱਚ ਜਿਹਦੇ ਚੋਂ ਤ੍ਰਿਣਮੂਲ ਕਾਂਗਰਸ ਨਿਕਲੀ, ਉਹ ਇਸੇ ਕਰਕੇ ਕਿ ਉਹ ਇੱਥੇ ਉੱਥੇ ਰੀਜਨਲ ਤੌਰ ਤੇ ਪਾਰਟੀ ਸਟਰੋਂਗ ਇੰਨੀ ਹੋ ਗਈ। ਤੇ ਕਾਂਗਰਸ ਦਾ ਕਲਚਰ ਹੈ ਕਿ ਰੀਜਨਲ ਤੌਰ ਤੇ ਪਾਰਟੀ ਨੂੰ ਜਿਹੜਾ ਹੈ ਉਹ ਮਜ਼ਬੂਤ ਉਵੇਂ ਨਹੀਂ ਹੋਣ ਦਿੰਦੀ। ਹੁਣ ਤਾਂ BJP ਦਾ ਵੀ ਖਰੇ ਕਲਚਰ ਬਣ ਗਿਆ, ਕਿਉਂਕਿ ਇੰਨੀ ਕੁ ਗੱਲ ਇਹਨਾਂ ਨੂੰ ਸਮਝ ਆ ਗਈ ਹੈ ਕਿ ਜੇ ਤੁਸੀਂ ਕੇਂਦਰ ਦੇ ਵਿੱਚ ਸੱਤਾ ਚ ਬਣੇ ਰਹਿਣਾ ਜਾਂ ਸਟੇਟਾਂ ਦੇ ਉੱਤੇ ਆਪਣਾ ਦਬਦਬਾ ਰੱਖਣਾ, ਤਾਂ ਉੱਥੇ ਜਿਹੜੀ ਆ ਇਹ ਧੜੇਬੰਦੀ ਇਹਨੂੰ ਕਾਇਮ ਰੱਖੋਗੇ ਕਿਸੇ ਤਰੀਕੇ ਦੇ ਨਾਲ, ਤਾਂ ਕਿ ਜਿਹੜੀ ਸਾਡੀ ਤੂਤੀ ਬੋਲਦੀ ਰਹੇ, ਸਟੇਟ ਲੈਵਲ ਦਾ ਜਿਹੜਾ ਯੂਨਿਟ ਉਹ ਆਪਣੇ ਲੈਵਲ ਤੇ ਕੋਈ ਵੱਡਾ ਫੈਸਲਾ ਨਾ ਕਰਕੇ ਲੈ ਕੇ ਆਵੇ ਸਾਡੇ ਕੋਲੇ। ਤੇ ਸੋ ਇਹ ਸਾਰਾ ਕੁਛ ਹੁਣ ਇਸ ਤਰ੍ਹਾਂ ਜਿਹੜਾ ਹੈਗਾ ਉਹ ਕਾਂਗਰਸ ਦੇ ਵਿੱਚ ਉਹ ਚੱਲ ਰਿਹਾ, ਤੇ ਉੱਥੇ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਆਪਣੀ ਜਿਹੜੀ ਆ ਉਹ ਗੱਲ ਕਰਿਆ ਹੈ, ਤੇ ਪਰ ਮਗਰੋਂ ਜਿਹੜਾ ਚੰਨੀ ਦੀ ਜਿਹੜੀ ਸਾਰੀ ਸਟੇਟਮੈਂਟ ਆ ਨਾ ਉਹ ਤੋਂ ਨਿਰਾਸ਼ਾ ਵੀ ਝਲਕਦੀ ਆ, ਤੇ ਥੋੜਾ ਜਿਹਾ ਇਹ ਵੀ ਲੱਗਦਾ ਹੈ ਕਿ ਬਹੁਤ ਜ਼ਿਆਦਾ ਨਰਮ ਪੈ ਗਿਆ। ਉਹਨਾਂ ਨੇ ਕਿਹਾ ਕਿ ਨਹੀਂ ਕੋਈ ਫੁੱਟ ਨਹੀਂ ਹੈ, ਕੋਈ ਦਰਾੜ ਨਹੀਂ ਹੈ, ਅਸੀਂ ਮਿਲ ਕੇ ਚੱਲ ਰਹੇ ਹਾਂ, ਸਾਰਾ ਠੀਕ ਹੈ, ਤੇ ਰਾਹੁਲ ਗਾਂਧੀ ਸਾਡੇ ਲੀਡਰ ਨੇ, ਅਸੀਂ ਹਾਈਕਮਾਨ ਦੇ ਪਿੱਛੇ ਹਾਂ, ਉੱਥੋਂ ਸਾਰੀ ਗੱਲ ਲੱਗਦੀ ਹੈ। ਜਿਹੜੀ ਗੱਲ ਇੱਥੇ ਬਿਆਨ ਆ ਰਹੇ ਸੀ ਜਦੋਂ ਇਹ ਆਪਸ ਵਿੱਚ ਮੀਟਿੰਗਾਂ ਕਰ ਰਹੇ ਸੀ ਇੱਕ ਦੂਜੇ ਦੇ ਖਿਲਾਫ, ਮੀਟਿੰਗਾਂ ਤਾਂ ਖੈਰ ਰਾਜਾ ਵੜਿੰਗ ਨੇ ਤਾਂ ਉਵੇਂ ਨਹੀਂ ਕੀਤੀਆਂ, ਤੇ ਜ਼ਿਆਦਾ ਚੰਨੀ ਧੜੇ ਨੇ ਮੀਟਿੰਗਾਂ ਕੀਤੀਆਂ ਜਾਂ ਦੂਜੇ ਇਹਦੇ ਨਾਲ ਮਾਝੇ ਵਾਲੇ ਲੀਡਰ ਸੀ ਜਿਹੜੇ, ਫਿਰ ਪ੍ਰਤਾਪ ਸਿੰਘ ਬਾਜਵਾ ਵੀ ਅਖੀਰ ਦੇ ਵਿੱਚ ਨਾਲ ਆ ਗਏ ਸੀਗੇ, ਤੇ ਇੱਥੇ ਜਿਹੜਾ ਰਵੱਈਆ ਇਹ ਲੱਗਦਾ ਸੀ ਕਿ ਜਾਣਸਾਰ ਕੋਈ ਨਾ ਕੋਈ ਇੱਕ ਪਾਸਾ ਕਰਕੇ ਆਉਣਗੇ ਜਾਂ ਹੋ ਸਕਦਾ ਬਗਾਵਤ ਹੀ ਹੋ ਜੇ, ਤੇ ਪਰ ਉਹ ਗੱਲ ਬਿਲਕੁਲ ਜਿਹੜੀ ਆ ਹੁਣ ਉਹ ਇਹ ਠੰਡੀ ਜਿਹੜੀ ਆ ਉਹ ਪੈ ਗਈ ਹੈ। ਤੇ ਇਸ ਮਾਮਲੇ ਚ ਕਿਉਂਕਿ ਜਿਹੜਾ ਪੰਜਾਬ ਦੀ ਸਿਆਸਤ ਨੂੰ ਆਪਾਂ ਦੇਖਦੇ ਹਾਂ ਜਿਹੜਾ ਐਂਟੀ ਇਨਕੰਬੈਂਸੀ ਜਿਹੜਾ ਫੈਕਟਰ ਹੁੰਦਾ ਹੈ ਉਹਦੇ ਤੋਂ ਇਹ ਲੱਗਦਾ ਸੀ ਇਹਦੇ ਚੋਂ ਕੋਈ ਫਾਇਦਾ ਹੋ ਸਕਦਾ ਤਾਂ ਕਾਂਗਰਸ ਨੂੰ ਹੋ ਸਕਦਾ, ਪਰ ਹੁਣ ਜੇ ਕਾਂਗਰਸ ਜਿਹੜੀ ਹੈ ਉਹ ਵੰਡੀ ਹੋਈ ਏਦਾਂ ਨਜ਼ਰ ਆਏਗੀ ਤੇ ਫੇਰ ਕਿਉਂਕਿ ਅੱਜ ਕੋਈ ਹੋਰ ਤਾਂ ਪਾਰਟੀ ਇੰਨੀ ਇੱਥੇ ਕੰਸੋਲੀਡੇਟ ਹੈ ਨਹੀਂ, ਅਕਾਲੀ ਦਲ ਦਾ ਤਾਂ ਆਪਾਂ ਦੇਖ ਹੀ ਰਹੇ ਹਾਂ ਜਿਸ ਤਰੀਕੇ ਦਾ ਹਾਲ ਹੈ, ਤੇ ਇਹੀ ਹਾਲ BJP ਦਾ ਉਹ ਭਾਵੇਂ ਕਹਿਣ ਨੂੰ ਕਹੀ ਜਾਣ ਕਿ ਅਸੀਂ ਪੂਰਾ ਜ਼ੋਰ ਲਾਵਾਂਗੇ ਜਾਂ ਜਿਸ ਤਰੀਕੇ ਦੀ ਜਿਹੜੀ ਬਿਆਨਬਾਜ਼ੀ ਜਾਂ ਇੱਦਾਂ ਆ ਰਹੀ ਹੈ, ਉਹਨਾਂ ਨੇ ਇੱਕ ਸਿੱਖ ਚਿਹਰਾ ਲਿਆਂਦਾ ਪ੍ਰਧਾਨ ਦੇ ਵਾਸਤੇ ਇਸ ਕਰਕੇ, ਪਰ ਉਹ ਜੇ ਲੋਕਾਂ ਚ ਉਵੇਂ ਗੱਲ ਚੱਲ ਨਹੀਂ ਰਹੀ, ਇੱਕ ਦੋ ਜਿਹੜੇ ਹੈਗੇ ਹਲਕੇ ਉਹਨਾਂ ਨੂੰ ਛੱਡ ਕੇ, ਤੇ ਫਿਰ ਇਸ ਕਰਕੇ ਹੁਣ ਜਿਹੜੀ ਸੱਤਾਧਾਰੀ ਤੇ ਰਹੋ ਇਸ ਕਰਕੇ ਹੀ ਦੁਬਾਰਾ ਆਪਣਾ ਜਿਹੜੀ ਇਹ ਥਾਪੜ ਰਹੀ ਹੈ ਕਿ ਅਸੀਂ ਫੇਰ ਆਵਾਂਗੇ, ਅਸੀਂ ਲੋਕਾਂ ਦੇ ਵਿੱਚ ਗਏ ਹਾਂ, ਅਸੀਂ ਲੋਕਾਂ ਦੇ ਨੁਮਾਇੰਦੇ ਹਾਂ ਤੇ ਅਸੀਂ ਆਮ ਲੋਕ ਹਾਂ, ਤੇ ਉਹ ਇਸ ਕਰਕੇ ਜਿਹੜੇ ਆਪਣੇ ਉਹ ਕਰ ਰਹੀ ਹੈ। ਤੇ ਪਰ ਇਹ ਹੈ ਕਿ ਜਿੰਨਾ ਚਿਰ ਇੱਕ ਇੱਕ ਤਾਂ ਬੜੀ ਇੱਕ ਖਾਸ ਜਿਹੜੀ ਗੱਲ ਇਹ ਹੁੰਦੀ ਹੈ ਜੀ, ਸੱਤਾ ਜਿਹੜੀ ਬਦਲਦੀ ਰਹੇ ਫਿਰ ਠੀਕ ਰਹਿੰਦਾ, ਤੇ ਉਹਦੇ ਨਾਲ ਫਿਰ ਉਹ ਪਾਰਟੀ ਨੂੰ ਇੱਕ ਤਾਂ ਆਪਣੇ ਅੰਦਰ ਝਾਤੀ ਮਾਰਨ ਦਾ ਮੌਕਾ ਮਿਲ ਜਾਂਦਾ ਜਿਹੜੀ ਸੱਤਾ ਚੋਂ ਬਾਹਰ ਹੋ ਜਾਂਦੀ ਹੈ, ਤੇ ਨਵਿਆਂ ਨੂੰ ਜਿਹੜਾ ਹੁੰਦਾ ਹੈ ਕਿ ਅਸੀਂ ਵੀ ਕੁਛ ਕਰਕੇ ਜਿਹੜਾ ਹੈ ਵਿਖਾਈਏ। ਤੇ ਏਦਾਂ ਤਾਂ ਹੁਣ ਖੈਰ ਜਿਵੇਂ ਇਹਨਾਂ ਨੇ ਭਾਵੇਂ ਬਹੁਤ ਵੱਡੀਆਂ ਗੱਲਾਂ ਲੈ ਕੇ ਆਏ ਸੀ, ਖੈਰ ਕੁਛ ਇਹ ਵੀ ਸੈਂਟਰ ਨੇ ਬਿਲਕੁਲ ਇਹਨਾਂ ਨੂੰ ਸਪੋਰਟ ਨਹੀਂ ਕੀਤਾ, ਇਹਨਾਂ ਦੇ ਫੰਡ ਰੋਕੀ ਰੱਖਿਆ ਹੁਣ ਤੱਕ ਵੀ, ਤੇ ਅੱਜ ਕਹਿ ਰਹੇ ਸੀ ਕਿ ਪ੍ਰਧਾਨ ਮੰਤਰੀ ਦੌਰੇ ਤੇ ਆ ਰਹੇ ਆ, ਸ਼ਾਇਦ ਕੋਈ ਨਾ ਕੋਈ ਰਿਲੀਜ਼ ਹੋ ਜਾਣ, ਤੇ ਪਰ ਇਹ ਹੈ ਕਿ ਫਿਰ ਉਹ ਕੋਈ ਨਾ ਕੋਈ ਨਵੀਂ ਗੱਲ ਜਿਹੜੀ ਆ ਉਹ ਜ਼ਰੂਰ ਜਿਹੜੀ ਉਹ ਹੁੰਦੀ ਹੈ। ਤੇ ਹੁਣ ਜਿਹੜੀਆਂ ਜਿਹੜੀਆਂ ਦਰਪੇਸ਼ ਮੁਸ਼ਕਲਾਂ ਇਸ ਸਰਕਾਰ ਨੂੰ ਨੇ, ਜਿਹੜੀਆਂ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਚੈਲੰਜ ਬਣਨੀ ਹੈ ਇਹਨਾਂ ਵਾਸਤੇ, ਮੁਲਾਜ਼ਮਾਂ ਦਾ ਡੀਏ ਦਾ ਜਿਹੜਾ ਹੈ ਮਾਮਲਾ ਇਸ਼ੂ ਹੈ, ਖਾਸ ਕਰਕੇ ਨਸ਼ਿਆਂ ਵਾਲਾ ਹਜੇ ਮਾਮਲਾ ਜਿਉਂ ਦਾ ਤਿਉਂ ਜਿਹੜਾ ਉਹ ਉਵੇਂ ਹੀ ਚੱਲ ਰਿਹਾ, ਲਗਾਤਾਰ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ, ਤੇ ਜਾਂ ਮਾਈਨਿੰਗ ਵਾਲੇ ਇਸ਼ੂ ਉਹ ਥਾਂ ਥਾਂ ਤੇ ਉੱਭਰ ਰਹੇ ਨੇ, ਇਦਾਂ ਦੇ ਕਈ ਇਸ਼ੂ ਜਿਹੜੇ ਉਹ ਹੈਗੇ ਆ। ਤੇ ਪਰ ਇਹ ਵੀ ਜੇ ਇਹਨੂੰ ਜ਼ੋਰਦਾਰ ਢੰਗ ਨਾਲ ਉਠਾਉਣ ਵਾਲੀ ਪਾਰਟੀ ਜਿਹੜੀ ਹੈ ਕੋਈ ਖੁਦੀ ਅਜੇ ਇਕੱਠੀ ਨਹੀਂ ਹੋਏਗੀ, ਤਾਂ ਫਿਰ ਉਸ ਤਰੀਕੇ ਦਾ ਉਹ ਮੁਕਾਬਲਾ ਵੀ ਫਿਰ ਕਈ ਵਾਰੀ ਹੋ ਜਾਂਦਾ, ਇੱਕ ਤਰਫਾ ਹੀ ਹੋ ਜਾਂਦਾ। ਤੇ ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਕਾਂਗਰਸ ਦੇ ਵਿੱਚ ਫਿਲਹਾਲ ਬਣੀ ਹੋਈ ਹੈ
1: ਜੀ, ਬਿਲਕੁਲ। ਤੇ ਇੱਧਰ ਬੀਜੇਪੀ ਦੀ ਵੀ ਗੱਲ ਕਰ ਲਈਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੇੜੀ ਤੋਂ ਪਹਿਲਾਂ ਕਿੱਦਾਂ ਦਾ ਮਾਹੌਲ ਚੱਲ?
0: ਨਹੀਂ ਦੇਖੋ, ਪ੍ਰਧਾਨ ਮੰਤਰੀ ਨੇ ਅਜੇ ਕੋਈ ਪੋਲੀਟੀਕਲ ਪ੍ਰੋਗਰਾਮ ਤਾਂ ਪੰਜਾਬ ਚ ਰੱਖਿਆ ਨਹੀਂ। ਇਹ ਮੇਰਾ ਖਿਆਲ ਉੱਥੇ ਰੇਲਵੇ ਦੇ ਇੱਕ ਦੋ ਪ੍ਰੋਜੈਕਟ ਨੇ, ਇੱਕ ਜਿਹੜੀ ਕੌਮੀ ਸ਼ਾਹਰਾਹ ਅਥਾਰਟੀ ਹੈ, ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਤੇ NHAI, ਉਹਦੇ ਇੱਕ ਦੋ ਪ੍ਰੋਜੈਕਟ ਨੇ, ਤੇ ਉਹ ਥੋੜਾ ਜਿਹਾ ਪੰਜਾਬ ਚ ਇਸ ਕਰਕੇ ਐਂਟਰੀ ਕਰਕੇ ਇਹ ਦੇਖਣਾ ਚਾਹੁੰਦੇ ਆ ਕਿ ਜਿਹੜਾ ਰੌਂ ਕਿੱਦਾਂ ਦਾ, ਮਾਹੌਲ ਜਿਹੜਾ ਹੈ ਕਿੱਦਾਂ ਦਾ। ਠੀਕ ਹੈ, ਬੀਜੇਪੀ ਇਹਨੂੰ ਉਸ ਰੂਪ ਚ ਦੇਖੇਗੀ ਕਿ ਇਹ ਬੀਜੇਪੀ ਦੀ ਪ੍ਰਾਪਤੀ ਹੈ ਜਾਂ ਬੀਜੇਪੀ ਨੇ ਕੀਤਾ ਪੰਜਾਬ ਲਈ। ਤੇ ਪਰ ਅੱਜ ਮੈਂ ਦੇਖ ਰਿਹਾ ਸੀ ਨਿਊਜ਼ਪੇਪਰ ਵਗੈਰਾ, ਜਿਵੇਂ ਹਰਿਆਣੇ ਦੇ ਵਿੱਚ ਬਹੁਤ ਵੱਡੇ ਵੱਡੇ ਇਸ਼ਤਿਹਾਰ ਹਰਿਆਣਾ ਸਰਕਾਰ ਵੱਲੋਂ ਲਾਏ ਗਏ ਨੇ, ਤੇ ਇੱਥੇ ਕੋਈ ਉੱਦਾਂ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਬੀਜੇਪੀ ਵੱਲੋਂ ਕੋਈ ਵੈਲਕਮ ਦੇ ਮਾਮਲੇ ਤੇ ਜਾਂ ਕੋਈ ਹੋਰ ਏਦਾਂ ਦਾ ਅਜੇ ਕੋਈ ਉੱਦਾਂ ਦੀ ਐਕਟੀਵਿਟੀ ਨਹੀਂ। ਉਹਨਾਂ ਨੂੰ ਵੀ ਸ਼ਾਇਦ ਇਹੀ ਲੱਗਦਾ ਹੈ ਕਿ ਇਹ ਸਰਕਾਰੀ ਜਿਹਾ ਪ੍ਰੋਗਰਾਮ ਹੈ ਤੇ ਇਹ ਤਾਂ ਇੱਥੇ ਸਰਕਾਰ ਦੇ ਬੰਦੇ ਨੇ ਆਉਣਾ। ਹਾਂ, ਉਹ ਵੱਖਰੀ ਗੱਲ ਹੈ ਕਿ ਰਵਨੀਤ ਬਿੱਟੂ ਇਸ ਕਰੇ ਰਾਜ ਮੰਤਰੀ ਹੈ ਰੇਲਵੇ ਦਾ, ਤੇ ਉਹ ਤਾਂ ਪਿਛਲੇ ਦਿਨਾਂ ਤੋਂ ਹੀ ਲਗਾਤਾਰ ਪ੍ਰੈਸ ਨੂੰ ਬਰੀਫ ਕਰ ਰਿਹਾ ਕਿ ਸਾਡੀ ਪਾਰਟੀ ਕਰ ਰਹੀ ਹੈ, ਅਸੀਂ ਰੇਲਵੇ ਦਾ ਕਾਇਆ ਕਲਪ ਕਰ ਰਹੇ ਹਾਂ। ਇਹ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਉਹ ਉਹਨਾਂ ਨੇ ਉੱਥੇ ਵੀ ਕਹਿਣੀਆਂ ਨੇ, ਕਿਉਂਕਿ ਉਹਨਾਂ ਨੂੰ ਮੌਕਾ ਮਿਲੂਗਾ ਬੋਲਣ ਦਾ। ਤੇ ਇਹੀ ਗੱਲ ਸ਼ਾਇਦ ਇਸੇ ਕਰਕੇ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਉੱਥੋਂ ਟਾਲਾ ਵੱਟ ਰਿਹਾ ਉੱਥੇ ਜਾਣ ਤੋਂ, ਕਿਉਂਕਿ ਸਮਾਗਮ ਰੇਲਵੇ ਦਾ ਜਾਂ NHAI ਦਾ, ਤੇ ਬਾਕੀ ਹੋਰ ਉਹਨਾਂ ਨੇ ਮੰਤਰੀਆਂ ਦੀ ਡਿਊਟੀ ਲਾਈ ਹੈ ਜਾਂ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਨੇ ਜਿਹੜੇ ਉਹਨਾਂ ਦੀ ਡਿਊਟੀ ਲਾਈ ਹੈ। ਤੇ ਪਰ ਇਹ ਹੈ ਕਿ ਪੋਲੀਟੀਕਲੀ ਅਜੇ ਬੀਜੇਪੀ ਅਜੇ ਕਿਤੇ ਆਈ ਨਹੀਂ ਅਜੇ ਫੀਲਡ ਦੇ ਵਿੱਚ, ਕਿਸ ਬਹਾਨੇ ਆਏਗੀ, ਕਦੋਂ ਆਏਗੀ, ਕਿਉਂਕਿ ਜਿਹੜੀ ਇੱਕ ਤਾਂ ਇਹ ਫਿਲਮ ਨੇ ਬਿਲਕੁਲ ਇਹਨਾਂ ਦੀ ਹਵਾ ਕੱਢਤੀ, ਜਿਹੜੀ ਸਤਲੁਜ ਫਿਲਮ ਆਈ ਹੈ, ਕਾਂਗਰਸ ਦੀ ਵੀ ਕੱਢਤੀ, ਅਕਾਲੀਆਂ ਦੀ ਵੀ ਕੱਢਤੀ, ਕਿਉਂਕਿ ਬੀਜੇਪੀ ਨੇ ਉਹਦੇ ਤੇ ਪਾਬੰਦੀ ਲਾਈ ਹੈ, ਇਸ ਕਰਕੇ ਉਹਨਾਂ ਕੋਲ ਕੋਈ ਜਵਾਬ ਨਹੀਂ। ਉਹ ਸਫਾਈਆਂ ਦਿੰਦੇ ਰਹੇ ਦਿੱਲੀ ਬੈਠੇ, ਤੇ ਕਿ ਇਹ ਤਾਂ ਜੀ ਉਹਨੇ ਲਾਈ ਹੈ, ਮਿਨਿਸਟਰੀ ਨੇ ਲਾਈ ਹੈ, ਇਸ ਕਰਕੇ ਲਾਈ ਹੈ, ਤੇ ਉਹ ਇਸ ਕਰਕੇ ਵੀ ਇਹ ਥੋੜਾ ਜਿਹਾ ਇਹ ਪਿੱਛੇ ਹੈ। ਤੇ ਇਹੀ ਕਾਰਨ ਹੈ ਕਿ ਜਿੱਦਾਂ ਹੁੰਦਾ ਨਾ ਕਿ ਪਹਿਲਾਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ, ਠੀਕ ਹੈ, ਥੋੜਾ ਮੋਟਾ ਜਿੱਥੇ ਉਹਨਾਂ ਦੇ ਕਿਤੇ ਲੀਡਰ ਹੈਗੇ, ਉਹਨਾਂ ਦੀ ਫਾਲੋਇੰਗ ਹੈਗੀ, ਉਹ ਕਰੀ ਜਾਂਦੇ ਆ। ਤੇ ਪਰ ਉਸ ਰੂਪ ਚ ਨਹੀਂ ਕਿ ਜਿਵੇਂ ਕੋਈ ਬਹੁਤ ਵੱਡਾ ਉਤਸ਼ਾਹ ਹੋਵੇ, ਪ੍ਰਧਾਨ ਮੰਤਰੀ ਦੇਖੋ ਆ ਰਹੇ ਆ, ਸਾਡੀ ਪਾਰਟੀ ਦੇ, ਬੀਜੇਪੀ ਦੇ, ਤੇ ਉਦਾਂ ਦਾ ਕੋਈ ਮਾਹੌਲ ਹੈ ਨਹੀਂ
1: ਜੀ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ
1: ਜੀ। ਦੋਸਤੋ, ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

ਅੱਜ ਦੇ ਦਿਨ ਦੋਸਤੋ ਫਿਲਮ ਦਸਤਾਰ ਵੀ ਰਿਲੀਜ਼ ਹੋ ਚੁੱਕੀ ਹੈ, ਸੋ ਤੁਹਾਡੇ ਲਾਗਲੇ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਤਾਂ ਤੁਸੀਂ ਵੇਖ ਸਕਦੇ ਹੋ। ਸੋ ਫਿਲਮ ਦਸਤਾਰ ਅੱਜ 17 ਤਰੀਕ ਹੈ, ਸੋ ਤਰਸੇਮ ਜੱਸੜ ਇਸ ਫਿਲਮ ਦੇ ਵਿੱਚ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ। ਅਤੇ ਆਪਣੇ ਲਾਗੇ ਬੰਨੇ ਵਾਲੇ ਸਿਨੇਮਾ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ, ਜਾਂ ਫਿਰ ਰੇਡੀਓ ਹਾਂਜੀ ਦੇ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਤੁਸੀਂ ਲਿਸਟਿੰਗ ਵੇਖ ਸਕਦੇ ਹੋ। ਇਸ ਤੋਂ ਇਲਾਵਾ ਇਸੇ ਵੀਕਐਂਡ ਦੇ ਉੱਤੇ ਐਤਵਾਰ ਦੇ ਦਿਨ ਰਾਹਤ ਫਤਿਹ ਅਲੀ ਖਾਨ ਸਾਹਿਬ ਦਾ ਜਿਹੜਾ ਸ਼ੋਅ ਤੁਸੀਂ 6:30 ਵਜੇ ਸ਼ੁਰੂ ਹੋਣਾ ਵਾ 19 ਤਰੀਕ ਨੂੰ ਐਤਵਾਰ ਦੇ ਦਿਨ ਮੈਲਬਰਨ ਕਨਵੈਨਸ਼ਨ ਐਂਡ ਐਗਜੀਬਿਸ਼ਨ ਸੈਂਟਰ ਦੇ ਵਿੱਚ। ਅਤੇ ਇਹ ਵੀ ਸ਼ੋਅ ਦੀਆਂ ਜੇ ਤੁਸੀਂ ਟਿਕਟਾਂ ਕਰਾ ਲਈਆਂ ਅਤੇ ਟਾਈਮ ਦੇ ਨਾਲ ਪਹੁੰਚ ਜਾਓ ਭਾਈ, ਮਾਣੋ ਤੁਸੀਂ ਆਨੰਦ। ਅਤੇ ਉਸ ਤੋਂ ਅੱਗੇ ਕੁਛ ਇੱਕ ਫਿਲਮਾਂ ਜਿਨ੍ਹਾਂ ਦੇ ਵਿੱਚ ਕਿ 24 ਤਰੀਕ ਨੂੰ ਅਗਲੇ ਹਫ਼ਤੇ 24 ਜੁਲਾਈ ਨੂੰ ਇਸ਼ਕਨਾਮਾ ਰਿਲੀਜ਼ ਹੋ ਜਾਣੀ ਹੈ। ਸੋ ਇਸ ਫਿਲਮ ਦੇ ਵਿੱਚ ਜਸ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਨਜ਼ਰ ਆ ਰਹੇ ਨੇ। ਬਟਵਾਰਾ ਦੀ ਵੀ ਝਲਕ ਜਿਹੜੀ ਆ ਉਹ ਰਿਲੀਜ਼ ਹੋਈ ਹੈ, ਬਟਵਾਰਾ 1947 ਹਲੇ ਦੂਰ ਹੈ ਚਲੋ। ਅਤੇ ਇਸ ਦੇ ਨਾਲ ਨਾਲ ਮਿਰਜ਼ਾਪੁਰ ਫਿਰ ਦੁਬਾਰਾ ਤੋਂ ਚਰਚਾ 'ਚ ਆ ਗਈ ਇਸ ਵਾਰੀ ਫਿਲਮ ਦੇ ਤੌਰ ਦੇ ਉੱਤੇ। ਅਤੇ ਸਰਪੰਚ ਫਿਲਮ ਰਿਲੀਜ਼ ਹੋ ਚੁੱਕੀ ਸੀ ਪਿਛਲੇ ਹਫ਼ਤੇ, ਇਹ ਹਲੇ ਤੱਕ ਸਿਨੇਮਾ ਦਾ ਸ਼ਿੰਗਾਰ ਬਣੀ ਆ। ਕਿੱਥੇ ਕਿੱਥੇ ਇਹ ਵੀ ਲਿਸਟ ਤੁਸੀਂ ਔਨਲਾਈਨ ਆਪਣੇ ਇਲਾਕੇ ਦੇ ਹਿਸਾਬ ਨਾਲ ਵੇਖ ਲਓਗੇ ਤਾਂ ਜ਼ਿਆਦਾ ਬਿਹਤਰ ਰਹੂਗਾ। ਅਤੇ ਇਸ ਦੇ ਨਾਲ ਨਾਲ ਸ਼ੋਅ ਕੱਲ੍ਹ ਦੇ ਦਿਨ ਬੱਬੂ ਮਾਨ ਦਾ ਅਤੇ ਹਰਭਜਨ ਮਾਨ ਹੋਰਾਂ ਦਾ ਸ਼ੋਅ ਜਿਹੜਾ ਅਗਲੇ ਮਹੀਨੇ ਤੁਹਾਨੂੰ ਵੇਖਣ ਨੂੰ ਮਿਲੂਗਾ। ਸੋ ਉਹਦੇ ਬਾਰੇ ਜਾਣਕਾਰੀਆਂ ਤੁਹਾਡੇ ਨਾਲ ਆਪਾਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਕਰਦੇ ਰਹਾਂਗੇ ਸਾਂਝੀਆਂ। ਪਰ ਫਿਲਹਾਲ ਜੇ ਤੁਸੀਂ ਟਿਕਟਾਂ ਲੈਣੀਆਂ ਤਾਂ ਫਿਰ ਤੁਸੀਂ ਇੱਕ ਵਾਰੀ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਅਤੇ ਲਿੰਕ ਲੱਭ ਸਕਦੇ ਹੋ। ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ ਸਮਾਂ ਆ ਗਿਆ। ਤੁਹਾਡਾ ਵੀਕਐਂਡ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੇ ਅਤੇ ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਇੰਜੋਏ ਕਰੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਸ਼ਹਿਰ ਪਟਿਆਲਾ ਔਰ ਇਹ ਗੀਤ ਗਿੱਲ ਸੁਰਜੀਤ ਹੋਰਾਂ ਦਾ ਲਿਖਿਆ ਹੋਇਆ, ਹਰਦੀਪ ਦਾ ਗਾਇਆ ਹੋਇਆ। ਕਿਹਨੂੰ ਨਹੀਂ ਯਾਦ ਹੈਗਾ, ਕੌਣ ਨਹੀਂ ਗੁਣਗੁਣਾਉਂਦਾ ਹੈਗਾ, ਔਰ ਪਟਿਆਲੇ ਵਾਲੇ ਹੋਣ ਚਾਹੇ ਬਾਕੀ ਦੇ ਪੰਜਾਬ ਦੇ ਹੋਣ। ਹੁਣ ਇਹ ਪਟਿਆਲਾ ਅਤੇ ਬਾਕੀ ਪੰਜਾਬ ਦੋ ਅੱਡ ਅੱਡ ਗੱਲਾਂ ਕਿਉਂ ਨੇ? ਪਟਿਆਲਾ ਸ਼ਹਿਰ ਜਿਹਨੂੰ ਕਿ ਇੰਡੀਆ ਦਾ, ਖਾਸ ਤੌਰ ਦੇ ਉੱਤੇ ਨੌਰਥ ਇੰਡੀਆ ਦੀ ਕਲਚਰਲ ਕੈਪੀਟਲ ਦੇ ਤੌਰ ਦੇ ਉੱਤੇ ਵੀ ਜਾਣਿਆ ਜਾਂਦਾ, ਪੰਜਾਬ ਦਾ ਚੌਥਾ ਵੱਡਾ ਸ਼ਹਿਰ ਹੈ ਆਬਾਦੀ ਦੇ ਪੱਖੋਂ। ਔਰ ਵੈਸੇ ਪਟਿਆਲਾ ਬਾਬਾ ਆਲਾ ਸਿੰਘ ਦੇ ਦੁਆਰਾ ਵਸਾਇਆ ਗਿਆ 1763 ਦੇ ਵਿੱਚ, ਔਰ ਸ਼ਾਹੀ ਖਾਨਦਾਨ ਦੀ ਇੱਕ ਰਿਆਸਤ ਸੀ। ਪਟਿਆਲੇ ਦੀ ਪੱਗ ਅਤੇ ਪਟਿਆਲੇ ਦੇ ਪੈਗ ਇਹ ਦੋਵੇਂ ਦਾ ਮਸ਼ਹੂਰ ਹੈਗੇ ਨੇ। ਇਸ ਤੋਂ ਇਲਾਵਾ ਪਟਿਆਲੇ ਦੇ ਪਰਾਂਦੇ, ਪਟਿਆਲੇ ਦੀ ਸਲਵਾਰਾਂ, ਜੁੱਤੀਆਂ, ਪਟਿਆਲੇ ਦਾ ਕਲਚਰ, ਪਟਿਆਲੇ ਦੀ ਆਪਣੀ ਇੱਕ ਟੌਰ ਜਿਹੜੀ ਹੈ ਉਹ ਕਾਫੀ ਮਸ਼ਹੂਰ ਹੈਗੀ। ਇਹ ਸਾਰੀਆਂ ਗੱਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਹਿੰਦੇ ਨੇ। ਭਾਸ਼ਾ ਦੇ ਨਾਂ ਦੇ ਉੱਤੇ ਦੁਨੀਆਂ ਦੇ ਵਿੱਚ ਦੋ ਹੀ ਯੂਨੀਵਰਸਿਟੀਆਂ ਨੇ, ਇੱਕ ਹਿਬਰੀਓ ਅਤੇ ਇੱਕ ਪੰਜਾਬੀ। ਅਤੇ ਪਟਿਆਲੇ ਦੇ ਵਿੱਚ ਬਣੀ ਹੋਈ ਇਸ ਯੂਨੀਵਰਸਿਟੀ ਦੀ ਵੈਬਸਾਈਟ ਦੇ ਉੱਤੇ ਇਹ ਪਟਿਆਲੇ ਸ਼ਹਿਰ ਦੇ ਬਾਰੇ ਇੰਟਰੋਡਕਸ਼ਨ ਲਿਖੀ ਹੋਈ ਹੈ। ਥੋੜ੍ਹੀ ਜਿਹੀ ਉਹਦੇ 'ਚ ਮੈਂ ਆਪਣੇ ਕੋਲੋਂ ਜੋੜ ਕੇ ਪਾਤੀ ਹੈ। ਪਰ ਅੱਜ ਗੱਲ ਕਿਉਂ ਕਰ ਰਹੇ ਹੈਗੇ ਹਾਂ, 15 ਜੁਲਾਈ ਇੱਕ ਖਾਸ ਤਰੀਕ ਸੀਗੀ। ਕਦੇ ਸੋਚਿਆ ਤੁਸੀਂ ਕਿ ਹਿੰਦੁਸਤਾਨ ਦੇ ਵਿੱਚ ਵਾਹਦ ਇਹੋ ਜਿਹੀ ਰਿਆਸਤ ਜਾਂ ਕਈ ਰਿਆਸਤਾਂ ਦਾ, 8 ਰਿਆਸਤਾਂ ਦਾ ਇੱਕ ਸਮੂਹ ਸੀਗਾ ਜਿਹਨੂੰ ਆਜ਼ਾਦੀ ਤੋਂ ਬਾਅਦ ਆਪ ਪਟੇਲ ਹੋਰਾਂ ਨੇ ਕਿਹਾ ਸੀਗਾ ਕਿ ਠੀਕ ਹੈ ਤੁਸੀਂ ਆਪਣਾ ਮੁੱਖ ਮੰਤਰੀ ਬਣਾ ਲਓ? ਐਸੀ ਕੀ ਲੋੜ ਪੈ ਗਈ ਸੀ? ਔਰ ਪੰਜਾਬ ਦੇ ਵਿੱਚੋਂ ਜਾਂ ਐਂ ਕਹਿ ਲਈਏ ਕਿ ਵਿੱਚੋਂ ਵਿੱਚੋਂ, ਕਿਉਂਕਿ ਹਿਮਾਚਲ ਤੋਂ ਲੈ ਕੇ ਪਟਿਆਲੇ ਤੱਕ ਜਾਂ ਇੱਥੋਂ ਤੱਕ ਕਿ ਜਿਹੜਾ ਜੀਂਦ ਤੱਕ, ਫਰੀਦਕੋਟ ਤੱਕ ਜਿਹੜੀ ਇਹਦੀਆਂ ਹੱਦਾਂ ਲੱਗਦੀਆਂ ਸੀਗੀਆਂ, ਕਿਵੇਂ ਇਹ ਸਾਰਾ ਕੁਛ ਜਿਹਦੀ ਗੱਲ ਅੱਜ ਕਰਾਂਗੇ ਅਤੇ ਉਹ ਇੱਕ ਅਲੱਗ ਰਿਆਸਤ ਬਣੀ ਜਿਹਨੂੰ ਪੈਪਸੂ ਵੀ ਕਹਿ ਲੈਂਦੇ ਹਾਂ। ਕੀ ਸੀਗੀ ਇਹ ਪੂਰੀ ਕਹਾਣੀ, ਇਹਦੀ ਪੂਰੀ ਸਾਂਝ ਅੱਜ ਪਾਵਾਂਗੇ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ। ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲਕੀਚਾ ਲੈ ਕੇ ਹੋਏ ਹਾਂ ਜੀ ਹਾਜ਼ਰ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਓ ਸਭ ਤੋਂ ਪਹਿਲਾਂ ਸਵਾਗਤ ਪ੍ਰੀਤਮ ਭਾਅ ਜੀ ਦਾ। ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ
1: ਸਤਿ ਸ਼੍ਰੀ ਅਕਾਲ। ਗੌਤਮ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
0: ਭਾਅ ਜੀ, ਪੈਪਸੂ ਦੀ ਜਿਹਨੂੰ ਆਪਾਂ ਸ਼ਾਰਟ ਦੇ ਵਿੱਚ ਕਹਿ ਦਿੰਦੇ ਹਾਂ, ਅਤੇ ਮੇਰੇ ਪੈਪਸੂ ਦੀ ਮੇਰੀ ਇੱਕ ਚਿੱਤ ਚੇਤੇ ਇੱਥੋਂ ਗੱਲ ਸ਼ੁਰੂ ਹੁੰਦੀ ਹੈ ਕਿ ਜਦੋਂ ਛੋਟੇ ਹੁੰਦੇ ਸੀ, ਹੁਣ ਤਾਂ ਅੱਜ ਕੱਲ੍ਹ ਪਤਾ ਨਹੀਂ, ਨਾਲੇ ਦੱਸ ਵੀ ਦਿਓ, ਅੱਗੇ ਬੱਸਾਂ ਚੱਲਦੀਆਂ ਹੁੰਦੀਆਂ ਸੀਗੀਆਂ, ਪੰਜਾਬ ਰੋਡਵੇਜ਼ ਦੀਆਂ ਅੱਡ ਹੁੰਦੀਆਂ ਸੀ, ਪੈਪਸੂ ਦੀਆਂ ਅੱਡ ਹੁੰਦੀਆਂ ਸੀ, ਅਤੇ ਪਿੰਡਾਂ 'ਚ ਜਨਾਨੀਆਂ ਨੇ ਕਹਿਣਾ ਕਿ ਨਾ ਭਾਈ ਪੈਪਸੂ ਦੀ ਬੱਸ 'ਤੇ ਚੜ੍ਹਾਂਗੇ, ਘੋੜੇ ਵਾਲੀ ਬੱਸ 'ਤੇ ਚੜ੍ਹਨਾ, ਕਿਉਂਕਿ ਉਹ ਥੋੜ੍ਹੀ ਜਿਹੀ ਵਧੀਆ ਬੱਸਾਂ ਹੁੰਦੀਆਂ ਨੇ। ਇਹ ਪਟਿਆਲੇ ਦੀ ਖਾਸੀਅਤ ਵੀ ਸੀਗੀ ਜਾਂ ਪੈਪਸੂ ਦੀ ਖਾਸੀਅਤ ਸੀ, ਜਾਂ ਫਿਰ ਪੈਪਸੂ ਆਪਣੇ ਆਪ ਨੂੰ ਅਲੱਗ ਬਣਾ ਕੇ ਰੱਖਣਾ ਚਾਹੁੰਦੀ ਸੀ? ਅਤੇ ਅੱਜ ਦੀ ਤਰੀਕ ਦੇ ਵਿੱਚ ਪੈਪਸੂ ਦੀ ਪੰਜਾਬ ਦੇ ਵਿੱਚ ਕੀ ਅਹਿਮੀਅਤ ਹੈਗੀ ਹੈ, ਜਾਂ ਆਧੁਨਿਕ ਸਿਆਸਤ ਦੇ ਵਿੱਚ ਜਾਂ ਇਸ ਡੈਮੋਗ੍ਰਾਫੀ ਦੇ ਵਿੱਚ, ਉਹ ਵੀ ਆਪਾਂ ਤੁਸੀਂ ਦੱਸਿਓ, ਅਤੇ ਨਾਲੇ ਇਹਦੇ ਇਤਿਹਾਸ ਥੋੜ੍ਹਾ ਜਿਹਾ ਹੋਰ ਪਿੱਛੇ ਮੈਂ ਕਹਿੰਦਾ ਕਿ ਜੇ ਉੱਥੋਂ ਕਹਾਣੀ ਤੁਸੀਂ ਤੋਰੋ ਕਿ ਪੈਪਸੂ ਬਣਨ ਤੋਂ ਪਹਿਲਾਂ ਇਹ ਆਖਿਰਕਾਰ ਕਿਉਂ ਇੱਦਾਂ ਦੀ ਲੋੜ ਪਈ ਕਿ ਇੱਕ ਅਲੱਗ ਸਟੇਟ ਜਿਹੜੀ ਹੈ ਘੜ ਦਿੱਤੀ ਜਾਵੇ। ਸੋ 15 ਜੁਲਾਈ ਕਾਫੀ ਅਹਿਮ ਡੇਟ ਹੈਗੀ ਮੇਰੇ ਖਿਆਲ ਦੇ ਨਾਲ, ਪਹਿਲਾ ਮੁੱਖ ਮੰਤਰੀ ਮਿਲਿਆ ਸੀ, ਤੁਸੀਂ ਦੱਸੋ ਕੀ ਹੋਇਆ ਕੀ ਸੀਗਾ ਜੀ?
1: ਚਲੋ ਆਪਣਾ ਜੋ ਗੌਤਮ ਜੀ ਤੁਸੀਂ ਗੱਲ ਹੁਣ ਪੈਪਸੂ ਦੀ ਸ਼ੁਰੂ ਕੀਤੀ, ਅਸਲ ਦੇ ਵਿੱਚ ਤਾਂ ਜਿੱਦਾਂ ਤੁਸੀਂ ਦੱਸ ਹੀ ਦਿੱਤਾ ਕਿ ਪੈਪਸੂ ਅਸਲ ਦੇ ਵਿੱਚ ਇੱਕ ਜਿਹੜਾ ਹੈਗਾ ਇੱਕ ਐਬਰੀਵੇਸ਼ਨ ਹੈ, ਤੇ ਜਦੋਂ ਆਪਾਂ ਇਹਨੂੰ ਪੂਰਾ ਕਰਾਂਗੇ ਖੋਲਾਂਗੇ ਤਾਂ ਫਿਰ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਇਹਨੂੰ ਨਾਂ ਦਿੱਤਾ ਗਿਆ। ਤੇ ਇਹ ਇਹਦੇ ਚ ਜਿਹੜੀ ਇੱਕ ਵੱਡੀ ਗੱਲ ਉਹ ਇਹ ਹੈ ਕਿ ਜਦੋਂ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ ਤੇ ਉਦੋਂ ਜਿਹੜੀਆਂ ਦੋ ਤਿੰਨ ਗੱਲਾਂ ਕਾਫੀ ਇਹ ਚੱਲ ਰਹੀਆਂ ਸੀ, ਕਿਉਂਕਿ ਉਸ ਆਜ਼ਾਦੀ ਦੇ ਵਿੱਚ ਕਾਂਗਰਸ ਅਕਾਲੀ ਦਲ ਇਹ ਸਾਰੇ ਇਕੱਠੇ ਸੀਗੇ ਆਜ਼ਾਦੀ ਦੀ ਲੜਾਈ ਦੇ ਵਿੱਚ। ਤੇ ਜਦੋਂ ਅੰਗਰੇਜ਼ਾਂ ਨੇ ਜਾਂ ਕਹਿ ਲਓ ਕਿ ਉਸ ਵੇਲੇ ਦਾ ਇੱਕ ਜਿਹੜਾ ਇੱਕ ਨਿਜ਼ਾਮ ਸੀ ਉਹਨੇ ਤਕਸੀਮ ਤੋਂ ਪਹਿਲਾਂ ਜਦੋਂ ਮੁਸਲਿਮ ਲੀਗ ਦੀ ਇਸ ਮੰਗ ਨੂੰ, ਪਾਕਿਸਤਾਨ ਦੀ ਮੰਗ ਨੂੰ ਤਸਲੀਮ ਕਰ ਲਿਆ, ਉਹਨਾਂ ਨੇ ਇਹ ਫਿਰ ਘੜਨਾ ਸ਼ੁਰੂ ਕਰ ਦਿੱਤਾ ਕਿ ਇੱਥੇ ਜਿਹੜਾ ਸੀ ਟੂ ਨੇਸ਼ਨ ਜਿਹੜਾ ਫਾਰਮੂਲਾ, ਕਿ ਇੱਕ ਪਾਸੇ ਜਿਹੜਾ ਹਿੰਦੁਸਤਾਨ ਜਿਹੜਾ ਹੈ ਜਿੱਥੇ ਹਿੰਦੂ ਬਹੁਤ ਸਮਤੀ ਹੈ ਉੱਧਰ ਇਹਨੂੰ ਭਾਰਤ ਰਹਿਣ ਦਿੱਤਾ ਜਾਵੇ ਜਾਂ ਹਿੰਦੁਸਤਾਨ ਵੀ ਕਹਿ ਦਿੰਦੇ ਆ ਜੀ, ਤੇ ਦੂਸਰਾ ਪਾਕਿਸਤਾਨ ਇੱਕ ਵੱਖਰਾ ਹਿੱਸਾ ਬਣਾ ਦਿੱਤਾ ਜਾਵੇ। ਉਦੋਂ ਇੱਕ ਖਾਸ ਤਰ੍ਹਾਂ ਦੀ ਜਿਹੜੀ ਇਹ ਮੰਗ ਜਿਹੜੀ ਉਭਰੀ, ਤੇ ਉਹ ਚ ਅਕਾਲੀ ਦਲ ਮੋਹਰੀ ਸੀ ਤੇ ਹੋਰ ਪਾਰਟੀ

ਡਰਾਫਟ ਵੀ ਤਿਆਰ ਕੀਤਾ ਸੀ ਥ੍ਰੀ ਨੇਸ਼ਨ ਫਾਰ ਮੁੰਡੇ ਦਾ, ਜਿਹਨੂੰ ਸਿੱਖ ਹੋਮਲੈਂਡ ਦਾ ਜਿਹੜਾ ਨਾਂ ਦਿੱਤਾ ਸੀ। ਤੇ ਹਾਲਾਂਕਿ ਉਹ ਚਲੋ ਲੈਫਟ ਧਿਰ ਸੀ, ਪੋਲੀਟੀਕਲੀ ਉਹ ਚਾਹੁੰਦੇ ਸੀ ਕਿ ਇਸ ਤਰ੍ਹਾਂ ਦੀ ਜਿਹੜੀ ਗੱਲ ਇੱਥੇ ਚੱਲੇ, ਉਹ ਨਹੀਂ ਚੱਲੀ। ਤੇ ਕਾਂਗਰਸ ਬਿਲਕੁਲ ਨਹੀਂ ਸੀ ਚਾਹੁੰਦੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ, ਤੇ ਉਹ ਕਿਉਂਕਿ ਉਸ ਵੇਲੇ ਦਾ ਜਿਹੜਾ ਸਾਰਾ ਚੱਲਦਾ ਸੀ, ਕਿਉਂਕਿ ਉਹ ਸਿੱਖਾਂ ਨੂੰ ਇੱਕ ਵੱਖਰੀ ਐਂਟੀਟੀ ਮੰਨਣ ਲਈ ਰਾਜ਼ੀ ਨਹੀਂ ਸੀ, ਉਹ ਅੱਜ ਵੀ ਰਾਜ਼ੀ ਨਹੀਂ ਜਿਹੜੀ ਇੰਡੀਅਨ ਸਟੇਟ। ਤੇ ਉਹ ਉਹਦੇ ਚੋਂ ਜਿਹੜੀ ਇੱਕ ਗੱਲ ਇੱਕ ਨਿਕਲੀ, ਜਿਹੜੀ ਗੱਲ ਪਟੇਲ ਨੇ ਪਟਿਆਲੇ ਜਿੱਦਣ ਉਦਘਾਟਨ ਹੋਇਆ, ਤੇ ਤੁਸੀਂ ਜਿਹੜੀ ਸੀਐਮ ਦੀ ਗੱਲ ਕੀਤੀ ਉਹ ਤਾਂ ਬਾਅਦ ਦੀ ਗੱਲ ਹੈ। 15 ਜੁਲਾਈ ਨੂੰ 1948 ਨੂੰ ਜਿਹੜਾ ਸੀਗਾ ਇਹ ਸਟੇਟ ਜਿਹੜੀ ਹੈ ਉਹ ਕ੍ਰੀਏਟ ਕੀਤੀ ਗਈ। ਉਹਦੇ ਚ ਦੋ ਗੱਲਾਂ, ਇੱਕ ਤਾਂ ਇਹ ਅਕਾਲੀਆਂ ਨੂੰ ਖੁਸ਼ ਕਰਨਾ ਚਾਹੁੰਦੇ ਸੀ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਇਹ ਗੱਲ ਲਿਜਾਣੀ ਚਾਹੁੰਦੇ ਸੀ ਕਿ ਜਿਹੜੀ ਅਕਾਲੀਆਂ ਦੀ ਇੱਕ ਡਿਮਾਂਡ ਸੀ ਉਹ ਲਗਭਗ ਅਸੀਂ ਮੰਨ ਲਈ ਜਾਂ ਪੂਰੀ ਕਰ ਲਈ। ਦੂਜੀ ਜਿਹੜੀ ਵੱਡੀ ਗੱਲ ਸੀ, ਜਿਹੜਾ ਉਸ ਵੇਲੇ ਇੱਕ ਪੂਰੇ ਦੇਸ਼ ਦੇ ਵਿੱਚ ਇੱਕ ਮਾਹੌਲ ਚੱਲ ਰਿਹਾ ਸੀ, ਕਿਉਂਕਿ ਦੇਸ਼ ਤਾਂ ਆਜ਼ਾਦ ਹੋ ਗਿਆ ਤੇ ਪਰ ਪ੍ਰਿੰਸਲੀ ਸਟੇਟ ਬਹੁਤ ਜ਼ਿਆਦਾ ਸੀ, ਜਿਹੜੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਬਰਤਾਨਵੀ ਹਕੂਮਤ ਨੂੰ ਕੋਈ ਨਜ਼ਰਾਨਾ ਦਿੰਦਾ ਸੀ, ਕੋਈ ਭੇਟ ਕਰਦਾ ਸੀ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀ ਕੋਈ ਕਿਸੇ ਨੇ ਗਾਰਡੀਅਨ ਬਣਾਇਆ ਸੀ, ਉਹਨਾਂ ਨੂੰ ਪ੍ਰੋਟੈਕਸ਼ਨ ਲਈ ਹੋਈ ਸੀ। ਤੇ ਇਹ ਇੱਕ ਵੱਡੀ ਸਮੱਸਿਆ ਸੀ ਦੇਸ਼ ਦੇ ਜਿਹੜੀ ਸਾਹਮਣੇ ਕਿ ਜਿਹੜੀਆਂ ਪ੍ਰਿੰਸਲੀ ਸਟੇਟ ਹੈ ਫਿਰ ਇਹਨਾਂ ਦਾ ਕੀ ਕੀਤਾ ਜਾਵੇ। ਤੇ ਉਹ ਨਹਿਰੂ ਦੇ ਸਾਹਮਣੇ ਵੀ ਵੱਡਾ ਸਵਾਲ ਸੀ, ਕਿਉਂਕਿ ਸਰਦਾਰ ਪਟੇਲ ਉਦੋਂ ਡਿਪਟੀ ਪ੍ਰਾਈਮ ਮਿਨਿਸਟਰ ਵੀ ਸੀ ਤੇ ਨਾਲ ਹੋਮ ਮਿਨਿਸਟਰ ਵੀ ਸੀ, ਤੇ ਉਦੋਂ ਵੀ ਉਹਨਾਂ ਸਾਹਮਣੇ ਵੱਡਾ ਸਵਾਲ ਸੀ ਜਿਹੜੀ ਉਦੋਂ ਪਹਿਲੀ ਸਰਕਾਰ ਜਿਹੜੀ ਇੰਟਰਮ ਗਵਰਨਮੈਂਟ ਬਣਦੀ ਆ, ਤੇ ਉਹ ਸਾਰਿਆਂ ਦੇ ਉਹਨਾਂ ਸਾਹਮਣੇ ਸੀ ਕਿ ਇਹਨਾਂ ਦਾ ਹੁਣ ਕਿਵੇਂ ਕਰੀਏ ਵਿਦ ਇਨ ਇੰਡੀਆ, ਇਹ ਇੱਦਾਂ ਇੰਡੀਪੈਂਡੈਂਟ ਸਟੇਟ ਰਹਿਣ, ਰਿਆਸਤਾਂ ਪ੍ਰਿੰਸਲੀ ਸਟੇਟ, ਤੇ ਇਹਨਾਂ ਦੀ ਗਿਣਤੀ ਬਹੁਤ ਜਿਹੜੀ ਉਹ ਜ਼ਿਆਦਾ ਸੀ, ਛੋਟੀਆਂ ਛੋਟੀਆਂ ਜਿਹੜੀਆਂ ਇਹ ਸਟੇਟ ਸੀਗੀਆਂ। ਤੇ ਹੁਣ ਫਿਰ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਇੱਥੋਂ ਹੋਈ ਇਸ ਗੱਲ ਦੀ, ਤੇ ਕਿਉਂਕਿ ਉਦੋਂ ਪਹਿਲਾਂ ਇੱਕ ਤਰੀਕੇ ਦਾ ਬਿੱਲ ਲਿਆ ਆਉਂਦਾ ਸੀ ਸਾਰਾ ਕੁਛ, ਤੇ ਕਾਂਗਰਸ ਨੇ ਪ੍ਰਚਾਰ ਸ਼ੁਰੂ ਕਰਤਾ ਸੀ ਵੀ ਜਿਹੜਾ ਭੂਪਵਾਦ ਹੈ, ਮਤਲਬ ਕਿ ਜਿਹੜੇ ਛੋਟੇ ਛੋਟੇ ਮਹਾਰਾਜੇ ਸੀ ਜਾਂ ਰਾਜੇ ਸੀ ਉਹਨੂੰ ਇਹ ਕਹਿੰਦੇ ਕਿ ਰਜਵਾੜੇ ਹੈ, ਇਹ ਭੂਪਵਾਦ ਹੈ ਤੇ ਵੀ ਇਹ ਅਸੀਂ ਖਤਮ ਕਰਾਂਗੇ। ਤੇ ਬਹੁਤ ਥਾਂ ਤੇ ਗੱਲ ਅੜੀ ਵੀ, ਜਿਵੇਂ ਨਿਜ਼ਾਮ ਹੈਦਰਾਬਾਦ ਅੜ ਗਿਆ ਸੀ, ਹੋਰ ਵੀ ਕਈ ਥਾਵਾਂ ਤੇ ਉਹਨਾਂ ਨੇ ਵਿਰੋਧ ਕੀਤਾ ਕਿ ਤੇ ਫਿਰ ਚਲੋ ਉਹਨਾਂ ਨੂੰ ਡਰਾਇਆ ਗਿਆ ਕਿ ਸਾਡੇ ਕੋਲ ਫੌਜ ਆ, ਤੁਹਾਡੇ ਕੋਲ ਦੱਸੋ ਕੀ ਹੈ। ਤੇ ਇੱਥੇ ਜਿਹੜਾ ਇਹ ਬੜਾ ਇੱਕ ਕੰਮ ਫਿੱਟ ਆ ਗਿਆ ਇਹਨਾਂ ਦੇ, ਫਿੱਟ ਇਸ ਕਰਕੇ ਆਇਆ ਕਿ ਜਿਹੜਾ ਪਟਿਆਲੇ ਦਾ ਉਸ ਵੇਲੇ ਮਹਾਰਾਜਾ ਸੀ ਯਾਦਵਿੰਦਰ ਸਿੰਘ, ਉਹ ਕਾਂਗਰਸੀ ਵੀ ਸੀਗਾ, ਤੇ ਉਹਨੂੰ ਉਹਨਾਂ ਨੇ ਅੱਗੇ ਲਾਇਆ, ਉਹ ਇੱਕ ਤਰ੍ਹਾਂ ਦਾ ਇੱਕ ਲੀਡ ਕੀਤਾ ਕਿ ਆਪਾਂ ਜਿਹੜੀਆਂ ਨੇ ਇਹ ਸਟੇਟਾਂ ਇਕੱਠੀਆਂ ਕਰਕੇ ਤੇ ਇਹਨਾਂ ਨੂੰ ਇੰਡੀਅਨ ਜਿਹੜੀ ਯੂਨੀਅਨ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਤੇ ਛੋਟੀਆਂ ਛੋਟੀਆਂ ਜਿਹੜੀਆਂ ਸਟੇਟਸ ਨੇ ਇਹ ਮਰਜ ਹੋ ਜਾਣ। ਹੁਣ ਇੱਥੇ ਸਮੱਸਿਆ ਇਹ ਸੀ, ਇੱਥੇ 8 ਪ੍ਰਿੰਸਲੀ ਸਟੇਟ ਸੀਗੀਆਂ, ਪੰਜਾਬ ਤਾਂ ਇੰਡੀਪੈਂਡ ਆਪਣੇ ਆਪ ਤੇ ਹੈਗੀ ਸੀ ਪੰਜਾਬ ਤਾਂ, ਤੇ ਪਰ ਜਿਹੜੀਆਂ 8 ਪ੍ਰਿੰਸਲੀ ਸਟੇਟ ਸੀ ਜਿਹ ਚ ਪਟਿਆਲਾ ਸਭ ਤੋਂ ਵੱਡੀ ਸਟੇਟ ਸੀ, ਤੇ ਫਿਰ ਪਟਿਆਲੇ ਦੇ ਨਾਲ ਫਿਰ ਜੀਂਦ ਸੀ, ਕਪੂਰਥਲਾ ਸੀ, ਨਾਭਾ ਸੀ ਤੇ ਫਰੀਦਕੋਟ ਸੀ, ਇਸ ਤਰ੍ਹਾਂ ਮਲੇਰਕੋਟਲਾ ਸੀ, ਤੇ ਦੋ ਸਟੇਟਾਂ ਇੱਕ ਕਲਸੀਆ ਜਿਹੜਾ ਹੁਣ ਇਹ ਹਰਿਆਣੇ ਦਾ ਜਮੁਨਾ ਨਗਰ ਵਾਲਾ ਇਲਾਕਾ ਇੱਧਰ ਨੂੰ ਪੈਂਦਾ ਅੰਬਾਲੇ ਦੇ ਇਸ ਪਾਸੇ ਨੂੰ, ਤੇ ਇੱਧਰ ਸੀ ਉਹ ਵੀ ਇੱਕ ਤਰੀਕੇ ਦੀ ਸਿੱਖ ਸਟੇਟ ਸੀਗੀ, ਤੇ ਨਾਲਾਗੜ੍ਹ ਰਾਜਪੂਤ ਸਟੇਟ ਸੀਗੀ, ਤੇ ਨਾਲਾਗੜ੍ਹ ਜਿਹੜੀ ਹੈਗੀ ਆ ਉਹ ਵੀ ਇੱਕ ਵੱਖਰੀ ਜਿਹੜੀ ਹੈ ਇਹ ਸਟੇਟ ਸੀ। ਇਹਦੇ ਚ ਜਿਹੜੀਆਂ 6 ਸਟੇਟਾਂ ਸੀ ਉਹ ਤਾਂ ਉਹਨਾਂ ਨੂੰ ਸਲਾਮੀ ਰਿਆਸਤਾਂ ਕਹਿੰਦੇ ਸੀ, ਤੇ ਕਿਉਂਕਿ ਉੱਥੇ ਇਹ ਹੁੰਦਾ ਸੀ ਕਿ ਜਿਹੜੀਆਂ ਇੰਨੀਆਂ ਤੋਪਾਂ ਦੀ ਜਿਹੜੀ ਸਲਾਮੀ ਦਿੱਤੀ ਜਾਂਦੀ ਹੈ। ਜਿਹੜੀ ਕਲਸੀਆ ਤੇ ਨਾਲਾਗੜ੍ਹ ਸਟੇਟ ਸੀ ਇਹ ਸਲਾਮੀ ਰਿਆਸਤਾਂ ਨਹੀਂ ਸੀਗੀਆਂ, ਇਹ ਛੋਟੀਆਂ ਰਿਆਸਤਾਂ ਸੀ, ਇਹਨਾਂ ਦੇ ਸਰਦਾਰ ਹੀ ਹੁੰਦੇ ਸੀ ਕਿਸੇ ਵੇਲੇ, ਫਿਰ ਉਹਨੂੰ ਰਾਜਾ ਕਹਿਣ ਲੱਗ ਗਏ। ਤੇ ਇੱਥੋਂ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਜਦੋਂ ਯਾਦਵਿੰਦਰ ਸਿੰਘ ਇਸ ਗੱਲ ਲਈ ਰਾਜੀ ਹੋ ਗਏ ਕਿ ਹਾਂ ਇਹ ਹੋ ਜਾਣਾ ਚਾਹੀਦਾ। ਤੇ ਫਿਰ ਜਿਹੜੀਆਂ ਨਾਲ ਜਿਹੜੀਆਂ ਦੂਜੀਆਂ 7 ਹੋਰ ਜਿਹੜੀਆਂ ਸਟੇਟਾਂ ਸੀ ਤੇ ਇਹਨਾਂ ਨੂੰ ਮਿਲਾ ਕੇ ਪ੍ਰਿੰਸਲੀ ਰਿਆਸਤਾਂ ਸੀ ਬਹੁਤ ਛੋਟੀਆਂ, ਇੱਕ ਜਿਹੜੀ ਹੈ ਸਾਂਝੀ ਇੱਕ ਵੱਡੀ ਇੱਕ ਸਟੇਟ ਬਣਾਈ ਗਈ ਜਿਹੜੀ ਯੂਨੀਅਨ ਦਾ ਪਾਰਟ ਬਣੀ, ਇੱਕ ਵੱਖਰੀ ਸਟੇਟ ਬਣੀ ਪੰਜਾਬ ਦੇ ਪੈਰਲਲ, ਜਿਹਨੂੰ ਫਿਰ ਪੈਪਸੂ ਦਾ ਨਾਂ ਦਿੱਤਾ। ਇਹਦਾ ਉਦਘਾਟਨ ਹੀ ਜਿਹੜਾ ਹੈਗਾ 15 ਜੁਲਾਈ, ਕੱਲ ਹੀ ਲੰਘੀ ਹੈ ਜੀ, ਤੇ 15 ਜੁਲਾਈ 1948 ਨੂੰ ਪਟਿਆਲੇ ਚ ਜਿਹੜਾ ਸੀ ਬਹੁਤ ਵੱਡਾ ਸਮਾਗਮ ਕੀਤਾ ਗਿਆ ਜਿੱਥੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਇਕੱਠੇ ਹੋਏ, ਮਾਸਟਰ ਤਾਰਾ ਸਿੰਘ ਵਰਗੇ ਵੀ ਉੱਥੇ ਆਏ ਉਸ ਵੇਲੇ ਅਕਾਲੀ, ਹੋਰ ਕਰਤਾਰ ਸਿੰਘ ਝੱਬਰ ਵਰਗੇ ਲੀਡਰ ਸੀ ਉਹ ਸੀ, ਤੇ ਕਾਂਗਰਸੀ ਤਾਂ ਚਲੋ ਹੋਣੇ ਸੀ। ਤੇ ਉੱਥੇ ਇਹਦਾ ਜਿਹੜਾ ਸੀਗਾ ਇਹਦਾ ਇਨੋਗੁਰੇਸ਼ਨ, ਇਹਦਾ ਉਦਘਾਟਨ ਜਿਹੜਾ ਸੀ ਉਹ ਹੋਇਆ। ਤੇ

0: ਅਸਲ ਦੇ ਵਿੱਚ ਉਦੋਂ ਜਦੋਂ ਇਹ ਸਟੇਟ ਬਣੀ ਤੇ ਯਾਦਵਿੰਦਰ ਸਿੰਘ ਨੂੰ ਇਹਦਾ ਰਾਜ ਪ੍ਰਮੁੱਖ ਬਣਾਇਆ ਗਿਆ। ਜਾਂ ਰਾਜ ਪ੍ਰਮੁੱਖ ਦਾ ਜਿਵੇਂ ਹੁਣ ਗਵਰਨਰ ਕੋਲੇ ਪਾਵਰਸ ਨੇ ਜਾਂ ਗਵਰਨਰ ਹੈ, ਇਹ ਇਸ ਰੂਪ ਦੇ ਵਿੱਚ ਹੀ ਉਦੋਂ ਰਾਜ ਪ੍ਰਮੁੱਖ ਜਿਹੜਾ ਹੁੰਦਾ ਸੀ। ਤੇ ਪਰ ਸ਼ੁਰੂ ਦੇ ਵਿੱਚ ਇਨੀਸ਼ਲੀ ਜਿਹੜਾ ਉਹ ਮੁੱਖ ਮੰਤਰੀ ਤਾਂ ਬਾਅਦ ਚ ਬਣਦੇ ਆ, ਤੇ ਉਹ ਸ਼ੁਰੂ ਚ ਜਿਹੜਾ ਉਹ ਰਾਜ ਪ੍ਰਮੁੱਖ ਹੀ ਜਿਹੜਾ ਸੀ ਉਹ ਰਹੇ। ਤੇ ਮੁੱਖ ਮੰਤਰੀ ਜਿਹੜਾ ਹੈ ਉਹ ਕਿਉਂਕਿ ਉਦੋਂ ਅਜੇ ਕੋਈ ਚੋਣ ਨੀ ਸੀ ਹੋਈ, ਕੁਛ ਵੀ ਨੀ ਸੀ ਹੋਈ, ਗਿਆਨ ਸਿੰਘ ਰਾੜੇ ਵਾਲੇ ਨੂੰ ਉਦੋਂ ਐਕਟਿੰਗ ਚੀਫ ਮਿਨਿਸਟਰ ਜਿਹੜਾ ਸੀ ਉਹ ਫਿਰ ਬਣਾਇਆ ਗਿਆ, ਤੇ ਜਿਹਨਾਂ ਨੇ ਉਦੋਂ ਹੀ ਜਿਹੜਾ ਸੀਗਾ ਉਹ ਜਿਹੜਾ ਸੀ ਉਹ ਚਾਰਜ ਆਪਣਾ ਸੰਭਾਲ ਲਿਆ ਸੀ। ਫਿਰ ਉਸ ਤੋਂ ਕਾਫੀ ਚਿਰ ਬਾਅਦ ਕਿਤੇ ਜਾ ਕੇ 6 ਮਹੀਨੇ ਬਾਅਦ ਇਲੈਕਸ਼ਨ ਹੁੰਦੀ ਹੈ 1949 ਦੇ ਵਿੱਚ, ਤੇ ਉਦੋਂ ਫਿਰ ਉਹ ਜਿਹੜਾ ਹੈ ਬਕਾਇਦਾ ਜਿਹੜਾ ਹੈਗਾ ਮੁੱਖ ਮੰਤਰੀ ਵਜੋਂ ਤੇ ਉਹਦਾ ਸੰਭਾਲਦੇ ਆ। ਤੇ ਉਦੋਂ ਨਾ ਜਿਵੇਂ ਹੁਣ ਕੈਨੇਡਾ ਵਗੈਰਾ ਦੇ ਵਿੱਚ ਇੱਥੇ ਪ੍ਰੀਮੀਅਰ ਦਾ ਨਾਂ ਹੀ ਦਿੱਤਾ ਜਾਂਦਾ ਸੀ, ਚਲੋ ਇਹ ਚੀਫ ਮਿਨਿਸਟਰ ਦਾ ਤਾਂ ਕਿਉਂਕਿ ਕਨਸੈਪਟ ਜਿਹੜਾ ਉਹ ਬਾਅਦ ਦੇ ਵਿੱਚ ਫਿਰ ਆਉਂਦਾ ਹੈਗਾ ਸਾਡੇ ਕੰਸਟੀਟਿਊਸ਼ਨ ਦੇ ਵਿੱਚ ਵੀ, ਉਹ ਜਦੋਂ ਸੰਵਿਧਾਨ ਲਾਗੂ ਹੁੰਦਾ 1950 ਦੇ ਵਿੱਚ, ਤੇ ਉਸ ਤੋਂ ਬਾਅਦ ਜਿਹੜੀ ਉਹ ਗੱਲ ਹੁੰਦੀ ਹੈ। ਤੇ ਸੋ ਇਹ ਜਿਹੜੀਆਂ ਸਟੇਟਾਂ ਸੀਗੀਆਂ ਤੇ ਇਹਦੇ ਵਿੱਚੋਂ ਜਿਹੜੀਆਂ ਜਿੱਦਾਂ ਮੈਂ ਦੱਸਿਆ ਕਿ ਮਲੇਰਕੋਟਲਾ ਤੇ ਇਹਨੂੰ ਛੱਡ ਕੇ ਆਪਣੇ ਨੂੰ ਨਾਲਾਗੜ ਨੂੰ ਛੱਡ ਕੇ ਸਾਰੀਆਂ ਇਹ ਸਿੱਖ ਸਟੇਟ ਸੀਗੀਆਂ ਜਿਹੜੀਆਂ ਪ੍ਰਿੰਸਲੀ ਸਟੇਟ ਸੀ। ਤੇ ਉੱਥੇ ਜਥੇਦਾਰ ਗੁਰਚਰਨ ਸਿੰਘ ਟੌੜਾ ਦੀ ਹੁਣ ਪਿੱਛੇ ਕਿਤਾਬ ਆਈ ਹੈ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਸਰਦਾਰ, ਕਿਉਂਕਿ ਉਸ ਸਮਾਗਮ ਦੇ ਵਿੱਚ ਉਹ ਸ਼ਾਮਿਲ ਸੀ, ਕਿ ਸਰਦਾਰ ਪਟੇਲ ਨੇ ਕਿਹਾ ਕਿ ਤੁਸੀਂ ਇੰਨਾ ਕੁ ਹਿੱਸਾ ਮੰਗਦੇ ਸੀ ਤੁਹਾਨੂੰ ਅਸੀਂ ਪੂਰਾ ਹੀ ਦੇਤਾ, ਇਹ ਹੁਣ ਤੁਹਾਡਾ ਇੱਕ ਸਿੱਖਾਂ ਦੀ ਇੱਕ ਉਹ ਬਣ ਗਿਆ, ਸੂਬਾ ਬਣ ਗਿਆ। ਇਹ ਇਸ ਰੂਪ ਦੇ ਵਿੱਚ ਉਹਨਾਂ ਨੇ ਆਪਣਾ ਭਾਸ਼ਣ ਜਿਹੜਾ ਸੀ ਇਸ ਪਾਸੇ ਨੂੰ ਜਿਹੜਾ ਸੀ ਉਹ ਕਹਿੰਦੇ ਤੋੜਿਆ। ਤੇ ਪਰ ਖੈਰ ਉਹ ਤਾਂ ਬਹੁਤਾ ਲੰਬਾ ਸਮਾਂ ਗੱਲ ਉਵੇਂ ਰਹੀ ਨੀ, ਕਿਉਂਕਿ ਕਾਂਗਰਸ ਉੱਪਰ ਸੱਤਾ ਦੇ ਵਿੱਚ ਸੀ, ਤੇ ਇੱਥੇ ਵੀ ਗਿਆਨ ਸਿੰਘ ਰਾੜੇ ਵਾਲਾ ਕਾਂਗਰਸ ਦੇ ਸ਼ੁਰੂ ਚੋਂ ਮੁੱਖ ਮੰਤਰੀ ਬਣੇ, ਤੇ ਜੋ ਜੋ ਮਹਾਰਾਜਾ ਜੋ ਸੀਗਾ ਯਾਦਵਿੰਦਰ ਸਿੰਘ, ਚਲੋ ਉਹਦਾ ਸੀਗਾ ਹੀ ਕਾਂਗਰਸ ਸੀ ਜਿਹੜਾ ਉਸ ਵੇਲੇ ਦਾ ਇੱਕ ਤਰ੍ਹਾਂ ਦੀ ਗਵਰਨਰ ਜਾਂ ਰਾਜ ਪ੍ਰਮੁੱਖ ਉਹਨਾਂ ਨੂੰ ਲਿਖਿਆ ਗਿਆ ਹੈਗਾ, ਤੇ ਉਹ ਸੀ। ਤੇ ਇੱਥੇ ਫਿਰ ਇਹ ਜਿਹੜਾ ਸੀ ਇੱਕ ਵੱਖਰੀ ਸਟੇਟ ਜਿਹੜੀ ਹੈ ਇਹ ਹੋਂਦ ਦੇ ਵਿੱਚ ਆਈ। ਤੇ ਪਰ ਇਹਦੀ ਹੋਣੀ ਜਿਹੜੀ ਇਸ ਸਟੇਟ ਦੀ ਇਹ ਹੋਈ ਕਿ ਇਹ ਬਹੁਤਾ ਲੰਬਾ ਸਮਾਂ ਇਹ ਇੱਕ ਸਟੇਟ ਦੇ ਤੌਰ ਤੇ ਉਵੇਂ ਰਹਿ ਨਹੀਂ ਸਕੀ। ਤੇ ਇਹਦੇ ਹੁਣ ਇਹਦੇ ਪਿੱਛੇ ਕਾਰਨ ਕੀ ਸੀ ਜਾਂ ਇਹ ਨਹੀਂ ਪਤਾ, ਤੇ ਕਿਉਂਕਿ 48 ਦੇ ਵਿੱਚ ਇਹ ਸਟੇਟ ਬਣਦੀ ਹੈ, ਤੇ 48 ਤੋਂ ਬਾਅਦ 8 ਸਾਲਾਂ ਬਾਅਦ ਜਿਹੜਾ ਹੈਗਾ ਇਹਨੂੰ ਪੰਜਾਬ ਦੇ ਵਿੱਚ ਮਰਜ ਕਰ ਦਿੱਤਾ ਜਾਂਦਾ। ਤੇ ਹੁਣ ਜਾਂ ਤਾਂ ਇਹ ਪਹਿਲੀ ਤੋਂ ਇੱਕ ਤਰ੍ਹਾਂ ਦੀ ਇੱਕ ਗੱਲ ਕਿਤੇ ਅੰਦਰ ਖਾਤੇ ਲਿਖੀ ਹੋਈ ਸੀ ਕਿ ਆਪਾਂ ਇਸ ਤਰ੍ਹਾਂ ਕਰੋ, ਤੇ ਫਿਰ ਜਿਹੜੀ ਉਹ ਗੱਲ ਅੱਗੋਂ ਜਿਹੜੀ ਆ ਉਹ ਚੱਲਣੀ ਹੈ। ਜਦੋਂ ਜਿਹੜੀ ਹੈ ਪੈਪਸੂ ਜਿਹੜੀ ਹੈ ਤੇ ਉਹ ਪੰਜਾਬ ਦੇ ਵਿੱਚ ਮਰਜ ਹੁੰਦੀ ਆ 1956 ਦੇ ਵਿੱਚ ਜਾ ਕੇ, 1 ਨਵੰਬਰ 1956 ਨੂੰ ਇਹਦਾ ਮਰਜਰ ਹੋਇਆ ਪੰਜਾਬ ਦੇ ਨਾਲ। ਉਦੋਂ ਫਿਰ ਕਈ ਲੋਕ ਖੁਸ਼ ਵੀ ਹੋਏ, ਕਈ ਗੁੱਸੇ ਵੀ ਹੋਏ, ਔਖੇ ਵੀ ਹੋਏ। ਤੇ ਉਸ ਵੇਲੇ ਕਿਉਂਕਿ ਇੱਕ ਤਾਂ ਇਹ ਸੀਗਾ ਕਿ ਉਵੇਂ ਦੀ ਜਿਹੜੀ ਜਮਹੂਰੀਅਤ ਜੋ ਬਾਅਦ ਦੇ ਵਿੱਚ ਆਈ, ਜਾਂ ਵੋਟਾਂ ਕੌਣ ਪਾਏਗਾ, ਕਿੰਨੀਆਂ ਪਾਏਗਾ, ਕਿਵੇਂ ਪੈਣਗੀਆਂ, ਕਿਉਂਕਿ ਇੱਕ ਤਾਂ ਉਦੋਂ ਅਜੇ ਤੱਕ ਰਜਵਾੜਾ ਸ਼ਾਹੀ ਇੱਥੇ ਸੀ ਜਿਹਦੇ ਆਧਾਰ ਤੇ ਇਸ ਪ੍ਰਿੰਸਲੀ ਸਟੇਟਾਂ ਬਣੀਆਂ ਹੋਈਆਂ ਸੀ। ਹੇਠਾਂ ਜਗੀਰਾਂ ਦਿੱਤੀਆਂ ਹੋਈਆਂ ਸੀ, ਇਹਨਾਂ ਦੇ ਰਿਸ਼ਤੇਦਾਰ ਸੀ, ਰਜਵਾੜੇ ਸੀ, ਜਗੀਰਦਾਰ ਸੀ, ਸਰਦਾਰ ਸੀ। ਇਹੀ ਕਾਰਨ ਸੀ ਕਿ ਫਿਰ ਇੱਕ ਮੂਵਮੈਂਟ ਇੱਥੇ ਚੱਲੀ ਪੈਪਸੂ ਦੇ ਵਿੱਚ, ਜਿਹਨੂੰ ਪੈਪਸੂ ਮਜ਼ਾਰਾ ਮੂਵਮੈਂਟ ਦੇ ਨਾਲ ਨਾਲ ਜਾਣਿਆ ਜਾਂਦਾ। ਉਹਦੇ ਉੱਤੇ ਕਾਫੀ ਇਹ ਕੁਝ ਜਿਹੜਾ ਉਹਦੇ ਚ ਹੋਇਆ, ਤੇ ਫਿਰ ਅਲਟੀਮੇਟਲੀ ਚਲੋ ਉਹ ਮਜ਼ਾਰੇ ਦੀਆਂ ਜਿਹੜੀਆਂ ਮੰਗਾਂ ਮੰਨਣੀਆਂ ਵੀ ਪਈਆਂ, ਤੇ ਫਿਰ ਬਕਾਇਦਾ ਤੌਰ ਤੇ ਜਿਹੜੀਆਂ ਜ਼ਮੀਨਾਂ ਦੇ ਉਹਨਾਂ ਨੂੰ ਮਾਲਕ ਬਣਾਇਆ ਗਿਆ। ਪਹਿਲਾਂ ਜ਼ਮੀਨਾਂ ਦੀਆਂ ਜਿਹੜੀਆਂ ਜ਼ਗੀਰਾਂ ਉਹ ਸਰਦਾਰਾਂ ਦੀਆਂ ਹੁੰਦੀਆਂ ਸੀ, ਉਹ ਸਿਰਫ ਉੱਥੇ ਕੰਮ ਕਰਦੇ ਸੀ ਤੇ ਉਸ ਨੂੰ ਕੁਛ ਹਿੱਸਾ ਦਿੱਤਾ ਜਾਂਦਾ ਸੀ। ਇਹ ਵੀ ਜਿਹੜਾ ਹੈ ਉਹ ਪੈਪਸੂ ਦੇ ਹਿੱਸੇ ਆਈ ਇਹ ਗੱਲ ਵੀ। ਤੇ ਪਰ ਇਹ ਹੈ ਕਿ ਜਦੋਂ ਪੰਜਾਬ ਦੇ ਵਿੱਚ ਮਰਜਰ ਹੋਈ ਤੇ ਫਿਰ ਪੰਜਾਬ ਬਹੁਤ ਵੱਡਾ ਬਣ ਗਿਆ, ਕਿਉਂਕਿ ਇਹ ਤਾਂ ਪਹਿਲਾਂ ਦੇਖੋ ਪ੍ਰਿੰਸਲੀ ਸਟੇਟ ਸੀਗੀਆਂ, ਆਪੋ ਆਪਣੀਆਂ ਰਿਆਸਤਾਂ ਸੀ, ਰਿਆਸਤਾਂ ਦਾ ਆਪਣਾ ਪ੍ਰਬੰਧ ਸੀ। ਤੇ ਫਿਰ ਜਦੋਂ ਪੰਜਾਬ ਦੇ ਅੰਡਰ ਆ ਗਿਆ ਤੇ ਫਿਰ ਇੱਕ ਬਹੁਤ ਵੱਡਾ ਜਿਹੜਾ ਸੀ ਉਹ ਪੰਜਾਬ ਬਣ ਗਿਆ। ਜਿਹੜੀ ਪੰਜਾਬ ਦੀ ਗੱਲ 1947 ਦੇ ਬਟਵਾਰੇ ਵੇਲੇ ਕਹਿੰਦੇ ਸੀ ਕਿ ਪੰਜਾਬ ਤਾਂ ਜਿਹੜਾ ਸੀ ਉਹ ਕੱਟਿਆ ਵੱਢਿਆ ਗਿਆ, ਤੇ ਉਹ ਗੱਲ ਉਵੇਂ ਠੀਕ ਹੈ, ਜਗਰਾਫਿਕਲੀ ਵੀ ਜਿਹੜਾ ਸੀ ਪੰਜਾਬ ਦਾ ਵੱਡਾ ਹਿੱਸਾ ਉੱਧਰ ਚਲਿਆ ਗਿਆ ਸੀ। ਤੇ ਪਰ ਜਦੋਂ ਕਿਉਂਕਿ ਉਦੋਂ ਇਹ ਜਿਹੜੀਆਂ ਰਿਆਸਤਾਂ ਉਹ ਪੰਜਾਬ ਦੇ ਵਿੱਚ ਸ਼ਾਮਿਲ ਨਹੀਂ ਸੀਗੀਆਂ, ਤੇ ਫਿਰ ਪੈਪਸੂ ਬਣਾ ਕੇ ਫਿਰ ਇਹਨੂੰ ਪੰਜਾਬ ਦੇ ਵਿੱਚ ਜਿਹੜਾ ਸੀ ਉਹ ਸ਼ਾਮਿਲ ਕੀਤਾ ਗਿਆ। ਉਦੋਂ ਬਾਅਦ ਫਿਰ ਪੰਜਾਬ ਦੀ ਹੋਰ ਤਰ੍ਹਾਂ ਪੋਲਿਟਿਕਸ ਸ਼ੁਰੂ ਹੋਈ ਤੇ 1966 ਦੇ ਵਿੱਚ ਜਦੋਂ ਜਿਹੜਾ ਹੈ ਉਹ ਪੰਜਾਬ ਦੀ ਫੇਰ ਅੱਗੋਂ ਟ੍ਰਾਈਫਰਕੇਸ਼ਨ ਹੁੰਦੀ ਆ, ਕਿਉਂਕਿ ਉਦੋਂ ਤੱਕ ਉਸ ਤੋਂ ਬਾਅਦ ਕਿਉਂਕਿ ਪੰਜਾਬੀ ਸੂਬੇ ਦੀ ਮੰਗ ਬਹੁਤ ਜ਼ੋਰ ਫੜ ਗਈ ਜਦੋਂ ਪੈਪਸੂ ਦੀ ਜਿਹੜਾ ਹੈ ਮਰਜਰ ਹੋ ਗਈ 1956 ਦੇ ਵਿੱਚ, ਤੇ 1956 ਤੱਕ ਥੋੜਾ ਜਿਹਾ ਗੱਲ ਤਾਂ ਟਿੱਕੀ ਰਹੀ ਕਿ ਜਿਹੜਾ ਸੀ ਕਿਉਂਕਿ ਉਦੋਂ ਤੱਕ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਉਣ ਦਾ ਅਮਲ ਵੀ ਸ਼ੁਰੂ ਹੋ ਗਿਆ ਸੀ ਕੇਂਦਰ ਦੇ ਵਿੱਚ, ਕਿੰਨੇ ਉਦੋਂ ਪਹਿਲਾਂ ਭਾਸ਼ਾ ਦੇ ਆਧਾਰ ਤੇ ਜਿਹੜੇ ਸੂਬੇ ਬਣ ਚੁੱਕੇ ਸੀ, ਭਾਵੇਂ ਮਹਾਰਾਸ਼ਟਰ ਸੀ ਤੇ ਤਮਿਲਨਾਡੂ ਸੀ ਕਿਸੇ ਵੇਲੇ, ਜਿਹੜਾ ਇੱਕ ਉਹਨੂੰ ਮਦਰਾਸ ਪ੍ਰੈਜੀਡੈਂਸੀ ਕਿਹਾ ਜਾਂਦਾ ਸੀ, ਉਹ ਇਸ ਤਰ੍ਹਾਂ ਦੇ ਜਿਹੜੇ ਉਹ ਸੂਬੇ ਜਿਹੜੇ ਸੀ ਉਹ ਹੋਣ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਸੀ ਭਾਸ਼ਾ ਦੇ ਆਧਾਰ ਤੇ। ਤੇ ਫਿਰ ਇੱਥੇ ਵੀ ਇਹ ਗੱਲ ਵੱਡੀ ਚੱਲੀ ਕਿਉਂਕਿ ਜਿਹੜਾ ਟਿਪੀਕਲੀ ਜਿਹੜਾ ਇਹ ਪੰਜਾਬ ਸੀ ਤੇ ਇਹਦੇ ਵਿੱਚ ਵੱਡਾ ਹਿੱਸਾ ਜਿਹੜਾ ਇੱਧਰ ਪੈਪਸੂ ਵਾਲੇ ਪਾਸੇ ਰਲਿਆ ਉਹ ਬਾਂਗਰ ਸੀ, ਉਹ ਬਾਂਗਰ ਭਾਸ਼ਾ ਸੀ ਉਹਨਾਂ ਦੀ ਜਾਂ ਹਰਿਆਣਵੀ ਸੀ, ਤੇ ਜਾਂ ਫਿਰ ਜਿਹੜਾ ਉੱਪਰਲਾ ਹਿੱਸਾ ਸੀ ਚਲੋ ਉਹ ਤਾਂ ਪਹਿਲੇ ਇਹ ਪੰਜਾਬ ਦਾ ਪਾਰਟ ਸੀ ਕਾਂਗੜੇ ਵਾਲਾ ਹਿੱਸਾ, ਤੇ ਜਾਂ ਕੁਛ ਹੋਰ ਜਿਹੜਾ ਜਿੱਦਾਂ ਮੈਂ ਇਹ ਗੱਲ ਕੀਤੀ ਹੈ ਨਾਲਾਗੜ੍ਹ ਸਟੇਟ ਦੀ ਤੇ ਉਹਦਾ ਜਿਹੜਾ ਹਿੱਸਾ ਕੁਛ ਉਹ ਫਿਰ ਪੰਜਾਬ ਦੇ ਹਿੱਸੇ ਆਇਆ, ਉਹ ਉਹਨਾਂ ਦੀ ਲੈਂਗੁਏਜ ਭਾਵੇਂ ਪੰਜਾਬੀ ਸੀ ਥੋੜਾ ਜਿਹਾ ਉਹਦਾ ਟਿੰਟ ਸੀ ਜਿਹੜਾ ਉਹ ਪਹਾੜੀ ਸੀ। ਤੇ ਦੂਜਾ ਅਕਾਲੀਆਂ ਦੀ ਸਿਰਫ ਸਿਰਫ ਇਹ ਗੱਲ ਇਹ ਸੀ ਕਿ ਇਕੱਲਾ ਉਹਨਾਂ ਦਾ ਮਤਲਬ ਭਾਸ਼ਾ ਨਾਲ ਨੀ ਸੀ, ਉਹਨਾਂ ਦਾ ਮਤਲਬ ਕਿਤੇ ਨਾ ਕਿਤੇ ਸਿੱਖ ਬਹੁ ਗਿਣਤੀ ਨਾਲ ਵੀ ਸੀ ਕਿ ਏਦਾਂ ਦੀ ਸਟੇਟ ਬਣੇ ਜਿੱਥੇ ਉਹ ਸੱਤਾ ਚ ਕਾਬਜ਼ ਹੋ ਸਕਣ, ਕਿਉਂਕਿ 1947 ਤੋਂ ਬਾਅਦ ਤਾਂ ਉਹਨਾਂ ਦੀ ਕਿਤੇ ਇਸ ਤਰੀਕੇ ਨਾਲ ਬਹੁ ਗਿਣਤੀ ਬਣਦੀ ਨੀ ਸੀ। 1947 ਤੋਂ ਬਾਅਦ ਤਾਂ ਭਾਵੇਂ ਸਾਡੇ ਜਿਹੜੇ ਗੋਪੀ ਚੰਦ ਭਾਰਗਵ ਰਹੇ ਹਨਾ, ਤੇ ਉਹ ਹੋਰ ਜਿਹੜੇ ਇੱਥੇ ਉਸ ਤੋਂ ਬਾਅਦ ਪ੍ਰਤਾਪ ਸਿੰਘ ਕੈਰੋਂ ਬਣੇ, ਉਹ ਕਾਂਗਰਸ ਵੱਲੋਂ ਹੀ ਬਣੇ ਤੇ ਪਰ ਅਕਾਲੀਆਂ ਨੂੰ ਇਹ ਲੱਗਦਾ ਸੀ ਕਿ ਸਾਡਾ ਦਾ ਤਾਂ ਲੱਗ ਸਕਦਾ ਜੇ ਏਦਾਂ ਦਾ ਹੋਵੇ, ਤੇ ਫਿਰ ਇਹ ਡਿਮਾਂਡ ਜਦੋਂ ਬਹੁਤ ਜ਼ੋਰ ਫੜ ਗਈ ਤੇ ਫਿਰ ਟ੍ਰਾਈਫਰਕੇਸ਼ਨ ਹੋ ਗਈ, ਕੁਛ ਹਿੱਸਾ ਜਿਹੜਾ ਪਹਾੜੀ ਇਲਾਕਾ ਸੀ ਉਹ ਹਿਮਾਚਲ ਨਾਲ ਜੋੜ ਦਿੱਤਾ ਕਿਉਂਕਿ ਹਿਮਾਚਲ ਉਦੋਂ ਯੂਟੀ ਬਣ ਚੁੱਕਿਆ ਸੀ ਉਦੋਂ ਪਹਿਲਾਂ, ਤੇ ਕੁਛ ਹਿੱਸਾ ਜਿਹੜਾ ਸੀਗਾ ਉਹ ਫਿਰ ਵੱਖਰੀ ਸਟੇਟ ਜਿਹੜੀ ਹਰਿਆਣਾ, ਉਹ ਕਿਉਂਕਿ ਹਰਿਆਣੇ ਦੀ ਵੀ ਡਿਮਾਂਡ ਨਾਲ ਹੀ ਸ਼ੁਰੂ ਹੋ ਗਈ ਸੀ, ਜਿਹੜੇ ਹਰਿਆਣੇ ਦੇ ਲੀਡਰ ਸੀ ਪੁਰਾਣੇ ਭਾਵੇਂ ਉਹ ਕਾਂਗਰਸ ਦੇ ਵਿੱਚ ਹੀ ਸੀ ਉਸ ਵੇਲੇ ਚੌਧਰੀ ਦੇਵੀ ਲਾਲ ਵਰਗੇ, ਬਾਅਦ ਚ ਉਹਨਾਂ ਨੇ ਵੱਖਰੀ ਪਾਰਟੀ ਬਣਾਈ ਉਹ ਅਲੱਗ, ਤੇ ਉਦੋਂ ਫਿਰ ਇਹ ਹਰਿਆਣੇ ਦੀ ਜਿਹੜੀ ਡਿਮਾਂਡ ਨਾਲ ਨਾਲ ਇਹ ਸ਼ੁਰੂ ਹੋ ਗਈ ਸੀ, ਤੇ ਫਿਰ ਦੁਬਾਰਾ ਫਿਰ ਉਹ ਪੰਜਾਬ ਜਿਹੜਾ ਇੱਕ ਬਹੁਤ ਵੱਡਾ ਬਣ ਗਿਆ ਸੀ ਜਦੋਂ ਟ੍ਰਾਈਫਿਕੇਸ਼ਨ ਨਾਲ, ਫਿਰ ਉਹ ਪੰਜਾਬ ਉਵੇਂ ਛੋਟਾ ਰਹਿ ਗਿਆ। ਤੇ ਉਹਦੇ ਚ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਗੌਤਮ ਜੀ, ਉਹ ਇਹ ਕਿ ਪੰਜਾਬ ਦੇ ਵਿੱਚ ਜਿਹੜਾ ਪੋਲੀਟੀਕਲ ਜਾਂ ਇੱਕ ਸੋਸ਼ਲ ਜਾਂ ਇੱਕ ਡੈਮੋਗ੍ਰਾਫਿਕਲ ਜਿਹੜਾ ਸਵਿੰਗ ਸੀਗਾ ਉਹ ਫਿਰ ਪੈਪਸੂ ਵਾਲੀਆਂ ਜਿਹੜੀਆਂ ਰਿਆਸਤਾਂ ਵਾਲਾ ਹਿੱਸਾ ਸੀ ਇਹਦੇ ਹੱਥ ਚ ਆ ਗਿਆ। ਹੁਣ ਵੀ ਪੰਜਾਬ ਦੇ ਸਭ ਤੋਂ ਵੱਧ ਹਲਕੇ ਸਭ ਤੋਂ ਵੱਧ ਰਾਜਨੀਤੀ ਚ ਹਿੱਸਾ ਉਹ ਮਾਲਵੇ ਦਾ, ਜਿਹੜਾ ਇਹ ਇੱਕ ਕਿਉਂਕਿ ਸਾਰਾ ਮਾਲਵਾ ਰੀਜਨ ਸਿਰਫ ਥੋੜਾ ਜਿਹਾ ਲੁਧਿਆਣੇ ਦੇ ਹਿੱਸੇ ਨੂੰ ਛੱਡ ਕੇ ਉਹ ਇਹਨਾਂ ਪੈਪਸੂ ਦਾ ਹਿੱਸਾ ਸੀ ਤੇ ਇਹਨਾਂ ਰਿਆਸਤਾਂ ਦਾ ਹਿੱਸਾ ਸੀ, ਤੇ ਉਹ ਇਹ ਜਿਹੜਾ ਹੈਗਾ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਹੈਗੀ ਇਹਦਾ ਅਸਰ ਹੋਇਆ। ਹੁਣ ਇਹਦਾ ਜੇ ਸ਼ਾਇਦ ਪੈਪਸੂ ਸਟੇਟ ਬਣੀ ਰਹਿੰਦੀ ਤੇ ਪੰਜਾਬ ਦੇ ਵਿੱਚ ਮਰਜਰ ਨਾ ਹੁੰਦੀ ਤੇ ਫਿਰ ਸ਼ਾਇਦ ਨਾ ਹੀ ਉਹ ਅਕਾਲੀਆਂ ਦੀ ਉਵੇਂ ਕੋਈ ਡਿਮਾਂਡ ਬਣਦੀ ਤੇ ਨਾ ਹੀ ਸ਼ਾਇਦ ਫਿਰ ਪੰਜਾਬ ਦੀ ਜਿਹੜੀ 1966 ਦੇ ਵਿੱਚ ਤਕਸੀਮ ਹੋਈ ਹੈ ਜਿਹੜੀ ਵੰਡ ਹੋਈ ਹੈ ਦੁਬਾਰਾ 1966 ਦੇ ਵਿੱਚ ਸ਼ਾਇਦ ਪੰਜਾਬ ਦੀ ਉਵੇਂ ਉਹ ਨਾ ਹੁੰਦੀ। ਇਹ ਵੀ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਜਿਹੜੀ ਉਹ ਵੀ ਸੰਭਾਵਨਾ ਸੀਗੀ। ਤੁਸੀਂ ਸ਼ੁਰੂ ਚ ਪਟਿਆਲਾ ਦੇ ਜਾਂ ਪੈਪਸੂ ਦੇ ਕੁਛ ਕਲਚਰ ਦੀਆਂ ਗੱਲਾਂ ਕੁਛ ਇਸ ਰੂਪ ਦੇ ਵਿੱਚ ਜਿਹੜੀਆਂ ਗੱਲਾਂ ਸ਼ੁਰੂ ਕੀਤੀਆਂ, ਜਾਂ ਜਿਵੇਂ ਤੁਸੀਂ PRTC ਦੀ ਗੱਲ ਕੀਤੀ ਜਿਹੜੀ ਪੈਪਸੂ ਟਰਾਂਸਪੋਰਟ ਕਾਰਪੋਰੇਸ਼ਨ ਸੀ, ਕਿਉਂਕਿ ਉਹ ਤਾਂ ਬਾਅਦ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤਾਂ ਨਹੀਂ ਰਹੀਆਂ ਖੈਰ, ਤੇ ਪਰ ਜਿਹੜੀ PRTC ਸੀ ਇੱਕ ਵੱਖਰੇ ਤੌਰ ਤੇ ਇੱਕ ਪੈਰਲਲ ਕਾਰਪੋਰੇਸ਼ਨ ਉਹ ਹੁਣ ਤੱਕ ਹੈ ਜਿਹੜੀ ਪੈਪਸੂ ਵੇਲੇ ਸ਼ੁਰੂ ਹੋਈ, ਤੇ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਘੋੜੇ ਵਾਲੀ ਬੱਸ, ਕਿਉਂਕਿ ਜਦੋਂ ਉਹਨੇ ਪੰਜਾਬ ਐਂਡ ਸਿੰਧ ਬੈਂਕ ਤੋਂ ਲੋਨ ਲੈ ਕੇ ਤੇ ਇਹਦਾ ਭਾਵੇਂ ਬਾਅਦ ਦੇ ਵਿੱਚ ਮਰਜਰ ਤੋਂ ਬਾਅਦ ਹੋਇਆ, PRTC ਨੇ ਫਿਰ ਨਵੀਆਂ ਬੱਸਾਂ ਪਾਈਆਂ ਤੇ ਉਹਨਾਂ ਨੇ ਉਹਦੇ ਉਸ ਇਹ ਸੰਕੇਤ ਦੇਣ ਵਾਸਤੇ ਕਿ ਜਿਹੜੀ ਇਹਦੀ ਹਾਈਪੋਥੀਕੇਸ਼ਨ ਆ ਉਹ ਪੰਜਾਬ ਐਂਡ ਸਿੰਧ ਬੈਂਕ ਦੇ ਨਾਲ, ਤੇ ਉਹਨਾਂ ਨੇ ਫਿਰ ਸਾਈਡ ਤੇ ਜਿਹੜਾ ਹੈ ਇੱਕ ਉੱਡਣਾ ਘੋੜਾ ਖੰਭਾਂ ਵਾਲਾ ਜਿਹੜਾ ਸੀ ਉਹ ਛਾਪਣਾ ਸ਼ੁਰੂ ਕੀਤਾ, ਤੇ ਉਹ ਉਸ ਕਰਕੇ ਵੀ ਉਹਦੀ ਜਿਹੜੀ ਉਹ ਜਿਹੜੀ ਪਾਪੂਲਰਿਟੀ ਰਹੀ। ਤੇ ਬਾਕੀ ਕਲਚਰ ਦੇ ਤੌਰ ਤੇ ਤਾਂ ਕਿਉਂਕਿ ਹੁਣ ਵੀ ਜੇ ਡੋਮੀਨੇਟ ਕਰਦਾ ਕਿਸੇ ਵੇਲੇ ਅੰਮ੍ਰਿਤਸਰ ਦਾ ਕਲਚਰ ਡੋਮੀਨੇਟ ਕਰਦਾ ਸੀ ਪੰਜਾਬ ਦੇ ਵਿੱਚ, ਲਾਹੌਰ ਦਾ ਕਲਚਰ ਜਿਹੜਾ ਜਿਹਨੂੰ ਮਾਝਾ ਕਹਿ ਲਈਏ, ਤੇ ਹੁਣ ਜਿਹੜਾ ਸਾਰਾ ਉਹ ਮਾਲਵਾ ਡੋਮੀਨੇਟ ਕਰਦਾ ਹਰ ਇੱਕ ਪਾਸੇ। ਤੁਸੀਂ ਕਿੰਨਾ ਸ਼ੁਰੂ ਸ਼ੁਰੂ ਚ ਜ਼ਿਕਰ ਕੀਤਾ ਹੀ ਹੈ ਪਟਿਆਲੇ ਦਾ, ਜਿਸ ਖਾਸ ਕਰਕੇ ਜ਼ਿਕਰ ਕੀਤਾ, ਤੇ ਉਂਝ ਜਿਹੜਾ ਪਟਿਆਲੇ ਦਾ ਰਿਆਸਤ ਦਾ ਬਹੁਤਾ ਹਿੱਸਾ ਸੀ, ਤੇ ਇਹ ਸ਼ਾਇਦ ਜਿਹੜੀ ਬਹੁਤੇ ਲੋਕਾਂ ਨੂੰ ਨਾ ਹੋਵੇ ਪਤਾ ਵੀ ਇਹਦੇ ਚ ਜਿਹੜਾ ਬਹੁਤਾ ਹਿੱਸਾ ਉਹ ਪੁਆਧ ਦੇ ਵਿੱਚ ਪੈਂਦਾ ਸੀ, ਜਿਹੜਾ ਅੱਜ ਦਾ ਚੰਡੀਗੜ੍ਹ ਹੈ, ਤੇ ਜਾਂ ਜਿਹੜਾ ਉੱਪਰ ਤੱਕ ਜਿਹੜੀਆਂ ਹਿੱਲ ਟੈਰ ਸੀ ਜਿਹੜੇ, ਉਹ ਵੀ ਸਾਰਾ ਇਹ ਪਟਿਆਲੇ ਦੇ ਵਿੱਚ, ਸ਼ਿਮਲੇ ਤੱਕ ਜਿਹੜੀ ਪਟਿਆਲਾ ਰਿਆਸਤ ਸੀਗੀ, ਚਹਿਲ, ਕੰਡਾ ਘਾਟ, ਕੰਡਾ ਘਾਟ ਤਾਂ ਬਕਾਇਦਾ ਇਹਦੀ ਤਹਿਸੀਲ ਰਹੀ ਹੈ, ਤੇ ਫਿਰ ਇਹ ਨਾਲਾਗੜ੍ਹ ਵਗੈਰਾ, ਖੈਰ ਉਹ ਪੈਪਸੂ ਦਾ ਇੱਕ ਹਿੱਸਾ ਰਿਹਾ ਬਾਅਦ ਦੇ ਵਿੱਚ ਵੀ, ਪੈਪਸੂ ਦਾ ਤਾਂ ਖੈਰ ਏਰੀਆ ਹੋਰ ਵੱਡਾ ਹੋ ਗਿਆ ਸੀਗਾ, ਤੇ ਚਹਿਲ ਤਾਂ ਹੁਣ ਤੱਕ ਇਹਨਾਂ ਦਾ ਪਟਿਆਲੇ ਰਾਜਿਆਂ ਦਾ ਜਿਹੜਾ ਪੈਲਸ ਰਿਹਾ, ਜਿਹੜਾ ਬਾਅਦ ਦੇ ਵਿੱਚ ਹਿਮਾਚਲ ਗੌਰਮੈਂਟ ਨੇ ਇਹਨਾਂ ਤੋਂ ਲਿਆ। ਤੇ ਸੋ ਇੱਕ ਇਸ ਤਰ੍ਹਾਂ ਦਾ ਪਟਿਆਲਾ, ਕਿਉਂਕਿ ਜਿਹੜੇ ਪਟਿਆਲੇ ਦੇ ਮੋੜੀਗੜ੍ਹ ਸੀਗੇ ਬਾਬਾ ਆਲਾ ਸਿੰਘ, ਉਹ ਮਾਲਵੇ ਦੇ ਸੀ, ਪਿਓਰ ਮਾਲਵੇ ਦੇ, ਜਿਹੜੇ ਮਹਾਰਾਜ ਤੋਂ ਉੱਠ ਕੇ ਆਏ ਸੀਗੇ, ਤੇ ਫੂਲ ਇਸ ਇਲਾਕੇ ਤੋਂ, ਤੇ ਕਿਉਂਕਿ ਬਾਅਦ ਦੇ ਵਿੱਚ ਜਿਹੜੀ ਨਾਭਾ ਰਿਆਸਤ ਤੋਂ ਫੂਲਕੀਆਂ ਨੇ ਸੰਭਾਲ ਲਈ, ਤੇ ਇਹ ਜਿਹੜੇ ਇਹ ਸੀਗੇ ਇਹਨਾਂ ਨੇ ਪਟਿਆਲਾ ਰਿਆਸਤ ਜਿਹੜੀ ਆ ਉਹ ਸੰਭਾਲ ਲਈ, ਤੇ ਪਰ ਉੱਥੇ ਪਰ ਜਿਹੜਾ ਆਲੇ ਦੁਆਲੇ ਦਾ ਇਲਾਕਾ ਸੀ, ਤੁਸੀਂ ਇੱਕ ਜਿਹੜੀ ਹੋਰ ਵੀ ਈਡੀਅਮ ਤੁਸੀਂ ਸੁਣਿਆ ਹੋਣਾ, ਤੇ ਜਦੋਂ ਤੁਸੀਂ ਬਾਕੀ ਗੱਲਾਂ ਦੀ ਇੱਥੋਂ ਦੇ ਨਾਲਿਆਂ ਦੀ, ਇੱਥੋਂ ਦੇ ਪੈਗ ਦੀ, ਇੱਥੋਂ ਦੀਆਂ ਪੱਗਾਂ ਦੀ, ਇੱਥੋਂ ਦੇ ਉਹ ਸਾਰੀ ਗੱਲ ਜਿਹੜੀ ਆ ਕੀਤੀ, ਤੇ ਇੱਥੇ ਇੱਕ ਹੋਰ ਵੀ ਬੜਾ ਇੱਕ ਟਿਪੀਕਲ ਜਿਹੜਾ ਪੁਆਧੀ ਦੇ ਵਿੱਚ ਜਿਹੜਾ ਚੱਲਦਾ ਸੀ ਪਟਿਆਲਾ ਕੇ ਵਿੱਚਮਾ, ਤੇ ਉਹ ਜਿਹੜਾ ਇਹ ਈਡੀਅਮ ਵੀ ਜਿਹੜਾ ਨਾਲ ਨਾਲ ਇਹ ਚੱਲਦਾ ਰਹੇ, ਕਿਉਂਕਿ ਇਹ ਸਾਰਾ ਰੀਜਨ ਜਿਹੜਾ ਪੁਆਧ ਨਾਲ ਜਾਂ ਇਧਰਲੇ ਪਾਸਿਓਂ ਜਿਹੜਾ ਸੀਗਾ, ਜਦੋਂ ਜਿਹੜਾ ਸਾਈਡ ਜੀਂਦ ਰਿਆਸਤ ਨਾਲ ਲੱਗਦੀ ਸੀ ਉਹ ਬਾਂਗਰ ਦੇ ਨਾਲ ਸੰਬੰਧਿਤ ਸੀ, ਤੇ ਇਸੇ ਤਰ੍ਹਾਂ ਜੀਂਦ ਭਾਵੇਂ ਸਿੱਖ ਰਿਆਸਤ ਸੀ, ਪਰ ਜੀਂਦ ਦਾ ਜਿਹੜਾ, ਕਿਉਂਕਿ ਜੀਂਦ ਮਹਿੰਦਰਗੜ੍ਹ ਤੱਕ ਇਹਦਾ ਹਿੱਸਾ ਸੀਗਾ, ਸੰਗਰੂਰ ਤੋਂ ਲੈ ਕੇ ਸੰਗਰੂਰ ਇਹਦਾ ਹੈਡਕੁਆਟਰ ਰਿਹਾ ਜੀਂਦ ਰਿਆਸਤ ਦਾ, ਤੇ ਉਹਦੇ ਚ ਵੀ ਜਿਹੜਾ ਸੀ ਬਾਂਗਰ ਹਰਿਆਣਵੀ, ਉਹ ਇਸ ਤਰ੍ਹਾਂ ਦੀ ਜਿਹੜੀ ਟਿਪੀਕਲ ਜਿਹੜੀਆਂ ਲੈਂਗੁਏਜ ਸੀ ਇੱਦਾਂ ਦੀਆਂ ਉਹ ਰਹੀਆਂ। ਤੇ ਪਰ ਇੱਕ ਜਿਹੜਾ ਇਹ ਹੈ ਕਿ ਭਾਵੇਂ ਹੁਣ ਇਤਿਹਾਸ ਬਣ ਗਈ ਜਿਹੜੀ ਪੈਪਸੂ ਦੀ ਜਿਹੜੀ ਗੱਲ ਆ ਸਾਰੀ, ਤੇ ਪੈਪਸੂ ਪੋਲੀਟੀਕਲ ਕਾਰਨ ਕਰਕੇ ਹੋਣ ਚਾਹੀ ਸੀ, ਕੋਈ ਨਾ ਡਿਮਾਂਡ ਸੀ ਕਿਸੇ ਦੀ ਕਿ ਪੈਪਸੂ ਬਣਾਈ ਜਾਵੇ, ਤੇ ਨਾ ਹੀ ਜਿਹੜਾ ਸੀਗਾ ਕੋਈ ਇੱਦਾਂ ਦਾ ਕੋਈ, ਜਾਂ ਜਿਹਨੂੰ ਆਪਾਂ ਇੱਕ ਕਲਚਰ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਕੋਈ ਇੱਦਾਂ ਦਾ ਵੀ ਇੱਥੇ ਕੋਈ ਇਹ ਨਹੀਂ ਸੀ ਕਿ ਕੋਈ ਵੱਖਰੀ ਤਰ੍ਹਾਂ ਦੀ ਜਾਂ ਇੱਦਾਂ ਦੀ ਗੱਲ ਬਾਕੀ ਏਰੀਏ ਦੇ ਨਾਲ, ਕਿਉਂਕਿ ਪ੍ਰਿੰਸਲੀ ਸਟੇਟ ਜ਼ਰੂਰ ਸੀਗੇ ਜਿਹੜੀਆਂ ਰਿਆਸਤਾਂ ਦਾ ਜਾਂ ਰਜਵਾੜਿਆਂ ਦੇ ਵਿੱਚ ਆਮ ਲੋਕਾਂ ਦਾ ਜਿਹੜਾ ਰਹਿਣ ਸਹਿਣ ਹੈ, ਜੀਵਨ ਹੈ, ਉਹ ਥੋੜਾ ਜਿਹਾ ਦੂਜੇ ਪੰਜਾਬ ਦੇ ਨਾਲ ਫਰਕ ਸੀ ਇੱਥੇ, ਜਿਵੇਂ ਖਾਸ ਕਰਕੇ ਇੱਥੇ ਔਰਤਾਂ ਨੂੰ ਬਹੁਤੀ ਆਜ਼ਾਦੀ ਨਹੀਂ ਸੀ, ਜਾਂ ਜਿਹੜੀਆਂ ਥੋੜੀਆਂ ਜਿਹੜੀਆਂ ਰਜਦੇ ਸਜਦੇ ਪੁੱਜਦੇ ਘਰਾਂ ਦੀਆਂ ਔਰਤਾਂ ਸੀ, ਉਹ ਤਾਂ ਬਾਹਰ ਹੀ ਨਹੀਂ ਸੀ ਨਿਕਲਦੀਆਂ ਘਰਾਂ ਚੋਂ, ਇਸ ਤਰ੍ਹਾਂ ਦਾ। ਤੇ ਫੈਸ਼ਨ ਦੇ ਵਿੱਚ ਜ਼ਰੂਰ ਇਹ ਜਿਹੜਾ ਖਾਸ ਕਰਕੇ ਟਿਪੀਕਲ ਜੋ ਆਪਾਂ ਪੰਜਾਬੀ ਕਲਚਰ ਦੇ ਫੈਸ਼ਨ ਦੀ ਗੱਲ ਕਰਦੇ ਹਾਂ, ਉੱਥੇ ਤਾਂ ਇਹ ਇਸ ਕਰਕੇ ਮੋਰੀ ਜਿਹੜਾ ਸੀ ਉਹ ਰਿਹਾ, ਤੇ ਪਰ ਬਾਕੀ ਜਿਹੜਾ ਪੰਜਾਬ ਨਾਲੋਂ ਕੋਈ ਇਹਦਾ ਬਹੁਤਾ ਜਿਹੜਾ ਸੀਗਾ ਉਹ ਇਹ ਫਰਕ ਜਿਹੜਾ ਉਹ ਨਹੀਂ ਸੀ, ਤੇ ਇਹੀ ਕਾਰਨ ਸੀ ਕਿ ਉਦੋਂ ਆਪਣੀ ਲੋੜ ਦੇ ਵਿੱਚੋਂ ਜਿਹੜੀ ਸੀ ਯੂਨੀਅਨ ਗਵਰਨਮੈਂਟ ਨੇ ਉਹਨੂੰ ਇੱਕ ਸਿਰਜ ਲਿਆ ਤੇ ਆਪਣੀ ਲੋੜ ਚੋਂ ਜਿਹੜਾ ਸੀ ਇਹਨੂੰ ਉਹ ਖਤਮ ਕਰਤਾ। ਤੇ ਉਂਝ ਹੁਣ ਜਿਹੜਾ ਅਜੋਕਾ ਸਮਾਂ ਹੈ ਉਹ ਹੁਣ ਤਾਂ ਖੈਰ ਪੈਪਸੂ ਹੈ ਨੀ, ਤੇ ਬਸ ਪੈਪਸੂ ਦੀਆਂ ਕੁਛ ਨਿਸ਼ਾਨੀਆਂ ਨੇ, ਜਿੱਦਾਂ ਤੁਸੀਂ ਆਪੀ ਆਰ ਟੀ ਸੀ ਦੀ ਗੱਲ ਕੀਤੀ ਹੈ ਜਾਂ ਕੁਛ ਉਦਾਂ ਦੀਆਂ ਗੱਲਾਂ, ਤੇ ਇੱਕ ਗੱਲ ਮੈਂ ਇੱਥੇ ਜ਼ਰੂਰ ਕਰਨੀ ਚਾਹਾਂਗਾ ਕਿ ਜਿਹੜਾ ਭਾਸ਼ਾ ਵਿਭਾਗ ਹੈ ਹੁਣ, ਤੇ ਪੈਪਸੂ ਦੇ ਵਿੱਚ ਇਹ ਸ਼ੁਰੂ ਹੋਇਆ ਅਸਲ ਦੇ ਵਿੱਚ, ਪਹਿਲਾਂ ਪੰਜਾਬ ਦੇ ਵਿੱਚ ਕੋਈ ਇੱਦਾਂ ਦਾ ਡਿਪਾਰਟਮੈਂਟ ਪਹਿਲਾਂ ਹੈ ਨਹੀਂ ਸੀ, ਐਜੂਕੇਸ਼ਨ ਡਿਪਾਰਟਮੈਂਟ ਸੀਗਾ, ਤੇ ਪੈਪਸੂ ਦੇ ਵਿੱਚ ਇੱਕ ਡਿਪਾਰਟਮੈਂਟ ਸੀ ਉਹਨੂੰ ਕਹਿੰਦੇ ਸੀ ਮਹਿਕਮਾ ਪੰਜਾਬੀ, ਤੇ ਸਭ ਤੋਂ ਵੱਧ ਪੰਜਾਬੀ ਦੇ ਉੱਤੇ ਕੰਮ ਵੀ ਉਸਨੇ ਕੀਤਾ, ਪਟਿਆਲਾ ਰਿਆਸਤ ਦਾ ਸੀ ਭਾਵੇਂ ਹਿੱਸਾ ਬਾਅਦ ਚ ਪੈਪਸੂ ਦਾ ਬਣ ਗਿਆ, ਠੀਕ ਹੈ, ਤੇ ਮਹਿਕਮਾ ਪੰਜਾਬੀ ਨੇ ਹੀ ਪੰਜਾਬੀ ਚ ਜਿਹੜਾ ਜ਼ਿਆਦਾ ਕੰਮ ਕੀਤਾ, ਭਾਵੇਂ ਮੈਨੂਸਕ੍ਰਿਪਟ ਸਾਂਭਣ ਵਾਲੀ ਗੱਲ ਹੋਵੇ, ਇੱਥੋਂ ਤੱਕ ਕਿ ਪੰਜਾਬੀ ਦੀ ਜਿਹੜੀ ਟਾਈਪਰਾਈਟਰ ਵੀ ਹੈ ਤੇ ਉਹ ਵੀ ਫਿਰ ਇਹਨਾਂ ਨੇ ਜਿਹੜੀ ਸੀ ਉਹ ਤਿਆਰ ਕਰਵਾਈ, ਤੇ ਇਹ ਇਹ ਜਿਹੜਾ ਇਹ ਯੋਗਦਾਨ ਹੈ, ਠੀਕ ਆ, ਪਟਿਆਲੇ ਵਾਲੇ ਰਾਜਿਆਂ ਨੂੰ ਹੋਰ ਗੱਲ ਕਰਕੇ ਤਾਂ ਆਪਾਂ ਕਈ ਵਾਰੀ ਉਹਦੀ ਨੁਕਤਾਚੀਨੀ ਵੀ ਕਰਦੇ ਹਾਂ, ਤੇ ਪਰ ਜਿਹੜੀਆਂ ਕੁਛ ਇਹਦੀਆਂ ਇਹ ਇੱਦਾਂ ਦੀਆਂ ਕੰਟਰੀਬਿਊਸ਼ਨ ਸੀ ਪੰਜਾਬ ਨੂੰ ਉਹਦੇ ਬਾਰੇ ਜਿਹੜਾ ਹੈ ਆਪਾਂ ਕਈ ਵਾਰੀ ਜ਼ਿਕਰ ਨਹੀਂ ਕਰਦੇ। ਤੇ ਸੋ ਇਹਦੀਆਂ ਜਿਹੜੀਆਂ ਹੁਣ ਦੋ ਤਿੰਨ ਜਿਹੜੀਆਂ ਗੱਲਾਂ ਨੇ, ਜਿਹੜੀਆਂ ਇੱਕ ਪੋਲੀਟੀਕਲ, ਦੂਜੀ ਸੋਸ਼ਲ, ਤੀਜੀ ਕਲਚਰਲ ਜਿਹੜੀ ਗੱਲ ਹੈ, ਤੇ ਉਹ ਜਿਹੜੀਆਂ ਇਹ ਨਾਲ ਨਾਲ ਚੱਲਦੀਆਂ ਨੇ ਤੇ ਪਰ ਹੁਣ ਕਿਉਂਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਭਾਵੇਂ ਅਲੱਗ ਅਲੱਗ ਪਾਰਟੀਆਂ ਹੋ ਗਈਆਂ ਪਰ ਮੁੱਖ ਧਿਰਾਂ ਇੱਥੇ ਅਕਾਲੀ ਦਲ ਤੇ ਜਿਹੜੀਆਂ ਉਹ ਕਾਂਗਰਸ ਹੀ ਰਹੀ ਹੈ ਤੇ ਅਕਾਲੀ ਦਲ ਨੂੰ ਇਹ ਸਮਝਿਆ ਜਾਂਦਾ ਸੀ ਕਿ ਜਿਹੜੇ ਇਹ ਆਮ ਪਿੰਡਾਂ ਦੇ ਲੋਕ ਨੇ ਉਹਨਾਂ ਦੀ ਪਾਰਟੀ ਹੈ ਜਾਂ ਇਸ ਤੱਕ ਕਿ ਇਹ ਵੀ ਕਹਿ ਲੈਂਦਾ ਸੀ ਜੱਟ ਸਿੱਖਾਂ ਦੀ ਪਾਰਟੀ ਹੈ ਇਹ ਵੀ ਮੰਨ ਲਿਆ ਜਾਂਦਾ ਸੀ ਤੇ ਕਾਂਗਰਸ ਬਾਰੇ ਇਹ ਸੀਗਾ ਕਿ ਕਾਂਗਰਸ ਸਾਰੇ ਰਜਵਾੜੇ ਆ ਜਿਹੜੇ ਉਹ ਕਾਂਗਰਸ ਨੇ ਤੇ ਨਾਲ ਇਹਨਾਂ ਨੇ ਲਾਇਆ ਹੋਇਆ ਜਿਹੜਾ ਖਾਸ ਕਰਕੇ ਜਿਹੜਾ ਦਲਿਤ ਭਾਈਚਾਰਾ ਹੈ ਜਾਂ ਜਿਹੜੇ ਐਸਸੀ ਐਸਟੀ ਚਲੋ ਐਸਟੀ ਤਾਂ ਹੁਣ ਰਹੀ ਨੀ ਪੰਜਾਬ ਚੋਂ ਖਤਮ ਹੋ ਗਈ ਬਿਲਕੁਲ ਤੇ ਵੀ ਉਹਨੂੰ ਨਾਲ ਲਾਇਆ ਹੋਇਆ ਤੇ ਇਹ ਉਹਨਾਂ ਦੀ ਪਾਰਟੀ ਹੈ ਇਸ ਰੂਪ ਦੇ ਵਿੱਚ ਲਿਆ ਜਾਂਦਾ ਸੀ ਜਾਂ ਸ਼ਹਿਰੀਆਂ ਦੀ ਪਾਰਟੀ ਵਜੋਂ ਇਹਨੂੰ ਦੇਖਿਆ ਜਾਂਦਾ ਸੀ ਬਾਕੀ ਪੋਲੀਟੀਕਲੀ ਉਵੇਂ ਜਿਵੇਂ ਭਾਰਤ ਦੇ ਵਿੱਚ ਜਿਹੜਾ ਸੀ ਭਾਰਤੀ ਜਨਸੰਘ ਦਾ ਜਲੰਧਰ ਅੰਮ੍ਰਿਤਸਰ ਇਹ ਵੱਡੇ ਸੈਂਟਰ ਰਹੇ ਨੇਗੇ ਤੇ ਈਵਨ ਪਠਾਨਕੋਟ ਗੁਰਦਾਸਪੁਰ ਤੇ ਇਸ ਪਾਸੇ ਪੈਕਸੂ ਚ ਇਹਨਾਂ ਦਾ ਕੋਈ ਬਹੁਤਾ ਕੁਛ ਹੈ ਨੀ ਸੀ ਕਿਉਂਕਿ ਇੱਥੇ ਨਾ ਹੀ ਕੋਈ ਬਹੁਤਾ ਕੰਮ ਹੋਇਆ ਸੀ ਪਹਿਲਾਂ ਇਸ ਰੂਪ ਦੇ ਵਿੱਚ ਸੋ ਏਦਾਂ ਦਾ ਜਿਹੜਾ ਸੀ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 15 ਜੁਲਾਈ 1948 ਤੋਂ ਸ਼ੁਰੂ ਹੋ ਕੇ ਤੇ ਜਿਹੜੇ ਸੀ ਇਹ ਫਿਰ 1 ਨਵੰਬਰ 1956 ਤੱਕ ਜਿਹੜੀ 8 ਸਾਲ ਇਹ ਹੋਂਦ ਦੇ ਵਿੱਚ ਰਹੀ ਤੇ ਇਹਦੇ ਚ ਗਿਆਨ ਸਿੰਘ ਰਾੜੇਵਾਲ ਤਾਂ ਖੈਰ ਰਿਸ਼ਤੇਦਾਰ ਹੀ ਸੀ ਯਾਦਵਿੰਦਰ ਸਿੰਘ ਦਾ ਇਹਨਾਂ ਦੀ ਸਰਕਾਰ ਨੂੰ ਤਾਂ ਮਾਮੇ ਭਾਣਜੇ ਦੀ ਸਰਕਾਰ ਕਹਿੰਦੇ ਸੀ ਉਸ ਵੇਲੇ ਜਿਹੜੇ ਵਿਰੋਧੀ ਅਕਾਲੀ ਖਾਸ ਕਰਕੇ ਜਦੋਂ ਨੁਕਤਾ ਚੀਨੀ ਕਰਦੇ ਜਾਂ ਉਦੋਂ ਸੋਸ਼ਲਿਸਟ ਪਾਰਟੀ ਵੀ ਇਸ ਏਰੀਏ ਦੇ ਵਿੱਚ ਪੈਪਸੂ ਚ ਸੀ ਤੇ ਜਾਂ ਪਰਜਾ ਮੰਡਲ ਸੀ ਜਿਹੜਾ ਉਹ ਸੀ ਕਾਫੀ ਤੇ ਫਿਰ ਉਸ ਤੋਂ ਬਾਅਦ ਕਾਂਗਰਸ ਦੇ ਫਿਰ ਕਰਨਲ ਰਘਵੀਰ ਸਿੰਘ ਉਹ ਵੀ ਇਹਨਾਂ ਚ ਰਜਵਾੜਿਆਂ ਚ ਸੀਗੇ ਕਰਨਲ ਰਘਵੀਰ ਸਿੰਘ ਜਿਹੜੇ ਸੀ ਉਹ ਮੁੱਖ ਮੰਤਰੀ ਬਣੇ ਤੇ ਕੁਛ ਚਿਰ ਇੱਥੇ ਰਾਸ਼ਟਰਪਤੀ ਰਾਜ ਵੀ ਰਿਹਾ ਤੇ ਫਿਰ ਉਸ ਤੋਂ ਬਾਅਦ ਬਿਲਕੁਲ ਅਖੀਰ ਚ ਜਦੋਂ ਮਰਜਰ ਹੁੰਦਾ ਇਹਦਾ ਉਸ ਵੇਲੇ ਜਿਹੜਾ ਸੀਗਾ ਬਾਬੂ ਬ੍ਰਿਸ਼ਭਾਨ ਤੇ ਬਾਬੂ ਬ੍ਰਿਸ਼ਭਾਨ ਜਿਹੜੇ ਸੀਗੇ ਉਹ ਇਹਦੇ ਮੁੱਖ ਮੰਤਰੀ ਜਿਹੜੇ ਰਹੇ ਜਿਹੜੇ ਉਹ ਉਹਨਾਂ ਦਾ ਜਿਹੜਾ ਇਲਾਕਾ ਸੀ ਇਹੀ ਸੀ ਕਲਾਇਤ ਜਿਹੜਾ ਇੱਧਰ ਹੁਣ ਲਹਿਰੇਗਾਗੇ ਵਾਲਾ ਜਿਹੜਾ ਇਲਾਕਾ ਹੈ ਸੈਮੀ ਬਾਂਗਰ ਵਾਲਾ ਜਿਹੜਾ ਇਲਾਕਾ ਤੇ ਉਹ ਵੀ ਕਾਂਗਰਸ ਦੇ ਸੀ ਤੇ ਉਹ ਹੁਣ ਉਦੋਂ ਤੱਕ ਫਿਰ ਜਿਹੜੇ ਰਹੇ ਜਦੋਂ ਤੱਕ ਇਹਦਾ ਜਿਹੜਾ ਮਰਜਰ ਹੋਇਆ ਤੇ 8 ਸਾਲ ਦੇ ਵਿੱਚ ਫਿਰ ਇਹਨੇ 3 ਮੁੱਖ ਮੰਤਰੀ ਦੇਖੇ ਤੇ ਰਾਜ ਪ੍ਰਮੁੱਖ ਉਹੀ ਰਹੇ ਮਹਾਰਾਜਾ ਯਾਦਵਿੰਦਰ ਸਿੰਘ ਤੇ ਜਿਹੜੇ ਡਿਪਟੀ ਰਾਜ ਪ੍ਰਮੁੱਖ ਸੀ ਉਪ ਰਾਜ ਪ੍ਰਮੁੱਖ ਉਹ ਕਪੂਰਥਲੇ ਦੇ ਜਿਹੜੇ ਮਹਾਰਾਜਾ ਸੀਗੇ ਜਗਤਜੀਤ ਸਿੰਘ ਹੁਣ ਜਿਹਨਾਂ ਦੇ ਨਾਂ ਤੇ ਆਪਾਂ ਕਾਫੀ ਕੁਛ ਦੇਖਦੇ ਹਾਂ ਦੁਆਬੇ ਦੇ ਉਸ ਇਲਾਕੇ ਦੇ ਵਿੱਚ ਤੇ ਇਹ ਇਸ ਤਰ੍ਹਾਂ ਦਾ ਜਿਹੜਾ ਸੀਗਾ ਜੀ ਉਹ ਪੈਪਸੂ ਦਾ ਇਹ ਸਾਰਾ ਪੱਖ ਸੀਗੇ ਤੇ ਇਹਦਾ ਇਤਿਹਾਸਿਕ ਪੱਖ ਤੇ ਇਹਦਾ ਸਿਆਸੀ ਤੇ ਸੱਭਿਆਚਾਰਕ ਪੱਖ ਤੇ ਇਦਾਂ ਦਾ ਜਿਹੜਾ ਸਮਾਜਿਕ ਜੀਵਨ
1: ਇੱਕ ਸਵਾਲ ਮੈਂ ਇਹਦੇ ਚ ਜ਼ਰੂਰ ਕਰਨਾ ਚਾਹੂੰਗਾ ਉਹਦੇ ਚ ਨਾ ਪ੍ਰੀਤਮ ਭਾਜੀ ਇਸ ਕਰਕੇ ਕਿਉਂਕਿ ਤੁਹਾਡਾ ਇਸ ਬਹੁਤ ਚੰਗੀ ਇੱਕ ਨੌਲੇਜ ਹੈ ਇੱਕ ਗੜੁੱਚ ਹੈਗੇ ਹੋ ਤੁਸੀਂ ਇਸ ਮਾਮਲੇ ਦੀ ਜਿੰਨੀ ਵੀ ਜਾਣਕਾਰੀ ਹੈਗੀ ਹੈ ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਉਹਨਾਂ ਨੂੰ ਬਹੁਤਾ ਨਹੀਂ ਪਤਾ ਲੱਗਦਾ ਹੈਗਾ ਸੋ ਇਸ ਕਰਕੇ ਮੈਂ ਇਹਨੂੰ ਥੋੜ੍ਹੀ ਜਿਹੀ ਮਾਡਰਨ ਪੋਲੀਟਿਕਸ ਦੇ ਨਾਲ ਵੀ ਜੋੜਨਾ ਚਾਹੁੰਦਾ ਹੈਗਾ ਉਹ ਇਸ ਕਰਕੇ ਕਿ ਪੈਪਸੂ ਦਾ ਜਿਹੜਾ ਇੱਕ ਟਾਈਮ ਸੀਗਾ ਉਸ ਟਾਈਮ ਦੇ ਉੱਤੇ ਇੱਕ ਤਾਂ ਜਿਵੇਂ ਲੋਕ ਸਭਾ 4 ਸੀਗੀਆਂ ਉੱਥੇ ਮੇਰੇ ਖਿਆਲ ਨਾਲ ਮਹਿੰਦਰਗੜ੍ਹ ਸੰਗਰੂਰ ਪਟਿਆਲਾ ਤੇ ਇੱਕ ਜਿਹੜੀ ਡਬਲ ਸੀਟ ਕੌਂਸਟੀਚੁਐਂਸੀ ਵੀ ਸੀ ਕਪੂਰਥਲਾ ਬਠਿੰਡਾ ਸੋ ਇੱਕ ਉਹਦੇ ਹਵਾਲੇ ਦੇ ਨਾਲ ਮੇਰੇ ਯਾਦ ਹੈ ਕਿ ਜਦੋਂ ਨਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਬੰਨਾ ਸੀਗਾ ਪੰਜਾਬ ਦੇ ਵਿੱਚ ਤੇ ਇਹ ਜਿਹੜੀ ਪੈਪਸੂ ਦੀ ਤੁਸੀਂ ਗੱਲ ਕੀਤੀ ਉਹ ਪੈਪਸੂ 'ਚ ਸਰਹੰਦ ਅਮਲੋਹ ਦੇ ਨਾਲ ਨਾਲ ਪਾਇਲ ਨੂੰ ਵੀ ਵਿੱਚ ਰੱਖਿਆ ਹੋਇਆ ਸੀ ਤੇ ਤੁਸੀਂ ਜਿਹੜੇ ਪਹਿਲੇ ਮੁੱਖ ਮੰਤਰੀ ਦੀ ਗੱਲ ਕੀਤੀ ਹੈ ਗਿਆਨ ਸਿੰਘ ਰਾੜੇਵਾਲਾ ਉਹ ਆਉਂਦੇ ਉੱਥੋਂ ਹੀ ਨੇ ਵੈਸੇ ਰਤਨ ਸਿੰਘ ਭੰਗੂ ਹੋਰਾਂ ਦੇ ਕੁਣਬੇ ਦੇ ਵਿੱਚੋਂ ਹੈਗੇ ਨੇ ਉਹ ਪਰ ਆਉਂਦੇ ਪਾਇਲ ਤੋਂ ਹੀ ਨੇ ਉਹ ਹਨਾ ਉਹੀ ਪਾਇਲ ਜਿੱਥੋਂ ਬੇਅੰਤ ਸਿੰਘ ਵੀ ਜਿੱਤ ਕੇ ਆਏ ਨੇ ਸੋ ਉਦੋਂ ਬੜੀ ਇਹ ਸਿਆਸਤ ਹੋਈ ਸੀਗੀ ਕਿ ਪਾਇਲ ਨੂੰ ਵੀ ਫਤਿਹਗੜ੍ਹ ਦੇ ਵਿੱਚ ਰਲਾਉਣਾ ਕਿਉਂਕਿ ਪੈਪਸੂ ਦੇ ਟਾਈਮ ਦੇ ਉੱਤੇ ਇਹ ਸੀਗਾ ਮਾਡਰਨ ਸਿਆਸਤ ਦੀ ਮੈਂ ਗੱਲ ਕਰਦਾ ਉਸ ਵੇਲੇ ਪੈਪਸੂ ਦੇ ਵਿੱਚ ਬਰਨਾਲਾ ਜ਼ਿਲ੍ਹਾ ਸੀ ਬਾਅਦ 'ਚ ਭੰਗ ਕਰਤਾ ਫਿਰ ਹੁਣ ਜਦੋਂ ਦੁਬਾਰਾ ਬਰਨਾਲੇ ਨੂੰ ਜ਼ਿਲ੍ਹੇ ਬਣਾਉਣ ਦੀ ਗੱਲ ਤੁਰੀ ਤਾਂ ਉਹੀ ਹਵਾਲੇ ਦਿੱਤੇ ਜਾਂਦੇ ਰਹੇ ਵੀ ਉਦੋਂ ਜ਼ਿਲ੍ਹਾ ਹੁੰਦਾ ਸੀ ਹੁਣ ਫਿਰ ਬਣਾਇਆ ਜਾਵੇ ਤੇ ਇਸ ਤਰੀਕੇ ਦੇ ਨਾਲ ਇਹ ਗੱਲਾਂ ਇਹ ਇਹ ਜਿਹੜੀ ਮਾਡਰਨ ਪੋਲੀਟਿਕਸ ਹੈਗੀ ਹੈ ਅੱਜ ਕੱਲ੍ਹ ਦੀ ਆਜ ਤੋਂ 10-15 ਸਾਲਾਂ ਦੀ ਇਹਨੂੰ ਵੀ ਇਹ ਪ੍ਰਭਾਵਿਤ ਕਰਦਾ ਰਿਹਾ ਪੈਪਸੂ ਲੈ ਦੇ ਕੇ ਵੀ ਹੁਣ 78 ਸਾਲ ਹੋ ਗਏ ਨੇ ਪੈਪਸੂ ਨੂੰ ਬਣਿਆ ਨੂੰ ਮੈਂ ਇਸ ਕਰਕੇ ਇਹ ਗੱਲਾਂ ਤੁਹਾਡੇ ਹਵਾਲੇ ਤੋਂ ਪੁੱਛਣਾ ਚਾਹੁੰਦਾ ਕਿ ਅੱਜ ਕੱਲ ਦੀ ਜਨਰੇਸ਼ਨ ਨੂੰ ਵੀ ਪਤਾ ਹੋਵੇ ਵੀ ਉਸ ਵਕਤ ਕਿਸ ਤਰੀਕੇ ਦੇ ਨਾਲ ਮੈਨੇਜ ਹੋ ਰਹੀਆਂ ਸੀਗੀਆਂ ਚੀਜ਼ਾਂ। ਇੱਕ ਅਲੱਗ ਸਟੇਟ ਜਿਵੇਂ ਤੁਸੀਂ ਦੱਸਿਆ ਕਿ ਪਟੇਲ ਹੋਰਾਂ ਨੇ ਬਣਾਤਾ, ਪਰ ਇੱਕ ਰਾਜ ਪ੍ਰਮੁੱਖ ਦਾ ਦਰਜਾ ਯਾਦਵਿੰਦਰ ਸਿੰਘ ਹੋਰਾਂ ਨੂੰ ਦੇ ਕੇ ਰੱਖਣਾ, ਯਾਨੀ ਕਿ ਇੱਕ ਤਰੀਕੇ ਦਾ ਪ੍ਰਾਈਮ ਮਿਨਿਸਟਰ ਪਰ ਚੀਫ ਮਿਨਿਸਟਰ ਵੀ ਹੋਣਗੇ। ਸੋ ਉਹ ਕਿਸ ਤਰੀਕੇ ਦੇ ਨਾਲ ਉਹ ਨਿਜ਼ਾਮ ਜਿਹੜਾ ਉਸ ਵਕਤ ਕੰਮ ਕਰਦਾ ਸੀਗਾ, ਅਤੇ ਉਹ ਤੁਹਾਨੂੰ ਲੱਗਦਾ ਹੈ ਕਿ ਉਸ ਵਕਤ ਗਵਰਨਮੈਂਟ ਆਫ ਇੰਡੀਆ ਨੂੰ ਇਹ ਲੱਗ ਰਿਹਾ ਸੀਗਾ ਕਿ ਜੇ ਬਹੁਤਾ ਦੇਰ ਇਹਨੂੰ ਕੰਟੀਨਿਊ ਰੱਖਿਆ, ਜਿਵੇਂ ਹੈਦਰਾਬਾਦ ਦੇ ਵਿੱਚੋਂ ਥੱਲੇ ਉਹਨਾਂ ਨੂੰ ਸਾਊਥ ਦੇ ਵਿੱਚੋਂ ਇੱਕ ਬਗਾਵਤ ਆਉਣ ਲੱਗ ਗਈ ਸੀਗੀ ਕਿ ਜੇ ਬਹੁਤਾ ਚਿਰ ਇਹਨੂੰ ਕੰਟੀਨਿਊਸ਼ਨ ਦੇ ਵਿੱਚ ਰੱਖਿਆ ਤਾਂ ਕੰਮ ਖਰਾਬ ਹੋ ਜੂਗਾ, ਜਾਂ ਫਿਰ ਜਿਹੜਾ ਇੱਥੇ ਜਿਹੜਾ ਪ੍ਰੈਜ਼ੀਡੈਂਸੀ ਰੂਲ ਲੱਗ ਗਿਆ ਵਿੱਚ ਵਿਚਾਲੇ ਉਹ ਗੜਬੜ ਹੋ ਗਈ, ਉਹਦੇ ਕਰਕੇ ਪੈਪਸੂ ਜਿਹੜਾ ਪੈਪਸੂ ਨਹੀਂ ਰਿਹਾ ਹੈਗਾ, ਅਤੇ ਫਿਰ ਅਗਲੀਆਂ ਇਲੈਕਸ਼ਨ 'ਚ ਉਹ ਗੱਲ ਹੀ ਨਹੀਂ ਬਣੀ।
0: ਨਹੀਂ ਦੇਖੋ, ਇੱਕ ਗੱਲ ਤਾਂ ਜਿਹੜੀ ਤੁਸੀਂ ਕੀਤੀ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਪੈਪਸੂ ਬਣੀ ਸਟੇਟ, ਉਹਦੀ ਜਦੋਂ ਇੱਕ ਐਡਮਿਨਿਸਟ੍ਰੇਸ਼ਨ ਦੇ ਪੱਖ ਤੋਂ ਜਾਂ ਐਡਮਿਨਿਸਟ੍ਰੇਟਿਵ ਪੱਖ ਤੋਂ ਇਹ ਜ਼ਿਲ੍ਹੇ ਬਣਾਏ ਗਏ, 8 ਜ਼ਿਲ੍ਹੇ ਬਣਾਏ ਸੀ ਜਿਨ੍ਹਾਂ ਦੇ ਵਿੱਚ ਫਤਿਹਗੜ੍ਹ ਸਾਹਿਬ ਵੀ ਜ਼ਿਲ੍ਹਾ ਸੀ ਤੇ ਬਰਨਾਲਾ ਵੀ ਸੀ। ਪਰ ਬਾਅਦ ਦੇ ਵਿੱਚ ਜਦੋਂ ਇਹਨੂੰ ਰਿਡਿਊਸ ਕੀਤਾ ਤੇ ਉਦੋਂ ਇਹ ਦੋਨੇ ਜ਼ਿਲ੍ਹੇ ਖਤਮ ਕੀਤੇ ਸਭ ਤੋਂ ਪਹਿਲਾਂ, ਤੇ ਫਤਿਹਗੜ੍ਹ ਸਾਹਿਬ ਦਾ ਜਿਹੜਾ ਕੁਛ ਇਲਾਕਾ ਸੀ ਜਿਹੜਾ ਉਹ ਇੱਧਰ ਜੋੜਤਾ ਆਪਣਾ ਪਟਿਆਲੇ ਦੇ ਨਾਲ, ਤੇ ਜਿਹੜਾ ਸੀ ਕੁਛ ਜਿਹੜਾ ਇਹਦਾ ਇਲਾਕਾ ਪਟਿਆਲੇ ਜ਼ਿਲ੍ਹੇ ਦੇ ਨਾਲ ਜੋੜਤਾ, ਤੇ ਕੁਛ ਦੂਜੇ ਪਾਸੇ ਇਹਦਾ ਇਲਾਕਾ ਸੀ ਜਿਹੜਾ ਇਹ ਧੂਰੀ ਵਗੈਰਾ ਹੋਰ ਇਹ ਉੱਧਰ ਜੋੜਤਾ, ਇਹਦੇ ਨਾਲ ਸੰਗਰੂਰ ਦੇ ਨਾਲ ਜੋੜਤਾ, ਤੇ ਇਸੇ ਤਰ੍ਹਾਂ ਹੀ ਬਰਨਾਲੇ ਦਾ, ਨਹੀਂ ਮਾਫ ਕਰਨਾ, ਬਰਨਾਲੇ ਦੇ ਵਿੱਚ ਸੀ ਧੂਰੀ, ਧੂਰੀ ਨੂੰ ਫਿਰ ਸੰਗਰੂਰ ਨਾਲ ਜੋੜਿਆ, ਤੇ ਇਸੇ ਤਰ੍ਹਾਂ ਜਿਹੜਾ ਇਹ ਬਰਨਾਲੇ ਦਾ ਹੋਇਆ। ਤੇ ਜਿਹੜਾ ਇਹ ਤੀਜਾ ਇੱਕ ਜ਼ਿਲ੍ਹਾ ਸੀ ਤੇ ਉਹ ਜਿਹੜਾ ਚੰਡੀਗੜ੍ਹ ਵਾਲਾ ਏਰੀਆ ਜਿਹੜਾ ਇਸ ਇਲਾਕੇ ਦੇ ਵਿੱਚ ਜਿਹੜਾ ਉਦੋਂ ਜ਼ਿਲ੍ਹਾ ਪੈਂਦਾ ਸੀਗਾ, ਤੇ ਫਿਰ ਉਹਨੂੰ ਵੀ ਜਿਹੜਾ ਖਤਮ ਕੀਤਾ ਗਿਆ, ਤੇ ਜਿਹਦੇ ਚ ਕੰਡਾ ਘਾਟ, ਨਾਲਾਗੜ੍ਹ ਤੇ ਡੇਰਾ ਬੱਸੀ ਇਹ ਇਲਾਕੇ ਆਉਂਦੇ ਸੀ। ਉਹ ਜ਼ਿਲ੍ਹੇ ਦਾ ਨਾਮ ਵੀ ਬੜਾ ਟਿਪੀਕਲ ਸੀ ਰੱਖਿਆ, ਕੋਹਿਸਤਾਨ। ਕੋਹਿਸਤਾਨ ਦਾ ਮਤਲਬ ਹੁੰਦਾ ਹੈ ਜਿੱਥੇ ਪਹਾੜ ਹੋਣ, ਕਿਉਂਕਿ ਕੋਹ ਜਿਹੜਾ ਹੈਗਾ ਫਾਰਸੀ ਦਾ ਸ਼ਬਦ ਹੈ ਜਿਹਦਾ ਮਤਲਬ ਪਹਾੜੀ ਹੁੰਦਾ, ਪਹਾੜੀ ਇਲਾਕਾ। ਤੇ ਹਾਲਾਂਕਿ ਜਿਹੜਾ ਇਹਦਾ ਹੈਡਕੁਆਟਰ ਤਾਂ ਨਾਲਾਗੜ੍ਹ ਸੀ, ਤੇ ਪਰ ਇਹਦਾ ਨਾਂ ਇਹਨੂੰ ਇਹ ਦਿੱਤਾ ਗਿਆ। ਤੇ ਫਿਰ ਇਸੇ ਤਰ੍ਹਾਂ ਜਿਹੜਾ ਸੀ ਡੇਰਾ ਬੱਸੀ ਉਹ ਪਟਿਆਲੇ ਨਾਲ ਜੋੜਤਾ, ਏਦਾਂ ਇਸ ਜ਼ਿਲ੍ਹੇ ਨੂੰ ਜਿਹੜਾ ਸੀ ਉਹ ਖਤਮ ਕਰਤਾ। ਤੇ ਸੋ ਇਹ ਤਾਂ ਚਲੋ ਇੱਕ ਐਡਮਿਨਿਸਟ੍ਰੇਟਿਵ ਜਾਂ ਸਿਸਟਮ ਸੀ। ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਬਾਅਦ ਦੇ ਵਿੱਚ ਇਹ ਡਿਮਾਂਡ ਜਦੋਂ ਉੱਠੀ ਕਿ ਇਹ ਬਣਾਇਆ ਜਾਵੇ, ਤੇ ਇਹ ਬਿਲਕੁਲ ਇਹਦੇ ਚ ਜਿਹੜੇ ਸੀ ਇਹਨਾਂ ਚੀਜ਼ਾਂ ਨੂੰ ਬਿਲਕੁਲ ਆਧਾਰ ਜਿਹੜਾ ਬਣਾਇਆ ਜਾਂਦਾ ਹੈ। ਤੇ ਜਦੋਂ ਵੀ ਜਿਹੜੀ ਇਹ ਜਿਹੜੀ ਉਹ ਗੱਲ ਉੱਠਦੀ ਹੈ ਕਿ ਇੱਥੇ ਹਿਸਟੋਰੀਕਲੀ ਕੀ ਸੀ, ਜਿਵੇਂ ਫਤਿਹਗੜ੍ਹ ਸਾਹਿਬ ਵੇਲੇ ਵੀ ਇਹ ਗੱਲ ਉੱਠੀ ਕਿ ਫਤਿਹਗੜ੍ਹ ਜਿਹੜਾ ਇਤਿਹਾਸਕ ਤੌਰ ਤੇ ਪੈਪਸੂ ਦਾ ਇੱਕ ਜ਼ਿਲ੍ਹਾ ਸੀ ਤੇ ਬਿਲਕੁਲ ਪਾਇਲ ਉਹਦਾ ਇੱਕ ਪਾਰਟ ਸੀ, ਤੇ ਵੀ ਜਿਹੜਾ ਹੁਣ ਵੀ ਜਿਹੜਾ ਪਾਇਲ ਨੂੰ ਇਹਦੇ ਚ ਲਿਆਂਦਾ ਜਾਵੇ, ਪਰ ਚਲੋ ਉਹ ਗੱਲ ਨਹੀਂ ਚੱਲੀ। ਇਸੇ ਤਰ੍ਹਾਂ ਬਰਨਾਲਾ ਬਣਾਉਣ ਵੇਲੇ ਵੀ ਇਹ ਸਾਰੀ ਗੱਲ ਚੱਲੀ, ਇੱਥੋਂ ਤੱਕ ਕਿ ਜਦੋਂ ਹੁਣ ਲੇਟੈਸਟ ਜਿਹੜਾ ਸਭ ਤੋਂ ਜ਼ਿਲ੍ਹਾ ਬਣਿਆ ਮਲੇਰਕੋਟਲਾ, ਉੱਥੇ ਜਿਹੜੀ ਸਭ ਤੋਂ ਗੱਲ ਹੋਰ ਟਿਪੀਕਲ ਇਹ ਹੋਈ ਕਿ ਮਲੇਰਕੋਟਲਾ ਤਾਂ ਇੱਕ ਇੰਡੀਪੈਂਡੈਂਟ ਸਟੇਟ ਸੀ ਜੀ, ਤੇ ਵੀ ਤੁਸੀਂ ਹੁਣ ਇਹਨੂੰ ਅਣਗੌਲਿਆ ਕੀਤਾ ਹੋਇਆ, ਇਹਨੂੰ ਤੁਸੀਂ ਸੰਗਰੂਰ ਦੇ ਨਾਲ ਜੋੜਿਆ ਹੋਇਆ, ਇਹਨੂੰ ਏਦਾਂ ਕੀਤਾ ਹੋਇਆ। ਤੇ ਹਾਲਾਂਕਿ ਹੁਣ ਜਿਹੜੀ ਮਲੇਰਕੋਟਲਾ ਦੀ ਜਿਹੜੀ ਡੈਮੋਗ੍ਰਾਫੀ ਉਦਾਂ ਦੀ ਨਹੀਂ ਰਹੀ, ਠੀਕ ਹੈ ਮਲੇਰਕੋਟਲਾ ਜਿਹੜਾ ਹੈਗਾ ਵਰਲਡ ਸਿਟੀ ਹੈ ਜਿਹੜਾ, ਠੀਕ ਹੈ ਉੱਥੇ ਮੁਸਲਿਮ ਜਿਹੜਾ ਅਜੇ ਵੀ ਬਹੁ ਗਿਣਤੀ ਹੈਗੀ ਹੈ ਮੁਸਲਿਮ ਭਾਈਚਾਰੇ ਦੀ, ਪਰ ਕਿਉਂਕਿ ਆਲੇ ਦੁਆਲੇ ਬਹੁਤ ਜਿਹੜੇ ਪਿੰਡ ਸੀ ਉੱਥੋਂ ਬਹੁਤ ਘੱਟ ਗਏ, ਤੇ ਨਾਲ ਨਾਲ ਜਿਹੜੇ ਕਿੰਨੇ ਪਿੰਡ ਸੀਗੇ ਜਿਹੜੇ ਮਲੇਰਕੋਟਲਾ ਦੇ, ਖਾਨਪੁਰ ਸੀ, ਮੁੰਡੀਆਂ ਸੀ ਇਸ ਪਾਸੇ, ਉਧਰ ਨੌਧਰਾਣੀ ਸੀ, ਤੇ ਉੱਥੋਂ ਉੱਥੇ ਜਿਹੜੀ ਉਹ ਫਿਰ ਡੈਮੋਗ੍ਰਾਫਿਕਲੀ ਜਿਹੜੇ ਕਿਉਂਕਿ ਜ਼ਮੀਨਾਂ ਸੀ ਜਿੱਥੇ ਖੇਤੀ ਸੀ, ਫਿਰ ਉਹ ਦੂਜੇ ਲੋਕ ਜਿਹੜੇ ਆ ਗਏ ਕਿਉਂਕਿ ਮਲੇਰਕੋਟਲਾ ਦੇ ਨੇੜਿਓਂ ਬਹੁਤੇ ਲੋਕ ਉਦੋਂ ਉੱਠ ਕੇ ਫਿਰ ਚਲੇ ਗਏ ਪਾਕਿਸਤਾਨ 47 ਦੀ ਤਕਸੀਮ ਵੇਲੇ। ਸੋ ਇਸ ਤਰ੍ਹਾਂ ਦੀ ਜਿਹੜੀ ਚਲੋ ਇਹ ਤਾਂ ਇੱਕ ਪੋਲੀਟੀਕਲ ਇੱਕ ਕੋਈ ਗੱਲ ਮੂਵਮੈਂਟ ਚਲਾਉਣ ਦੀ ਗੱਲ ਆ, ਉਸ ਤਰੀਕੇ ਦੇ ਨਾਲ ਜਿਹੜੀ ਉਹ ਚੱਲਦੀ ਹੈ। ਤੇ ਪਰ ਇਹਦੇ ਚ ਜਿਹੜੀ ਹੁਣ ਜਿਹੜੀ ਕਮਾਲ ਦੀ ਗੱਲ ਆ ਵੀ ਕਲਸੀਆ ਸਟੇਟ ਨੂੰ ਜਿਵੇਂ ਕੋਈ ਨੀ ਜਾਣਦਾ, ਤੇ ਜਿਹੜੀ ਤੁਸੀਂ ਕਹਿੰਦੇ ਹੋ ਕਿ ਅੱਜ ਦੀ ਪੀੜ੍ਹੀ ਨੂੰ ਨੀ ਪਤਾ ਵੀ ਕਲਸੀਆ ਸਟੇਟ ਵੀ ਕੋਈ ਸਟੇਟ ਸੀਗੀ, ਤੇ ਹੁਣ ਜਿਹੜਾ ਇਹ ਇਲਾਕਾ ਇੱਧਰ ਜਦੋਂ ਆਪਾਂ ਅੰਬਾਲੇ ਤੋਂ ਇਸ ਪਾਸੇ ਨੂੰ ਆਪਾਂ ਜਾਂਦੇ ਹਾਂ ਯਮੁਨਾ ਨਗਰ ਵੱਲ ਨੂੰ, ਇਹ ਜਿਹੜਾ ਸਾਰਾ ਏਰੀਆ ਸੀ ਇੱਥੇ ਵੀ ਸਿੱਖ ਸਟੇਟ ਸੀ, ਤੇ ਜਦੋਂ ਬੰਦਾ ਸਿੰਘ ਬਹਾਦਰ ਇੱਧਰ ਆਏ ਨੇ ਤੇ ਬੰਦਾ ਸਿੰਘ ਬਹਾਦਰ ਨੇ ਜਿਹੜਾ ਇੱਥੇ ਸਾਰਾ ਸਥਾਪਿਤ ਕੀਤਾ ਸੀ ਪ੍ਰਬੰਧ, ਤੇ ਹੋਲਗੜ੍ਹ ਤੱਕ, ਲੋਹਗੜ੍ਹ ਤੱਕ, ਤੇ ਉਹ ਸਟੇਟ ਫਿਰ ਇੱਦਾਂ ਹੀ ਉਦੋਂ ਪੈਪਸੂ ਦਾ ਪਾਰਟ ਬਣ ਗਈ। ਪੈਪਸੂ ਤੋਂ ਬਾਅਦ ਫਿਰ ਪੰਜਾਬ ਜਦੋਂ ਮਰਜ ਹੋਈ ਉਸ ਤੋਂ ਬਾਅਦ ਇਹ ਏਰੀਆ ਹਰਿਆਣੇ ਚਲਾ ਗਿਆ, ਤੇ ਹੁਣ ਜਾਣਦਾ ਤੱਕ ਨੀ ਕੋਈ ਵੀ ਏਦਾਂ ਦੀ ਇੱਥੇ ਸਟੇਟ ਵੀ ਕੋਈ ਹੁੰਦੀ ਸੀ। ਸੋ ਇਸ ਤਰ੍ਹਾਂ ਦਾ ਜਿਹੜਾ ਸੀ ਇਸ ਦੀ ਹੋਣੀ ਜਿਹੜੀ ਇਹਦੇ ਨਾਲ ਇਸ ਸਟੇਟ ਦੇ ਨਾਲ ਵਾਪਰੀ। ਤੇ ਇੱਕ ਗੱਲ ਮੈਂ ਹੋਰ ਹੁਣ ਤੋਂ ਸ਼ੇਅਰ ਲਈ ਕਰਨਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਯਾਦਵਿੰਦਰ ਨੂੰ ਹੀ ਜਿਹੜਾ ਸੀਗਾ ਉਹ ਪਟੇਲ ਹੋਰਾਂ ਨੇ ਪੱਟਿਆ, ਬਾਕੀ ਇਹ ਮੂਵਮੈਂਟ ਚਲਾਉਣ ਵਾਸਤੇ ਕਿ ਜਿਹੜੀਆਂ ਰਿਆਸਤਾਂ ਇਕੱਠੀਆਂ ਹੋਣ ਦਾ ਜਿਹੜਾ ਇਹ ਕੀ ਫਾਇਦਾ, ਜਿਹੜਾ ਇੱਕ ਫਿਰ ਇੱਕ ਅਲੱਗ ਜਿਹੜੀ ਇੱਕ ਫੈਡਰੇਸ਼ਨ ਬਣੀ ਜਾਂ ਇੱਕ ਯੂਨੀਅਨ ਬਣੀ ਜਿਹਦੇ ਤੇ ਫਿਰ ਪ੍ਰੀਵੀ ਪਰਸ ਸ਼ੁਰੂ ਹੋਏ। ਤੇ ਉਹ ਫਿਰ ਪ੍ਰੀਵੀ ਪਰਸ ਤਾਂ ਚਲੋ ਇੰਦਰਾ ਗਾਂਧੀ ਨੇ ਆ ਕੇ ਫਿਰ ਬੰਦ ਕੀਤੇ ਕਿ ਉਹਨਾਂ ਨੂੰ ਉਹਨਾਂ ਦੀਆਂ ਜਗੀਰਾਂ ਦੇ ਬਦਲੇ ਖਾਸ ਦਿੱਤਾ ਜਾਵੇ, ਤਨਖਾਹਾਂ ਦਿੱਤੀਆਂ ਜਾਣ ਜਾਂ ਜੋ ਵੀ ਉਹ ਦਿੱਤਾ ਜਾਣਾ ਸੀ ਨਜ਼ਰਾਨਾ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਸੀ ਰੋਲ ਇਹਦਾ ਪੈਰਸੂ ਦਾ ਰਿਹਾ।
1: ਜੀ ਬਹੁਤ ਧੰਨਵਾਦ, ਥੈਂਕ ਯੂ ਸੋ ਮੱਚ ਪ੍ਰੀਤਮ ਭਾਅ ਜੀ। ਔਰ ਮੈਨੂੰ ਲੱਗਦਾ ਹੈ ਕਿ ਨਾ ਸਿਰਫ 78 ਸਾਲ ਪੂਰੇ ਹੋਣ ਦੇ ਉੱਤੇ ਪੈਪਸੂ ਦੇ ਇੱਕ ਵਧੀਆ ਗੱਲਬਾਤ ਤੁਰ ਪਈ ਹੈ, ਬਲਕਿ ਜਿਹੜਾ ਇਤਿਹਾਸ ਦਾ ਇੱਕ ਪ੍ਰਸਪੈਕਟਿਵ ਵੀ ਹੈ ਉਹਨੂੰ ਇੱਕ ਵੱਖਰੇ ਤਰੀਕੇ ਦੇ ਨਾਲ ਸਮਝਣ ਦਾ ਮੌਕਾ ਵੀ ਮਿਲਿਆ। ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਸਮਾਂ ਕੱਢਣ ਦੇ ਲਈ।
0: ਧੰਨਵਾਦ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਹੋਰੀ ਜਿਹੜੇ ਸਾਡੇ ਨਾਲ ਪੈਪਸੂ ਸਟੇਟ ਇਸ ਦੇ ਬਣਨ ਤੋਂ ਲੈ ਕੇ ਇਸ ਦੇ ਟੁੱਟਣ ਜਾਂ ਇੰਜ ਕਹਿ ਲਓ ਕਿ ਪੰਜਾਬ ਦੇ ਵਿੱਚੋਂ ਪੈਪਸੂ ਨਿਕਲਣ ਅਤੇ ਫਿਰ ਵਾਪਸ ਪੰਜਾਬ ਦੇ ਵਿੱਚ ਸ਼ਾਮਲ ਕਿਤੇ ਜਾਣ ਦੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਪਟਿਆਲੇ ਦੇ ਨਾਲ ਦੀ ਜਿਹੜੀ ਇੱਕ ਕਹਾਣੀ ਉਹ ਸਾਂਝੀ ਹੋਈ ਹੈ, ਉਸ ਸਮੇਂ ਦਾ ਜਿਹੜਾ ਕਲਚਰ ਸੀ ਉਹਦੇ ਬਾਰੇ ਗੱਲਾਂ ਕੀਤੀਆਂ ਹੈਗੀਆਂ, ਔਰ ਥੋੜ੍ਹੀ ਬਹੁਤ ਪੋਲੀਟੀਕਲੀ ਕਿਸ ਤਰੀਕੇ ਦੇ ਨਾਲ ਪੋਲੀਟਿਕਸ ਜਿਹੜੀ ਉਸ ਵਕਤ ਕਿਵੇਂ ਕੰਮ ਕਰਦੀ ਸੀਗੀ ਅਤੇ ਹੁਣ ਵੀ ਉਹ ਕਿਵੇਂ ਇੰਪੈਕਟ ਕਰਦੀ ਹੈਗੀ ਹੈ। ਔਰ ਇਹ ਵੱਖਰੀ ਜੀ ਆਪਣੇ ਆਪ ਦੇ ਵਿੱਚ ਇਹ ਸਟੇਟ ਸੀਗੀ ਪੈਪਸੂ। ਉਮੀਦ ਹੈਗੀ ਹੈ ਕਿ ਹੁਣ ਤੁਹਾਨੂੰ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਯਾਨੀ ਪੈਪਸੂ ਦੇ ਇਤਿਹਾਸ ਦੀ ਇਹ ਸਾਰੀ ਰਿਪੋਰਟ ਜਿਹੜੀ ਹੈ ਹੁਣ ਉਹ ਜਾਣਕਾਰੀ ਸਾਰੀ ਇਸ ਰਿਪੋਰਟ ਦੇ ਜ਼ਰੀਏ ਮਿਲ ਗਈ ਹੋਏਗੀ। ਫਿਲਹਾਲ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਸੇ ਕਿਸਮ ਦੇ ਵੱਖੋ ਵੱਖਰੇ ਜੇ ਵਿਸ਼ੇ ਹੁੰਦੇ ਨੇ ਜਿਹੜੇ ਪੰਜਾਬ ਪੰਜਾਬੀਅਤ ਦੇ ਨਾਲ ਜੁੜੇ ਹੋਏ ਪੰਜਾਬ ਦੇ ਲੋਕਾਂ ਦੇ ਨਾਲ ਜੁੜੇ ਹੋਏ ਉਹ ਜਿਹੜੇ ਵਿਸ਼ੇ ਹੁੰਦੇ ਨੇ ਤੁਹਾਡੇ ਤੱਕ ਲੈ ਕੇ ਆਉਂਦੇ। ਉਮੀਦ ਕਰਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਵੀ ਤੁਹਾਨੂੰ ਚੰਗਾ ਲੱਗਿਆ ਹੋਏਗਾ। ਦਿਓ ਇਜਾਜ਼ਤਾਂ, ਧੰਨਵਾਦ।

0: ਰਾਜਾ ਯੁੱਧ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਸਰਪੰਚ
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ ਗੁਰਪਾਲ ਸਿੰਘ ਐਂਡ ਸਰਬਜੀਤ ਚੀਮਾ ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ
2: ਉਹ ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
3: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
2: ਫਿਰ ਲਵਾਈਏ ਕਿੱਥੋਂ
3: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
4: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇ ਯੋਗਨਾ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ ਤੁਹਾਡਾ ਕੋਈ ਹੱਲ ਕਰੀਏ
2: ਸੋਨਾ ਚਾਹੀਦਾ
5: ਭਰੋਸਾ ਚਾਹੀਦਾ
2: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042 ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
7: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
7: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
8: ਬਲਜੀਤ ਵਿਆਹ ਵਾਸਤੇ ਜੁਲਰੀ ਦੇਖਣ ਤੁੰਨਾ ਜੁਲਰ ਚਲੀਏ
6: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
8: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁੰਨਾ ਜੁਲਰਸ 99 Main Road ਵੈਸਟ ਸੇਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
9: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ

0: ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
3: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04400455555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
4: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options bhi available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, Ford.
5: White Hill Studios pesh karte han period action thriller Dastaar.
6: Ek kalla kapda nahi hai, ek kahaniyan kai sadiyan di.
5: Starring Tarseem Jassad, Geet Ghoraya te Yograj Singh.

0: 2334 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੋਗਨੇਨਾ ਵਿੱਚ।
1: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 04332852 ਤੇ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 17 ਤਰੀਕ ਹੈ, ਜੁਲਾਈ ਦਾ ਮਹੀਨਾ, ਸ਼ੁੱਕਰਵਾਰ ਦਾ ਦਿਨ। ਕਿਹੜੀਆਂ ਨੇ ਖਾਸ ਖਬਰਾਂ ਉਹ ਜਾਣਦੇ ਹਾਂ ਗੌਤਮ ਕਪਲ ਜੀ ਦੇ ਕੋਲੋਂ। ਇਸ ਟਾਈਮ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਨੇ ਸਿਡਨੀ ਸਟੂਡੀਓ ਤੋਂ। ਗੌਤਮ ਜੀ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਹਾਂਜੀ, ਬਹੁਤ ਧੰਨਵਾਦ ਰਣਜੋਤ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਖਬਰਾਂ ਦੇ ਵਿੱਚ ਆਸਟ੍ਰੇਲੀਆ ਦੀਆਂ ਖਬਰਾਂ ਵੀ ਬੜੀਆਂ ਅਹਿਮ ਰਹਿਣਗੀਆਂ, ਪਰ ਪਹਿਲਾਂ ਭਾਰਤ ਦੀਆਂ ਵੀ ਖਬਰਾਂ ਕਾਫੀ ਅਹਿਮ ਨੇ, ਕਿਉਂਕਿ ਸੋਨਮ ਵਾਂਗਚੁਕ ਦਾ ਸੱਦਾ ਹੁਣ ਚਲੋ ਦਿੱਲੀ ਦਿੱਤਾ ਗਿਆ। ਹਾਲਾਂਕਿ ਦਿੱਲੀ ਦੇ ਵਿੱਚ ਹੀ ਬੈਠੇ ਨੇ, ਪਰ ਚਲੋ ਦਿੱਲੀ ਇਸ ਕਰਕੇ ਦਿੱਤਾ ਗਿਆ ਕਿਉਂਕਿ ਸਾਰੇ ਭਾਰਤ ਧਰ ਦੇ ਵਿੱਚੋਂ ਨੌਜਵਾਨਾਂ ਨੂੰ ਇਹ ਸੱਦਾ ਦਿੱਤਾ ਜਾ ਸਕੇ। ਵੈਸੇ ਉਹਨਾਂ ਦਾ ਸੱਦਾ ਕੀ ਹੈ ਉਹ ਤੁਸੀਂ ਸਾਡੇ ਸੋਸ਼ਲ ਮੀਡੀਆ ਪੇਜ ਤੋਂ ਜਾ ਕੇ ਦੇਖ ਸਕਦੇ ਹੋ। ਸੋਨਮ ਵਾਂਗਚੁਕ ਨੇ ਜਦੋਂ ਤੋਂ ਉਹ ਧਰਨੇ ਤੇ ਬੈਠੇ ਨੇ, ਅੱਜ 20ਵਾਂ ਦਿਨ ਹੋ ਜਾਣਾ, ਪਹਿਲੀ ਵਾਰ ਵੀਡੀਓ ਸੁਨੇਹਾ ਜਿਹੜਾ ਆਪਣੇ ਸੋਸ਼ਲ ਮੀਡੀਆ ਪੇਜ ਤੋਂ ਜਾਰੀ ਕੀਤਾ ਸੀ, ਉਸ ਵੀਡੀਓ ਸੁਨੇਹੇ ਨੂੰ ਜਾ ਕੇ ਉੱਥੋਂ ਸੁਣੋ। ਕੌਮਾਂਤਰੀ ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਯੂਕਰੇਨ ਤੋਂ, ਜਿੱਥੇ ਰੂਸ ਦੇ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਖਿਲਾਫ ਯੂਕਰੇਨ ਦੇ ਲੋਕ ਤੇ ਉੱਥੋਂ ਦੀ ਫੌਜ ਆਪਸ ਦੇ ਵਿੱਚ ਹੁਣ ਵੰਡੀ ਹੋਈ ਦਿਖਾਈ ਦੇ ਰਹੀ ਹੈ, ਦਿਖਾਈ ਕੀ ਜ਼ਾਹਰ ਹੋ ਗਈ ਹੈ। ਇਹ ਸਭ ਕੁਝ ਇਸ ਕਰਕੇ ਹੋ ਰਿਹਾ ਤਾਂ ਕਿ ਯੂਕਰੇਨ ਦੇ ਰੱਖਿਆ ਮੰਤਰੀ ਨੂੰ ਹਟਾਏ ਜਾਣ ਤੋਂ ਬਾਅਦ ਜਿਹੜਾ ਇੱਕ ਵਿਵਾਦ ਪੈਦਾ ਹੋਇਆ। ਯੂਕਰੇਨ ਦੇ ਕਾਫੀ ਪ੍ਰਸਿੱਧ ਰੱਖਿਆ ਮੰਤਰੀ ਨੇ ਮਿਖਾਈਲੋ ਫੋਡੋਰੋਵ, ਉਹਨਾਂ ਦੀ ਨਿਯੁਕਤੀ ਨੂੰ ਸਿਰਫ 6 ਮਹੀਨੇ ਹੀ ਹੋਏ ਸੀ ਔਰ 6 ਮਹੀਨਿਆਂ ਦੇ ਬਾਅਦ ਹੀ ਉਹਨਾਂ ਨੂੰ ਹਟਾ ਦਿੱਤਾ ਗਿਆ। ਔਰ ਵੀਰਵਾਰ ਦੇ ਦਿਨ ਦੇਸ਼ ਭਰ ਦੇ ਸ਼ਹਿਰਾਂ ਦੇ ਵਿੱਚ ਜੰਗ ਦੇ ਦੌਰਾਨ ਕੁਝ ਅਜਿਹੇ ਵਿਲੱਖਣ ਜੇ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲੇ ਜਿਹੜੇ ਹੁਣ ਤੱਕ, ਜਦੋਂ ਤੋਂ ਜੰਗ ਸ਼ੁਰੂ ਹੋਈ ਹੈ ਉਦੋਂ ਤੋਂ ਨਹੀਂ ਹੋਏ ਹੈਗੇ। ਹੁਣ ਤੱਕ ਯੂਕਰੇਨ ਲਗਭਗ ਇੱਕ ਸਾਥ ਹੀ ਰਿਹਾ ਹੈ, ਸਰਕਾਰ ਦੇ ਖਿਲਾਫ ਨਹੀਂ ਗਿਆ, ਪਰ ਹੁਣ ਕੀਵ ਦੇ ਵਿੱਚ ਪ੍ਰਦਰਸ਼ਨ ਹੁੰਦਿਆਂ ਹੀ ਫੇਡੋਰੋਵ ਦੀ ਹਮਾਇਤ ਦੇ ਵਿੱਚ ਸੈਂਕੜਿਆਂ ਯੂਕਰਾਨੀ ਲੋਕ ਸੜਕਾਂ ਦੇ ਉੱਤੇ ਆ ਗਏ। ਜ਼ਿਆਦਾਤਰ ਦੀ ਉਮਰ 30 ਸਾਲ ਜਾਂ ਇਸ ਤੋਂ ਘੱਟ ਸੀ, ਪੁਰਸ਼ ਤੇ ਮਹਿਲਾਵਾਂ ਹਰ ਕੋਈ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਇਆ ਔਰ ਫੈਡਰੋਵ ਨੂੰ ਹਟਾਉਣ ਦਾ ਵਿਰੋਧ ਕੀਤਾ। 35 ਸਾਲ ਦੇ ਟੈਕਸੇ ਵੀ ਰਹੇ ਫੈਡਰੋਵ ਜ਼ੇਲੈਂਸਕੀ ਦੇ ਸਾਰੇ ਸਰਕਾਰੀ ਅਹੁਦਿਆਂ ਨੂੰ ਸੰਭਾਲਣ ਵਾਲੇ ਆਖਰੀ ਮੰਤਰੀ ਸੀ, ਕਿਉਂਕਿ 2019 ਦੇ ਵਿੱਚ ਜਦੋਂ ਜ਼ੇਲੈਂਸਕੀ ਚੁਣੇ ਗਏ ਸੀ ਉਦੋਂ ਉਹਨਾਂ ਨੇ ਇੱਕ ਸਰਕਾਰ ਚੁਣ ਲਈ ਸੀ, ਪਰ ਰੱਖਿਆ ਮੰਤਰਾਲੇ ਦੇ ਵਿੱਚ ਵੱਡੇ ਬਦਲਾਵ ਕੀਤੇ ਗਏ ਸੀ ਜਦੋਂ ਰੱਖਿਆ ਪ੍ਰਮੁੱਖ ਅਲੈਗਜ਼ੈਂਡਰ ਸਰਿਸਕੀ ਦੇ ਨਾਲ ਉਹਨਾਂ ਦਾ ਤਣਾਅ ਪੈਦਾ ਹੋ ਗਿਆ ਸੀ। ਔਰ ਵੈਸੇ ਵੀ ਫੈਡਰੋਵ ਜ਼ੇਲੈਂਸਕੀ ਦੇ ਕਾਫੀ ਕਰੀਬੀ ਮੰਨੇ ਜਾਂਦੇ ਸੀ, ਕਿਹਾ ਜਾਂਦਾ ਸੀ ਕਿ ਅਸਲ ਦੇ ਵਿੱਚ ਸਾਰੇ ਪ੍ਰਪੋਜ਼ਲ ਰੋਕ ਦਿੱਤੇ ਗਏ ਸੀ। ਉਹਨਾਂ ਨੇ ਸਰਿਸਕੀ ਦੇ ਉੱਤੇ ਵੀ ਫੌਜ ਦੇ ਵਿੱਚ ਝੂਠ, ਖਰਾਬ ਤਰੀਕੇ ਦੇ ਸੰਗਠਨ ਬਣਾ ਕੇ ਕੰਮ ਕੀਤੇ ਜਾਣ ਤੇ ਨਿੱਜੀ ਤੌਰ ਦੇ ਉੱਤੇ ਇਸ ਸਾਰਿਆਂ ਦੀ ਜ਼ਿੰਮੇਵਾਰੀ ਲਈ, ਤੇ ਕਿਹਾ ਕਿ ਫੌਜ ਦੇ ਅੰਦਰ ਜਿਹੜਾ ਮਿਲਟਰੀ ਕਲਚਰ ਆ ਉਹ ਖਰਾਬ ਹੋ ਰਿਹਾ ਸੀ। ਔਰ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਰੂਸ ਨੂੰ ਅਲੱਗ ਤਰੀਕੇ ਦੇ ਨਾਲ ਹਰਾਉਣ ਦਾ ਤਰੀਕਾ ਖੋਜਣ ਦੀ ਬਜਾਏ ਦੇਸ਼ ਨੂੰ ਵੰਡਣ ਦਾ ਤਰੀਕਾ ਖੋਜਿਆ ਜਾ ਰਿਹਾ ਸੀ। ਇਹ ਪ੍ਰੈਸ ਕਾਨਫਰੰਸ ਅਜਿਹੇ ਸਮੇਂ ਚ ਹੋਈ ਹੈ ਜਦੋਂ ਪਾਰਲੀਮੈਂਟ ਦੇ ਵਿੱਚ ਨਵੀਂ ਕੈਬਨਿਟ ਦੇ ਗਠਨ ਦੇ ਲਈ ਚਰਚਾ ਹੋ ਰਹੀ ਹੈ। ਹੁਣ ਸਿਰਫ ਰੱਖਿਆ ਮੰਤਰੀ ਨਹੀਂ ਨਵੇਂ ਸਿਰੇ ਤੋਂ, ਬਲਕਿ ਜ਼ੇਲੈਂਸਕੀ ਨੇ ਪੂਰੀ ਦੀ ਪੂਰੀ ਕੈਬਨਿਟ ਦੇ ਵਿੱਚ ਰੀਸ਼ਫਲ ਕਰਨਾ ਹੈ। ਔਰ 60 ਸਾਲਾਂ ਦੇ ਵਿੱਚ ਸਰਿਸਕੀ ਸੋਵੀਅਤ ਦਾ ਜਿਹੜਾ ਇੱਕ ਸਰਿਸਕੀ ਜਿਹੜਾ ਹੈ ਉਹਨਾਂ ਨੇ ਵੀ ਰੱਖਿਆ ਮੰਤਰੀ ਦੇ ਤੌਰ ਦੇ ਉੱਤੇ ਫੈਡਰੋਵ ਦੇ ਨਾਲ ਕੰਮ ਕਰਨ ਦਾ ਧੰਨਵਾਦ ਕੀਤਾ। ਸਰਿਸਕੀ ਜਿਹੜੇ ਨੇ ਉਹ ਇੱਕ ਕਾਫੀ ਟ੍ਰੇਨਡ ਕਮਾਂਡਰ ਨੇ ਯੂਕਰੇਨ ਦੇ ਵਿੱਚ। 1980ਵਿਆਂ ਦੇ ਦਹਾਕੇ ਦੇ ਵਿੱਚ ਉਹਨਾਂ ਨੇ ਮਾਸਕੋ ਦੇ ਵਿੱਚ ਜਾ ਕੇ ਆਪਣੀ ਫੌਜੀ ਸਿਖਲਾਈ ਪੂਰੀ ਕੀਤੀ ਸੀ ਔਰ ਪਹਿਲੀ ਵਾਰ ਹੈ ਜਦੋਂ ਫੌਜ ਦੇ ਕਮਾਂਡਰ ਤੇ ਰੱਖਿਆ ਮੰਤਰੀ ਦੇ ਦਰਮਿਆਨ ਇਹ ਵਿਵਾਦ ਸਾਹਮਣੇ ਆਇਆ ਯੂਕਰੇਨ ਜੰਗ ਦੇ ਦਰਮਿਆਨ। ਉੱਥੇ ਦੂਜੀ ਖਬਰ ਅਮਰੀਕਾ ਤੋਂ, ਜਿੱਥੇ ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇਥ ਨੇ ਐਲਾਨ ਕੀਤਾ ਹੈ ਕਿ ਹੁਣ 30 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਜਿਹੜੇ ਫੌਜੀ ਹੋਣਗੇ ਉਹਨਾਂ ਦੀ ਸਾਲਾਨਾ ਸਿਹਤ ਜਾਂਚ ਦੇ ਵਿੱਚ ਟੈਸਟੋਸਟਰੋਨ ਦੀ ਕਮੀ ਦੀ ਵੀ ਜਾਂਚ ਕੀਤੀ ਜਾਏਗੀ। ਹੈਗਸੇਥ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਇਸ ਦਾ ਟੀਚਾ ਇਹੀ ਹੈ ਕਿ ਤੈਅ ਕੀਤਾ ਜਾ ਸਕੇ ਕਿ ਫੌਜੀਆਂ ਦੇ ਵਿੱਚ ਟੈਸਟੋਸਟਰੋਨ ਨਾਰਮਲ ਨੇ ਤਾਂ ਕਿ ਉਹ ਆਪਣੀ ਪੂਰੀ ਕਪੈਸਿਟੀ ਦੇ ਨਾਲ ਕੰਮ ਕਰ ਰਹੇ ਨੇ ਜਾਂ ਨਹੀਂ। ਉਹਨਾਂ ਇਹ ਵੀ ਦੱਸਿਆ ਕਿ ਜਿਹਨਾਂ ਫੌਜੀਆਂ ਦੇ ਵਿੱਚ ਟੈਸਟੋਸਟਰੋਨ ਦਾ ਲੈਵਲ ਘੱਟ ਪਾਇਆ ਜਾਏਗਾ ਉਹਨਾਂ ਨੂੰ ਉਹਨਾਂ ਦੀ ਹੀ ਇੱਛਾ ਦੇ ਨਾਲ ਹਾਰਮੋਨ ਰਿਪਲੇਸਮੈਂਟ ਥੈਰੇਪੀ ਦੀ ਸਹੂਲਤ ਵੀ ਦਿੱਤੀ ਜਾਏਗੀ। ਉੱਥੇ 30 ਸਾਲ ਤੋਂ ਘੱਟ ਉਮਰ ਦੇ ਫੌਜੀਆਂ ਦੇ ਲਈ ਇਹ ਜਾਂਚ ਹਾਲਾਂਕਿ ਵਿਕਲਪ ਦੇ ਤੌਰ ਤੇ ਰੱਖੀ ਗਈ ਹੈ, ਯਾਨੀ ਆਪਸ਼ਨਲ ਰੱਖੀ ਗਈ ਹੈ। ਪੀਟ ਹੈਗਸੇਥ ਨੇ ਕਿਹਾ ਕਿ ਆਪਣੇ ਫੌਜੀਆਂ ਨੂੰ ਦੁਨੀਆਂ ਦੀ ਸਭ ਤੋਂ ਵਧੀਆ ਮੈਡੀਕਲ ਦੇਖਭਾਲ ਦੇਣ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ ਔਰ ਇਸੇ ਨੂੰ ਉਹ ਪੂਰਾ ਕਰ ਰਹੇ ਨੇ। ਉਹਨਾਂ ਕਿਹਾ ਕਿ ਫੌਜੀਆਂ ਨੂੰ ਲੰਮੇ ਸਮੇਂ ਤੱਕ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਮਜ਼ਬੂਤ ਫਲੈਕਸੀਬਲ ਬਣੇ ਰਹਿਣ ਔਰ ਇਹ ਉਹਨਾਂ ਦਾ ਟੀਚਾ ਸਿਰਫ ਤੈਨਾਤੀ ਤੱਕ ਹੀ ਨਹੀਂ ਹੋਣਾ ਚਾਹੀਦਾ ਬਲਕਿ ਪੂਰੀ ਜ਼ਿੰਦਗੀ ਦੇ ਲਈ ਹੋਣਾ ਚਾਹੀਦਾ ਹੈ। ਕੌਮਾਂਤਰੀ ਖ਼ਬਰਾਂ 'ਚ ਦੂਜੀ ਖ਼ਬਰ ਵੀ ਜਿਹੜੀ ਉਹ ਅਮਰੀਕਾ ਤੋਂ ਹੀ, ਜਿੱਥੇ ਉਪ ਰਾਸ਼ਟਰਪਤੀ ਜੈਡੀ ਵੈਂਸ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਦੀ ਸਰਕਾਰ ਔਰ ਉਸ ਦੇ ਸਮਾਜ ਦੇ ਅੰਦਰ ਕੁਝ ਐਸੇ ਲੋਕ ਮੌਜੂਦ

ਮੁਹਿੰਮ ਨੂੰ ਗੈਰ ਮਿੱਥੇ ਸਮੇਂ ਤੱਕ ਜਾਰੀ ਰੱਖਿਆ ਜਾ ਸਕੇ। ਬੁੱਧਵਾਰ ਦੇ ਦਿਨ ਪ੍ਰਸਾਰਿਤ ਦੀ ਜੋ ਰੋਗਨ ਐਕਸਪੀਰੀਅੰਸ ਪੋਡਕਾਸਟ ਦੇ ਵਿੱਚ ਜੈਡੀ ਵੈਂਸ ਨੇ ਕਿਹਾ ਕਿ ਮੈਨੂੰ ਇਸ ਦੇ ਵਿੱਚ ਜ਼ਰਾ ਵੀ ਸ਼ੱਕ ਨਹੀਂ ਹੈ ਕਿ ਇਜ਼ਰਾਈਲੀ ਸਰਕਾਰ ਦੇ ਅੰਦਰ ਕੁਝ ਲੋਕ ਸਾਡੀ ਪਾਲਿਸੀ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ। ਵੈਂਸ ਨੇ ਇਹ ਵੀ ਦਾਅਵਾ ਕੀਤਾ ਕਿ ਅਮਰੀਕਾ ਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਇਜ਼ਰਾਈਲੀ ਸਿਸਟਮ ਦੇ ਕੁਝ ਲੋਕ ਅਮਰੀਕਾ ਦੇ ਅੰਦਰ ਰੈਫਰੈਂਡਮ ਕਰਵਾਉਣ ਦੀਆਂ ਕੋਸ਼ਿਸ਼ਾਂ ਨੂੰ ਵੀ ਪ੍ਰਭਾਵਿਤ ਕਰ ਰਹੇ ਨੇ। ਉਹਨਾਂ ਦੇ ਮੁਤਾਬਕ ਇਹ ਕਿਸੇ ਕਿਸਮ ਦਾ ਮਕਸਦ ਹਾਸਲ ਕਰਨ ਦੇ ਲਈ ਨਹੀਂ ਹੈ, ਬਲਕਿ ਜੰਗ ਜਾਰੀ ਰਹੇ ਔਰ ਕਦੋਂ ਤੱਕ ਜਾਰੀ ਰਹੇ ਜਾਂ ਲੰਮੇ ਸਮੇਂ ਤੱਕ ਜਾਰੀ ਰਹੇ, ਇਹ ਵੀ ਇਜ਼ਰਾਈਲ ਦੇ ਇਹਨਾਂ ਤੱਤਾਂ ਦੀ ਜਾਂ ਇਹਨਾਂ ਜਿਹੜੇ ਗੈਰ ਅਮਰੀਕੀਆਂ ਦੀ ਇੱਕ ਕੋਸ਼ਿਸ਼ ਹੈ। ਜੈਡੀ ਵੈਂਸ ਨੇ ਦਾਅਵਾ ਜਿਹੜਾ ਉਹ ਅਮਰੀਕਾ ਇਰਾਨ ਜੰਗ ਦੇ ਦਰਮਿਆਨ ਵੀ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਉਧਰ ਪਾਕਿਸਤਾਨ ਨੇ ਕਿਹਾ ਕਿ ਉਹ ਅਮਰੀਕਾ ਤੇ ਇਰਾਨ ਨੂੰ ਹਿੰਸਾ ਰੋਕਣ ਤੇ ਪਿਛਲੇ ਮਹੀਨੇ ਹੋਏ MOU ਦੇ ਆਧਾਰ ਦੇ ਉੱਤੇ ਦੁਬਾਰਾ ਗੱਲਬਾਤ ਕਰਨ ਦੇ ਲਈ ਉਤਸ਼ਾਹਿਤ ਕਰਦਾ ਰਹੇਗਾ। ਇਸਲਾਮਾਬਾਦ ਦੇ ਵਿੱਚ ਪੱਤਰਕਾਰਾਂ ਦੇ ਦਰਮਿਆਨ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਤਾਹਿਰ ਅੰਦਰਾਬੀ ਨੇ ਕਿਹਾ ਕਿ ਸਮਝੌਤੇ ਨੂੰ ਲਾਗੂ ਕਰਨ ਦੇ ਵਿੱਚ ਕੁਝ ਚੁਣੌਤੀਆਂ ਤਾਂ ਹੈਗੀਆਂ ਨੇ। ਕਈ ਪਾਕਿਸਤਾਨੀ ਸਾਰੀਆਂ ਧਿਰਾਂ ਦੇ ਨਾਲ ਹਿੰਸਾ ਸਮਾਪਤ ਕਰਨ ਤੇ ਤਕਨੀਕੀ ਪੱਧਰ ਦੇ ਉੱਤੇ ਗੱਲਬਾਤ ਫਿਰ ਤੋਂ ਸ਼ੁਰੂ ਕਰਨ ਦੇ ਲਈ ਅਪੀਲ ਕਰ ਰਹੇ ਨੇ। ਪਰ ਦੱਸ ਦਈਏ ਕਿ ਪਾਕਿਸਤਾਨ ਦੇ ਇਸਲਾਮਾਬਾਦ ਦੇ ਵਿੱਚ ਹੋਇਆ ਸਮਝੌਤਾ, ਜਿਹਨੂੰ ਇਸਲਾਮਾਬਾਦ ਐਕੋਰਡ ਕਿਹਾ ਜਾ ਰਿਹਾ ਹੈ, ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਹੋਇਆ ਸੀ, ਮਗਰੋਂ ਤਾਂ ਸਵਿਟਜ਼ਰਲੈਂਡ 'ਚ ਹੋਇਆ ਸੀ, ਉਸ ਇਸਲਾਮਾਬਾਦ ਐਕੋਰਡ ਨੂੰ ਹੁਣ ਉਹ ਖਤਮ ਹੋ ਗਿਆ ਹੈ। ਇਹ ਬਿਆਨ ਕੱਲ ਦੇ ਦਿਨ ਇਰਾਨ ਦੀ ਤਰਫ ਤੋਂ ਅਧਿਕਾਰਕ ਤੌਰ ਦੇ ਉੱਤੇ ਦੇ ਦਿੱਤਾ ਗਿਆ ਸੀ। ਉਧਰ ਇਰਾਨ ਦੇ ਗੋਲਿਸਤਾਨ ਸੂਬੇ ਦੇ ਵਿੱਚ ਮੌਜੂਦ ਅਕਾ ਤਕਾ ਖਾਨ ਰੇਲਵੇ ਬ੍ਰਿਜ ਨੂੰ ਲੈ ਕੇ ਇਹਨਾਂ ਦਿਨਾਂ ਦੇ ਵਿੱਚ ਚਰਚਾ ਹੋ ਰਹੀ ਹੈ। ਅਮਰੀਕਾ ਨੇ ਬੀਤੇ ਹਫ਼ਤੇ ਅਕਾ ਤਕਾ ਖਾਨ ਰੇਲਵੇ ਬ੍ਰਿਜ ਦੇ ਉੱਤੇ ਹਮਲੇ ਕੀਤੇ ਸੀ। ਇਹ ਬ੍ਰਿਜ ਅਸਲ ਦੇ ਵਿੱਚ ਇਰਾਨ ਨੂੰ ਮੱਧ ਏਸ਼ੀਆ, ਰੂਸ ਤੇ ਚੀਨ ਦੇ ਰੇਲ ਨੈਟਵਰਕ ਦੇ ਨਾਲ ਜੋੜਦਾ ਹੈ। ਪਰ ਸਵਾਲ ਇਹ ਹੈ ਕਿ ਇਰਾਨ ਦੀ ਅਰਥ ਵਿਵਸਥਾ ਦੇ ਲਈ ਇਹ ਰਾਹ ਕਿੰਨਾ ਮਹੱਤਵਪੂਰਨ ਹੈ ਔਰ ਇਸ ਦੇ ਖਰਾਬ ਹੋ ਜਾਣ ਦੇ ਨਾਲ, ਇਸ ਦੇ ਟੁੱਟ ਜਾਣ ਦੇ ਨਾਲ ਨਤੀਜੇ ਕੀ ਨਿਕਲ ਸਕਦੇ ਨੇ। ਗੋਲਿਸਤਾਨ ਦੇ ਵਿੱਚ ਅਰਧ ਸੈਨਿਕ ਬਲ ਨੀਨਵੇ ਗਾਰਡਸ ਨੇ ਇੱਕ ਬਿਆਨ ਦੇ ਵਿੱਚ ਦੱਸਿਆ ਹੈ ਕਿ ਅਕਾ ਤਕਾ ਖਾਨ ਰੇਲਵੇ ਬ੍ਰਿਜ ਨੂੰ ਅਮਰੀਕੀ ਕਰੂਜ਼ ਮਿਜ਼ਾਈਲਾਂ ਨੇ ਨਿਸ਼ਾਨਾ ਬਣਾਇਆ ਸੀ। ਇਹ ਗੋਰਗਨ ਨਦੀ ਦੇ ਉੱਤੇ ਬਣਿਆ ਹੋਇਆ ਰੇਲਵੇ ਬ੍ਰਿਜ ਹੈ। ਇਸ ਦੇ ਉੱਤੇ ਘੱਟੋ ਘੱਟ 7 ਮਿਜ਼ਾਈਲਾਂ ਸਿੱਟੀਆਂ ਸੀ ਔਰ ਹਾਲੀਆ ਸਾਲਾਂ ਦੇ ਵਿੱਚ ਉੱਤਰੀ ਇਰਾਨ ਦੇ ਰੇਲ ਨੈਟਵਰਕ ਦਾ ਇਹ ਜਾਂ ਵਪਾਰਕ ਰਾਹ ਦਾ ਸਭ ਤੋਂ ਮਹੱਤਵਪੂਰਨ ਇਹ ਇੱਕ ਸੈਗਮੈਂਟ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਅਮਰੀਕਾ ਨੇ ਇਰਾਨ ਦੇ ਰੇਲ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੋਵੇ। ਇਸ ਸਾਲ ਅਪ੍ਰੈਲ ਦੇ ਵਿੱਚ ਅਮਰੀਕਾ ਤੇ ਇਜ਼ਰਾਈਲ ਦੀ ਤਰਫ ਤੋਂ ਇਰਾਨ ਦੇ ਨਾਲ ਚੱਲ ਰਹੇ ਜੰਗ ਦੇ ਵਿੱਚ ਤਹਿਰਾਨ, ਓਲਬੋਰਜ਼, ਕੌਮ, ਇਸਫਾਹਨ ਤੇ ਜਜ਼ਨ ਨਾਮ ਦੇ ਜਿਹੜੇ ਸੂਬੇ ਸੀ, ਉੱਥੇ ਘੱਟੋ ਘੱਟ 6 ਅਲੱਗ ਅਲੱਗ ਰੇਲ ਪੁਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਹਾਲਾਂਕਿ ਅਕਾ ਤਕਾ ਖਾਨ ਪੁਲ ਦਾ ਹਮਲਾ ਅਪ੍ਰੈਲ 2026 ਦੇ ਵਿੱਚ ਹੋਈ ਜੰਗਬੰਦੀ ਦੇ ਸਮਝੌਤੇ ਦੇ ਟੁੱਟਣ ਤੋਂ ਬਾਅਦ ਇਰਾਨ ਦੇ ਢਾਂਚੇ ਦੇ ਉੱਤੇ ਜਾਂ ਉੱਥੋਂ ਦੇ ਇਨਫਰਾਸਟ੍ਰਕਚਰ ਦੇ ਉੱਤੇ ਹੋਇਆ ਪਹਿਲਾ ਹਮਲਾ ਹੈ। ਅਕਾ ਤਕਾ ਖਾਨ ਦੇ ਹਮਲੇ ਦੇ ਨਾਲ ਹੀ ਖੁਰਾਸਨ ਸੂਬੇ ਦੇ ਵਿੱਚ ਤੌਰਬਤ ਰੇਲਵੇ ਸਟੇਸ਼ਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਇਸ ਹਮਲੇ ਦਾ ਕਾਰਨ ਮਸ਼ਹਦ ਜਾਣ ਵਾਲਾ ਰੇਲ ਮਾਰਗ ਬੰਦ ਹੋ ਗਿਆ ਸੀ। ਇਹ ਉਹ ਆਖਰੀ ਦਿਨ ਸੀ ਜਦੋਂ ਆਯਾਤੁੱਲਾ ਅਲੀ ਖਾਮਨੇਈ ਨੂੰ ਦਾ ਉਹਨਾਂ ਦਾ ਜਨਾਜ਼ਾ ਜਿਹੜਾ ਸੀ ਉਹ ਮਸ਼ਹਦ ਪਹੁੰਚਣਾ ਸੀ ਤੇ ਉਸੇ ਦਿਨ ਇਹ ਹਮਲਾ ਉੱਥੇ ਕਰ ਦਿੱਤਾ ਗਿਆ। ਇਸ ਦਰਮਿਆਨ ਮੰਨਿਆ ਜਾ ਰਿਹਾ ਹੈ ਕਿ ਇਹ ਬ੍ਰਿਜ ਜਿਹੜਾ ਇਹ ਇਰਾਨ ਨੂੰ ਤੁਰਕਮੇਨਿਸਤਾਨ ਦੇ ਜ਼ਰੀਏ ਹੁੰਦਿਆਂ ਹੋਇਆਂ ਕਜ਼ਾਕਿਸਤਾਨ ਤੇ ਫਿਰ ਰੂਸ ਤੇ ਚੀਨ ਵਰਗੇ ਦੂਸਰੇ ਮੱਧ ਏਸ਼ੀਆਈ ਦੇਸ਼ਾਂ ਦੇ ਨਾਲ ਵੀ ਜੋੜਦਾ ਹੈ। ਅਕਾ ਤਕਾ ਖਾਨ ਇੱਕ ਸਿਰਫ ਪੁਲ ਨਹੀਂ ਸੀਗਾ ਬਲਕਿ ਇਰਾਨ ਤੇ ਯੂਰੇਸ਼ੀਆ ਨੂੰ ਜੋੜਨ ਵਾਲਾ ਇੱਕ ਸਭ ਤੋਂ ਮਹੱਤਵਪੂਰਨ ਹਿੱਸਾ ਵੀ ਮੰਨਿਆ ਗਿਆ ਹੈ। ਹੁਣ ਇਸ ਨੂੰ ਬਣਾਉਣ ਦੇ ਵਿੱਚ ਕਾਫੀ ਸਾਲ ਹੋਰ ਲੱਗ ਜਾਣਗੇ ਕਿਉਂਕਿ ਇਸ ਦੀ ਮੁਰੰਮਤ ਜਿਹੜੀ ਉਹ ਸਿਰਫ ਇੱਕ ਹਿੱਸੇ ਦੀ ਨਹੀਂ ਹੋਏਗੀ ਬਲਕਿ ਪੂਰੇ ਦੇ ਪੂਰੇ ਨੈਟਵਰਕ ਦੀ ਫਿਰ ਤੋਂ ਮੁਰੰਮਤ ਹੋਣੀ ਹੈ ਔਰ ਅਜਿਹੇ ਦੇ ਵਿੱਚ ਇਨਫਰਾਸਟ੍ਰਕਚਰ ਨੂੰ ਨਿਸ਼ਾਨਾ ਬਣਾਇਆ ਜਾਣਾ ਸਹੀ ਨਹੀਂ ਹੈ। ਇਹ ਚੀਨ ਨੇ ਵੀ ਪਹਿਲਾਂ ਨਾਮ ਦਿੱਤਾ ਸੀ। ਪਹਿਲਾਂ ਚੀਨ ਦਾ ਬੈਲਟ ਐਂਡ ਰੋਡ ਇਨੀਸ਼ੀਏਟਿਵ ਜਿਹੜਾ ਸੀ ਉਹ ਵੀ ਇਸੇ ਪੁਲ ਦਾ ਇੱਕ ਹਿੱਸਾ ਸੀ ਆ। ਹਾਲਾਂਕਿ ਚੀਨ ਨੇ ਇਸ ਦੀ ਬਣਵਾਈ ਦੇ ਵਿੱਚ ਜਾਂ ਇਸ ਦੀ ਉਸਾਰੀ ਦੇ ਵਿੱਚ ਕੋਈ ਵੀ ਮਦਦ ਨਹੀਂ ਸੀ ਦਿੱਤੀ ਪਰ ਇਸਦਾ ਇਸਤੇਮਾਲ ਜ਼ਰੂਰ ਕੀਤਾ ਜਾ ਰਿਹਾ ਸੀ। ਖੈਰ ਉਸ ਤੋਂ ਇਲਾਵਾ ਦੁਨੀਆ ਭਰ ਦੀਆਂ ਹੋਰਨਾਂ ਖਬਰਾਂ ਦੀ ਵੀ ਸਾਂਝ ਪਾਈਏ। ਭਾਰਤ ਤੋਂ ਖਬਰਾਂ ਬੜੀਆਂ ਅਹਿਮ ਖਬਰਾਂ ਨੇ। ਸੋਨਮ ਵਾਂਗਚੁਕ ਦੇ ਜਿਹੜੇ ਭੁੱਖ ਹੜਤਾਲ ਹੈ ਉਸਨੂੰ
ਅੱਜ ਸ਼ੁੱਕਰਵਾਰ ਦੇ ਦਿਨ 20 ਦਿਨ ਹੋ ਜਾਣਗੇ। ਸੋਨਮ ਵਾਂਗਚੁਕ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਤੇ ਪ੍ਰੀਖਿਆਵਾਂ ਦੇ ਵਿੱਚ ਹੋਈ ਗੜਬੜ

0: ਬਲੀ ਦੇ ਵਿਰੋਧ ਦੇ ਵਿੱਚ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਹੜਤਾਲ ਕਰ ਰਹੇ ਨੇ। ਇਸ ਦਰਮਿਆਨ ਕਾਂਗਰਸ ਜਨਤਾ ਪਾਰਟੀ ਦੇ ਇਸ ਧਰਨੇ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਸੀ। ਹੁਣ ਵੀਰਵਾਰ ਦੇ ਦਿਨ ਬਹੁਤ ਸਾਰੇ ਜਿਹੜੇ ਸਿਆਸੀ ਨੇਤਾ ਸੀ ਔਰ ਬਹੁਤ ਸਾਰੀਆਂ ਸੈਲੀਬ੍ਰਿਟੀਜ਼, ਉਹਨਾਂ ਦੀ ਆਵਾਜਾਈ ਇੱਥੇ ਹੋਈ ਔਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੰਤਰ ਮੰਤਰ ਪਹੁੰਚੇ, ਸੋਨਮ ਵਾਂਗਚੂਕ ਦਾ ਸਾਥ ਦਿੱਤਾ। ਸਮਾਜਵਾਦੀ ਪਾਰਟੀ ਦੀ MP ਤੇ ਅਖਿਲੇਸ਼ ਯਾਦਵ ਦੀ ਧਰਮ ਪਤਨੀ ਡਿੰਪਲ ਯਾਦਵ ਵੀ ਇੱਥੇ ਪਹੁੰਚੇ। ਸਮਾਜਵਾਦੀ ਪਾਰਟੀ ਭਾਰਤ ਦੀ ਸਿਆਸਤ ਦੇ ਵਿੱਚ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਵਿਰੋਧੀ ਧਿਰ ਕਾਂਗਰਸ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਹੀ ਸਭ ਤੋਂ ਜ਼ਿਆਦਾ MP ਜਿਹੜੇ ਨੇ ਉਹ ਪਾਰਲੀਮੈਂਟ ਦੇ ਵਿੱਚ ਮੌਜੂਦ ਨੇ। ਔਰ ਜੰਤਰ ਮੰਤਰ ਪਹੁੰਚਣ ਤੋਂ ਬਾਅਦ ਡਿੰਪਲ ਯਾਦਵ ਨੇ ਕਿਹਾ ਕਿ ਮੈਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਘੱਟੋ ਘੱਟ ਇੰਨੀ ਇੱਕ ਸੰਵੇਦਨਸ਼ੀਲਤਾ ਤਾਂ ਦਿਖਾਣ ਕਿ ਉਹ ਇੱਥੇ ਆਣ ਗੱਲ ਕਰਨ। ਔਰ ਇਸ ਦਰਮਿਆਨ ਕੇਜਰੀਵਾਲ ਨੇ ਕਿਹਾ ਕਿ ਲਗਾਤਾਰ ਹਰ ਪ੍ਰੀਖਿਆ ਦੇ ਨਾਲ ਪੇਪਰ ਲੀਕ ਹੋ ਰਹੇ ਨੇ, ਪੇਪਰਾਂ ਚ ਗੜਬੜੀਆਂ ਹੋ ਰਹੀਆਂ ਨੇ, 20 ਵਿਦਿਆਰਥੀਆਂ ਨੇ ਤਾਂ ਦੇਸ਼ ਭਰ ਦੇ ਵਿੱਚ ਆਤਮ ਹੱਤਿਆਵਾਂ ਵੀ ਕਰ ਲਈਆਂ ਨੇ, ਹੁਣ ਸੋਨਮ ਵਾਂਗਚੂਕ ਜੀ ਬੈਠੇ ਨੇ। ਔਰ ਮੈਂ ਇਹੀ ਅਪੀਲ ਕਰਾਂਗਾ ਕਿ ਸਰਕਾਰ ਸਿੱਖਿਆ ਮੰਤਰੀ ਨੂੰ ਅਹੁਦੇ ਤੋਂ ਹਟਾਵੇ ਤੇ ਸੋਨਮ ਵਾਂਗਚੂਕ ਨੂੰ ਜਿਹੜਾ ਸਿੱਖਿਆ ਮੰਤਰੀ ਬਣਾ ਦੇਵੇ। ਸੋਨਮ ਵਾਂਗਚੂਕ ਦੀ ਸਿਹਤ ਦੇ ਨਾਲ ਜੁੜਿਆ ਹੋਇਆ 19ਵੇਂ ਦਿਨ ਦਾ ਹੈਲਥ ਬੁਲੇਟਿਨ ਵੀ ਡਾਕਟਰਾਂ ਨੇ ਜਾਰੀ ਕੀਤਾ। ਦੱਸ ਦਈਏ ਕਿ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਸੀ ਕਿ ਸੋਨਮ ਵਾਂਗਚੂਕ ਦੀ ਸਿਹਤ ਨੂੰ ਲੈ ਕੇ ਹਰ ਰੋਜ਼ ਡਾਕਟਰਾਂ ਤੋਂ ਜਾਂਚ ਕਰਵਾਈ ਜਾਵੇ ਤੇ ਜੇ ਦਵਾਈ ਦੀ ਲੋੜ ਹੋਵੇ ਤਾਂ ਉਹ ਵੀ ਦੇਣਾ ਸਰਕਾਰ ਦੀ ਹੀ ਜ਼ਿੰਮੇਵਾਰੀ ਹੈ। ਦੱਸ ਦਈਏ ਕਿ ਡਾਕਟਰਾਂ ਦੀ ਟੀਮ ਨੇ 19ਵੇਂ ਦਿਨ ਸੋਨਮ ਵਾਂਗਚੂਕ ਦੇ ਵਜ਼ਨ ਦੇ ਵਿੱਚ 9 ਕਿਲੋਗ੍ਰਾਮ ਹੋਰ ਘੱਟ ਹੋ ਜਾਣ ਦੀ ਜਿਹੜੀ ਖਬਰ ਵੀ ਸਾਂਝੀ ਕੀਤੀ। ਹਾਲਾਂਕਿ ਉਹਨਾਂ ਦੇ ਸਰੀਰ ਦੇ ਵਿੱਚ ਪਾਣੀ ਦੀ ਮਾਤਰਾ ਫਿਲਹਾਲ ਬਣੀ ਹੋਈ ਹੈ, ਮਾਨਸਿਕ ਰੂਪ ਤੋਂ ਪੂਰੀ ਤਰ੍ਹਾਂ ਦੇ ਨਾਲ ਜਿਹੜੇ ਐਕਟਿਵ ਨੇ, ਪਰ ਲਹੂ ਦੀ ਮਾਤਰਾ ਜਿਹੜੀ ਹੈ ਉਹ ਜ਼ਰੂਰ ਘਟ ਗਈ ਹੈ। ਉਹਨਾਂ ਦੀ ਸਿਹਤ ਨੂੰ ਦੇਖਦਿਆਂ ਹੋਇਆਂ ਹੀ ਹੁਣ ਜਿਹੜੇ ਦਿੱਲੀ ਪੁਲਿਸ ਦੇ ਨਾਲ ਕਾਂਗਰਸ ਜਨਤਾ ਪਾਰਟੀ ਦੇ ਜਿਹੜੇ ਲੋਕ ਨੇ ਉਹ ਲਗਾਤਾਰ ਕਾਰਕੁਨ ਲਗਾਤਾਰ ਭਿੜ ਰਹੇ ਨੇ, ਪੁਲਿਸ ਦੀ ਤਰਫ ਤੋਂ ਲਗਾਤਾਰ ਤਕਲੀਫਾਂ ਦਿੱਤੀਆਂ ਜਾਂਦੀਆਂ ਰਹੀਆਂ ਨੇ। ਪਰ ਇਸ ਦਰਮਿਆਨ ਸਮਾਜਿਕ ਕਾਰਕੁਨ ਯੋਗਿੰਦਰ ਯਾਦਵ ਨੇ ਇੱਕ ਬੜਾ ਅਹਿਮ ਬਿਆਨ ਦਿੱਤਾ। ਉਹਨਾਂ ਨੇ ਐਕਸ ਦੇ ਉੱਤੇ ਇੱਕ ਵੀਡੀਓ ਸ਼ੇਅਰ ਕਰਕੇ ਹੈ ਕਿ ਪਿਛਲੇ 48 ਘੰਟਿਆਂ ਦੇ ਵਿੱਚ ਬਾਜ਼ੀ ਪਲਟ ਗਈ ਹੈ। ਉਹਨਾਂ ਕਿਹਾ ਕਿ ਮੈਂ ਬਹੁਤ ਸਾਰੇ ਅੰਦੋਲਨਾਂ ਦੇ ਵਿੱਚ ਦੇਖਿਆ ਕਿ ਸ਼ੁਰੂਆਤ ਦੇ ਵਿੱਚ ਇੱਕ ਇੱਕ ਬੂੰਦ ਦੇ ਲਈ ਤਰਸਣਾ ਪੈਂਦਾ ਹੈ ਤੇ ਫਿਰ ਅਚਾਨਕ ਝੜੀ ਲੱਗ ਜਾਂਦੀ ਹੈ, ਪਰ ਜੰਤਰ ਮੰਤਰ ਤੇ ਵੀ ਅਜਿਹਾ ਹੀ ਹੋ ਰਿਹਾ। ਸੋਨਮ ਵਾਂਗਚੂਕ ਨੂੰ ਸਰਕਾਰ ਨੇ ਜਦੋਂ ਪਰਮਿਸ਼ਨ ਦਿੱਤੀ ਤਾਂ ਸੋਚਿਆ ਹੋਊਗਾ ਕਿ 10 ਦਿਨਾਂ ਚ ਉਹਨਾਂ ਦੀ ਹਵਾ ਨਿਕਲ ਜਾਊਗੀ, ਮੀਡੀਆ ਕਵਰ ਨਹੀਂ ਕਰੂਗਾ, ਕੋਈ ਨਹੀਂ ਆਊਗਾ, ਅੰਦੋਲਨ ਆਪਣੇ ਆਪ ਖਤਮ ਹੋ ਜਾਊਗਾ। ਪਰ ਹਵਾ ਨਿਕਲਣ ਦੀ ਬਜਾਏ ਹੁਣ ਹਵਾ ਚੱਲ ਪਈ ਹੈ। 19ਵੇਂ ਦਿਨ ਤੱਕ ਆਪਣੀ ਜਾਂ ਦਾਅ ਤੇ ਲਗਾ ਕੇ ਸੋਨਮ ਵਾਂਗਚੂਕ ਨੇ ਇਸ ਅੰਦੋਲਨ ਦੇ ਵਿੱਚ ਜਾਨ ਭਰ ਦਿੱਤੀ ਹੈ। ਯੋਗਿੰਦਰ ਯਾਦਵ ਨੇ ਕਿਹਾ ਕਿ ਪੇਪਰ ਲੀਕ ਤੋਂ ਪ੍ਰਭਾਵਿਤ ਨੌਜਵਾਨ ਤਾਂ ਪਹਿਲੇ ਦਿਨ ਤੋਂ ਹੀ ਇੱਥੇ ਹੈਗੇ ਨੇ, ਉਹਨਾਂ ਦੇ ਪਰਿਵਾਰਕ ਮੈਂਬਰ ਵੀ ਨੇ, ਹੋਰ ਬੱਚੇ ਵੀ ਆ ਰਹੇ ਨੇ, ਕਿਸਾਨ ਮਜ਼ਦੂਰ ਆ ਰਹੇ ਨੇ ਅੰਦੋਲਨ ਚ, ਗਾਂਧੀਵਾਦੀ ਨੇ, ਖੱਬੇ ਪੱਖੀ ਨੇ, ਕਲਾਕਾਰ ਨੇ, ਫਿਲਮ ਕਲਾਕਾਰ ਨੇ, ਕਾਮੇਡੀਅਨ ਨੇ ਤੇ ਹੁਣ ਸਮਾਜ ਦੀ ਆਤਮਾ ਨੂੰ ਜਗਾਉਣ ਵਾਲੇ ਲੋਕ ਇੱਥੇ ਸ਼ਾਮਿਲ ਹੋ ਰਹੇ ਨੇ। ਦੱਸ ਦਈਏ ਕਿ ਇਸ ਦਰਮਿਆਨ ਬਾਲੀਵੁੱਡ ਐਕਟਰੈਸ ਸੋਨਾਕਸ਼ੀ ਸਿਨਹਾ ਨੇ ਵੀ ਇੱਕ ਬਿਆਨ ਜਾਰੀ ਕਰ ਖੁੱਲ ਕੇ ਸੋਨਮ ਵਾਂਗਚੂਕ ਦੀ ਹਮਾਇਤ ਕੀਤੀ ਹੈ। ਉਹਨਾਂ ਨੇ ਵੀਡੀਓ ਸੁਨੇਹੇ ਚ ਕਿਹਾ ਹੈ ਕਿ ਹੁਣ ਜੋ ਹੋਊਗਾ ਉਹ ਹੋਵੇ, ਕੋਈ ਗੱਲ ਨੀ, ਪਰ ਮੈਂ ਚੁੱਪ ਨਹੀਂ ਬਹਿ ਸਕਦੀ, ਮੈਨੂੰ ਸ਼ਾਇਦ ਐਸੇ ਬਿਆਨ ਨਹੀਂ ਦੇਣੇ ਚਾਹੀਦੇ, ਪਰ ਮੈਂ ਆਪਣੇ ਆਪ ਨੂੰ ਰੋਕ ਨਹੀਂ ਪਾ ਰਹੀ। ਸੋਨਮ ਵਾਂਗਚੂਕ ਨੂੰ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ, ਉਹਨਾਂ ਨੇ ਦੇਸ਼ ਦੇ ਲਈ ਕਿੰਨਾ ਕੁਝ ਕੀਤਾ ਹੈ, ਕਿੰਨੀਆਂ ਉਪਲਬਧੀਆਂ ਨੇ, ਕਿੰਨੇ ਅਵਾਰਡ ਜਿੱਤੇ ਨੇ, ਪਰ ਹੁਣ ਉਹ ਭੁੱਖ ਹੜਤਾਲ ਤੇ ਬੈਠੇ ਨੇ, ਉਹਨਾਂ ਨੇ ਕੁਝ ਖਾਧਾ ਨਹੀਂ ਹੈ, ਉਹ ਕਿਸ ਦੇ ਲਈ ਬੈਠੇ ਨੇ? ਉਹਨਾਂ ਬੱਚਿਆਂ ਦੇ ਭਵਿੱਖ ਦੇ ਲਈ ਜਿਨ੍ਹਾਂ ਦਾ ਭਵਿੱਖ ਬਰਬਾਦੀ ਦੇ ਵੱਲ ਜਾਂਦਾ ਹੋਇਆ ਦਿਖਾਈ ਦੇ ਰਿਹਾ, ਉਹਨਾਂ ਬੱਚਿਆਂ ਦੇ ਲਈ ਲੜ ਰਹੇ ਨੇ ਜਿਨ੍ਹਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ, ਤੇ ਉਹ ਇੱਕ ਐਸੇ ਸਿਸਟਮ ਦੇ ਖਿਲਾਫ ਲੜ ਰਹੇ ਨੇ ਜੋ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਪਾ ਰਿਹਾ, ਤੇ ਅਸੀਂ ਹੁਣ ਸਾਰੇ ਜਾਣਦੇ ਹਾਂ। ਪਰ ਕੀ ਸਰਕਾਰ ਨੂੰ ਇਹ ਨਹੀਂ ਪਤਾ? ਸਰਕਾਰ ਦੀ ਬਜਾਏ ਉਹਨਾਂ ਨੇ ਉਹ ਲਿਖਿਆ ਸੀ, ਤੇ ਫਿਰ ਵੀ ਇਸ ਦੇਸ਼ ਦੇ ਭਵਿੱਖ ਨੂੰ ਬਚਾਉਣ ਦੇ ਲਈ ਪਿਛਲੇ 18 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਤੇ ਸਾਰੇ ਲੋਕ ਚੁੱਪ ਨੇ, ਪਰ ਮੈਂ ਹੁਣ ਨਹੀਂ ਰਹਿ ਸਕਦੀ। ਇਸ ਦਰਮਿਆਨ ਸੋਨਮ ਵਾਂਗਚੂਕ ਨੇ ਆਪਣੇ ਵੀਡੀਓ ਸੁਨੇਹੇ ਦੇ ਵਿੱਚ ਕਿਹਾ ਸੀ ਕਿ ਜਿਹੜੇ ਹਜ਼ਾਰਾਂ ਲੋਕ ਇਹ ਸੁਨੇਹਾ ਲੈ ਕੇ ਆ ਰਹੇ ਨੇ ਕਿ ਮੈਂ ਆਪਣੀ ਭੁੱਖ ਹੜਤਾਲ ਤੋੜ ਦਵਾਂ, ਵੱਡੇ ਬਜ਼ੁਰਗ ਕਈ ਨੇਤਾਵਾਂ ਨੇ ਵੀ ਮੈਨੂੰ ਇਸ ਹੜਤਾਲ ਨੂੰ ਤੋੜਨ ਦੀ ਅਪੀਲ ਕੀਤੀ ਹੈ, ਮੈਨੂੰ ਜ਼ਬਰਦਸਤੀ ਖਾਣਾ ਖਿਲਾਉਣ ਦੀ ਗੱਲ ਕੀਤੀ ਹੈ, ਪਰ ਮੈਂ ਦੋ ਗੱਲਾਂ ਦੱਸਦਾ। ਪਹਿਲਾਂ ਜੇ ਤਾਂ ਮੈਂ ਖਾ ਵੀ ਲਿਆ ਤਾਂ ਉਹਦੇ ਨਾਲ ਕੀ ਬਦਲਣਾ? ਸੁਨੇਹਾ ਤਾਂ ਇਹੀ ਜਾਣਾ ਕਿ ਸਰਕਾਰ ਨੂੰ ਤਾਂ ਸੁਨੇਹਾ ਇਹੀ ਜਾਏਗਾ ਕਿ ਇੱਕ ਹੋਰ ਹੜਤਾਲ ਟੁੱਟ ਗਈ, ਤੇ ਦੂਜਾ ਇਹ ਕਿ ਸਰਕਾਰ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਉਹ ਏਦਾਂ ਨਹੀਂ ਕਿ ਕੋਈ ਵੀ ਆਵੇ ਇੱਥੇ ਬੈਠ ਜਾਵੇ, ਭੁੱਖ ਹੜਤਾਲ ਕਰੇ ਤੇ ਫਿਰ ਸਰਕਾਰ ਆਪਣੀ ਮਰਜ਼ੀ ਦੇ ਨਾਲ ਤੋੜ ਦੇਵੇ। ਮੈਂ ਚਾਹੇ 4 ਦਿਨਾਂ ਚ ਮਰ ਵੀ ਜਾਵਾਂ, ਬਹੁਤ ਸਾਰੇ ਮੈਡੀਕਲ ਟੈਸਟ ਹੋ ਰਹੇ ਨੇ, ਇੱਥੇ ਸਰਕਾਰ ਦੀ ਜਵਾਬਦੇਹੀ ਤੈਅ ਕਰਨ ਦੀ ਲੋੜ ਮਹਿਸੂਸ ਹੋ ਰਹੀ ਹੈ। ਉੱਥੇ ਭਾਰਤ ਦੀਆਂ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਅਗਲੀ ਖਬਰ ਓਡੀਸ਼ਾ ਤੋਂ, ਜਿੱਥੇ ਓਡੀਸ਼ਾ ਦੇ ਵਿੱਚ ਪੁਰੀ ਦੇ ਅੰਦਰ ਵੀਰਵਾਰ ਦੇ ਦਿਨ ਸਾਲਾਨਾ ਰੱਥ ਯਾਤਰਾ ਦੇ ਦਰਮਿਆਨ ਭੱਜ ਦੌੜ ਮੱਚ ਗਈ। ਦੱਸ ਦਈਏ ਕਿ ਓਡੀਸ਼ਾ ਦੇ ਮੁੱਖ ਮੰਤਰੀ ਦਫ਼ਤਰ ਦੀ ਤਰਫ਼ ਤੋਂ ਦੱਸਿਆ ਗਿਆ ਕਿ ਰੱਥ ਯਾਤਰਾ ਦੇ ਦਰਮਿਆਨ, ਜਿਹੜੀ ਪੁਰੀ ਰੱਥ ਯਾਤਰਾ ਹੁੰਦੀ ਹੈ, ਉਸ ਦੇ ਦਰਮਿਆਨ 7 ਸ਼ਰਧਾਲੂਆਂ ਦੀ ਤਬੀਅਤ ਅਚਾਨਕ ਵਿਗੜ ਵੀ ਗਈ। ਮੌਕੇ ਦੇ ਉੱਤੇ ਤੈਨਾਤ ਕਰਮੀਆਂ ਨੇ ਤੁਰੰਤ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਹਸਪਤਾਲ ਪਹੁੰਚਾਇਆ, ਪਰ ਇਸ ਦੇ ਵਿੱਚੋਂ 60 ਸਾਲ ਦੀ ਉਮਰ ਦੇ ਇੱਕ ਪੁਰਸ਼ ਸ਼ਰਧਾਲੂ ਦੀ ਇਲਾਜ ਦੇ ਦਰਮਿਆਨ ਹੀ ਮੌਤ ਹੋ ਗਈ। ਉਸਦੇ ਕਾਰਨ ਹਾਲੇ ਪਤਾ ਕੀਤੇ ਜਾ ਰਹੇ ਨੇ। ਹਾਲਾਂਕਿ ਮੁੱਖ ਮੰਤਰੀ ਮੋਹਨ ਚਰਨ ਮਾਝੀ ਦੇ ਤਰਫ ਤੋਂ ਇਹ ਬਿਆਨ ਦਿੱਤਾ ਗਿਆ ਕਿ ਕੋਈ ਭੱਜ ਦੌੜ ਨਹੀਂ ਮਚੀ, ਭੀੜ ਦੇ ਵਿੱਚ ਸਾਹ ਲੈਣ ਦੇ ਅੰਦਰ ਤਕਲੀਫ ਹੋ ਰਹੀ ਸੀ, ਐਸੇ ਸਾਨੂੰ 7 ਮਾਮਲੇ ਸਾਹਮਣੇ ਆਏ ਨੇ। ਪਰ ਉਧਰ ਬੀਜੂ ਜਨਤਾ ਦਲ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਪੁਰੀ ਮੈਡੀਕਲ ਕਾਲਜ ਦੇ ਵਿੱਚ 350 ਟਰੋਮਾ ਤੇ ਗੈਰ ਟਰੋਮਾ ਮਰੀਜ਼ਾਂ ਨੂੰ ਲਿਆਂਦਾ ਗਿਆ, ਔਰ ਇਹ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਪੁਰੀ ਰੱਥ ਯਾਤਰਾ ਉਹ ਇੰਤਜ਼ਾਮਾਂ ਦੀ ਕਮੀ ਦੇ ਚਲਦਿਆਂ ਪ੍ਰਭਾਵਿਤ ਹੋਈ ਹੈ। ਕਾਂਗਰਸ ਦੀ ਤਰਫ ਤੋਂ ਵੀ ਲਿਖਿਆ ਗਿਆ ਕਿ ਭੱਜ ਦੌੜ ਵਰਗੀ ਸਥਿਤੀ ਤੋਂ ਬਾਅਦ ਸੈਂਕੜਿਆਂ ਸ਼ਰਧਾਲੂਆਂ ਨੂੰ ਮੈਡੀਕਲ ਸਹੂਲਤ ਦੀ ਲੋੜ ਪਈ ਹੈ। ਪੂਰੀ ਰੱਥ ਯਾਤਰਾ ਦੀਆਂ ਤਿਆਰੀਆਂ ਸਹੀ ਢੰਗ ਦੇ ਨਾਲ ਨਿਭਾਈਆਂ ਜਾਣੀਆਂ ਚਾਹੀਦੀਆਂ ਸੀ। ਮਮਤਾ ਬੈਨਰਜੀ, ਪੱਛਮ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਨੇ, ਤ੍ਰਿਣਮੂਲ ਕਾਂਗਰਸ ਦੀ ਹਾਲੇ ਤੱਕ ਤਾਂ ਪ੍ਰਮੁੱਖ ਨੇ, ਔਰ ਉਹਨਾਂ ਨੇ ਪ੍ਰਮੁੱਖਤਾ ਦੇ ਨਾਲ ਆਪਣੇ ਨੇਤਾਵਾਂ ਨੂੰ ਕਿਹਾ ਹੈ ਕਿ ਹੁਣ ਇੱਕ ਇੱਕ ਕਰਕੇ ਉਹਨਾਂ ਨੂੰ ਦੁੱਖ ਦਰਦ ਨਾ ਦਵੋ। 21 ਜੁਲਾਈ ਨੂੰ ਸ਼ਹੀਦ ਦਿਵਸ ਪ੍ਰੋਗਰਾਮ ਮਨਾਇਆ ਜਾਣਾ, ਉਸ ਤੋਂ ਪਹਿਲਾਂ ਜਿਹਨੇ ਜਿਹਨੇ ਅਸਤੀਫਾ ਦੇਣਾ ਇਕੱਠੇ ਹੀ ਅਸਤੀਫੇ ਦੇ ਦਵੋ। ਮਮਤਾ ਬੈਨਰਜੀ ਨੇ ਕਿਹਾ ਕਿ ਅਦਾਕਾਰਾ ਤੋਂ ਨੇਤਾ ਬਣੀ ਕੋਇਲ ਮਲਿਕ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਈਮੇਲ ਦੇ ਜ਼ਰੀਏ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਉਹਨਾਂ ਨੇ ਇੱਕ ਬੀਜੇਪੀ ਨੇਤਾ ਦੇ ਨਾਲ ਮੁਲਾਕਾਤ ਕੀਤੀ ਹੈ। ਹੁਣ ਜਿਹੜੇ ਵੀ ਲੋਕ ਕਿਸੇ ਦਬਾਅ ਦੇ ਵਿੱਚ ਨੇ ਉਹ 21 ਜੁਲਾਈ ਤੋਂ ਪਹਿਲਾਂ, ਸ਼ਹੀਦ ਦਿਵਸ ਤੋਂ ਪਹਿਲਾਂ ਇਹ ਫੈਸਲਾ ਲੈ ਲੈਣ। ਉਹ ਰਹਿਣਾ ਚਾਹੁੰਦੇ ਨੇ ਸਾਡੇ ਨਾਲ, ਜਾਣਾ ਚਾਹੁੰਦੇ ਨੇ, ਜਾਣਾ ਤਾਂ ਚਲੇ ਜਾਣ। ਸਾਡਾ ਸੰਵਿਧਾਨ ਹਰ ਇੱਕ ਵਿਅਕਤੀ ਨੂੰ ਆਪਣੀ ਪਸੰਦ ਦਾ ਫੈਸਲਾ ਲੈਣ ਦਾ ਅਧਿਕਾਰ ਦਿੰਦਾ ਹੈ। ਮਮਤਾ ਬੈਨਰਜੀ ਨੇ 21 ਜੁਲਾਈ ਨੂੰ ਹੋਣ ਵਾਲੀ TMC ਦੀ ਸ਼ਹੀਦ ਦਿਵਸ ਰੈਲੀ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਵੀ ਨਿਰਪੱਖ ਰਹਿਣ ਦੀ ਅਪੀਲ ਕੀਤੀ ਹੈ। ਇਹ ਰੈਲੀ 1993 ਦੇ ਵਿੱਚ ਖੱਬੇ ਪੱਖੀ ਮੋਰਚੇ ਦੇ ਦੀ ਸਰਕਾਰ ਸੀ, ਜਦੋਂ ਉਸ ਦੌਰਾਨ ਪੁਲਿਸ ਦੀ ਫਾਇਰਿੰਗ ਦੇ ਵਿੱਚ ਮਾਰੇ ਗਏ 13 ਨੌਜਵਾਨ ਕਾਂਗਰਸ ਕਾਰਕੁਨਾਂ ਦੀ ਯਾਦ ਦੇ ਵਿੱਚ ਆਯੋਜਿਤ ਕੀਤੀ ਜਾਂਦੀ ਹੈ। ਹਾਲੀਆ ਦਿਨਾਂ ਦੇ ਵਿੱਚ TMC ਦੇ ਕਈ ਨੇਤਾਵਾਂ ਨੇ ਭਾਜਪਾ ਦੇ ਵਿੱਚ ਜਾਣ ਵਾਲੇ ਜਾਣ ਵਾਲਾ ਪਾਸਾ ਜਿਹੜਾ ਉਹ ਅਪਣਾਇਆ ਹੋਇਆ, ਔਰ ਪਾਰਟੀ ਨੂੰ ਇੱਕ ਤੋਂ ਬਾਅਦ ਇੱਕ ਵੱਡੇ ਝਟਕੇ ਲੱਗ ਰਹੇ ਨੇ। ਰਿਤੂਬਰਤ ਬੈਨਰਜੀ ਦੀ ਅਗਵਾਈ ਵਾਲੇ ਬਾਗੀ ਧੜੇ ਦੇ ਵਿੱਚ TMC ਦੇ ਬਹੁਤ ਸਾਰੇ ਰਾਜ ਸਭਾ, ਲੋਕ ਸਭਾ ਤੇ ਵਿਧਾਨ ਸਭਾ ਦੇ ਵੀ ਵਿਧਾਇਕ ਜਿਹੜੇ ਨੇ ਉਹ ਜਾ ਚੁੱਕੇ ਨੇ, ਔਰ ਰਾਜ ਸਭਾ ਤੇ ਲੋਕ ਸਭਾ ਦੇ ਜਿਹੜੇ MPs ਵੀ ਉਹ ਉਧਰਲੇ ਪਾਸੇ ਪਾਸਾ ਵੱਟ ਗਏ ਨੇ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ। ਬ੍ਰੈਸਟ ਕੈਂਸਰ ਦੇ ਨਾਲ ਜਾਣ ਵਾਲੀਆਂ, ਜਾਨ ਬਚਾਉਣ ਵਾਲੀਆਂ ਜਿਹੜੀਆਂ ਦਵਾਈਆਂ ਨੇ ਉਹਨਾਂ ਨੂੰ ਸਸਤੀ ਕਰਨ ਦੀ ਮੰਗ ਵਾਲੀ ਇੱਕ ਪਟੀਸ਼ਨ ਕੇਰਲ ਹਾਈ ਕੋਰਟ ਦੇ ਵਿੱਚ 4 ਸਾਲ ਤੋਂ ਪੈਂਡਿੰਗ ਪਈ ਹੈ। ਖਬਰ ਇਹ ਨਹੀਂ ਹੈ ਬਲਕਿ ਇਸ ਤੋਂ ਵੀ ਭਿਆਨਕ ਹੈ, ਔਰ ਭਾਰਤ ਦੇ ਸਿਸਟਮ ਦੇ ਉੱਤੇ ਇੱਕ ਸਵਾਲ ਖੜੀ ਕਰ ਰਹੀ ਹੈ ਖਬਰ। 57 ਵਾਰ ਇਸ ਪਟੀਸ਼ਨ ਦੀ ਸੁਣਵਾਈ ਹੋ ਚੁੱਕੀ ਹੈ, ਜਿਸ ਦਵਾਈ ਨੂੰ ਸਸਤੇ ਕੀਤੇ ਜਾਣ ਨੂੰ ਲੈ ਕੇ, ਕੈਂਸਰ ਦੀ ਦਵਾਈ ਨੂੰ ਸਸਤੇ ਕੀਤੇ ਜਾਣ ਨੂੰ ਲੈ ਕੇ ਬਾਰ ਬਾਰ ਅਦਾਲਤ ਦੇ ਦਰਵਾਜ਼ੇ ਤੱਕ ਗੁਹਾਰ ਲਗਾਈ ਜਾਂਦੀ ਹੈ। ਇਸ ਮਾਮਲੇ ਦੇ ਵਿੱਚ ਹੁਣ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੂਰਿਆ ਕਾਂਤ ਨੇ ਸਵੈ ਨੋਟਿਸ, ਜਿਹੜਾ ਕਿ ਸੈਲਫ ਨੋਟਿਸ ਕਿਹਾ ਜਾਂਦਾ ਹੁੰਦਾ, ਸੁਪਰੀਮ ਕੋਰਟ ਚ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ, ਪਰ CGI ਨੇ ਖੁਦ ਹੀ ਇਸ ਮਾਮਲੇ ਦਾ ਨੋਟਿਸ ਲੈ ਕੇ ਇਸ ਦੇ ਉੱਤੇ ਹੁਣ ਸੁਣਵਾਈ ਸ਼ੁਰੂ ਕਰ ਦਿੱਤੀ। ਔਰ ਅੱਜ ਦੇ ਦਿਨ ਖੁਦ ਚੀਫ ਜਸਟਿਸ ਸੂਰਿਆ ਕਾਂਤ ਦੀ ਬੈਂਚ ਵਾਲੀ ਜਿਹੜੀ ਬੈਂਚ ਹੈ ਉਹ ਅੱਜ ਦੇ ਦਿਨ ਸੁਣਵਾਈ ਕਰੇਗੀ। ਦਰਅਸਲ ਇਹ ਮਾਮਲਾ ਕੇਰਲ ਹਾਈ ਕੋਰਟ ਦੇ ਵਿੱਚ 2022 ਤੋਂ, ਜੂਨ 2022 ਤੋਂ ਪੈਂਡਿੰਗ ਪਿਆ। ਬ੍ਰੈਸਟ ਕੈਂਸਰ ਦੇ ਨਾਲ ਜੂਝ ਰਹੀ ਇੱਕ ਮਹਿਲਾ ਨੇ ਮਹਿੰਗੀ ਦਵਾਈ ਦੀ ਕੀਮਤ ਨੂੰ ਘੱਟ ਕਰਨ ਦੀ ਪਟੀਸ਼ਨ ਦਾਇਰ ਕੀਤੀ ਸੀ, ਪਰ ਅਦਾਲਤ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਉਸ ਮਹਿਲਾ ਦੀ ਮੌਤ ਹੋ ਗਈ। ਇਸ ਤੋਂ ਬਾਅਦ ਕੇਰਲ ਹਾਈ ਕੋਰਟ ਨੇ ਕੇਸ ਬੰਦ ਕਰਨ ਤੋਂ ਮਨਾ ਕਰ ਦਿੱਤਾ, ਪਰ ਫੈਸਲਾ ਵੀ ਨਹੀਂ ਦਿੱਤਾ। ਅਦਾਲਤ ਦਾ ਕਹਿਣਾ ਸੀ ਕਿ ਮਾਮਲਾ ਸਿਰਫ ਮਹਿਲਾ ਦਾ ਨਹੀਂ ਹੈ ਬਲਕਿ ਉਸਦੀ ਦਵਾਈ ਦੇ ਲਈ ਲੋੜ ਪੈਣ ਵਾਲੇ ਹਰ ਮਰੀਜ਼ ਦਾ ਹੈ। 4 ਸਾਲਾਂ ਦੇ ਵਿੱਚ 57 ਵਾਰ ਇਹ ਕੇਸ ਲਿਸਟ ਹੋ ਚੁੱਕੇ ਹੈ ਕੇਰਲ ਹਾਈ ਕੋਰਟ ਦੇ ਵਿੱਚ, ਫੈਸਲਾ ਕੋਈ ਆ ਨਹੀਂ ਰਿਹਾ। ਕੇਰਲ ਕੋਰਟ ਨੂੰ ਲੱਗ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੀਆਂ ਕੇਂਦਰ ਸਰਕਾਰ ਹੈ ਉਹਨਾਂ ਨੂੰ ਟਾਲਾ ਮਟੋਲਾ ਕਰ ਰਹੀ ਹੈ। ਪਰ ਹੁਣ ਸੀਜੀਆਈ ਨੇ ਜਦੋਂ ਖੁਦ ਇਸ ਦਾ ਨੋਟਿਸ ਲਿਆ ਤਾਂ ਉਮੀਦ ਹੈ ਕਿ ਥੋੜੀ ਉਮੀਦ ਤਾਂ ਬਚੀ ਹੈ ਕੈਂਸਰ ਦੇ ਮਰੀਜ਼ਾਂ ਨੂੰ, ਬ੍ਰੈਸਟ ਕੈਂਸਰ ਦੇ ਮਰੀਜ਼ਾਂ ਨੂੰ। ਦੇਸ਼ ਚ ਬਹੁਤ ਕੁਝ ਹੋ ਰਿਹਾ ਹੈ, ਪਰ ਪੰਜਾਬ ਦੀਆਂ ਵੀ ਦੋ ਚਾਰ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰੀ ਸਾਂਝ ਪਾਣਗੇ ਆਉਂਦੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ, ਜਿਹਨੂੰ ਸਿੱਟ ਕਹਿ ਲਿਆ ਜਾਂਦਾ, ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਉਹਨਾਂ ਨੇ ਬਹਿਬਲ ਕਲਾਂ ਤੇ ਕੋਟਕਪੂਰਾ ਬੇਅਦਬੀ ਮਾਮਲਿਆਂ ਦੇ ਨਾਲ ਜੁੜੇ ਗੋਲੀਕਾਂਡਾਂ ਦੀ ਜਾਂਚ ਦੇ ਮਾਮਲੇ ਚ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਲਬ ਕੀਤਾ ਹੈ। ਸਿੱਟ ਨੇ ਬਾਦਲ ਨੂੰ ਅਗਲੇ ਸੋਮਵਾਰ ਪੁੱਛਗਿੱਛ ਦੇ ਲਈ ਸੱਦਿਆ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਹੀ ਹੰਗਾਮੀ ਮੀਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਅੱਗੇ ਚੱਲ ਕੇ ਇਸ ਦੇ ਅਸਰ ਅੰਦਾਜ਼ ਦੇ ਉੱਤੇ ਗੱਲ ਕੀਤੀ ਜਾ ਸਕਦੀ ਹੈ। ਉਧਰ ਆਉਂਦੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਵਿੱਚ ਵੀ ਧੜੇਬੰਦੀ ਵੱਧ ਰਹੀ ਹੈ। ਕਾਂਗਰਸ ਆਗੂ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਧੜੇ ਨੂੰ ਮਿਲਣ ਤੋਂ ਹੁਣ ਇਨਕਾਰ ਕਰ ਦਿੱਤਾ ਗਿਆ। ਅਸਲ ਦੇ ਵਿੱਚ ਕਾਂਗਰਸ ਦੀ ਕੱਲ ਦੇ ਦਿਨ ਬੈਠਕ ਵੀ ਹੋਈ ਸੀ। ਕਾਂਗਰਸ ਦੀ ਬੈਠਕ ਦੇ ਵਿੱਚ ਆਉਂਦੇ ਵਿਧਾਨ ਸਭਾ ਸੈਸ਼ਨ ਦੇ ਬਾਰੇ ਚਰਚਾਵਾਂ ਕੀਤੀਆਂ ਗਈਆਂ ਨੇ ਕਿ ਆਖਿਰਕਾਰ ਉਸ ਸੈਸ਼ਨ ਦੇ ਵਿੱਚ ਕਾਂਗਰਸ ਦੀ ਰਣਨੀਤੀ ਕੀ ਹੋਵੇ। ਕਾਂਗਰਸ ਦਾ ਕਹਿਣਾ ਹੈ ਕਿ ਇਸ ਬੈਠਕ ਦੇ ਵਿੱਚ ਜਿਹੜੀ ਰਾਮ ਮੰਦਿਰ ਦੇ ਅੰਦਰ ਚੰਦਾ ਚੋਰੀ ਹੋਈ ਹੈ, ਆਸਥਾ ਦੇ ਨਾਲ ਧੋਖਾ ਹੋਇਆ, ਉਧਰ ਸਿੱਖਿਆ ਵਿਵਸਥਾ ਲਗਾਤਾਰ ਵਿਗੜੀ ਹੈ, ਸੰਸਥਾਵਾਂ ਦੇ ਉੱਤੇ ਕਬਜ਼ਾ ਹੋ ਰਿਹਾ, ਭ੍ਰਿਸ਼ਟਾਚਾਰ, ਮਹਿੰਗਾਈ, ਵਿਦੇਸ਼ ਨੀਤੀ, E20 ਵਰਗੇ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਜਾਣੀ, ਔਰ ਕਾਂਗਰਸ ਸਰਕਾਰ, ਕਾਂਗਰਸ ਦੀ ਜਿਹੜੀ ਪਾਰਟੀ ਹੈ ਉਹ ਆਪਣੇ ਪੂਰੇ ਇੰਡੀਆ ਧੜੇ ਦੇ ਨਾਲ ਰਲ ਕੇ ਜਿਹੜੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਦੇ ਵਿੱਚ ਹੈ। ਪਰ ਹਰ ਵਾਰ ਮਾਨਸੂਨ ਛੱਡੋ, ਹਰ ਪਾਰਲੀਮੈਂਟਰੀ ਸੈਸ਼ਨ ਤੋਂ ਪਹਿਲਾਂ ਸਰਕਾਰ ਨੂੰ ਇਸ ਕਿਸਮ ਦੇ ਨਾਲ ਘੇਰਨ ਦੀਆਂ ਤਿਆਰੀਆਂ ਵਿਰੋਧੀ ਧਿਰਾਂ ਕਰਦੀਆਂ ਨੇ, ਪਰ ਸਰਕਾਰ ਚੁੱਪਚਾਪ ਹਰ ਇੱਕ ਸੈਸ਼ਨ ਦੇ ਵਿੱਚੋਂ ਬਚ ਨਿਕਲਦੀ ਹੈ। ਔਰ ਪ੍ਰਧਾਨ ਮੰਤਰੀ ਵੀ ਕੋਈ ਬਿਆਨ ਇਹਨਾਂ ਮਾਮਲਿਆਂ ਦੇ ਉੱਤੇ ਨਹੀਂ ਦੇ ਰਹੇ। ਲੱਗ ਰਿਹਾ ਹੈ ਕਿ ਪ੍ਰਧਾਨ ਮੰਤਰੀ ਪਾਰਲੀਮੈਂਟਰੀ ਸੈਸ਼ਨ ਨੂੰ ਹੀ ਮੰਚ ਬਣਾਉਣਗੇ ਜਿੱਥੋਂ ਉਹ ਬਿਆਨ ਦੇਣਗੇ, ਔਰ ਭਾਜਪਾ ਤੇ ਉਸਦੀ ਟੀਮ ਦੀ ਤਰਫ ਤੋਂ ਫਿਲਹਾਲ ਭਾਸ਼ਣ ਕਿਸ ਤਰੀਕੇ ਦੇ ਨਾਲ ਦਿੱਤੇ ਜਾਣ, ਉਹਨਾਂ ਭਾਸ਼ਣਾਂ ਨੂੰ ਘੜਨ ਦੇ ਵਿੱਚ ਲੱਗੀ ਹੋਈ ਹੈ, ਤਾਂ ਕਿ ਜਿਹੜੀ ਵਿਰੋਧੀ ਧਿਰ ਉਸ ਨੂੰ ਚੁੱਪ ਕਰਾਇਆ ਜਾ ਸਕੇ ਤੇ ਮੀਡੀਆ ਦੇ ਵਿੱਚ ਇੱਕ ਨਵਾਂ ਨੈਰੇਟਿਵ ਜਿਹੜਾ ਉਹ ਸ਼ੁਰੂ ਕੀਤਾ ਜਾ ਸਕੇ। ਵੈਸੇ ਮੀਡੀਆ ਦੀ ਗੱਲ ਜਦੋਂ ਤੁਰੀ ਹੋ ਹੈ ਤੇ ਇਸ ਵਕਤ ਹੁਣ ਇੱਕ ਕਾਫੀ ਅਹਿਮ ਖਬਰ ਜਿਹੜੀ ਮੀਡੀਆ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ, ਉਹ ਇਹ ਹੈ ਕਿ ਜਦੋਂ ਨਿਊਜ਼ੀਲੈਂਡ ਦੇ ਵਿੱਚ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਮੀਡੀਆ ਦੇ ਨਾਲ ਗੱਲਬਾਤ ਕਿਉਂ ਨਹੀਂ ਕਰਦੇ, ਇਸ ਕਿਸਮ ਦਾ ਇੱਕ ਸਵਾਲ ਪੁੱਛਿਆ ਗਿਆ ਸੀ, ਤਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਨਿਊਜ਼ੀਲੈਂਡ ਦੀ ਪ੍ਰੈਸ ਨੂੰ ਇਹ ਗੱਲ ਕਹੀ ਸੀ ਕਿ ਅਸਲ ਦੇ ਵਿੱਚ ਭਾਰਤ ਦਾ ਬਹੁਤਾ ਜਿਹੜਾ ਆਬਾਦੀ ਦਾ ਤਬਕਾ ਉਹ ਦਿਹਾਤੀ ਆਬਾਦੀ ਦੇ ਨਾਲ ਜੁੜਿਆ ਹੋਇਆ, ਤੇ ਪ੍ਰਧਾਨ ਮੰਤਰੀ ਪ੍ਰੈਸ ਕਾਨਫਰੰਸਿਸ ਦੀ ਬਜਾਏ ਆਪਣੇ ਨਿੱਜੀ ਸੰਬੋਧਨਾਂ ਦੇ ਨਾਲ ਪੇਂਡੂ ਆਬਾਦੀ ਦੇ ਮੁਖਾਤਬ ਹੁੰਦੇ ਨੇ। ਹੁਣ ਐਡੀਟਰਸ ਗਿਲਡ ਆਫ ਇੰਡੀਆ ਨੇ ਇੱਕ ਬਿਆਨ ਜਾਰੀ ਕਰਕੇ ਵਿਦੇਸ਼ ਮੰਤਰਾਲੇ ਦੇ ਇਸ ਬਿਆਨ ਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਹੈ। ਗਿਲਡ ਯਾਨੀ ਕਿ ਦੇਸ਼ ਭਰ ਦੇ ਮੀਡੀਆ ਦੇ ਸਿਖਲੇ ਕਾਰਕੁਨ ਨੇ ਜਿਹੜੇ ਅਲੱਗ ਅਲੱਗ ਅਖਬਾਰਾਂ ਦੇ ਨਾਲ ਜੁੜੇ ਹੋਏ ਐਡੀਟਰ, ਟੀਵੀ ਚੈਨਲਾਂ ਦੇ ਨਾਲ ਜੁੜੇ ਹੋਏ ਪ੍ਰੋਡਿਊਸਰ, ਉਹਨਾਂ ਦੀ ਇੱਕ ਯੂਨੀਅਨ ਹੈ, ਇੱਕ ਐਸੋਸੀਏਸ਼ਨ ਹੈ ਜਿਹਨੂੰ ਐਡੀਟਰਸ ਗਿਲਡ ਆਫ ਇੰਡੀਆ ਕਿਹਾ ਜਾਂਦਾ ਹੈ, ਸ਼ਾਰਟ ਦੇ ਵਿੱਚ ਗਿਲਡ ਕਹਿ ਲਿਆ ਜਾਂਦਾ ਹੈ। ਗਿਲਡ ਨੇ ਆਪਣੇ ਬਿਆਨ ਜਾਰੀ ਕੀਤਾ, ਗਿਲਡ ਨੇ ਕਿਹਾ ਹੈ ਕਿ ਮੀਡੀਆ ਦੇ ਸਵਾਲਾਂ ਦਾ ਸਾਹਮਣਾ ਕਰਨ ਤੋਂ ਪ੍ਰਧਾਨ ਮੰਤਰੀ ਕਿਉਂ ਬਚਦੇ ਨੇ। ਇਸ ਸਵਾਲ ਦੇ ਜਵਾਬ ਦੇ ਵਿੱਚ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਦੀ ਇਹ ਦਲੀਲ ਪੂਰੀ ਤਰ੍ਹਾਂ ਦੇ ਨਾਲ ਕਮਜ਼ੋਰ ਹੈ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਸ਼ਹਿਰੀ ਤੇ ਪੇਂਡੂ ਦੋਹਾਂ ਲੋਕਾਂ ਦੀ ਲੋੜ ਪੈਂਦੀ ਹੈ, ਔਰ ਇਸ ਦੇ ਲਈ ਖਾਸ ਤੌਰ ਦੇ ਉੱਤੇ ਐਸੇ ਸਮੇਂ ਚ ਜਦੋਂ ਪੱਛਮੀ ਏਸ਼ੀਆ ਦੇ ਵਿੱਚ ਜੰਗ ਲੱਗੀ ਹੋਈ ਹੈ, ਦੇਸ਼ ਦੇ ਅੰਦਰ ਵੀ ਇੱਕ ਅੰਦਰੂਨੀ ਸੰਕਟ ਹੈ। ਪ੍ਰਧਾਨ ਮੰਤਰੀ ਨੂੰ ਮੀਡੀਆ ਦੇ ਸਾਹਮਣੇ ਵਿਚਾਰ ਰੱਖਣ ਤੋਂ ਪਰਹੇਜ਼ ਕਿਉਂ ਹੋ ਰਿਹਾ, ਇਹ ਦੱਸਣਾ ਚਾਹੀਦਾ। ਐਡੀਟਰਸ ਗਿਲਡ ਨੇ ਇਹ ਵੀ ਕਿਹਾ ਹੈ ਕਿ ਦੁਨੀਆ ਦੇ ਲੋਕਤੰਤਰੀ ਦੇਸ਼ਾਂ ਦੇ ਵਿੱਚ ਮੀਡੀਆ ਦੇ ਸਵਾਲਾਂ ਦੇ ਨਿਯਮਤ ਤੌਰ ਦੇ ਉੱਤੇ ਜਵਾਬ ਦਿੱਤੇ ਜਾਂਦੇ ਨੇ, ਇਹ ਲੋਕਤੰਤਰੀ ਪ੍ਰਕਿਰਿਆ ਦਾ ਇੱਕ ਹਿੱਸਾ ਹੁੰਦਾ ਹੈ। ਗਿਲਡ ਦੇ ਮੁਤਾਬਕ ਕੇਵਲ ਸੋਸ਼ਲ ਮੀਡੀਆ ਜਾਂ ਇਸ ਤੋਂ ਹੀ ਇੱਕ ਤਰਫਾ ਸੁਨੇਹਾ ਤੈਅ ਨਹੀਂ ਹੋ ਸਕਦਾ। ਗਿਲਡ ਨੇ ਸਿਖਰਲੇ ਅਹੁਦਿਆਂ ਤੇ ਬੈਠੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਕਿਸਮ ਦੇ ਹਲਕੇ ਫੁਲਕੇ ਬਿਆਨ ਦੇਣ ਤੋਂ ਉਹ ਬਚਣ। ਭਾਰਤ ਦੇ ਵਿੱਚ ਸਿਰਫ ਪੇਂਡੂ ਆਬਾਦੀ ਹੀ ਨਹੀਂ, ਸ਼ਹਿਰੀ ਆਬਾਦੀ ਵੀ ਰਹਿੰਦੀ ਹੈ, ਔਰ ਪੇਂਡੂ ਆਬਾਦੀ ਵੀ ਮੀਡੀਆ ਦੇ ਜ਼ਰੀਏ ਹੀ ਪ੍ਰਧਾਨ ਮੰਤਰੀ ਤੱਕ ਜੁੜੀ ਹੋਈ ਹੈ। ਅਜਿਹਾ ਨਹੀਂ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਦੇ ਕੇ ਪ੍ਰਧਾਨ ਮੰਤਰੀ ਪੇਂਡੂ ਆਬਾਦੀ ਦੇ ਨਾਲ ਸੰਬੰਧ ਸਥਾਪਿਤ ਕਰ ਰਹੇ ਨੇ। ਵੈਸੇ ਇਹ ਪ੍ਰਧਾਨ ਮੰਤਰੀ ਅੱਜ ਪੰਜਾਬ ਆ ਰਹੇ ਨੇ, ਦੇਖਣਾ ਹੋਏਗਾ ਕਿ ਪੰਜਾਬ ਦਾ ਕਿੰਨਾ ਕਮੀ ਉਹਨਾਂ ਤੋਂ ਸਵਾਲ ਕਰ ਪਾਉਂਦਾ ਹੈ ਜਾਂ ਮੀਡੀਆ ਨੂੰ ਸਾਹਮਣੇ ਆਉਣ ਵੀ ਦਿੱਤਾ ਜਾਂਦਾ ਹੈ ਜਾਂ ਨਹੀਂ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਤੇ ਚੰਡੀਗੜ੍ਹ ਦਾ ਪ੍ਰਧਾਨ ਮੰਤਰੀ ਦਾ ਇਹ ਦੌਰਾ ਕਾਫੀ ਅਹਿਮ ਹੈ। ਇਸ ਸਾਲ ਇਹ ਦੂਸਰਾ ਦੌਰਾ ਉਹਨਾਂ ਦਾ ਪੰਜਾਬ ਦਾ। ਮੋਦੀ ਪਿਛਲੀ ਵਾਰ ਗੁਰੂ ਰਵਿਦਾਸ ਜਯੰਤੀ ਮੌਕੇ ਡੇਰਾ ਸੱਚਖੰਡ ਬੱਲਾਂ ਆਏ ਸੀ ਤੇ ਪੰਜਾਬ ਦੇ ਹੜ੍ਹਾਂ ਦੇ ਨਾਲ ਜਿਹੜਾ ਤਬਾਹੀ ਹੋਈ ਸੀ ਉਸ ਦਾ ਜਾਇਜ਼ਾ ਲਿਆ ਸੀ। ਹੁਣ ਪੰਜਾਬ ਦੇ ਵਿੱਚ ਅੱਜ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਦੇ ਲਈ ਉਹ ਪਹੁੰਚ ਰਹੇ ਨੇ। ਔਰ ਉਧਰ ਦੂਸਰੇ ਪਾਸੇ ਹਰਿਆਣਾ ਦੇ ਵਿੱਚ ਪਹਿਲੀ ਹਾਈਡਰੋਜਨ ਟ੍ਰੇਨ ਦਾ ਵੀ ਉਦਘਾਟਨ ਹੋਣਾ ਹੈ। ਜੀਂਦ ਰੇਲਵੇ ਸਟੇਸ਼ਨ ਤੇ ਉੱਤੇ ਪਹੁੰਚਣਗੇ। ਦੱਸ ਦਈਏ ਕਿ ਟ੍ਰੇਨ ਜੀਂਦ ਤੋਂ ਸੋਨੀਪਤ ਦੇ ਦਰਮਿਆਨ ਚੱਲਣੀ ਹੈ। 14,700 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਾ ਹੈ, ਉਦਘਾਟਨ ਨਹੀਂ ਕਰਨਾ, ਨੀਂਹ ਪੱਥਰ ਰੱਖਣਾ। ਉਧਰ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਹੁਣ ਤੁਹਾਡੇ ਨਾਲ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਖਬਰ, ਹੋ ਸਕਦਾ ਥੋੜੀ ਲੰਬੀ ਚਲੀ ਜਾਵੇ ਪਰ ਇਹ ਕਾਫੀ ਅਹਿਮ ਖਬਰ ਹੈ। ਜੈਸਿੰਟਾ ਆਰਡਨ ਜਿਹੜੇ ਕਿ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਸੀ 2023 ਚ ਉਸ ਅਹੁਦੇ ਤੋਂ ਹਟ ਗਏ ਸੀ, ਉਹਨਾਂ ਨੇ ਹੁਣ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ, ਔਰ ਕਾਫੀ ਅਹਿਮ ਬਿਆਨ ਦਿੱਤੇ ਨੇ ਔਰ ਲੀਡਰਸ਼ਿਪ ਨੂੰ ਲੈ ਕੇ ਉਹਨਾਂ ਦੇ ਜਿਹੜੇ ਬਿਆਨ ਸਾਹਮਣੇ ਆਏ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਦੇ ਨੇ। ਦੋ ਅਹਿਮ ਜਿਹੜੇ ਪੋਡਕਾਸਟ ਕਹਿ ਲਓ ਜਾਂ ਇੰਟਰਵਿਊਆਂ ਕਹਿ ਲਓ, ਇਹਨਾਂ ਦੋਹਾਂ ਦੇ ਉੱਤੇ ਹੀ ਅੱਜ ਦੀ ਜਿਹੜਾ ਆਸਟ੍ਰੇਲੀਆ ਦੀਆਂ ਖਬਰਾਂ ਟਿਕੀਆਂ ਹੋਈਆਂ ਨੇ। ਇੱਕ ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਦੀ ABC ਨੂੰ ਦਿੱਤੀ ਹੋਈ ਇੰਟਰਵਿਊ ਤੇ ਦੂਜੀ ਪੌਲਿਨ ਹੈਂਸਨ ਦੀ ਜਿਹੜੇ ਕਿ ਇਹਨਾਂ ਦਿਨਾਂ ਚ UK ਦੇ ਵਿੱਚ ਨੇ। UK ਦੇ ਅੰਦਰ ਜਿਹੜੀ ਉਹਨਾਂ ਨੇ ਟੌਮੀ ਰੋਬਿਨਸਨ ਨੂੰ ਇੰਟਰਵਿਊ ਦਿੱਤੀ ਹੈ। ਹੁਣ ਟੌਮੀ ਰੋਬਿਨਸਨ ਵੀ ਆਪਣੇ ਆਪ ਦੇ ਵਿੱਚ ਇੱਕ ਬਦਨਾਮ ਚਿਹਰਾ ਹੈਗਾ ਹੈ, ਕੌਣ ਨੇ ਉਹ ਅੱਗੇ ਚੱਲ ਕੇ ਤੁਹਾਨੂੰ ਖਬਰਾਂ ਦੇ ਵਿੱਚ ਦੱਸਦੇ ਹਾਂ ਜੇਕਰ ਤੁਹਾਨੂੰ ਅੰਦਾਜ਼ਾ ਨਹੀਂ ਹੈ ਤਾਂ। ਪਰ ਪਹਿਲਾਂ ਇੱਧਰ ABC ਨੂੰ ਸੈਰਾ ਕੌਨਵਿਸਕੀ ਨੂੰ ਦਿੱਤੀ ਹੋਈ ਇੰਟਰਵਿਊ ਦੇ ਕੁਝ ਅੰਸ਼ ਤੁਹਾਡੇ ਨਾਲ ਸਾਂਝੇ ਕਰ ਲੈਣੇ ਜੇਕਰ ਖਬਰਾਂ ਦੇ ਵਿੱਚ ਸਮਾਂ ਘੱਟ ਹੋਇਆ ਤਾਂ। ਇਹ ਵਿਸਤਾਰ ਖਬਰਾਂ ਦੋਵੇਂ ਜਿਹੜੀਆਂ ਨੇ ਅੱਗੇ ਚੱਲ ਕੇ ਆਪਣੇ ਸ਼ਾਮ ਦੇ ਬੁਲੇਟਿਨ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਸਿਡਨੀ ਸਟੂਡੀਓ ਤੋਂ। ਇਸ ਦਰਮਿਆਨ ਜਿਹੜੇ ਜੈਸਿੰਟਾ ਆਰਡਨ ਨੇ ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ, ਉਹਨਾਂ ਨੇ ਬੜਾ ਅਹਿਮ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਆਪਣੀ 5 ਸਾਲਾਂ ਦੀ ਜਿਹੜੀ ਨਿਊਜ਼ੀਲੈਂਡ ਦੀ ਸਿਖਰਲੀ ਅਹੁਦੇਦਾਰੀ ਸੀ ਉਹ ਨਿਭਾਉਣ ਦੇ ਵੇਲੇ ਉਹਨਾਂ ਨੇ ਇੱਕ ਗੱਲ ਜ਼ਰੂਰ ਸਿੱਖੀ ਹੈ, ਸਮਝੀ ਹੈ, ਔਰ ਉਹ ਚਾਹੁੰਦੇ ਨੇ ਕਿ ਉਹ ਸਿਆਸਤ ਦੇ ਵਿੱਚ ਇਹ ਗੱਲ ਜ਼ਰੂਰ ਹੋਵੇ, ਔਰ ਸਿਆਸਤ ਤੋਂ ਇਹ ਗੱਲ ਹਾਲਾਂਕਿ ਦੂਰ ਹੁੰਦੀ ਜਾ ਰਹੀ ਹੈ। ਤੁਸੀਂ ਇੱਕ ਪਬਲਿਕ ਪਲੇਟਫਾਰਮ ਦੇ ਉੱਤੇ ਹੁੰਦੇ ਹੋ, ਤੁਸੀਂ ਪਬਲਿਕ ਪਲੇਸ ਦੇ ਲਈ ਕੰਮ ਕਰ ਰਹੇ ਹੁੰਦੇ ਹੋ ਤੇ ਤੁਸੀਂ ਪਬਲਿਕ ਤੋਂ ਦੂਰ ਕਿਵੇਂ ਹੋ ਸਕਦੇ ਹੋ? ਕ੍ਰਾਈਸਟਚਰਚ ਦੇ ਵਿੱਚ ਜਦੋਂ ਅੱਤਵਾਦੀ ਹਮਲਾ ਹੋਇਆ ਸੀ ਤਾਂ ਜੈਸਿੰਡਾ ਆਰਡਨ ਨੇ ਜਿਸ ਤਰੀਕੇ ਦੇ ਨਾਲ ਮੁਸਲਿਮ ਭਾਈਚਾਰੇ ਦੇ ਨਾਲ ਸਾਂਝ ਪਾਈ ਸੀ ਔਰ ਜੋ ਸੁਨੇਹਾ ਦਿੱਤਾ ਸੀ ਮੁਸਲਿਮ ਅਟਾਇਰ ਪਹਿਨ ਕੇ, ਉਹ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੋਇਆ ਸੀ। ਦੁਬਈ ਦੀ ਬੁਰਜ ਖਲੀਫਾ ਇਮਾਰਤ ਤੱਕ ਤੇ ਉੱਤੇ ਉਹਨਾਂ ਦੀ ਤਸਵੀਰ ਜਿਹੜੀ ਉਹ ਉਕੇਰੀ ਗਈ ਸੀ। ਦੱਸ ਦਈਏ ਕਿ ਹਾਰਵਰਡ ਯੂਨੀਵਰਸਿਟੀ ਦੀ ਫੈਲੋਸ਼ਿਪ, ਡਿਊਲ ਫੈਲੋਸ਼ਿਪ ਦੇ ਲਈ ਉਹਨਾਂ ਨੂੰ ਅਪਾਇੰਟ ਕੀਤਾ ਗਿਆ ਔਰ ਇਸ ਦਰਮਿਆਨ ਉਹਨਾਂ ਨੇ ਆਸਟ੍ਰੇਲੀਅਨ ਖਾਸ ਤੌਰ ਦੇ ਉੱਤੇ ਚੋਣਾਂ ਦੇ ਨਤੀਜਿਆਂ ਦੇ ਉੱਤੇ ਇੱਕ ਗੱਲ ਕੀਤੀ ਹੈ। ਉਹਨਾਂ ਕਿਹਾ ਕਿ ਜਿਹੜੇ ਸਰਵੇਖਣ ਇਹ ਇਸ਼ਾਰਾ ਕਰਦੇ ਨੇ ਕਿ ਕੁਝ ਇੱਕ ਐਸੀਆਂ ਪਾਰਟੀਆਂ ਜਿਨ੍ਹਾਂ ਨੂੰ ਕਿ ਅਸੀਂ ਆਮ ਤੌਰ ਦੇ ਉੱਤੇ ਸਿਆਸਤ ਦੇ ਵਿੱਚ ਚੰਗੀ ਪਾਰਟੀ ਨਹੀਂ ਮੰਨਦੇ ਜਾਂ ਚੰਗੀ ਸਿਆਸਤ ਕਰਨ ਵਾਲੇ ਲੋਕ ਨਹੀਂ ਮੰਨਦੇ, ਜੇਕਰ ਸਰਵੇਖਣਾਂ ਦੇ ਵਿੱਚ ਉਹ ਸਿਰੇ ਚੜ੍ਹਨ ਲੱਗ ਜਾਣ ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੀ ਪੋਲੀਟੀਕਲ ਸਟੇਟਸ ਕੋ ਹੈ, ਯਾਨੀ ਕਿ ਮੁੱਖ ਧਾਰਾ ਦੀ ਜਿਹੜੀ ਸਿਆਸਤ ਹੈ ਉਸ ਦੇ ਵਿੱਚ ਕੋਈ ਨਾ ਕੋਈ ਗੜਬੜ ਹੈ। ਲੋਕ ਮੁੱਖ ਧਾਰਾ ਦੀ ਸਿਆਸਤ ਤੋਂ ਤੰਗ ਆ ਚੁੱਕੇ ਹੁੰਦੇ ਨੇ, ਚਾਹੇ ਉਹ ਸੱਤਾਧਾਰੀ ਧਿਰ ਹੋਵੇ ਚਾਹੇ ਉਹ ਵਿਰੋਧੀ ਧਿਰ ਹੋਵੇ, ਇਸੇ ਕਰਕੇ ਉਹ ਐਸੇ ਵਿਕਲਪ ਅਪਣਾ ਕੇ ਸਰਕਾਰ ਨੂੰ ਜਾਂ ਵਿਰੋਧੀ ਧਿਰਾਂ ਨੂੰ ਇੱਕ ਸੁਨੇਹਾ ਦੇ ਰਹੇ ਹੁੰਦੇ ਨੇ ਕਿ ਤੁਹਾਡੇ ਦੋਹਾਂ ਤੋਂ ਬਸ ਹੋ ਗਈ ਤੇ ਅਸੀਂ ਹੁਣ ਤੌਬਾ ਕਰ ਰਹੇ ਹਾਂ। ਅਜਿਹੇ ਦੇ ਵਿੱਚ ਜ਼ਰੂਰੀ ਇਹ ਹੋਣਾ ਚਾਹੀਦਾ ਹੈ ਕਿ ਸਰਕਾਰ ਲੋਕਾਂ ਨੂੰ ਅਪਣਾਉਣ, ਲੋਕਾਂ ਦੀ ਕੰਪੈਸ਼ਨੇਟ ਯਾਨੀ ਕਿ ਸੰਵੇਦਨਸ਼ੀਲਤਾ ਨੂੰ ਸਮਝਣ, ਉਹਨਾਂ ਦੇ ਨਾਲ ਉਸ ਧਰਾਤਲ ਦੇ ਉੱਤੇ ਆ ਕੇ ਗੱਲ ਕਰਨ ਜਿਸ ਧਰਾਤਲ ਦੇ ਉੱਤੇ ਲੋਕ ਗੱਲ ਆਪਣੀ ਕਹਿਣੀ ਚਾਹੁੰਦੇ ਨੇ, ਰੱਖਣੀ ਚਾਹੁੰਦੇ ਨੇ। ਔਰ ਮੈਂ ਬਿਲਕੁਲ ਨਹੀਂ ਮੰਨਦੀ ਕਿ ਸਿਆਸਤ ਬਦਲ ਰਹੀ ਹੈ, ਕਿਉਂਕਿ ਇਸ ਨੂੰ ਮੀਡੀਆ ਦੇ ਵਿੱਚ ਜਿਵੇਂ ਮਰਜ਼ੀ ਪ੍ਰਚਾਰਿਆ ਜਾ ਰਿਹਾ ਹੋਵੇ ਪਰ ਤੁਸੀਂ ਅੱਜ ਵੀ ਸਰਵੇਖਣ ਕਰਵਾ ਕੇ ਦੇਖ ਲਓ ਕਿਸੇ ਵੀ ਲੋਕਤੰਤਰੀ ਮੁਲਕ ਦੇ ਵਿੱਚ, ਔਰ ਇਹ ਸਵਾਲ ਪੁੱਛੋ ਲੋਕਾਂ ਤੋਂ ਕਿ ਕੀ ਉਹ ਆਪਣੇ ਸਿਆਸਤਦਾਨਾਂ ਤੋਂ ਸੰਤੁਸ਼ਟ ਨੇ, ਤੇ ਜਵਾਬ ਨਾ ਹੀ ਆਏਗਾ। ਇਹਦਾ ਮਤਲਬ ਸਿਆਸਤ ਲੋਕ ਨਹੀਂ ਬਦਲੇ, ਲੋਕ ਉਹੀ ਚਾਹੁੰਦੇ ਨੇ ਜੋ ਉਹਨਾਂ ਦੀ ਪਹਿਲਾਂ ਵੀ ਤਵੱਕੋ ਰਹਿੰਦੀ ਸੀ ਸਿਆਸਤਦਾਨਾਂ ਤੋਂ ਕਿ ਉਹਨਾਂ ਦੇ ਭਲਾਈ ਦੇ ਕੰਮਾਂ ਦੇ ਲਈ ਸਰਕਾਰ ਕਿਵੇਂ ਕੰਮ ਕਰਦੀ ਹੈ। ਪ੍ਰਧਾਨਮੰਤਰੀ ਰਹਿੰਦਿਆਂ ਹੋਇਆਂ ਮੈਂ ਇਸ ਗੱਲ ਦੀ ਕਦੇ ਸ਼ਰਮ ਮਹਿਸੂਸ ਨਹੀਂ ਕੀਤੀ ਕਿ ਮੈਂ ਲੋਕਾਂ ਦੇ ਨਾਲ ਪਹਿਲਾਂ ਇੱਕ ਮਨੁੱਖ ਦੇ ਤੌਰ ਤੇ ਜੁੜਾਂ, ਬਾਅਦ ਵਿੱਚ ਸਿਆਸਤਦਾਨ ਦੇ ਤੌਰ ਤੇ ਜੁੜਾ। ਵੈਸੇ ਹੋਰ ਵੀ ਬਹੁਤ ਸਾਰੇ ਅੰਸ਼ ਸੀ ਉਹਨਾਂ ਦੇ ਇਸ ਭਾਸ਼ਣ ਦੇ, ਅੱਗੇ ਚੱਲ ਕੇ ਉਹ ਸਾਂਝੇ ਕਰਾਂਗੇ। ਹੁਣ ਦੂਜੇ ਭਾਸ਼ਣ ਦੀ, ਭਾਸ਼ਣ ਦਾ ਛੱਡੋ ਇੰਟਰਵਿਊ ਦੇ, ਦੂਜੀ ਇੰਟਰਵਿਊ ਦੀ ਗੱਲ ਕਰ ਲੈਂਦੇ। ਪਹਿਲਾਂ ਤਾਂ ਟੌਮੀ ਰੋਬਿਨਸਨ ਦੇ ਬਾਰੇ ਸੁਣੋ ਤੁਸੀਂ। ਕੱਲ੍ਹ ਦੇ ਦਿਨ ਤੁਹਾਡੇ ਨਾਲ ਖ਼ਬਰ ਸਾਂਝੀ ਕੀਤੀ ਸੀ ਕਿ ਪੌਲਿਨ ਹੈਨਸਨ ਛੁੱਟੀਆਂ ਕੱਟਣ ਚਲੇ ਗਏ ਨੇ। ਪਿਛਲੇ ਹਫ਼ਤੇ ਇੱਕ ਸਰਵੇਖਣ ਦੇ ਵਿੱਚ ਉਹਨਾਂ ਦੇ ਖਿਲਾਫ ਜਾਂਦਾ ਹੈ, ਖਿਲਾਫ ਤਾਂ ਕੀ ਕਹੀਏ ਬਲਕਿ ਥੱਲੇ ਜਾ ਰਿਹਾ ਹੈ ਉਹਨਾਂ ਦਾ ਗ੍ਰਾਫ, ਜਿਹੜਾ ਪਹਿਲਾਂ ਇੱਕਦਮ ਰਾਕੇਟ ਦੀ ਤਰ੍ਹਾਂ ਤਾਂ ਚੜ ਗਿਆ ਸੀ, ਤੇ ਹੁਣ ਸਰਵੇਖਣਾਂ ਦੇ ਵਿੱਚ ਪੌਲਿਨ ਹੈਨਸਨ ਤੋਂ ਲੋਕ ਟੁੱਟ ਰਹੇ ਨੇ। ਚਾਹੇ ਉਹਨਾਂ ਦੀ ਤਰਫ ਤੋਂ ਪੇਡ ਪੈਰੈਂਟਲ ਲੀਵ ਤੇ ਦਿੱਤਾ ਗਿਆ ਬਿਆਨ ਹੋਵੇ, ਚਾਹੇ ਵਧੀਆਂ ਹੋਈਆਂ ਤਨਖਾਹਾਂ ਦੇ ਉੱਤੇ, ਚਾਹੇ ਅਲੱਗ ਅਲੱਗ ਮਸਲੇ ਉਹਨਾਂ ਦੀ ਤਰਫ ਤੋਂ ਕਹੇ ਗਏ ਹੋਣ, ਉਹ ਆਸਟ੍ਰੇਲੀਆਈ ਲੋਕਾਂ ਨੂੰ ਜਾਂ ਵੋਟਰਾਂ ਨੂੰ ਪਸੰਦ ਨਹੀਂ ਆ ਰਹੇ। ਪਰ ਇਸ ਤੋਂ ਬਾਅਦ ਉਹ ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਜੀਨਾ ਰਾਇਨਹਾਰਡ ਦੇ ਨਾਲ ਘੁੰਮਣ ਦੇ ਲਈ ਸਿਸਲੀ ਇਟਲੀ ਦੇ ਵਿੱਚ ਚਲੇ ਗਏ ਤੇ ਬਰਤਾਨੀਆ ਗਏ ਨੇ। ਹੁਣ ਯੂਕੇ ਦੇ ਵਿੱਚ ਟੌਮੀ ਰੋਬਿਨਸਨ ਦੇ ਨਾਲ ਉਹਨਾਂ ਨੇ ਇੱਕ ਪੋਡਕਾਸਟ ਇੰਟਰਵਿਊ ਕੀਤੀ ਹੈ। ਟੌਮੀ ਰੋਬਿਨਸਨ ਯੂਕੇ ਦੇ ਅੰਦਰ ਇਮੀਗ੍ਰੇਸ਼ਨ ਦੇ ਖਿਲਾਫ ਆਵਾਜ਼ਾਂ ਚੁੱਕਣ ਵਾਲੇ ਸਭ ਤੋਂ ਕੱਟੜ ਦੱਖਣਪੰਥੀ ਮੰਨੇ ਜਾ ਸਕਦੇ ਨੇ, ਐਕਸਟ੍ਰੀਮਿਸਟ ਰਾਈਟ ਵਿੰਗਰ ਮੰਨੇ ਜਾ ਸਕਦੇ ਨੇ। ਬਲਕਿ ਉਹਨਾਂ ਨੇ ਬਰਤਾਨੀਆ ਦੇ ਅੰਦਰ ਇੱਕ ਅਦਾਰਾ ਵੀ ਬਣਾਇਆ ਸੀ, ਇੰਗਲਿਸ਼ ਡਿਫੈਂਸ ਲੀਗ। ਉਹ ਵੱਖਰੀ ਗੱਲ ਹੈ ਕਿ ਸਰਕਾਰ ਨੇ ਉਸਨੂੰ ਹੁਣ ਭੰਗ ਕਰ ਦਿੱਤਾ, ਪਰ ਇਹ ਅਕਸਰ ਇਸਲਾਮਿਕ ਲੋਕਾਂ ਦੇ ਖਿਲਾਫ ਪ੍ਰਦਰਸ਼ਨ ਕਰਨ ਵਾਲਾ ਇੱਕ ਧੜਾ ਸੀ। ਵੈਸੇ ਵੀ ਟੌਮੀ ਰੋਬਿਨਸਨ ਦਾ ਇਤਿਹਾਸ ਸਮਝਣ ਵਾਲਾ ਹੈ। ਉਹਨਾਂ ਦੇ ਪਿਤਾ ਸਟੀਫਨ ਕ੍ਰਿਸਟੋਫਰ ਲੈਨਨ ਇੱਕ ਖੁਦ ਦੱਖਣਪੰਥੀ ਰਹੇ ਨੇ, ਦੇਸ਼ ਦੇ ਅੰਦਰ ਐਂਟੀ ਮਾਈਗ੍ਰੇਸ਼ਨ ਐਂਟੀ ਇਸਲਾਮ ਜਿਹੜੀਆਂ ਗਤੀਵਿਧੀਆਂ ਸੀ ਉਹਨਾਂ ਨੂੰ ਅੰਜਾਮ ਦੇਣ ਵਾਲੇ ਰਹੇ ਨੇ, ਔਰ ਸਾਰੀ ਸਿਆਸਤ ਜਿਹੜੀ ਉਹਨਾਂ ਦੀ ਬ੍ਰਿਟੇਨ ਦੇ ਅੰਦਰ ਰਹੀ ਹੈ ਉਹ ਇਸੇ ਦੇ ਉੱਤੇ ਆਧਾਰਿਤ ਰਹੀ ਹੈ। ਹਾਲਾਂਕਿ ਉਹ ਕਿਸੇ ਅਹੁਦੇ ਤੇ ਨਹੀਂ ਸੀ ਪਹੁੰਚ ਸਕੇ, ਪਰ ਆਮ ਤੌਰ ਦੇ ਉੱਤੇ ਇਸ ਕਿਸਮ ਦੀ ਸਿਆਸਤ ਜਿਹੜੀ ਹੈ ਉਹ ਦੇਸ਼ ਦੇ ਵਿੱਚ ਵੰਡ ਪਾਉਣ ਵਾਲੀ ਮੰਨੀ ਜਾਂਦੀ ਹੈ। ਹੋਰ ਤਾਂ ਹੋਰ ਟੌਮੀ ਰੋਬਿਨਸਨ ਦੇ ਕੋਲ ਜਾਲੀ ਪਾਸਪੋਰਟ, ਫਰਾਡ ਕਰਨ ਦੇ ਦੋਸ਼, ਕੋਰਟ ਦੀ ਉਲੰਘਣਾ ਕਰਨ ਦੇ ਦੋਸ਼, ਕਈ ਸਾਰੀਆਂ ਗਲਤੀਆਂ ਕਰਕੇ ਉਹ ਜੇਲ੍ਹਾਂ ਵੀ ਕੱਟ ਚੁੱਕੇ ਨੇ। ਪਰ ਟੌਮੀ ਰੋਬਿਨਸਨ ਨੂੰ ਇਸ ਗੱਲ ਦਾ ਫਖਰ ਮਹਿਸੂਸ ਹੁੰਦਾ, ਬ੍ਰਿਟਿਸ਼ ਨੈਸ਼ਨਲ ਪਾਰਟੀ ਜਿਹੜੀ ਇੱਕ ਐਕਸਟ੍ਰੀਮ ਰਾਈਟ ਪਾਰਟੀ ਹੈ ਉਹਦੇ ਮੈਂਬਰ ਵੀ ਰਹਿ ਚੁੱਕੇ ਨੇ। ਹੁਣ ਉਹਨਾਂ ਨੇ ਇੱਕ ਪੋਡਕਾਸਟ ਕੀਤਾ ਹੈ ਪੌਲਿਨ ਹੈਨਸਨ ਦੇ ਨਾਲ, ਔਰ ਦੋਹਾਂ ਨੇ ਜਿਵੇਂ ਦਿਲ ਦੀਆਂ ਗੱਲਾਂ ਖੁੱਲ ਕੇ ਸਾਂਝੀਆਂ ਕੀਤੀਆਂ ਨੇ। ਪਹਿਲਾਂ ਤਾਂ ਇਹ ਸਵਾਲ ਪੁੱਛਿਆ ਗਿਆ ਕਿ ਪੌਲਿਨ ਹੈਨਸਨ ਨੇ ਕਿਉਂ ਕਿਹਾ ਸੀ ABC ਨੂੰ, SBS ਨੂੰ ਕਿ ਬੰਦ। ਪੌਲਿਨ ਹੈਨਸਨ ਨੇ ਹੁਣ ਆਪਣੇ ਗੇੜ ਦੇ ਵਿੱਚ ABC, SBS ਤੇ ਚੈਨਲ 9 ਨੂੰ ਵੀ ਗੇੜੇ 'ਚ ਲੈ ਲਿਆ। ਕਿਹਾ ਹੈ ਕਿ ਜਿੱਦਣ ਉਹ ਆ ਗਈ ਸਿਆਸਤ ਦੇ ਵਿੱਚ ਉਹਨਾਂ ਨੇ ਚੈਨਲਾਂ ਨੂੰ ਬੰਦ ਕਰਾਉਣ ਦੀ ਠਾਣੀ ਪਈ ਹੈ, ਔਰ ABC ਨੂੰ ਤਾਂ ਮੈਂ 1996 ਤੋਂ ਹੀ ਚਾਹੁੰਦੀ ਹਾਂ ਕਿ ਬੈਨ ਹੋ ਜਾਵੇ, ਕਿਉਂਕਿ ਉਹਨਾਂ ਨੂੰ ਖਬਰ ਹੀ ਨਹੀਂ ਛਾਪਣੀ ਆਉਂਦੀ, ਮੇਰੇ ਤਾਂ ਹੱਥ ਦੇ ਵਿੱਚ ਉਹ ਖਬਰ ਛਾਪਦੇ ਹੀ ਨਹੀਂ। ਉਧਰ ਹੈਨਸਨ ਨੇ ਇਹ ਵੀ ਗੱਲ ਕਹੀ ਕਿ ਜਿੱਦਣ ਉਹ ਆ ਗਏ ਤਾਂ ਰੈਡੀਕਲ ਇਸਲਾਮ ਜਿਹੜੇ ਮੁਲਕ ਹੈਗੇ ਨੇ ਜਿੱਥੇ ਸਿਰਫ ਔਰ ਸਿਰਫ ਮੁਸਲਿਮ ਲੋਕ ਹੀ ਵੱਸਦੇ ਨੇ, ਉਹਨਾਂ ਲੋਕਾਂ ਨੂੰ, ਔਰ ਖਾਸ ਤੌਰ ਦੇ ਉੱਤੇ ਜਿਹੜੇ ਬੁਰਕਾ ਨਹੀਂ ਬੈਨ ਕਰ ਪਾ ਰਹੇ, ਜਿਹੜੇ ਦੇਸ਼ ਬੁਰਕਾ ਨਹੀਂ ਬੈਨ ਕਰ ਪਾ ਰਹੇ, ਮੈਂ ਉਹਨਾਂ ਦੇਸ਼ਾਂ ਦੇ ਬਸ਼ਿੰਦਿਆਂ ਨੂੰ ਬੈਨ ਕਰ ਦਿਆਂਗੀ, ਆਸਟ੍ਰੇਲੀਆ ਦੇ ਵਿੱਚ ਤਾਂ ਨਹੀਂ ਆਉਂਦਿਆਂਗੀ ਘੱਟੋ ਘੱਟ। ਹਾਲਾਂਕਿ ਉਹਨਾਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਫੈਸਲੇ ਦਾ ਸਵਾਗਤ ਵੀ ਕੀਤਾ। ਪੌਲਿਨ ਹੈਨਸਨ ਨੂੰ ਫੀਮੇਲ ਟਰੰਪ ਵੀ ਕਹਿ ਕੇ ਸੋਸ਼ਲ ਮੀਡੀਆ ਦੇ ਉੱਤੇ ਸੱਦਿਆ ਜਾਂਦਾ, ਕਿਉਂਕਿ ਅੱਜ ਤੱਕ ਕਦੇ ਕੋਈ ਐਸੀ ਨੀਤੀ ਨਹੀਂ ਹੋਈ ਜਿਸ ਦਾ ਪੌਲਿਨ ਹੈਨਸਨ ਜਿਹੜੀ ਡੋਨਲਡ ਟਰੰਪ ਨੇ ਕਹੀ ਹੋਵੇ ਤੇ ਉਹਨਾਂ ਨੇ ਵਿਰੋਧ ਕੀਤਾ ਹੋਵੇ। ਬਲਕਿ ਡੋਨਲਡ ਟਰੰਪ ਦੀ ਜਦੋਂ ਰਾਸ਼ਟਰਪਤੀ ਚੋਣਾਂ ਹੋਣੀਆਂ ਸੀ ਤਾਂ ਉਹਨਾਂ ਨੂੰ ਡੋਨੇਸ਼ਨ ਦੇਣ ਦੇ ਵਿੱਚ, ਉਹਨਾਂ ਦੇ ਹਰ ਇੱਕ ਸਮਾਗਮ ਦੇ ਵਿੱਚ ਪੌਲਿਨ ਹੈਨਸਨ ਵੱਧ ਚੜ ਕੇ ਖੁਦ ਉੱਥੇ ਹਿੱਸਾਦਾਰੀ ਕਰ ਰਹੇ ਸੀ। ਇਸ ਦਰਮਿਆਨ ਡੋਨਲਡ ਟਰੰਪ ਨੇ ਜਦੋਂ ਰਾਸ਼ਟਰਪਤੀ ਬਣਦਿਆਂ ਹੀ ਦੂਜੀ ਵਾਰ ਜਦੋਂ ਆਏ ਸੀ ਤਾਂ ਉਹਨਾਂ ਨੇ ਅਫਗਾਨਿਸਤਾਨ, ਮਿਆਂਮਾਰ, ਇਰਾਨ, ਲੀਬੀਆ, ਸੋਮਾਲੀਆ, ਸੁਡਾਨ, ਯਮਨ ਵਰਗੇ 12 ਦੇਸ਼ਾਂ ਦੇ ਉੱਤੇ ਉਹਨਾਂ ਦੇ ਨਾਗਰਿਕਾਂ ਦੇ ਉੱਤੇ ਇੱਕ ਬੈਨ ਲਗਾ ਦਿੱਤਾ ਸੀ ਕਿ ਉਹ ਅਮਰੀਕਾ ਨਹੀਂ ਆ ਸਕਦੇ। ਵਨ ਨੇਸ਼ਨ ਪਾਰਟੀ ਦੀ ਨੇਤਾ ਨੇ ਕਿਹਾ ਕਿ ਐਸੀ ਹੀ ਨੀਤੀ ਔਰ ਇਸ ਤੋਂ ਵੀ ਸਖ਼ਤ ਨੀਤੀ ਸਾਨੂੰ ਆਸਟ੍ਰੇਲੀਆ ਦੇ ਵਿੱਚ ਲਿਆਉਣ ਦੀ ਲੋੜ ਹੈ। ਉਹਨਾਂ ਇਹ ਕਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਆਸਟ੍ਰੇਲੀਆ ਆਉਂਦੇ ਨੇ ਉਹ ਸਿਰਫ ਵੈਲਫੇਅਰ ਸਕੀਮਾਂ ਦੇ ਲਈ ਆਉਂਦੇ ਨੇ। ਦੇਸ਼ ਦੇ ਵਿੱਚ ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਸਕੀਮ ਦੇ ਮਸਲੇ ਦੇ ਉੱਤੇ ਵੀ ਉਹਨਾਂ ਨੇ ਗੱਲ ਰੱਖੀ। ਹੈਨਸਨ ਨੇ ਕਿਹਾ ਕਿ ਦੂਸਰੀ ਆਲਮੀ ਜੰਗ ਤੋਂ ਬਾਅਦ ਯੂਰੋਪੀਅਨ ਜਿਹੜੇ ਆਸਟ੍ਰੇਲੀਆ ਵੀ ਆਏ ਨੇ ਜਿਹੜੇ ਅੰਗਰੇਜ਼ੀ ਵੀ ਨਹੀਂ ਸੀ ਬੋਲ ਪਾਉਂਦੇ ਉਹ ਆਸਟ੍ਰੇਲੀਆ ਦੇ ਢਾਂਚੇ ਦੇ ਵਿੱਚ ਹੁਣ ਰਲ ਮਿਲ ਗਏ ਨੇ। ਹਾਲਾਂਕਿ 1973 ਦੇ ਵਿੱਚ ਜਦੋਂ ਸਰਕਾਰ ਨੇ ਵਾਈਟ ਆਸਟ੍ਰੇਲੀਆ ਪਾਲਿਸੀ, ਜਦੋਂ ਗੋਵ ਵਿਟਲੈਮ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਸੀ, ਜਦੋਂ ਉਹਨਾਂ ਨੇ ਉਹ ਰੱਦ ਕੀਤੀ ਤੇ ਉਸ ਤੋਂ ਬਾਅਦ ਦੇਸ਼ ਦੇ ਵਿੱਚ ਬਹੁਤ ਕੁਝ ਬਦਲ ਗਿਆ। ਆਸਟ੍ਰੇਲੀਆ ਆਸਟ੍ਰੇਲੀਆ ਨਹੀਂ ਰਿਹਾ, ਔਰ ਉਸਦੇ ਵਿੱਚ ਹਰ ਇੱਕ ਰੰਗ ਦੇ ਹਰ ਇੱਕ ਕਿਸਮ ਦੇ ਲੋਕ ਰਲਣੇ ਸ਼ੁਰੂ ਹੋ ਗਏ। ਮੁਸਲਿਮ ਆਬਾਦੀ ਬਹੁਤ ਜ਼ਿਆਦਾ ਰਲਣੀ ਸ਼ੁਰੂ ਹੋ ਗਈ। ਉਹਨਾਂ ਕਿਹਾ ਕਿ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਦਾ ਲਾਅ ਚੱਲਦਾ ਹੈ, ਸ਼ਰੀਆ ਦਾ ਲਾਅ ਨਹੀਂ ਚੱਲਦਾ। ਸ਼ਰੀਆ ਦਾ ਨਿਯਮ ਜਿਹੜਾ ਆਮ ਤੌਰ ਦੇ ਉੱਤੇ ਮੁਸਲਿਮ ਮੁਮਾਲਕਾਂ ਦੇ ਵਿੱਚ ਜਿਹੜਾ ਮਹੱਤਵਪੂਰਨ ਮੰਨਿਆ ਜਾਂਦਾ, ਸੰਵਿਧਾਨ ਤੋਂ ਵੀ ਉੱਤੇ ਮੰਨ ਲਿਆ ਜਾਂਦਾ, ਜਿਵੇਂ ਤਾਲਿਬਾਨ ਦੀ ਸਰਕਾਰ ਹੈ। ਉਧਰ ਪੌਲਿਨ ਹੈਂਸਨ ਨੇ ਇਸ ਗੱਲ ਦੇ ਉੱਤੇ ਵੀ ਆਪਣੀ ਪਿੱਠ ਥਾਪੜੀ ਕਿ ਮੈਨੂੰ ਮਾਣ ਹੈ ਕਿ ਮੈਂ COVID-19 ਦਾ ਟੀਕਾ ਨਹੀਂ ਲਿਆ ਔਰ ਮੈਂ ਇਸ ਬਹਿਸ ਨੂੰ ਦੇਸ਼ ਦੇ ਵਿੱਚ ਤੋਰਿਆ। ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ COVID-19 ਦੇ ਟੀਕੇ ਦੇ ਨਾਲ ਸਿਹਤ ਸਮੱਸਿਆਵਾਂ ਆਉਣ ਲੱਗ ਪਈਆਂ ਸੀ ਤੇ ਉਹ ਸਮੱਸਿਆਵਾਂ ਹੁਣ ਦਿਖਣ ਲੱਗ ਪਈਆਂ ਨੇ, ਹੁਣ ਉਹ ਜ਼ਾਹਰ ਹੋ ਰਹੀਆਂ ਨੇ। ਖੈਰ, ਇਸ ਸਾਰੇ ਦੇ ਦਰਮਿਆਨ ਪੌਲਿਨ ਹੈਂਸਨ ਨੇ ਇੱਕ ਗੱਲ ਹੋਰ ਕੀਤੀ, ਜਿਹੜੀ ਕਿ ਹੋ ਸਕਦਾ ਹੈ ਕਿ ਵਨ ਨੇਸ਼ਨ ਪਾਰਟੀ ਦੇ ਵਿੱਚ ਬਹੁਤ ਸਾਰੇ ਨੇਤਾਵਾਂ ਨੂੰ ਬ੍ਰੈਕਟਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਬਾਨਬੀ ਜੋਇਸ ਨੂੰ ਚੁਭੀ ਹੋਵੇ। ਪੌਲਿਨ ਹੈਂਸਨ ਨੇ ਕਿਹਾ ਕਿ ਲੀ ਹੈਂਸਨ ਜਿਹੜੀ ਮੇਰੀ ਧੀ ਹੈ ਉਹ ਹੁਣ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ, ਉਹ ਵਨ ਨੇਸ਼ਨ ਪਾਰਟੀ ਦੀ ਅਗਵਾਈ ਕਰ ਸਕਦੀ ਔਰ ਕਰਨੀ ਚਾਹੀਦੀ ਹੈ ਉਸਨੂੰ। ਹਾਲਾਂਕਿ ਜਿਵੇਂ ਹੀ ਸਰਵੇਖਣ ਥੱਲੇ ਗਿਆ, ਉਮੀਦ ਇਹ ਮੰਨੀ ਜਾ ਰਹੀ ਹੈ ਕਿ ਰਾਈਟ ਵਿੰਗਰ ਮੀਡੀਆ ਦੀ ਤਰਫ ਤੋਂ ਪੌਲਿਨ ਹੈਂਸਨ ਦੀ ਤਰਫ ਤੋਂ ਜਿਹੜਾ ਇਹ ਸੁਨੇਹਾ ਦਿੱਤਾ ਗਿਆ ਉਸ ਨੂੰ ਉਹ ਉਸ ਸਿਗਨਲ ਨੂੰ ਉਹ ਫੜਨਗੇ ਤੇ ਹੁਣ ਲੀ ਹੈਂਸਨ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਬਿਆਨ ਆਉਣੇ ਸ਼ੁਰੂ ਹੋ ਜਾਣ ਤਾਂ ਇਸ ਗੱਲ ਤੋਂ ਵੀ ਕੋਈ ਇਤਰਾਜ਼ ਨਹੀਂ ਹੈ। ਪਰ ਬਾਨਬੀ ਜੋਇਸ ਦਾ ਕੀ? ਬਾਨਬੀ ਜੋਇਸ ਤੋਂ ਜਦੋਂ ਆਸਟ੍ਰੇਲੀਆ ਦੇ ਵਿੱਚ ਜਿਹੜੇ ਇਸ ਵਕਤ ਮੌਜੂਦ ਨੇ, ਕਿਉਂਕਿ ਪੌਲਿਨ ਹੈਂਸਨ ਤਾਂ ਯੂਰਪ ਗਏ ਹੋਏ ਨੇ ਘੁੰਮਣ ਦੇ ਲਈ, ਲਗਜ਼ਰੀ ਹੋਟਲਾਂ ਦੇ ਵਿੱਚ ਛੁੱਟੀਆਂ ਕੱਟ ਰਹੇ ਨੇ, ਸਵਿਮਿੰਗ ਪੂਲਾਂ 'ਚ ਨਹਾ ਰਹੇ ਨੇ, ਹੱਥ 'ਚ ਸ਼ੈਂਪੇਨਾ ਫੜ ਕੇ ਜਿਹੜੇ ਫੈਸ਼ਨ ਸ਼ੋਅ ਦੇਖ ਰਹੇ ਨੇ, ਤੇ ਜਦੋਂ ਇਹ ਪੁੱਛਿਆ ਗਿਆ ਬਾਨਬੀ ਜੋਇਸ ਤੋਂ ਕਿ ਜੀਨਾ ਰਾਈਨਹਾਰਟ ਦੇ ਖਰਚੇ ਤੇ ਗਏ ਨੇ, ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ, ਛੁੱਟੀਆਂ ਹੈਗੀਆਂ ਨੇ, ਛੁੱਟੀਆਂ ਨੇ, ਪਰ ਮੈਂ ਇਸ ਗੱਲ ਦੀ ਵੀ ਪਰਵਾਹ ਨਹੀਂ ਕਰਦਾ ਕਿ ਉਹ ਡੋਲਚੀ ਗਬਾਨਾ ਦੇ ਸ਼ੋਅ ਤੇ ਗਏ ਨੇ, ਪਰਾਡਾ ਦੇ ਗਏ ਨੇ ਜਾਂ ਕਿਤੇ ਗਏ ਨੇ। ਗੱਲ ਇਹ ਜ਼ਰੂਰੀ ਹੈ ਕਿ ਉਹ ਆਪਣੇ ਖਰਚੇ ਤੇ ਗਏ ਨੇ, ਇਹ ਉਹਨਾਂ ਦਾ ਪੈਸਾ ਹੈ, ਉਹਨਾਂ ਦਾ ਸਮਾਂ, ਸਕੂਲ ਹੋਲੀਡੇ ਚੱਲ ਰਹੀਆਂ, ਹਾਲਾਂਕਿ ਪੌਲਿਨ ਹੈਂਸਨ ਦਾ ਕਿਹੜਾ ਬੱਚਾ ਜਿਹੜਾ ਸਕੂਲ ਜਾਂਦਾ। ਪਰ ਉਹਨਾਂ ਕਿਹਾ ਕਿ ਬਾਨਬੀ ਜੋਇਸ ਨਾਲ ਇਹ ਕਹਿਣਾ ਸੀ ਕਿ ਇਸ ਦਾ ਫੈਸਲਾ ਉਹਨਾਂ ਦਾ ਪੂਰੀ ਤਰ੍ਹਾਂ ਦੇ ਨਾਲ ਆਪਣਾ ਫੈਸਲਾ ਹੈ, ਯਾਨੀ ਕਿ ਵਨ ਨੇਸ਼ਨ ਪਾਰਟੀ ਦੇ ਵਿੱਚ ਫੈਸਲਾ ਵੀ ਵਨ ਵਿਅਕਤੀ ਦਾ ਹੀ ਹੁੰਦਾ, ਇੱਕ ਵਿਅਕਤੀ ਦਾ ਹੀ ਹੁੰਦਾ। ਖੈਰ, ਬਾਨਬੀ ਜੋਇਸ ਨੇ ਇਹ ਵੀ ਬਿਆਨ ਦਿੱਤਾ ਕਿ ਉਹ ਇਸ ਗੱਲ ਤੋਂ ਵੀ ਖੌਫ ਜ਼ਦਾ ਨਹੀਂ ਨੇ ਜਾਂ ਘਬਰਾਏ ਹੋਏ ਨਹੀਂ ਨੇ ਜਾਂ ਕੋਈ ਉਹਨਾਂ ਨੂੰ ਤਕਲੀਫ ਨਹੀਂ ਹੈ ਕਿ ਲੀ ਹੈਂਸਨ ਭਵਿੱਖ ਦੇ ਵਿੱਚ ਇਸ ਪਾਰਟੀ ਦੀ ਵਾਗਡੋਰ ਸੰਭਾਲ ਲਵੇ। ਬਾਨਬੀ ਜੋਇਸ ਨੂੰ ਵੀ ਆਪਣਾ ਜਿਹੜਾ ਪਲਾਨ ਵੀ ਤਿਆਰ ਰੱਖਣਾ ਚਾਹੀਦਾ। ਖੈਰ, ਇਸ ਦਰਮਿਆਨ ਪਰ ਚੈਨਲ 9 ਦੇ ਨਾਲ, ਜਿਸ ਚੈਨਲ 9 ਨੂੰ ਵਨ ਨੇਸ਼ਨ ਪਾਰਟੀ ਦੀ ਨੇਤਾ ਬੰਦ ਕਰਵਾਉਣ ਦੀ ਗੱਲ ਕਰ ਰਹੇ ਨੇ, ਉਸੇ ਨੂੰ ਇਹ ਇੰਟਰਵਿਊ ਬਾਨਬੀ ਜੋਇਸ ਨੇ ਦਿੱਤੀ ਸੀ ਤੇ ਕਿਹਾ ਸੀ ਕਿ ਲੀ ਮੇਰੀ ਇੱਕ ਚੰਗੀ ਸਹੇਲੀ ਹੈ, ਉਹ ਚੰਗੀ ਮਹਿਲਾ ਵੀ ਹੈ, ਉਹਨੂੰ ਸਮੱਸਿਆਵਾਂ ਹੱਲ ਵੀ ਕਰਨੀਆਂ ਆਉਂਦੀਆਂ ਨੇ ਤੇ ਹੁਣ ਅੱਗੇ ਵੀ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਉਹ ਹੱਲ ਕਰ ਲਏਗੀ। ਖੈਰ, ਇਹ ਦੋ ਇੰਟਰਵਿਊਜ਼ ਜਿਹੜੀਆਂ ਨੇ, ਇਹ ਚਰਚਾ ਦਾ ਵਿਸ਼ਾ ਇਸ ਹਫ਼ਤੇ ਤੱਕ ਘੱਟੋ ਘੱਟ ਬਣੀਆਂ ਰਹਿਣਗੀਆਂ। ਉਧਰ ਆਸਟ੍ਰੇਲੀਆ ਦੇ ਵਿੱਚ ਨੌਜਵਾਨਾਂ ਦੇ ਅੰਦਰ ਵੇਪਿੰਗ ਘਟੀ ਹੈ, ਹੁਣ ਇਸ ਗੱਲ ਦੇ ਉੱਤੇ ਖੁਸ਼ੀ ਨਾ ਮਨਾਇਓ ਕਿਉਂਕਿ ਇਸ ਖਬਰ ਦਾ ਇੱਕ ਦੂਜਾ ਪੱਖ ਵੀ ਹੈ। ਆਸਟ੍ਰੇਲੀਆ ਦੇ ਵਿੱਚ ਸਿਰਫ ਵੇਪਿੰਗ ਨੂੰ ਲੈ ਕੇ ਜਦ ਤੋਂ ਵੇਪਿੰਗ ਦੇ ਅੰਕੜੇ ਇਕੱਠੇ ਕਰਨੇ ਸ਼ੁਰੂ ਹੋਏ ਨੇ ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ ਦੀ ਤਰਫ ਤੋਂ, ਉਹਨਾਂ ਨੇ ਸ਼ੁੱਕਰਵਾਰ ਦੇ ਦਿਨ ਅੱਜ ਸਵੇਰ ਵੇਲੇ ਇੱਕ ਅੰਕੜੇ ਜਾਰੀ ਕੀਤੇ ਸੀ, ਕਿਹਾ ਹੈ ਕਿ ਦੇਸ਼ ਦੇ ਵਿੱਚ ਇਸ ਦੀ ਮੰਗ ਜਾਂ ਖਪਤ ਜਿਹੜੀ ਹੈ 5.8% ਘਟੀ ਹੈ। 500,000 ਦੇ ਆਸ ਪਾਸ ਲੋਕ ਨੇ ਜਿਹੜੇ ਡੇਲੀ ਵੇਪਸ ਦਾ ਇਸਤੇਮਾਲ ਕਰ ਰਹੇ ਨੇ, ਸਰਕਾਰ ਦਾ ਇਹ ਅੰਕੜਾ ਹੈ। ਨੈਸ਼ਨਲ ਡਰੱਗ ਸਟ੍ਰੈਟਜੀ ਹਾਊਸ ਹੋਲਡ ਸਰਵੇ ਦੇ ਵਿੱਚ ਦੱਸਿਆ ਗਿਆ ਕਿ 17,500 ਲੋਕਾਂ ਨੇ ਇਸ ਦੀ ਵਰਤੋਂ ਘੱਟ ਕੀਤੀ। ਪਰ ਇਸ ਖਬਰ ਦਾ ਦੂਜਾ ਪੱਖ ਇਹ ਹੈ ਕਿ ਇਸ ਦੀ ਬਜਾਏ ਦੂਸਰੇ ਜਿਹੜੇ ਨਸ਼ੇ ਨੇ ਉਹਨਾਂ ਦੇ ਵੱਲ ਵੀ ਗਏ ਨੇ, ਹਾਲਾਂਕਿ ਬਹੁਤ ਥੋੜੇ ਲੋਕ ਨੇ, 3.5% ਲੋਕ ਇਸ ਦੇ ਵਿੱਚ ਪਾਏ ਗਏ ਨੇ ਜਿਹੜੇ ਨਿਕੋਟਿਨ ਪਾਊਚ ਦਾ ਇਸਤੇਮਾਲ ਕਰ ਰਹੇ ਨੇ, ਯਾਨੀ ਕਿ ਇਸ ਦਾ ਬਦਲ ਵੀ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਆਸਟ੍ਰੇਲੀਆ ਦੇ ਅੰਦਰ ਨਸ਼ਿਆਂ ਦੇ ਵਿੱਚ ਇੱਕ ਵੱਖਰਾ ਜਿਹਾ ਰੁਝਾਨ ਦੇਖਣ ਨੂੰ ਮਿਲਿਆ, ਜਿਹੜੇ ਅਲਕੋਹਲ ਹੈ, ਜਿਹੜਾ ਟਬੈਕੋ ਹੈ, ਉਸਦਾ ਪਿਛਲੇ ਇੱਕ ਦਹਾਕੇ ਦੇ ਅੰਦਰ ਚਲਨ ਘਟਿਆ ਹੋਵੇ ਤੇ ਦੂਸਰੀਆਂ ਸਿੰਥੈਟਿਕ ਡਰੱਗਸ ਦੇ ਵੱਲ ਚਲਨ ਵਧਿਆ ਹੋਵੇ, ਇਹ ਜਿਹੜੀ ਹੈ ਖਾਸ ਤੌਰ ਦੇ ਉੱਤੇ ਈ ਸਿਗਰਟ ਜਿਹੜੀ ਉਹ ਇੱਕਦਮ ਆਸਟ੍ਰੇਲੀਆ ਦੇ ਵਿੱਚ ਇੱਕ ਬਹੁਤ ਵੱਡਾ ਸਵੈਗ ਬਣ ਗਈ ਸੀ ਨੌਜਵਾਨਾਂ ਦੇ ਲਈ। ਪਰ ਟਬੈਕੋ ਪ੍ਰੋਡਕਟ ਤੋਂ ਦੂਰ ਹੋ ਕੇ ਹੁਣ ਦੂਸਰੀਆਂ ਨਸ਼ੀਲੀਆਂ ਜਿਹੜੀਆਂ ਮਾਦਕ ਪਦਾਰਥ ਨੇ ਉਹਨਾਂ ਦੇ ਵੱਲ ਨੌਜਵਾਨਾਂ ਦਾ ਜਾਣਾ ਇੱਕ ਬੜਾ ਕਾਫੀ ਗੰਭੀਰ ਚਿੰਤਾ ਦਾ ਵਿਸ਼ਾ ਹੋ ਸਕਦਾ। 1990 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਜਦੋਂ ਟ੍ਰੈਡੀਸ਼ਨਲ ਨਸ਼ੇ ਯਾਨੀ ਕਿ ਤੰਬਾਕੂ ਤੇ ਅਲਕੋਹਲ ਤੋਂ ਲੋਕ ਟੁੱਟੇ ਹੋਏ ਹੋਣ। ਪਰ ਸਿੱਕੇ ਦਾ ਜਿਵੇਂ ਦੂਸਰਾ ਪਹਿਲੂ ਜਿਹੜਾ ਉਹ ਹੁੰਦਾ, ਪਰ ਇਹ ਦੂਜਾ ਪਹਿਲੂ ਪਹਿਲੇ ਦੇ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ। ਇਸ ਦੇ ਬਾਰੇ ਵੀ ਵਿਸਤਾਰ ਰਿਪੋਰਟਾਂ ਆਉਣ ਵਾਲੇ ਦਿਨਾਂ 'ਚ ਸਾਂਝੀਆਂ ਕਰਾਂਗੇ। ਆਖਰੀ ਖਬਰਾਂ ਦੀ ਸਾਂਝ ਪਾਈਏ ਤੇ ਵਿਕਟੋਰੀਆ ਦੇ ਵਿੱਚ ਜੈਸਿੰਟਾ ਐਲਨ ਸਰਕਾਰ ਨੇ ਆਖਰੀ ਮੌਕੇ ਦੇ ਉੱਤੇ ਵਿਕਟੋਰੀਆ ਦੇ ਅਧਿਆਪਕਾਂ ਦੀ ਤਰਫ ਤੋਂ ਕੀਤੀ ਜਾ ਰਹੀ ਹੜਤਾਲ ਨੂੰ ਰੋਕ ਲਿਆ। ਦੱਸ ਦਈਏ ਕਿ ਇੱਕ ਡੀਲ ਜਿਹੜੀ ਉਹ ਵੀਰਵਾਰ ਰਾਤ ਸਾਈਨ ਹੋਈ ਹੈ। ਐਜੂਕੇਸ਼ਨ ਮਿਨਿਸਟਰ ਬੈਨ ਕੈਰੋਲ ਨੇ ਕਿਹਾ ਕਿ ਅਧਿਆਪਕਾਂ, ਪ੍ਰਿੰਸੀਪਲਾਂ ਤੇ ਐਜੂਕੇਸ਼ਨ ਸਪੋਰਟ ਸਟਾਫ ਦੀਆਂ ਸੈਲਰੀਜ਼ ਦੇ ਵਿੱਚ 28.3% ਵਾਧਾ ਅਗਲੇ 4 ਸਾਲਾਂ ਦੇ ਵਿੱਚ ਕੀਤਾ ਜਾਏਗਾ। ਪਹਿਲਾ ਵਾਧਾ ਅਕਤੂਬਰ ਮਹੀਨੇ ਤੋਂ ਸ਼ੁਰੂ ਹੋ ਜਾਣਾ ਹੈ। 12.75% ਦਾ ਵਾਧਾ ਹੈ। ਦੱਸ ਦਈਏ ਕਿ 90,000 ਤੋਂ ਜ਼ਿਆਦਾ ਅਧਿਆਪਕ ਜਿਹੜੇ ਨੇ ਉਹਨਾਂ ਨੂੰ ਅਕਤੂਬਰ ਮਹੀਨੇ ਦੇ ਵਿੱਚ ਹੀ ਹਰ ਮਹੀਨੇ ਦੇ $1,000 ਤੋਂ ਵੱਧ ਮਿਲਣ ਲੱਗ ਜਾਣਗੇ ਤੇ 2030 ਤੱਕ ਜਾਂਦਿਆਂ ਜਾਂਦਿਆਂ $3,000 ਤੋਂ ਵੱਧ ਮਿਲਣਗੇ ਮਹੀਨੇ ਦੇ ਮੌਜੂਦਾ ਤਨਖਾਹ ਦੇ ਮੁਕਾਬਲੇ ਇਸ ਅਨੁਪਾਤ ਦੇ ਵਿੱਚ। ਇੱਥੇ ਦੱਸ ਦਈਏ ਕਿ ਇਹ ਹੜਤਾਲ ਹੋਣੀ ਸੀ ਔਰ ਇੰਡਸਟਰੀਅਲ ਐਕਸ਼ਨ ਦਾ ਪਹਿਲਾਂ ਵੀ ਵਿਕਟੋਰੀਆ ਦੇ ਲੋਕਾਂ ਦੀ ਤਰਫ ਤੋਂ ਵਿਰੋਧ ਕੀਤਾ ਗਿਆ ਸੀ ਕਿ ਸੂਬੇ ਦੇ ਅਧਿਆਪਕ ਜਿਹੜੇ ਨੇ ਉਹ ਇਸ ਵਕਤ ਕਿਵੇਂ ਜਿਹੜੇ ਨੇ ਉਹ ਛੱਡ ਰਹੇ ਨੇ, ਖਾਸ ਤੌਰ ਦੇ ਉੱਤੇ ਕੰਮਕਾਜੀ ਸਮਾਂ ਉਸ ਦੇ ਵਿੱਚੋਂ ਸਮਾਂ ਕੱਢ ਕੇ ਇਹ ਹੜਤਾਲਾਂ ਦੇ ਉੱਤੇ ਜਾਂਦੇ ਨੇ। ਪਰ ਐਜੂਕੇਸ਼ਨ ਮਿਨਿਸਟਰ ਬੈਨ ਕੈਰੋਲ ਇਸ ਵਕਤ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਆਪਣੀ ਲੇਬਰ ਪਾਰਟੀ ਦੀ ਸਰਕਾਰ ਦੇ ਲਈ, ਜਿਹੜੀ ਕਿ ਨਵੰਬਰ ਮਹੀਨੇ ਦੇ ਵਿੱਚ ਚੋਣਾਂ ਦੇ ਵਿੱਚ ਵੀ ਗਫਲਤ ਹੋਣ ਜਾ ਰਹੀ ਹੈ, ਇੱਕ ਗਫਲਤ ਦੇਖਣ ਨੂੰ ਮਿਲੇਗੀ। ਖੈਰ ਆਖਰੀ ਖਬਰ ਦੀ ਸਾਂਝ ਪਾਈਏ ਤੇ ਖੇਡ ਜਗਤ ਦੇ ਨਾਲ ਜੁੜੀ ਹੈ। ਭਾਰਤ ਇੰਗਲੈਂਡ ਦੇ ਦਰਮਿਆਨ ਦੂਜਾ ਇੱਕ ਰੋਜ਼ਾ ਮੈਚ ਹੋਇਆ। ਇਹ ਮੈਚ ਭਾਰਤ ਨਹੀਂ ਜਿੱਤ ਸਕਿਆ। ਇੰਗਲੈਂਡ ਨੇ ਐਤਕੀ ਭਾਰਤ ਨੂੰ ਪਲਟਣੀ ਦਿੱਤੀ ਹੈ। 4 ਵਿਕਟਾਂ ਦੇ ਨਾਲ ਇਹ ਮੈਚ 35 ਗੇਂਦਾਂ ਬਾਕੀ ਰਹਿੰਦਿਆਂ ਹੀ ਜਿੱਤ ਲਿਆ। ਭਾਰਤ ਕੋਈ ਖਾਸ ਕਮਾਲ ਨਹੀਂ ਕਰ ਸਕਿਆ। ਮੈਚ ਦਾ ਟੌਸ ਜ਼ਰੂਰ ਜਿੱਤਿਆ, ਪਹਿਲਾਂ ਬੱਲੇਬਾਜ਼ੀ ਕੀਤੀ, ਪਰ 50 ਓਵਰਾਂ ਦੇ ਮੈਚ ਦੇ ਵਿੱਚ 233 ਦਾ ਸਕੋਰ ਹੀ ਭਾਰਤ ਖੜਾ ਕਰ ਸਕਿਆ। ਔਰ ਖਾਸ ਗੱਲ ਰਹੀ ਜਿਹੜੀ ਕਿ ਉਹ ਇੰਗਲੈਂਡ ਦੀ ਤਰਫ ਤੋਂ ਗੇਂਦਬਾਜ਼ੀ, ਜਿਨ੍ਹਾਂ ਨੇ ਭਾਰਤ ਨੂੰ 44 ਓਵਰ ਦੇ ਵਿੱਚ ਚੱਲਦਾ ਕਰ ਦਿੱਤਾ। ਭਾਰਤ ਵਾਲੇ ਪਾਸਿਓਂ ਸਿਰਫ ਸ਼੍ਰੇਯਸ ਅਈਅਰ ਦੀਆਂ 66 ਤੇ ਵਿਰਾਟ ਕੋਹਲੀ ਦੀਆਂ 65 ਦੌੜਾਂ, ਖਾਸੀ ਕਪਤਾਨ ਸ਼ੁਭਮਨ ਗਿੱਲ 30 ਗੇਂਦਾਂ ਚ 31 ਦੌੜਾਂ ਬਣਾ ਕੇ ਐਟਿਕਸਨ ਦੀ ਗੇਂਦ ਦਾ ਸ਼ਿਕਾਰ ਹੋ ਗਏ ਤੇ ਡਕਟ ਦੇ ਹੱਥੋਂ ਕੈਚ ਆਊਟ ਹੋ ਗਏ। ਰੋਹਿਤ ਸ਼ਰਮਾ ਨੇ ਵੀ 26 ਦੌੜਾਂ ਬਣਾਈਆਂ। ਅਖੀਰ ਦੇ ਵਿੱਚ ਨਾਬਾਦ ਰਹਿੰਦੇ ਹੋਇਆ ਜਸਪ੍ਰੀਤ ਬੁਮਰਾਹ 20 ਦੌੜਾਂ ਜ਼ਰੂਰ ਬਣਾ ਰਹੇ ਸੀ, ਪਰ ਕੋਈ ਸਾਥ ਨਹੀਂ ਸੀ ਦੇ ਰਿਹਾ ਤੇ ਕੋਈ ਖਾਸ ਵੱਡਾ ਟੀਚਾ ਜਿਹੜਾ ਉਹ ਭਾਰਤ ਦੇ ਨਹੀਂ ਸਕਿਆ। ਸ਼ੁਰੂਆਤੀ ਝਟਕੇ ਭਾਰਤ ਦੇ ਗੇਂਦਬਾਜ਼ਾਂ ਨੇ ਜ਼ਰੂਰ ਦਿੱਤੇ। 1 ਵਿਕਟ ਬੁਮਰਾਹ ਨੇ ਬੈਨ ਡਕਟ ਦੇ ਲਈ ਡੱਕ ਆਊਟ ਕੀਤਾ ਤੇ ਜੈਕਬ ਬੈਥਲ ਨੂੰ 4 ਦੇ ਨਿੱਜੀ ਸਕੋਰ ਤੇ ਪ੍ਰਸਿੱਧ ਕ੍ਰਿਸ਼ਨਾ ਨੇ ਆਊਟ ਕੀਤਾ। ਪਰ ਬਾਅਦ ਦੇ ਵਿੱਚ ਨਾਬਾਦ ਰਹਿੰਦਿਆਂ ਹੋਇਆ ਜੌ ਰੂਟ 1 ਗੇਂਦ ਤੋਂ ਜਿਹੜਾ ਸੈਂਕੜਾ ਬਣਾਉਣ ਤੋਂ ਚੂਕ ਗਏ, ਪਰ 99 ਦੌੜਾਂ ਬਣਾ ਕੇ ਉਹਨਾਂ ਨੇ ਆਪਣੀ ਟੀਮ ਨੂੰ ਜਿੱਤ ਦੇ ਵੱਲ ਲੈ ਕੇ ਗਏ। ਬਾਕੀ ਦੇ ਜਿਹੜੇ ਬੱਲੇਬਾਜ਼ ਸੀ ਉਹਨਾਂ ਨੇ ਵੀ ਸੰਘਰਸ਼ ਜ਼ਰੂਰ ਕੀਤਾ। ਕਪਤਾਨ ਹੈਰੀ ਬਰੁਕ 16 ਦੇ ਸਕੋਰ ਤੇ ਆਊਟ ਹੋ ਗਏ। ਸੈਮ ਕਰਨ ਨੇ 26 ਦੌੜਾਂ ਬਣਾਈਆਂ। ਜੋਸ ਬਟਲਰ ਨੇ 17, ਵਿਲ ਜੈਕਸ ਨੇ 30, ਗਸ ਐਟਿਕਸਨ ਨੇ 23 ਨਾਬਾਦ ਦੌੜਾਂ ਬਣਾਈਆਂ ਔਰ ਇੰਗਲੈਂਡ ਨੇ ਇਹ ਮੈਚ 4 ਵਿਕਟਾਂ ਦੇ ਫਰਕ ਦੇ ਨਾਲ ਜਿੱਤ ਲਿਆ। ਖਬਰਾਂ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਇੰਨੇ, ਦਿਓ ਇਜਾਜ਼ਤ, ਧੰਨਵਾਦ।
1: ਨੌਜਲਾ ਦਾ ਪੀ ਪੌਪ ਕਲਚਰ ਟੂਰ ਆਸਟ੍ਰੇਲੀਆ। ਮੈਲਬਨ ਦਾ ਪਹਿਲਾ ਸ਼ੋਅ ਕੁਝ ਦਿਨਾਂ ਵਿੱਚ ਹੀ ਸੋਲਡ ਆਊਟ ਹੋ ਚੁੱਕਾ ਹੈ। ਹੁਣ ਦੂਜਾ ਸ਼ੋਅ 19 ਅਗਸਤ ਨੂੰ ਰੋਡ ਲੈਵਰ ਅਰੀਨਾ ਵਿੱਚ। ਆਸਟ੍ਰੇਲੀਆ ਦੇ ਹੋਰ ਸ਼ੋਅ ਤੇ ਟਿਕਟ ਇਨਫਾਰਮੇਸ਼ਨ ਲਈ ਵਿਜ਼ਿਟ ਕਰੋ livenation.com.au। ਗੀਤਾਂ ਦੀ ਮਸ਼ੀਨ ਕਰਨ ਔਜਲਾ ਪੀ ਪੌਪ ਕਲਚਰ ਆਸਟ੍ਰੇਲੀਆ ਟੂਰ 2026। Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji Reha wale nal pao 3 saal di free service. Chadston Ford, ready, set, ਫੋਰਡ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੋਗਨੇਨਾ ਵਿੱਚ।
2: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਸ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
5: White Hill Studios ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
6: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
5: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰ

0: 18 ਜੁਲਾਈ ਨੂੰ
1: ਸਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ ਇਹ ਰੋਮਾਂਚਕ ਅਤੇ ਵਿਹਾਰਕ ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ ਚਿਜ਼ਮ ਬਿਹਤਰੀ ਲਈ RTO 0260

0: ਰੇਡੀਓ ਹਾਂਜੀ 1674 ਦੋਸਤੋ ਸਮਾਂ ਹੋ ਚੁੱਕਾ ਭਾਰਤੀ ਖਬਰਾਂ ਦੇ ਉੱਤੇ ਝਾਤ ਮਾਰਨ ਦਾ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ ਅੱਜ 17 ਤਰੀਕ ਆ, ਅੱਜ ਜੁਲਾਈ ਦਾ ਮਹੀਨਾ, ਅਤੇ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਖਾਸ ਖਬਰਾਂ, ਸਭ ਤੋਂ ਪਹਿਲੀ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਚ ਜੋ ਨਵੀਂ ਐਸ ਆਈ ਟੀ ਕਾਇਮ ਕੀਤੀ ਗਈ ਸੀ, ਉਹਨੇ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਲਬ ਕੀਤਾ। ਆਉਂਦੇ ਸੋਮਵਾਰ ਪੁੱਛ ਗਿੱਛ ਲਈ ਸੱਦਿਆ ਗਿਆ। ਬਾਦਲ ਨੇ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਇਸ ਮਾਮਲੇ ਤੇ ਸਿਆਸਤ ਕਰ ਰਹੀ ਹੈ। ਉਧਰ ਰਾਹੁਲ ਗਾਂਧੀ ਨੇ ਚੰਨੀ ਧੜੇ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ। ਚੰਨੀ ਨੇ ਪੰਜਾਬ ਦੀ ਲੀਡਰਸ਼ਿਪ ਬਾਰੇ ਕੋਈ ਤਿੱਖਾ ਜਿਹੜਾ ਬਿਆਨ ਦੇਣ ਤੋਂ ਗੁਰੇਜ਼ ਕੀਤਾ ਤੇ ਕਿਹਾ ਕਿ ਰਾਹੁਲ ਗਾਂਧੀ ਉਹਨਾਂ ਦੇ ਨੇਤਾ ਨੇ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੇ ਦੌਰੇ ਤੇ ਆ ਰਹੇ ਨੇ। ਪੰਜਾਬ ਦੇ ਮੁੱਖ ਮੰਤਰੀ ਚੰਡੀਗੜ੍ਹ ਚ ਪ੍ਰਧਾਨ ਮੰਤਰੀ ਦਾ ਸਵਾਗਤ ਕਰਨਗੇ, ਪਰ ਜਲੰਧਰ ਚ ਜਿਹੜਾ ਹੈਗਾ ਉਹ ਸਮਾਗਮ ਚ ਸ਼ਾਮਿਲ ਨਹੀਂ ਹੋਣਗੇ। ਤੇ ਉਧਰ ਕਾਂਗਰਸ ਵੱਲੋਂ ਪਾਰਲੀਮੈਂਟ ਸੈਸ਼ਨ ਚ ਜਿਹੜਾ ਹੈ ਸੱਤਾਧਾਰੀ ਧਿਰ ਨੂੰ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕੱਲ ਮੀਟਿੰਗ ਬੁਲਾਈ ਗਈ ਸੀ, ਨਵੀਂ ਹਲਕਾਬੰਦੀ ਬਿੱਲ ਦਾ ਜਿਹੜਾ ਹੈ ਉਹ ਵਿਰੋਧ ਕੀਤਾ ਜਾਏਗਾ, ਤੇ ਨਾਲ ਇਸ ਵਾਰ ਜਿਹੜਾ ਹੈ ਸੈਸ਼ਨ ਦੇ ਵਿੱਚ ਰਾਮ ਮੰਦਿਰ ਜਿਹੜਾ ਹੈਗਾ ਚੰਦਾ ਚੋਰੀ ਦਾ ਮੁੱਦਾ ਵੀ ਜਿਹੜਾ ਹੈਗਾ ਜ਼ੋਰਦਾਰ ਢੰਗ ਨਾਲ ਉੱਠਣ ਦੀ ਸੰਭਾਵਨਾ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਜਿਹੜੀ ਬਾਦਲ ਸਾਹਿਬ ਦੇ ਨਾਲ ਸੰਬੰਧਿਤ ਜਿਹੜੀ ਤੁਸੀਂ ਖਬਰ ਸਾਂਝੀ ਕੀਤੀ ਹੈ, ਸੋ ਇਹਦੇ ਉੱਤੇ ਫਿਰ ਦੁਬਾਰਾ ਇਹਨਾਂ ਦਾ ਵੀ ਪਲਟਵਾਂ ਵਾਰ। ਹੁਣ ਇਸ ਸੰਬੰਧ ਦੇ ਵਿੱਚ ਕੀ ਅੱਗੇ ਹੋਣ ਦੇ ਆਸਾਰ ਨੇ, ਕਿਉਂਕਿ ਬਹੁਤ ਸਾਰੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਇਹਨਾਂ ਵੱਲੋਂ ਵੀ ਹੱਥ ਕੰਡੇ ਜਮਾਏ ਗਏ ਨੇ, ਅਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਸ ਤਰੀਕੇ ਦੇ ਨਾਲ ਪੁੱਠੀਆਂ ਵੀ ਪਈਆਂ ਨੇ, ਸੋ ਇੱਥੇ ਕੁਛ ਵੀ ਸਮਝ ਆਉਣਾ ਔਖਾ ਵਾ ਵੀ ਕੀ ਕਿਹੜੇ ਮਸਲੇ ਦੇ ਵਿੱਚੋਂ ਇਹਨਾਂ ਨੇ ਖੱਟਿਆ ਅਤੇ ਕੀ ਇਹਨਾਂ ਨੇ ਨੁਕਸਾਨ ਕਰਾਇਆ। ਸੋ ਹੁਣ ਫਿਰ ਦੁਬਾਰਾ ਤੋਂ ਆਪਾਂ ਕਹਿ ਲਈਏ ਕਿ ਘੁੰਮ ਘੁੰਮਾ ਕੇ ਫਿਰ ਇੱਕ ਸੰਕਟ ਸਿਰ 'ਤੇ ਮੰਡਲਾਉਣਾ ਜਿਹੜਾ ਸ਼ੁਰੂ ਹੋ ਗਿਆ। ਹੋਰ ਨਹੀਂ ਕੁਛ ਤਾਂ ਇਸ ਟਾਈਮ ਲੋਕਾਂ ਦੇ ਵਿੱਚ ਚਰਚਾ, ਲੋਕਾਂ ਦੇ ਵਿੱਚ ਇੱਕ ਜਿਹੜੀ ਹੈ ਇਸ ਸੰਬੰਧ ਵਿੱਚ ਆਪਾਂ ਇਹੋ ਕਹਾਂਗੇ ਕਿ ਇੱਕ ਨੈਗੇਟਿਵ ਚਰਚਾ ਹੀ ਫਿਰ ਦੁਬਾਰਾ ਤੋਂ ਸ਼ੁਰੂ ਇਹਨਾਂ ਦੇ ਖਿਲਾਫ਼ ਹੋ ਗਈ। ਇੱਕ ਕੁੱਲ ਮਿਲਾ ਕੇ ਆਪਾਂ ਕਹੀਏ ਤਾਂ ਬੜੇ ਸਾਰੇ ਜਿਹੜੇ ਔਨਲਾਈਨ ਸੋਸ਼ਲ ਮੀਡੀਆ ਦੇ ਉੱਤੇ ਇੱਕ ਮਜ਼ਾਕ ਦਾ ਪਾਤਰ ਬਣ ਕੇ ਰਹਿ ਗਏ ਨੇ, ਕੀ ਕਹਿਣਾ ਚਾਹਾਂਗੇ?
1: ਨਹੀਂ, ਇਹਦੇ ਚ ਦੇਖੋ ਰਣਜੋਤ ਜੀ, ਗੱਲ ਇੱਕ ਬੜੀ ਇੱਕ ਸਪਸ਼ਟ ਹੈ, ਸਾਫ਼ ਹੈ ਕਿ ਜੇ ਉਦੋਂ ਅਕਾਲੀ ਦਲ ਦੀ ਸਰਕਾਰ ਸੀ 2015 ਚ ਜਦੋਂ ਇਹ ਘਟਨਾਵਾਂ ਵਾਪਰਦੀਆਂ ਨੇ, ਤੇ 2017 ਤੱਕ ਅਕਾਲੀ ਦਲ ਦੀ ਜਿਹੜੀ ਆ ਉਹ ਸਰਕਾਰ ਰਹੀ ਹੈ, ਤੇ ਜੇ ਉਦੋਂ ਹੀ ਇਹ ਉਹ ਸਰਕਾਰ ਜਿਹੜੀ ਕੋਈ ਕਾਰਵਾਈ ਕਰਦੀ, ਸਖ਼ਤ ਕਾਰਵਾਈ ਕਰਦੀ ਉਹਨਾਂ ਦੇ ਖਿਲਾਫ਼, ਤਾਂ ਇੱਥੋਂ ਤੱਕ ਗੱਲ ਸ਼ਾਇਦ ਪਹੁੰਚਦੀ ਨਾ, ਕਿਉਂਕਿ ਪੋਲੀਟੀਕਲੀ ਉਦੋਂ ਉਹਨਾਂ ਨੂੰ ਉਸ ਤਰੀਕੇ ਨਾਲ ਸੂਟ ਕਰਦਾ ਸੀ। ਤੇ ਉਸ ਤੋਂ ਬਾਅਦ ਇਸ ਮੁੱਦੇ ਨੂੰ ਲੈ ਕੇ ਕਾਂਗਰਸ ਦੀ ਸਰਕਾਰ ਆਈ 2017 ਚ, ਤੇ ਇਸੇ ਮੁੱਦੇ ਨੂੰ ਲੈ ਕੇ 2022 ਦੇ ਵਿੱਚ ਜਿਹੜੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਲਈ, ਤੇ ਉਹ ਮਾਮਲਾ ਅਜੇ ਉੱਥੇ ਹੀ ਜਿਹੜਾ ਹੈ ਉਵੇਂ ਹੀ ਜਿਹੜਾ ਲਟਕ ਰਿਹਾ, ਕਿਉਂਕਿ ਚਲੋ ਉਹਦੇ ਚ ਕਈ ਵਾਰੀ ਸਰਕਾਰਾਂ ਸਿੱਧੀ ਤੌਰ ਤੇ ਆਪਾਂ ਇਹ ਨੀ ਕਹਿ ਸਕਦੇ ਕਿ ਉਹਦੇ ਚ ਕਈ ਕਾਨੂੰਨੀ ਚੱਕਰ ਹੁੰਦੇ ਆ, ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ, ਪਰ ਜੇ ਪੋਲੀਟੀਕਲ ਵਿਲ ਹੋਵੇ, ਤੁਹਾਡੀ ਇੱਛਾ ਸ਼ਕਤੀ ਹੋਵੇ ਸਿਆਸੀ ਤੌਰ ਤੇ ਕਿ ਤੁਸੀਂ ਕਿਸੇ ਮਸਲੇ ਨੂੰ ਹੱਲ ਕਰਨਾ, ਤੇ ਜਾਂ ਉਹਨੂੰ ਡਿਸੀਜ਼ਨ ਐਂਡ ਤੱਕ ਲੈ ਕੇ ਜਾਣਾ ਫੈਸਲਾ ਕੁੰਨ ਜਿਹੜੇ ਉਸ ਤੇ, ਤੇ ਫਿਰ ਮੈਨੂੰ ਲੱਗਦਾ ਕੋਈ ਵੱਡੀ ਗੱਲ ਵੀ ਜਿਹੜੀ ਹੁੰਦੀ ਨੀ। ਤੇ ਦੂਸਰਾ ਇੱਕ ਇਹ ਹੁੰਦਾ, ਥੋੜੀ ਜਿਹੀ ਲਿਹਾਜ਼ ਜਿਹੜੀਆਂ ਪੋਲੀਟੀਕਲ ਪਾਰਟੀਆਂ ਕਰਦੀਆਂ ਨੇ ਵੱਡੇ ਆਗੂਆਂ ਦੇ ਖਿਲਾਫ, ਇਹ ਕਦੇ ਕਦੇ ਇਹ ਗੱਲ ਘਟਨਾ ਵਾਪਰਦੀ ਹੈ ਕਿ ਕੋਈ ਸਖ਼ਤ ਐਕਸ਼ਨ ਜਿਹੜੀ ਲੈਣ ਦੀ ਗੱਲ ਹੁੰਦੀ ਹੈ, ਨਹੀਂ ਇਹ ਹੁੰਦਾ ਵੀ ਚਲੋ ਜਿਹੜਾ ਉਦਾਂ ਸਿਆਸਤ ਵੀ ਕਰੀ ਜਾਓ, ਤੇ ਚਲੋ ਨਾਲ ਨਾਲ ਜਿਹੜਾ ਹੈਗਾ ਉਹਨਾਂ ਦਾ ਇੱਕ ਲੀਡਰਸ਼ਿਪ ਆਪਣੇ ਤਰੀਕੇ ਦੀ ਜਿਹੜੀ ਆ ਉਹ ਬਣੀ ਰਹੇ। ਇੱਥੇ ਵੀ ਜਿਹੜਾ ਇਸੇ ਤਰ੍ਹਾਂ ਹੀ ਹੋਇਆ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵੀ ਉਦੋਂ ਕੋਈ ਬਿਆਨ ਜ਼ਰੂਰ ਦਿੰਦੇ ਰਹੇ, ਖੂੰਡੇ ਮਾਰਾਂਗੇ, ਖੂੰਡਾ ਖੜਕਾ ਦਿਆਂਗੇ, ਇਹ ਸਾਰੀਆਂ ਗੱਲਾਂ, ਪਰ ਹੋਇਆ ਕੁਛ ਨੀ। ਹੁਣ 4 ਸਾਲ ਤੋਂ ਜਿਹੜਾ ਹੈ, 4.5 ਸਾਲ ਦੇ ਲਗਭਗ ਇਸ ਸਰਕਾਰ ਨੂੰ ਵੀ ਹੋ ਗਿਆ, ਤੇ ਉਹ ਮਾਮਲਾ ਉਹਨਾਂ ਅਦਾਲਤਾਂ ਦੇ ਵਿੱਚ ਹੀ ਜਿਹੜਾ ਉਵੇਂ ਹੀ ਪਿਆਏਗਾ। ਹੁਣ ਜਿਹੜੇ ਜਿਸ ਤੱਕ ਅਕਾਲੀ ਦਲ ਦਾ ਸਰਕਾਰ ਜਿਹੜਾ ਹੈਗਾ ਸੰਬੰਧ ਹੈ, ਜਾਂ ਖਾਸ ਕਰਕੇ ਇਹ ਸੁਖਬੀਰ ਬਾਦਲ ਵਾਲੇ ਧੜੇ ਦਾ, ਜਾਂ ਬਾਦਲ ਦਲ ਹੀ ਇਹਨੂੰ ਕਹਿੰਦੇ ਆ ਬਹੁਤੇ ਤਾਂ, ਤੇ ਉਹ ਇਸ ਇਹਨਾਂ ਘਟਨਾਵਾਂ ਕਰਕੇ ਬਿਲਕੁਲ ਉਹ ਹੇਠਾਂ ਆ ਗਿਆ, ਬਿਲਕੁਲ ਜ਼ਮੀਨ ਤੇ ਆ ਗਿਆ, ਤੇ ਉਹਨੂੰ ਕਿਤੇ ਕਿਸੇ ਪਾਸੋਂ ਕੋਈ ਸਫਲਤਾ ਹੱਥ ਲੱਗ ਹੀ ਰਹੀ ਇਲੈਕਸ਼ਨ ਦੇ ਵਿੱਚ। ਤੇ ਹੁਣ ਮੈਨੂੰ ਇਹ ਲੱਗਦਾ, ਕਿਉਂਕਿ ਜਿਹੜਾ ਤਾਂ ਹੈਗਾ ਬਰਗਾੜੀ ਵਾਲਾ ਇਸ਼ੂ, ਚਲੋ ਉਹ ਤਾਂ ਥੋੜਾ ਜਿਹਾ ਉਹ ਅੱਗੇ ਤੱਕ ਪਹੁੰਚਿਆ ਹੋਇਆ ਅਦਾਲਤਾਂ ਦੇ ਵਿੱਚ ਮਾਮਲਾ, ਤੇ ਬਰਗਾੜੀ ਵਾਲੇ ਇਸ਼ੂ ਨੂੰ ਸ਼ਾਇਦ ਜਿਹੜੀ ਇਹ ਮੌਜੂਦਾ ਸਰਕਾਰ ਹੈ ਉਹ ਵੀ ਸ਼ਾਇਦ ਨਹੀਂ ਛੇੜਨਾ ਚਾਹੁੰਦੀ, ਤੇ ਕਿਉਂਕਿ ਜਿਹੜਾ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਹੈ ਤੇ ਉਹਦੇ ਚ ਸਿੱਧੇ ਤੌਰ ਤੇ ਪੁਲਿਸ ਜ਼ਿੰਮੇਵਾਰ ਹੈ, ਜਾਂ ਜਿਹੜੀ ਉਦੋਂ ਸਰਕਾਰ ਸੀ ਅਕਾਲੀ ਦਲ ਦੀ, ਗ੍ਰਹਿ ਵਿਭਾਗ ਜਿਹੜਾ ਸੁਖਬੀਰ ਬਾਦਲ ਕੋਲੇ ਸੀ, ਉਪ ਮੁੱਖ ਮੰਤਰੀ ਸੀ, ਇਹ ਜ਼ਿੰਮੇਵਾਰ ਨੇ, ਤੇ ਇਸੇ ਨੂੰ ਲੈ ਕੇ ਫਿਰ ਉਹਨਾਂ ਨੇ ਹੁਣ ਦੁਬਾਰਾ ਨਵੀਂ ਐਸ ਆਈ ਟੀ ਬਣਾਤੀ ਹੈ। ਐਸ ਆਈ ਟੀ ਨੇ ਪਹਿਲਾਂ ਵਿਜੇ ਸਾਂਪਲਾ ਦੇ ਬਿਆਨ ਲਏ, ਮੰਤਾਰ ਜਿਹੜਾ ਸੀ ਮੰਤਾਰ ਬਰਾੜ ਦੇ ਬਿਆਨ ਲਏ, ਜਿਹੜਾ ਉਸ ਵੇਲੇ ਐਮ ਐਲ ਏ ਸੀ, ਤੇ ਹੁਣ ਮਸਲਾ ਤਾਂ ਸਿਰਫ ਇਹ ਹੈ ਕਿ ਉਹ ਹੁਕਮ ਕਿਹਨੇ ਦਿੱਤਾ ਜਿਹਦੇ ਕਰਕੇ ਜਿਹੜੇ ਬੇਦੋਸ਼ੇ ਜਿਹੜੇ ਨਿਹੱਥੇ ਦੋ ਨੌਜਵਾਨ ਜਿਹੜੇ ਉਹ ਮਾਰੇ ਗਏ, ਤੇ ਉਹ ਇਹ ਸਾਰਾ ਮਾਮਲਾ ਇਸ ਗੱਲ ਨੂੰ ਲੈ ਕੇ ਹੁਣ ਇਹਦੇ ਤੇ ਸੁਖਬੀਰ ਬਾਦਲ ਨੂੰ ਜਿਹੜਾ ਹੈਗਾ ਉਹ ਤਲਬ ਕੀਤਾ ਗਿਆ, ਇੱਕ ਪੱਖ ਇਹ ਹੈ, ਤੇ ਦੂਜਾ ਪੱਖ ਇਹ ਹੈ ਕਿ ਸੁਖਬੀਰ ਬਾਦਲ ਨੇ ਜਾਂ ਅਕਾਲੀ ਦਲ ਨੇ ਸਰਕਾਰ ਦੇ ਪੈਰਲਲ ਜਿਹੜਾ ਹੈਗਾ ਅਕਾਲ ਤਖ਼ਤ ਨੂੰ ਵਰਤ ਕੇ ਇੱਕ ਪੈਰਲਲ ਜਿਹੜੀ ਸਰਕਾਰ ਚਲਾਉਣ ਦੀ ਕੋਸ਼ਿਸ਼ ਕੀਤੀ ਕਿ ਜੇ ਤੁਸੀਂ ਇਸ ਤਰੀਕੇ ਨਾਲ ਜਿਹੜਾ ਹੈਗਾ ਏਦਾਂ ਕਰੋਗੇ ਤਾਂ ਸਾਡੇ ਕੋਲੇ ਆਹ ਇੱਕ ਤਾਕਤ ਹੈਗੀ ਹੈ, ਸਾਡੇ ਕੋਲੇ ਐਸ ਜੀ ਪੀ ਸੀ, ਸਾਡੇ ਕੋਲੇ ਅਕਾਲ ਤਖ਼ਤ ਹੈ, ਕਿਉਂਕਿ ਅਕਾਲ ਤਖ਼ਤ ਦੇ ਜਥੇਦਾਰ ਦੀ ਜਿਹੜੀ ਉਹ ਨਿਯੁਕਤੀ ਐਸ ਜੀ ਪੀ ਸੀ ਕਰਦੀ ਹੈ, ਤੇ ਜੋ ਜਿਸ ਤਰੀਕੇ ਦੇ ਨਾਲ ਪਿੱਛੇ ਰੋਲ ਅਦਾ ਕੀਤਾ ਐਸ ਜੀ ਪੀ ਸੀ ਨੇ ਜਾਂ ਅਕਾਲ ਤਖ਼ਤ ਤੋਂ ਜਿਸ ਤਰੀਕੇ ਦੇ ਆਦੇਸ਼ ਆਏ ਲਗਾਤਾਰ, ਤੇ ਫਿਰ ਐਮ ਐਲ ਏ ਜੀ ਨੂੰ ਵੀ ਬੁਲਾਇਆ ਗਿਆ ਤਲਬ ਕੀਤਾ ਗਿਆ, ਉਹ ਵੀ ਮੈਨੂੰ ਇੱਕ ਲੱਗਦਾ ਕਾਰਨ ਕਿ ਇਹ ਥੋੜਾ ਜਿਹਾ ਦੱਸਣ ਵਾਸਤੇ

ਫਲੈਕਸ ਪਾ ਕੇ ਗੁਰਦੁਆਰਿਆਂ ਚ ਲਵਾਏ ਕਿ ਬਾਈਕਾਟ ਕਰੋ, ਸਮਾਜਿਕ ਬਾਈਕਾਟ ਕਰੋ, ਮੁੱਖ ਮੰਤਰੀ ਹੈ ਜਿਹੜਾ ਉਹ ਗੁਰੂ ਦੋਖੀ ਹੈ, ਪੰਥ ਵਿਰੋਧੀ ਹੈ, ਏਦਾਂ ਦੀਆਂ ਗੱਲਾਂ। ਤੇ ਇਹ ਵੀ ਜਿਹੜਾ ਹੈਗਾ ਇੱਕ ਕਾਰਨ ਹੈ ਕਿ ਤੁਸੀਂ ਜਦੋਂ ਸਰਕਾਰ ਦੇ ਵਿੱਚੋਂ ਤੇ ਤੁਹਾਡੇ ਕੋਲ SGPC ਵੀ ਹੈ, ਸਰਕਾਰ ਵੀ ਤੁਹਾਡੀ ਹੈ ਤੇ ਅਕਾਲ ਤਖ਼ਤ ਸਾਹਿਬ ਤੇ ਵੀ ਤੁਹਾਡਾ ਬੰਦਾ ਬੈਠਾ ਹੈ, ਵੀ ਉਦੋਂ ਤੁਸੀਂ ਆਪਣੀ ਤਰੀਕੇ ਨਾਲ ਬੇਅਦਬੀ ਵੀ ਹੋ ਜਾਂਦੀ ਹੈ, ਉਹਤੇ ਵੀ ਕੋਈ ਸਖ਼ਤ ਐਕਸ਼ਨ ਜਿਹੜਾ ਹੈ ਨਹੀਂ ਹੁੰਦਾ, ਕਿਉਂਕਿ ਹੁਣ ਦੀ ਤਾਂ ਸਰਕਾਰ ਹੀ ਜ਼ਿੰਮੇਵਾਰ ਹੈ। ਹੁਣ ਦੂਜੀ ਗੱਲ ਜਿਹੜਾ ਇਹਦੇ ਚ ਅਮੈਂਡਮੈਂਟ ਕੀਤੀ, ਇਹ ਵੀ ਅਕਾਲੀ ਦਲ ਨੂੰ ਲੱਗਦਾ ਕਿ ਸ਼ਾਇਦ ਸਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਉਂਦੀ ਇਲੈਕਸ਼ਨ 2027 ਦੇ ਵਿੱਚ ਇਹ ਕਰਨ ਵਾਸਤੇ ਕਿ ਜਿਹੜਾ ਦੇਖੋ ਇਹਨਾਂ ਨੇ ਬੇਅਦਬੀ ਕੀਤੀ ਸੀ, ਅਸੀਂ ਬੇਅਦਬੀ ਰੋਕਣ ਲਈ ਕਾਨੂੰਨ ਬਣਾਇਆ ਇਸ ਸਰਕਾਰ ਨੂੰ ਜਿਹੜਾ ਸੀ, ਤਾਂ ਵੀ ਇਹ ਹੋ ਸਕਦਾ ਕਿ ਏਦਾਂ ਦੀ ਗੱਲ ਜਿਹੜੀ ਆ ਉਹ ਚੱਲੀ ਹੋਵੇ ਇੰਨੀ ਤਿੱਖੀ। ਤੇ ਹੁਣ ਜਦੋਂ ਇਹ ਸਾਰਾ ਇਹ ਮਾਮਲਾ SIT ਨੇ ਪਹਿਲਾਂ ਵਿੱਚ ਸੰਪਲਾਂ ਨੂੰ ਹੋਰ ਬੁਲਾਇਆ ਤੇ ਇਹ ਗੱਲ ਲੱਗਦਾ ਸੀ ਕਿ ਸੁਖਬੀਰ ਬਾਦਲ ਤੱਕ ਜਿਹੜੀ ਗੱਲ ਇਹ ਉੱਥੋਂ ਤੱਕ ਪਹੁੰਚੂਗੀ, ਤੇ ਸੁਖਬੀਰ ਬਾਦਲ ਨੇ ਖੈਰ ਜਿਹੜਾ ਇਹਦਾ ਉਹ ਕਿਹਾ, ਉਹਨੇ ਕਿਹਾ ਕਿ ਠੀਕ ਹੈ ਮੈਂ ਪੇਸ਼ ਹੋਊਂਗਾ, ਕੋਈ ਪ੍ਰੋਬਲਮ ਨਹੀਂ। ਚਲੋ ਠੀਕ ਹੈ, ਇਹ ਤੱਕ ਪੋਲੀਟੀਕਲ ਵਿਜ਼ਡਮ ਕਹਿ ਸਕਦੇ ਹਾਂ ਆਪਾਂ ਕਿ ਕੋਈ ਏਦਾਂ ਕੋਈ ਤਿੱਖੀ ਗੱਲ ਇਸ ਮਾਮਲੇ ਤੇ ਜਿਹੜੀ ਆ ਉਹ ਨਹੀਂ ਕੀਤੀ, ਤੇ ਪਰ ਨਾਲ ਹੀ ਉਹਨਾਂ ਨੇ ਜਿਹੜਾ ਇਹਦੇ ਤੇ ਟਿੱਪਣੀ ਕੀਤੀ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਦੀ ਸਰਕਾਰ ਹੈ ਇਸ ਮਾਮਲੇ ਤੇ ਸਿਆਸਤ ਜਿਹੜੀ ਆ ਉਹ ਕਰ ਰਹੀ ਹੈ। ਸਿਆਸਤ ਤਾਂ ਸਾਰਿਆਂ ਨੇ ਕੀਤੀ ਹੈ ਕਿਉਂਕਿ ਸਿਆਸਤ ਦੇ ਵਿੱਚੋਂ ਹੀ ਤਾਂ ਬਰਗਾੜੀ ਕਾਂਡ ਨਿਕਲਿਆ, ਸਿਆਸਤ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਿਕਲੀ। ਇਹ ਕੋਈ ਇਹ ਤਾਂ ਹੈ ਨੀ ਕਿ ਕੋਈ ਪਾਗਲ ਲੋਕ ਸੀ ਉਹਨਾਂ ਨੇ ਕੀਤੀ ਜਾਂ ਏਦਾਂ ਦੀ ਕਿਸੇ ਰਿਐਕਸ਼ਨ ਦੇ ਵਿੱਚੋਂ ਕੀਤੀ, ਤੇ ਉਹ ਸਾਰਾ ਕੁਛ ਕਿਉਂਕਿ ਕਾਫੀ ਕੁਛ ਉਹਦੇ ਚੋਂ ਕਲੀਅਰ ਹੋ ਚੁੱਕਿਆ ਹੈ। ਜਿਹੜੇ ਉਦੋਂ SIT ਉਦੋਂ ਬਣੀਆਂ ਜਾਂ ਕਮਿਸ਼ਨ ਬਣੇ ਜਿਹਦੇ ਚ ਉਹ ਰਿਟਾਇਰ ਹੋ ਗਏ ਨੇ ਜਸਟਿਸ ਰਣਜੀਤ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਬਣਿਆ, ਜਸਟਿਸ ਜੋਰਾ ਸਿੰਘ ਦੀ ਅਗਵਾਈ ਦੇ ਵਿੱਚ ਬਣਿਆ, ਤੇ ਉਹਨਾਂ ਨੇ ਵੀ ਜਿਹੜੀ ਇਹ ਗੱਲ ਤਾਂ ਉਹਦੀ ਜਿਹੜੀ ਕਲੀਅਰ ਕਰਤੀ ਸੀ ਕਿ ਜੇ ਸਰਕਾਰ ਨੇ ਐਕਸ਼ਨ ਲਿਆ ਹੁੰਦਾ ਜਵਾਹਰ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਕੇ ਤੇ ਕਿੰਨੇ ਦਿਨ ਜਿਹੜਾ ਹੈ ਉਹ ਰੱਖੇ ਰੱਖਿਆ, ਉਹਨਾਂ ਨੇ ਇਸ਼ਤਿਹਾਰ ਲਾਏ ਸ਼ਰੇਆਮ ਉਹਨਾਂ ਪਿੰਡਾਂ ਚ ਕੇ ਤੁਹਾਡਾ ਗੁਰੂ ਸਾਡੇ ਕੋਲ ਕਬਜ਼ੇ ਦੇ ਵਿੱਚ ਹੈ ਤੇ ਜੇ ਤੁਸੀਂ ਆ ਕਰ ਸਕਦੇ ਹੋ। ਉਹ ਗੱਲ ਬੜੀ ਕਲੀਅਰ ਸੀ ਕਿ ਉਦੋਂ ਫਿਲਮ ਨਹੀਂ ਸੀ ਚੱਲ ਰਹੀ, ਡੇਰੇ ਵਾਲੇ ਨੇ ਜਿਹੜੀ ਇੱਕ ਫਿਲਮ ਬਣਾਈ ਸੀ ਜਿਹੜਾ ਉਹ ਲਗਾਤਾਰ ਦਿਖਾਉਣਾ ਚਾਹੁੰਦੇ ਸੀ, ਫਿਰ ਉਹ ਦਿਖਾਈ ਵੀ ਗਈ ਤੇ ਅਕਾਲੀ ਦਲ ਦੀ ਉਦੋਂ ਸਰਕਾਰ ਸੀ। ਦੇਖੋ ਜ਼ਿੰਮੇਵਾਰੀਆਂ ਤਾਂ ਤੁਹਾਡੇ ਅਧਿਕਾਰੀਆਂ ਦੀਆਂ ਜਾਂ ਤੁਹਾਡੀਆਂ ਨੇ, ਤੇ ਫਿਰ ਜਿਹੜੀ ਉਹਦੇ ਚ ਵੱਡੀ ਗੱਲ ਹੋ ਗਈ ਕਿ ਜਦੋਂ ਉਹਦੇ ਤੇ ਕੋਈ ਰੋਸ ਪ੍ਰਗਟ ਕਰ ਰਿਹਾ ਤੇ ਫਿਰ ਉਹਨਾਂ ਤੇ ਗੋਲੀ ਚਲਾ ਕੇ ਹੋਇਆ। ਇਹ ਕਮਾਲ ਦੀ ਗੱਲ ਇਹ ਹੈ ਕਿ ਜਦੋਂ 1986 ਦੇ ਵਿੱਚ ਹੋਇਆ ਉਦੋਂ ਵੀ ਅਕਾਲੀ ਦਲ ਦੀ ਸਰਕਾਰ ਸੀ ਸੁਰਜੀਤ ਸਿੰਘ ਬਰਨਾਲਾ ਦੀ, ਉਦੋਂ ਵੀ ਉਹਨਾਂ ਦਾ ਕੁਛ ਨਹੀਂ ਹੋਇਆ ਜਿਹਨਾਂ ਨੇ ਬੇਅਦਬੀ ਕੀਤੀ, ਉਹਨਾਂ ਖਿਲਾਫ਼ ਕੋਈ ਕਾਰਵਾਈ ਜਾਂ ਬੰਦੇ ਲੱਭੇ ਨਹੀਂ, ਪਤਾ ਨਹੀਂ ਲੱਗਿਆ। ਪਰ ਚਾਰ ਨੌਜਵਾਨ ਜਿਹੜੇ ਸੀ ਉੱਥੇ ਜਿਹੜੇ ਉਹਦੇ ਬੇਅਦਬੀ ਦੇ ਮਾਮਲੇ ਜਿਹੜੇ ਰੋਸ ਪ੍ਰਗਟ ਕਰ ਰਹੇ ਸੀ ਉਹ ਮਾਰਦੇ ਸੀ, ਦੋ ਇੱਥੇ ਇਸ ਕਾਂਡ ਦੇ ਵਿੱਚ ਜਿਹੜੇ ਸੀ ਉਹ ਮਾਰੇ ਗਏ। ਤੇ ਸੋ ਇਹਦੇ ਤੇ ਹੁਣ ਇਹਦੇ ਚ ਕੋਈ ਸ਼ੱਕ ਨਹੀਂ ਕਿ ਇਹਦੇ ਪਿੱਛੇ ਜਿਹੜੀ ਕੋਈ ਨਾ ਕੋਈ ਪੋਲੀਟੀਕਲ ਗੱਲ ਤਾਂ ਹੁੰਦੀ ਹੈ ਕਿ ਹੁਣ ਇਸ ਐਨ ਮੌਕੇ ਤੇ ਆ ਕੇ ਇਹ ਗੱਲ 4 ਸਾਲਾਂ ਬਾਅਦ ਯਾਦ ਆਈ ਕਿ ਇਹਦੇ ਇਸ ਤਰੀਕੇ ਨਾਲ ਵੀ ਜਿਹੜੀ ਇਹਦੇ ਤੇ SIT ਬਣਾ ਕੇ ਜਿਹੜੀ ਉਹ ਜਾਂਚ ਕੀਤੀ ਜਾ ਸਕਦੀ ਹੈ। ਉਹਦਾ ਵੱਡਾ ਕਾਰਨ ਤਾਂ ਇਹੀ ਹੈ ਕਿ ਜਿਸ ਸੱਤਾ ਦੇ ਸਹਾਰੇ, ਜਿਹੜੀ ਭਾਵੇਂ ਉਹ ਇੱਕ ਧਾਰਮਿਕ ਸੱਤਾ ਕਹਿ ਲਓ ਤੇ ਉਹਦੇ ਸਹਾਰੇ ਅਕਾਲੀ ਦਲ ਜਾਂ ਬਾਦਲ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਨੂੰ ਜਾਂ ਮੁੱਖ ਮੰਤਰੀ ਨੂੰ ਜਿਹੜਾ ਹੈਗਾ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਤੇ ਇਹਨਾਂ ਕੋਲੇ ਫਿਰ ਦੂਸਰੇ ਪਾਸੇ ਵੀ ਹੈ। ਤੇ ਇੱਕ ਗੱਲ ਜਿਹੜੀ ਰਣਜੋਤ ਜੀ ਤੁਸੀਂ ਸ਼ੁਰੂ ਚ ਕੀਤੀ ਉਹ ਗੱਲ ਬਹੁਤ ਇੰਪੋਰਟੈਂਟ ਹੈ ਕਿ ਲੋਕ ਕੀ ਸੋਚਦੇ ਆ। ਜਿਹੜਾ ਤੁਸੀਂ ਕਹਿ ਸੀ ਵੀ ਮਜ਼ਾਕ ਦੇ ਪਾਤਰ ਬਣੇ ਹੋਏ ਉਹ ਬਿਲਕੁਲ ਉਵੇਂ ਹੀ ਹੈ, ਜਿਹੜਾ ਆਮ ਸਿੱਖ ਹੈ ਉਹ ਅੱਜ ਵੀ ਸੁਖਬੀਰ ਬਾਦਲ ਤੇ ਜਾਂ ਬਾਦਲ ਧੜੇ ਤੇ ਵਿਸ਼ਵਾਸ ਨਹੀਂ ਕਰਦਾ ਕਿਉਂਕਿ ਵਾਰ ਵਾਰ ਉਹ ਬਿਆਨ ਜਿਹੜੇ ਆ ਉਹ ਬਦਲਦੇ ਆ। ਤੇ ਨਾਲੇ ਇਹ ਵੀ ਹੁਣ ਕਿਉਂਕਿ ਇਹ ਧੜਾ ਸਪਲਿਟ ਹੋ ਚੁੱਕਾ ਹੈ ਬੁਰੀ ਤਰ੍ਹਾਂ ਤੇ ਇੱਕ ਇਹੋ ਵੱਖਰਾ, ਠੀਕ ਹੈ ਭਾਵੇਂ ਉਹ ਉਦਾਂ ਜਿਹੜਾ ਹੈਗਾ ਜਥੇਬੰਦਕ ਤੌਰ ਤੇ ਉਸ ਤਰੀਕੇ ਨਾਲ ਕੋਈ ਐਕਟੀਵਿਟੀ ਨਹੀਂ ਕਰ ਸਕਿਆ ਜਾਂ ਜਥੇਬੰਦਕ ਤੌਰ ਤੇ ਆਪਣੀ ਸਟਰੈਂਥ ਨਹੀਂ ਦਿਖਾ ਸਕਿਆ ਜਿਵੇਂ ਬਾਦਲ ਦਾ ਧੜਾ ਜਿਹੜਾ ਹੈਗਾ, ਕਿਉਂਕਿ ਉਹ ਸਾਰੇ ਇਹਨਾਂ ਨੇ ਸਿਸਟਮ ਪਹਿਲੇ ਬਣਾ ਲਿਆ ਸੀ ਅਕਾਲ ਤਖ਼ਤ ਵੱਲੋਂ ਮਨਾ ਕਰਨ ਦੇ ਬਾਵਜੂਦ। ਤੇ ਦੂਜੇ ਪਾਸੇ ਜਿਹੜਾ ਹੈ ਇਹਨਾਂ ਦਾ ਜਿਹੜਾ ਇੱਕ MLA ਮਿਸਟਰ ਅਯਾਲੀ, ਮਨਪ੍ਰੀਤ ਅਯਾਲੀ, ਉਹ ਹੁਣ ਜਿਹੜਾ ਵਾਰਸ ਪੰਜਾਬ ਵਾਲਾ ਧੜਾ ਉਧਰ ਚਲਿਆ ਗਿਆ ਤੇ ਹੁਣ ਉਹ ਵੀ ਇੱਕ ਆਪਣੇ ਆਪ ਨੂੰ ਜਿਹੜਾ ਹੈਗਾ ਕਲੇਮ ਕਰਦਾ ਮਜ਼ਬੂਤ ਧਿਰ ਤੇ ਬਿਲਕੁਲ ਉਹਨਾਂ ਦੇ ਨਾਲ, ਖਾਸ ਕਰਕੇ ਜਦੋਂ ਆਪਾਂ ਇਸ ਇਲਾਕੇ ਦੇ ਵਿੱਚ ਖਡੂਰ ਸਾਹਿਬ ਪੱਟੀ ਇੱਧਰ ਦੇਖਦੇ ਹਾਂ ਤੇ ਉੱਥੇ ਲੋਕਾਂ ਦੀਆਂ ਭਾਵਨਾਵਾਂ ਹੈਗੀਆਂ ਨੇ। ਉਹਨਾਂ ਦੇ ਆਲਰੇਡੀ ਦੋ MP ਨੇ ਜਦੋਂ 2024 ਦੇ ਵਿੱਚ
ਤੇ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਇਹਦਾ

0: ਮਤਲਬ ਕਿ ਆਮ ਜਿਹੜਾ ਸਿੱਖ ਹੈ ਉਹ ਇਹਦੇ ਬਾਰੇ ਕੁਛ ਜਿਹੜਾ ਹੋਰ ਤਰੀਕੇ ਨਾਲ ਸੋਚਦਾ ਤੇ ਪਰ ਹੁਣ ਇਹ ਐਸ ਆਈ ਟੀ ਦੇ ਵਿੱਚੋਂ ਬਾਲ ਸਾਹਿਬ ਨੂੰ ਬੁਲਾ ਕੇ ਉਹਨਾਂ ਦੇ ਕੀ ਬਿਆਨ ਲੈ ਜਾਣਗੇ, ਕੀ ਉਹਨਾਂ ਤੋਂ ਪੁੱਛ ਗਿੱਛ ਕੀਤੀ ਜਾਏਗੀ, ਤੇ ਚਲੋ ਉਹ ਤਾਂ ਹੁਣ ਸੋਮਵਾਰ ਤੋਂ ਬਾਅਦ ਜਿਹੜੀਆਂ ਗੱਲਾਂ ਆਉਣਗੀਆਂ ਤੇ ਪਰ ਇੱਕ ਜਿਹੜੀ ਇੱਕ ਤਰ੍ਹਾਂ ਦੀ ਇੱਕ ਪੋਲੀਟੀਕਲ ਘੇਰਾਬੰਦੀ ਵਾਲੀ ਗੱਲ ਹੁੰਦੀ ਹੈ ਤੇ ਜਾਂ ਇੱਕ ਮੈਸੇਜ ਦੇਣ ਦੀ ਗੱਲ ਹੁੰਦੀ ਹੈ ਇੱਕ ਜਥੇਬੰਦੀ ਨੂੰ ਜਾਂ ਲੀਡਰ ਨੂੰ ਵੀ ਜੇ ਤੁਸੀਂ ਇਸ ਤਰੀਕੇ ਨਾਲ ਚੱਲੋਗੇ ਤਾਂ ਸਾਡੇ ਕੋਲੇ ਵੀ ਇਹ ਜਿਹੜੀ ਹੈ ਪਾਵਰ ਹੈਗੀ ਹੈ, ਤੇ ਕਿਉਂਕਿ ਇਹਨੂੰ ਕਿਤੇ ਨਾ ਕਿਤੇ ਕਿਸੇ ਇਹ ਜਿਹੜਾ ਸਾਰਾ ਮਾਮਲਾ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਜਥੇਦਾਰ ਨੇਗੇ ਹੁਣ ਮੌਜੂਦਾ ਉਹ ਇੱਥੋਂ ਤੱਕ ਲੈ ਗਏ ਬੇਅਦਬੀ ਵਾਲੇ ਕਾਨੂੰਨ ਨੂੰ ਲੈ ਕੇ ਜਾਂ ਇਹ ਮੁੱਖ ਮੰਤਰੀ ਦੀਆਂ ਜਿਹੜੀਆਂ ਤਸਵੀਰਾਂ ਵਗੈਰਾ ਤੇ ਜਿਹੜੀ ਵੀਡੀਓ ਨੂੰ ਲੈ ਕੇ, ਤੇ ਮੇਰਾ ਖਿਆਲ ਹੈ ਕਿ ਉਹਨੂੰ ਵੀ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਕੂਲ ਡਾਊਨ ਕਰਨਾ ਚਾਹੁੰਦੇ ਆ।
1: ਜੀ ਬਿਲਕੁਲ, ਹੁਣ ਹੁੰਦਾ ਕੂਲ ਡਾਊਨ ਯਾਨੀ ਇਹ ਚੀਜ਼ਾਂ ਸ਼ਾਇਦ ਲੱਗ ਰਿਹਾ ਵੀ ਹੁਣ ਇਲੈਕਸ਼ਨ ਤੱਕ ਹੀ ਜਾਣਗੀਆਂ। ਇੱਧਰ ਜਿਹੜਾ ਕਾਂਗਰਸ ਵਾਲਾ ਮਸਲਾ ਇਹ ਵੀ ਲੱਗ ਰਿਹਾ ਵੀ ਹੁਣ ਇਲੈਕਸ਼ਨ ਤੱਕ ਹੀ ਜਾਊਗਾ, ਇਹ ਜਿਹੜੇ ਤਰੀਕੇ ਦੇ ਨਾਲ ਉੱਤੇ ਹਾਈਕਮਾਂਡ ਨੇ ਹੁਣ ਰਵੱਈਆ ਵਿਖਾਇਆ ਅਤੇ ਜਿਹੜੇ ਤਰੀਕੇ ਦੇ ਨਾਲ ਹੁਣ ਇਹ ਲੱਗ ਰਿਹਾ ਕਿ ਚੰਨੀ ਵੀ ਨਰਮ ਪਏ ਨੇ, ਅਤੇ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਵਕਤ ਘਟਾਈ ਜਾਂ ਵਧਾਈ ਜਾਵੇ। ਸੋ ਇਸ ਮਸਲੇ ਦੇ ਉੱਤੇ ਕੀ ਹੁਣ ਨਵਾਂ ਅਤੇ ਕੀ ਅੱਗੇ ਹੋਣ ਦੇ ਆਸਾਰ ਨੇ, ਅਤੇ ਕੀ ਚੰਨੀ ਵਾਕਈ ਉਹ ਵਾਲਾ ਦਮਖਮ ਰੱਖ ਪਾਉਣਗੇ ਜਾਂ ਫਿਰ ਜਿੰਨੇ ਦਾਬੇ ਦੇ ਨਾਲ ਜਾਂ ਫਿਰ ਜਿੰਨੇ ਧੜੱਲੇ ਦੇ ਨਾਲ ਇਹਨਾਂ ਨੇ ਸਫ਼ਰ ਸ਼ੁਰੂ ਕੀਤਾ ਸੀ, ਹੁਣ ਲੱਗ ਰਿਹਾ ਵੀ ਥੋੜ੍ਹੇ ਜਿਹੇ ਮੱਧਮ ਪੈ ਵੀ ਗਏ ਨੇ।
0: ਨਹੀਂ ਇਹ ਦੇਖੋ ਰਣਜੋਤ ਜੀ, ਇਹਦੇ ਚ ਗੱਲ ਬੜੀ ਸਾਫ਼ ਹੈ, ਆਪਾਂ ਇੱਕ ਦੋ ਵਾਰੀ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿਉਂਕਿ ਆਪਾਂ ਕਈ ਦਿਨਾਂ ਤੋਂ ਹੁਣ ਇਹ ਕਾਂਗਰਸ ਦੀ ਧੜੇਬੰਦੀ ਦੀ ਗੱਲ ਹੀ ਕਰ ਰਹੇ ਹਾਂ, ਤੇ ਵੈਸੇ ਇਹਨਾਂ ਨੂੰ ਲੋੜ ਤੋਂ ਵੱਧ ਇਸ ਗੱਲ ਦਾ ਕੌਨਫੀਡੈਂਸ ਸੀ ਕਿ ਇਹ ਉਹ ਰਾਹੁਲ ਗਾਂਧੀ ਨੂੰ ਮਿਲ ਕੇ ਸਾਰੀ ਗੱਲ ਦੱਸਣਗੇ, ਪੰਜਾਬ ਦੇ ਜਿਹੜੇ ਹਾਲਾਤ ਆ ਉਹ ਦੱਸਣਗੇ, ਤੇ ਇਹਨਾਂ ਨੇ ਇਸ ਤੱਕ ਵੀ ਇਲਜ਼ਾਮ ਲਾਇਆ ਭਾਵੇਂ ਖੁਦ ਇਹਨਾਂ ਨੇ ਨਹੀਂ ਕਿਹਾ, ਇਹਨਾਂ ਦੇ ਗਰੁੱਪ ਦੇ ਬੰਦਿਆਂ ਨੇ ਜਿਹੜੇ ਭੁਪੇਸ਼ ਬਘੇਲ ਜਿਹੜੇ ਇੰਚਾਰਜ ਨੇ ਪੰਜਾਬ ਦੇ ਉਹ ਪੱਖਪਾਤ ਕਰ ਰਹੇ ਆ, ਉਹ ਰਾਜਾ ਵੜਿੰਗ ਦੀ ਤਰਫਦਾਰੀ ਕਰ ਰਹੇ ਆ, ਇੱਥੋਂ ਤੱਕ ਵੀ ਜਿਹੜੀ ਇਹ ਗੱਲ ਆਈ। ਤੇ ਪਰ ਰਾਹੁਲ ਗਾਂਧੀ ਨੇ ਸਮਾਂ ਨਹੀਂ ਦਿੱਤਾ, ਪਾਸਾ ਵੱਟ ਲਿਆ ਕਿ ਅਜੇ ਦੇਖਦੇ ਹਾਂ ਵੀ ਦੂਜੇ ਆਗੂ ਨੂੰ ਮਿਲ ਲਓ। ਇਹ ਫਿਰ ਜਿਹੜੇ ਜਨ ਸੈਕਟਰੀ ਨੇ ਜਿਹੜੇ ਇਹਨਾਂ ਦੇ ਆਰਗੇਨਾਈਜ਼ੇਸ਼ਨਲ ਜਿਹੜੇ ਹੈਗੇ ਆ ਜਥੇਬੰਦਕ ਜਨ ਸੈਕਟਰੀ ਨੇ ਕੇ ਸੀ ਵੇਣੂਗੋਪਾਲ ਉਹਨੂੰ ਮਿਲ ਕੇ ਆ ਗਏ ਨੇ, ਤੇ ਮਿਲ ਕੇ ਆਪਣੀ ਜਿਹੜੀ ਉੱਥੇ ਗੱਲਬਾਤ ਜਿਹੜੀ ਉਹਨਾਂ ਕੋਲੇ ਉਹ ਰੱਖੀ ਹੈ। ਤੇ ਸੋ ਇੱਥੋਂ ਇਹ ਲੱਗਦਾ ਹੈ ਕਿ ਜਿਹੜੀ ਉਹ ਜਿੱਦਾਂ ਦਾ ਇੱਕ ਲੱਗਦਾ ਸੀ ਕਿ ਧੜੇਬੰਦੀ ਜਿਹੜੀ ਆ ਕਾਫੀ ਹੋ ਗਈ, ਤੇ ਇਹ ਲੱਗਦਾ ਸੀ ਕਿ ਇਹ ਜਿਹੜੇ ਕੁਛ ਇਹਦੇ ਚ ਐਮ ਐਲ ਏ ਨੇ, ਆਪਾਂ ਕੱਲ ਵੀ ਇਹਦੇ ਤੇ ਗੱਲ ਕੀਤੀ ਸੀ ਕਿ ਜਿਵੇਂ ਜਿਹੜੇ ਪ੍ਰਭਾਵਸ਼ਾਲੀ ਨੇ ਜਿਵੇਂ ਪ੍ਰਗਟ ਸਿੰਘ ਨਾਲ ਗਏ ਜਾਂ ਉਹਨਾਂ ਦੇ ਨਾਲ ਜਿਹੜੇ ਸੁੱਕੀ ਰੰਧਾਵਾ ਸੁਖਜਿੰਦਰ ਸਿੰਘ ਰੰਧਾਵਾ ਪਹਿਲਾਂ ਮੰਤਰੀ ਵੀ ਰਹੇ ਆ ਉਹ ਗਏ ਨਾਲ, ਤੇ ਪਰ ਉਹ ਹੁਣ ਰਾਹੁਲ ਗਾਂਧੀ ਵੱਲੋਂ ਸਮਾਂ ਨਾ ਦੇਣ ਤੋਂ ਇਹ ਲੱਗਦਾ ਕਿ ਕਾਂਗਰਸ ਹਾਈਕਮਾਨ ਅਜੇ ਇਸ ਮਾਮਲੇ ਨੂੰ ਹੋਰ ਥੋੜਾ ਜਿਹਾ ਇਹ ਦੇਖਣਾ ਚਾਹੁੰਦੀ ਹੈ ਕਿ ਗੱਲ ਜਿਹੜੀ ਹੈ ਉਹ ਕਿਸ ਪਾਸੇ ਨੂੰ ਤੁਰਦੀ ਹੈ। ਕਿਉਂਕਿ ਇੱਕ ਗੱਲ ਰਣਜੋਤ ਜੀ ਸਾਫ਼ ਹੈ, ਜੇ ਅੱਜ ਉਹ ਇਹ ਬਿਲਕੁਲ ਪਾਸਾ ਪਲਟ ਦਿੰਦੇ ਆ, ਚੰਨੀ ਨੂੰ ਪ੍ਰਧਾਨ ਬਣਾ ਦਿੰਦੇ ਆ ਤਾਂ ਜਾਂ ਜਿਵੇਂ ਜੋ ਦੂਜਾ ਧੜਾ ਚਾਹੁੰਦਾ, ਫੇਰ ਰਾਜਾ ਵੜਿੰਗ ਵਾਲਾ ਧੜਾ ਜਿਹੜਾ ਹੈਗਾ ਉਹ ਕਿੱਥੇ ਜਾਏਗਾ, ਕਿ ਉਹ ਇਸ ਗੱਲ ਨੂੰ ਮੰਨ ਲਏਗਾ, ਤੇ ਇਹਦਾ ਆਉਣ ਵਾਲੀਆਂ 2027 ਦੀਆਂ ਇਲੈਕਸ਼ਨਾਂ ਤੇ ਜਿਹੜਾ ਹੈਗਾ ਬਹੁਤ ਅਸਰ ਪੈਣ ਦੀ ਸੰਭਾਵਨਾ ਹੈ। ਤੇ ਹੁਣ ਤਾਂ ਇਹੀ ਲੱਗਦਾ ਕਿ ਇਹ ਗੱਲ ਜਿਹੜੀ ਆ ਹੋਰ ਅਜੇ ਲਟਕਾਈ ਜਾਏਗੀ। ਬਾਕੀ ਜਿਹੜਾ ਹੈਗਾ ਕੱਲ ਚਰਨਜੀਤ ਚੰਨੀ ਨੇ ਉੱਥੇ ਜਿਹੜਾ ਦਿੱਲੀ ਚ ਬਿਆਨ ਦਿੱਤਾ, ਉਦੋਂ ਵੀ ਇਹ ਲੱਗਦਾ ਸੀ ਵੀ ਕਿ ਉਹ ਥੋੜਾ ਜਿਹਾ ਹੁਣ ਇੱਥੇ ਪੈ ਗਏ ਨੇ ਜਾਂ ਨਰਮ ਪੈ ਗਏ ਨੇ, ਕਿਉਂਕਿ ਪਹਿਲਾਂ ਉਹਨੂੰ ਲੱਗਦਾ ਸੀ ਕਿ ਉਹ ਗੱਲਬਾਤ ਕਰਕੇ ਸਾਰੀ ਗੱਲ ਦੱਸਣਗੇ ਤੇ ਉਸ ਤੋਂ ਬਾਅਦ ਬੜੀ ਛੇਤੀ ਹਾਈਕਮਾਨ ਇੱਥੇ ਕੋਈ ਨਾ ਕੋਈ ਫੈਸਲਾ ਲੈ ਲੇਗੀ। ਤੇ ਪਰ ਕਹਿੰਦੇ ਕੋਈ ਕਾਂਗਰਸ ਦਾ ਕਲਚਰ ਹੀ ਇਹ ਹੈ, ਤੇ ਕਿਉਂਕਿ ਸਾਰੀਆਂ ਸਟੇਟਾਂ ਚ ਹੀ ਵੈਸੇ ਤਾਂ ਪਰ ਪੰਜਾਬ ਦੇ ਸ਼ੁਰੂ ਤੋਂ ਹੀ ਏਦਾਂ ਧੜੇਬੰਦੀ ਰਹੀ ਹੈ, ਤੇ ਕਾਂਗਰਸ ਕਲਚਰ ਵੀ ਜਿਹੜਾ ਹੈ ਏਦਾਂ ਧੜੇਬੰਦੀ ਦਾ ਕਿ ਜਿਹੜੇ ਹੈਗੇ ਦੋ ਗਰੁੱਪ ਇਹ ਉਹਨਾਂ ਨੂੰ ਸੂਟ ਵੀ ਕਰਦਾ, ਤੇ ਕਿਉਂਕਿ ਇੱਕ ਤਾਂ ਇਹ ਵੀ ਇੱਕ ਦੂਜੇ ਦੀ ਉਹਨਾਂ ਨੂੰ ਕਨਸੋਮ ਮਿਲਦੀ ਰਹਿੰਦੀ ਹੈ, ਤੇ ਦੂਜਾ ਇਹ ਹੁੰਦਾ ਕਿ ਇੱਕ ਗਰੁੱਪ ਨੂੰ ਹੁੰਦਾ ਜੇ ਦੂਜਾ ਧੜਾ ਹਾਈਕਮਾਂਡ ਦੇ ਜ਼ਿਆਦਾ ਨੇੜੇ ਹੋ ਗਿਆ ਕਿਤੇ ਸਾਡੇ ਚ ਕੋਈ ਕਸਰ ਨਾ ਰਹੇ ਜੇ ਸਾਨੂੰ ਹੀ ਠਾਣਾ ਲਾ ਦੇਣ, ਦੂਜੇ ਨੂੰ ਇਹ ਹੁੰਦਾ, ਇਸੇ ਤਰੀਕੇ ਨਾਲ ਹੀ ਉਹਨਾਂ ਦਾ ਚੱਲੀ ਜਾਂਦਾ। ਤੇ ਇੱਥੇ ਫਿਰ ਇਹ ਆਪਸ ਦੇ ਵਿੱਚ ਜਿਹੜੇ ਡਰ ਡਰ ਕੇ ਇੱਕ ਦੂਜੇ ਦੇ ਨਾਲ ਤੁਰੇ ਜਾਂਦੇ ਆ, ਤੇ ਨਹੀਂ ਕਈ ਵਾਰੀ ਇਹ ਹੁੰਦਾ ਕਿ ਜੇ ਬਹੁਤ ਸਟਰੋਂਗ ਹੋ ਜਾਂਦਾ ਗਰੁੱਪ ਜਿਵੇਂ ਮਹਾਰਾਸ਼ਟਰ ਚ ਹੋਇਆ ਸੀ ਜਾਂ ਜਿਵੇਂ ਪੱਛਮੀ ਬੰਗਾਲ ਦੇ ਵਿੱਚ ਜਿਹਦੇ ਚੋਂ ਤ੍ਰਿਣਮੂਲ ਕਾਂਗਰਸ ਨਿਕਲੀ, ਉਹ ਇਸੇ ਕਰਕੇ ਕਿ ਉਹ ਇੱਥੇ ਉੱਥੇ ਰੀਜਨਲ ਤੌਰ ਤੇ ਪਾਰਟੀ ਸਟਰੋਂਗ ਇੰਨੀ ਹੋ ਗਈ। ਤੇ ਕਾਂਗਰਸ ਦਾ ਕਲਚਰ ਹੈ ਕਿ ਰੀਜਨਲ ਤੌਰ ਤੇ ਪਾਰਟੀ ਨੂੰ ਜਿਹੜਾ ਹੈ ਉਹ ਮਜ਼ਬੂਤ ਉਵੇਂ ਨਹੀਂ ਹੋਣ ਦਿੰਦੀ। ਹੁਣ ਤਾਂ ਬੀਜੇਪੀ ਦਾ ਵੀ ਖਰੇ ਕਲਚਰ ਬਣ ਗਿਆ, ਕਿਉਂਕਿ ਇੰਨੀ ਕੁ ਗੱਲ ਇਹਨਾਂ ਨੂੰ ਸਮਝ ਆ ਗਈ ਹੈ ਕਿ ਜੇ ਤੁਸੀਂ ਕੇਂਦਰ ਦੇ ਵਿੱਚ ਸੱਤਾ ਚ ਬਣੇ ਰਹਿਣਾ ਜਾਂ ਸਟੇਟਾਂ ਦੇ ਉੱਤੇ ਆਪਣਾ ਦਬਦਬਾ ਰੱਖਣਾ, ਤਾਂ ਉੱਥੇ ਜਿਹੜੀ ਇਹ ਧੜੇਬੰਦੀ ਇਹਨੂੰ ਕਾਇਮ ਰੱਖੋ ਕਿਸੇ ਤਰੀਕੇ ਦੇ ਨਾਲ, ਤਾਂ ਕਿ ਜਿਹੜੀ ਸਾਡੀ ਤੂਤੀ ਬੋਲਦੀ ਰਹੇ। ਸਟੇਟ ਲੈਵਲ ਦਾ ਜਿਹੜਾ ਯੂਨਿਟ ਉਹ ਆਪਣੇ ਲੈਵਲ ਤੇ ਕੋਈ ਵੱਡਾ ਫੈਸਲਾ ਨਾ ਕਰਕੇ ਲੈ ਕੇ ਆਵੇ ਸਾਡੇ ਕੋਲੇ। ਤੇ ਸੋ ਇਹ ਸਾਰਾ ਕੁਛ ਹੁਣ ਇਸ ਤਰ੍ਹਾਂ ਜਿਹੜਾ ਹੈਗਾ ਉਹ ਕਾਂਗਰਸ ਦੇ ਵਿੱਚ ਉਹ ਚੱਲ ਰਿਹਾ। ਤੇ ਉੱਥੇ ਉਹਨੂੰ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਆਪਣੀ ਜਿਹੜੀ ਆ ਉਹ ਗੱਲ ਕਰਿਆ ਹੈ। ਤੇ ਪਰ ਮਗਰੋਂ ਜਿਹੜਾ ਚੰਨੀ ਦੀ ਜਿਹੜੀ ਸਾਰੀ ਸਟੇਟਮੈਂਟ ਆ ਨਾ ਉਹ ਤੋਂ ਨਿਰਾਸ਼ਾ ਵੀ ਝਲਕਦੀ ਆ, ਤੇ ਥੋੜਾ ਜਿਹਾ ਇਹ ਵੀ ਲੱਗਦਾ ਕਿ ਬਹੁਤ ਜ਼ਿਆਦਾ ਨਰਮ ਪੈ ਗਿਆ। ਉਹਨਾਂ ਨੇ ਕਿਹਾ ਕਿ ਨਹੀਂ ਕੋਈ ਫੁੱਟ ਨਹੀਂ ਹੈ, ਕੋਈ ਦਰਾੜ ਨਹੀਂ ਹੈ, ਅਸੀਂ ਮਿਲ ਕੇ ਚੱਲ ਰਹੇ ਹਾਂ, ਸਾਰਾ ਠੀਕ ਹੈ। ਤੇ ਰਾਹੁਲ ਗਾਂਧੀ ਸਾਡੇ ਲੀਡਰ ਨੇ, ਅਸੀਂ ਹਾਈਕਮਾਨ ਦੇ ਪਿੱਛੇ ਹਾਂ, ਉੱਥੋਂ ਸਾਰੀ ਗੱਲ ਲੱਗਦੀ ਹੈ। ਜਿਹੜੀ ਗੱਲ ਇੱਥੇ ਬਿਆਨ ਆ ਰਹੇ ਸੀ ਜਦੋਂ ਇਹ ਆਪਸ ਵਿੱਚ ਮੀਟਿੰਗਾਂ ਕਰ ਰਹੇ ਸੀ ਇੱਕ ਦੂਜੇ ਦੇ ਖਿਲਾਫ, ਮੀਟਿੰਗਾਂ ਤਾਂ ਖੈਰ ਰਾਜਾ ਵੜਿੰਗ ਨੇ ਤਾਂ ਉਵੇਂ ਨਹੀਂ ਕੀਤੀਆਂ, ਤੇ ਜ਼ਿਆਦਾ ਚੰਨੀ ਧੜੇ ਨੇ ਮੀਟਿੰਗਾਂ ਕੀਤੀਆਂ ਜਾਂ ਦੂਜੇ ਇਹਦੇ ਨਾਲ ਮਾਝੇ ਵਾਲੇ ਲੀਡਰ ਸੀ ਜਿਹੜੇ, ਫਿਰ ਪ੍ਰਤਾਪ ਸਿੰਘ ਬਾਜਵਾ ਵੀ ਅਖੀਰ ਦੇ ਵਿੱਚ ਨਾਲ ਆ ਗਏ ਸੀਗੇ। ਤੇ ਇੱਥੇ ਜਿਹੜਾ ਰਵੱਈਆ ਇਹ ਲੱਗਦਾ ਸੀ ਕਿ ਜਾਣਸਾਰ ਕੋਈ ਨਾ ਕੋਈ ਇੱਕ ਪਾਸਾ ਕਰਕੇ ਆਉਣਗੇ ਜਾਂ ਹੋ ਸਕਦਾ ਬਗਾਵਤ ਹੀ ਹੋ ਜੇ, ਤੇ ਪਰ ਉਹ ਗੱਲ ਬਿਲਕੁਲ ਜਿਹੜੀ ਆ ਹੁਣ ਉਹ ਇਹ ਠੰਡੀ ਜਿਹੜੀ ਆ ਉਹ ਪੈ ਗਈ ਹੈ। ਤੇ ਇਸ ਮਾਮਲੇ ਚ ਕਿਉਂਕਿ ਜਿਹੜਾ ਪੰਜਾਬ ਦੀ ਸਿਆਸਤ ਨੂੰ ਆਪਾਂ ਦੇਖਦੇ ਹਾਂ, ਜਿਹੜਾ ਐਂਟੀ ਇਨਕੰਬੈਂਸੀ ਜਿਹੜਾ ਫੈਕਟਰ ਹੁੰਦਾ ਹੈ, ਉਹਦੇ ਤੋਂ ਇਹ ਲੱਗਦਾ ਸੀ ਇਹਦੇ ਚੋਂ ਕੋਈ ਫਾਇਦਾ ਹੋ ਸਕਦਾ ਤਾਂ ਕਾਂਗਰਸ ਨੂੰ ਹੋ ਸਕਦਾ। ਪਰ ਹੁਣ ਜੇ ਕਾਂਗਰਸ ਜਿਹੜੀ ਹੈ ਉਹ ਵੰਡੀ ਹੋਈ ਏਦਾਂ ਨਜ਼ਰ ਆਏਗੀ, ਤੇ ਫੇਰ ਕਿਉਂਕਿ ਅੱਜ ਕੋਈ ਹੋਰ ਤਾਂ ਪਾਰਟੀ ਇੰਨੀ ਇੱਥੇ ਕੰਸੋਲੀਡੇਟ ਹੈ ਨਹੀਂ, ਅਕਾਲੀ ਦਲ ਦਾ ਤਾਂ ਆਪਾਂ ਦੇਖ ਹੀ ਰਹੇ ਹਾਂ ਜਿਸ ਤਰੀਕੇ ਦਾ ਹਾਲ ਹੈ, ਤੇ ਇਹੀ ਹਾਲ ਬੀਜੇਪੀ ਦਾ। ਉਹ ਭਾਵੇਂ ਕਹਿਣ ਨੂੰ ਕਹੀ ਜਾਣ ਕਿ ਅਸੀਂ ਪੂਰਾ ਜ਼ੋਰ ਲਾਵਾਂਗੇ ਜਾਂ ਜਿਸ ਤਰੀਕੇ ਦੀ ਜਿਹੜੀ ਬਿਆਨਬਾਜ਼ੀ ਜਾਂ ਇੱਦਾਂ ਆ ਰਹੀ ਹੈ, ਉਹਨਾਂ ਨੇ ਇੱਕ ਸਿੱਖ ਚਿਹਰਾ ਲਿਆਂਦਾ ਪ੍ਰਧਾਨ ਦੇ ਵਾਸਤੇ ਇਸ ਕਰਕੇ, ਪਰ ਉਹ ਜੇ ਲੋਕਾਂ ਚ ਉਵੇਂ ਗੱਲ ਚੱਲ ਨਹੀਂ ਰਹੀ, ਇੱਕ ਦੋ ਜਿਹੜੇ ਹੈਗੇ ਜਿਹੜੇ ਹੈਗੇ ਹਲਕੇ ਉਹਨਾਂ ਨੂੰ ਛੱਡ ਕੇ, ਤੇ ਫਿਰ ਇਸ ਕਰਕੇ ਹੁਣ ਜਿਹੜੀ ਸੱਤਾਧਾਰੀ ਧਿਰ ਹੈ ਉਹ ਇਸ ਕਰਕੇ ਹੀ ਦੁਬਾਰਾ ਆਪਣਾ ਜਿਹੜੀ ਇਹ ਥਾਪੜ ਰਹੀ ਹੈ ਕਿ ਅਸੀਂ ਫੇਰ ਆਵਾਂਗੇ, ਅਸੀਂ ਲੋਕਾਂ ਦੇ ਵਿੱਚ ਗਏ ਹਾਂ, ਅਸੀਂ ਲੋਕਾਂ ਦੇ ਨੁਮਾਇੰਦੇ ਹਾਂ, ਤੇ ਅਸੀਂ ਆਮ ਲੋਕ ਹਾਂ, ਤੇ ਉਹ ਇਸ ਕਰਕੇ ਜਿਹੜੇ ਆਪਣੇ ਉਹ ਕਰ ਰਹੀ ਹੈ। ਤੇ ਪਰ ਇਹ ਹੈ ਕਿ ਜਿੰਨਾ ਚਿਰ ਇੱਕ ਤਾਂ ਬੜੀ ਇੱਕ ਖਾਸ ਜਿਹੜੀ ਗੱਲ ਇਹ ਹੁੰਦੀ ਹੈ ਜੀ, ਸੱਤਾ ਜਿਹੜੀ ਬਦਲਦੀ ਰਹੇ ਫਿਰ ਠੀਕ ਰਹਿੰਦਾ, ਤੇ ਉਹਦੇ ਨਾਲ ਫਿਰ ਉਹ ਪਾਰਟੀ ਨੂੰ ਤਾਂ ਆਪਣੇ ਅੰਦਰ ਝਾਤੀ ਮਾਰਨ ਦਾ ਮੌਕਾ ਮਿਲ ਜਾਂਦਾ ਜਿਹੜੀ ਸੱਤਾ ਚੋਂ ਬਾਹਰ ਹੋ ਜਾਂਦੀ ਹੈ, ਤੇ ਨਵਿਆਂ ਨੂੰ ਜਿਹੜਾ ਹੁੰਦਾ ਕਿ ਅਸੀਂ ਵੀ ਕੁਛ ਕਰਕੇ ਜਿਹੜਾ ਹੈ ਵਿਖਾਈਏ। ਤੇ ਏਦਾਂ ਤਾਂ ਹੁਣ ਖੈਰ ਜਿਵੇਂ ਇਹਨਾਂ ਨੇ ਭਾਵੇਂ ਬਹੁਤ ਵੱਡੀਆਂ ਗੱਲਾਂ ਲੈ ਕੇ ਆਏ ਸੀ, ਖੈਰ ਕੁਛ ਇਹ ਵੀ ਸੈਂਟਰ ਨੇ ਬਿਲਕੁਲ ਇਹਨਾਂ ਨੂੰ ਸਪੋਰਟ ਨਹੀਂ ਕੀਤਾ, ਇਹਨਾਂ ਦੇ ਫੰਡ ਰੋਕੀ ਰੱਖਿਆ ਹੁਣ ਤੱਕ ਵੀ, ਤੇ ਅੱਜ ਕਹਿ ਰਹੇ ਸੀ ਕਿ ਪ੍ਰਧਾਨ ਮੰਤਰੀ ਦੌਰੇ ਤੇ ਆ ਰਹੇ ਆ, ਸ਼ਾਇਦ ਕੋਈ ਨਾ ਕੋਈ ਰਿਲੀਜ਼ ਹੋ ਜਾਣ। ਤੇ ਪਰ ਇਹ ਹੈ ਕਿ ਫਿਰ ਉਹ ਕੋਈ ਨਾ ਕੋਈ ਨਵੀਂ ਗੱਲ ਜਿਹੜੀ ਆ ਉਹ ਜ਼ਰੂਰ ਜਿਹੜੀ ਆ ਹੁੰਦੀ ਹੈ। ਤੇ ਹੁਣ ਜਿਹੜੀਆਂ ਦਰਪੇਸ਼ ਮੁਸ਼ਕਲਾਂ ਇਸ ਸਰਕਾਰ ਨੂੰ ਨੇ, ਜਿਹੜੀ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਚੈਲੰਜ ਬਣਨੀ ਹੈ ਇਹਨਾਂ ਵਾਸਤੇ, ਮੁਲਾਜ਼ਮਾਂ ਦਾ ਡੀਏ ਦਾ ਜਿਹੜਾ ਹੈ ਮਾਮਲਾ ਇਸ਼ੂ ਹੈ, ਖਾਸ ਕਰਕੇ ਨਸ਼ਿਆਂ ਵਾਲਾ ਹਜੇ ਮਾਮਲਾ ਜਿਉਂ ਦਾ ਤਿਉਂ ਜਿਹੜਾ ਉਹ ਉਵੇਂ ਹੀ ਚੱਲ ਰਿਹਾ, ਲਗਾਤਾਰ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ, ਤੇ ਜਾਂ ਮਾਈਨਿੰਗ ਵਾਲੇ ਇਸ਼ੂ ਉਹ ਥਾਂ ਥਾਂ ਤੇ ਉੱਭਰ ਰਹੇ ਨੇ, ਇਦਾਂ ਦੇ ਕਈ ਇਸ਼ੂ ਜਿਹੜੇ ਉਹ ਹੈਗੇ ਆ। ਤੇ ਪਰ ਇਹ ਵੀ ਜੇ ਇਹਨੂੰ ਜ਼ੋਰਦਾਰ ਢੰਗ ਨਾਲ ਉਠਾਉਣ ਵਾਲੀ ਪਾਰਟੀ ਜਿਹੜੀ ਹੈ ਕੋਈ ਖੁਦੀ ਅਜੇ ਇਕੱਠੀ ਨਹੀਂ ਹੋਏਗੀ, ਤਾਂ ਫਿਰ ਉਸ ਤਰੀਕੇ ਦਾ ਉਹ ਮੁਕਾਬਲਾ ਵੀ ਫਿਰ ਕਈ ਵਾਰੀ ਹੋ ਜਾਂਦਾ, ਇੱਕ ਤਰਫਾ ਹੀ ਹੋ ਜਾਂਦਾ। ਤੇ ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਕਾਂਗਰਸ ਦੇ ਵਿੱਚ ਫਿਲਹਾਲ ਬਣੀ ਹੋਈ ਹੈ
1: ਜੀ। ਬਿਲਕੁਲ। ਤੇ ਇੱਧਰ ਬੀਜੇਪੀ ਦੀ ਵੀ ਗੱਲ ਕਰ ਲਈਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੇੜੀ ਤੋਂ ਪਹਿਲਾਂ ਕਿੱਦਾਂ ਦਾ ਮਾਹੌਲ ਚੱਲ?
0: ਨਹੀਂ ਦੇਖੋ, ਪ੍ਰਧਾਨ ਮੰਤਰੀ ਨੇ ਅੱਜ ਕੋਈ ਪੋਲੀਟੀਕਲ ਪ੍ਰੋਗਰਾਮ ਤਾਂ ਪੰਜਾਬ ਚ ਰੱਖਿਆ ਨਹੀਂ, ਇਹ ਮੇਰਾ ਖਿਆਲ ਉੱਥੇ ਰੇਲਵੇ ਦੇ ਇੱਕ ਦੋ ਪ੍ਰੋਜੈਕਟ ਨੇ, ਇੱਕ ਜਿਹੜੀ ਕੌਮੀ ਸ਼ਾਹਰਾਹ ਅਥਾਰਟੀ ਹੈ ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਤੇ NHAI, ਉਹਦੇ ਇੱਕ ਦੋ ਪ੍ਰੋਜੈਕਟ ਨੇ, ਤੇ ਉਹ ਥੋੜਾ ਜਿਹਾ ਪੰਜਾਬ ਚ ਇਸ ਕਰਕੇ ਐਂਟਰੀ ਕਰਕੇ ਇਹ ਦੇਖਣਾ ਚਾਹੁੰਦੇ ਆ ਕਿ ਜਿਹੜਾ ਰੌਂ ਕਿੱਦਾਂ ਦਾ, ਮਾਹੌਲ ਜਿਹੜਾ ਹੈ ਕਿੱਦਾਂ ਦਾ। ਠੀਕ ਹੈ, ਬੀਜੇਪੀ ਇਹਨੂੰ ਉਸ ਰੂਪ ਚ ਦੇਖੇਗੀ ਕਿ ਇਹ ਬੀਜੇਪੀ ਦੀ ਪ੍ਰਾਪਤੀ ਹੈ ਜਾਂ ਬੀਜੇਪੀ ਨੇ ਕੀਤਾ ਪੰਜਾਬ ਲਈ। ਤੇ ਪਰ ਅੱਜ ਮੈਂ ਦੇਖ ਰਿਹਾ ਸੀ ਨਿਊਜ਼ ਪੇਪਰ ਵਗੈਰਾ, ਜਿਵੇਂ ਹਰਿਆਣੇ ਦੇ ਵਿੱਚ ਬਹੁਤ ਵੱਡੇ ਵੱਡੇ ਇਸ਼ਤਿਹਾਰ ਹਰਿਆਣਾ ਸਰਕਾਰ ਵੱਲੋਂ ਲਾਏ ਗਏ ਨੇ, ਤੇ ਇੱਥੇ ਕੋਈ ਉਦਾਂ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਬੀਜੇਪੀ ਵੱਲੋਂ ਕੋਈ ਵੈਲਕਮ ਦੇ ਮਾਮਲੇ ਤੇ ਜਾਂ ਕੋਈ ਹੋਰ ਏਦਾਂ ਦਾ ਹਜੇ ਕੋਈ ਉਦਾਂ ਦੀ ਐਕਟੀਵਿਟੀ ਨਹੀਂ, ਉਹਨਾਂ ਨੂੰ ਵੀ ਸ਼ਾਇਦ ਇਹੀ ਲੱਗਦਾ ਹੈ ਕਿ ਸਰਕਾਰੀ ਜਿਹਾ ਪ੍ਰੋਗਰਾਮ ਹੈ ਤੇ ਇਹ ਤਾਂ ਇੱਥੇ ਸਰਕਾਰ ਦੇ ਬੰਦੇ ਨੇ ਆਉਣਾ। ਹਾਂ, ਉਹ ਵੱਖਰੀ ਗੱਲ ਹੈ ਕਿ ਰਵਨੀਤ ਬਿੱਟੂ ਇਸ ਕਰੇ ਰਾਜ ਮੰਤਰੀ ਹੈ ਰੇਲਵੇ ਦਾ, ਤੇ ਉਹ ਤਾਂ ਪਿਛਲੇ ਦਿਨਾਂ ਤੋਂ ਹੀ ਲਗਾਤਾਰ ਪ੍ਰੈਸ ਨੂੰ ਬਰੀਫ ਕਰ ਰਿਹਾ ਕਿ ਸਾਡੀ ਪਾਰਟੀ ਕਰ ਰਹੀ ਹੈ, ਅਸੀਂ ਰੇਲਵੇ ਦਾ ਕਾਇਆ ਕਲਪ ਕਰ ਰਹੇ ਹਾਂ। ਇਹ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਉਹ ਉਹਨਾਂ ਨੇ ਉੱਥੇ ਵੀ ਕਹਿਣੀਆਂ ਨੇ ਕਿਉਂਕਿ ਉਹਨਾਂ ਨੂੰ ਮੌਕਾ ਮਿਲੂਗਾ ਬੋਲਣ ਦਾ, ਤੇ ਇਹੀ ਗੱਲ ਸ਼ਾਇਦ ਇਸੇ ਕਰਕੇ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਉੱਥੋਂ ਟਾਲਾ ਵੱਟ ਰਿਹਾ ਉੱਥੇ ਜਾਣ ਤੋਂ, ਕਿਉਂਕਿ ਸਮਾਗਮ ਰੇਲਵੇ ਦਾ ਜਾਂ NHIA ਦਾ, ਤੇ ਬਾਕੀ ਹੋਰ ਉਹਨਾਂ ਨੇ ਮੰਤਰੀਆਂ ਦੀ ਡਿਊਟੀ ਲਾਈ ਹੈ ਜਾਂ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਨੇ ਜਿਹੜੇ ਉਹਨਾਂ ਦੀ ਡਿਊਟੀ ਲਾਈ ਹੈ, ਤੇ ਪਰ ਇਹ ਹੈ ਕਿ ਪੋਲੀਟੀਕਲੀ ਅਜੇ ਬੀਜੇਪੀ ਅਜੇ ਕਿਤੇ ਆਈ ਨੀ ਅਜੇ ਫੀਲਡ ਦੇ ਵਿੱਚ, ਕਿਸ ਬਹਾਨੇ ਆਏਗੀ ਕਦੋਂ ਆਏਗੀ, ਕਿਉਂਕਿ ਜਿਹੜੀ ਇੱਕ ਤਾਂ ਇਹ ਫਿਲਮ ਨੇ ਬਿਲਕੁਲ ਇਹਨਾਂ ਦੀ ਹਵਾ ਕੱਢਤੀ, ਜਿਹੜੀ ਸਤਲੁਜ ਫਿਲਮ ਆਈ ਹੈ ਕਾਂਗਰਸ ਦੀ ਵੀ ਕੱਢਤੀ ਅਕਾਲੀਆਂ ਦੀ ਵੀ ਕੱਢਤੀ, ਕਿਉਂਕਿ ਬੀਜੇਪੀ ਨੇ ਉਹਦੇ ਤੇ ਪਾਬੰਦੀ ਲਾਈ ਹੈ, ਇਸ ਕਰਕੇ ਉਹਨਾਂ ਕੋਲ ਕੋਈ ਜਵਾਬ ਨਹੀਂ, ਉਹ ਸਫਾਈਆਂ ਦਿੰਦੇ ਰਹੇ ਦਿੱਲੀ ਬੈਠੇ, ਤੇ ਕਿ ਇਹ ਤਾਂ ਜੀ ਉਹਨੇ ਲਾਈ ਹੈ ਮਿਨਿਸਟਰੀ ਨੇ ਲਾਈ ਹੈ ਇਸ ਕਰਕੇ ਲਾਈ ਹੈ, ਤੇ ਉਹ ਇਸ ਕਰਕੇ ਵੀ ਇਹ ਥੋੜਾ ਜਿਹਾ ਇਹ ਪਿੱਛੇ ਹੈ, ਤੇ ਇਹੀ ਕਾਰਨ ਹੈ ਕਿ ਜਿੱਦਾਂ ਹੁੰਦਾ ਨਾ ਕਿ ਪਹਿਲਾਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ, ਠੀਕ ਹੈ ਥੋੜਾ ਮੋਟਾ ਜਿੱਥੇ ਉਹਨਾਂ ਦੇ ਕਿਤੇ ਲੀਡਰ ਹੈਗੇ ਉਹਨਾਂ ਦੀ ਫਾਲੋਇੰਗ ਹੈਗੀ ਉਹ ਕਰੀ ਜਾਂਦੇ ਆ, ਤੇ ਪਰ ਉਸ ਰੂਪ ਚ ਨੀ ਕਿ ਜਿਵੇਂ ਕੋਈ ਬਹੁਤ ਵੱਡਾ ਉਤਸ਼ਾਹ ਹੋਵੇ ਪ੍ਰਧਾਨ ਮੰਤਰੀ ਦੇਖੋ ਆ ਰਹੇ ਆ ਸਾਡੀ ਪਾਰਟੀ ਦੇ ਬੀਜੇਪੀ ਦੇ, ਤੇ ਓਦਾਂ ਦਾ ਕੋਈ ਮਾਹੌਲ ਹੈ ਨੀ।
1: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਧੰਨਵਾਦ
1: ਜੀ। ਦੋਸਤੋ ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
3: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
2: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।

0: ਕਰਾਂਚ ਸਤਾਰਾਂ ਜੁਲਾਈ ਨੂੰ
1: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
2: ਕੀ ਹੋਇਆ
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
2: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ ਵੀਵਾ ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-93-33
2: ਜਾਂ ਈਮੇਲ info@vivaimmigration.com.au
1: ਯਾਦ ਰੱਖੋ 9077-9733
2: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
1: ਹਰ ਕਦਮ ਤੁਹਾਡੇ ਨਾਲ
3: ਸੋਨਾ ਚਾਹੀਦਾ
4: ਭਰੋਸਾ ਚਾਹੀਦਾ
3: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042 ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ ਮਿਲਟਨ
5: Ready, set, go! Chadston Ford. Dandenong Road te tuhanu udik reha hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options vi available. Aao te apni navi Ford da test drive karo. Business fleet lai gal karo. Vehicle experts, Tim Forbes ya Cory Nal. Radio Hanji de hawale nal pao. 3 saal di free service. Chadston Ford. Ready, set, go!
6: ਕਿੱਥੇ ਵੱਜ ਗਈ ਤੇਰੀ ਗੱਡੀ
7: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
8: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
9: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚੱਲੀਏ
10: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
9: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
11: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au

ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: ਥੱਲੇ ਆ ਥੱਲੇ ਥੱਲੇ ਥੱਲੇ ਆ ਜ਼ਿੰਦਗੀ ਕਾਰਾਂ ਕੱਢਣੀ ਹੈ ਤਾਂਗਾਂ ਕੱਢਣੀ ਇਹਦੇ ਨਾਲ
1: ਮੈਂ ਕਿੱਧਰ ਜਾਵਾਂ ਹੁਣ ਉਹ ਸਾਂਝਾ ਟਾਂਗਾ ਕੀਤਾ ਮੈਡਮ ਨਾਲ ਮੈਂ ਫਿਰ ਟਾਂਗੇ 'ਤੇ ਜਾਂਦਾ ਭਾਅ ਜੀ ਸਤਿ ਸ਼੍ਰੀ ਅਕਾਲ

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ. ਅੱਜ 17 ਜੁਲਾਈ 2026 ਸ਼ੁੱਕਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਹੋਏ ਹਾਂ ਹਾਜ਼ਰ. ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ. ਅਮਰੀਕੀ ਫੌਜ ਨੇ ਦੱਸਿਆ ਹੈ ਕਿ ਉਸਨੇ ਲਗਾਤਾਰ 6ਵੀਂ ਰਾਤ ਈਰਾਨ ਦੇ ਉੱਤੇ ਹਮਲੇ ਕੀਤੇ ਨੇ. ਹੌਰਮਜ਼ ਸਟ੍ਰੇਟ ਦੇ ਉੱਤੇ ਕੰਟਰੋਲ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਦਰਮਿਆਨ ਸੰਘਰਸ਼ ਬਣਿਆ ਹੋਇਆ. US ਸੈਂਟਰਲ ਕਮਾਂਡ ਯਾਨੀ ਸੈਟਕਾਮ ਨੇ ਕਿਹਾ ਹੈ ਕਿ ਇਹਨਾਂ ਹਮਲਿਆਂ ਦਾ ਮਕਸਦ ਈਰਾਨ ਦੀ ਫੌਜੀ ਕਾਬਲੀਅਤ ਨੂੰ ਹੋਰ ਘੱਟ ਕਰਨਾ ਸੀ. ਔਰ ਇਸ ਦੇ ਨਾਲ ਹੀ ਕਮਾਂਡ ਨੇ ਇਹ ਵੀ ਦੱਸਿਆ ਹੈ ਕਿ ਸਟ੍ਰੇਟ ਦੀ ਨਾਕੇਬੰਦੀ ਦੇ ਤਹਿਤ ਉਹਨਾਂ ਨੇ ਜਹਾਜ਼ਾਂ ਦੇ ਉੱਤੇ ਕੰਟਰੋਲ ਵੀ ਲੈ ਲਿਆ. ਉਧਰ ਈਰਾਨ ਦੇ ਸਰਕਾਰੀ ਮੀਡੀਆ ਦੇ ਮੁਤਾਬਕ ਅਮਰੀਕਾ ਦੀਆਂ ਮਿਜ਼ਾਈਲਾਂ ਹੌਰਮਜ਼ ਸਟ੍ਰੇਟ ਦੇ ਕੋਲ ਬਣੇ ਹੋਏ ਕੇਸ਼ਮ ਟਾਪੂ ਦੇ ਉੱਤੇ ਜਾ ਡਿੱਗੀਆਂ ਨੇ. ਇਸ ਦੇ ਨਾਲ ਹੀ ਨਿਊਕਲੀਅਰ ਪਲਾਂਟ ਵਾਲੀ ਥਾਂ ਦੇ ਉੱਤੇ ਬੰਦਰ ਅਬਾਸ ਤੇ ਬੁਸ਼ਰ ਸ਼ਹਿਰ ਦੇ ਵਿੱਚ ਜਾ ਕੇ ਇਹ ਡਿੱਗੇ ਨੇ, ਇਹ ਮਿਜ਼ਾਈਲਾਂ ਜਾਂ ਇਹ ਡਰੋਨ. ਨਾਲ ਇਹ ਵੀ ਕਿਹਾ ਗਿਆ ਹੈ ਕਿ ਹੌਰਮਜ਼ਗਨ ਸੂਬੇ ਦੇ 2 ਪੁਲਾਂ ਦੇ ਉੱਤੇ ਵੀ ਹਮਲਾ ਹੋਇਆ. ਹੌਰਮਜ਼ਗਨ ਸੂਬੇ ਦੇ ਵਿੱਚ ਬੰਦਰ ਅਬਾਸ ਦੀ ਜਿਹੜੀ ਬੰਦਰਗਾਹ ਉਹ ਵੀ ਬਣੀ ਹੋਈ ਹੈ. ਔਰ ਇਸੇ ਹਫਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਧਮਕੀ ਵੀ ਦਿੱਤੀ ਸੀ ਕਿ ਜੇਕਰ ਈਰਾਨ ਗੱਲਬਾਤ ਦੇ ਲਈ ਵਾਪਸ ਨਹੀਂ ਆਉਂਦਾ ਤਾਂ ਉਹਨਾਂ ਦੇ ਪੁਲਾਂ ਦੇ ਉੱਤੇ, ਉਹਨਾਂ ਦੇ ਇਨਫਰਾਸਟ੍ਰਕਚਰ ਦੇ ਉੱਤੇ, ਉਹਨਾਂ ਦੇ ਸਰਕਾਰੀ ਢਾਂਚੇ ਦੇ ਉੱਤੇ ਸਣੇ ਨਿਊਕਲੀਅਰ ਜਿਹੜੇ ਪਲਾਂਟ ਨੇ ਉਹਨਾਂ ਦੇ ਉੱਤੇ ਹਮਲੇ ਜਾਰੀ ਰਹਿਣਗੇ. ਉਧਰ ਅਮਰੀਕਾ ਦੇ ਰਾਸ਼ਟਰਪਤੀ ਨੇ ਆਪਣੇ ਅਮਰੀਕੀ ਚੋਣਾਂ ਚੀਨ ਨੇ ਅਮਰੀਕੀ ਚੋਣਾਂ ਦੇ ਡੇਟਾ ਦੇ ਵਿੱਚ ਸੇਧ ਲਗਾਈ ਹੈ. ਟਰੰਪ ਦਾ ਕਹਿਣਾ ਹੈ ਕਿ ਸਾਲਾਂ ਤੱਕ ਅਮਰੀਕੀਆਂ ਨੇ ਚੋਣਾਂ ਦੇ ਨਾਲ ਜੁੜੇ ਹੋਏ ਇਨਫਰਾਸਟ੍ਰਕਚਰ ਦੀ ਸੁਰੱਖਿਆ ਦੇ ਬਾਰੇ ਝੂਠ ਬੋਲਿਆ ਸੀ. ਇਸ ਦਰਮਿਆਨ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਤੇ ਵੋਟਾਂ ਦੀ ਗਿਣਤੀ ਕਰਨ ਵਾਲੇ ਸਿਸਟਮ ਵੀ ਇਹਦੇ ਚ ਸ਼ਾਮਲ ਦੱਸੇ ਗਏ ਨੇ. ਉਹਨਾਂ ਕਿਹਾ ਕਿ ਪਹਿਲਾਂ ਅਸੀਂ ਜਾਣਕਾਰੀ ਗੁਪਤ ਰੱਖੀ ਸੀ. US ਇੰਟੈਲੀਜੈਂਸ ਕਮਿਊਨਿਟੀ ਦੀ ਅਸੈਸਮੈਂਟ ਰਿਪੋਰਟ ਤੇ ਦੂਸਰੀਆਂ ਰਿਪੋਰਟਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਜੋ ਕਿ ਇਹ ਸਾਬਤ ਕਰਦੀਆਂ ਨੇ ਕਿ ਸਾਡੀ ਸਰਕਾਰ ਲੰਮੇ ਸਮੇਂ ਤੋਂ ਇਹ ਜਾਣਦੀ ਸੀ ਕਿ ਮਸ਼ੀਨਾਂ ਹਮਲੇ ਦਾ ਸਾਹਮਣਾ ਕਰਨ ਦੇ ਲਈ ਬੇਹੱਦ ਕਮਜ਼ੋਰ ਨੇ. ਉਹਨਾਂ ਨੇ ਰਿਪੋਰਟ ਦੇ ਹਵਾਲੇ ਦੇ ਨਾਲ ਕਿਹਾ ਕਿ ਸਾਡਾ ਮੰਨਣਾ ਹੈ ਕਿ ਅਮਰੀਕਾ ਦੇ ਵਿਰੋਧੀ, ਜਿਨ੍ਹਾਂ ਦੇ ਵਿੱਚ ਘੱਟੋ ਘੱਟ ਰੂਸ, ਚੀਨ, ਈਰਾਨ ਤੇ ਉੱਤਰ ਕੋਰੀਆ ਦੇ ਨਾਲ ਨਾਲ ਗੈਰ ਸਰਕਾਰੀ ਸਮੂਹ ਵੀ ਸ਼ਾਮਲ ਨੇ, ਉਹਨਾਂ ਦੇ ਕੋਲ ਅਮਰੀਕਾ ਦੇ ਚੋਣ ਇਨਫਰਾਸਟ੍ਰਕਚਰ ਨੂੰ ਨੁਕਸਾਨ ਪਹੁੰਚਾਉਣ ਦੀ ਕਾਬਲੀਅਤ ਹੈ. ਵਾਈਟ ਹਾਊਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਵੀ ਲਿਖਿਆ ਕਿ ਇਹਨਾਂ ਦਸਤਾਵੇਜ਼ਾਂ ਤੋਂ ਪਤਾ ਚੱਲਦਾ ਹੈ ਕਿ ਸਾਲ 2020 ਦੇ ਚੋਣਾਂ ਦੀ ਸ਼ੁਰੂਆਤ ਤੋਂ ਹੀ ਬਹੁਤ ਸਾਰੀਆਂ ਗੜਬੜਾਂ ਜਿਹੜੀਆਂ ਹੋਈਆਂ ਨੇ ਚੀਨ ਦੇ ਦੁਆਰਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਸੇਧ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ. ਉਧਰ ਇੱਕ ਖਬਰ ਅੱਜ ਸਵੇਰ ਵੇਲੇ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮੀਰ ਜ਼ੇਲੈਂਸਕੀ ਦੇ ਦੁਆਰਾ ਰੱਖਿਆ ਮੰਤਰੀ ਮਿਖਾਇਲੋ ਫੈਡਰੋਵ ਨੂੰ ਹਟਾਏ ਜਾਣ ਦੇ ਲਏ ਗਏ ਅਚਾਨਕ ਫੈਸਲੇ ਦੇ ਚੱਲਦਿਆਂ ਯੂਕਰੇਨ ਦੀ ਸਿਵਲ ਸੁਸਾਇਟੀ ਦੇ ਵਿੱਚ ਭਾਰੀ ਨਾਰਾਜ਼ਗੀ ਦਿਖਾਈ ਦੇ ਰਹੀ ਹੈ. ਇੱਥੋਂ ਤੱਕ ਕਿ ਹੁਣ ਪਾਰਲੀਮੈਂਟੇਰੀਅਨਸ ਵੀ ਇਸ ਦਾ ਵਿਰੋਧ ਕਰਨ ਦੇ ਲਈ ਸੜਕਾਂ ਤੇ ਉਤਰ ਪਏ ਨੇ. ਵੀਰਵਾਰ ਸਵੇਰ ਵੇਲੇ ਰਾਜਧਾਨੀ ਕੀਵ ਤੇ ਯੂਕਰੇਨ ਦੇ ਹੋਰਨਾਂ ਸ਼ਹਿਰਾਂ ਦੇ ਉੱਤੇ ਨੌਜਵਾਨ ਜਮ੍ਹਾਂ ਹੋਏ. ਉਹਨਾਂ ਨੇ ਹਾਲਾਂਕਿ ਯੂਕਰੇਨੀ ਭਾਸ਼ਾ ਚ ਨਾਰੇ ਲਿਖੇ ਹੋਏ ਸੀ ਜਿਸ ਚ ਇਹ ਕਿਹਾ ਗਿਆ ਸੀ ਕਿ ਫੈਡਰੋਵ ਤੋਂ ਦੂਰ ਰਹੋ, ਯਾਨੀ ਕਿ ਫੈਡਰੋਵ ਨੂੰ ਪ੍ਰੋਟੈਕਟ ਕਰ ਰਹੇ ਨੇ ਉੱਥੋਂ ਦੇ ਲੋਕ. ਔਰ ਇਹ ਵੀ ਮੰਨ ਰਹੇ ਨੇ ਕਿ ਯੂਕਰੇਨ ਜਿਹੜਾ ਕਿ ਇਸ ਵਕਤ ਰੂਸ ਦੇ ਨਾਲ ਆਡਾ ਲੈ ਸਕਿਆ ਜਾਂ ਹੁਣ ਤੱਕ ਟਿਕ ਪਾ ਰਿਹਾ, ਉਹ ਸਿਰਫ ਇਸ ਕਰਕੇ ਕਿ ਫੈਡਰੋਵ ਯੂਕਰੇਨ ਦੇ ਕੋਲ ਯੂਕਰੇਨ ਨੂੰ ਸਲਾਹਾਂ ਮਸ਼ਵਰੇ ਦੇ ਰਹੇ ਨੇ. ਇਸ ਕਰਕੇ ਕੁਝ ਨਾਰੇਬਾਜ਼ੀਆਂ ਦੇ ਵਿੱਚ ਇਹ ਵੀ ਲਿਖਿਆ ਹੋਇਆ ਸੀ ਕਿ ਜਿੱਤ ਦੇ ਵਿੱਚ ਅੜਿੱਕਾ ਲਗਾਉਣਾ ਬੰਦ ਕਰੋ. ਕਈਆਂ ਨੇ ਪੋਸਟਰ ਚੱਕੇ ਹੋਏ ਸੀ ਜਿਸ ਦੇ ਉੱਤੇ ਸ਼ੇਮ ਔਨ ਯੂ ਜਾਂ ਅੰਗਰੇਜ਼ੀ ਦੇ ਵਿੱਚ ਜਾਂ ਫਿਰ ਹਿੰਦੀ ਦਾ ਤਰਜਮਾ ਸ਼ਰਮ ਕਰੋ ਦੇ ਨਾਰੇ ਵੀ ਲਿਖੇ ਹੋਏ ਸੀ. ਰਾਸ਼ਟਰਪਤੀ ਜ਼ੇਲੈਂਸਕੀ ਨੇ ਸਿਕਿਉਰਿਟੀ ਸਰਵਿਸਿਜ਼ ਯਾਨੀ SBU ਦੇ ਕਾਰਜਵਾਹਕ ਪ੍ਰਮੁੱਖ ਜਨਰਲ ਯੇਵੇਨੀ ਖਮਾਰਾ ਦਾ ਨਾਂ ਫਿਲਹਾਲ ਕੱਚੇ ਰੱਖਿਆ ਮੰਤਰੀ ਯਾਨੀ ਕਿ ਕਾਰਜਵਾਹਕ ਰੱਖਿਆ ਮੰਤਰੀ ਦੇ ਤੌਰ ਦੇ ਉੱਤੇ ਕੀਤਾ ਹੈ. ਜ਼ੇਲੈਂਸਕੀ ਨੇ ਕਿਹਾ ਕਿ ਖਮਾਰਾ ਤਕਨੀਕੀ ਜੰਗੀ ਮੁਹਿੰਮਾਂ ਦੇ ਵਿੱਚ ਇੱਕ ਚੰਗੀ ਸਮਝ ਰੱਖਦੇ ਨੇ, ਇਸ ਕਰਕੇ ਦੇਸ਼ ਦੇ ਰੱਖਿਆ ਮੰਤਰੀ ਦੇ ਤੌਰ ਦੇ ਉੱਤੇ ਉਹਨਾਂ ਦਾ ਨਾਂ ਬਿਲਕੁਲ ਸਹੀ ਵਾਜਬ ਹੋਏਗਾ. ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਸੋਨਮ ਵਾਂਗਚੁਕ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੱਸਦੀ ਹੈ ਕਿ ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਨੂੰ ਲੈ ਕੇ ਹੁਣ ਦੁਨੀਆ ਭਰ ਦੇ ਅਖਬਾਰਾਂ ਤੇ TV ਚੈਨਲਾਂ ਨੇ ਵੀ ਇਸ ਨੂੰ ਸਿੱਧੇ ਨੋਟਿਸ ਦੇ ਵਿੱਚ ਲਿਆ. ਭਾਰਤ ਦੇ ਪ੍ਰਧਾਨ ਮੰਤਰੀ ਵਿਦੇਸ਼ ਦੌਰੇ ਕਰਦਿਆਂ ਹੋਇਆਂ ਬੇਸ਼ੱਕ ਵਿਦੇਸ਼ੀ ਮੀਡੀਆ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਜਵਾਬ ਨਾ ਦਿੰਦੇ ਹੋਣ,
ਪਰ ਇਸ ਦਾ ਬਦਲਾ ਹੁਣ ਵਿਦੇਸ਼ੀ ਮੀਡੀਆ ਇਸੇ ਤਰੀਕੇ ਦੇ ਨਾਲ ਲੈ ਰਿਹਾ ਕਿ ਭਾਰਤ ਦੀ ਹਰ ਇੱਕ ਚੰਗੀ ਮਾੜੀ ਖਬਰ ਨੂੰ ਕੌਮਾਂਤਰੀ ਮੀਡੀਆ ਦੇ ਵਿੱਚ ਪ੍ਰਚਾਰਿਆ ਪ੍ਰਸਾਰਿਆ ਜਾ ਰਿਹਾ। ਖੈਰ ਇਸ ਨੂੰ ਚੰਗੀ ਖਬਰ ਤਾਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਭਾਰਤ ਦਾ ਇੱਕ ਜ਼ਿੰਮੇਦਾਰ ਨਾਗਰਿਕ ਭੁੱਖ ਹੜਤਾਲ ਤੇ ਬੈਠਾ ਤੇ ਸਰਕਾਰ ਦੀ ਤਰਫ ਤੋਂ 20 ਦਿਨਾਂ ਤੱਕ ਉਸਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਗਈ ਹੈ। ਸੋਸ਼ਲ ਐਕਟਿਵਿਸਟ ਸੋਨਮ ਵਾਂਗਚੁਕ ਪਿਛਲੇ 20 ਦਿਨਾਂ ਤੋਂ ਜੰਤਰ ਮੰਤਰ ਦੇ ਉੱਤੇ ਭੁੱਖ ਹੜਤਾਲ ਤੇ ਬੈਠੇ ਨੇ ਅਣਮਿੱਥੇ ਸਮੇਂ ਦੇ ਲਈ, ਔਰ ਪਿਛਲੇ ਮਹੀਨੇ 28 ਜੂਨ ਨੂੰ ਸੋਨਮ ਵਾਂਗਚੁਕ ਕਾਕਰੇਜ ਜਨਤਾ ਪਾਰਟੀ ਦੇ ਮੁਹਿੰਮ ਦੇ ਵਿੱਚ ਜਾਂ ਉਹਨਾਂ ਦੇ ਅੰਦੋਲਨ ਚ ਸ਼ਾਮਲ ਹੋਏ ਸੀ। ਕਾਕਰੇਜ ਜਨਤਾ ਪਾਰਟੀ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਵੀ ਹੁਣ ਕੌਮਾਂਤਰੀ ਮੀਡੀਆ ਚ ਲੱਗ ਰਹੀਆਂ ਨੇ ਕਿ ਕਿਵੇਂ ਭਾਰਤ ਦੇ ਇੱਕ ਜੱਜ ਦੀ ਤਰਫ ਤੋਂ ਨੌਜਵਾਨ ਬੇਰੁਜ਼ਗਾਰਾਂ ਨੂੰ ਕਾਕਰੇਜ ਕਹਿ ਕੇ ਸੱਦਿਆ ਗਿਆ ਤੇ ਉਸੇ ਤੰਜ ਦੇ ਨਾਂ ਦੇ ਉੱਤੇ ਇੱਕ ਪਾਰਟੀ ਬਣ ਗਈ ਤੇ ਹੁਣ ਉਸ ਪਾਰਟੀ ਦੀ ਤਰਫ ਤੋਂ ਇੱਕ ਮੂਵਮੈਂਟ ਖੜਾ ਕੀਤਾ ਜਾ ਰਿਹਾ ਭਾਰਤ ਭਰ ਦੇ ਵਿੱਚ। ਦੱਸ ਦਈਏ ਕਿ ਨਿਊਯਾਰਕ ਟਾਈਮਸ ਨੇ 16 ਜੁਲਾਈ ਦੀ ਇੱਕ ਰਿਪੋਰਟ ਦੇ ਵਿੱਚ ਲਿਖਿਆ ਕਿ ਲੱਖਾਂ ਭਾਰਤੀ ਵਿਦਿਆਰਥੀਆਂ ਦੀ ਤਰਫ ਤੋਂ ਨਿਆਂ ਦੀ ਮੰਗ ਕੀਤੀ ਜਾ ਰਹੀ ਹੈ ਔਰ ਇਸੇ ਦੇ ਤਹਿਤ ਵਾਂਗਚੁਕ ਨੂੰ ਭੁੱਖ ਹੜਤਾਲ ਦੇ ਉੱਤੇ ਭਾਰਤ ਦੀ ਸਰਕਾਰ ਦੀ ਤਰਫ ਤੋਂ ਗੁਹਾਰ ਲਗਾਉਣ ਦੇ ਲਈ ਅਪੀਲ ਕੀਤੀ ਜਾ ਰਹੀ ਹੈ ਪਰ ਵਾਂਗਚੁਕ ਦੀ ਅਪੀਲ ਨੂੰ ਕੋਈ ਸੁਣ ਨਹੀਂ ਰਿਹਾ। ਪੀੜਤ ਲੋਕ ਅਕਸਰ ਆਪਣੀ ਆਵਾਜ਼ ਖੁਦ ਨਹੀਂ ਚੁੱਕ ਪਾਉਂਦੇ ਇਸ ਕਰਕੇ ਨੌਜਵਾਨਾਂ ਨੇ ਇਸ ਵਾਰ ਆਪਣੀ ਆਵਾਜ਼ ਦੇ ਵਿੱਚ ਇੱਕ ਵੱਡੀ ਹਮਾਇਤ ਵੀ ਖੜੀ ਕਰ ਲਈ ਹੈ। ਹੋਰ ਤਾਂ ਹੋਰ ਜੇਕਰ ਵਾਂਗਚੁਕ ਦੇ ਕੱਲ ਦੇ ਸੋਸ਼ਲ ਮੀਡੀਆ ਖਾਤੇ ਨੂੰ ਫਰੋਲੀਏ ਤਾਂ ਦੁਨੀਆਂ ਭਰ ਦੇ ਟੀਵੀ ਚੈਨਲਸ ਨੇ ਉਹਨਾਂ ਦੇ ਇਸ ਜਿਹੜਾ ਵੀਡੀਓ ਸੁਨੇਹਾ ਸੀ ਉਸ ਨੂੰ ਪ੍ਰਕਾਸ਼ਿਤ ਪ੍ਰਸਾਰਿਤ ਕੀਤਾ। ਰੇਡੀਓ ਹਾਂਜੀ ਦੇ ਉੱਤੇ ਵੀ ਤੁਸੀਂ ਉਹਨਾਂ ਦੇ ਕੱਲ ਦੇ ਉਸ ਸੁਨੇਹੇ ਨੂੰ ਜਾ ਕੇ ਦੇਖ ਸਕਦੇ ਹੋ। ਇੱਧਰ ਲੇਖਿਕਾ ਅਰੁੰਧਤੀ ਰਾਏ ਸਣੇ ਬਹੁਤ ਸਾਰੀਆਂ ਮਸ਼ਹੂਰ ਸ਼ਖਸੀਅਤਾਂ ਉਹਨਾਂ ਦੇ ਹੱਕ 'ਚ ਆਈਆਂ ਨੇ। ਨਿਊਯਾਰਕ ਟਾਈਮਸ ਨੇ ਆਪਣੀ ਰਿਪੋਰਟ 'ਚ ਲਿਖਿਆ ਹੈ ਕਿ ਭਾਰਤ ਸਰਕਾਰ ਸੋਨਮ ਵਾਂਗਚੁਕ ਜਾਂ ਕਾਕਰੇਜ ਜਨਤਾ ਪਾਰਟੀ ਦੀ ਮੰਗ ਨੂੰ ਕੋਈ ਤਰਜੀਹ ਹੀ ਨਹੀਂ ਦੇ ਰਹੀ ਜਿਸ ਦੇ ਵਿੱਚ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਗਈ ਹੈ। ਪਿਛਲੇ ਮਹੀਨੇ ਧਰਮਿੰਦਰ ਪ੍ਰਧਾਨ ਨੇ ਇੱਕ ਟੀਵੀ ਇੰਟਰਵਿਊ ਦੇ ਵਿੱਚ ਇਹਨਾਂ ਪ੍ਰਦਰਸ਼ਨਾਂ ਨੂੰ ਖਾਰਜ ਕਰ ਦਿੱਤਾ ਸੀ ਤੇ ਅਰਾਜਕ ਤੱਤਾਂ ਦੀ ਟੀਮ ਬੀ ਦੱਸ ਦਿੱਤਾ ਸੀ। ਨਿਊਯਾਰਕ ਟਾਈਮਸ ਨੇ ਇਹ ਵੀ ਲਿਖਿਆ ਕਿ ਹਾਲਾਂਕਿ ਵਾਂਗਚੁਕ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਪਰ ਵਾਂਗਚੁਕ ਨੇ ਆਪਣੀ ਹੜਤਾਲ ਨੂੰ ਤੋੜਨ ਤੋਂ ਇਨਕਾਰ ਕਰ ਦਿੱਤਾ। ਉਧਰ ਬ੍ਰਿਟੇਨ ਦੀ ਨਿਊਜ਼ ਏਜੰਸੀ ਰੂਟਰਸ ਨੇ ਵੀ ਆਪਣੀ ਖਬਰ ਦੇ ਵਿੱਚ ਲਿਖਿਆ ਕਿ ਦਿੱਲੀ ਦੀ ਇੱਕ ਅਦਾਲਤ ਨੇ ਸਰਕਾਰ ਨੂੰ ਸੋਨਮ ਵਾਂਗਚੁਕ ਦੀ ਸਿਹਤ ਦੇ ਉੱਤੇ ਨਿਗਾਹ ਰੱਖਣ ਦੇ ਲਈ ਕਿਹਾ ਹੈ। ਇਸ ਦਰਮਿਆਨ ਵਾਸ਼ਿੰਗਟਨ ਪੋਸਟ ਨੇ 16 ਜੁਲਾਈ ਦੀ ਆਪਣੀ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਕਿ ਪ੍ਰਦਰਸ਼ਨ ਵਾਲੀ ਥਾਂ ਦੇ ਉੱਤੇ ਸਵੇਰ ਤੋਂ ਹੀ ਪ੍ਰਦਰਸ਼ਨਕਾਰੀ ਖੁੱਲੇ ਆਸਮਾਨ ਦੇ ਥੱਲੇ ਰਾਤ ਬਿਤਾ ਰਹੇ ਸੀ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਬਿਸਤਰੇ ਤੇ ਜੁੜਨ ਲੱਗੇ। ਇਸ ਦਰਮਿਆਨ ਦੁਨੀਆਂ ਭਰ ਦੀਆਂ ਅਲੱਗ ਅਲੱਗ ਯੂਨੀਵਰਸਿਟੀਆਂ ਦੇ ਵਿੱਚੋਂ ਵਿਦਿਆਰਥੀਆਂ ਦੀ ਤਰਫ ਤੋਂ ਹੁਣ ਭਾਰਤ ਦੇ ਇਸ ਅੰਦੋਲਨ ਦੀਆਂ ਵੀਡੀਓ ਕਲਿਪਸ ਜਾਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੇ ਉੱਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਅਲੱਗ ਅਲੱਗ ਯੂਨੀਵਰਸਿਟੀਆਂ ਦੇ ਵਿਦਿਆਰਥੀ ਔਰ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੀ ਤਰਫ ਤੋਂ ਭਾਰਤ ਸਰਕਾਰ ਦੇ ਇਸ ਗੈਰ ਸੰਵੇਦਨਸ਼ੀਲ ਰਵੱਈਏ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ। ਉਧਰ ਕਾਜਪਾ ਯਾਨੀ ਕਿ ਕਾਕਰੇਜ ਜਨਤਾ ਪਾਰਟੀ ਦੇ ਬੁਲਾਰੇ ਸੌਰਵ ਦਾਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸੋਸ਼ਲ ਮੀਡੀਆ ਪੋਸਟ ਦੇ ਉੱਤੇ ਕਮੈਂਟ ਕਰਕੇ ਸਿੱਧਾ ਨਿਸ਼ਾਨਾ ਸਾਧਿਆ। ਦਰਅਸਲ ਪ੍ਰਧਾਨ ਮੰਤਰੀ ਮੋਦੀ ਨੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਦੇ ਪਿਤਾ ਦੇ ਦੇਹਾਂਤ ਦੇ ਉੱਤੇ ਸੋਗ ਜ਼ਾਹਰ ਕੀਤਾ ਸੀ। ਸੌਰਵ ਦਾਸ ਨੇ ਪ੍ਰਧਾਨ ਮੰਤਰੀ ਮੋਦੀ ਦੀ ਉਸੇ ਪੋਸਟ ਦਾ ਜਵਾਬ ਦਿੰਦਿਆਂ ਹੋਇਆਂ ਐਕਸ ਦੇ ਉੱਤੇ ਲਿਖਿਆ ਕਿ ਮੋਦੀ ਜੀ ਭ੍ਰਿਸ਼ਟ ਐਜੂਕੇਸ਼ਨ ਸਿਸਟਮ ਦੇ ਹੱਥਾਂ ਦੇ ਵਿੱਚ 20 ਤੋਂ ਵੀ ਵੱਧ ਨੀਟ ਸਟੂਡੈਂਟਸ ਦੀ ਮੌਤ ਦੇ ਉੱਤੇ ਤੁਹਾਡੇ ਦਿਲ ਦੀ ਸੰਵੇਦਨਾ ਕਿੱਥੇ ਚਲੀ ਗਈ ਸੀ ਕਿ ਉਹਨਾਂ ਦੇ ਲਈ ਕੋਈ ਸੰਵੇਦਨਾ ਨਹੀਂ ਹੈ, ਉਹਨਾਂ ਦੇ ਪਰਿਵਾਰ ਨੂੰ ਕੋਈ ਮੁਆਵਜ਼ਾ ਨਹੀਂ ਹੈ, ਉਹਨਾਂ ਦੇ ਪਰਿਵਾਰਾਂ ਦੇ ਲਈ ਕੋਈ ਟਵੀਟ ਨਹੀਂ ਹੈ। ਦੇਸ਼ ਵਾਸੀਆਂ ਦੇ ਸਾਹਮਣੇ ਇੰਨਾ ਵੱਡਾ ਘਮੰਡ ਤੇ ਕਰੂਰਤਾ ਠੀਕ ਨਹੀਂ ਹੈ। ਉੱਥੇ ਹੀ ਜੰਤਰ ਮੰਤਰ ਤੇ ਚੱਲ ਰਹੇ ਇਸ ਪ੍ਰਦਰਸ਼ਨ ਨੂੰ ਲੈ ਕੇ ਸੋਨਮ ਵਾਂਗਚੁਕ ਨੇ ਕਿਹਾ ਕਿ ਬੇਸ਼ੱਕ ਮੈਂ ਕਮਜ਼ੋਰ ਹਾਂ, ਬਾਹਰੋਂ ਦਿਖ ਰਿਹਾ ਪਰ ਅੰਦਰੋਂ ਬਹੁਤ ਤਗੜਾ ਔਰ 20 ਜੁਲਾਈ ਨੂੰ ਮੈਨੂੰ ਹੋਰ ਮਜ਼ਬੂਤੀ ਚਾਹੀਦੀ ਹੈ ਜਿੰਨੇ ਜ਼ਿਆਦਾ ਤੁਸੀਂ ਲੋਕ ਪਹੁੰਚੋਗੇ। ਉਹਨਾਂ ਕਿਹਾ ਮੈਂ ਕਿਸੇ ਤਰੀਕੇ ਤੱਕ 20 ਜੁਲਾਈ ਤੱਕ ਜ਼ਿੰਦਾ ਰਹਾਂਗਾ ਪਰ ਜੇ ਤੁਸੀਂ ਲੋਕ ਨਾ ਆਏ ਤਾਂ 20 ਜੁਲਾਈ ਨੂੰ ਜੇ ਸਫਲ ਨਹੀਂ ਹੁੰਦੀ ਤਾਂ ਮੈਂ ਭੂਤ ਬਣ ਕੇ ਵਾਪਸ ਆਵਾਂਗਾ। ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਸੋਨਮ ਵਾਂਗਚੁਕ ਦੇ ਨਾਲ ਮੁਲਾਕਾਤ ਕੀਤੀ ਹੈ। ਪਵਨ ਖੇੜਾ ਨੇ ਕਿਹਾ ਕਿ ਸੋਨਮ ਵਾਂਗਚੁਕ ਜੀ ਦੀ ਸਿਹਤ ਨੂੰ ਲੈ ਕੇ ਅਸੀਂ ਖਾਸੇ ਚਿੰਤਾਜਨਕ ਹੈ। ਇੱਕ ਪਾਸੇ ਬੇਹੱਦ ਗੈਰ ਸੰਵੇਦਨਸ਼ੀਲ ਸਰਕਾਰ ਹੈ ਜਿਹੜੀ ਕਿ ਲੋਕਤੰਤਰੀ ਭਾਵਨਾਵਾਂ ਨੂੰ ਨਹੀਂ ਸਮਝਦੀ। ਐਸੀ ਸਰਕਾਰ ਦੇ ਸਾਹਮਣੇ ਵਿਰੋਧ ਕਰਨ ਦਾ ਤਰੀਕਾ ਵੀ ਬਦਲਣਾ ਹੋਏਗਾ। ਸਾਨੂੰ ਇਹਨਾਂ ਦੀ ਸਿਹਤ ਦੀ ਚਿੰਤਾ ਹੋ ਰਹੀ ਹੈ, ਜਿਹੜੇ ਬੱਚੇ ਵੀ ਬੈਠੇ ਨੇ ਉਹਨਾਂ ਦੀ ਵੀ ਸਿਹਤ ਦੀ ਚਿੰਤਾ ਹੋ ਰਹੀ ਹੈ। ਤੁਸੀਂ ਸਾਰੇ ਆਪਣੇ ਜੋਖਮ ਦੇ ਵਿੱਚ ਆਪਣੀ ਜਾਨ ਨੂੰ ਪਾ ਕੇ ਕੁਝ ਵੀ ਹਾਸਲ ਨਹੀਂ ਕਰ ਸਕਦੇ।
ਉੱਥੇ ਭਾਰਤ ਦੀ ਖਬਰਾਂ ਦੀ ਸਾਂਝ ਅੱਗੇ ਤੋਰੀ ਹੈ ਤਾਂ ਪੱਛਮ ਬੰਗਾਲ ਦੇ ਮੁਰਸ਼ਿਦਾਬਾਦ ਦੇ ਵਿੱਚ ਇੱਕ ਪੈਸੇਂਜਰ ਟ੍ਰੇਨ ਸਕੂਲ ਵੈਨ ਦੇ ਨਾਲ ਟਕਰਾ ਗਈ। ਸ਼ੁੱਕਰਵਾਰ ਅੱਜ ਸਵੇਰ ਵੇਲੇ ਪੱਛਮ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਵਿੱਚ ਕਰਨਾ ਸੁਬਰਨਾ ਸਟੇਸ਼ਨ ਦੇ ਉੱਤੇ ਇਹ ਹਾਦਸਾ ਵਾਪਰਿਆ ਹੈ। ਮ੍ਰਿਤਕਾਂ ਦੇ ਵਿੱਚ ਵੈਨ ਦੇ ਅੰਦਰ ਸਵਾਰ ਦੋ ਸਕੂਲੀ ਬੱਚੇ, ਸਾਈਕਲ ਚਲਾ ਰਿਹਾ ਇੱਕ ਬਜ਼ੁਰਗ ਵੀ ਸ਼ਾਮਲ ਹੈ। ਇਹ ਘਟਨਾ ਸਵੇਰੇ ਪੌਣੇ 7 ਵਜੇ ਦੇ ਆਸਪਾਸ ਭਾਰਤੀ ਸਮੇਂ ਦੇ ਮੁਤਾਬਕ ਕਟਵਾ ਅਜ਼ੀਮਗੰਜ ਸੈਕਸ਼ਨ ਦੇ ਉੱਤੇ ਵਾਪਰੀ ਹੈ। ਦੱਸ ਦਈਏ ਕਿ ਇੱਕ ਕਟਵਾ ਪੈਸੇਂਜਰ ਟ੍ਰੇਨ ਜਿਹੜੀ ਸੀ ਉਹ ਰਾਇਲ ਅਕੈਡਮੀ ਸਕੂਲ ਜਾ ਰਹੇ ਬੱਚਿਆਂ ਦੇ ਨਾਲ ਜਿਹੜੀ ਉਹਨਾਂ ਨੂੰ ਟਾਟਾ ਸੂਮੋ ਵੈਨ ਲੈ ਕੇ ਜਾ ਰਹੀ ਸੀ ਉਸ ਦੇ ਨਾਲ ਤੇ ਇੱਕ ਸਾਈਕਲ ਦੇ ਨਾਲ ਟਕਰਾ ਗਈ। ਤਿੰਨ ਬੱਚਿਆਂ ਤੇ ਟਾਟਾ ਸੂਮੋ ਦੇ ਡਰਾਈਵਰ ਨੂੰ ਮੁਰਸ਼ਿਦਾਬਾਦ ਮੈਡੀਕਲ ਕਾਲਜ ਦੇ ਹਸਪਤਾਲ ਦੇ ਵਿੱਚ ICU ਦੇ ਅੰਦਰ ਭਰਤੀ ਕਰ ਰੱਖਿਆ। ਬੱਚਿਆਂ ਦੀ ਵੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਉੱਥੇ ਨੈਸ਼ਨਲ ਟੈਸਟਿੰਗ ਏਜੰਸੀ ਯਾਨੀ NTA ਨੇ NEET UG 2026 ਦੇ ਰੀ ਐਗਜ਼ਾਮ ਦੇ ਰਿਜ਼ਲਟ ਜਾਰੀ ਕਰ ਦਿੱਤੇ ਨੇ। ਜੇਕਰ ਤੁਹਾਨੂੰ ਅੰਦਾਜ਼ਾ ਨਾ ਹੋਵੇ ਤਾਂ ਦੱਸ ਦਈਏ ਕਿ ਸਾਰਾ ਰੌਲਾ ਹੀ ਇੱਥੋਂ ਪਿਆ। NEET ਦੀ ਪ੍ਰੀਖਿਆ ਹੋਈ ਸੀ, ਪ੍ਰੀਖਿਆ ਹੋਣ ਤੋਂ ਬਾਅਦ ਜਦੋਂ ਬੱਚੇ ਇਸ ਪ੍ਰੀਖਿਆ ਨੂੰ ਦੇ ਆਏ ਤਾਂ ਕੁਝ ਦਿਨਾਂ ਬਾਅਦ ਕਿਹਾ ਗਿਆ ਕਿ ਪ੍ਰੀਖਿਆ ਪੱਤਰ ਦੇ ਕੁਝ ਸਵਾਲ ਲੀਕ ਹੋ ਗਏ। ਇਸ ਕਰਕੇ ਇਸ ਪ੍ਰੀਖਿਆ ਨੂੰ ਕਰਵਾਉਣ ਵਾਲੀ ਏਜੰਸੀ ਯਾਨੀ NTA ਨੇ ਇਸ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਸੀ ਤੇ ਉਸੇ ਤੋਂ ਬਾਅਦ ਇੱਕ ਇੱਕ ਕਰਕੇ ਭਾਰਤ ਭਰ ਦੇ ਵਿੱਚ ਡਾਕਟਰ ਬਣਨ ਦਾ ਸੁਪਨਾ ਲੈ ਕੇ ਪ੍ਰੀਖਿਆ ਦੇਣ ਵਾਲੇ ਸੈਂਕੜਿਆਂ ਹਜ਼ਾਰਾਂ ਲੱਖਾਂ ਨੌਜਵਾਨਾਂ ਦੇ ਦਿਲ ਟੁੱਟ ਗਏ ਸੀ ਤੇ ਉਸੇ ਤੋਂ ਬਾਅਦ ਭਾਰਤ ਭਰ ਦੇ ਵਿੱਚੋਂ ਇੱਕ ਇੱਕ ਕਰਕੇ ਸੁਸਾਈਡ ਦੀਆਂ ਖਬਰਾਂ ਆਈਆਂ ਸਾਹਮਣੇ ਆਈਆਂ ਸੀ ਔਰ ਭਾਰਤ ਦੇ ਵਿੱਚ 20 ਤੋਂ ਜ਼ਿਆਦਾ ਬੱਚਿਆਂ ਨੇ ਆਪਣੀਆਂ ਜਾਨਾਂ ਲੈ ਰਹੀਆਂ ਸੀ ਤੇ ਇਸੇ ਤੋਂ ਬਾਅਦ ਕਾਂਗਰਸ ਜਨਤਾ ਪਾਰਟੀ ਨੇ ਇਹ ਅੰਦੋਲਨ ਸ਼ੁਰੂ ਕੀਤਾ ਸੀ। ਇਹ ਅੰਦੋਲਨ NEET ਪ੍ਰੀਖਿਆ ਤੋਂ ਜਿਹੜੀ ਰੀ ਐਗਜ਼ਾਮੀਨੇਸ਼ਨ ਸੀ ਉਸ ਤੋਂ ਪਹਿਲਾਂ ਸ਼ੁਰੂ ਹੋ ਗਿਆ ਸੀ। NTA ਨੇ ਐਲਾਨ ਕੀਤਾ ਕਿ ਜਿਹੜੀ ਉਹ ਪ੍ਰੀਖਿਆ ਰੱਦ ਹੋ ਗਈ ਸੀ ਉਸ ਨੂੰ ਦੁਬਾਰਾ ਕਰਵਾਇਆ ਜਾਏਗਾ। NEET ਦੇ ਰਿਜ਼ਲਟ ਹੁਣ ਜਾਰੀ ਕਰ ਦਿੱਤੇ ਗਏ ਨੇ ਜਿਹੜੀ ਦੁਬਾਰਾ ਪ੍ਰੀਖਿਆ ਹੋਈ ਹੈ। ਖਬਰ ਏਜੰਸੀ PTI ਦੇ ਮੁਤਾਬਕ ਪੰਜਾਬ ਦੇ ਆਰਿਆਨ ਗੁਪਤਾ ਤੇ ਹਰਿਆਣਾ ਦੇ ਪੰਸ਼ਲ ਗੁਪਤਾ ਨੇ ਸਾਂਝੇ ਤੌਰ ਦੇ ਉੱਤੇ ਇਸ ਪ੍ਰੀਖਿਆ ਦੇ ਵਿੱਚ ਟਾਪ ਸਥਾਨ ਹਾਸਲ ਕੀਤਾ। PTI ਖਬਰ ਏਜੰਸੀ ਦੇ ਨਾਲ ਗੱਲਬਾਤ ਕਰਦੇ ਹਾਂ, ਪੰਜਾਬ ਦੇ ਆਰਿਆਨ ਗੁਪਤਾ ਨੇ ਕਿਹਾ ਕਿ ਮੈਂ ਪਹਿਲੀ ਰੈਂਕ ਹਾਸਲ ਕੀਤੀ ਹੈ, 720 ਦੇ ਵਿੱਚੋਂ 715 ਅੰਕ ਹਾਸਲ ਕੀਤੇ ਨੇ, ਮੈਂ ਬੜੀ ਮਿਹਨਤ ਕੀਤੀ ਸੀ ਦੁਬਾਰਾ, ਮੈਨੂੰ ਨੀਂਦ ਨਹੀਂ ਸੀ ਆਉਂਦੀ, ਮੈਨੂੰ ਲੱਗਦਾ ਸੀ ਕਿ ਜਿੰਨਾ ਮੈਂ ਕਰ ਸਕਦਾ ਮੈਂ ਉਨਾ ਕੀਤਾ, ਪਰ ਇਹ ਕੁਝ ਸੁਪਨੇ ਵਰਗਾ ਲੱਗ ਰਿਹਾ। ਹਾਲਾਂਕਿ ਮੈਂ ਬਹੁਤ ਖੁਸ਼ ਹਾਂ, ਮੇਰੇ ਪਰਿਵਾਰ ਤੇ ਮੇਰੇ ਟੀਚਰ ਵੀ ਖੁਸ਼ ਨੇ। ਖਬਰ ਏਜੰਸੀ PTI ਦੇ ਮੁਤਾਬਕ NEET UG 2026 ਦੇ ਵਿੱਚ ਇਸ ਵਾਰ 11,21,000 ਬੱਚਿਆਂ ਨੇ ਸਫਲਤਾ ਹਾਸਲ ਕੀਤੀ ਹੈ। ਸਫਲਤਾ ਹਾਸਲ ਕਰਨ ਵਾਲੇ ਸਟੂਡੈਂਟ ਦੇ ਵਿੱਚ 58% ਤੋਂ ਜ਼ਿਆਦਾ ਲੜਕੀਆਂ ਸ਼ਾਮਲ ਨੇ। ਉੱਥੇ ਹੀ 19 ਸਟੂਡੈਂਟਸ ਨੇ 720 ਦੇ ਵਿੱਚੋਂ 700 ਤੋਂ ਜ਼ਿਆਦਾ ਅੰਕ ਹਾਸਲ ਕੀਤੇ ਨੇ। ਇਸ ਤੋਂ ਪਹਿਲਾਂ NEET UG 2026 ਦੀ ਪ੍ਰੀਖਿਆ ਦੇ ਪੇਪਰ ਲੀਕ ਹੋਣ ਤੋਂ ਬਾਅਦ ਇਸ ਦੇ ਰਿਜ਼ਲਟ ਹਾਲੇ ਨਹੀਂ ਸੀ ਆਏ ਜਦੋਂ ਦੁਬਾਰਾ ਕਰਵਾਉਣ ਦਾ ਇਸ ਨੂੰ ਐਲਾਨ ਕਰ ਦਿੱਤਾ ਗਿਆ ਸੀ। ਉੱਥੇ ਹੀ ਭਾਰਤ ਦੀਆਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਵੀ ਕੁਝ ਖਬਰਾਂ ਦੇ ਉੱਤੇ ਸਾਂਝ ਪਾਉਂਦੇ ਹੋਏ ਚੱਲੀਏ। ਸਭ ਤੋਂ ਪਹਿਲਾਂ ਕੈਨਬਰਾ ਤੋਂ ਮਾੜੀ ਖਬਰ ਹੈ ਇੱਕ, ਜਿੱਥੇ ਕੈਨਬਰਾ ਦੇ ਵਿੱਚ ਚਾਈਲਡ ਕੇਅਰ ਸੈਂਟਰ ਇੱਕ ਸੈਂਟਰ ਨੂੰ ਬੰਦ ਕਰ ਦਿੱਤਾ ਗਿਆ। ਮੰਨਿਆ ਗਿਆ ਹੈ ਕਿ ਇੱਕ ਮੈਡੀਕਲ ਕਾਰਨ ਬਣ ਗਏ ਸੀ। ਕੈਨਬਰਾ ਦੇ ਬੈਲਕੋਨ ਦੇ ਵਿੱਚ ਪੈਂਦੇ ਇਸ ਮੈਡੀਕਲ ਸੈਂਟਰ ਨੂੰ ਚਾਈਲਡ ਕੇਅਰ ਸੈਂਟਰ ਨੂੰ ਮੈਡੀਕਲ ਐਪੀਸੋਡ ਦੇ ਚੱਲਦਿਆਂ ਆਇਆ ਬੰਦ ਕਰਨ ਦਾ ਐਲਾਨ ACT ਚਾਈਲਡ ਰੈਗੂਲੇਟਰ ਦੀ ਤਰਫ ਤੋਂ ਕੀਤਾ ਗਿਆ। ਐਜ ਅਰਲੀ ਲਰਨਿੰਗ ਨਾਮ ਦਾ ਇਹ ਸੈਂਟਰ ਹਿਗਿੰਸ ਦੇ ਵਿੱਚ ਬਣਿਆ ਹੋਇਆ ਸੀ, ਜਿਸ ਦੇ ਬਾਰੇ ਬੰਦ ਹੋਣ ਦੇ ਬਾਰੇ ਮਾਪਿਆਂ ਨੂੰ ਇੱਕ ਈਮੇਲ ਦੇ ਵਿੱਚ ਸੂਚਿਤ ਕੀਤਾ ਗਿਆ। ਹਾਲਾਂਕਿ ਇਹ ਘਟਨਾ ਜਿਹੜੀ ਇਹ 26 ਜੂਨ ਦੀ ਵਾਪਰੀ ਹੋਈ ਹੈ, ਜਦੋਂ ਇੱਕ ਛੋਟੇ ਬੱਚੇ ਨੂੰ ਮੈਡੀਕਲ ਜ਼ਰੂਰਤ ਦੀ ਲੋੜ ਸੀ। ਹਾਲਾਂਕਿ ਉਸਨੂੰ ਮੈਡੀਕਲ ਸਹੂਲਤ ਦੇ ਵੀ ਦਿੱਤੀ ਗਈ ਸੀ, ਪਰ ਉਸਦੀ ਹਾਲਤ ਵੀ ਠੀਕ ਦੱਸੀ ਜਾ ਰਹੀ ਹੈ। ਪਰ ਇਲਜ਼ਾਮ ਇਹ ਲੱਗਿਆ ਕਿ ਇਸ ਚਾਈਲਡ ਕੇਅਰ ਸੈਂਟਰ ਦੇ ਦੁਆਰਾ ਬੱਚਿਆਂ ਦੀ ਸਿਹਤ ਬਣਾ ਕੇ ਨਹੀਂ ਰੱਖੀ ਜਾ ਸਕਦੀ, ਉਹਨਾਂ ਨੂੰ ਕਿਸੇ ਨਾ ਕਿਸੇ ਕਿਸਮ ਦੀ ਕੋਈ ਸਮੱਸਿਆ ਆ ਸਕਦੀ ਹੈ। ਅਹਿਤਿਆਤ ਦੇ ਤੌਰ ਦੇ ਉੱਤੇ ਇਸ ਸੈਂਟਰ ਨੂੰ ਬੰਦ ਕੀਤਾ ਗਿਆ ਹੈ। ਉੱਥੇ ਟੈਲਸਟਰਾ ਦੀ ਟੈਲੀਕਾਮ ਕੰਪਨੀ ਦੇ ਵਿੱਚ ਸਮੱਸਿਆਵਾਂ ਆਈਆਂ ਸੀ ਪਿਛਲੇ ਹਫ਼ਤਿਆਂ ਦੇ ਦਰਮਿਆਨ। ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਨੈਟਵਰਕ ਆਊਟੇਜ ਹੋ ਗਿਆ ਸੀ, ਯਾਨੀ ਨੈਟਵਰਕ ਦੀ ਸਮੱਸਿਆ ਆਈ ਸੀ। ਉਸ ਤੋਂ ਬਾਅਦ ਹੁਣ ਪਾਰਲੀਮੈਂਟਰੀ ਇਨਕੁਆਇਰੀ ਇਸ ਮਾਮਲੇ ਦੇ ਵਿੱਚ ਤੁਰੀ ਗਈ ਸੀ। ਇਸ ਮਾਮਲੇ 'ਚ ਤੁਰੀ ਪਾਰਲੀਮੈਂਟਰੀ ਇਨਕੁਆਇਰੀ ਨੂੰ ਲਿਖਤੀ ਰੂਪ ਦੇ ਵਿੱਚ ਟੈਲਸਟਰਾ ਨੇ ਦਿੱਤਾ ਕਿ ਇਹਨਾਂ ਦੇ ਇੱਕ ਸੋਫਟਵੇਅਰ ਅਪਡੇਟ ਦੇ ਵਿੱਚ ਤਕਨੀਕੀ ਪ੍ਰੋਬਲਮ ਆ ਗਈ ਸੀ ਔਰ ਇਹ ਜਿਹੜੇ ਡਿਵਾਈਸ ਸੀ ਇਹ 2006 ਤੋਂ ਬਾਅਦ ਰੀਸੈਟ ਹੋਣੇ ਸੀ ਔਰ ਉਹ ਰੀਸੈਟ ਨਹੀਂ ਹੋ ਸਕੇ, ਇਸ ਕਰਕੇ
ਉਹ ਸੋਫਟਵੇਅਰ ਦੇ ਵਿੱਚ ਤਕਨੀਕੀ ਖਾਮੀ ਕਾਫੀ ਵੱਡੀ ਸਮੱਸਿਆ ਦਾ ਵਿਸ਼ਾ ਬਣ ਗਈ ਔਰ ਟੈਲਸਟਰਾ ਦੇ ਪੂਰੇ ਦੇਸ਼ ਭਰ ਦੇ ਵਿੱਚ ਜਿਹੜੇ ਆਊਟੇਜ ਦੀ ਸਮੱਸਿਆ ਸਾਹਮਣੇ ਆਈ ਸੀ। ਬਹਿਰਾਲ ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੀ ਤਰਫ ਤੋਂ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਟੈਲਸਟਰਾ ਨੇ ਇਸ ਦੇ ਲਈ ਅਮਰੀਕੀ ਸੈਮੀ ਕੰਡਕਟਰ ਕੰਪਨੀ ਮਾਈਕਰੋਚਿਪ ਟੈਕਨੋਲੋਜੀ ਨੂੰ ਇੱਕ ਨੋਟਿਸ ਜਾਰੀ ਕੀਤਾ ਜਿਹੜੀ ਕਿ ਇਸ ਤਕਨੀਕੀ ਖਾਮੀ ਦੇ ਪਿੱਛੇ ਪ੍ਰਮੁੱਖ ਤੌਰ ਦੇ ਉੱਤੇ ਜ਼ਿੰਮੇਦਾਰ ਮੰਨੀ ਜਾ ਰਹੀ ਹੈ। ਹਾਲਾਂਕਿ ਟੈਲਸਟਰਾ ਨਿਰੋਲ ਰੂਪ ਦੇ ਵਿੱਚ ਆਸਟ੍ਰੇਲੀਅਨ ਕੰਪਨੀ ਹੈ, ਇਹਨਾਂ ਦੇ ਖਿਲਾਫ ਇੱਕ ਕਲਾਸ ਐਕਸ਼ਨ ਵੀ ਲਿਆ ਜਾਏਗਾ, ਪਰ ਉਹ ਹਲੇ ਬਾਅਦ ਦੀਆਂ ਗੱਲਾਂ ਨੇ। ਇਸ ਤੋਂ ਪਹਿਲਾਂ ਟੈਲਸਟਰਾ ਦੀ ਜਿਹੜੀ ਚੀਫ ਐਗਜ਼ੈਕਟਿਵ ਨੇ ਵਿਕੀ ਬਾਰਡੀ, ਉਹਨਾਂ ਨੇ ਆਪਣੇ ਕੰਪਨੀ ਦੇ ਦੁਆਰਾ ਹੋਈ ਇਸ ਗਲਤੀ ਨੂੰ ਸਵੀਕਾਰ ਵੀ ਕੀਤਾ ਸੀ। ਉੱਥੇ ਹੀ ਸਿਆਸਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਅੱਜ ਸਵੇਰ ਵੇਲੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ, ਬਲਕਿ ਕੱਲ ਵੀ ਖਬਰ ਸਾਂਝੀ ਕੀਤੀ ਸੀ ਕਿ ਇਟਲੀ ਦੇ ਇੱਕ ਲਗਜ਼ਰੀ ਰਿਜ਼ੋਰਟ ਦੇ ਉੱਤੇ ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਜੀਨਾ ਰਾਈਨਹਾਰਟ ਤੇ ਪੌਲਿਨ ਹੈਂਸਨ ਗਏ ਨੇ। ਜੀਨਾ ਰਾਈਨਹਾਰਟ ਮਹਿੰਗੀਆਂ ਤਰੀਨ ਥਾਵਾਂ ਤੇ ਜਾਂਦੇ ਨੇ, ਇਸ 'ਚ ਤਾਂ ਕੋਈ ਸ਼ੱਕ ਨਹੀਂ ਹੈ, ਉਹਨਾਂ ਦੀ ਇਹ ਆਦਤ ਵੀ ਹੈ ਤੇ ਉਹਨਾਂ ਦੇ ਕੋਲ ਪੈਸਾ ਵੀ ਹੈ। ਪਰ ਵਨ ਨੇਸ਼ਨ ਪਾਰਟੀ ਦੀ ਨੇਤਾ ਜਿਹੜੇ ਦੇਸ਼ ਦੇ ਅੰਦਰ ਬਹੁਤ ਸਾਰੀਆਂ ਸਮੱਸਿਆਵਾਂ ਗਿਣਾ ਦਿੰਦੇ ਨੇ ਤੇ ਫਿਰ ਉਸ ਤੋਂ ਮਹੀਨੇ ਦੇ ਅੰਦਰ ਅੰਦਰ ਹੀ ਵਿਦੇਸ਼ ਦੌਰੇ ਦੇ ਉੱਤੇ ਨਿਕਲ ਜਾਂਦੇ ਨੇ, ਉਹ ਵੀ ਪੂਰੀ ਤਰੀਕੇ ਦੇ ਨਾਲ ਕਿਸੇ ਕੂਟਨੀਤੀ ਦਾ ਹਿੱਸਾ ਨਹੀਂ, ਬਲਕਿ ਨਿੱਜੀ ਛੁੱਟੀਆਂ ਦੇ ਤੌਰ ਦੇ ਉੱਤੇ ਉਹ ਇਸ ਦੌਰੇ ਨੂੰ ਵਰਤ ਰਹੇ ਨੇ। ਹੁਣ ਬਾਨਬੀ ਜੋਇਸ ਜਿਹੜੇ ਕਿ ਦੇਸ਼ ਦੇ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ, ਪਰ ਕਿਸੇ ਵੇਲੇ ਨੈਸ਼ਨਲ ਪਾਰਟੀ 'ਚ ਹੁੰਦੇ ਸੀ, ਅੱਜ ਕੱਲ੍ਹ ਪੌਲਿਨ ਹੈਂਸਨ ਦੇ ਸਜੇ ਹੱਥ ਬਣੇ ਹੋਏ ਨੇ। ਉਹਨਾਂ ਦੀ ਤਰਫ ਤੋਂ ਵੀ ਇਹ ਟਿੱਪਣੀ ਸਾਹਮਣੇ ਆਈ, ਉਹਨਾਂ ਕਿਹਾ ਕਿ ਛੁੱਟੀਆਂ ਕੱਟਣਾ ਕੁਝ ਗਲਤ ਤਾਂ ਹੈ ਨਹੀਂ, ਮੇਰਾ ਮਤਲਬ ਇਹ ਹੈ ਕਿ ਜੇ ਕੋਈ ਡੋਲਚੀ ਗਮਾਨਾ ਜਾਂ ਪਰਾਡਾ ਦੇ ਸ਼ੋਅ ਦੇ ਵਿੱਚ ਜਾਂਦਾ ਤੇ ਕਿੰਨੀ ਦੇਰ ਰਹਿੰਦੇ ਨੇ, ਇਸ ਤੋਂ ਤੁਹਾਨੂੰ ਕੀ, ਇੱਕ ਵਿਅਕਤੀ ਆਪਣਾ ਸਮਾਂ ਕੱਢ ਕੇ ਆਪਣਾ ਪੈਸਾ ਖਰਚ ਕੇ ਉੱਥੇ ਜਾ ਰਿਹਾ ਤਾਂ ਉਸ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਹਾਲਾਂਕਿ ਬਾਨਬੀ ਜੋਇਸ ਇਹ ਭੁੱਲ ਜਾਂਦੇ ਨੇ ਕਿ ਪੌਲਿਨ ਹੈਂਸਨ ਇੱਕ ਪਬਲਿਕ ਫਿਗਰ ਨੇ, ਬੇਸ਼ੱਕ ਉਹ ਆਪਣੇ ਖਰਚੇ ਦੇ ਉੱਤੇ ਇਟਲੀ, ਇੰਗਲੈਂਡ ਜਾਂ ਦੁਨੀਆਂ ਦੇ ਦੂਸਰੇ ਦੇਸ਼ਾਂ 'ਚ ਜਾਂਦੇ ਨੇ, ਪਰ ਕਹਿਣੀ ਦੇ ਕਥਨੀ ਦੇ ਵਿੱਚ ਫਰਕ ਦਾ ਇੱਕ ਵੱਡਾ ਕਾਰਨ ਜਿਹੜਾ ਨਜ਼ਰ ਆਉਂਦਾ ਪੌਲਿਨ ਹੈਂਸਨ ਜਦੋਂ ਗਰਾਊਂਡ ਛੱਡ ਦਿੰਦੇ ਨੇ। ਇਸ ਦਾ ਮਤਲਬ ਇਹ ਵੀ ਹੈ ਕਿ ਵਨ ਨੇਸ਼ਨ ਪਾਰਟੀ ਦਾ ਜਿਹੜਾ ਸਰਵੇਖਣ ਹੈ ਉਹ ਵੀ ਕੋਈ ਬਹੁਤੇ ਉਹਨਾਂ ਦੇ ਹੱਕ 'ਚ ਨਹੀਂ ਜਾ ਰਹੇ ਤੇ ਹੁਣ ਇਹ ਛੁੱਟੀਆਂ ਦੀ ਖਬਰ ਜਦੋਂ ਬਹੁਤ ਸਾਰੇ ਆਸਟ੍ਰੇਲੀਆਈ ਲੋਕ ਸੰਘਰਸ਼ ਕਰ ਰਹੇ ਨੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਚਲਾਉਣ ਦੇ ਲਈ ਤੇ ਪੌਲਿਨ ਹੈਂਸਨ ਇਹ ਕਹਿ ਦਿੰਦੇ ਨੇ ਕਿ ਉਹਨਾਂ ਨੂੰ ਓਨੀ ਵੀ ਤਨਖਾਹ ਨਹੀਂ ਮਿਲਣੀ ਚਾਹੀਦੀ ਜਿੰਨੀ ਉਹ ਹਾਸਲ ਕਰ ਰਹੇ ਨੇ ਆਸਟ੍ਰੇਲੀਆ 'ਚ, ਕਿਉਂਕਿ ਇਸ ਦੇ ਨਾਲ ਬਿਜ਼ਨਸਿਸ ਪ੍ਰਭਾਵਿਤ ਹੁੰਦੇ ਨੇ। ਉਧਰ ਡੈਰਿਲ ਮੈਗਵਾਇਰ ਜਿਹੜੇ ਕਿ ਦੇਸ਼ ਦੇ ਨਿਊ ਸਾਊਥ ਵੇਲਸ ਸੂਬੇ ਦੇ ਇੱਕ ਸਾਬਕਾ ਐਮਪੀ ਰਹਿ ਚੁੱਕੇ ਨੇ, ਉਹਨਾਂ ਦੇ ਉੱਤੇ ਲੱਗੇ ਇਲਜ਼ਾਮ ਕਿ ਚੀਨੀ ਮੂਲ ਦੇ ਨਾਗਰਿਕਾਂ ਦਾ ਵੀਜ਼ਾ ਹਾਸਲ ਕਰਨ ਦੇ ਲਈ ਉਹਨਾਂ ਨੇ ਜਿਹੜੀ ਕੁਝ ਐਸੇ ਹੱਥਕੰਡੇ ਵਰਤੇ ਸੀ ਜਿਸ ਦੇ ਚੱਲਦਿਆਂ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੇ ਵੀਜ਼ਾ ਲੱਗ ਸਕਣ। 67 ਸਾਲ ਦੇ ਡੈਰਿਲ ਮੈਕਵਾਇਰ, ਜਿਨ੍ਹਾਂ ਦੇ NSW ਦੀ ਸਾਬਕਾ ਪ੍ਰੀਮੀਅਰ ਗਲੈਡਿਸ ਬ੍ਰੇਜ਼ਿਕਲੀਅਨ ਦੇ ਨਾਲ ਸੰਬੰਧ ਵੀ ਰਹੇ ਸੀ, ਉਹਨਾਂ ਦੇ ਉੱਤੇ ਹੁਣ ਇਹ ਦੋਸ਼ ਜਿਹੜੇ ਨੇ ਉਹ ਸਾਬਤ ਕੀਤੇ ਗਏ ਨੇ। ਗਿਲਟੀ ਉਹਨਾਂ ਨੂੰ ਸਾਬਤ ਕੀਤਾ ਗਿਆ ਹੈ ਕਿ ਫਰਾਡ ਵੀਜ਼ਾ ਸਕੀਮ ਦੇ ਵਿੱਚ ਡੈਰਿਲ ਮੈਗਵਾਇਰ ਦੀ ਇੱਕ ਭੂਮਿਕਾ ਸੀ, ਜਾਣਬੁੱਝ ਕੇ ਉਹਨਾਂ ਨੂੰ ਪੈਸੇ ਦੇ ਕੇ ਏਜੰਟ ਨੂੰ ਵੀਜ਼ੇ ਲਗਵਾਏ ਜਾ ਰਹੇ ਸੀ। ਸਾਬਕਾ ਲਿਬਰਲ ਪਾਰਟੀ ਦੇ MP ਰਹਿ ਚੁੱਕੇ ਤੇ ਵਾਗਾ ਵਾਗਾ ਤੋਂ MP ਆਉਂਦੇ ਡੈਰਿਲ ਮੈਗਵਾਇਰ ਦੇ ਉੱਤੇ ਇਹ ਲੱਗੇ ਇਲਜ਼ਾਮ ਕਾਫੀ ਜ਼ਿਆਦਾ ਗੰਭੀਰ ਹੋ ਸਕਦੇ ਨੇ। 10 ਦੇ ਕਰੀਬ ਚੀਨੀ ਮੂਲ ਦੇ ਨਾਗਰਿਕਾਂ ਨੂੰ ਉਹਨਾਂ ਨੇ ਆਸਟ੍ਰੇਲੀਆ ਲਿਆਉਣ ਦੀ ਇੱਕ ਸਲਾਹ ਬਣਾਈ ਹੋਈ ਸੀ, ਇਹ ਸਾਰੇ ਅਮੀਰ ਤਰੀਨ ਲੋਕ ਸੀ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵੱਡੀ ਖਦਾਨ ਕੰਪਨੀਆਂ ਦੇ ਵਿੱਚੋਂ ਇੱਕ BHP ਦੇ ਸੈਂਕੜਿਆਂ ਕਰਮਚਾਰੀਆਂ ਦੀ ਤਰਫ ਤੋਂ ਹੜਤਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਵੈਸਟਰਨ ਆਸਟ੍ਰੇਲੀਆ ਦੇ ਪੋਰਟ ਹੈਡਲੈਂਡ ਦੇ ਵਿੱਚ ਪੈਂਦੀ ਇਸ ਖਦਾਨ ਦੇ ਵਿੱਚ ਜਿਹੜੀ ਖਦਾਨ ਕੱਚੇ ਲੋਹੇ ਦੀ ਹੈ, ਆਇਰਨ ਓਰ ਦੀ ਖਦਾਨ ਹੈ, ਉਹ ਲਗਭਗ 70-75 ਸਾਲ ਪੁਰਾਣੀ ਖਦਾਨ ਹੈ ਜਿੱਥੇ BHP ਦਾ ਕੰਟਰੋਲ ਹੈ। ਪਰ ਹੁਣ ਦੇਸ਼ ਦੀ ਸਭ ਤੋਂ ਵੱਡੀ ਕੰਪਨੀਆਂ ਦੇ ਵਿੱਚੋਂ ਇੱਕ BHP ਦੇ ਕਰਮਚਾਰੀ 5 ਘੰਟਿਆਂ ਦੀ ਹੜਤਾਲ ਦੇ ਉੱਤੇ ਜਾ ਰਹੇ ਨੇ। ਕਿਹਾ ਜਾ ਰਿਹਾ ਹੈ ਕਿ 200 ਦੇ ਕਰੀਬ ਇਹ ਕਰਮਚਾਰੀਆਂ ਨੇ ਐਂਟਰਪ੍ਰਾਈਜ਼ ਅਗਰੀਮੈਂਟ ਦੇ ਵਿੱਚ ਫੇਰ ਬਦਲ ਦੀ ਗੱਲ BHP ਕੰਪਨੀ ਤੱਕ ਰੱਖੀ ਸੀ, ਕਿਉਂਕਿ ਫੇਅਰ ਵਰਕ ਕਮਿਸ਼ਨ ਜਿਹੜਾ ਹੈ ਉਹ ਐਂਟਰਪ੍ਰਾਈਜ਼ ਅਗਰੀਮੈਂਟ ਜਿਹੜਾ ਹੈ ਨਾ ਕਰਮਚਾਰੀਆਂ ਤੱਕ ਦੇਣ ਦੇ ਵਿੱਚ ਅਸਫਲ ਰਿਹਾ ਤੇ ਕੰਪਨੀ ਤੱਕ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਦੀਆਂ ਤਨਖਾਹਾਂ ਵਧਾਈਆਂ ਜਾਣ, ਹੋਰਨਾਂ ਕਰਮਚਾਰੀਆਂ ਦੀਆਂ ਵਧਾਈਆਂ ਜਾਣ। ਹਾਲਾਂਕਿ ਕੰਪਨੀ ਨੂੰ ਇਹ ਲੱਗਦਾ ਹੈ ਕਿ ਤਨਖਾਹ ਵਾਧੇ ਦੇ ਨਾਲ ਉਹਨਾਂ ਦੇ ਉੱਤੇ $50 million ਦਾ
ਇੱਕ ਵਾਧੂ ਬੋਝ ਪੈ ਜਾਏਗਾ ਜਿਸ ਕਰਕੇ ਕੰਪਨੀ ਇਸ ਤੋਂ ਹਾਲ ਫਿਲਹਾਲ ਟਾਲਾ ਵੱਟਦੀ ਨਜ਼ਰ ਆ ਰਹੀ ਸੀ ਪਰ ਹੁਣ ਵੱਡੀ ਗਿਣਤੀ ਦੇ ਵਿੱਚ ਕਰਮਚਾਰੀਆਂ ਦੀ ਹੜਤਾਲ BHP ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਸਾਊਥ ਆਸਟ੍ਰੇਲੀਆ ਸੂਬੇ ਤੋਂ ਇਹ ਖਬਰ ਜਿੱਥੇ ਸਾਊਥ ਆਸਟ੍ਰੇਲੀਆ ਪੁਲਿਸ ਨੇ ਰਿਵਰਲੈਂਡ ਦੇ ਇੱਕ ਇਲਾਕੇ ਦੇ ਵਿੱਚ ਇੱਕ ਵਿਅਕਤੀ ਦੇ ਉੱਤੇ ਦੋਸ਼ ਲਗਾ ਕੇ ਉਸਨੂੰ ਅਦਾਲਤ ਭੇਜ ਦਿੱਤਾ। ਇਸ ਵਿਅਕਤੀ ਦੇ ਉੱਤੇ ਦੋਸ਼ ਕੀ ਸੀ ਸੁਣ ਕੇ ਸ਼ਾਇਦ ਤੁਸੀਂ ਹੈਰਾਨ ਹੋਵੋ। ਇਸ ਵਿਅਕਤੀ ਨੇ ਇੱਕ ਗ੍ਰੋਫਰ ਸਕੂਟਰ ਜਿਹੜਾ ਹੁੰਦਾ ਉਸ ਦੇ ਉੱਤੇ ਗ੍ਰੋਫਰ ਸਕੂਟਰ ਇੱਕ ਕਿਸਮ ਦਾ ਬੱਚਿਆਂ ਦੀ ਕਾਰ ਕਹਿ ਲਵੋ ਜਾਂ ਸਕੂਟਰ ਕਹਿ ਲਵੋ ਉਸ ਦੇ ਵਿੱਚ ਐਕਸਟਰਾ ਬੈਟਰੀ ਜੋੜ ਕੇ ਥਾਂ ਬਣਾ ਕੇ ਉਸ ਨੂੰ ਗ੍ਰੋਸਰੀ ਲੈਣ ਦੇ ਲਈ ਤੇ ਦੂਸਰਿਆਂ ਕੰਮਾਂ ਦੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਸੀ। ਪੁਲਿਸ ਨੇ ਫਿਲਹਾਲ ਇਸ ਦੇ ਉੱਤੇ ਦੋਸ਼ ਆਇਦ ਕੀਤੇ ਨੇ ਕਿਉਂਕਿ ਇਹ ਕੋਈ ਵਹੀਕਲ ਐਸਾ ਨਹੀਂ ਹੈ ਜਿਸ ਨੂੰ ਸੜਕ ਦੇ ਉੱਤੇ ਲਿਆਂਦਾ ਜਾਵੇ ਜਿਹੜਾ ਕਿ ਸੁਰੱਖਿਅਤ ਮੰਨਿਆ ਜਾ ਸਕਦਾ। ਪਰ ਇਸ ਦਰਮਿਆਨ ਸਾਊਥ ਆਸਟ੍ਰੇਲੀਆ ਪੁਲਿਸ ਦੀ ਤਰਫ ਤੋਂ 3 ਦਿਨ ਦਾ ਆਪਣਾ ਆਪਰੇਸ਼ਨ ਚਲਾਇਆ ਜਾ ਰਿਹਾ। 25 ਦੇ ਕਰੀਬ ਡਰਾਈਵਰਸ ਦੇ ਉੱਤੇ ਡਰੱਗਸ ਜਾਂ ਨਸ਼ਾ ਕਰਕੇ ਗੱਡੀ ਚਲਾਉਣ ਦੇ ਦੋਸ਼ ਲੱਗੇ ਨੇ। 52 ਦੇ ਕਰੀਬ ਡਰਾਈਵਰਸ ਦੇ ਉੱਤੇ ਕਾਰ ਚਲਾਉਂਦੇ ਹੋਏ ਗਲਤ ਜਿਹੜੀਆਂ ਉਲੰਘਣਾਵਾਂ ਕਰਨ ਦਾ ਦੋਸ਼ ਲੱਗਿਆ। 27 ਦੇ ਉੱਤੇ ਡਿਫੈਕਟਿਡ ਕਾਰਾਂ ਯਾਨੀ ਕਿ ਕੰਡਮ ਹੋ ਚੁੱਕੀਆਂ ਜਾਂ ਕੰਡਮ ਹਾਲਤ ਦੇ ਵਿੱਚ ਜਾਂ ਫਿਰ ਅਣਸੁਰੱਖਿਅਤ ਕਾਰਾਂ ਜਿਹੜੀਆਂ ਨੇ ਉਹ ਚਲਾਉਣ ਦਾ ਦੋਸ਼ ਲਗਾ ਕੇ ਉਹਨਾਂ ਤੇ ਇਹ ਮਾਮਲਾ ਸ਼ੁਰੂ ਕੀਤਾ ਗਿਆ ਹੈ। ਹਾਲ ਫਿਲਹਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: Ouais. Capote. Inna dukh, inni takleef. My God. ਕਿਸ ਤਰ੍ਹਾਂ ਹੋ ਸਕਦਾ ਬਾਈ ਕਿ ਇੰਨਾ ਦੁੱਖ ਤਕਲੀਫ ਕਿਸੇ ਗਾਣੇ ਦੇ ਅੰਦਰ ਕੋਈ ਸਿੰਗਰ ਲੈ ਆਵੇ ਅਤੇ ਮੇਰੀ ਗੱਲ ਸੁਣੋ ਬਾਈ, ਮੈਂ ਨਹੀਂ ਚਲਾਇਆ ਇਹ ਗਾਣਾ, ਠੀਕ ਹੈ? ਮੈਂ ਪਹਿਲਾਂ ਹੀ ਦੱਸ ਦੇਵਾਂ, ਸਤਿ ਸ਼੍ਰੀ ਅਕਾਲ ਆਦਾਬ, ਮੈਂ ਹਾਂ ਕ੍ਰਿਸ਼ਨਾ, ਤੁਸੀਂ ਸੁਣ ਰਹੇ ਹੋ ਬੋਇਜ਼ ਮੀਟ ਅਪ ਔਨ ਰੇਡੀਓ, ਹਾਂਜੀ 1674 AM, ਅਤੇ ਅੱਜ ਮੇਰਾ ਜਿਹੜਾ ਗੈਸਟ ਹੈ, ਮਾਈ ਫੇਵਰੇਟ ਡਾਇਲੋਗ ਆਈ ਵੁੱਡ ਲਾਈਕ ਟੂ ਸੇ ਕਿ ਜੋ ਚਾਚੇ ਹੋਈ ਭਤੀਜਾ, ਜੋ ਭਤੀਜਾ ਹੋਈ ਚਾਚਾ, ਚਾਚਾ ਕੋਈ ਹੈ ਹੀ ਨਹੀਂ, ਚਾਚਾ ਜੀ ਲਗਾ ਰਹੇ ਜੀ ਗਾਣੇ। ਸਤਿ ਸ਼੍ਰੀ ਅਕਾਲ ਰਿੰਜੂ, ਚਾਚਾ ਜੀ ਕੈਸੇ ਹੈ ਆਪ?
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
0: ਕੈਸਾ ਲੱਗ ਰਿਹਾ ਆਪਕੋ ਅੱਜ ਬੋਇਜ਼ ਮੀਟ ਅਪ ਪੇ ਹਮਾਰੇ ਸਾਥ ਬੈਠ ਕਰ, ਬੀਂਗ ਅ ਬੋਏ, ਹਾਓ ਆਰ ਯੂ ਫੀਲਿੰਗ ਟੂਡੇ ਬ੍ਰਦਰ? ਹਾਓ ਆਰ ਯੂ ਫੀਲਿੰਗ?
1: ਵੈਰੀ ਨਾਈਸ,
0: ਵੈਰੀ ਨਾਈਸ।
1: ਸਭ ਤੋਂ ਪਹਿਲਾਂ

0: ਕੱਪੜਾ ਨਵਾਂ ਹੋਵੇ ਨਾ ਉਹਦੀ ਰਿਟਰਨ ਪਾਲਿਸੀ ਹੁੰਦੀ ਹਲੇ ਪੁਰਾਣਾ ਹੋਵੇ ਪਤਾ ਵਾ ਇਹ
1: ਜੋ ਹੈ ਸੋ ਹੈ
0: ਡਿਮੀਜ ਵੀ ਨੀ ਜਾਣਾ
1: ਹੋਰ ਸੁਣਾਓ
0: ਅੱਜ ਕੱਲ ਨੀ ਕੁਛ ਕਿਹਾ ਜਾ ਸਕਦਾ ਯਾਰ
1: ਅੱਜ ਕੱਲ ਕੁਛ ਨੀ ਕਹਿ ਸਕਦਾ
0: ਮੈਂ ਪਿੱਛੇ ਜੇ ਮੈਂ ਕੱਲ ਕਿਹਦੀ ਖਬਰ ਸੁਣੀ ਆ ਵੀ ਉਹ 60 ਸਾਲਾਂ ਦਾ ਇੱਕ ਤੇ ਅਮਰ ਖਾਨ ਤੇ ਚੱਪ ਹੋ ਗਿਆ ਉਹ ਤੇ ਚਲੋ ਬੜੀ ਪੁਰਾਣੀ ਗੱਲ ਹੋ ਗਈ ਹੋਰ ਵੀ ਕਿਸੇ ਦਾ ਮੈਂ ਸੁਣਿਆ ਵਾ ਕੱਲ ਪਰਸੋਂ ਵੀ ਉਹ ਵਿਆਹ ਕਰਵਾ ਰਿਹਾ ਨਹੀਂ ਸੋਰੀ ਉਹਨੇ ਤਲਾਕ ਲਿਆ ਵਾ 60 ਸਾਲਾਂ ਚ ਜਾ ਕੇ
1: ਇਹ ਵੀ ਦੇਖੋ
0: ਵਿਆਹ ਨਹੀਂ ਤਲਾਕ
1: ਇਹ ਵੀ ਕੋਈ ਗੁਣ ਹੈ
0: ਯਾਰ ਮਤਲਬ ਕਮਾਲ ਮਤਲਬ ਇਸ ਉਮਰ ਚ ਜਾ ਕੇ ਬੰਦਾ ਕਿੱਦਾਂ ਇਹ ਡਿਸਾਈਡ ਕਰ ਲੈਂਦਾ ਹੋਊਗਾ ਵੀ ਯਾਰ ਹੁਣ ਮੈਂ ਨਹੀਂ ਇਕੱਠਿਆਂ ਰਹਿਣਾ ਹੁਣ ਤੇ ਇਕੱਠਿਆਂ ਰਹਿਣ ਵਾਲਾ ਕੀ ਆ
1: ਹੁਣ ਤੇ ਮਤਲਬ ਕੋ ਐਗਜ਼ਿਸਟੈਂਸ ਹੀ ਆ ਰੂਮਮੇਟ ਵਾਲਾ ਹੀ ਹਿਸਾਬ ਹੁੰਦਾ ਹੋਏਗਾ ਇੱਕ ਟਾਈਮ
0: ਸਾਥ ਹੀ ਆਉਂਦੇ ਇੱਕ ਦੂਜੇ ਦਾ ਹਨਾ ਤੁਸੀਂ ਮਤਲਬ ਇਸ ਉਮਰ ਚ ਜਾ ਕੇ ਤੇ ਤੁਸੀਂ ਮਤਲਬ ਜਾਇਦਾਦ ਵੰਡੋਗੇ ਤੁਸੀਂ ਕੀ ਕਰੋਗੇ
1: ਪਰ ਚਲੋ ਛੱਡੋ ਆਪਾਂ ਲੋਕਾਂ ਨਾਲ ਕੀ ਲੈਣਾ ਤੁਸੀਂ ਮੈਨੂੰ ਦੱਸੋ ਹਾਊ ਆਰ ਯੂ ਫੀਲਿੰਗ ਕਿਸ ਤਰ੍ਹਾਂ ਦਾ ਚੱਲ ਰਿਹਾ ਤੁਹਾਡਾ ਦਿਨ ਅੱਜ ਦਾ ਆਰ ਯੂ ਫੀਲਿੰਗ ਗੁੱਡ ਆਰ ਯੂ ਫੀਲਿੰਗ ਰਿਫਰੈਸ਼ ਬ੍ਰਦਰ
0: ਜੀ ਬਹੁਤ ਵਧੀਆ ਦਿਨ
1: ਦੈਟਸ ਨਾਈਸ
0: ਬਹੁਤ ਸੋਹਣਾ ਚੱਲ ਰਿਹਾ ਹੈ
1: ਦਿਨ ਅੱਛਾ ਚੱਲ ਰਿਹਾ ਔਰ ਮੈਂ ਆਪਸੇ ਇੱਕ ਜਾਣਨਾ ਚਾਹਤਾ ਹੂੰ ਬਾਅਦ ਸੁਣਨ ਵਾਲੇ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਅਸੀਂ ਰਣਜੋਤ ਸਿੰਘ ਜੀ ਨੂੰ ਇਸ ਕਰਕੇ ਲੈ ਕੇ ਆਏ ਹਾਂ ਬੋਇਜ਼ ਮੀਟਅਪ 'ਤੇ ਕਿ ਦੇਖੋ ਜੋ ਵੀ ਹੈ ਕਿਤੇ ਬੋਆਏ ਨੇ ਇਹ ਵੀ ਸੀਗਾ ਕਿ ਅਸੀਂ ਵੀ
0: ਨਾਲ ਨਾ ਹੱਸਦਾ ਤਾਂ ਫਿਰ ਤਾਂ ਫਿਰ ਠੀਕ ਸੀ
1: ਮੇਰਾ ਮਤਲਬ ਉਹ ਕਈ ਵਾਰੀ ਗੱਲ ਦੀ ਭੂਮਿਕਾ ਬਣਾਉਂਦੇ ਹੋ ਨਾ ਬੰਦਾ ਕਹਿੰਦਾ ਇਹ ਕਾਫੀ ਓਬਵੀਅਸ ਜੀ ਗੱਲ ਹੀ ਹੈ ਪਰ ਚਲੋ ਪਰ ਮੇਰਾ ਬੇਸਿਕ ਪੁਆਇੰਟ
0: ਹੱਸ ਲਿਆ ਨਾਲ
1: ਹਾਂ ਨਹੀਂ ਨਹੀਂ ਮੇਰਾ ਪੁਆਇੰਟ ਇਹ ਹੈ ਐਕਚੁਅਲੀ ਐਜ਼ ਅ ਫਾਰਮਰ ਮਤਲਬ ਕਿ ਵੈਰੀ ਯੌਵਨ ਸੇ ਭਰਾ ਹੁਆ ਬੋਏ ਸੋ ਮੇਰਾ ਮਨ ਸੇ ਕਿ ਮੈਂ ਨਾ ਵਾਈਬ ਜਾਣਾ ਵੈਨ ਯੂ ਵਰ 21-22 ਕੀ ਹੁੰਦਾ ਸੀ ਕੀ ਮਾਹੌਲ ਚਾਲ ਸੀ ਵਰਸਿਸ ਜੋ ਹੈ ਨਾ ਜੋ ਅੱਜ ਦਾ ਮਾਹੌਲ ਹੈ ਅੱਜ ਤੋਂ 15-16 ਸਾਲ ਮੈਂ ਏਜ ਨਹੀਂ ਰਿਵੀਲ ਕਰਾਂਗਾ ਸਾਡੇ ਸੀਓ ਸਾਹਿਬ ਦੀ ਸੋ ਵਟ ਐਵਰ ਸਾਲ ਪਹਿਲਾਂ ਕੀ ਮਾਹੌਲ ਹੁੰਦਾ ਸੀਗਾ ਕਿੱਦਾਂ ਦਾ ਫੀਲ ਸੀਗਾ ਲੈਟ ਸਪੋਜ਼ ਤੁਸੀਂ ਹੁਣ ਆਪਣੇ ਘਰ ਬੁਲਟ ਕੀਤਾ ਸਟਾਰਟ ਡਗ ਡਗ ਡਗ ਕਰਕੇ ਮੈਨੂੰ ਰਾਹ 'ਚੋਂ ਚੱਕ ਲਿਆ ਅਤੇ ਆਪਾਂ ਪਹੁੰਚ ਰਹੇ ਹਾਂ ਜੀ ਖਾਲਸਾ ਕਾਲਜ ਅੰਮ੍ਰਿਤਸਰ
0: ਜਿਹੜੀ ਪਹਿਲਾਂ ਹੱਸ ਕੇ ਲੱਲੀ ਕਰਵਾਈ ਮੈਂ ਕੋ ਦੱਸਾਂ ਹੁਣ ਹੁਣ ਮੈਂ ਵੀ ਨਹੀਂ ਦੱਸਣੀਆਂ ਗੱਲਾਂ
1: ਸੋਰੀ ਯਾਰ ਸੋਰੀ ਮੈਂ ਉਸ ਦਾ ਆਪਣਾ ਥੋੜ੍ਹਾ ਨਾ ਹੱਸਿਆ ਸੀਗਾ ਮੈਂ ਐਕਚੁਅਲੀ ਮੈਂ ਕਿਹਾ ਬੜੀ ਓਬਵੀਅਸ ਜੀ ਗੱਲ ਹੀ ਕਰਦਾ ਪਿਆ ਤਾਂ ਕਰਕੇ ਹੱਸਿਆ ਸੀਗਾ ਪਰ ਦੱਸੋ ਨਾ ਯਾਰ ਮੈਂ ਖੜਾ ਪਿਆ ਤੁਹਾਡੇ ਨਾਲ ਸਾਈਡ 'ਤੇ ਕਾਲਜ 'ਚ ਦੱਸੋ ਕੀ ਆ ਮਾਹੌਲ ਚਾਲ ਕਿੱਥੇ ਖੜਾ ਇਸ ਵਕਤ ਮੈਂ ਕਿੱਥੇ ਤੁਹਾਡੀ ਵਧੀਆ ਹੈਂਗ ਆਊਟ ਪਲੇਸ ਮੈਂ ਸੁਣਿਆ ਇੱਕ ਦੋ ਬੜੀ ਮਕਬੂਲ ਥਾਵਾਂ ਨੇ ਖਾਲਸਾ ਕਾਲਜ ਲੋਕ ਜਿੱਥੇ ਲੋਕ ਬੰਕ ਬੁੰਕ ਮਾਰ ਕੇ ਇੱਕ ਪਤਾ ਨਹੀਂ ਮੇਰੇ ਖਿਆਲ ਨਾਲ ਇੱਕ ਬਜ਼ੁਰਗ ਸੀਗੇ ਉਹ ਸ਼ਾਇਦ ਪੂਰੇ ਵੀ ਹੋਏ ਪਿਛਲੇ ਦਿਨੀ ਨੰਜੀ
0: ਹਾਂਜੀ ਹਾਂਜੀ ਉਹ ਬਾਹਰ ਉਹਨਾਂ ਦਾ ਬਾਹਰ ਹੁੰਦਾ ਸੀ ਚਾਹ ਦੀ ਦੁਕਾਨ ਸੀ ਤੇ ਮਤਲਬ ਬੜਾ ਉਹਨਾਂ ਨੇ ਜਿਹੜਾ ਜਿਹੜਾ ਵੀ ਉੱਥੇ ਪੜ੍ਹਿਆ ਲੱਗਦਾ ਲਗਭਗ ਸਾਰੇ ਜਿਹੜਾ ਵਾਕਈ ਪੜ੍ਹਿਆ ਉਹਨੇ ਭਾਵੇਂ ਨਾ ਸੁਣਿਆ ਹੋਵੇ ਪਰ ਅਦਰਵਾਈਜ਼
1: ਜਿਹੜਾ ਸਾਡੇ ਵਰਗਾ ਪੜ੍ਹਿਆ ਉਹ ਤਾਂ ਗਿਆ
0: ਬਾਹਰ ਖਲੋਣਾ ਮਤਲਬ ਗੇਟ ਤੇ ਉਹਨੂੰ ਤੇ ਜ਼ਰੂਰ ਪਤਾ ਹੁੰਦਾ ਹੈ ਖਾਸ ਤੌਰ ਦੇ ਉੱਤੇ ਜਿਹੜੇ ਐਕਟੀਵਿਟੀਜ਼ ਵਾਲੇ ਡਰਾਮੇ ਵਾਲੇ ਹੋ ਗਏ ਭੰਗੜੇ ਵਾਲੇ ਹੋ ਗਏ ਪਲੇਅਰ ਹੋ ਗਏ ਤੇ ਉਹ ਸਾਰਿਆਂ ਨੂੰ ਕਿਉਂਕਿ ਸ਼ਾਮ ਦੇ ਸਮੇਂ ਸਾਹਮਣੇ ਗਰਾਊਂਡ ਵਿੱਚੋਂ ਜਿਹੜਾ ਵੀ ਗਿਆ ਜਾਂ ਹੋਸਟਲ 'ਚੋਂ ਜਿਹੜਾ ਵੀ ਰਿਹਾ ਵਾ ਸੋ ਇਹ ਵਾਲੀ ਸਾਰੀ ਸੋ ਆਪਾਂ ਕਿ ਇਹ ਕਹਿ ਲਈਏ ਵੀ ਮਤਲਬ 80-90% ਕੁੜੀਆਂ ਨੂੰ ਹੋ ਸਕਦਾ ਨਾ ਪਤਾ ਹੋਵੇ ਕਈਆਂ ਨੂੰ ਪਰ ਜ਼ਿਆਦਾਤਰ ਸਾਰਿਆਂ ਨੂੰ ਪਤਾ ਇਸ ਨਾਂ ਦਾ ਨੰਜੀ ਟੀ ਸਟਾਲ ਸੋ ਪਿਛਲੇ ਦਿਨੀ ਇਸ ਸੰਸਾਰ ਯਾਤਰਾ ਨੂੰ ਪੂਰੇ ਕਰਕੇ ਉਹ ਚਲੇ ਗਏ ਸੋ ਬਾਹਰ ਜਿਹੜੇ ਮਤਲਬ ਕਾਲਜ ਦੇ ਬਾਹਰ ਜਿਹੜੇ ਹੋਰ ਵੀ ਕਈ ਐਕਟੀਵਿਟੀਜ਼ ਮੰਨ ਲਓ ਜਿਹੜੇ ਕੋਈ ਚਾਲ ਆ ਜਾਂ ਇੱਕ ਆਪਣੇ ਹੁੰਦੇ ਸੀ ਭਾਅ ਜੀ ਉਹਦੇ ਵਾਲੇ ਆਪਣੇ ਮੈਂਗੋ ਸ਼ੇਕ ਬਨਾਨਾ ਸ਼ੇਕ ਹੈ ਨਾ ਵੀ ਜ਼ਰੂਰੀ ਥੋੜ੍ਹੀ ਹਰ ਵੇਲੇ ਕਿਸੇ ਨੇ ਚਾਹ ਹੀ ਪੀ ਜਾਣੀ ਹੈ ਨਾ ਉਹ ਵੀ ਹੁੰਦਾ ਹੈ ਅਤੇ ਜਾਂ ਫਿਰ ਬਾਹਰ ਦੋ ਜਿਹੜੇ ਆਪਣੇ ਸੀਗੇ ਮੋਚੀ ਉਹ ਜ਼ਿਆਦਾ ਮਸ਼ਹੂਰ ਮੈਂ ਆਈ ਥਿੰਕ ਸੋਨਾ ਤਾਂ ਹਾਲੇ ਵੀ ਹੈਗਾ ਹਾਲੇ ਵੀ ਕਰਦਾ ਕੰਮ ਹੁਣ ਤਾਂ ਕਾਫੀ ਬਜ਼ੁਰਗ ਹੋ ਗਿਆ ਸੋ ਦੋ ਜਣੇ ਹੁੰਦੇ ਸੀ ਦੂਸਰੇ ਜਿਹੜੇ ਸੀ ਉਹਨਾਂ ਦਾ ਮੈਨੂੰ ਨਾਂ ਨਹੀਂ ਪਤਾ ਹੁਣ ਤਾਂ ਆਈ ਡੋਂਟ ਨੋ ਮਤਲਬ ਹੁਣ ਤਾਂ ਵੇਖਿਆ ਨਹੀਂ ਮੈਂ ਇਸ ਵਾਰੀ ਧਿਆਨ ਜਦੋਂ ਗਏ ਜਾ ਨਹੀਂ ਹੋਇਆ ਪਰ ਹਾਂ ਇਹ ਖਾਸ ਤੌਰ ਦੇ ਉੱਤੇ ਦੋ ਤਿੰਨ ਚੀਜ਼ਾਂ ਜਾਂ ਨਾਲ ਫਿਰ ਇੱਕ ਹੋਰ ਸੀ ਦੁਕਾਨ ਮੈਨੂੰ ਨਾਂ ਜਿਹੜੇ ਉਹ ਭੁੱਲ ਗਏ ਪਰ ਉਹ ਬਿਲਕੁਲ ਜਿਹੜੀ ਦੁਕਾਨ ਦੇ ਨਾਲ ਦੁਕਾਨ ਉਹਨਾਂ ਦੇ ਸਾਂਝੀ ਉਹ ਹੈਗੀ ਸੀ ਕਿਤਾਬਾਂ ਵਾਲੀ
1: ਓਕੇ
0: ਅਤੇ ਉੱਤੋਂ ਅਗਲੀ ਜਿਹੜੀ ਸੀਗੀ ਉਹ ਹੈਗੀ ਸੀ ਆਪਣੇ ਆ ਤੁਹਾਡੇ ਆਪਣੇ ਸਕੂਟਰ ਸਕੂਟਰੀਆਂ
1: ਮੋਟਰਸਾਈਕਲ ਠੀਕ ਕਰਨ ਮਕੈਨਿਕ ਮਕੈਨਿਕ ਹਾਂ ਸੋ
0: ਇਹ ਬਾਹਰ ਜਿਹੜੀਆਂ ਇਹ ਮੋਟਾ ਮੋਟਾ ਜਿਹਾ

0: ਇਹ ਹੁੰਦਾ ਹੈ ਬਾਜ਼ਾਰ ਕੋਲ ਬਹੁਤ ਜ਼ਿਆਦਾ, ਅਤੇ ਉਹਦੇ ਨਾਲ ਫਿਰ ਨਾਲ ਹੀ ਨਾਟਸ਼ਾਲਾ ਵਾ।
1: ਓਕੇ,
0: ਨਾਟਸ਼ਾਲਾ ਬਹੁਤ ਵਧੀਆ ਪ੍ਰੋਜੈਕਟ ਹੈ ਨਾਟਸ਼ਾਲਾ। ਜੇ ਕਿਸੇ ਨੇ ਮੰਨ ਲਓ ਖਾਲਸਾ ਕੋਲੇਜ ਦੇ ਬਿਲਕੁਲ ਬਾਹਰ ਜੇ ਕੋਈ ਡਰਾਮਿਆਂ ਦਾ ਸ਼ੌਕੀਨ ਹੈ, ਵੇਖਣ ਦਾ ਪਲੇਅ ਵੇਖਣ ਦਾ ਸ਼ੌਕੀਨ ਹੈ, ਅਤੇ ਇੱਕ ਵਾਰੀ ਨਾਟਸ਼ਾਲਾ ਜ਼ਰੂਰ ਪਲੇਅ ਵੇਖੇ।
1: ਅਲੱਗ
0: ਕਾਲਜ ਦਾ ਪਾਰਟ ਨੀ ਆ ਉਹ। ਅੱਜ ਨਾ ਤੁਹਾਨੂੰ ਮੈਂ ਐਕਸਪਲੇਨ ਕੀਤਾ, ਇਹ ਕਾਲਜ ਤੋਂ ਤੁਸੀਂ ਬਾਹਰ ਨਿਕਲੇ ਹੋ,
1: ਤੁਸੀਂ
0: ਸੜਕੋਂ ਪਾਰ ਕਰ ਗਏ ਜੇ, ਸੜਕ ਕ੍ਰੋਸ ਕਰ ਗਏ ਜੇ ਤੁਸੀਂ।
1: ਦੇਖੋ ਇੰਨਾ ਹੀ ਸ਼ੌਂਕ ਹੈ ਪੜ੍ਹਾਈ ਦਾ ਕਿ ਅਸੀਂ ਬੁਲਟ ਚੱਕ ਕੇ ਕਾਰ ਆਪਣਾ ਕਾਲਜ ਪਾਰ ਕੀਤਾ, ਫਿਰ ਆਪਾਂ ਫਿਰ ਸੜਕ ਟੱਪ ਕੇ ਕਾਲਜ ਪਾਰ ਕਰਕੇ ਆ ਗਏ, ਮਾਹੌਲ ਚੱਲ ਦੇਖ ਲਈ।
0: ਹਾਂ ਨਹੀਂ, ਇਹ ਪਰਲੇ, ਇਹ ਸੜਕੋਂ ਪਰਲੇ ਪਾਸੇ ਦਾ ਮਾਹੌਲ ਹੈ।
1: ਆਡੀਟੋਰੀਅਮ ਚ ਹੈ ਨਾ ਜਾ ਕੇ ਬੈਠੇ ਰਹਿਣਾ ਸਕੂਲ ਦੇ, ਕੀ ਪਤਾ ਵੈਸੇ ਤਾਂ ਸਕੂਲ ਜਨਰਲੀ 1:30-2 ਵਜੇ ਤੱਕ ਲੱਗਾ ਰਹਿੰਦਾ, ਤੁਸੀਂ 11:30-12 ਵਜੇ 12:30 ਵਜੇ ਤੱਕ ਫ੍ਰੀ ਹੋ ਗਏ, ਜਾਂ ਫਿਰ ਗੇੜੀਆਂ ਗੁੜੀਆਂ ਲਾ ਲੈਣੀਆਂ ਆਸੇ ਪਾਸੇ, ਇੱਕੋ ਹੀ ਮਾਲ ਰੋਡ ਉੱਥੇ ਆਸੇ ਪਾਸੇ ਘੁੰਮੀ ਹੈ ਨਾ। ਇਹ ਤੁਹਾਨੂੰ ਕੀ ਯੂਜਲੀ ਕੀ ਯਾਦ ਆਉਂਦਾ ਆਪਣੇ ਕਾਲਜ ਜਾਂ ਸਕੂਲ ਐਰਾ ਤੋਂ, ਕੋਈ ਚੀਜ਼ ਜੋ ਜ਼ਿਆਦਾ ਸਭ ਤੋਂ ਜ਼ਿਆਦਾ ਸਟ੍ਰਾਈਕ ਕਰਦੀ ਹੈ, ਕੀ ਯਾਦ ਆਉਂਦਾ ਜ਼ਿਆਦਾਤਰ?
0: ਇੱਦਾਂ ਕੁਛ ਖਾਸ ਨਹੀਂ, ਆਈ ਥਿੰਕ ਜਿਹੜਾ ਰੈਸਟੋਰੈਂਟ ਰੁਸਲਾਂ ਵਾਲਾ ਜਿਹੜਾ ਟਾਈਮ ਹੁੰਦਾ ਵਾ ਉਹ ਜ਼ਿਆਦਾ ਤੁਸੀਂ ਮਿਸ ਕਰਦੇ, ਜਾਂ ਫਿਰ ਹੋਸਟਲ ਟਾਈਮ ਤੁਸੀਂ ਜ਼ਿਆਦਾ ਮਿਸ ਕਰਦੇ। ਬੇਸਿਕਲੀ ਜਿੰਨੇ ਵੀ ਤੁਸੀਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਿਹੜਾ ਟਾਈਮ ਬਿਤਾਇਆ ਹੁੰਦਾ ਵਾ ਉਹ ਚੀਜ਼ਾਂ ਤੁਸੀਂ ਮਿਸ ਕਰਦੇ ਹੋ, ਜਾਂ ਫਿਰ ਜਿਹੜੀਆਂ ਚੀਜ਼ਾਂ ਤੁਹਾਨੂੰ ਉਸ ਸਮੇਂ ਬਹੁਤ ਭਾਰੀਆਂ ਲੱਗਦੀਆਂ, ਜਾਂ ਤੁਹਾਨੂੰ ਲੱਗਦਾ ਵਾ ਵੀ ਆਹ ਸਮਾਂ ਜਿਹੜਾ ਇਹ ਤੁਹਾਨੂੰ ਖੱਜਲ ਕਰ ਰਿਹਾ ਵਾ, ਉਹੀ ਬਾਅਦ ਵਿੱਚ ਤੁਹਾਨੂੰ ਜ਼ਿਆਦਾ ਵਧੀਆ ਲੱਗਦਾ, ਚਾਹੇ ਉਹ ਪੜ੍ਹਾਈ ਵਾਲਾ ਹੋਵੇ, ਚਾਹੇ ਉਹ ਫਿਰ ਤੁਹਾਡਾ ਮਿਹਨਤ ਵਾਲਾ ਹੋਵੇ, ਤੁਸੀਂ ਆਪਣਾ ਮਿਹਨਤ ਜੇ ਕੋਈ ਸਪੋਰਟਸ 'ਚ ਆ ਤਾਂ ਉਹ ਵੀ ਇੱਕ ਮਿਹਨਤ ਹੀ ਕਰ ਰਿਹਾ ਹੁੰਦਾ ਵਾ,
1: ਉਹਨੂੰ
0: ਵੀ ਉਦੋਂ ਚੁੱਭਦੀ ਆ ਉਹ ਚੀਜ਼, ਜੇ ਕੋਈ ਪੜ੍ਹਾਈ ਵਾਲਾ ਤਾਂ ਉਹਨੂੰ ਪੜ੍ਹਦੇ ਆ ਉਹਨੇ ਚਿਰ ਨੂੰ ਚੁੱਭਦੀ ਆ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਦਾ ਉਸ ਸਮੇਂ, ਇਹ ਵੀ ਬੜੀ ਕਮਾਲ ਦੀ ਚੀਜ਼ ਆ, ਜਿਹੜੀਆਂ ਚੀਜ਼ਾਂ ਤੁਹਾਨੂੰ ਉਸ ਸਮੇਂ ਲੱਗਦਾ ਵਾ ਵੀ ਇਹ ਯਾਰ ਆਹ ਸਮਾਂ ਛੇਤੀ ਛੇਤੀ ਲੰਘ ਜੇ, ਅਤੇ ਉਹੀ ਬਾਅਦ 'ਚ ਤੁਹਾਡੀਆਂ ਖੂਬਸੂਰਤ ਯਾਦਾਂ ਹੁੰਦੀਆਂ ਨੇ।
1: ਹਾਂ ਇਹ ਗੱਲ ਸਹੀ ਹੈ ਤੁਹਾਡੀ,
0: ਹੈ ਨਾ, ਅਤੇ ਜਿਹੜੀਆਂ ਤੁਹਾਡੀਆਂ ਉਸ ਸਮੇਂ ਤੁਹਾਨੂੰ ਲੱਗਦਾ ਵਾ ਵੀ ਇਹ ਬੜੀਆਂ ਖੂਬਸੂਰਤ ਯਾਦਾਂ ਨੇ, ਉਹ ਤੋਂ ਬਾਅਦ 'ਚ ਤੁਸੀਂ ਦੱਸ ਵੀ ਨਹੀਂ ਸਕਦੇ ਹੁੰਦੇ ਗੇ ਉਹ ਕਾਹਦੀਆਂ
1: ਗੱਲਾਂ, ਠੀਕ ਹੈ ਕਿਤੇ ਕੱਲੀ ਬੈ ਕੇ,
0: ਹੈ ਨਾ। ਬਾਕੀ ਇਹ ਵੀ ਤੁਹਾਡੇ ਜਿੱਦਾਂ ਬਹੁਤਾ ਨਹੀਂ ਕਰ ਕਰਾ ਕੇ ਕੋਈ 10-12 ਸਾਲ ਦਾ ਤਾਂ ਫਰਕ ਹੋਊਗਾ ਤੁਹਾਡੇ ਅਤੇ ਮੇਰੇ ਕਾਲਜ ਦੇ ਸਮੇਂ ਦੇ ਦਰਮਿਆਨ, ਆਈ ਡੋਂਟ ਨੋ, ਹੈ ਨਾ, ਪਰ ਇਹ ਇੰਨੇ ਚਿਰ 'ਚ ਬਹੁਤ ਜ਼ਿਆਦਾ ਫਰਕ ਪੈ ਗਿਆ।
1: ਹਾਂ ਕਾਫੀ ਕਾਫੀ,
0: ਈਵਨ ਖਾਲਸਾ ਕਾਲਜ ਦਾ ਜਿੱਦਾਂ ਮੂੰਹ ਮਹਾਂਦਰਾ ਉਹ ਬਨਾਵਟ ਉਹ ਤੌਰ ਤਰੀਕੇ ਉੱਥੇ ਬਹੁਤ ਫਰਕ ਪੈ ਗਿਆ।
1: ਮੈਨੂੰ ਕਈ ਵਾਰੀ ਨਾ ਬਹੁਤ ਲੱਗਦਾ ਕਿ ਭਾਈ ਇੱਦਾਂ ਨਹੀਂ ਲੱਗਦਾ ਕਿ ਲੋਕਾਂ ਦੇ ਹਿਸਾਬ ਦੀ ਆਬੋ ਹਵਾ ਵੀ ਹੁੰਦੀ ਆ।
0: ਵੇਖੋ ਜਿੱਦਾਂ ਦੀ ਤੁਹਾਡੀ ਸੋਚ ਆ,
1: ਹੈ ਨਾ, ਅਤੇ ਮਤਲਬ ਰੰਗ ਖੁਸ਼ਬੂ ਸ਼ਾਇਦ ਵੱਖਰੇ ਤਰ੍ਹਾਂ ਦੇ ਲੋਕਾਂ ਨਾਲੋਂ ਤੁਹਾਨੂੰ ਉਹ ਬੈਕਗਰਾਊਂਡ ਵੀ ਉਸ ਤਰ੍ਹਾਂ ਦਾ ਲੱਗੂਗਾ, ਅਤੇ ਜੇ ਕੋਈ ਬਿਲਕੁਲ ਯੰਗਰ ਕਰਾਊਡ ਦੇਖੋ ਜਾਂ ਜਿਨ੍ਹਾਂ ਨਾਲ ਤੁਸੀਂ ਜੁੜਾਵ ਨਹੀਂ ਮਹਿਸੂਸ ਕਰਦੇ ਇਨ ਟਰਮ ਆਫ ਕਿ ਤੁਹਾਨੂੰ ਪਤਾ ਨਹੀਂ ਕਿ ਹੈ ਨਾ ਇਹ ਕੀ ਸ਼ੈਲੀ ਹੈ, ਕੀ ਜਨਰੇਸ਼ਨ ਆ, ਹੈ ਨਾ, ਅਤੇ ਉਹਨਾਂ ਦੇ ਜਦੋਂ ਆਸੇ ਪਾਸੇ ਉਹ ਤੁਹਾਨੂੰ ਹਵਾ ਵੀ ਥੋੜ੍ਹੀ ਡਿਫਰੈਂਟ ਲੱਗਦੀ ਹੈ, ਤੁਹਾਨੂੰ ਆਸੇ ਪਾਸੇ ਦੀ ਖੁਸ਼ਬੂ ਵੀ ਥੋੜ੍ਹੀ ਵੱਖਰੀ ਲੱਗਦੀ। ਮਤਲਬ ਮੈਂ ਬਹੁਤ ਫੀਲ ਕਰਦਾ ਕਈ ਵਾਰੀ ਕਿ ਜਿਹੜੇ ਲੋਕ ਆਪਣੇ ਜਿਹੇ ਲੱਗਦੇ ਆ, ਫਿਰ ਆਸਮਾਨ ਵੀ ਆਪਣਾ ਜਿਹਾ ਲੱਗਦਾ, ਗੱਲਾਂ ਬਾਤਾਂ ਵੀ ਆਪਣੇ ਹਿਸਾਬ ਦੀਆਂ ਲੱਗਦੀਆਂ, ਖੁਸ਼ਬੂ ਵੀ ਸਹੀ ਲੱਗਦੀ ਕਿ ਹਾਂ ਇਹ ਤਾਂ ਇਹ ਤਾਂ ਇਹ ਮਿੱਠੀ ਮਿੱਠੀ ਭੀਨੀ ਵੀ ਨਹੀਂ ਜਿਹੜੀ, ਹੈ ਨਾ, ਸਮੈਲ ਹੈ ਇਹ ਤਾਂ ਆਪਣੀ ਹੀ ਹੈ। ਅਤੇ ਜੇ ਤੁਸੀਂ ਥੋੜ੍ਹੇ ਇੱਧਰ ਇਨਵਾਇਰਮੈਂਟ 'ਚੋਂ, ਅਸਲ 'ਚ ਨਹੀਂ ਫਰਕ ਹੈ, ਅਸਲ 'ਚ ਤਾਂ ਉਹੀ ਹੈ, ਪਰ ਸ਼ਾਇਦ ਨਜ਼ਰਾਂ ਦਾ ਦੇਖਣ ਦਾ
0: ਮਾਹੌਲ ਹੀ ਹੈ ਨਾ। ਤੁਸੀਂ ਮੰਨ ਲਓ ਜੇ ਕੋਈ 10 ਬੰਦੇ ਨੇ ਅਤੇ 10 'ਚੋਂ ਉਸੇ ਜਗ੍ਹਾ ਦੇ ਉੱਤੇ ਮੰਨ ਲਓ ਉਸੇ ਬਿਲਡਿੰਗ 'ਚ ਖੜ੍ਹੇ ਆ, ਜਾਂ ਉਸੇ ਸੜਕ 'ਤੇ ਉਸੇ ਦੁਕਾਨ 'ਤੇ ਉਸੇ ਗਰਾਊਂਡ 'ਚ ਖੜ੍ਹੇ ਆ, ਅਤੇ ਉਹਨਾਂ 10 ਦੇ ਵਿੱਚੋਂ ਜੇ ਇੱਕ ਅੱਜ ਖੁਸ਼ ਆ ਅਤੇ ਉਹਨੂੰ ਉਹ ਸਾਰਾ ਕੁਛ ਠੀਕ ਲੱਗ ਰਿਹਾ, ਅਤੇ ਉਹਨਾਂ 10 'ਚੋਂ ਇੱਕ ਹੁੰਦਾ ਜਿਹੜਾ ਸਾਰਿਆਂ ਨਾਲ ਲੜਨ ਪੈਣ ਡਿਆ ਹੁੰਦਾ, ਜਿਹਨੂੰ ਕੁਛ ਵੀ ਚੰਗਾ ਨਹੀਂ ਲੱਗਦਾ। ਬੇਸਿਕਲੀ ਤੁਹਾਡੇ ਅੰਦਰ ਅਤੇ ਬਾਹਰ ਦਾ ਕਨੈਕਸ਼ਨ ਹੀ ਹੈ ਨਾ, ਤੁਸੀਂ ਅੰਦਰੋਂ ਜੇ ਖੁਸ਼ ਹੋ ਅਤੇ ਤੁਹਾਨੂੰ ਸਾਰਾ ਕੁਛ ਠੀਕ ਲੱਗਦਾ, ਅਤੇ ਉਹ ਇਸ ਕਰਕੇ ਸਮਾਂ ਸ਼ਾਇਦ ਸਾਰਿਆਂ ਨੂੰ ਠੀਕ ਲੱਗਦਾ, ਕਿਉਂਕਿ ਉਦੋਂ ਜਿਹੜਾ ਤੁਹਾਡਾ ਅੰਦਰ ਆ ਉਹ ਇੰਨਾ ਬੋਝ ਨਹੀਂ ਹੁੰਦਾ, ਚਾਹੇ ਕਿ ਉਦੋਂ ਵੀ ਬੰਦੇ ਨੂੰ ਮਹਿਸੂਸ ਹੋ ਰਿਹਾ ਹੁੰਦਾ, ਅੱਜ ਕੋਈ ਜੇ ਸੁਣ ਰਿਹਾ ਹੋਊਗਾ ਤਾਂ ਉਹਨੂੰ ਲੱਗੂਗਾ ਵੀ ਇਹ ਇਹਨਾਂ ਨੂੰ ਕੀ ਪਤਾ ਹੋਏ ਕਿੰਨਾ ਬੋਝ ਆ। ਉਹ ਤਾਂ ਹਰ ਇੱਕ ਸਟੇਜ 'ਤੇ ਹੁੰਦਾ ਵਾ, ਇੱਕ ਬੱਚਾ ਜਦੋਂ ਵਾਕਰ ਰੇਡਦਾ ਵਾ ਉਹਦੇ 'ਤੇ ਵੀ ਬੋਝ ਆ, ਉਹਨੂੰ ਵੀ ਲੱਗਦਾ ਵੀ ਯਾਰ ਇੱਦਾਂ ਵਾ ਮੈਂ ਸਿੱਧਾ ਕਦੋਂ ਇੱਥੋਂ ਬਗੈਰ ਕਿੱਦਾਂ ਤੁਰਨਾ, ਮੈਂ ਕਦੋਂ ਤੁਰਨਾ, ਹੈ ਨਾ।
1: ਬੜੀ ਸਹੀ ਗੱਲ ਕੀਤੀ ਆ।
0: ਅਤੇ ਜਦੋਂ ਤਾਂ ਤੁਸੀਂ ਸਾਈਕਲ 'ਤੇ ਹੁੰਦੇ ਉਦੋਂ ਵੀ ਤੁਹਾਡੇ 'ਤੇ ਇੱਕ
1: ਟੈਨਸ਼ਨ ਕਿੰਨੀ ਹੁੰਦੀ ਕਿ ਹਾਂ ਸਪੋਰਟ ਲੱਗੀ ਪਈ ਹਜੇ, ਅਤੇ ਕਿਤੇ ਜੇ ਤੁਹਾਡੇ ਹਮ ਉਮਰ ਹੋਣ ਜਿਹੜੇ ਉਹਨਾਂ ਦੀ ਸਪੋਰਟਾਂ ਉਤਰ ਜਾਣ ਪਹਿਲਾਂ ਤਾਂ ਤੁਸੀਂ ਇੱਕ ਸਪੋਰਟ 'ਤੇ ਚਲਾਈ ਜਾਂਦੇ, ਫਿਰ ਹੋਰ ਪ੍ਰੈਸ਼ਰ ਹੁੰਦਾ ਕਿ ਛੇਤੀ ਛੇਤੀ ਉਤਰੇ ਕਿ ਮੇਰਾ ਡਰ ਹਟੇ।
0: ਉਸੇ ਪ੍ਰੈਸ਼ਰ 'ਚ ਤੁਸੀਂ ਛੇਤੀ ਸਿੱਖ ਜਾਂਦੇ ਹੋ ਅਸਲ 'ਚ।
1: ਹਾਂ,
0: ਸੋ ਉਹਦੇ ਵਿੱਚ ਹੁਣ ਮਤਲਬ ਕਿਸੇ ਨੂੰ ਸੁਣਨ ਵਾਲੇ ਨੂੰ ਲੱਗੀ ਜਾਂਦਾ ਹੋਊਗਾ ਵੀ ਨਹੀਂ ਆਹ ਚੀਜ਼ ਜੇ ਕੋਈ ਮੰਨ ਲਓ ਸਟੂਡੈਂਟ ਲਾਈਫ 'ਚ ਹੋਊਗਾ, ਪਰ ਬੇਸਿਕਲੀ ਇਹ ਚੀਜ਼ ਸਾਨੂੰ ਨਹੀਂ ਸਮਝ ਆਉਂਦੀ ਜਾਂ ਵੱਡਿਆਂ ਦੀਆਂ ਕਈਆਂ ਉਦੋਂ ਨਹੀਂ ਸਮਝ ਆਉਂਦੀਆਂ ਉਹਨਾਂ ਨੇ, ਕਿਉਂਕਿ ਉਸ ਤਰੀਕੇ ਦੇ ਨਾਲ ਜਾਂ ਇੱਦਾਂ ਦੀਆਂ ਡਿਸਕਸ਼ਨਸ ਸ਼ਾਇਦ ਆਪਾਂ ਨਹੀਂ ਸੁਣੀਆਂ ਸੀ ਜਾਂ ਸੁਣੀਆਂ ਹੋਣਗੀਆਂ ਜਾਂ ਇੱਡੀਆਂ ਸੀਰੀਅਸਲੀ ਲਈਆਂ ਸੀ, ਜਾਂ ਸੁਣ ਕੇ ਵੀ ਬੰਦਾ ਅਣਸੁਣੀਆਂ ਕਰ ਦਿੰਦਾ, ਜਾਂ ਫਿਰ ਇੱਦਾਂ ਕਹਿ ਲਓ ਵੀ ਆਪਾਂ ਕਹਿ ਦਿੰਦੇ ਵੀ ਇਹ ਸਾਡੇ ਅੱਜ ਵੀ ਹੈ ਨਾ ਵੀ ਇਹ ਸਾਡੇ ਮਤਲਬ ਦਾ ਨਹੀਂ ਹੈ ਯਾਰ, ਇਹ ਬਜ਼ੁਰਗਾਂ ਵਾਲਾ ਸ਼ੋਅ ਆ, ਆਹ ਯਾਰ ਆ ਯੰਗਸਟਰਾਂ ਵਾਲਾ ਸ਼ੋਅ ਆ, ਆਹ ਬੱਚਿਆਂ ਵਾਲਾ ਸ਼ੋਅ ਆ, ਆਪਾਂ ਕੈਟਾਗਰਾਈਜ਼ ਕਰਦੇ ਪਰ ਮੈਨੂੰ ਲੱਗਦਾ ਆਪਾਂ ਸਾਰਿਆਂ ਦੇ ਜੇ ਸੁਣ ਲਈਏ ਨਾ, ਮੰਨ ਲਓ ਹੁਣ ਅਸੀਂ ਜਿਹੜੀ ਅਵਸਥਾ 'ਚ ਅਸੀਂ ਬਜ਼ੁਰਗਾਂ ਦੇ ਜਿਹੜੀਆਂ ਗੱਲਾਂ ਬਾਤਾਂ ਜੇ ਸੁਣੀਆਂ ਤਾਂ ਅਸੀਂ ਸੌਖੇ ਰਵਾਂਗੇ, ਅਤੇ ਉਹਦੇ ਵਿੱਚ ਉਹ ਉਦੋਂ ਚਲੋ ਕਰਦੇ ਹੋਣਗੇ ਕਹਿਣ ਦਾ ਮਤਲਬ, ਪਰ ਆਪਾਂ ਧਿਆਨ ਨਹੀਂ ਤਵੱਜੋ ਨਹੀਂ ਦਿੱਤੀ, ਪਰ ਜਿਹੜਾ ਉਹ ਸਮਾਂ ਹੁੰਦਾ ਵਾ ਉਦੋਂ ਤੁਹਾਨੂੰ ਭਾਰਾ ਲੱਗ ਰਿਹਾ ਹੁੰਦਾ, ਪਰ ਜਿੱਦਾਂ ਜਿੱਦਾਂ ਲਾਈਫ ਅੱਗੇ ਵੱਧਦੀ ਹੈ ਉੱਦਾਂ ਉੱਦਾਂ ਅੱਗੇ ਅੱਗੇ ਅੱਗੇ ਅੱਗੇ ਹੋਰ ਚੀਜ਼ਾਂ ਭਾਰੀਆਂ ਹੁੰਦੀਆਂ ਹੈਗੀਆਂ, ਤੁਹਾਨੂੰ ਸੁੱਖ ਸੁਵਿਧਾਵਾਂ ਤਾਂ ਮਿਲੀ ਜਾਂਦੀਆਂ ਤੁਹਾਨੂੰ, ਹੈ ਨਾ, ਤੁਸੀਂ ਵੱਧਦਾ ਜਾਂਦੇ ਹੋ, ਅੱਗੇ ਵੱਧਦੇ ਜਾਂਦੇ ਹੋ, ਤੁਸੀਂ ਤੁਹਾਡੀ ਜਿਹੜੀ ਆ ਓਨਰਸ਼ਿਪ ਆਉਂਦੀ ਜਾਂਦੀ ਆ।
1: ਹਾਂ,
0: ਪਰ ਉਸ ਓਨਰਸ਼ਿਪ ਦੇ ਨਾਲ ਬੋਝ ਇੰਨਾ ਕੁ ਆ ਜਾਂਦਾ ਵੀ ਤੁਸੀਂ ਫਿਰ ਇਸ ਕਰਕੇ ਤੁਹਾਨੂੰ ਉਹ ਚੀਜ਼ਾਂ ਤੁਸੀਂ ਬਾਅਦ 'ਚ ਨਹੀਂ। ਹੁਣ ਮੰਨ ਲਓ ਫੋਰ ਐਗਜ਼ਾਮਪਲ ਮੈਂ ਤਾਂ ਇਹ ਕਹਿੰਦਾ ਵੀ ਜੇ ਜਿੱਦਾਂ ਜੇ ਆਪਾਂ ਡਿਸਕਸ਼ਨ ਕਰ ਹੀ ਰਹੇ ਹਾਂ, ਅਤੇ ਮੰਨ ਲਓ ਜੇ ਤੁਹਾਨੂੰ ਲੱਗਦਾ ਵਾ ਵੀ ਯਾਰ ਉਹ ਕਾਲਜ ਦੇ ਮਾਹੌਲ ਚਾਲ 'ਚ ਪ੍ਰੈਸ਼ਰ ਨਹੀਂ ਹੈਗਾ, ਉੱਥੇ ਬੜਾ ਰਿਲੈਕਸ ਰਹੀਦਾ ਸੀ, ਹੈ ਨਾ, ਉੱਥੋਂ ਦੀ ਬੜੀ ਵਧੀਆ ਸਾਡੀ ਲਾਈਫ ਰਹੀ ਆ, ਅਤੇ ਮੈਂ ਕਹਿੰਦਾ ਵੀ ਜਾਓ ਹਾਂ ਅੱਜ ਵੇਖੋ ਹਾਂ, ਭਲਾ ਅੱਜ ਵੀ ਉੱਦਾਂ ਹੀ ਹੁੰਦਾ ਤੁਹਾਡੇ ਨਾਲ, ਜਗ੍ਹਾ ਤਾਂ ਉਹੀ ਆ।
1: ਫੈਕਟ ਆ ਇਨਫੈਕਟ ਉਹ ਕਹਿੰਦੇ ਨਾ ਕਿ ਇੱਕ ਵਾਰੀ ਮਤਲਬ ਬੰਦੇ ਲੋਕ ਕਹਿੰਦੇ ਨਾ ਕਿ ਆਈ ਵਿਸ਼ ਆਈ ਕੁਡ ਸਟੇ ਇਨ ਦਾ ਗੁੱਡ ਓਲਡ ਡੇਜ਼, ਹੈ ਨਾ, ਅਤੇ ਫਿਰ ਕਿਸੇ ਨੇ ਉਹਦਾ ਬਹੁਤ ਵਧੀਆ ਜਵਾਬ ਦਿੱਤਾ ਸੀਗਾ ਕਿ ਜੋ ਤੂੰ ਫਿਲਹਾਲ ਵੀ ਜੀ ਰਿਹਾ ਉਹ ਵੀ ਗੁੱਡ ਓਲਡ ਡੇਜ਼ ਹੀ ਆ, ਤੂੰ ਅੱਜ ਤੋਂ 7 ਸਾਲ ਬਾਅਦ ਅੱਜ ਦੇ ਤਰੀਕ ਨੂੰ ਜਦੋਂ ਤੂੰ ਕਲਪ ਰਿਹਾ ਨਾ ਤੂੰ ਇਹ ਵਾਲਾ ਪੂਰਾ ਐਰਾ ਕਰ ਰਿਹਾ ਹੋਇਆ, ਯਾਰ ਬੜਾ ਵਧੀਆ ਰਹਿੰਦਾ ਸੀਗਾ, ਹੈ ਨਾ, ਬਾਡੀ ਵਾਜ਼ ਮੂਵਿੰਗ ਬੈਟਰ, ਹੈ ਨਾ, ਮੈਂ ਥੋੜ੍ਹੇ 4 ਚੀਜ਼ਾਂ ਐਕਸਟਰਾ ਕਰ ਪਾ ਰਿਹਾ ਸੀਗਾ, ਸਰਕਲ ਓਬਵੀਅਸਲੀ ਥੋੜ੍ਹਾ ਜ਼ਿਆਦਾ ਬੈਟਰ ਸੀ, ਜ਼ਿਆਦਾ ਵੱਡਾ ਸੀ, ਹੁਣ ਤਾਂ ਮੈਂ ਸ਼ੰਖ ਬਣ ਗਿਆ ਆਪਣੇ ਆਪ 'ਚ, ਥੋੜ੍ਹਾ ਰਹਿਣਾ ਸ਼ੁਰੂ ਹੋ ਗਿਆ ਕਿ ਇਹ ਤਾਂ ਇੱਕ ਇਸ ਤਰ੍ਹਾਂ ਦੀ ਹੈਗੀ ਹੈ ਜਰਨੀ, ਇਸ ਤਰ੍ਹਾਂ ਦੀ ਹੈ ਕਿ ਤੁਸੀਂ ਹੌਲੀ ਹੌਲੀ ਹਰ ਵਕਤ ਕੁੜਦੇ ਵੀ ਰਹਿੰਦੇ ਹੋ ਕਿ ਯਾਰ ਪ੍ਰੈਜੈਂਟ ਬੜਾ ਤੰਗ ਕਰਦਾ ਪਿਆ, ਪਾਸਟ ਅੱਛਾ ਸੀ ਪਰ ਪਾਸਟ ਜਦੋਂ ਪ੍ਰੈਜੈਂਟ ਸੀਗਾ ਤਦ ਵੀ ਆਹੀ ਇਸ਼ੂ ਸੀ।
0: ਉਹ ਇੱਕ ਦਿਨ ਆਪਾਂ ਇੱਕ ਕਹਾਣੀ ਪੜ੍ਹਦੇ ਨਾ ਇਹਦੇ ਨਾਲ ਰਲਦੀ ਮਿਲਦੀ, ਉਹ ਕਹਿੰਦਾ ਵੀ ਕੋਈ ਬੰਦਾ ਮੌਜੂਦਾ ਸਮੇਂ ਦੇ ਵਿੱਚੋਂ ਤੋਂ ਚਿਕ ਚਿਕ ਚੈਂ ਚੈਂ ਕਰੀ ਜਾਵੇ, ਅਤੇ ਉਹਦਾ ਇਹ ਮੰਨਣਾ ਸੀ ਵੀ ਪੁਰਾਣਾ ਸਮਾਂ ਬਹੁਤ ਵਧੀਆ ਸੀ, ਪੁਰਾਣੇ ਸਮੇਂ ਦੇ ਵਿੱਚ ਬੜੀਆਂ ਚੀਜ਼ਾਂ ਬਿਹਤਰ ਸੀ, ਅੱਜ ਸਾਡੇ ਉੱਤੇ ਬੋਝ ਜ਼ਿਆਦਾ ਵਾ, ਅੱਜ ਭੱਜ ਨੱਠ ਜ਼ਿੰਦਗੀ 'ਚ ਜ਼ਿਆਦਾ ਵਾ, ਹੈ ਨਾ, ਵੀ ਜੋ ਵੀ ਜਿੰਨੇ ਵੀ ਆਪਾਂ ਕਹਿੰਦੇ ਹਾਂ ਨੁਕਸਾਨ ਅਜੋਕੇ ਸਮੇਂ ਦੇ ਉਹ ਸਾਰੇ ਉਹਨੇ ਗਿਣਾ ਦਿੱਤੇ।
1: ਬਿਲਕੁਲ ਠੀਕ।
0: ਅਤੇ ਉਹ ਕਿਸੇ ਨੇ ਤਥਾਸਤੂ ਕਰ ਦਿੱਤਾ ਵੀ ਚੱਲ ਤੂੰ ਉਸੇ ਸਮੇਂ ਦੇ ਵਿੱਚ ਚੱਲ ਜਾ ਫਿਰ, ਤੂੰ ਉਸ ਸਮੇਂ ਦੇ ਵਿੱਚ ਜਦੋਂ ਉਹਨੇ ਪ੍ਰਵੇਸ਼ ਕੀਤਾ ਤੇ ਹਾ ਲਾ ਲਾ ਲਾ ਲਾ ਲਾ ਲਾ ਲਾ ਹੈ ਨਾ, ਉੱਧਰੋਂ ਉਹ ਹਲੇ ਪ੍ਰਵੇਸ਼ ਜਿਹਾ ਕਰਕੇ ਤੇ ਇੱਧਰ ਉੱਧਰ ਵੇਖ ਹੀ ਨਹੀਂ ਡਿਆ ਸੀ, ਤੇ ਉਹ ਉੱਧਰੋਂ ਜਿਹੜਾ ਉਹ ਵੱਜਣਾ ਸ਼ੁਰੂ ਹੋ ਗਿਆ, ਉਹਨਾਂ ਨੇ ਜਿਹੜੀ ਉਹ ਮਨਾਦੀ ਕਰਨੀ ਸ਼ੁਰੂ ਕਰ ਦਿੱਤੀ ਵੀ ਲੜਾਈ ਲੱਗ ਗਈ ਰਾਜ ਦੇ ਵਿੱਚ, ਰਾਜੇ ਨੇ ਕਿਹਾ ਵੀ ਜਿੰਨੇ ਨੌਜਵਾਨ ਹੈ ਸਾਰੇ ਆ ਜਾਓ, ਅਤੇ ਉਹ ਸਾਰਿਆਂ ਨੂੰ ਇਕੱਠੇ ਕਰਕੇ ਉਹ ਲੈ ਗਿਆ ਉਹਨਾਂ ਜਾਂਦਿਆਂ, ਕੋਈ ਉਹਨੂੰ ਮਾੜੀ ਮੋਟੀ ਜੋ ਵੀ ਟ੍ਰੇਨਿੰਗ ਦੇਣੀ ਦਿੱਤੀ ਜਾਂ ਨਹੀਂ ਦਿੱਤੀ ਤਾਂ ਉਹਨੂੰ ਕਿਰਪਾਨ ਫੜਾ ਦੇ ਵੀ ਚੱਲ ਆ ਲੜਨ ਚੱਲੀਏ, ਤਾਂ ਹੁਣ ਉੱਥੇ ਉਹ ਵਿੱਚ ਲੁਕਦਾ ਫਿਰੇ ਬੁਰੇ ਹਾਲ ਉਹਨੂੰ, ਜੋ ਉਹਨਾਂ ਨੇ ਫਿਰ ਉਹ ਬੜੀ ਡਿਟੇਲ 'ਚ ਹੁਣ ਮੈਂ ਪੂਰੀ ਮੈਨੂੰ ਯਾਦ ਨਹੀਂ ਰਹੀ, ਉਹਨਾਂ ਨੇ ਰੋਟੀ ਵੀ ਦਿੱਤੀ ਤਾਂ ਉਹਨਾਂ ਨੇ ਮਤਲਬ ਉਹ ਥੋੜ੍ਹੀ ਅੱਜ ਵਾਂਗੂ ਥੋੜ੍ਹੀ ਸੀ ਵੀ ਉਹਨੂੰ ਪਲੇਟ ਧਰ ਕੇ ਦੇਣੀ ਸੀ ਵੀ ਟਿਫਨ ਦੇਣਾ ਸੀ ਵੀ ਆ ਲੈ ਤੁਸੀਂ ਨਾਲ ਦਹੀਂ ਵੀ ਖਾਓ, ਤੁਸੀਂ ਨਾਲ ਦਾਲ ਵੀ ਲਓ, ਤੁਸੀਂ ਨਾਲ ਪਨੀਰ, ਓਕੇ ਸੋਰੀ ਤੁਸੀਂ ਆ ਲਓ, ਤੁਸੀਂ ਲੜਨ ਚੱਲਿਓ ਤੁਸੀਂ ਨਾਲ, ਹੈ ਨਾ,
1: ਪ੍ਰੋਟੀਨ ਪ੍ਰੋਟੀਨ ਕੰਪਲੀਟ ਕਰੋ ਬਈ, ਚਿਕਨ ਚਿਕਨ ਪ੍ਰੋਟੀਨ ਸ਼ੇਕ ਹੈ, ਉਹ ਮੁਸ਼ਕਿਲ ਹੈ,
0: ਇੱਕ ਹੀ ਰੋਟੀ ਸੀ ਉਹ ਤਿੰਨਾਂ ਚੌਂ ਜਾਣਿਆਂ ਨੇ ਲੜ ਕੇ ਇੱਕ ਦੂਸਰੇ ਕੋਲ, ਉਹ ਜਿਹੜਾ ਪਰਿਓਂ ਆਇਆ ਉਹਨੇ ਉਹ ਵੀ ਉਹਦੇ ਇੱਥੋਂ ਖੋਲੀ। ਸੋ ਆਪਾਂ ਕਈ ਵਾਰੀ ਕਈ ਚੀਜ਼ਾਂ ਜਿਹੜੀਆਂ ਨੇ ਹੁਣ ਉਹ ਉੱਥੇ ਹੁਣ ਉਹ ਜਿਹੜਾ ਬੰਦਾ ਗੱਡੀਆਂ ਦਾ ਗਿੱਜਾ ਸੀ ਉੱਥੇ ਉਹਨੂੰ ਖੋਤੇ 'ਤੇ ਜਾਣਾ ਪੈਣ ਡਿਆ, ਘੋੜਾ ਵੀ ਵੱਡੇ ਬੰਦਿਆਂ ਕੋਲ ਹੀ ਆ,
1: ਬਿਲਕੁਲ ਠੀਕ,
0: ਜਾਂ ਫਿਰ ਤੁਸੀਂ ਤੁਰ ਕੇ ਹੀ ਤੁਸੀਂ ਸਫ਼ਰ ਤੈਅ ਕਰ ਰਹੇ ਹੋ, ਹੈ ਨਾ, ਤੁਹਾਡੇ ਕੋਲ ਫੈਸਿਲਿਟੀਆਂ ਨਹੀਂ ਆ, ਤੁਹਾਡੇ ਕੋਲ ਤੁਸੀਂ ਮਤਲਬ ਤੁਹਾਡੇ ਕੋਲ ਇੱਦਾਂ ਦੇ ਘਰ ਨਹੀਂ ਆ, ਹੈ ਨਾ, ਤੁਹਾਡੇ ਕੋਲ ਇਹ ਥੋੜ੍ਹੀ ਆ ਵੀ ਹੁਣ ਪੁਰਾਣੇ ਸਮੇਂ 'ਚ ਤੁਸੀਂ ਚੱਲੇ ਤਾਂ ਜਾਓਗੇ, ਪਰ ਇਹ ਥੋੜ੍ਹੀ ਵੀ ਤੁਹਾਨੂੰ ਮਾਸਟਰ ਬੈਡਰੂਮ ਮਿਲ ਜੂਗਾ,
1: ਇੱਥੇ ਬੜਾ ਔਖਾ ਮਿਲਦਾ
0: ਹੈ ਵੀ ਉੱਥੇ ਤੁਹਾਨੂੰ ਮੰਨ ਲਓ ਵੀ ਤੁਹਾਨੂੰ ਨਾਲ ਮਤਲਬ ਜੁਆਇੰਟ ਬਾਥਰੂਮ ਤੁਹਾਨੂੰ ਮਿਲ ਗਿਆ ਨਾ,
1: ਜੁਆਇੰਟ ਮੈਨੂੰ ਤਾਂ ਲੱਗਦਾ ਪਤਾ ਨਹੀਂ ਇਹ ਆਰਕੀਟੈਕਟ ਜਿਹੜਾ ਸੀਗਾ ਉਹਨੇ ਲਾਈਫ ਜੀ ਹੋਣੀ ਹੈ, ਕਿਉਂਕਿ ਇੱਥੇ ਇੱਕੋ ਹੀ ਬਣਾਉਂਦੇ ਪਤਾ ਨਹੀਂ ਕਿਉਂ ਮਾਸਟਰ ਬੈਡਰੂਮ ਜਿੰਨੇ ਵੀ,
0: ਉਹ ਤਾਂ ਤੁਹਾਡੀ ਮਰਜ਼ੀ ਹੈ, ਤੁਸੀਂ ਭਾਵੇਂ ਆਪਣਾ ਘਰ ਬਣਾਓ, ਉਹ
1: ਤਾਂ ਮਤਲਬ ਜੇ ਬਣਿਆ ਬਣਾਇਆ ਇਸ ਤਰ੍ਹਾਂ ਕਿਉਂ ਆ ਭਾਜੀ, ਆਈ ਡੋਨਟ ਅੰਡਰਸਟੈਂਡ ਦਿਸ, ਕਿ ਇੱਕੋ ਮਾਸਟਰ ਬੈਡਰੂਮ ਕਿਉਂ ਬਣਾਉਂਦੇ ਆ, ਮੈਨੂੰ ਤਾਂ ਇਹ ਬੜੀ ਸਟੂਪਿਡਿਟੀ ਲੱਗੀ, ਮੈਂ ਸੋਰੀ ਤੇ ਮੈਂ ਗਿਆ, ਮਾਸਟਰ ਬੈਡਰੂਮ ਵਾਸ ਓਕੇ, ਸਭ ਕੁਛ ਠੀਕ ਆ, ਟੋਇਲੇਟ ਦਾ ਦਰਵਾਜ਼ਾ ਹੀ ਨਹੀਂ ਆ,
0: ਅੱਛਾ ਮਾਸਟਰ ਬੈਡਰੂਮ ਦੇ ਵਿੱਚ ਜਿਹੜਾ ਟੋਇਲੇਟ ਸੀ
1: ਦਰਵਾਜ਼ਾ ਹੀ ਨਹੀਂ ਆ,
0: ਓਕੇ,
1: ਤੇ ਮੈਂ ਬ੍ਰੋਕਰ ਨੂੰ ਕਿਹਾ ਨਹੀਂ, ਕਹਿੰਦੇ ਡਿਜ਼ਾਈਨ, ਮੈਂ ਕਿਹਾ ਯਾਰ ਇਹ ਕੀ ਡਿਜ਼ਾਈਨ ਆ, ਇਹਦਾ ਇਹਦਾ ਫਾਇਦਾ ਕੀ ਆ, ਇਹਦਾ ਕੀ ਫਾਇਦਾ,
0: ਉਹਨੇ ਉਹ ਗਾਣਾ
1: ਦਾ ਵੀ ਕਿਆ ਹੀ ਪ੍ਰੈਸ਼ਰ ਪਏਗਾ ਮੈਨੂੰ ਕਿ ਯਾਰ ਚਲੋ ਸ਼ੁਕਰ ਆ ਜੀ ਦਰਵਾਜ਼ਾ ਨਹੀਂ ਸੀਗਾ, ਨਹੀਂ ਤਾਂ ਮੈਂ 2 ਸੈਕਿੰਡ ਲੇਟ ਹੋ ਜਾਂਦਾ,
0: ਉਹਨੇ ਉਹ ਗਾਣਾ ਸੁਣ ਲਿਆ ਹੋਣਾ
1: ਕਿਹੜਾ,
0: ਕਾਂਦਾ ਲੰਬੜਦਾਰ ਵੀ ਦਰਵਾਜ਼ਾ ਹੈ ਨੀ, ਇੱਦਾਂ ਦਾ ਕੁਛ ਹੈਗਾ,
1: ਲੰਬੜਦਾਰ ਬਿਲਡਰਸ ਤੋਂ ਬਚ ਕੇ ਰਹੋ ਗਾਇਸ, ਪਤਾ ਨਹੀਂ ਕੀ ਬਣਾਈ ਜਾਂਦੇ ਪਏ ਆ,
0: ਨਹੀਂ ਉਹ ਤਾਂ ਹੋਊਗਾ ਨਾ, ਉਹ ਪਲਾਨ ਚ ਨਹੀਂ ਹੋਊਗਾ, ਗੋਰਿਆਂ ਸਟਾਈਲ ਹੋਊਗਾ,
1: ਪਰ ਕੀ ਸਟੂਪਿਡਿਟੀ ਆ, ਆਈ ਡੋਨਟ ਅੰਡਰਸਟੈਂਡ ਦਿਸ,
0: ਇਸੇ ਕਰਕੇ ਲਿਆ,
1: ਹਾਂ ਜੈਨੂਅਲੀ ਸੱਚੀ ਗੱਲ ਆ, ਉਹੀ ਸਿਰਫ ਪੁਆਇੰਟਰ ਕਰਕੇ ਨਹੀਂ ਕਰ ਦਿੱਤਾ,
0: ਉਹ ਕਹਿੰਦੇ ਪਰਦਾ ਲਾਇਆ ਵੀ ਜਾ ਸਕਦਾ,
1: ਨਹੀਂ ਉਹ ਕਹਿੰਦੇ ਮੈਂ ਲੀਜ਼ ਕਰ ਰਹੇ ਨਾ, ਸੋ ਕਹਿੰਦੇ ਵੀ ਵਿਲ ਨਾਟ ਡੂ ਇਟ, ਸੋਰੀ ਲੈਣਾ ਲਓ, ਛੱਡਣਾ ਛੱਡੋ, ਪਰਦਾ ਲਵਾ ਲਓ, ਮੈਂ ਕਿਹਾ ਫੇਰ ਵੀ ਬੜੀ ਸਟੂਪਿਡਿਟੀ ਯਾਰ, ਮਤਲਬ ਸਾਰਾ ਦਿਨ ਬੰਦਾ ਕੀ, ਨਾਟ ਨਾਈਸ, ਨਹੀਂ ਤਾਂ ਮੈਨੂੰ ਪਸੰਦ ਸੀ, ਸਗੋਂ ਮੈਨੂੰ ਹਰ ਪਾਸੋਂ ਲਾਗੇ ਪੈਣਾ ਹੈਗਾ,
0: ਵੇਖੋ ਇਹ ਅੱਜ ਕੱਲ੍ਹ ਨਾ ਕਈ ਚੀਜ਼ਾਂ ਵਿਖਾਵੇ ਵਾਲੀਆਂ ਹੁੰਦੀਆਂ ਨੇ, ਮਤਲਬ ਤੁਸੀਂ ਮਤਲਬ ਡੋਂਟ ਟੇਕ ਦੈਟ ਵੇ, ਤੁਸੀਂ ਜਿੱਦਾਂ ਮੰਨ ਲਓ ਘਰ ਲੈਣ ਗਏ ਹੋ, ਤਾਂ ਤੁਹਾਡੀ ਟ੍ਰਡੀਸ਼ਨਲ ਮਤਲਬ ਜਿਹੜੀ ਇੱਕ ਸੋਚ ਹੁੰਦੀ ਨਾ ਸਾਡੀ, ਇੱਕ ਸੋਚ ਦੇ ਵਿੱਚ ਚੀਜ਼ਾਂ ਬੈਠੀਆਂ ਹੁੰਦੀਆਂ ਵੀ ਬਾਥਰੂਮ ਯਾਰ ਇਸ ਕੰਮ ਦੇ ਲਈ ਆ, ਹੈ ਨਾ, ਟੋਇਲਟ ਇਸ ਕੰਮ ਦੇ ਲਈ ਆ, ਉਹ ਸੋਚ ਚੋਂ ਬਾਹਰ ਨਿਕਲੋ,
1: ਪਰ ਜਿਸ ਕੰਮ ਲਈ ਆ ਉਹ ਤਾਂ ਰਹੇਗਾ ਹੀ ਆ,
0: ਅੱਜ ਕੱਲ੍ਹ ਵੇਖੋ
1: ਬੰਦਾ ਕਰੇ ਕੀ,
0: ਅੱਜ ਕੱਲ੍ਹ ਲੋਕੀ ਰਸੋਈ ਬਣਾਉਂਦੇ ਆ ਵੇਖਿਆ, ਤੇ ਉੱਥੇ ਰੋਟੀ ਥੋੜੀ ਬਣਾਉਂਦੇ ਆ, ਉਹਦੇ ਲਈ ਇੱਕ ਵੱਖਰੀ ਰਸੋਈ ਪਿੱਛੇ ਹੁੰਦੀ ਆ, ਇਸੇ ਤਰ੍ਹਾਂ ਦੇ ਨਾਲ ਇਹ ਜਿਹੜਾ ਆਪਣਾ ਤੁਹਾਡਾ ਟੋਇਲਟ ਆ, ਤੁਸੀਂ ਅਜ਼ਿਊਮ ਕਰੋ ਵੀ ਉਸ ਕੰਮ ਲਈ ਆਏ ਨੀ, ਬਾਹਰਲੇ ਚ ਜਾ ਕੇ ਕਰ ਲਓ ਜੋ,
1: ਮੈਂ ਹੁਣ ਗੌਤਮ ਬੁੱਧਾ ਬਣ ਜਾਵਾਂ ਤੇ ਟੋਇਲਟ ਤੇ ਬੈਠ ਕੇ ਮੈਡੀਟੇਸ਼ਨ ਕਰਦਾ, ਬੰਦੇ ਨੇ ਜੋ ਕਾਰਜਕ੍ਰਮ ਕਰਨਾ ਕਰਨਾ ਹੀ ਆ ਸਿੰਘ ਸਾਹਿਬ,
0: ਨਹੀਂ ਤਾਂ ਬਾਹਰਲੇ ਚ ਕਰ ਲਓ ਜੋ ਤੁਸੀਂ ਵਿਸ਼ੇਸ਼ ਕਰਨਾ, ਇਹਦੇ ਚ ਤੁਸੀਂ ਮੰਨ ਲਓ ਤੁਸੀਂ ਸ਼ੂਸ਼ੂ ਸ਼ਾਸ਼ੂ ਕਰ ਲਓ ਬਸ,
1: ਨਹੀਂ
0: ਇਹੋ ਜਿਹਾ ਕੁਛ ਨਾ ਕਰੋ ਨਾ ਵੀ ਤੁਹਾਨੂੰ ਦਰਵਾਜ਼ਾ ਬੋ ਡੱਕਣ ਲਈ ਦਰਵਾਜ਼ਾ ਲਾਉਣਾ ਪੈ ਰਿਹਾ,
1: ਫਿਰ ਮੇਰਾ ਉਹੀ ਤੇ ਪੁਆਇੰਟ ਹੈ ਕਿ ਇਹ ਦੁਨੀਆ ਬਣਾਉਣੇ ਵਾਲੇ ਛੱਡੋ, ਇਹ ਘਰ ਬਣਾਉਣੇ ਵਾਲੇ, ਤੇਰੇ ਮਨ ਚ ਕੀ ਆਈ, ਤੂੰ ਇਸ ਤਰ੍ਹਾਂ ਕੀ ਟੋਇਲਟ ਕਿਉਂ ਬਣਾਈ,
0: ਯਾਰ ਮਾਡਰਨ ਮਾਡਰਨ ਕਨਸੈਪਟ ਨੇ, ਤੁਸੀਂ ਹੁਣ ਮਤਲਬ ਇਹ ਤੁਸੀਂ ਕਮਾਲ ਕਰਦੇ ਹੋ ਤੁਸੀਂ,
1: ਬਣੀ ਹੁੰਦਾ ਉਹਨੇ ਮੇਰੀ ਹਾਮੀ ਚ ਹਾਮੀ ਭਰੀ, ਕਹਿੰਦਾ ਭਰਾ ਇਹ ਲੱਲੀ ਨੀ ਕਰਦੇ, ਇਹਨਾਂ ਚ ਲੱਲੀ ਹੈਨੀ, ਮੈਂ ਕਹਿੰਦਾ ਲੱਲੀ ਕੀ ਆ, ਲੱਲੀ ਕੀ ਆ, ਮੈਂ ਬਣੀ ਵਾਲਾ ਰੋਲ ਅਦਾ ਕਰਾਂਗਾ, ਗਾਣਾ ਸੁਣਾਓ ਪਹਿਲੇ, ਮੈਂ ਫਿਰ ਅੱਗੇ
0: ਕਿਹੜਾ ਗਾਣਾ ਸੁਣਨਾ,
1: ਤੁਹਾਡੀ ਪ੍ਰੋਬਲਮ ਹੈ ਬਾਈ,
0: ਨਹੀਂ ਇਹ ਤੁਸੀਂ ਦੱਸੋ,
1: ਮੈਂ
0: ਫਿਰ ਨਾ ਕਿਉਂ ਸੈਡ ਸੌਂਗ ਸੁਣਾਤਾ, ਜਿਹੜਾ ਹੁਣ ਦੱਸ ਦੋ, ਜਿੰਨਾ
1: ਕੋਈ
0: ਘੈਂਟ ਜਿਹਾ ਸੁਣਾਵਾਂ,
1: ਕੋਈ ਚਟਪਟਾ ਜਿਹਾ ਗਾਣਾ ਸੁਣਾਓ,
0: ਹੈ
1: ਚਟਪਟਾ ਜਿਹਾ ਪੰਜਾਬੀ ਵਰ,
0: ਨਹੀਂ ਇਹ ਇੱਕ ਸੁਣਾਉਣਾ, ਆਈ ਆਈ ਹੋਪ ਤੁਸੀਂ ਸੁਣਿਆ ਨਹੀਂ ਹੋਣਾ ਕਿਤੇ ਗਾਣਾ,
1: ਚਲੋ
0: ਕੱਲ ਸਾਡੇ ਨਾਲ ਬਤਾਇਆ, ਅੱਜ ਚੇਤਾ ਵੀ ਨਹੀਂ ਆਇਆ,
1: ਨਹੀਂ ਸੁਣਿਆ ਮੈਂ,
0: ਕਿਹੜਾ ਕਿਹਦਾ,
1: ਕਹਿੰਦੇ ਸਾਡੇ ਨਾ ਬਤਾਇਆ ਅੱਜ ਚੇਤਾ ਵੀ ਨਾ ਆਇਆ,
0: ਕੰਪੋਜੀਸ਼ਨ ਤਾਂ ਬਦਲ ਗਈ,
1: ਮੈਂ ਫਿਰ ਗਲਤੀ ਖਾ ਗਿਆ ਆਉਂਗਾ, ਚਲੋ ਤੁਸੀਂ ਲਾਓ, ਮੈਂ ਹੁੱਕ ਲਾਈਨ ਸੁਣਾ ਦੂੰਗਾ ਤੁਹਾਨੂੰ,
0: ਪੱਕੀ ਗੱਲ ਹੈ,
1: ਪੱਕੀ ਗੱਲ
0: ਨਾ ਸੁਣਾਏਗੀ ਤੇ
1: ਫਿਰ ਮੇਰੇ ਤੇ ਫਿਨਿਟੀ ਫਿਨਿਟੀ ਫਿਨਿਟੀ ਫਿਨਿਟੀ ਫਿਨਿਟੀ ਫਾਈਨ ਲਾ ਦਿਓ ਭਰਾ,
0: ਫਿਰ ਕੌਫੀ,
1: ਓ ਯੈਸ, ਫਿਰ ਕੌਫੀ ਮੇਰੇ ਵੱਲੋਂ ਡਨ ਹੋ ਗਈ।

0: ਦਾਏ ਹੋਏ ਨੇ
1: ਆਸਟ੍ਰੇਲੀਆ ਚ ਘਰ ਉਹਨਾਂ ਦਰਵਾਜੇ ਵੀ ਲਵਾਏ ਟੋਂਗ ਲੋਂਗ ਲੋਂਗ ਲੋਂਗ ਲੋਂਗ ਲੋਂਗ
2: ਦੱਸੋ ਹੁੱਕ ਲਾਏ ਨਾ ਕਾਫੀ ਦਾ ਸਵਾਲ ਆ
1: ਮੰਮੀ
2: ਮੈਂ ਵੀ ਦੱਸ ਦਿੰਦਾ ਇਹ ਗਵਾਜ ਕੁਲਵਿੰਦਰ ਢਿੱਲੋਂਦੀ ਆ
1: ਅੱਛਾ ਮੈਂ ਤਾਂ ਨਛੱਤਰ ਗਿੱਲ ਸਾਹਿਬ ਦਾ
2: ਗਾਣਾ ਲੈ
1: ਭਾਜੀ ਮੇਰੇ ਨਾ ਇਸ ਗਾਣੇ ਤੋਂ ਬਾਅਦ
2: ਨਿੰਮੇ ਲੁਹਾਰ ਕੇ ਨੇ
1: ਜਿਸ ਇਸ ਗਾਣੇ ਤੋਂ ਬਾਅਦ ਨਾ ਇੱਕ ਹੋਰ ਗਾਣਾ ਆਉਂਦਾ ਸੀ ਮੈਨੂੰ ਉਹ ਵੀ ਯਾਦ ਆ ਮੈਨੂੰ ਇਹ ਮਤਲਬ ਹੁਣ ਪ੍ਰੈਸ਼ਰ 'ਚ ਆ ਗਿਆ ਨਾ ਮੈਂ ਭੁੱਲ ਗਿਆ
2: ਮੈਟਰ ਬਈ ਕੀ ਇਹ ਕੀ ਗੱਲ ਹੋਈ ਭਲਾ ਸੁਣਾਈਏ ਫਿਰ
1: ਹਾਂ ਸੁਣਾ ਦੋ
2: ਚਲੋ ਫਿਰ ਕੰਪਲੀਟ ਕਰ ਸੁਣਦੇ ਆ

0: ਸਮਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
1: ਚਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ। ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
4: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।
5: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚੱਲੀਏ?
6: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
5: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ 99 ਮੇਨ ਰੋਡ ਵੈਸਟ, ਸੇਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
7: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
8: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
9: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
10: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
11: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
12: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਮਾਸ ਕਰਦੇ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ ਤੇ ਅੱਜ ਆਪਾਂ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਏ ਹਾਂ ਜਾਂ ਫਿਰ ਮੈਂ ਪ੍ਰੋਗਰਾਮ ਦੇ ਵਿੱਚ
1: ਆ ਗਿਆ ਆ
0: ਘੁਸਪੈਠ ਕੀਤੀ ਬੋਇਜ਼ ਮੀਟਾ
1: ਬੋਇਜ਼ ਮੀਟਾ ਤੜੀਆ ਮੈਂ ਇਹ ਲੱਗਾ ਮੈਂ ਕਿਹਾ ਹੁਣੇ ਹਾਂਜੀ ਹਾਂਜੀ ਮੈਲਬਨ ਕਹਿਣ ਲੱਗੇ ਤਗੜਾ ਯੂ ਟਰਨ ਮਾਰਿਆ ਚਲੋ ਵਧਾਈਆਂ ਜੀ ਤੁਸੀਂ ਕਾਫੀ ਜਿੱਤ ਗਏ ਹੋ ਤੁਹਾਨੂੰ ਕਾਫੀ ਪਿਲਾਵਾਂਗੇ ਬਟ ਮੈਂ ਕਸਮੇ ਅੱਲਾ ਪਾਕ ਦੀ ਮੈਂ ਝੂਠ ਨਹੀਂ ਬੋਲ ਰਿਹਾ ਮੈਨੂੰ ਗਾਣਾ ਆਉਂਦਾ ਸੀਗਾ ਉਹਦਾ ਮੈਂ ਪ੍ਰੈਸ਼ਰ ਚ ਸਕੰਬ ਕਰ ਗਿਆ
0: ਇਹੋ ਤੇ ਗੱਲ ਹੁੰਦੀ ਆ
1: ਸਾਡੇ ਉੱਥੇ ਜਿਹੜਾ ਸਿਟੀ ਕੇਬਲ ਚੈਨਲ ਹੁੰਦਾ ਸੀ ਨਾ ਉੱਥੇ ਚੱਲ ਰਹੇ ਡਿਮਾਂਡ ਚੈਨਲ ਉੱਥੇ ਆਸੇ ਪਾਸੇ ਬਸ ਜਿੰਨੇ ਵੀ ਦਿਲ ਟੁੱਟੇ ਆਸ਼ਕ ਹੁੰਦੇ ਸੀਗੇ ਨਾ ਸਾਹਮਣੇ ਇੱਕਦਮ ਸਾਡੀ ਦੁਕਾਨ ਦੇ ਸਾਹਮਣੇ ਮੇਨ ਬਾਜ਼ਾਰ ਚ ਅੰਕਲ ਜੀ ਨੇ ਖੁੱਲੀ ਸੀਗੀ ਦੁਕਾਨ ਉਹਨਾਂ ਨੇ ਪਹੁੰਚ ਜਾਣਾ ਸਾਰੇ ਗਾਣੇ ਉੱਥੋਂ ਹੀ ਫਿਰ ਸੁਣੇ ਆ ਟੀਵੀ ਦੇ ਉੱਪਰ ਮੁੰਡਿਆਂ ਨੇ ਬੈਠ ਜਾਣਾ ਸਾਡੇ ਜਿੰਨੇ ਸੇਲਸਮੈਨ ਹੁੰਦਾ ਨਾ ਸਟਾਫ ਕਿ ਹੁਣ ਮੇਰੇ ਵਾਲਾ ਆਉਣ ਲੱਗਾ ਕਿਤੇ ਕੱਲੀ ਬਹਿ ਕੇ ਸੋਚੀ ਨੀ ਹਨਾ ਫਿਰ ਬਹੁਤੇ ਆ ਪਿਆਰਾਂ ਲਈਏ ਸਾਡੇ ਚੇਤੇ ਹੀ ਭੁੱਲ ਗਏ ਦਗਾਬਾਜ਼ ਨੇ ਮਸ਼ੂਕਾਂ ਅੱਜ ਕੱਲ ਦੀਆਂ ਕਰੋਨਾ ਪਿਆਰ ਮਿੱਤਰੋ ਦੁਰਗਾ ਰੰਗੀਲਾ ਕਾਲੇ ਕੋਟ ਪਿੰਡ ਦੇ ਅੰਦਰ ਜੰਗਲ ਚ ਮੈਂ ਕਹਿ ਰਿਹਾ ਯਾਰ ਆਦਮੀ ਨੂੰ ਜੰਗਲ ਚੋਂ ਖੜਾ ਕੀਤਾ ਪਿਆ ਬਾਕੀ ਸਭ ਠੀਕ ਹੈ ਆਰਾਮ ਨਾਲ ਇਹਨੂੰ ਕਿਤੇ ਕੋ ਨਾ ਸਿਟੀ ਸੁਟੀ ਵਾਈਬ ਲਵੇ ਥੋੜੀ ਆਰਾਮ ਨਾਲ ਬੈਠੇ ਕਿਤੇ ਜੰਗਲ ਚੋਂ ਖੜਾ ਪਿਆ
0: ਸਾਡੇ ਦੋਵਾਂ ਦੇ ਮਸ਼ੂਕ ਯਾਰ ਇੱਕ ਸੀ ਤੂੰ ਜਿੱਤ ਗਿਆ ਮੈਂ ਹਾਰ ਗਿਆ ਬੜੇ ਖਤਰਨਾਕ ਗਾਣੇ ਆਉਂਦੇ
1: ਖਤਰਨਾਕ ਗਾਣੇ ਸੀ ਨਾ ਵੈਸੇ ਅੱਛਾ ਉਦੋਂ ਹੀ ਸੀ ਜਿਹੜੇ ਗਾਣੇ ਕੰਠ ਕਲੇਰ ਸਾਹਿਬ ਨੇ ਜਦੋਂ ਇਸ ਜਾਗਰਣ ਕਰਨਾ ਸ਼ੁਰੂ ਕੀਤਾ ਬੜਾ ਮਖੌਲ ਹੋਣਾ ਕਿ ਯਾਰ ਇਹ ਤੇ ਲੋਕਾਂ ਨੇ ਮਤਲਬ ਵਾਈਬ ਨਹੀਂ ਕਰ ਪਾਣਾ ਬਈ ਲੋਕੀ ਤਾਂ ਦੁਖੀ ਦਿਲ ਨਾਲ ਹੀ ਆਣਗੇ
0: ਨਹੀਂ ਪਰ ਉਹ ਬੰਦੇ ਨੇ ਮਤਲਬ
1: ਪਰ ਗੁੱਡ ਕੰਮ ਸੀ ਇਨਫੈਕਟ ਫਿਰੋਜ਼ ਖਾਨ ਸਾਹਿਬ ਵਾਸ ਆਲਸੋ ਵੈਰੀ ਗੁੱਡ
0: ਤਾਂ ਫਿਰ ਮਤਲਬ ਕਲਾਸ ਹੀ ਹੋ ਰਿਹਾ ਨਾ
1: ਬਹੁਤ ਪਿਆਰੀ ਆਵਾਜ਼
0: ਹੈ ਨਾ ਕਿਆ ਕਮਾਲ ਦੀ
1: ਕੌਫੀ ਤੁਹਾਡੀ ਹੋ ਗਈ ਪੱਕੀ ਕੌਫੀ ਤੁਹਾਨੂੰ ਪਤਾ ਕਿਹੜੀ ਪਿਲਾਊਂਗਾ ਅੱਜ ਕੱਲ੍ਹ ਮੈਲਬਨ ਚ ਬਹੁਤ ਜ਼ਿਆਦਾ ਹਿੱਟ ਹੋਈ ਪਈ ਹੈ ਜੀ ਕੌਫੀ ਇਹ ਵਾਲੀ ਅਸੀਂ ਇਸ ਸ਼ੋਅ ਚ ਸੈਗਮੈਂਟ ਵੀ ਹੁੰਦਾ ਕਿ ਆਸ ਪਾਸੇ ਦੱਸਦੇ ਮੈਲਬਨ ਚ ਕੀ ਚੱਲਦਾ ਪਿਆ ਜੇ ਕੁਛ ਟਰਾਈ ਕਰਨਾ ਹੋਵੇ ਕੌਫੀ ਚੱਲ ਰਹੀ ਜੀ ਮੌਂਟ ਬਲੈਂਕ
0: ਇਹ ਤਾਂ ਪਰਫਿਊਮ ਹੁੰਦਾ ਹੈ
1: ਹਾਂ ਇਹ ਮਤਲਬ ਬਹੁਤ ਮਸ਼ਹੂਰ ਕੰਪਨੀ ਹੈ ਪਰਫਿਊਮ ਘੜੀਆਂ ਪੈਨਸ ਵਾਸਤੇ ਬਹੁਤ ਮਸ਼ਹੂਰ ਹੈ ਮਤਲਬ ਸੱਤ $10,000 ਦੇ ਪੈਨ ਆਉਂਦੇ ਆ ਪਰ ਇਹ ਹੁਣ ਇੱਕ ਡਰਿੰਕ ਦਾ ਨਾਮ ਵੀ ਹੈ ਵਾਟ ਦੇ ਡੂ ਇਜ਼ ਕਿ ਇਹ ਡਬਲ ਐਕਸਪ੍ਰੈਸੋ ਸ਼ੋਟ ਦੇ ਅੰਦਰ ਹਲਕਾ ਜਿਹਾ ਬਸ ਦੁੱਧ ਪਾਉਂਦੇ
0: ਅੱਛਾ
1: ਤੇ ਉਸ ਤੋਂ ਬਾਅਦ ਉਹਦੇ ਉੱਪਰ ਪਾਉਂਦੇ ਔਰੇਂਜ ਦੀ ਔਰੇਂਜ ਸਵੀਟਨਰ ਦੀ ਫੋਮ
0: ਅੱਛਾ
1: ਸੋ ਫਿਰ ਉੱਪਰ ਉਹਦੀ ਔਰੇਂਜ ਦੀ ਫਾੜੇ ਵੀ ਪਾ ਦਿੰਦੇ ਇੱਕ
0: ਅੱਛਾ
1: ਉਹ ਮਿਕਸ ਕਰਕੇ ਦਿੰਦੇ ਤੇ ਉਹ ਜਿੱਦਾਂ ਦੇ ਦਿੰਦੇ ਤੁਹਾਨੂੰ ਕਹਿੰਦੇ ਕਿ ਤੁਸੀਂ ਕੁਛ ਨਹੀਂ ਕਰਨਾ ਹੁਣ ਤੁਸੀਂ ਇਸ ਤਰ੍ਹਾਂ ਹੀ ਐਜ਼ ਇਟ ਇਜ਼ ਹੀ ਪੀਣਾ ਉਹ ਬਣਾਉਂਦੇ ਇਸ ਤਰੀਕੇ ਨਾਲ ਉਹ ਭਾਰ ਮਤਲਬ ਇਸ ਤਰ੍ਹਾਂ ਸੈੱਟ ਕੀਤਾ ਹੋਇਆ ਡਰਿੰਕ ਦਾ ਉਹਨਾਂ ਨੇ ਕਿ ਉਹ ਫੋਮ ਵੀ ਤੁਸੀਂ ਪੂਰੀ ਪੀ ਜਾਓਗੇ ਉਹ ਜਿਹੜੀ ਫਾੜੀ ਆ ਉਹ ਵੀ ਤੁਹਾਡੇ ਕੋਲ ਅੱਛੇ ਤਰੀਕੇ ਨਾਲ ਆ ਜਾਏਗੀ ਟੇਸਟ ਦੇ ਅੰਦਰ ਐਂਡ ਸਵੀਟਨਰ ਵਗੈਰਾ ਇਟਸ ਵੈਰੀ ਗੁੱਡ ਖੱਟੀ ਮਿੱਠੀ ਵੈਰੀ ਨਾਈਸ ਯੂ ਵਿਲ ਲਾਈਕ ਇਟ ਡਨ ਹੋ ਗਿਆ
0: ਚਲੋ ਗੁੱਡ ਹੋ ਗਿਆ ਫਿਰ ਇੱਕ ਹੋਰ ਵੀ ਅੱਜ ਕੱਲ੍ਹ ਕਾਫੀ ਚਰਚਾ 'ਚ ਹੈ ਨਾ ਉਹ ਜਿਹੜੀ ਆਪਣੇ ਕੀ ਹੁੰਦੇ ਆ ਉਹ ਯਾਰ
1: ਮੈਜਿਕ
0: ਨਹੀਂ ਨਹੀਂ ਕੀ ਕਹਿੰਦੇ ਇਹਨੂੰ ਅੱਜ ਇਹਦੇ 'ਚ ਆਪਾਂ ਕੋਨ ਕਾਨ ਜੀ ਖਾਂਦੇ ਹਾਂ ਉਹਦਾ ਬਾਹਰਲੇ ਨੂੰ ਨਹੀਂ ਆਈਸਕ੍ਰੀਮ ਖਾਂਦੇ ਹਾਂ ਬਾਹਰ ਕੋਨ ਨੂੰ ਕਪ ਕੋਨ ਵਾਲਾ ਜਿਹੜਾ ਮਟੀਰੀਅਲ ਹੈ ਨਾ
1: ਉਹਨੂੰ ਵਾਫਲ
0: ਹਾਂ
1: ਡਮ ਸ਼ਰਾਰਟ ਖੇਲੇ ਅੱਜ ਤੇ ਬਈ ਕੀ ਬਾਤ ਹੈ
0: ਉਹਦੇ ਵਿੱਚ ਦਿੰਦੇ ਉਹਦੇ ਕੱਪ ਨੇ
1: ਉਹ 'ਚ ਕਾਫੀ ਦੇ ਰਹੇ ਆ
0: ਹਾਂ ਉਹਦੇ ਕੱਪਾਂ 'ਚ ਕਾਫੀ ਦਿੰਦੇ
1: ਮਨ ਕਰ ਗਿਆ ਯਾਰ ਭਾਈ ਇੱਕ ਹੋਰ
0: ਖਾ ਲੈਂਦੇ ਆ ਮਤਲਬ ਬ੍ਰੇਕਫਾਸਟ ਹੈ ਪ੍ਰੋਪਰ ਤੁਸੀਂ ਉਹ ਪੀ ਲਓ ਕਾਫੀ ਤੇ ਬਾਅਦ ਚ ਉਹਨੂੰ ਖਾ ਲਓ
1: ਇੱਕ ਹੋਰ ਬਹੁਤ ਵਧੀਆ ਉਹ ਮੈਂ ਟਰਾਈ ਕੀਤਾ ਬਟ ਇਟਸ ਟੂ ਸਵੀਟ ਬਹੁਤ ਮਸ਼ਹੂਰ ਹੈ ਮਤਲਬ ਉਹ ਵਾਲਾ ਮਸ਼ਹੂਰ ਹੈ ਕਿ 8:30 ਵਜੇ ਲਾਈਨ ਲੱਗ ਜਾਂਦੀ ਹੈ ਤੇ 9:30-9:30 ਵਜੇ ਵਾਰੀ ਆਉਂਦੀ ਹੈ ਕਾਰਲਟਨ ਦੇ ਅੰਦਰ ਬੇਕਰੀ ਆ ਉਹ ਕਰੋਸੌਂਟ ਨੂੰ ਅੱਧਾ ਚੀਰ ਕੇ ਨਾ ਉੱਪਰੋਂ ਦੇ ਉਹਦੇ ਅੰਦਰ ਹੌਟ ਚੋਕਲੇਟ ਪਾਉਂਦੇ ਆ
0: ਅੱਛਾ
1: ਫਿਰ ਨਟਸ ਵਗੈਰਾ ਨਾਲ ਬਹੁਤ ਮਤਲਬ ਉਹਦੀ ਜੇ ਤੁਸੀਂ ਤਸਵੀਰਾਂ ਵਗੈਰਾ ਦੇਖੋ 4-5 ਮਿਲੀਅਨ ਵਿਊ ਚੱਲ ਗਏ ਹੋਏ ਉਹਨਾਂ ਦੇ ਲੋਕ ਸਪੈਸ਼ਲੀ ਉਹੀ ਲੈਣ ਆਉਂਦੇ ਪਰ ਇਟਸ ਟੂ ਸਵੀਟ ਕਿਉਂਕਿ ਹੌਟ ਚੋਕਲੇਟ ਫਿਰ ਕਰੋਸੌਂਟ ਦਾ ਵੀ ਉਹੀ ਮਿੱਠਾ ਮਿਠਾਸ ਆ ਜਾਂਦੀ ਉਹੀ ਗੱਲ ਹੈ ਨਾ ਜਿਹੜੀ ਚੀਜ਼ਾਂ ਮੈਂ ਦੇਖੀਆਂ ਬਹੁਤ ਓਵਰਲੀ ਪ੍ਰੈਜੈਂਟਡ ਹੋਣ ਨਾ ਵਧੀਆ ਉਹ ਟੇਸਟ ਡਿਸਅਪੁਆਇੰਟਿੰਗ ਹੀ ਹੁੰਦਾ ਕਿਉਂਕਿ ਦੇ ਆਰ ਟੂ ਮੱਚ ਇਨ ਟੂ ਵਨ ਪੈਲਟ ਹੋਣੀ ਕਿ ਹਾਂ ਤਾਂ ਬਹੁਤੀਆਂ ਮਿੱਠੀਆਂ ਹੋਣਗੀਆਂ ਮਤਲਬ ਕੌਫੀ ਦਾ ਕੋਈ ਟੇਸਟ ਨਹੀਂ ਭਾਵੇਂ ਉਹ ਕਹਿੰਦੇ ਕਿ ਅਸੀਂ ਇੱਕ ਸ਼ੋਟ ਪਾਇਆ ਪਰ ਨਹੀਂ ਉਹ ਨਹੀਂ ਪਤਾ ਲੱਗਦਾ ਪਤਾ ਵੀ ਕਿੱਦਾਂ ਲੱਗਣਾ ਹੈ ਨਾ ਕਿ ਟੂ ਮੱਚ ਚੋਕਲੇਟ ਟੂ ਮੱਚ ਕਰੋਸੌਂਟ ਦੇ ਵੀ ਵਿੱਚ ਪੀਸਿਸ ਦੇ ਵਿੱਚ ਫਿਰ ਹੈ ਨਾ ਅਗਲਿਆਂ ਨੇ ਮੈਕਡੇਮੀਆ ਸੁੱਟੇ ਪਏ ਆ ਥੋੜ੍ਹਾ ਸਵੀਟਨਰ ਵੀ ਪਾਉਂਦੇ ਹੋਣਗੇ ਉਸ
0: ਕਹਾਣੀ ਉਹ ਇੱਥੇ ਨਾ ਇੱਕ ਚੀਜ਼ ਤੁਸੀਂ ਨੋਟ ਕਰਿਓ ਆ ਜਿਹੜੀ ਚੀਜ਼ ਬਹੁਤ ਜ਼ਿਆਦਾ ਮਸ਼ਹੂਰ ਆ ਨਾ ਪਹਿਲਾਂ ਤਾਂ ਫੈਕਟ ਇਹ ਹੁੰਦਾ ਵੀ ਉਹ ਮਸ਼ਹੂਰ ਹੁੰਦੀ ਆ ਯੰਗਸਟਰ ਕਰਕੇ ਪਹਿਲੀ ਚੀਜ਼ ਕਿਉਂਕਿ ਵੱਡਿਆਂ ਦੇ ਵਿੱਚ ਉਸ ਟਾਈਪ ਦੇ ਕਰੇਜ਼ ਰਹਿ ਨਹੀਂ ਜਾਂਦੇ ਉਹ ਵੇਖੋ ਵੇਖੀ ਭਾਵੇਂ ਕਈ ਆਂਟੀਆਂ ਮੇਕਅਪ ਕਰਕੇ ਚੱਲ ਜਾਂਦੀਆਂ ਵੀ ਅਸੀਂ ਵੀ ਹੁਣ ਉਹੋ ਹੀ ਲੱਗੀ ਹੈ, ਯੰਗਸਟਰ ਹੀ ਲੱਗੀ ਹੈ, ਪਰ ਅਸਲ ਵਿੱਚ ਉਹਨਾਂ ਦਾ ਚੱਲ ਜਾਣ, ਪਰ ਜਿਹੜਾ ਉਹ ਇੱਕ ਰੌਲਾ ਰੱਪਾ ਹੁੰਦਾ ਨਾ ਉਹ ਯੰਗਸਟਰ ਕਰਕੇ ਪਿਆ ਹੁੰਦਾ। ਹੁਣ ਜਦੋਂ ਯੰਗਸਟਰ ਨੇ ਰੌਲਾ ਰੱਪਾ ਪਾਇਆ ਨਾ, ਤੇ ਉੱਥੇ ਤੁਸੀਂ ਦੋ ਚੀਜ਼ਾਂ ਕੋਮਨ ਵੇਖੋਗੇ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ, ਦੋ ਦੀ ਤਿੰਨ ਤਿੰਨ ਲਾ ਲਓ, ਤੀਸਰੀ ਜਿਹੜੀ ਆ ਉਹ ਇਹਨੂੰ ਮਤਲਬ ਸਮਅਪ ਕਰ ਦੂਗੀ। ਪਹਿਲੀ ਮਿੱਠਾ, ਜਿਹੜੀ ਵੀ ਜਿੰਨੀਆਂ ਵੀ ਚੀਜ਼ਾਂ ਮਸ਼ਹੂਰ ਆਲੇ ਦੁਆਲੇ ਖਾਣ ਪੀਣ ਵਾਲੀਆਂ, ਤੁਹਾਨੂੰ ਲੱਗੂਗਾ ਵੀ ਬਹੁਤ ਜ਼ਿਆਦਾ ਹਾਈਪ ਆ, ਉਹ 'ਚ ਇੱਕ ਚੀਜ਼ ਤਾਂ ਕੋਮਨ ਹੋਊਗੀ ਹੋਊਗੀ, ਮਿੱਠਾ ਤੁੰਨ ਕੇ ਹੋਊਗਾ, ਭਾਵੇਂ ਉਹ ਤੁਸੀਂ ਆਪਣਾ ਡਰਿੰਕਾਂ ਹੀ ਲਾ ਲਓ।
1: ਸਹੀ ਗੱਲ,
0: ਡਰਿੰਕ ਵਾਲੀਆਂ ਕਿੰਨੀਆਂ ਦੁਕਾਨਾਂ ਨੇ, ਆ ਆਪਣੇ ਬਬਲ ਟੀ ਆ ਗਈ, ਫਿਰ ਉਹ ਤੁਹਾਡੇ ਆਪਣੇ ਆਪਣੇ ਸਲਰਪੀ ਆ ਗਈ, ਫਿਰ ਆ ਭਾਵੇਂ ਸੋਫਟ ਡਰਿੰਕ ਹੀ ਲਾ ਲਓ, ਦਹੀਂ ਵਾਲੀਆਂ ਦੁਕਾਨਾਂ ਲਾ ਲਓ।
1: ਇਨਫੈਕਟ ਲਿਕਰ ਦੇ ਅੰਦਰ ਵੀ ਹੁਣ ਕੋਕਟੇਲਸ ਜਿਹੜੀਆਂ ਮਸ਼ਹੂਰ ਹੈਗੀਆਂ ਉਹ ਇਸ ਤਰ੍ਹਾਂ ਕਿ ਉਹ ਜਿੰਨਾ ਕੁ ਲਿਕਰ ਨੂੰ ਸਵੀਟ ਕੀਤਾ ਜਾ ਸਕਦਾ ਕਿ ਉਹ
0: ਵੱਧ ਤੋਂ ਵੱਧ ਵੱਧ ਤੋਂ ਵੱਧ, ਠੀਕ ਹੈ ਜੀ। ਮਿੱਠਾ, ਦੂਸਰਾ ਪੁਆਇੰਟ ਆ ਠੰਡਾ, ਵੱਧ ਤੋਂ ਵੱਧ ਠੰਡਾ, ਜਿੰਨੀ ਜਿੰਨੀਆਂ ਥਾਵਾਂ ਦੇ ਉੱਤੇ ਬਰਫ਼ ਵਿਕਦੀ ਆ ਨਾ ਉਹ ਸਾਰੀਆਂ ਤੁਸੀਂ ਵੇਖੋਗੇ ਮਸ਼ਹੂਰ ਹੋਣਗੀਆਂ, ਖਾਸ ਤੌਰ ਦੇ ਇੱਥੇ ਮੈਂ ਵੇਖਿਆ ਵਾ।
1: ਹਾਂ, ਸਿਟੀ ਦੇ ਅੰਦਰ ਬਹੁਤ ਮਸ਼ਹੂਰ ਇੱਕ ਕੈਫੇ ਉਹ -85 ਡਿਗਰੀ 'ਤੇ ਉਹ ਪ੍ਰੋਪਰ ਫ੍ਰੀਜ਼ ਹੋਇਆ ਹੋਇਆ ਕੱਪ, ਉਹਦੇ 'ਚ ਡਬਲ ਸ਼ੋਟ ਐਕਸਪ੍ਰੈਸੋ ਦਿੰਦੇ, ਹੋਰ ਕੁਛ ਨਹੀਂ ਪਰ ਡਬਲ ਸ਼ੋਟ ਐਕਸਪ੍ਰੈਸੋ।
0: ਬਿਲਕੁਲ, ਤੁਸੀਂ ਉਹਦਾ ਇਹਦੇ 'ਚ ਤੁਸੀਂ ਨੋਟ ਕਰਿਓ, ਮਤਲਬ ਬਰਫ਼ ਚਾਹੇ ਤੁਸੀਂ ਕਿਸੇ ਵੀ ਬਾਰ 'ਤੇ ਚਲ ਜਾਓ, ਉੱਥੇ ਸਭ ਤੋਂ ਪਹਿਲਾਂ ਉਹਨਾਂ ਨੇ ਬਰਫ਼ ਪਾਉਣੀ ਆ, ਫਿਰ ਉਹ 'ਚ ਸੋਫਟ ਡਰਿੰਕ ਵੀ ਅਤੇ ਐਵਰੀ ਹਾਰਡ ਡਰਿੰਕ ਐਵਰੀਥਿੰਗ, ਤੁਸੀਂ ਵੇਖੋ ਵੀ ਸਾਰਾ ਕੁਛ ਬਰਫ਼ ਆ, ਸਲਰਪੀ ਵੀ ਬਰਫ਼ ਆ, ਠੀਕ ਆ। ਹੁਣ ਤੁਸੀਂ ਆ ਚੱਲ ਜਾਓ ਹੈ ਨਾ ਆਪਣੇ ਆ ਫੂਡ ਕੋਰਟਸ ਦੇ ਵਿੱਚ ਚੱਲ ਜਾਓ, ਅਤੇ ਉੱਥੇ ਉਹ ਬਰਫ਼ ਦਾ ਭਰ ਕੇ ਆ ਫਿਲਮ ਵੇਖਣ ਚੱਲ ਜਾਓ ਤੁਸੀਂ, ਉਹ ਤੁਹਾਨੂੰ ਬਰਫ਼ ਦਾ ਕੱਪ ਭਰ ਕੇ ਫੜਾ ਦਿੰਦੇ ਆ, ਅਤੇ ਤੁਸੀਂ ਰੀਫਿਲ ਲਈ ਜਾਓ ਤੁਸੀਂ ਜਿੰਨੇ ਵੀ ਲੈਣੇ,
1: ਅਤੇ
0: ਉਹਨਾਂ ਨੇ ਇੰਨੇ ਕੁ ਲਏ ਨਾ ਰੀਫਿਲ, ਹੁਣ ਇਹਨਾਂ ਨੂੰ ਚੇਂਜ ਕਰਨਾ ਪਿਆ, ਹੁਣ ਥੀਏਟਰਾਂ 'ਚ ਚੇਂਜ ਹੋਇਆ ਵਾ, ਉਹ ਸਾਰਾ ਸਾਰਿਆਂ 'ਚ ਨਾ ਹੋਇਆ ਹੋਵੇ, ਪਰ ਉਹ 'ਚ ਕਰਤਾ ਉਹਨਾਂ ਨੇ, ਮੈਂ ਇੱਕ ਥਾਂ ਵੇਖਿਆ ਇੱਕ ਦੋ ਥਾਈ ਉਹਨਾਂ ਲਿਖਿਆ ਹੁੰਦਾ ਥੱਲੇ ਵੀ 2 ਮੈਕਸੀਮਮ ਰੀਫਿਲ ਜਾਂ
1: ਰੀਫਿਲ,
0: ਹੈ ਨਾ, ਉਹ ਹੁਣ ਕੀਤਾ ਵਾ ਇਹਨਾਂ ਨੇ ਚੇਂਜ,
1: ਡਾਕੂਮੈਂਟਸ ਮੈਂ ਦੇਖਿਆ।
0: ਹਾਂ, ਲਿਆ ਨੇਰ ਦਿੰਦੇ ਆ।
1: ਅੱਛਾ, ਇੱਕ ਇਹ ਗੱਲ ਆ, ਤੁਸੀਂ ਜਿਹੜੀ ਵੀ ਡਰਿੰਕ ਲੈ ਰਹੇ ਹੋ ਹੈ ਨਾ, ਉਹਦਾ ਜੇ ਤੁਸੀਂ ਕਹਿ ਦਿਓ ਨਾ ਕਿ ਬਾਈ ਲੈਸ ਸਾਈਜ਼, ਅਤੇ ਹੁਣ ਦੇ ਈਦਰ ਸੇ ਨੋ ਵੀ ਕਾਂਟ ਡੂ ਇਟ, ਅਸੀਂ ਕਰਦੇ ਹੀ ਨਹੀਂ, ਜਾਂ ਫਿਰ ਉਹ ਮਤਲਬ ਕਹਿ ਲਓ 8 ਦੀ ਡਰਿੰਕ ਹੈ ਤਾਂ ਉਸੇ ਟਾਈਮ 9:30 ਹੋ ਗਈ ਚਾਰਜ ਕਰ ਲੈਣਾ,
0: ਇੱਦਾਂ ਹੀ ਕਰਦੇ। ਇਹਦੇ ਨਾਲ ਰਿਲੇਟਿਡ ਵੀ ਤੁਹਾਨੂੰ ਮੈਂ ਇੱਕ ਕਹਾਣੀ ਦੱਸਦਾ, ਪਰ ਇਹ ਤੋਂ ਪਹਿਲਾਂ ਆਪਾਂ ਕੰਪਲੀਟ ਕਰ ਲਈਏ। ਅੱਛਾ, ਜਿਹੜੀ ਚੀਜ਼ ਇਹਨੂੰ ਸਮਅਪ ਕਰਦੀ ਆ ਹੁਣ ਉਹ ਆ ਜੰਕ ਫੂਡ।
1: ਹਾਂ,
0: ਠੀਕ ਆ, ਮਤਲਬ ਇਹ ਸਾਰਾ ਕੁਛ ਤੁਸੀਂ ਉਹਦੇ 'ਚ ਭਾਵੇਂ ਜਿੰਨੇ ਵੀ ਹੁਣ ਤੁਸੀਂ ਨਾਂ ਲੈ ਲਓ, ਜਿੰਨੇ ਵੀ ਫਾਸਟ ਫੂਡ ਨੇ ਜੰਕ ਫੂਡ ਨੇ, ਉਹ ਸਾਰੀਆਂ ਤੁਸੀਂ ਕੋਈ ਵੀ ਮਸ਼ਹੂਰ ਮਸ਼ਹੂਰ ਥਾਵਾਂ ਦੇ ਜਿਹੜੀਆਂ ਬਹੁਤ ਜ਼ਿਆਦਾ ਚਰਚਾ 'ਚ ਹੋਣਗੀਆਂ ਸੋਸ਼ਲ ਮੀਡੀਆ ਦੇ ਉੱਤੇ, ਕਿਉਂਕਿ ਆਪਾਂ ਜ਼ਿਆਦਾਤਰ ਉਹਦੇ ਰਾਹੀਂ ਆਪਾਂ ਉੱਥੇ ਪਹੁੰਚਦੇ ਹਾਂ, ਅਤੇ ਉਹਦੇ ਉਹ ਸਾਰੀਆਂ ਇਹਦੇ ਕਰਕੇ ਮਸ਼ਹੂਰ ਹੋਣਗੀਆਂ।
1: ਸਭ ਤੋਂ ਮੇਨ ਪੁਆਇੰਟ ਜਿਹੜਾ ਮਤਲਬ ਕਹਿ ਲਓ ਇਹਨੂੰ ਆਈਸਿੰਗ ਔਨ ਦਾ ਕੇਕ, ਇਹ ਸੋਸ਼ਲ ਮੀਡੀਆ ਕਿ ਬੰਦਾ ਜਾਂਦਾ ਹੀ ਇਹ ਸੋਚ ਨਾਲ ਕਿ ਇਹ ਇੰਨਾ ਮਸ਼ਹੂਰ ਆ ਕਿ ਮੈਂ ਵੀ ਇੱਕ ਤਸਵੀਰ ਖਿੱਚ ਕੇ ਪਾ ਲਵਾਂ ਕਿ ਮੈਂ ਇੱਥੋਂ ਹੋ,
0: ਮੈਂ ਵੀ ਉੱਥੇ ਗਿਆ ਸੀ,
1: ਹਾਂ ਮੈਂ ਹੋ ਆਇਆ।
0: ਤੇ ਬੇਸਿਕਲੀ ਇਹ ਸਾਰਾ ਤੁਸੀਂ ਆਪਾਂ ਜੇ ਵੇਖੀਏ ਨਾ, ਤੇ ਜਿਹੜਾ ਲੂਣ ਆ, ਜਿਹੜਾ ਮਿੱਠਾ ਆ, ਜਿਹੜਾ ਠੰਡਾ ਆ, ਜਾਂ ਜਿਹੜਾ ਤੇਲ ਆ, ਹੈਵੀਨੈਸ ਆ, ਤਲਿਆ ਵਾ, ਹੈਵੀ ਆ, ਚੀਜ਼ੀ ਆ, ਉਹ ਸਾਰਾ ਜਿਹੜਾ ਅਫਕੋਰਸ ਉਹ ਖਾਣ ਦੇ ਵਿੱਚ ਨਾ ਤੁਹਾਨੂੰ ਵਧੀਆ ਲੱਗਦਾ ਵਾ, ਕਿਉਂਕਿ ਕੋਈ ਵੀ ਚੀਜ਼ ਜਿਹੜੀ ਆ ਉਹ ਹੁਣ ਇੱਦਾਂ ਨਹੀਂ ਤੁਹਾਨੂੰ ਕੋਈ ਹੈਲਦੀ ਕਿਸੇ ਜਗ੍ਹਾ ਦੇ ਉੱਤੇ ਜੇ ਮਿਲ ਰਿਹਾ ਅਤੇ ਉਹ ਇੱਦਾਂ ਨਹੀਂ ਤੁਹਾਨੂੰ ਮਤਲਬ ਪਾਊਗਾ ਮਸ਼ਹੂਰ। ਕਰੋ ਫੋਰ ਐਗਜ਼ਾਮਪਲ, ਤੁਸੀਂ ਚਾਹ ਲਾ ਲਓ, ਦੂਰ ਕੀ ਜਾਣਾ ਵਾ, ਚਾਹ ਲਾ ਲਓ, ਅਤੇ ਚਾਹ ਤੁਸੀਂ ਜੇ ਕਹੋ ਵੀ ਉਹ ਫਲਾਣੇ ਥਾਂ 'ਤੇ ਕੋਈ ਕੋਈ ਮੰਨ ਲਓ ਕੈਫੇ ਜਾਂ ਕੋਈ ਚਾਹ ਵਾਲਾ ਜਿਹੜਾ ਵਾ ਦੁਕਾਨ ਵਾਲਾ, ਕੋਈ ਫਿੱਕੀ ਚਾਹ ਵੇਚਦਾ ਵਾ, ਕਿੱਦਾਂ ਮਸ਼ਹੂਰ, ਕਿੱਦਾਂ ਮਸ਼ਹੂਰੀ ਹੋ ਜੂਗੀ ਉਹਦੀ ਚਾਹ ਦਾ, ਅਤੇ ਜਿਹੜਾ ਰੌਲਾ ਰੱਪਾ ਵਾ ਉਹ ਹੈ ਹੀ ਮਿੱਠੇ ਦਾ ਵਾ, ਉਹ 'ਚ ਘੱਟ ਮਿੱਠਾ ਪਾ ਕੇ ਬਣਾ ਲਓ, ਉਹੀ ਚਾਹ ਤੁਹਾਨੂੰ ਨਕੰਮੀ ਲੱਗਣਾ ਪੈਂਦੀ ਹੈ ਨਾ। ਅਤੇ ਕੀ ਆਪਾਂ ਇੱਕ ਹੋਰ ਤੁਸੀਂ ਗੱਲ ਵਿੱਚ ਛੇੜੀ ਹੈ ਨਾ ਲੈਸ ਸਾਈਜ਼ ਵਾਲੀ, ਇੱਥੇ ਨਾ ਚੌਦ ਦਫ਼ਾ ਕਰੋ ਕੀ ਨਾਂ ਕੀ ਲੈਣਾ, ਇੱਕ ਰੈਸਟੋਰੈਂਟ ਸੀ ਇੱਕ, ਅਤੇ ਉਹਨਾਂ ਨੇ ਨਾ $18 ਦੀ ਡਰਿੰਕ, ਆਈ ਥਿੰਕ 16 ਜਾਂ 18 ਦੀ, ਕਾਫ਼ੀ ਮਹਿੰਗੀ, ਮਤਲਬ ਮੇਰੀ ਔਕਾਤ ਤੋਂ ਮਹਿੰਗੀ, ਅਤੇ ਉਹ ਕਵੇ ਰਬਾਬ ਕਹਿੰਦੀ ਵੀ ਮੈਂ ਲੈਣੀ ਆ, ਉਹਨੇ ਲਾਗਲੇ ਟੇਬਲ 'ਤੇ ਵੇਖ ਲਈ, ਨਾ ਉਹਨਾਂ ਨੇ ਪੂਰੀ ਮਤਲਬ ਇੱਕ ਮਤਲਬ ਪੂਰਾ
1: ਰੰਗ
0: ਪਤਲਾ ਜਿਹਾ ਬਰੀਕ ਜਿਹਾ ਹੈ ਨਾ, ਬਰੀਕ ਜਿਹਾ ਮਤਲਬ ਮੰਨ ਲਓ ਮਰੀਅਲ ਜਿਹਾ ਗਲਾਸ ਜਿਹੜਾ ਲੰਮਾ ਹੀ ਲੰਮਾ ਹੁੰਦਾ ਵਾ ਹੈ ਨਾ, ਅਤੇ ਉੱਤੇ ਉਹਦੇ ਪ੍ਰੋਪਰ ਉਹ ਖੰਡ ਖੁੰਡ ਜਿਹੀ ਲਾ ਕੇ ਅਤੇ ਜਿੱਦਾਂ ਉਹਨੂੰ ਸਜਾਇਆ ਅਤੇ ਉੱਤੇ ਟੋਪੀ ਜਿਹੀ ਵਾਲੀ ਉਹ ਵਿੱਚ ਰੱਖੀ ਮੋਕਟੇਲ ਜਿੱਦਾਂ ਬਣਾਉਂਦੇ ਪੂਰਾ ਐਂ ਮਤਲਬ ਐਂ ਪੂਰੇ ਕੜੇਲ ਕੱਢੇ ਦੋ ਤਿੰਨ ਰੰਗ ਜੇ ਉਹਦੇ 'ਚ ਹੋਣ ਹੈ ਨਾ, ਅਤੇ ਮੈਂ ਕਿਹਾ ਚੱਲ ਲਿਆ ਦੇ ਹੈ ਨਾ, ਅਤੇ ਉਹਦਾ ਗਲਾ ਗੁਲਾ ਜਿਹਾ ਖਰਾਬ ਹੋਇਆ ਸੀ ਉਹ, ਅਤੇ ਉਹਨੇ ਕੀ ਕੀਤਾ ਵੀ ਲਿਆ ਕੇ ਅਤੇ ਦੇ ਤਾ, ਅਤੇ ਮੈਂ ਕਿਹਾ ਵੀ ਤੂੰ ਪਲੀਜ਼ ਇਹਦੇ 'ਚੋਂ ਨਾ ਆਈਸ ਕੱਢ ਦੇ, ਜਿਹੜੀ ਤੁਸੀਂ ਆਈਸ ਵਾਲੀ ਗੱਲ ਕੀਤੀ, ਮੈਂ ਵੀ ਇਹਦੇ 'ਚੋਂ ਆਈਸ ਜਿਹੜੀ ਆ ਉਹ ਕੱਢ ਦੇ, ਅਤੇ ਉਹ ਚੌਕੇ 'ਤੇ ਲੈ ਗਈ ਉਹ, ਅਤੇ ਬਾਅਦ 'ਚ ਉਹਨੇ ਕੀ ਕੀਤਾ ਵੀ ਹੁਣ ਉਹ ਜਿੱਦਾਂ ਮੈਂ ਜੋ ਐਕਸਪਲੇਨ ਕੀਤਾ ਉਹ ਬੜਾ ਮਤਲਬ ਵੇਖਣ 'ਚ ਉਹਦੀ ਲੁੱਕ ਲੁੱਕ ਦੇ ਪੈਸੇ ਸੀ, ਇੱਕ ਨੋਰਮਲ ਗਲਾਸ ਹੁੰਦਾ ਜਿਹ 'ਚ ਆਪਾਂ ਜਿਹ 'ਚ ਹਾਰਡ ਡਰਿੰਕ ਸਰਵ ਕਰਦੇ ਆ ਆਮ ਜਿਹੜਾ ਰੈਗੂਲਰ ਗਲਾਸ ਹੁੰਦਾ, ਉਹਨੇ ਕੀ ਕੀਤਾ ਉਹਦੇ 'ਚੋਂ ਬਰਫ਼ ਬੁਰਫ਼ ਕੱਢੀ ਉਹ ਸਾਰਾ ਜਿਹੜਾ ਉਸ ਗਲਾਸ ਦੇ ਵਿੱਚ ਲੱਦਿਆ ਅਤੇ ਲਿਆ ਕੇ ਅਤੇ ਟੇਬਲ 'ਤੇ ਧਰਤਾ। ਮੈਂ ਵੀ ਤੂੰ ਦੱਸ ਇਹਦੇ ਹੱਲ ਵੇਖ ਕੇ ਅਤੇ ਮੈਨੂੰ ਦੱਸ ਵੀ ਕੀ ਇਹ $16 ਦੀ ਡਰਿੰਕ ਆ, ਮੈਂ ਇਹ ਕੀ ਬਦਤਮੀਜ਼ੀ ਆ
1: ਵੇਟਰਸ, ਮੈਂ ਕਹਿਣ ਲੱਗਾ ਨੋਟਿਸ ਪੀਰੀਅਡ ਦੇ ਹੋਣੀ ਹੈ।
0: ਨਹੀਂ ਉਹ ਮਾਲਕ ਵੀ ਇੱਦਾਂ ਦਾ ਹੀ ਥਾਈ ਰੈਸਟੋਰੈਂਟ ਹੀ, ਮਾਲਕ ਵੀ ਉਸੇ ਤਰ੍ਹਾਂ ਦਾ ਹੀ। ਮੈਂ ਮੈਨੂੰ ਲੱਗਾ ਮੈਂ ਉਹਨਾਂ ਦਾ ਕੀ ਵਿਚਾਰੀਆਂ ਦਾ ਕਸੂਰ ਹੁੰਦਾ, ਉਹਨਾਂ ਨੇ ਤਾਂ ਫੜ ਕੇ ਲਿਆ ਕੇ ਰੱਖਣਾ ਅਤੇ ਖੜਨਾ, ਅਤੇ ਜਿਹੜਾ ਬਾਹਰ 'ਤੇ ਕੰਮ ਕਰਨ ਡਿਆ ਮੈਂ ਉਹਨੂੰ ਜਾ ਕੇ ਕਿਹਾ, ਮੈਂ ਕਿਹਾ ਯਾਰ ਵੀ ਤੂੰ ਇਹ ਕੀ ਮਜ਼ਾਕ ਆ ਵੀ ਤੂੰ ਯਾਰ ਇੰਨੇ ਤੈਨੂੰ ਲੱਗਦਾ ਵੀ ਆਹ $16 ਵਾਲੀ ਚੀਜ਼ ਤੂੰ ਮੈਨੂੰ ਇਹ ਦੇ ਰਿਹਾ, ਕਹਿੰਦਾ ਤੁਸੀਂ ਆਈਸ ਕਢਾਈ ਉਹੀ ਤੇਰੇ ਸਾਹਮਣੇ ਆਉਂਦਾ ਜੋ ਹੈਗਾ ਸੀ ਉਹੀ ਕੱਢ ਕੇ ਆਪਾਂ ਉਹਦੇ ਵਿੱਚ ਪਾ ਦਿੱਤਾ। ਮਤਲਬ
1: ਹਾਂ ਗੱਲ ਉਹੀ ਹੈ ਕਿ ਉਹ ਵੇਖੋ ਕਿ ਦੇ ਯੂਜ਼ ਦਿਸ ਟਰਮ ਨਾ ਇੰਸਟਾਗ੍ਰਾਮੇਬਲ, ਕਿ ਇਹ ਕੈਫੇ ਇੰਸਟਾਗ੍ਰਾਮੇਬਲ ਹੈ ਜੀ, ਇਹ ਖਾਣ ਪੀਣ ਵਾਲੀ ਥਾਂ ਇੰਸਟਾਗ੍ਰਾਮੇਬਲ ਹੈ, ਕਿ ਅਸੀਂ ਪੇਸ਼ ਇਸ ਤਰ੍ਹਾਂ ਕਰਦੇ ਹਾਂ ਆਪਣੇ ਫੂਡ ਨੂੰ। ਕਿ ਮੈਂ ਵੈਸੇ ਬਹੁਤਾ ਦੇਖਦਾ ਨਹੀਂ ਮਾਸਟਰ ਸ਼ੈਫ ਵਗੈਰਾ ਵਰਗੇ ਸ਼ੋਜ਼, ਪਰ ਮੈਂ ਥੋੜ੍ਹੇ ਕੁ ਟਾਈਮ ਪਹਿਲਾਂ ਇੱਕ ਦੇਖਿਆ ਸੀਗਾ, ਇੰਡੀਆ ਦਾ ਹੀ ਸੀਗਾ ਮਾਸਟਰ ਸ਼ੈਫ, ਕੋਈ ਮਤਲਬ ਮਾਸਟਰ ਸ਼ੈਫ ਨਹੀਂ ਸੀਗਾ ਪਰ ਸ਼ੈਫ ਵਾਲਾ ਹੀ ਸੀਗਾ। ਉਹਦੇ ਅੰਦਰ ਜਿੰਨੇ ਆਪਣੇ ਮਸ਼ਹੂਰ ਨੇ ਨਾ, ਵਿਕਾਸ ਖੰਨਾ ਵਗੈਰਾ ਅਤੇ ਇੱਕ ਦੋ ਉਹ ਆਏ ਹੋਏ, ਅਤੇ ਉਹ ਜਿੰਨਾ ਕੁ ਪੁਆਇੰਟ ਟੇਸਟ ਨੂੰ ਦੇ ਰਹੇ ਸੀਗੇ ਉਨੇ ਹੀ ਪੁਆਇੰਟ ਉਹੀ ਵੈਲਿਊ ਪੁਆਇੰਟ ਦੀ ਪ੍ਰੈਜੈਂਟੇਸ਼ਨ ਦੀ ਵੀ ਸੀ। ਉਹ ਤੁਹਾਨੂੰ ਫਿਰ ਉਸ ਤੋਂ ਵੀ ਪਤਾ ਲੱਗ ਜਾਂਦਾ ਕਿ ਉਹ ਕੁਆਂਟਿਟੀ ਫਿਰ ਉਨੀ ਗੀ ਕਿ ਮੰਗਾਈ ਬਾਅਦ ਚੋਂ ਪਹਿਲੇ ਮੁੱਕ ਗਈ ਹੈ।
0: ਹਾਂ ਇੱਕ
1: ਫਿਊਜ਼ਨ ਵਗੈਰਾ ਖਾਣ ਚੱਲ ਜਾਓ, ਇਹੀ ਸੀ ਨਾ।
0: ਸੋ ਤੁਸੀਂ ਅੱਜ ਕੱਲ੍ਹ ਜਿਹੜੀ ਉਹ ਇਹ ਜਿਹੜੇ ਸ਼ੋਅ ਨੇ ਇਹਨਾਂ ਦੇ ਵਿੱਚ ਕਿਸੇ ਹੱਦ ਤੱਕ ਖਾਣੇ ਨੂੰ ਵਿਗਾੜਿਆ ਵੀ ਜਾਂਦਾ ਨਾ, ਇੰਨਾ ਕੁ ਜ਼ਿਆਦਾ ਮਤਲਬ ਜਿੱਦਾਂ ਮੰਨ ਲਓ ਬੰਦਿਆਂ ਦੇ ਅੱਜ ਕੱਲ੍ਹ ਇੰਨਾ ਜ਼ਿਆਦਾ ਉਹ ਮੇਕਅਪ ਕੀਤਾ ਜਾਂਦਾ। ਹੁਣ ਉਹ ਜਿਹੜੇ ਉਹ ਕੰਟੈਸਟ ਨੇ ਉਹਨਾਂ ਦੇ ਵਿੱਚ ਕਈ ਵਾਰੀ ਆਪਾਂ ਵੇਖਿਆ ਹੋਵੇ ਅਤੇ ਜਿਹੜੇ ਸ਼ੈਫ ਹੁੰਦੇ ਨੇ ਜਾਂ ਸ਼ੈਫਣੀਆਂ,
1: ਸ਼ੈਫਣੀਆਂ ਵੈਰੀ ਨਾਈਸ ਗੁੱਡ ਟਰਮ,
0: ਉਹ ਮਤਲਬ ਉਹਨਾਂ ਦਾ ਜਿਹੜਾ ਤਿਆਰੀ ਆ ਉਹਨਾਂ ਦੀ, ਜਿਹੜਾ ਉਹਨਾਂ ਦਾ ਮੇਕਅਪ ਸ਼ੇਕਅਪ ਅਤੇ ਉਹ ਸਾਰਾ ਕੁਛ, ਉਹ ਲੱਗਦਾ ਹੁੰਦਾ ਵੀ ਇਹ ਕੁਕਿੰਗ ਕਰਨ ਵਾਲਾ ਬੰਦਾ ਵਾ।
1: ਰਿਐਲਿਟੀ ਸ਼ੋਅਜ਼ ਦੇ ਅੰਦਰ ਤਾਂ ਇੱਕ ਹੋਰ ਬੜੀ ਪ੍ਰੋਬਲਮ ਆ, ਖਾਸ ਕਰ ਇਹ ਵਾਲੇ ਬਿਗ ਬੋਸ ਵਗੈਰਾ ਤਾਂ ਚਲੋ ਹੈ ਹੀ ਕਲੇਸ਼ ਕਲੂਸ਼ ਦਾ ਘਰ ਨਾ, ਅੱਜ ਕੱਲ੍ਹ ਇੱਕ ਨਵਾਂ ਸ਼ੁਰੂ ਹੋਇਆ ਬਈ ਲੋਕਅਪ।
0: ਅੱਛਾ
1: ਉਹ ਤਾਂ ਮਤਲਬ ਕਿਉਂਕਿ ਉਹ ਨੈਟਫਲਿਕਸ 'ਤੇ ਆ, ਉਹ ਤਾਂ ਸ਼ਰਮਾਂ ਹੀ ਲਾਈਆਂ ਹੋਈਆਂ ਉਹਦੇ 'ਚ ਤਾਂ, ਉਹ ਤਾਂ ਗੱਲ
0: ਹੀ ਇੱਦਾਂ ਦਾ ਹੀ ਇਸ ਟਾਈਪ।
1: ਹਾਂ ਹਾਂ ਬਿਗ ਬੋਸ ਵਰਗਾ ਹੀ ਕੰਸੈਪਟ ਹੈ, ਰਿਤੇਸ਼ ਦੇਸ਼ਮੁਖ ਅਤੇ ਫਰਾਹ ਖਾਨ ਕਰਦੇ ਇਹਨੂੰ, ਕੀ ਕਹਿੰਦੇ ਆਪਾਂ ਹੋਸਟ,
0: ਹੋਸਟ ਓਕੇ।
1: ਪਹਿਲੇ ਕੰਗਨਾ ਰਨੌਤ ਕਰਦੇ ਸੀ, ਤਦ ਆਉਂਦਾ ਸੀਗਾ ਇੰਡੀਆ ਦੇ ਐਮ ਐਕਸ ਪਲੇਅਰ 'ਤੇ, ਇੱਥੇ ਚੱਲਦਾ ਨਹੀਂ ਨਾ ਐਮ ਐਕਸ ਪਲੇਅਰ, ਸੋ ਅਸੀਂ ਤਦ ਦੇਖਿਆ ਨਹੀਂ ਹੋਇਆ, ਹੁਣ ਨੈਟਫਲਿਕਸ ਨੇ ਚੱਕ ਲਿੱਤਾ। ਸੋ ਖੈਰ ਇਹ ਵਾਲੇ ਜੇ ਆਪਾਂ ਛੱਡ ਦਈਏ, ਜਿਹੜਾ ਸਿੰਗਿੰਗ ਰਿਐਲਿਟੀ ਸ਼ੋਅ ਆ, ਡਾਂਸ ਵਾਲਾ ਜਾਂ ਫਿਰ ਕੁਕਿੰਗ ਵਾਲਾ, ਉਹ 'ਚ ਵੀ ਕਿੰਨੀ ਹੀ ਹੈ ਨਾ ਮਤਲਬ ਬੋਰਿੰਗ, ਅਤੇ ਜਿਹੜੀ ਚੀਜ਼ਾਂ ਦਾ ਕੋਈ ਰੋਲ ਨਹੀਂ ਉਹ ਵਾਲਾ, ਬਿਨਾਂ ਗੱਲ ਦਾ ਹਿਊਮਰ ਇੰਡਿਊਸ ਕਰਨ ਦੀ ਕੋਸ਼ਿਸ਼ ਕਰਨੀ, ਹਾਸਾ ਆਉਂਦਾ ਨਹੀਂ ਕਿਸੇ ਗੱਲ ਦਾ, ਬਿਨਾਂ ਗੱਲ ਦੀ ਗਰੀਬੀ, ਮੈਂ ਗਰੀਬ ਘਰ ਸੇ ਹੂੰ, ਪਾਪਾ ਇਹ ਕਰਤੇ ਥੇ ਵੋ ਕਰਤੇ ਥੇ ਨਾ ਸਭ ਕੁਛ। ਇੱਕ ਆ ਪਿੱਛੇ ਜਿਹੇ ਰੈਪ ਵਾਲਾ ਸ਼ੋਅ ਆਇਆ ਸੀਗਾ ਐਮ ਟੀ ਵੀ ਦਾ, ਉਹ ਸਾਰਾ ਯੰਗ ਕਰਾਊਡ ਰਫਤਾਰ ਹੋਏ ਤਾਂ ਸੀਗਾ, ਅਤੇ ਬੰਦੇ ਨੇ ਕਿਹਾ ਬੰਦਾ ਆਇਆ, ਕਹਿੰਦਾ ਮੈਂ ਗਰੀਬ, ਮੇਰੇ ਪਾਪਾ ਬਹੁਤ ਗਰੀਬ ਹੈ, ਮੈਂ ਵੀ ਗਰੀਬ ਘਰ ਸੇ ਹੂੰ। ਉਹ ਰਫਤਾਰ ਕਹਿੰਦਾ ਚੋਰੀ ਕਰਕੇ ਤੋਂ ਨਹੀਂ ਖਾਤੇ ਨਾ, ਚੋਰੀ ਕਰਕੇ ਤੋਂ ਨਹੀਂ ਖਾਤੇ ਨਾ। ਉਹ ਕਹਿੰਦਾ ਨਹੀਂ ਨਹੀਂ ਚੋਰੀ ਕਰਕੇ ਨਹੀਂ, ਕਹਿੰਦਾ ਮੈਨੇ ਜੋ ਜੁੱਤੇ ਪਹਿਨੇ ਨਾ ਇਹ 3 ਸਾਲ ਪੁਰਾਣਾ। ਕਿਸੇ ਪਤਾ, ਤੁਝੇ ਹੀ ਪਤਾ ਨਾ 3 ਸਾਲ ਪੁਰਾਣੇ, ਮੇਰੇ ਲਈ ਤਾਂ ਨਏ ਆ, ਯੇ ਰੋਣਾ ਮਤ ਕਰ, ਰੈਪ ਕਰ, ਰੈਪ ਕਰ ਵਿਚਾਰਾ। ਉਹ ਇੰਨੇ ਮੀਮ ਬਣੇ ਨਾ ਉਹਦੇ, ਉਹ ਵਿਚਾਰਾ ਕਹਿੰਦਾ ਯਾਰ ਇਹ ਤਾਂ ਮੈਂ ਗਲਤ ਥਾਂ ਤੇ ਆ ਗਿਆ, ਨੀਚੇ ਲੋਕਾਂ ਨੇ ਲਿਖਿਆ ਬਾਈ ਆਪ ਟੀ ਵੀ ਵੱਲੋਂ ਪ੍ਰਜਾਇਆ ਕਰੋ, ਵਾਪ ਰੋ ਪੀਚ ਨਾ ਟੋਂ, ਆਹ ਬੜਾ ਮਿਊਜ਼ਿਕ
0: ਨਹੀਂ ਉਹ ਹੈ ਤੇ ਇਹੋ ਕੁਛ। ਅੱਛਾ ਜਿਹੜਾ ਇਹ ਰਿਤੇਸ਼ ਦੇਸ਼ਮੁਖ ਆ, ਉਦਾਂ ਬੰਦਾ ਮੈਨੂੰ ਸਿਆਣਾ ਲੱਗਦਾ ਵਾ, ਪਰ ਪਤਾ ਨਹੀਂ ਕਿਉਂ ਪ੍ਰੋਜੈਕਟ ਇਦਾਂ ਦੇ ਕਿਉਂ ਕਈ ਵਾਰੀ ਕਰ ਜਾਂਦਾ।
1: ਪੈਸੇ ਦੀ ਬਹੁਤ ਜ਼ਰੂਰਤ ਹੈ ਨਾ
0: ਜਿਹੜਾ, ਪਰ ਇਹ ਤੇ ਉਹਦਾ ਪਿਓ ਤਗੜਾ ਪੋਲੀਟੀਸ਼ੀਅਨ ਰਿਹਾ ਵਾ, ਪੈਸਾ
1: ਗੱਲ ਅਮੀਰ ਆਦਮੀ ਨੂੰ ਜ਼ਿਆਦਾ ਦੀ ਲੋੜ ਨਹੀਂ, ਮਤਲਬ ਇਹ ਵੀ ਤਾਂ ਗੱਲ ਹੈ ਨਾ, ਆਪਣਾ ਮੇਨਟੇਨ ਵੀ ਤਾਂ ਕਰਨਾ ਨਾ.
0: ਅੱਛਾ ਇਹ ਇੱਕ ਮੈਨੂੰ ਥੋੜਾ ਜਿਹਾ ਲੱਗਦਾ ਇਹ ਟੀਰ ਨਹੀਂ ਮਾਰਦਾ ਥੋੜਾ ਜਿਹਾ, ਅੱਖਾਂ 'ਚ ਫਰਕ ਨਹੀਂ ਇਹਦੇ?
1: ਅੱਛਾ ਹੁਣ ਮੈਂ ਦੇਖਾਂਗਾ.
0: ਹਾਂ ਧਿਆਨ ਨਾਲ ਵੇਖ,
1: ਹੁਣ ਮੈਂ ਪੱਕਾ ਦੇਖਾਂਗਾ. ਪਰ ਹਾਂ ਜੇ ਆਪਾਂ ਉਹ ਸ਼ੋਅ ਦੀ ਹੀ ਗੱਲ ਕਰੀਏ, ਕੰਸੈਪਟ ਵੀ ਇੰਨਾ ਕੋਈ ਮਜ਼ੇਦਾਰ ਜਿਹਾ ਨਹੀਂ ਮੈਨੂੰ ਲੱਗਾ. ਗੋਵਿੰਦਾ ਦੀ ਵਾਈਫ ਆ ਉਹਦੇ ਅੰਦਰ, ਅਤੇ ਹੋਰ ਕੌਣ ਕੌਣ ਆ ਬਈ? ਗੋਵਿੰਦਾ ਦੀ ਵਾਈਫ ਰਾਮ ਕਪੂਰ ਆਏ. ਰਾਮ ਕਪੂਰ ਯਾਦ ਤੁਹਾਨੂੰ? ਭਾਰਾ ਜਿਹਾ ਸੀਗਾ ਇੱਕ,
0: ਬੜੇ
1: ਅੱਛੇ ਲੱਗਦੇ ਨੇ. ਸੁੱਕਾ ਜਿਹਾ ਹੋ ਕੇ ਆ ਗਿਆ ਉਹ ਵੀ ਉਹਦੇ ਅੰਦਰ.
0: ਅੱਛਾ ਪਤਲਾ ਹੋ ਗਿਆ?
1: ਹਾਂ ਹੋਰ ਪਤਾ ਨਹੀਂ, ਦੋ ਚਾਰ ਲੋਕ ਮੇਰੇ ਮਤਲਬ ਆਈ ਡੋਂਟ ਨੋ ਕੌਣ ਨੇ ਉਹ. ਜ਼ਿਆਦਾਤਰ ਇਨਫਲੂਐਂਸਰ ਵਗੈਰਾ ਵੀ ਬਹੁਤ ਆ ਗਏ ਨਾ ਹੁਣ ਇਸ ਮਾਰਕੀਟ ਦੇ ਅੰਦਰ, ਹਰ ਕਿਸੇ ਦਾ ਨਹੀਂ ਪਤਾ ਹੁੰਦਾ. ਸੋ ਉਹ ਲੋਕ ਵੀ ਨੇ, ਅਤੇ ਉਹ ਕੰਸੈਪਟ ਬਣਾਇਆ ਕਿ ਉਹਨਾਂ ਨੇ ਜੇਲ੍ਹ ਬਣਾਈ ਹੋਈ ਹੈ, ਜਿਸ ਬਿਗ ਬੋਸ 'ਚ ਘਰ ਹੈ, ਜੇਲ੍ਹ ਬਣਾਈ ਹੈ, ਜੇਲ੍ਹ ਨਾਲ ਤੁਸੀਂ ਦੋ ਦੋ ਬੰਦਿਆਂ ਨੇ ਇਕੱਠੇ ਰਹਿਣਾ, ਅਤੇ ਫਿਰ ਉਹੀ ਹੈ ਕਿ ਖਾਣਾ ਜੇ ਚਾਹੀਦਾ ਤਾਂ ਉਨਾ ਕੀ ਆਉਣਾ, ਤੁਹਾਨੂੰ ਖੋਣਾ ਪੈਣਾ ਇੱਕ ਦੂਸਰੇ ਤੋਂ, ਟਾਸਕ ਵਗੈਰਾ,
0: ਜੇਲ੍ਹ ਕੀ ਰੋਟੀ ਖਾਣੀ ਪੜੇਗੀ.
1: ਹਾਂ ਬਸ ਉਹ ਸਭ ਡਰਾਮੇ ਬਸ ਇਹ ਚੱਲਦਾ.
0: ਪਤਾ ਨਹੀਂ ਕਿੱਥੋਂ ਇਹੋ ਜਿਹੇ ਲੈ ਆਉਂਦੇ ਆ, ਮਤਲਬ ਇਹ ਉਹ ਤਾਂ ਚਲੋ ਲੈ ਹੀ ਆਉਂਦੇ ਆ, ਪਰ ਇਹ ਆ ਵੀ ਇਹ ਚੱਲਦੇ ਵੀ ਬੜੇ.
1: ਹਾਂ ਸੁਹੇਲ ਖਾਨ ਆ ਗਿਆ ਸੁਹੇਲ ਸ਼ੋਅ 'ਚ? ਨਹੀਂ ਇੱਕ ਹੋਰ ਸ਼ੋਅ ਆਇਆ ਸੀ ਬਿਗ ਬੋਸ ਵਰ ਗਈ, ਉਹਦੇ ਅੰਦਰ ਸੁਹੇਲ ਖਾਨ ਆ, ਉਹ ਕੁਨਾਲ ਖੇਮੂ ਕਰਦਾ ਪਿਆ ਉਹਨੂੰ ਹੋਸਟ. ਨਾਮ ਉਹਦਾ ਮੇਰੇ ਖਿਆਲ ਨਾਲ ਅਲਾਇੰਸ ਨਾਮ ਆ, ਉਹ ਆ ਪ੍ਰਾਈਮ 'ਤੇ ਮੈਂ ਦੇਖਿਆ ਨਹੀਂ ਉਹ, ਪਰ ਉਹ ਵੀ ਇਹੀ ਕੰਸੈਪਟ ਹੈ ਕਿ ਤੁਸੀਂ ਬੇਸਿਕਲੀ ਅਲਟੀਮੇਟਲੀ ਕੰਸੈਪਟ ਬਿਗ ਬੋਸ ਇਹ ਹੈ ਕਿ ਤੁਸੀਂ 20-25 ਦਿਨ ਸਾਰਿਆਂ ਨੇ ਰਲ ਕੇ ਇੱਕ ਘਰ ਦੇ ਅੰਦਰ ਰਹਿਣਾ, ਤਾਂ ਤੁਹਾਨੂੰ ਤੰਗ ਤੁੰਗ ਕਰਾਂਗੇ, ਰੋਟੀ ਪਾਣੀ ਨਹੀਂ ਮਿਲੂਗੀ ਤਾਂ ਆਪਾਂ 'ਚ ਕਲੇਸ਼ ਕਰੂੰਗੇ, ਹੈ ਨਾ, ਜਿਹੜਾ ਪੀਂਦਾ ਉਹਨੂੰ ਪੀਣ ਨੂੰ ਨਹੀਂ ਮਿਲਣਾ, ਜਿਹੜਾ ਸਿਗਰਟ ਪੀਂਦਾ ਉਹਨੂੰ ਸਿਗਰਟ ਪੀਣ ਨੂੰ ਮਿਲਦੀ. ਪਤਾ ਨਹੀਂ ਕੌਣ ਕੰਟੈਸਟੈਂਟ ਸੀਗਾ ਬਿਗ ਬੋਸ ਦਾ, ਉਹ ਉਹਨੂੰ ਜਦੋਂ ਪੁੱਛਿਆ ਸਕ੍ਰਿਪਟਡ ਹੁੰਦਾ, ਕਹਿੰਦਾ ਸਕ੍ਰਿਪਟਡ ਨਹੀਂ ਹੈ, ਕਹਿੰਦਾ ਸਕ੍ਰਿਪਟ ਇਹ ਤਾਂ ਸਾਨੂੰ ਓਬਵੀਅਸਲੀ ਇਹ ਪਤਾ ਹੀ ਹੈ ਕਿ ਬਈ ਜੇ ਕੁਛ ਮਸਾਲਾ ਨਹੀਂ ਦਊਂਗੇ ਤਾਂ ਦਿਸੂਗੇ ਨਹੀਂ, ਕਿਉਂਕਿ 24 ਘੰਟੇ ਦੀ ਫੁਟੇਜ, ਮਗਰ ਇੱਕ ਘੰਟੇ 'ਚ ਜਿੰਨਾ ਇੰਨਾ ਤਕੜਾ ਕੁਛ ਕਰੋ ਕਿ ਘੰਟਾ ਤੁਹਾਡਾ ਘਟੇ, ਤੁਸੀਂ ਆਓ ਉਹਦੇ ਅੰਦਰ. ਕਹਿੰਦਾ ਮੇਨ ਇਸ਼ੂ ਪਤਾ ਕਿੱਥੋਂ ਆਉਂਦਾ ਕਿ ਐਵਰੀ ਵਨ ਹੂ ਇਜ਼ ਦੇਅਰ ਉਹ ਪੀਂਦਾ ਖਾਂਦਾ ਹੈ, ਹੈ ਨਾ, ਅਤੇ ਕਹਿੰਦਾ ਉੱਥੇ ਮਿਲਣਾ ਨਹੀਂ ਤੁਹਾਨੂੰ. ਅੱਛਾ ਜੇ ਮਿਲਣਾ ਤਾਂ ਬਹੁਤ ਹੀ ਲਿਮਿਟਿਡ, ਕਿਉਂਕਿ ਕਹਿੰਦੇ ਇਹਨਾਂ ਨੂੰ ਪਤਾ, ਇਹਨਾਂ ਨੇ ਤਕੜੇ ਪੈਨਲਿਸਟ ਰੱਖੇ ਹੁੰਦੇ ਆ, ਸਾਈਕੋਲੋਜਿਸਟ ਸਾਈਕੈਟ੍ਰਿਸਟ ਵਗੈਰਾ ਦੇ, ਕਿ ਕਿਸੇ ਬੰਦੇ ਨੂੰ ਬਿਨਾਂ ਆਮ ਸ਼ਾਂਤ ਸ਼ਾਂਤ ਬੰਦੇ ਨੂੰ ਕਿਸੇ ਇਰੀਟੇਟ ਕੀਤਾ ਜਾ ਸਕਦਾ,
0: ਹੈ ਨਾ,
1: ਕਿ ਸਮਝੋ ਤੁਸੀਂ ਤੁਸੀਂ ਆਦੀ ਹੋ ਕਿ ਤੁਸੀਂ ਲੈਟ ਸਪੋਜ਼ ਤੁਸੀਂ ਬ੍ਰੇਕਫਾਸਟ ਕਰਨ ਦੇ ਆਦੀ ਹੋ ਕਿ ਤੁਸੀਂ ਖਾਣਾ ਹੋ ਜਾਂਦਾ, ਬ੍ਰੇਕਫਾਸਟ 'ਚ ਸੀਰੀਅਲ ਖਾਣਾ, ਦੁੱਧ ਚਾਹੀਦਾ, ਅਤੇ ਤੁਸੀਂ 9 ਵਜੇ ਹੀ ਕਰਦੇ ਹੋ, ਜਾਣ ਕੇ ਤੁਹਾਡੇ ਕੋਲ ਗਰੋਸਰੀ ਆਉਣੀ ਹੈ 12 ਵਜੇ, ਤੁਹਾਡਾ ਬ੍ਰੇਕਫਾਸਟ ਲੇਟ ਹੋ ਗਿਆ. ਕਹਿੰਦਾ ਇਹ ਚੀਜ਼ਾਂ ਇਹ ਸਭ ਦਿਖਾਉਂਦੇ ਨਹੀਂ ਆ, ਪਰ ਤੁਹਾਡੇ ਖਾਣ ਪੀਣ, ਤੁਹਾਡੀ ਆਦਤਾਂ ਨਾਲ ਇੱਦਾਂ ਦਾ ਖੇਡਦੇ ਆ ਕਿ ਤੁਸੀਂ ਆਪਣੇ ਜਿਸ ਵੀ ਘਰ 'ਚ ਰਹਿੰਦੇ ਹੋ, ਹੈ ਨਾ, ਤੁਹਾਡਾ ਵਾਸ਼ਰੂਮ ਅਗੇਨ ਮਾਸਟਰ ਬੈਡਰੂਮ 'ਤੇ ਮੇਰੇ ਖਿਆਲ ਨਾਲ ਪ੍ਰੀਟੀ ਮਸ਼ੋਰ ਦਰਵਾਜ਼ਾ ਵੀ ਲੱਗਾ ਹੁੰਦਾ ਹੋਵੇਗਾ ਉਹਨਾਂ ਬਾਥਰੂਮਾਂ 'ਚ, ਅਤੇ ਇੱਥੇ ਤੁਸੀਂ ਤੁਹਾਨੂੰ ਸ਼ੇਅਰ ਕਰਨੀ ਪੈਂਦੀ ਹੈ ਸਪੇਸ. ਕਈ ਵਾਰੀ ਜਾਣ ਕੇ ਇੱਦਾਂ ਕਹਿ ਦੇਣਗੇ ਕਿ ਆਹ 2 ਅਸੀਂ ਨਾ ਠੀਕ ਕਰਨੇ ਪਏ ਹਾਂ, ਸੋ ਆਹ 4 ਹੀ ਨੇ. ਕਹਿੰਦੇ ਇਹ ਤੁਹਾਡੇ ਰੂਟੀਨ ਨਾਲ, ਇੱਕ ਤਾਂ ਵੈਸੇ ਤੁਸੀਂ ਰੂਟੀਨ ਤੋਂ ਪਰੇ ਹੋ, ਆਪੇ ਬਰਤਨ ਸਾਫ਼ ਕਰੋ, ਆਪੇ ਖਾ ਰਹੇ ਹੋ, ਜੋ ਕਰ ਰਹੇ ਹੋ, ਵਟਐਵਰ, ਹੈ ਨਾ, ਅਤੇ ਤੁਹਾਨੂੰ ਇੱਦਾਂ ਇਰੀਟੇਟ ਕਰਦੇ ਤਾਂ ਕਿ ਤੁਸੀਂ ਕਲੇਸ਼ ਕਰੋ ਅਤੇ ਲੋਕ ਦੇਖਣ ਤਾਂ ਇੰਜੋਏ ਕਰਨ.
0: ਸੋ ਬੇਸਿਕਲੀ ਤੁਹਾਡਾ ਕਲੇਸ਼
1: ਤੁਹਾਨੂੰ, ਹਾਂ ਮਤਲਬ ਬੇਸਿਕਲੀ ਹੁਣ ਇੰਡੀਅਨ ਟੀ ਵੀ 'ਤੇ ਇਹ ਠੱਪਾ ਲੱਗ ਚੁੱਕਾ ਕਿ ਕਲੇਸ਼ ਹੀ ਵਿਕਦਾ.
0: ਹਾਂ ਕਿਉਂਕਿ ਜਿੰਨੇ ਵੀ ਪਰਿਵਾਰਿਕ ਡਰਾਮਿਆਂ ਦੇ ਨਾਂ ਦੇ ਉੱਤੇ ਸਾਰਾ ਉਹ ਕਲੇਸ਼ ਹੀ ਆ.
1: ਉਹ ਵੀ ਮਤਲਬ ਉਹ ਤਾਂ ਉਦੋਂ ਤੋਂ ਸ਼ੁਰੂ ਹੋ ਗਿਆ ਸੀਗਾ ਨਾ, ਇਹ ਜਿਹੜੇ ਆਏ ਸੀਗੇ 2002-3 ਦੇ ਅੰਦਰ, ਜਿੰਨੇ ਵੀ ਆਹ ਸਾਊਸ ਬਹੂ ਟਾਈਪ ਸੀਰੀਅਲ ਸ਼ੁਰੂ ਹੋਏ ਸੀ, ਉਹ 'ਚ ਵੀ ਆ ਗਿਆ ਸੀ ਕਿ ਉਹ ਔਰਤਾਂ ਹੀ ਔਰਤਾਂ ਨੂੰ ਖਰਾਬ ਕਰ ਰਹੀਆਂ, ਆਟੇ ਮੇਂ ਨਮਕ ਚਲ ਗਿਆ ਜੀ, ਇਹ ਹੋ ਗਿਆ ਜੀ, ਉਹ ਹੋ ਗਿਆ ਜੀ. ਇੱਕ ਪਤਾ ਨਹੀਂ ਪਿੱਛੇ ਦੇ ਕਿਹੜਾ ਸ਼ੋਅ ਆਉਂਦਾ ਹੈਗਾ, ਮੈਂ ਹੈਰਾਨ ਹੋਇਆ, ਮੈਂ ਕੀ ਹੋ ਰਿਹਾ, ਉਹ ਮੱਖੀ ਬਣ ਜਾਂਦੀ ਆ ਉਸ ਘਰ ਦੀ ਜਿਹੜੀ ਨੂੰਹ ਆ, ਉਹਦੇ ਤੋਂ ਕੋਈ ਮੰਤਰ ਕਰਦਾ ਉਹ ਮੱਖੀ ਬਣ ਜਾਂਦੀ ਹੈ.
0: ਵਾਹ.
1: ਫਿਰ ਕਹਿੰਦੇ ਹੇ ਮਾਤਾ ਜੀ, ਮੈਂ ਮੱਖੀ ਤੋਂ ਬਣ ਗਈ ਹਾਂ ਪਰ ਮੈਂ ਆਪਣੇ ਘਰ ਕੋ ਬਚਾ ਕਰ ਰਹੂੰਗੇ. ਪਤਾ ਨਹੀਂ ਮੱਖੀ ਬਣ ਕੇ ਕਿਸ ਤਰੀਕੇ ਨਾਲ ਸੈਟ ਕਰਦੇ. ਮੈਂ ਕਿਹਾ ਇਹ ਬੰਦਾ ਕੀ ਨਸ਼ਾ ਕਰ ਰਿਹਾ, ਰਾਈਟਰ ਕੋਈ ਮੈਨੂੰ ਦੱਸੇ.
0: ਉਹ ਫਿਲਮ ਵੀ ਹੈਗੀ ਹੈ ਨਾ ਇੱਕ ਮੱਖੀ,
1: ਉਹ ਬਹੁਤ ਵਧੀਆ ਫਿਲਮ ਹੈ.
0: ਹਾਂ ਫਿਲਮ ਬਹੁਤ ਵਧੀਆ,
1: ਰਾਜਾ ਮੌਲੀ ਵਧੀਆ ਫਿਲਮਾਂ
0: ਬਣਾਉਂਦਾ. ਫਿਲਮ ਵਧੀਆ, ਸੋ ਉਹ ਤੇ ਕਰ ਜਾਂਦੇ ਆ ਨਾ,
1: ਉਹ ਸਮਝ ਜਾਂਦੇ ਆ. ਇਹ ਜਿਹੜਾ ਮਿਸਟਰ ਬੀਨ ਬਣਦਾ ਨਾ ਭਾਜੀ, ਉਹਦਾ ਵੀ ਇੱਕ ਸ਼ੋਅ ਆ, 7-8 ਐਪੀਸੋਡ ਆ ਬੱਚਿਆਂ ਵਾਲਾ, ਇਟਸ ਗੁੱਡ, ਤੁਸੀਂ ਵੀ ਦੇਖੋ, ਇੰਜੋਏ ਕਰੋਗੇ. ਮੈਨ ਵਰਸਿਸ ਬੀ, ਉਹ ਵੀ ਇਹ ਕਿ ਉਹਦੇ ਘਰ ਦੇ ਅੰਦਰ ਮਧੂਮੱਖੀ ਆ ਗਈ ਹੈ ਯਾਰ, ਭੁੰਡੀ ਆ ਗਈ ਆ.
0: ਅੱਛਾ.
1: ਉਹ ਹੁਣ ਤੰਗ ਆਇਆ ਪਿਆ, ਤੇ ਉਹੀ ਜਿਸ ਤਰ੍ਹਾਂ ਮਿਸਟਰ ਬੀਨ 'ਚ ਸੀਗਾ, ਇਹ 'ਚ ਥੋੜਾ ਬਹੁਤ ਬੋਲਦਾ, ਪਰ ਅਗੇਨ ਉਹਦੀ ਬੋਡੀ ਲੈਂਗੁਏਜ ਤੇ ਉਹਦੀ ਹਨਾ ਹੁਨਰ ਉਹੀ ਆ. ਇੰਨਾ ਵਧੀਆ 7-8 ਐਪੀਸੋਡ ਇੱਕੋ ਵਾਰ 'ਚ ਦੇਖ ਜਾਂਦੇ ਹੈ ਵੀ, ਮਤਲਬ ਠੀਕ ਠੀਕ ਜੇ, ਮਤਲਬ 25-26 ਮਿੰਟ ਵਾਲੇ ਐਪੀਸੋਡ. ਵੈਰੀ ਗੁੱਡ, ਗੁੱਡ.
0: ਨਹੀਂ ਉਹ ਤਾਂ ਚਲੋ ਗਏ ਨਾ, ਉਹ ਤਾਂ ਕ੍ਰੀਏਟਿਵਿਟੀ ਹੋ ਗਈ, ਵੀ ਕੋਈ ਐਂਟਰਟੇਨਮੈਂਟ ਹੋ ਗਈ. ਪਰ ਇਹ ਇੱਕ ਖਾਸ, ਪਰ ਚਲੋ ਇੱਕ ਸੋਰਟ ਆਫ ਅਡਿਕਸ਼ਨ ਹੀ ਆ ਇਸ ਤਰ੍ਹਾਂ ਦੇ, ਇਸ ਤਰ੍ਹਾਂ ਦੇ ਸ਼ੋਆਂ ਦੀ, ਤੇ ਜਿਹਨਾਂ ਨੂੰ ਹੈਗੀ ਆ ਉਹਨਾਂ ਨੂੰ ਬਹੁਤ ਹੈ. ਆਪਾਂ ਹੁਣ ਉਹ ਵੇਖੀਏ, ਕਿਉਂਕਿ ਕਿਤੇ ਨਾ ਕਿਤੇ ਕੁਛ ਨਾ ਕੁਛ ਤੇ ਉਹਦੇ ਵਿੱਚੋਂ ਸ਼ਾਇਦ ਤੁਹਾਨੂੰ ਆਪਣੇ ਵਰਗਾ ਲੱਭ ਹੀ ਜਾਂਦਾ.
1: ਮੈਂ ਤਾਂ ਇਹ ਕਹਿ ਰਿਹਾ, ਦੇਖੋ ਇੰਡੀਆ ਦਾ ਸਭ ਤੋਂ ਵੱਡਾ ਸੁਪਰ ਸਟਾਰ ਪਿਛਲੇ 5-6 ਸਾਲ ਤੋਂ ਕੋਈ ਹਿੱਟ ਫਿਲਮ ਹੀ ਨਹੀਂ ਆਈ, ਇਜ਼ ਜਸਟ ਡੂਇੰਗ ਬਿਗ ਬੋਸ. ਫੈਕਟ ਹੈ.
0: ਕੌਣ ਹੈ? ਸਲਮਾਨ ਖਾਨ.
1: ਕੋਈ ਇੰਨੀ ਮਸ਼ਹੂਰ ਕੋਈ ਹਿੱਟ ਫਿਲਮ ਹੀ ਨਹੀਂ ਆਈ ਹੈ ਇੰਨੇ ਟਾਈਮ ਤੋਂ।
0: ਅੱਛਾ ਇਹ ਆਪਣਾ ਹੁੰਦਾ ਇਹਨਾਂ ਦਾ ਜਾਂ ਇਹਨਾਂ ਨੂੰ ਉਹਦੀ ਮਤਲਬ ਪੀਆਰ ਲਈ ਕਿਸੇ ਨੇ ਹਾਇਰ ਕੀਤਾ ਹੁੰਦਾ ਅੱਗੇ ਲਾਇਆ ਹੁੰਦਾ
1: ਕਿ ਮਤਲਬ
0: ਮਤਲਬ ਇਹ ਹੈ ਵੀ ਉਹਨਾਂ ਦਾ ਆਪਣਾ ਇਨਵੈਸਟਮੈਂਟ ਹੁੰਦੀ ਪ੍ਰੋਡਿਊਸਰ ਦੇ
1: ਬਿਗ ਬੋਸ ਨਹੀਂ ਉਹਨਾਂ ਦੀ ਇਹ ਐਂਡਮੋਲ ਦਾ ਪਰ ਜਿਸ ਤਰ੍ਹਾਂ ਜਦੋਂ ਕਪਿਲ ਸ਼ਰਮਾ ਵੈਂਟ ਥਰੂ ਅ ਵੈਰੀ ਬੈਡ ਫੇਜ਼ ਹਨਾ ਅਤੇ ਕਲਰਸ ਤੋਂ ਸੋਨੀ 'ਤੇ ਆਇਆ ਜਦੋਂ ਹਨਾ ਤਾਂ ਉਹ ਸਲਮਾਨ ਖਾਨ ਦੀ ਪ੍ਰੋਡਕਸ਼ਨ ਸੀਗੀ ਸਲਮਾਨ ਖਾਨ ਨੇ ਪ੍ਰੋਡਿਊਸ ਕੀਤਾ ਸੀਗਾ
0: ਉਹਦਾ ਪੈਸਾ
1: K9 ਹਾਂ ਕੇ ਜਿੱਥੇ K9 ਪ੍ਰੋਡਕਸ਼ਨ ਲਿਖਿਆ ਆ ਗਿਆ ਉਹ ਸਲਮਾਨ ਖਾਨ ਬੇਸਿਕਲੀ ਸਲਮਾਨ ਖਾਨ ਦੇ ਬੈਸਟ ਫਰੈਂਡ ਦਾ ਪੈਸਾ ਸੋ ਓਬਵੀਅਸਲੀ ਸਲਮਾਨ ਖਾਨ ਦਾ ਹੀ ਪੈਸਾ ਇਹਨਾਂ ਲੋਕਾਂ ਨੇ ਵੀ ਇੱਕ ਰੈਸਲਰ ਸ਼ੋਅ ਕਰਨਾ ਹੁੰਦਾ ਸਿੱਧੇ ਤੌਰ 'ਤੇ ਹਨਾ ਸੋ ਇਹ ਵਾਲਾ ਤਾਂ ਐਂਡੇਮੋਲ ਵਾਲਿਆਂ ਦਾ ਸ਼ੋਅ ਆ ਸਲਮਾਨ ਖਾਨ ਗੈਟਸ ਪੇਡ ਅਰਾਊਂਡ 3-5 crore ਰੁਪੀਸ ਐਵਰੀ ਐਪੀਸੋਡ
0: ਓਕੇ
1: ਹਫ਼ਤੇ 'ਚ ਦੋ ਵਾਰੀ ਆਉਣਾ ਹੀ ਆਉਣਾ ਜਿੰਨੀਆਂ ਵੀ ਆਪਣੀ ਲਾਈਫ ਚ ਸਾਊਥ ਇੰਡੀਅਨ ਫਿਲਮਾਂ ਵੇਖੀਆਂ ਉਹਨਾਂ ਸਾਰਿਆਂ ਦੇ ਹੀਰੋ ਦੀ ਆਵਾਜ਼ ਸੇਮ ਹੈ ਉਹ ਇਹਦੀ ਹੀ ਹੈ ਉਹ ਇਹ ਬਿਗ ਬੋਸ ਵਾਸਤੇ ਆਵਾਜ਼ ਭਾਰੀ ਕਰਦਾ ਬੇਸ ਵਧਾਉਂਦਾ ਅਦਰਵਾਈਜ਼ ਉਹ ਜਿੰਨੇ ਵੀ ਤੁਹਾਡੇ ਆਹ ਮਤਲਬ ਸ਼੍ਰੇਸ ਤਲਪੜੇ ਨੇ ਜਿਸ ਤਰ੍ਹਾਂ ਆਵਾਜ਼ ਦੇ ਦਿੱਤੀ ਅਲੂ ਅਰਜੁਨ ਦੀ ਆਹ ਕਿਹੜੀ ਫਿਲਮ ਆਈ ਸੀ ਪਿੱਛੇ ਜੇ ਪੁਸ਼ਪਾ
0: ਓਕੇ ਹੈ ਨਾ
1: ਅਤੇ ਜਾਂ ਫਿਰ ਸ਼ਰਦ ਕੇਲਕਰ ਨੇ ਆਵਾਜ਼ ਦਿੱਤੀ ਇਹਦੇ ਵਾਸਤੇ ਬਾਹੂਬਲੀ ਵਾਸਤੇ
0: ਅੱਛਾ ਆਪਣੀ ਨਹੀਂ ਆਵਾਜ਼ ਉਹਨਾਂ ਦੀ
1: ਹਾਂ ਓਬਵੀਅਸਲੀ ਇਹਨਾਂ ਦੋਨਾਂ ਇਹਨਾਂ ਦਾ ਤਾਂ ਅੱਛਾ ਐਕਸੈਂਟ ਨਹੀਂ ਨਾ ਹਿੰਦੀ ਦਾ ਪਰ ਇਹ ਦੋ ਤੁਸੀਂ ਕੇਸ ਮਾਈਨਸ ਕਰ ਦਿਉ ਉਹ ਜਿਹੜਾ ਬੰਦਾ ਜਿਹੜਾ ਬਿਗ ਬੋਸ ਦੀ ਆਵਾਜ਼ ਦਿੰਦਾ ਆਈ ਐਮ ਨੋਟ ਗੈਟਿੰਗ ਹਿਜ਼ ਨੇਮ ਪਤਾ ਨਹੀਂ ਸ਼ਿਵ ਨਾਮ ਓਮ ਨਾਮ ਇੱਦਾਂ ਹੀ ਨਾਮ ਉਹ ਬੰਦੇ ਦਾ ਹੀ ਕੰਮ ਹੈ ਸਾਰਾ ਉਹ ਮੇਨ ਹੀਰੋ ਦੀ ਆਵਾਜ਼ਾਂ ਜਦੋਂ ਵੀ ਸੁਣੋਗੇ ਉਹਦੀਆਂ ਇਹ ਥੋੜ੍ਹਾ ਬਹੁਤ ਮੋਡੂਲੇਸ਼ਨ ਕਰਦਾ ਰਹਿੰਦਾ ਪਰ ਹੁਣ ਜਦੋਂ ਮੈਂ ਤੁਹਾਨੂੰ ਕਹਿ ਤਾਂ ਤੁਸੀਂ ਕਦੇ ਵੀ ਦੇਖੋਗੇ ਨਾ ਤੁਹਾਨੂੰ ਪਤਾ ਲੱਗ ਜਾਏ ਕਿ ਆਹ ਫਿਲਮ ਵਾਲਾ ਮੇਨ ਐਕਟਰ ਵਾਲੀ ਆਵਾਜ਼ ਅਤੇ ਦੂਸਰੇ ਵਾਲੀ ਹਾਂ ਸਿਮਿਲਰ ਹੀ ਆ ਥੋੜ੍ਹਾ ਇੱਦਾਂ ਨਹੀਂ ਇੱਦਾਂ ਕੀਤਾ ਬਸ ਇੰਨਾ ਕੁ ਫਰਕ
0: ਜਿੱਦਾਂ ਏ ਆਈ 'ਚ ਉਹ ਬਣਾਏ ਜਾਂਦੇ ਆ ਗਾਣੇ ਪਰ ਉਹ ਜਨਾਨੀ ਬੰਦਾ ਇੱਕੋ ਹੀ ਆ ਚਲੋ ਖੈਰ ਬਹੁਤ ਸਾਰਾ ਕੁਛ ਆ ਬਹੁਤ ਕੁਛ ਆ ਸਾਡੇ ਆਸ ਪਾਸ ਮਤਲਬ ਇੰਨਾ ਕੁ ਕੁਛ ਆ ਵੀ ਤੁਸੀਂ ਜਿਹੜੀ ਇੱਕ ਚੀਜ਼ ਦੇ ਵਿੱਚ ਫਸ ਕੇ ਰਹਿ ਗਏ ਬਸ ਉਸੇ 'ਚ ਹੀ ਰਹਿ ਗਏ ਤੁਸੀਂ ਫਿਰ ਉੱਥੋਂ ਬਾਹਰ ਨਹੀਂ ਨੇ ਤੁਸੀਂ ਨਿਕਲ ਪਾਉਂਦੇ ਤੁਹਾਨੂੰ ਲੱਗਦਾ ਵਿਚਾਰ ਉਹ ਲੜੀ ਜੀ ਤੁਰੀ ਆ ਉਹ ਹੀ ਵੇਖੀ ਜਾਂਦੇ ਅਤੇ ਖੈਰ ਜਿਹਦੇ ਵੀ ਸਮੇਂ ਦੇ ਉੱਤੇ ਤੁਸੀਂ ਇਸ ਟਾਈਮ ਸ਼ੋਅ ਸੁਣ ਰਹੇ ਹੋ ਕਿਉਂਕਿ ਸਾਡੇ ਰਿਪੀਟ ਵੀ ਚੱਲਦੇ ਨੇ ਇਸ ਪ੍ਰੋਗਰਾਮ ਦੇ ਅਤੇ ਉਸੇ ਸਮੇਂ ਦੇ ਮੁਤਾਬਕ ਇਹਨੂੰ ਤੁਸੀਂ ਸੈੱਟ ਕਰ ਲਿਓ
1: ਪਲੀਜ਼ ਥੈਂਕ ਯੂ
0: ਉਹ ਜ਼ਿਆਦਾ ਸਵੇਰੇ ਸਵੇਰੇ ਤੁਸੀਂ ਸੁਣ ਰਹੇ ਹੋ ਅਤੇ ਤੁਹਾਨੂੰ ਲੱਗ ਰਿਹਾ ਹੋਵੇ ਵੀ ਸਵੇਰੇ ਸਵੇਰੇ ਯਾਰ ਮਤਲਬ ਸੈਡ ਸੌਂਗ
1: ਕਿਹੜੀ ਕਿਹੜੀ ਯਾਦ ਕਰਾਤੀ
0: ਅਤੇ ਸਵੇਰੇ ਅਤੇ ਬੇਸਿਕ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਯਾਰ ਮੈਨੂੰ ਮੈਨੂੰ ਲੱਗਦਾ ਵੀ ਇਹ ਕੋਈ ਕੰਪਲਸ਼ਨ ਨਹੀਂ ਆ ਹਾਂ ਇੱਕੋ ਕੈਟੇਗਰੀ ਹੁੰਦੀ ਹੈ ਜਿਹੜੀ ਉਹ ਸੁਣ ਕੇ ਅਤੇ ਰੋ ਰਹੀ ਹੁੰਦੀ ਹੈ ਪਰ ਇਹ ਇਹ ਕੋਈ ਜ਼ਰੂਰੀ ਤਾਂ ਨਹੀਂ ਆ ਵੀ ਸੈਡ ਸੌਂਗ ਸੁਣ ਕੇ ਅਤੇ ਤੁਹਾਨੂੰ ਉਹ ਇਹ ਲੱਗੇ ਵੀ ਹਾਂ ਕੋਈ ਕਿਸੇ ਨੂੰ ਯਾਦ ਹੀ ਕਰ ਰਿਹਾ ਵਾ ਕੋਈ ਰੋ ਹੀ ਰਿਹਾ ਵਾ ਜਾਂ
1: ਉਹ
0: ਵੀ ਹਾਂ ਉਹ ਇੱਦਾਂ ਦਾ ਹੋਇਆ ਤੁਹਾਡੇ ਨਾਲ ਕੁਛ ਸੋ ਇਹ ਉਹ ਵੈਸੇ ਹੀ ਆਈ ਥਿੰਕ ਇੱਕ ਇੱਕ ਦੌਰ ਹੀ ਜਦੋਂ ਮੰਨ ਲਓ
1: ਇਹਦੇ ਮਸ਼ਹੂਰ ਹੋ ਗਏ
0: ਹਾਂ ਜਦੋਂ ਮੰਨ ਲਓ ਇਹ ਸੈਡ ਹੀ ਸੈਡ ਅਤੇ ਮਤਲਬ ਇਸੇ ਕੈਟੇਗਰੀ ਦੇ ਗਾਣੇ ਚੱਲਦੇ ਹੁੰਦੇ ਸੀ ਅੱਜ ਕੱਲ੍ਹ ਖੈਰ ਨਹੀਂ ਆ ਉਹ
1: ਕੋਈ ਤੜਕਦਾ ਫੜਕਦਾ ਚਟਪਟਾ ਜਿਹਾ ਗਾਣਾ ਸੁਣਾ ਜਾਓ ਨਾ ਲੋਕ
0: ਚਟਪਟਾ ਕਿੱਦਾਂ ਦਾ ਸੁਣਨਾ ਮਤਲਬ
1: ਕੁਛ ਵੀ ਚਟਪਟਾ ਜਿਹਾ ਸੁਣਾ ਦੋ ਨਾ
0: ਚਟਪਟਾ ਮਤਲਬ ਦਰਦ ਭਰੇ ਹੋਊਗਾ ਫਿਰ ਬਾਕੀ ਸਾਰੇ ਆਪਾਂ ਦਰਦ ਭਰੇ ਚਲਾਏ
1: ਅੱਛਾ ਫਿਰ ਅੱਜ ਫਿਰ ਠੀਕ ਹੈ ਜਾਂਦੇ ਜਾਂਦੇ ਵੀ
0: ਕਿਉਂ
1: ਐਵੇਂ ਜਿਹੜਾ ਇੱਕ ਅੱਧਾ ਰਹਿ ਗਿਆ ਜਿਹਨੂੰ ਚੇਤੇ ਨਹੀਂ ਆਈ ਹੁਣ ਵੀ ਅੱਜ ਅਖੀਰ ਲਗਾਣਾ ਜਾਂਦਾ
0: ਨਹੀਂ ਅਪ ਟੂ ਯੂ ਵੈਸੇ ਜੇ ਤੁਸੀਂ ਮਤਲਬ
1: ਨਹੀਂ ਨਹੀਂ ਨਹੀਂ ਸੁਣਾਓ ਫਿਰ
0: ਨਹੀਂ ਵੇਖ
1: ਨਹੀਂ ਸੈਡ ਹੀ ਸੁਣਾਓ ਫਿਰ
0: ਵੇਖ ਲਓ
1: ਫਿਰ ਜੇ ਸੁਣਾਉਣਾ ਹੀ ਹੈ ਫਿਰ ਉਹ ਸੁਣਾਓ ਨਾ ਦ ਕਿੰਗ ਆਫ ਸੈਡ ਸੌਂਗਸ ਉਸ ਵੇਲੇ ਦਾ ਮੇਰੀ ਨਜ਼ਰਾਂ 'ਚ
0: ਕੌਣ
1: ਤੇਰੇ ਇੱਥੇ ਰੂਪ ਜੂ ਤੈਨੂੰ
0: ਨਹੀਂ ਉਹ ਤਾਂ ਬਾਅਦ ਦਾ ਆ ਗਿਆ ਨਾ ਉਸ ਤੋਂ ਪਹਿਲਾਂ ਵੀ
1: ਹੈ ਮੇਰਾ ਇਰਾ ਤੇ ਇਹ ਸੀਗਾ ਨਾ
0: ਨਹੀਂ ਨਹੀਂ ਇਰੇ ਦੀ ਨਹੀਂ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਵੀ ਉਹ ਜ਼ੋਨਰ ਹੋ ਰਿਹਾ ਨਾ
1: ਯਾਰ ਚੰਨ ਤੇ
0: ਆਪਾਂ ਕਿੱਥੇ ਇੱਕ ਪਾਸੇ ਆਪਾਂ ਕਿਹੜੇ ਸੁਣੇ ਆ ਯਾਰ ਹੈ
1: ਫਿਰ ਸਾਬਰਕੋਟੀ ਸਾਹਿਬ ਤੋਂ ਉੱਪਰ ਕੋਈ ਨਹੀਂ
0: ਆਵੇ ਤਾਂ ਲੱਗ ਨਹੀਂ ਰਿਹਾ ਵੀ ਜੋ ਮੈਂ ਸੁਣਾਉਣਾ ਉਹੀ ਸੁਣਾਉਣਾ
1: ਹਾਂ ਮੈਨੂੰ ਪਤਾ ਮੈਂ ਵੀ ਕਿਹੜਾ ਰੁਕਣਾ
0: ਮਹਿਸੂਸ ਨਹੀਂ ਹੋ ਰਿਹਾ ਦਾ ਨਹੀਂ ਯਾਰ ਔਖਾ ਮੈਂ ਕੋਸ਼ਿਸ਼ ਕਰ ਰਿਹਾ ਮੈਂ ਨਾਲ ਨਾਲ ਪਰ ਔਖਾ ਹੋ ਜਾਂਦਾ ਵਾ ਜੋ ਹੈਗਾ ਵਾ ਨਾ ਜੋ ਮਤਲਬ
1: ਪਰ ਇਹ ਗੱਲ ਆ ਇਹ ਵਾਲੇ ਗਾਣੇ ਕਿਹੜਾ ਸੀਗਾ ਹੰਝੂਆਂ ਦੇ ਵਿੱਚ ਗਮ ਪਾ ਕੇ ਪੀਣਾ ਸਿੱਖ ਲਿਆ
0: ਅੱਛਾ
1: ਟੈਰਿਫਿਕ ਵੀਡੀਓ ਕਿਆ ਵੀਡੀਓ, ਉਸ ਗਾਣੇ ਦੀ ਵੀਡੀਓ ਮੈਨੂੰ ਹਜੇ ਤੱਕ ਯਾਦ ਆ, ਕਿਆ ਸੀਨ
0: ਜਾਬੇ ਦਰਦੇ ਤੇਰੇ ਬਾਜੋ ਜੀ ਨਾ ਸਿੱਖ ਲੈ।
1: ਹਾਂ
0: ਓਕੇ, ਮੈਨੂੰ ਚੇਤਾ ਨਹੀਂ ਹੁਣ ਕਿਹੜੀ ਵੀਡੀਓ ਸੀ
1: ਉਹਦੇ ਅੰਦਰ ਉਹ ਭਾਈ, ਮੈਨੂੰ ਮਾਡਲ ਦਾ ਨਾਮ ਭੁੱਲ ਗਿਆ, ਸਗੋਂ ਤੁਸੀਂ ਹੀ ਉਸ ਦਿਨ ਦੱਸਿਆ ਸੀਗਾ ਉਹਨੇ ਪ੍ਰੋਪਰ ਬਨੈਣ ਜੀ ਪਾਈ ਹੋਈ ਆ, ਤੇ ਉਹਦੀ ਐਕਸ ਗਰਲਫ੍ਰੈਂਡ ਆ ਕੇ ਨਾ ਕਾਰ ਰੋਕਦੀ ਕਰਕੇ, ਉਹ ਫਿਰ
0: ਰਾਹੁਲ ਦੇਵ
1: ਮੀਂਹ ਪੈਂਦਾ, ਨਹੀਂ ਰਾਹੁਲ ਦੇਵ ਨਹੀਂ ਸੀਗਾ ਇਹਦੇ ਅੰਦਰ, ਕੋਈ ਹੋਰ ਜਿਹੜਾ, ਮੈਨੂੰ ਉਹ ਵੀ ਗਾਣਾ ਭੁੱਲ ਗਿਆ ਜਿਹੜਾ ਉਸ ਦਿਨ ਤੁਸੀਂ ਦਿਖਾਉਂਦੇ ਪਏ ਸੀਗੇ, ਮਨਮੋਹਨ ਵਾਰਸ ਸਾਹਿਬ ਦਾ ਗਾਣਾ ਸੀ ਮੇਰੇ ਖਿਆਲ ਨਾਲ ਕੋਈ, ਜਿਹਦੇ ਅੰਦਰ ਉਹ ਸੀਗਾ ਤੁਸੀਂ ਕਿ ਹਨਾ ਪਹਿਲੇ, ਨਹੀਂ ਦਿਲਜੀਤ ਦੋਸਾਂਝ ਦਾ ਇੱਕ ਗਾਣਾ ਸੀਗਾ ਜਿਹਦੇ ਅੰਦਰ ਹੀ ਵਾਜ, ਮੈਂ ਕਿਹਾ ਖਾੜਕੂ ਗਾਣੇ ਦੇ ਅੰਦਰ ਸੀਗਾ।
0: ਅੱਛਾ ਅੱਛਾ, ਉਹ ਠੀਕ ਹੈ ਬਿੱਲਾ ਜੀ,
1: ਹਾਂ ਮੇਰੇ ਖਿਆਲ ਉਹ ਨੇ ਉਸ ਗਾਣੇ ਦੇ ਅੰਦਰ, ਤੇ ਉਹ ਪ੍ਰੋਪਰ ਬੋਡੀ ਸ਼ੋਡੀ ਜੀ ਬਣੀ ਪਈ, ਉਹ ਫਿਰ ਉਹ ਬੋਨਟ ਖੁੱਲਦੇ ਗੱਡੀ ਦਾ ਕਾਰ ਠੀਕ ਕਰ ਰਿਹਾ, ਪਿੱਛੇ ਸਾਬਰਕੋਟੀ ਸਾਹਿਬ ਲੱਗੇ ਹੋਏ, ਹੰਝੂਆਂ ਦੇ ਵਿੱਚ ਗਮ ਪਾ ਕੇ
0: ਪੀਣਾ ਸਿੱਖ ਲਿਆ, ਜਾਵੇ ਦਰਦੇ ਤੇਰੇ ਬਾਜੋ ਜੀਣਾ ਸਿੱਖ ਲਿਆ। ਓਕੇ ਚਲੋ, ਖੈਰ ਆਪਾਂ ਧਰਮਪ੍ਰੀਤ ਸੁਣਦੇ ਹਾਂ।
1: ਗੁੱਡ,
0: ਲਓ ਜੀ ਆਪਾਂ ਧਰਮਪ੍ਰੀਤ ਸੁਣਦੇ ਹਾਂ ਤੇ ਨਾਲ ਤੁਹਾਡੇ ਕੋਲ ਲੈਂਦੇ ਹਾਂ ਇਜਾਜ਼ਤ। ਪ੍ਰੋਗਰਾਮ ਸੀ ਅੱਜ ਬੋਇਜ਼
1: ਬੋਇਜ਼ ਮੀਟਅਪ ਤੇ ਸਾਡੇ ਵੱਡੇ ਵਾਲੇ ਮੇਨ ਵਾਲੇ ਬੋਇਜ਼ ਸਾਹਿਬ, ਥੈਂਕ ਯੂ ਸੋ ਮਚ ਸਾਡੇ ਇਸ ਪ੍ਰੋਗਰਾਮ ਚ ਸ਼ਿਰਕਤ ਕਰਨ ਲਈ, ਥੈਂਕ ਯੂ ਸੋ ਮਚ।
0: ਧੰਨਵਾਦ ਜੀ, ਸ਼ੁਕਰੀਆ ਇਸ ਪ੍ਰੋਗਰਾਮ ਦਾ ਹਿੱਸਾ ਬਣਾਉਣ ਦੇ ਲਈ। ਤੇ ਹੁਣ ਤੁਹਾਡੇ ਕੋਲ ਲੈਂਦੇ ਹਾਂ ਇਜਾਜ਼ਤ ਤੇ ਗਾਣਾ ਸੁਣਦੇ ਹਾਂ ਧਰਮਪ੍ਰੀਤ ਦੀ ਆਵਾਜ਼ ਦੇ ਵਿੱਚ। ਉਹ ਕੁੜੀ ਕੌਣ,
1: ਉਹ ਕੁੜੀ ਕੌਣ,
0: ਉਹ ਕੁੜੀ ਕੌਣ, ਮਤਲਬ ਸੋਚ ਵੇਖਿਓ ਤੁਸੀਂ, ਮਤਲਬ ਵੇਖੋ ਵੀ ਕੁੜੀ ਜਿਹੜੀ ਮਤਲਬ ਨਵੀਂ ਨਵੀਂ ਵਿਆਹੀ ਆਈ ਆ ਉਹ ਕੀ ਨੋਟ ਕਰਦੀ ਆ, ਆਹ ਵੇਖ ਜਰਾ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ ਅਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਆਓ ਫਿਰ ਆਪਾਂ ਰਲ ਮਿਲ ਕੇ ਹੱਸਦੇ ਹਾਂ। ਅਤੇ ਮੇਰੇ ਨਾਲ ਹੱਸਣ ਦੇ ਲਈ ਆ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ।
1: ਵਾਹ,
0: ਕੀ ਗੱਲ, ਵੋਡਾਫੋਨ ਤੇ ਹੋ?
1: ਸੱਚੀ ਵੋਡਾਫੋਨ ਤੇ, ਤੁਹਾਨੂੰ ਚੇਤਾ ਨੀ ਤੁਸੀਂ ਪਰਸੋਂ ਫੋਨ ਕੀਤਾ? ਪਰਸੋਂ ਤੁਸੀਂ ਫੋਨ ਕੀਤਾ, ਮੈਨੂੰ ਕੋਈ ਤੁਹਾਡੀ ਆਵਾਜ਼ ਨਹੀਂ। ਮੈਂ ਕਿਹਾ ਭਾਈ ਤੁਸੀਂ ਮੈਨੂੰ ਫੋਨ ਕੀਤਾ, ਮੈਨੂੰ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ, ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ, ਪਲੀਜ਼ ਮੈਨੂੰ ਵਟਸਐਪ ਤੇ ਕਰੋ। ਵੋਡਾਫੋਨ ਦੇ ਅੱਜ ਕੱਲ੍ਹ ਜਿਹੜੀ ਗੁਜ਼ਰ ਨੇ ਨਾ, ਉਹੀ ਕਰ ਰਹੇ ਵਿਚਾਰੇ।
0: ਇਹ ਵਧੀਆ ਬੰਦਾ ਕਹਿੰਦੇ ਵੀ ਤੁਸੀਂ ਮੈਨੂੰ ਫੋਨ ਕੀਤਾ ਵਾ, ਤਾਂ ਇਸ ਕਰਕੇ ਤੁਸੀਂ ਆਪਣੀ ਗੱਲ ਦੇ ਆਪ ਜ਼ਿੰਮੇਵਾਰ ਹੋ। ਸੋਰੀ, ਸਾਡਾ ਤਾਂ ਨੈਟਵਰਕ ਨਹੀਂ ਆ ਰਿਹਾ। ਆ ਵੀ ਵਧੀਆ,
1: ਇੱਦਾਂ ਹੀ ਹੈ।
0: ਨਹੀਂ ਚਲੋ, ਪਰ ਆਓ ਆਪਣੇ ਬੱਚਿਆਂ ਦੇ ਨੈਟਵਰਕ ਜਿਹੜੇ ਨੇ ਉਹ ਬਿਲਕੁਲ ਕਾਇਮ ਨੇ, ਅਤੇ ਸਵੇਰੇ ਸਵੇਰੇ ਦੇ ਸਮੇਂ ਚੁਟਕਲੇ ਓਕੇ ਰਿਪੋਰਟ ਨੇ। ਅਤੇ ਆਓ ਫਿਰ ਆਪਾਂ ਵੱਧਦੇ ਹਾਂ ਅੱਗੇ। ਅਤੇ ਮੈਂ ਭਾਈ ਤੁਹਾਨੂੰ ਪਹਿਲਾਂ ਨਾਂ ਦੱਸ ਦਿੰਦਾ, ਅਤੇ ਜਿਹਦਾ ਜਿਹਦਾ ਵੀ ਨਾਂ ਹੋਊਗਾ ਅਗਲਾ ਉਹ ਅਨਮਿਊਟ ਕਰਕੇ ਰੱਖ ਲਏ, ਅਤੇ ਉਦੋਂ ਉਦੋਂ ਆ ਕੇ ਅਤੇ ਤੁਸੀਂ ਫਿਰ ਭਾਈ ਚੁਟਕਲੇ ਸੁਣਾਈ ਜਾਇਓ। ਕੱਲ੍ਹ ਐਂਬਰ ਅਤੇ ਗੁਰਬਾਜ ਦੀ ਵਾਰੀ ਨਹੀਂ ਹੈਗੀ, ਉਹਨਾਂ ਨੂੰ ਜਾਣਾ ਪਿਆ ਸੀ ਸਕੂਲ ਦੀ ਛੁੱਟੀ ਦਾ। ਅੱਜ ਸਭ ਤੋਂ ਪਹਿਲਾਂ ਆਪਾਂ ਵਾਰੀ ਉਹਨਾਂ ਨੂੰ ਦਿੰਦੇ ਹਾਂ। ਐਂਬਰ, ਗੁਰਬਾਜ, ਤਾਜ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਹੈ ਤੁਹਾਡਾ? ਸਤਿ ਸ੍ਰੀ ਅਕਾਲ, ਕੀ ਹਾਲ ਤੁਹਾਡਾ ਬਾਈ? ਸੋਰੀ ਗੁਰਬਾਜ, ਕੱਲ ਤੁਹਾਨੂੰ ਟਾਈਮ ਹੋ ਗਿਆ ਸਕੂਲ ਦਾ, ਹੈ ਨਾ? ਸਕੂਲ ਤੇ ਕਰਦੇ ਕਿ ਇਹ ਗੱਲ, ਸਾਈਕਲ ਤੇ ਕਿ ਸਕੂਟਰ ਤੇ?
2: ਸਕੂਟਰ।
1: ਓ, ਸਕੂਟਰ ਰੱਖਿਆ?
0: ਆਹੋ, ਤੇ
1: ਓ ਬੱਲੇ,
0: ਇਹ ਉਹਨੂੰ ਸਕੂਟਰ ਕਹਿੰਦੇ ਨੇ ਜਿਹੜਾ ਇੱਕ ਲੱਤ ਨਾਲ ਭਜਾਈਦਾ?
1: ਹਾਂ ਹਾਂ, ਮੈਂ ਸਮਝ ਗਿਆ। ਗੁੱਡ ਗੁੱਡ ਗੁੱਡ, ਲੈ ਸਵੈਗ ਹੈ, ਕੀ ਬਾਤਾਂ ਨੇ।
0: ਕੀ ਸੁਣਾਓਗੇ ਫਿਰ ਅੱਜ?
2: ਬੋਲੀ
0: ਬੋਲੀ, ਓਕੇ।
2: ਬਾੜੀ ਬਸੀ ਖਤਮ ਗਿਆ ਸੀ, ਖਤਮ ਦੇ ਆਂਦਾ ਚੋਕਾ, ਮਿੱਤਰਾਂ ਨੂੰ ਮਾਰ ਗਿਆ
0: ਤੇ ਰੱਖੋ।

0: ਘੈਂਟ ਬੋਲੀ ਹੋ ਗਈ। ਥੈਂਕ ਯੂ। ਸਤਿ ਸ਼੍ਰੀ ਅਕਾਲ ਅੰਬਰ, ਕੀ ਹਾਲ ਹੈ?
1: ਬੈਟਰ ਹੈ ਜੀ, ਬੈਟਰ ਵਧੀਆ ਵਧੀਆ। ਤੁਹਾਡੀ ਆਵਾਜ਼ ਆ ਗਈ ਜੀ, ਹੁਣ ਹੋਰ ਵਧੀਆ ਹੋ ਗਿਆ ਦਿਨ ਹੈ। ਕੱਲ ਤੁਹਾਡੀ ਸਗੋਂ ਮਿਸ ਹੋ ਗਈ ਸੀਗੀ ਕਾਲ ਸਾਡੇ ਤੋਂ।
0: ਤੁਸੀਂ ਚੁਟਕਲਾ ਕਿੱਥੇ ਸਾਂਭ ਕੇ ਰੱਖਿਆ? ਕੱਲ ਵਾਲਾ ਅੱਛਾ, ਬੋਲੀ ਸੁਣਾਉਣੀ।
1: ਬੋਲੀ
0: ਹੈ, ਬੋਲੀ ਤੁਸੀਂ ਕਿੱਥੇ ਰੱਖੀ? ਬੈਗ ਚ ਰੱਖ ਲਈ? ਚੁਟਕਲਾ? ਓਕੇ
1: ਚੁਟਕਲਾ,
0: ਓਕੇ ਓਕੇ,
1: ਹਜੇ ਵੀ ਸਾਂਭ ਕੇ ਰੱਖਿਆ।
0: ਚਲੋ ਚਲੋ
2: ਸੁਣੋ,
1: ਬੋਲੀ ਬੋਲੀ ਚੁਟਕਲੇ ਵਾਲੀ ਬੋਲੀ ਸੁਣਾ ਦੋ।
2: ਚੁਟਕਲਾ ਮੰਡੇ,
1: ਚੁਟਕਲਾ ਮੰਡੇ,
0: ਚੁਟਕਲਾ ਮੰਡੇ। ਓਕੇ ਠੀਕ ਹੈ।

0: ਬੜਾ ਘੈਂਟ ਗਾਣਿਆ ਹੀ ਸਾਰੀਆਂ ਟੋਨਾਂ ਯਾਦ ਕਰਤੀਆਂ ਵਾ ਕ੍ਰਿਸ਼ਨਾ ਕਹਿੰਦੀ ਆ ਕਿ ਕ੍ਰਿਸ਼ਨਲ ਕਹਿੰਦੀ ਭਲਾ
1: ਕ੍ਰਿਸ਼ਨਾ
0: ਕ੍ਰਿਸ਼ਨਾ ਕਹਿੰਦੀ ਆ ਓਕੇ ਮੈਨੂੰ ਲੱਗਦਾ ਉਹ ਕਹਿੰਦੀ ਆ ਕ੍ਰਿਸ਼ਨਲ
2: ਗੁੱਡ ਨੇਮ ਦੋ ਹਨਾ
0: ਹਾਂ
2: ਅੰਬਰ ਲੇਟ ਹੋ ਗਏ ਥੋੜਾ 30 ਸਾਲ
0: ਹਾਂਜੀ ਤੇ ਤੁਸੀਂ ਕੀ ਸੁਣਾਓਗੇ
1: ਚੁਟਕਲਾ
0: ਓਕੇ
1: ਸੰਤਾ ਕਹਿੰਦਾ ਭਾਬੀ ਦਾ ਕੀ ਨਾਮ ਹੈ ਪਾਪੂ ਕਹਿੰਦਾ ਗੂਗਲ ਕੁਮਾਰੀ ਸੰਤਾ ਉਹ ਕਿਉਂ ਪੱਪੂ ਸਵਾਲ ਇੱਕ ਪੁੱਛੋ ਜਵਾਬ ਦੱਸ ਦਿੰਦੀ
2: ਹੈ ਗੁੱਡ ਲੌਜਿਕ
0: ਤਾਜ ਕੌਣ ਜਿੱਤੂ ਫਿਰ ਫਾਈਨਲ ਹੈਲੋ
2: ਹੈਲੋ ਹੈਲੋ
0: ਫਾਈਨਲ ਕੌਣ ਜਿੱਤੂ
2: ਮੈਸੀ
0: ਤੇ ਗੋਲਡਨ ਬੂਟ ਜਿੱਤੂ ਨਾ ਮੈਚ ਤੇ ਫਿਰ ਅਰਜਨਟੀਨਾ ਜਿੱਤੂ ਹੈ ਮੈਸੀ ਜਿੱਤੂਗਾ ਹੋ ਸਕਦਾ ਮੈਸੀ ਬੂਟ ਜਿੱਤ ਜੇ ਕੱਲਾ ਇੱਥੇ ਕੁਐਸਚਨ ਮਾਰਕ ਰਹਿ ਗਿਆ
2: ਕੁਛ ਤੇ ਆਏਗਾ
0: ਲੂਪ ਹੋਲ ਰਹਿ ਗਿਆ ਯਹਾਂ ਪੇ ਕਿਆ ਮੰਗ ਲਿਆ
2: ਇਹ ਕਿਆ ਹੋ ਗਿਆ ਕੈਸੇ ਹੁਆ
0: ਥੈਂਕ ਯੂ ਤੇ ਨੈਕਸਟ ਨੈਕਸਟ ਸਾਡੇ ਨਾਲ ਹੈ ਤੇਗ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ
3: ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ
0: ਸਤਿ ਸ਼੍ਰੀ ਅਕਾਲ ਤੇਗ ਜੀ ਕੀ ਹਾਲ ਆ
2: ਤੁਹਾਡਾ
3: ਮੈਂ ਬੜਿਆ ਤੁਹਾਡਾ ਕੀ ਹਾਲ ਚਾਲ ਆ
0: ਸਾਡਾ ਵੀ ਬਹੁਤ ਵਧੀਆ
2: ਬਹੁਤ ਵਧੀਆ
0: ਤੁਸੀਂ ਤਿਆਰ ਹੋ ਗਏ ਹੋ ਬੈਗ ਬੁੱਕ ਪੈਕ ਕਰ ਲਿਆ
3: ਹਾਂਜੀ
0: ਰੋਟੀ ਪਾਣੀ ਛਕ ਲਿਆ
3: ਖਾਦੀ ਹੁੰਦੀ ਆ ਸ਼ਾਮ ਨੂੰ ਖਾਦੀ ਹੁੰਦੀ ਆ
0: ਓ ਸ਼ਾਮ ਵਾਹ
3: ਤੂੰ ਬਸ ਸਵੇਰੇ ਦੀ ਫੈਸਟ ਕਰਦੀ
0: ਵਾਹ
2: ਵੈਰੀ ਗੁੱਡ ਹੈ ਸਵੇਰੇ ਫੇਰ ਸਟ੍ਰੈਸ ਨਹੀਂ ਰਹਿੰਦਾ ਸ਼ਾਮ ਨੂੰ ਹੀ ਕਰ ਲਿਆ
3: ਹਾਂਜੀ
0: ਗੁੱਡ ਗੁੱਡ ਗੁੱਡ ਗੁੱਡ ਗੁੱਡ ਸੁਹਿਤੇ ਬੜੇ ਆਰਗੇਨਾਈਜ਼ਡ ਹੋ
2: ਗੁੱਡ ਯਾਰ
3: ਹਾਂਜੀ
0: ਵੈਰੀ ਨਾਈਸ ਮੈਂ ਵੀ ਇਦਾਂ ਹੀ ਕਰਿਆ ਕਰਨਾ ਮੈਂ ਵੀ ਕੱਪੜੇ ਰਾਤ ਨੂੰ ਪਾ ਕੇ ਸੌ ਜਾ ਕਰਨਾ
2: ਬੈਸਟ
0: ਬੀਬੀ ਧੀ ਆ ਨਾ ਇਹ ਮੰਮਾ ਦੀ ਬਹੁਤ ਹੈਲਪ ਕਰਦੀ ਆ ਗੁੱਡ ਗੁੱਡ ਗੁੱਡ ਕੀ ਸੁਣਾਓਗੇ ਫਿਰ
3: ਤਾਰੇ ਤਾਗਿਆ ਨੇ ਮੇਰੇ ਬਾਪੇ ਆਨੇ ਪਾਏ ਸਾਰੇ ਤਾਗਿਆ ਨੇ ਮੇਰੇ ਬਾਪੇ ਆਨੇ ਪਾਏ ਇੱਕ ਤਵੀਤ
0: ਥੈਂਕ ਯੂ

0: ਤੂੰ ਆ ਤੇ ਬੜਾ ਸੋਹਣਾ ਸੀ,
1: ਵੈਰੀ ਨਾਈਸ।
0: ਤੇ ਜਦੋਂ ਤੁਸੀਂ ਸੁਣਾਉਂਦੇ ਹੋ ਨਾ, ਜਦੋਂ ਤੁਸੀਂ ਭੁੱਲ ਜਾਂਦੇ ਹੋ ਤੇ ਉਦੋਂ ਤੁਹਾਨੂੰ ਦਾਦੀ ਯਾਦ ਕਰਾਉਂਦੇ ਆ, ਤੇ ਜਦੋਂ ਐਂਬਰ ਭੁੱਲ ਜਾਂਦੀ ਆ ਉਦੋਂ ਤੁਸੀਂ ਯਾਦ ਕਰਾਉਂਦੇ ਹੋ, ਹੈ ਨਾ?
2: ਕਈ
0: ਵਾਰੀ ਮੰਮਾ ਦੱਸਦੇ ਹੁੰਦੇ ਜਿਹੜੀਆਂ ਬੋਲੀਆਂ ਤੇ ਜਿਹੜੀਆਂ ਪੁਰਾਣੀਆਂ ਪੁਰਾਣੀਆਂ ਬੁਝਾਰਤਾਂ ਉਹ ਮੈਨੂੰ ਲੱਗਦਾ ਦਾਦੀ ਦੱਸ ਦਿੰਦੇ।
1: ਦਾਦੀ ਦੱਸ ਦਿੰਦੇ ਹੋਣੇ ਨਾ,
0: ਤੁਹਾਡੇ ਕੋਲ ਕਿੰਨੇ ਜਾਣੇ ਆ ਤੁਹਾਡੀ ਹੈਲਪ ਕਰਨ ਲਈ, ਨਾ? ਯੂ ਆਰ ਸੋ ਲੱਕੀ, ਥੈਂਕ ਯੂ। ਤੇ ਅੱਜ ਐਂਬਰ ਹੈਗੀ ਆ?
2: ਹਾਂਜੀ, ਪਰ ਉਹ ਤੋਂ ਪਹਿਲਾਂ ਤੇਰਾ ਫੈਕਟ ਦੱਸਦਾ ਬਾਡੀ ਦਾ।
0: ਹਾਂਜੀ ਹਾਂਜੀ ਹਾਂਜੀ ਹਾਂਜੀ,
2: ਆਪਣਾ ਖੰਡ ਵਿੱਚ ਮਿਡਲ ਖੰਡ ਵਿੱਚ ਸਭ ਤੋਂ ਛੋਟਾ ਬੋਲ ਆ, ਤੇ ਉਸ ਸਭ ਤੋਂ ਛੋਟਾ ਬੋਲ ਦਾ ਨਾਮ ਆ ਸਟੇਪਸ ਕਹਿੰਦੇ ਨੇ ਅੰਗਰੇਜ਼ੀ ਵਿੱਚ।
0: ਓਕੇ
1: ਓਕੇ, ਦੈਟਸ ਗੁੱਡ।
0: ਓਕੇ ਗੁੱਡ,
1: ਤੋ ਉਹਦਾ ਫੰਕਸ਼ਨ ਕੀ ਹੁੰਦਾ ਫਿਰ?
2: ਮੈਨੂੰ ਪਤਾ ਨਹੀਂ ਹੈਗਾ, ਪਰ ਮੇਰੀ ਫਰੈਂਡ ਨੇ ਦੱਸਿਆ ਜੇ ਸਮਾਲੈਸਟ ਬੋਨ ਈਅਰ ਦੇ ਵਿੱਚ ਹੁੰਦਾ, ਤੇ ਮੰਮਾ ਨੇ ਦੱਸਿਆ ਸਮਾਲੈਸਟ ਬੋਨ ਜਿਹੜਾ ਈਅਰ ਦੇ ਵਿੱਚ ਹੁੰਦਾ ਨਾਮ ਸਟੇਪਸ ਹੁੰਦਾ।
1: ਐਬਸੋਲੂਟਲੀ ਕਰੈਕਟ। ਤੇ ਜਦੋਂ ਆਵਾਜ਼ ਜਾਂਦੀ ਹੈ ਨਾ ਉਹਦੇ ਤੋਂ,
2: ਤੇ ਉਹ ਹੋਰ ਵੀ ਛੋਟਾ ਆਈਸ ਕ੍ਰੀਮ ਤੋਂ।
0: ਓਕੇ,
1: ਹਾਏ ਅੱਛਾ,
0: ਇਹ ਉਹ ਤਾਂ ਨਹੀਂ ਜਿਹੜਾ ਪਹਿਲਵਾਨਾਂ ਦਾ ਟੁੱਟਿਆ ਹੁੰਦਾ?
2: ਬੜਾ
0: ਪਿਆਰਾ ਪਿਆਰਾ ਬੋਲਦੇ ਹੋ।
1: ਕਿੰਨੀ ਅਵੇਅਰ ਹੈ, ਵੈਰੀ ਗੁੱਡ।
0: ਅੱਜ ਜਾ ਰਹੇ ਹੋ ਫਿਰ?
2: ਅੱਛਾ,
0: ਹਲੇ ਗੱਲ ਕਰ, ਜਾਓਗੇ ਜਾਓਗੇ ਅੱਜ ਕਿੰਡਰ? ਅੱਛਾ ਜਾਓਗੇ, ਓਕੇ
1: ਗੁੱਡ।
0: ਤੇ ਕੀ ਸੁਣਾਓਗੇ? ਬੋਲੀ, ਓਕੇ। ਤੁਹਾਡੇ ਨਾਲੋਂ ਤੇ ਪਹਿਲਾਂ ਲਾਹੀ ਨੇ ਸੁਣਾਤੀ ਬੋਲੀ। ਕਰਕੇ ਗੇੜਾ ਦੇ ਦੇਣੀ ਪਿਆਰੇ ਅੰਬੀ ਗਾ ਕਰਕੇ, ਬੱਲੇ ਬੱਲੇ ਬੱਲੇ ਬੱਲੇ ਬੱਲੇ,
1: ਗਾ ਫੁੱਫੂ ਗਾ ਫੁੱਫੂ ਗਾ ਫੁੱਫੂ ਗਾ ਫੁੱਫੂ ਗਾ।
0: ਵੈਰੀ ਨਾਈਸ,
1: ਵੈਰੀ ਨਾਈਸ।
0: ਤੇ ਨਾਲ ਲਾਹੀ ਨੇ ਵੀ ਸੁਣਾਤੀ ਬੋਲੀ ਪਿੱਛੋਂ।
1: ਹਾਂ, ਉਹਨੇ ਵੀ ਤਰਜ ਦੇ ਦਿੱਤੀ ਥੋੜੀ ਜਿਹੀ।
0: ਹੈ ਦੇਖਿਆ, ਉਹ ਸਾਥ ਦਿੰਦੀ
2: ਤੁਹਾਨੂੰ।
0: ਉਹ ਬੋਲੀ ਸੁਣਾਉਣ ਦੀ ਪਿੱਛੋਂ,
1: ਨਹੀਂ ਸਗੋਂ ਇਹਨਾਂ ਨੂੰ ਸਹੀ ਪਤਾ ਹੋਣਾ। ਹਾਈ ਕਹਿ ਰਹੀ
0: ਅੱਜ, ਬਾਏ ਕਰ,
1: ਬਾਏ ਕਰ,
0: ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਅੰਮ੍ਰਿਤ, ਕਾਲਾ ਕਾਲਾ ਕਾਲਾ
1: ਕਾਲਾ
0: ਕਾਲਾ ਕਾਲਾ ਕਾਲਾ ਕਾਲਾ, ਹੈਲੋ
1: ਬੱਲੇ।
0: ਇਹ ਤੇ ਇੱਕ ਹੋਰ ਬੋਲੀ ਤਿਆਰ ਹੋ ਗਈ ਸਾਡੀ। ਥੈਂਕ ਯੂ, ਹੈਲੋ, ਬਾਏ ਬਾਏ
1: ਬਾਏ,
0: ਹੈਲੋ ਚੀਜੀ ਦੂਦੂ
1: ਆ ਗਿਆ, ਡੁੱਗੀ ਬਾਹਰ ਕੱਢੋ।
0: ਉਹਨੂੰ ਕਿਸੇ ਨੇ ਉਹਨੂੰ ਕਿਸੇ ਨੇ ਦੱਸਿਆ ਨੀ ਹੈ ਨਾ ਵੀ ਜਾਨਵਰਾਂ ਦੇ ਰੇਡੀ ਕਰ ਲਿਆ। ਚਲੋ ਆਪਾਂ ਫਿਰ ਉਹਨਾਂ ਚਿਰ ਮੰਨਤ ਨੂੰ ਲੈ ਲੈਣੇ। ਮੰਨਤ ਫਤਿਹ, ਤੁਸੀਂ ਆਉਣੇ ਰਹੋ।
1: ਹੈਲੋ ਹੈਲੋ ਹੈਲੋ
0: ਹੈਲੋ
2: ਅੰਕਲ ਜੀ, ਨਾਲੇ ਕ੍ਰਿਸ਼ਨਾ ਵੀਰ ਜੀ,
1: ਸਤਿ ਸ੍ਰੀ ਅਕਾਲ। ਕਿਵੇਂ ਹੋ,
0: ਕੀ ਹਾਲ ਆ?
2: ਮੈਂ
0: ਠੀਕ ਆ,
2: ਸਵੇਰੇ ਸਵੇਰੇ ਮੰਮਾ ਜਿਵੇਂ ਕੰਮ ਕਰਾਤਾ ਨਾਲ ਕਿਚਨ ਚ।
0: ਅੱਛਾ, ਕਿਹਦੇ ਨਾਲ? ਕਿਹਦੇ ਨਾਲ ਰਲ ਕੇ ਕੰਮ ਕਰਾਤਾ?
2: ਮੰਮਾ ਨਾਲ। ਸੋ ਬੇਸਿਕਲੀ,
0: ਅੱਛਾ, ਮੈਨੂੰ ਲੱਗਾ ਸੂਰਜ ਨਾਲ ਤੁਸੀਂ ਚੜਨ ਚ ਮਦਦ ਕੀਤੀ ਸੂਰਜ ਦੀ।
2: ਨਹੀਂ, ਮੰਮਾ ਕਹਿੰਦੇ ਸੀ ਨਾ ਵੀ ਤੂੰ ਟੋਕਰੀ ਖਾਲੀ ਕਰਨੀ ਸੀ, ਭਾਂਡਿਆਂ ਨਾਲ ਭਰੀ ਪਈ ਸੀ। ਮੇਰੀ ਹੈਲਪ ਕੀਤੀ ਤੇ ਹੁਣ ਸਾਨੂੰ ਐਕਸਟਰਾ ਪ੍ਰਾਈਜ਼
1: ਮਿਲਦਾ।
2: ਅੱਜ ਐਮਾਜ਼ਾਨ ਦੇ ਉੱਤੋਂ ਮੇਰੀਆਂ ਬੁੱਕਸ ਆਉਣੀਆਂ
1: ਨੇ।
0: ਕਿਹੜੀਆਂ ਕਿਹੜੀਆਂ ਕਿਹੜੀਆਂ?
2: ਇੱਕ ਹੈਗੀ ਹੈ ਬਲੈਕ ਕੋਕਟੂ ਤੇ ਦੂਜੀ ਹੈਗੀ ਹੈ ਡਿਆਨ।
0: ਤੁਸੀਂ ਪੜੋਗੇ ਫਿਰ ਵੀਕਐਂਡ ਤੇ?
2: ਸਾਡੀ ਕਲਾਸ ਪੜ ਰਹੀ
0: ਆ। ਅੱਛਾ, ਵੀਕਐਂਡ ਤੇ ਪੜਦੇ ਹੁੰਦੇ ਬੈਠ ਕੇ?
2: ਹਾਂਜੀ।
0: ਗੁੱਡ ਗੁੱਡ ਗੁੱਡ ਗੁੱਡ। ਮੰਨਤ
1: ਸਾਨੂੰ ਫਿਰ ਸਟੋਰੀ ਵੀ ਦੱਸਿਓ ਕੀ ਹੈ।
0: ਇੰਨੀ ਪੜ੍ਹੀ ਲਿਖੀ ਮੰਨਤ ਹੈ ਸਾਡੀ।
1: ਵੈਰੀ ਗੁੱਡ,
0: ਥੈਂਕ ਯੂ। ਕੀ ਸੁਣਾਓਗੇ ਮੰਨਤ?
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ। ਬੋਲੀ ਸੁਣਾਉਣ ਤੋਂ ਪਹਿਲਾਂ ਮੈਂ ਦੱਸਣਾ ਕਿ ਤੇਗ ਨੇ ਮੇਰੀ ਬੋਲੀ ਜਿਹੜੀ ਪਹਿਲਾਂ ਸੁਣਾਉਣੀ ਸੀ ਨਾ, ਉਹਨੇ ਮੇਰੀ ਚੋਰੀ ਕਰ ਲਈ।
0: ਚੋਰੀ ਥੋੜੀ ਹੁੰਦੀ ਆ ਉਹ,
2: ਪਰ ਮੇਰੇ ਕੋਲ ਨਾ ਇੱਕ ਹੋਰ ਬੋਲੀ ਦਿਮਾਗ 'ਚ ਸੀਗੀ। ਚਲੋ
1: ਨਹੀਂ, ਤੁਸੀਂ ਬੈਕਅਪ ਰੱਖਿਆ ਹੈ,
0: ਤੁਸੀਂ ਸੇਮ ਵੀ ਸੁਣਾ ਸਕਦੇ ਹੋ।
1: ਹਾਂ ਹਾਂ ਹਾਂ, ਸੇਮ ਸੁਣਾ ਦਿਓ ਤਾਂ ਕੀ ਹੋਇਆ।
2: ਬਿਲ
1: ਹਾਏ ਮੇਰਾ ਦਿਲ।
2: ਅੱਗੇ ਆ ਕੇ ਭੁੱਖ ਲੱਗ ਜਾਂਦੀ ਆ, ਫਿਰ ਉਹਨੂੰ ਲੱਡੂਆਂ ਦੀ ਸਟਾਲ ਦਿਸ ਜਾਂਦੀ ਆ। ਉਹਨੇ ਇੱਕ ਲੱਡੂ ਚੱਕਿਆ ਤੇ ਜਿਹੜਾ ਰੇੜੀ ਵਾਲਾ ਸੀਗਾ ਉਹਦੀ ਤੇ ਚਲੀ ਗਈ ਸੀ ਉਹਦੀ ਅੱਖ। ਕਹਿੰਦਾ ਇੱਥੇ ਲੱਡੂ ਰੱਖ ਬੀਬੀ, ਇੱਥੇ ਲੱਡੂ ਰੱਖ,
0: ਇੱਥੇ ਲੱਡੂ ਰੱਖ ਬੀਬੀ, ਇੱਥੇ ਲੱਡੂ ਰੱਖ, ਇੱਥੇ ਬੀਬੀ ਲੱਡੂ ਰੱਖ, ਭਾਈ ਮਾਰੀ ਅੱਖ ਬੀਬੀ, ਇੱਥੇ ਲੱਡੂ ਰੱਖ, ਭਾਈ ਮਾਰੀ ਅੱਖ ਬੀਬੀ, ਇੱਥੇ ਲੱਡੂ ਰੱਖ। ਮਨਤ ਦਮ ਬੀੜਾ ਉੱਠਿਆ ਨੀ, ਦਮ ਬੀੜਾ ਉੱਠਿਆ, ਦਮ ਬੀੜਾ ਉੱਠਿਆ, ਦਮ ਬੀੜਾ।
1: ਵੈਰੀ ਗੁੱਡ ਮਨਤ, ਵੈਰੀ ਗੁੱਡ,
0: ਥੈਂਕ ਯੂ ਮਨਤ। ਹਾਂਜੀ ਹਾਂਜੀ,
2: ਸਤਿ ਸ਼੍ਰੀ ਅਕਾਲ ਅੰਕਲ ਜੀ, ਨਾਲੇ ਕ੍ਰਿਸ਼ਨਾ ਜੀ ਜੀ,
1: ਸਤਿ ਸ਼੍ਰੀ ਅਕਾਲ। ਕਿਵੇਂ ਹੋ ਫਤਿਹ ਜੀ?
2: ਮੈਂ ਵਧੀਆ, ਤੇ ਕਿਵੇਂ ਹੋ?
0: ਮੈਂ ਠੀਕ ਹਾਂ
1: ਯਾਰ, ਬੈਸਟ। ਅੱਜ ਤਾਂ ਧੁੱਪ ਤਾਂ ਪਚੜ ਆਈ ਹੈ ਬਹੁਤ, ਹੈ
0: ਹੋਰ ਆਣੀ। ਜੇ ਆਂਟੀ ਉਹ ਬਾਜ਼ਾਰ ਤੋਂ ਹੀ ਨਾ ਤੇ ਤੁਸੀਂ ਆਨਸਰ ਨਹੀਂ ਜੇ ਦੇਣਾ
1: ਨਹੀਂ, ਮੈਂ ਤੇ ਕੰਪਿਊਟਰ ਹੁਣੇ ਬੰਦ ਕਰਤਾ।
0: ਆਹੋ, ਹਾਂਜੀ,
2: ਬੋਲੀ ਆ
1: ਜੀ, ਲੈ ਬੋਲੀ ਆ, ਬਚਾ ਹੋ ਗਿਆ, ਸਾਰਿਆਂ ਦਾ ਹੀ ਬਚਾ ਹੋ ਗਿਆ। ਆਂਟੀਆਂ ਸੁਣ ਸਕਦੇ ਹੋ, ਤੁਸੀਂ ਸੁਣ ਸਕਦੇ ਹੋ,
2: ਐਵਰੀ ਫਰਾਈਡੇ ਬੋਲੀ ਹੁੰਦੀ ਆ।
1: ਓ ਦੇਖੋ ਯਾਰ, ਤੁਸੀਂ ਆਪ ਮਿਸ ਕਰ ਰਹੇ ਹੋ।
0: ਗੁੱਡ ਗੁੱਡ ਗੁੱਡ,
1: ਵੈਰੀ ਗੁੱਡ ਯਾਰ।
0: ਹਾਂਜੀ
1: ਸੁਣਾਓ।
2: ਵਾਰੀ ਵਰਸੀ ਖਟਣੇ ਗਿਆ ਸੀ, ਵਾਰੀ ਵਰਸੀ ਖਟਣੇ ਗਿਆ ਸੀ, ਸਾਡੇ ਘਰੇ ਆ ਗਈ ਇੰਨੀ ਸੋਹਣੀ ਜਸਪ੍ਰੀਤ ਕੌਰ, ਸਾਡੇ ਘਰੇ
0: ਆ ਗਈ
2: ਇੰਨੀ ਸੋਹਣੀ ਜਸਪ੍ਰੀਤ ਕੌਰ,
0: ਬੱਲੇ ਬੱਲੇ ਬੱਲੇ ਸਾਡੀ ਮੰਮੀ ਜੀ ਜਸਪ੍ਰੀਤ ਕੌਰ, ਸਾਡੀ ਮੰਮੀ ਜੀ। ਇਹ ਵੀ ਦੱਸੋ ਨਾ ਲੋਕਾਂ
1: ਨੂੰ, ਮੈਂ ਕਨਫਿਊਜ਼ ਹੋ ਗਿਆ ਯਾਰ, ਮੈਂ ਕਿਹਾ ਸ਼ਾਇਦ ਪੁਰਾਣਾ
0: ਹੈ। ਲੋਕਾਂ ਨੂੰ ਐ ਭੁਲੇਖਾ ਪੈਣਾ ਵੀ ਤੁਹਾਡੇ ਘਰ ਸਿਸਟਰ ਆ ਗਈ ਇੱਕ।
1: ਸਹੀ ਗੱਲ, ਮੈਂ ਵੀ ਸੋਚਿਆ, ਮੈਂ ਕਿਹਾ ਨਾਮ ਪਹਿਲੀ ਬਣਾ ਕੇ ਰੱਖਿਆ
0: ਹੈ, ਤੁਸੀਂ ਬਣਾਈ ਆ? ਪਾਪਾ ਕੀ ਪਸੰਦ, ਫਤਿਹ ਕੀ ਪਸੰਦ, ਜਸਪ੍ਰੀਤ ਬੋਲੀ, ਵੈਰੀ ਨਾਈਸ। ਫਤਿਹ ਯਾਰ, ਅੱਜ ਤੇ ਤੁਸੀਂ ਇੰਨੀ ਸੋਹਣੀ ਬੋਲੀ ਸੁਣਾਈ, ਤੁਹਾਡਾ ਮੇਰਾ ਜੀ ਕਰ ਤੁਹਾਨੂੰ ਗਜੀਲੀਅਨ ਫਾਈਨ ਕਰਾਂ।
1: ਯਾਰ ਇਹ ਤਾਂ ਤਾਰੀਫ ਕੀਤੀ, ਚਲੋ ਠੀਕ ਹੈ
0: ਯਾਰ, ਇਹ ਖੁਸ਼ ਹੋ ਕੇ ਹੁੰਦਾ ਵਾ।
1: ਹਾਂ ਚਲੋ, ਖੁਸ਼ੀ ਚ ਵੀ ਆ, ਠੀਕ ਹੈ ਬਾਈ, ਠੀਕ।
0: ਥੈਂਕ ਯੂ ਫਤਿਹ, ਥੈਂਕ ਯੂ।
2: Thank you, have a nice day, bye.
0: Thank you, have a nice day, yeah. Thank you. ਤੇ ਨੈਕਸਟ ਸਾਡੇ ਨਾਲ ਹੈ ਯੁਵਰਾਜ, ਸਤਿ ਸ਼੍ਰੀ ਅਕਾਲ ਯੁਵਰਾਜ, ਕੀ ਹਾਲ ਹੈ? ਤੇ ਜੇ ਨਹੀਂ ਤੇ ਰੈਡੀ ਤੇ ਫਿਰ।
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਕ੍ਰਿਸ਼ਨਾ ਵੀਰ ਜੀ,
0: ਸਤਿ ਸ਼੍ਰੀ ਅਕਾਲ ਜੀ, ਅਨਾਹਤ ਉਸ ਤੋਂ ਬਾਅਦ ਰੈਡੀ ਰਹੋ ਤੁਸੀਂ। ਹਾਂਜੀ, ਕੀ ਹਾਲ ਨੇ ਤੁਹਾਡੇ?
2: ਮੇਰੇ ਠੀਕ ਆ, ਤੁਹਾਡਾ ਕੀ ਹਾਲ ਆ
0: ਜੀ? ਬਹੁਤ ਵਧੀਆ, ਕੀ ਸੁਣਾਓਗੇ?
2: ਮੈਂ ਕੁਝ ਚੁਟਕਲਾ
0: ਹਾਂਜੀ
2: ਇੱਕ ਵਾਰੀ ਇੱਕ ਕੁੜੀ ਇੱਕ ਭਿਖਾਰੀ ਨੂੰ$2 ਦਾ ਸਿੱਕਾ ਦਿੰਦੀ ਆ ਫਿਰ ਉਹ ਸਿੱਕਾ ਜੰਪ ਕਰਕੇ ਬਾਹਰ ਨਿਕਲ ਗਿਆ ਫਿਰ ਉਹ ਭਿਖਾਰੀ ਆਪੇ ਉਹਨੂੰ ਚੱਕ ਕੇ ਵਾਪਸ ਉਹਨੇ ਆਪਦੇ ਕਟੋਰੀ ਚ ਪਾਤਾ ਤੇ ਫਿਰ ਉਹ ਕੁੜੀ ਕਹਿੰਦੀ ਮੈਨੂੰ ਸਿੱਕਾ ਕਿਵੇਂ ਦਿਖਿਆ ਤੂੰ ਤਾਂ ਅੰਨਾ ਵਾ ਤੇ ਫਿਰ ਉਹ ਭਿਖਾਰੀ ਕਹਿੰਦਾ ਨਹੀਂ ਨਹੀਂ ਮੈਂ ਅੰਨਾ ਨੀ ਮੈਂ ਉਹ ਅੰਨੇ ਭਿਖਾਰੀ ਦੀ ਜੋਬ ਲੈ ਰਿਹਾ ਉਹ ਅਸਲ ਚ ਪਿਕਚਰ ਦੇਖਣ ਗਿਆ ਵਾ
1: ਗੁੱਡ ਯਾਰ ਵੈਰੀ ਸਹੀ ਹੁੰਦਾ ਏਦਾਂ ਹੀ ਹੈ ਅਗਲਾ ਫਿਲਮ ਵੇਖਣ ਗਿਆ ਕਿਸੇ ਨਾ ਕਿਸੇ ਨੂੰ ਤਾਂ ਕੰਮ ਦਊਗਾ ਵੈਰੀ ਗੁੱਡ ਵੈਰੀ ਨਾਈਸ ਯੂ ਗਾਇਸ
0: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ
2: ਅੰਕਲ ਜੀ ਤੇ ਵੀਰ ਜੀ
0: ਸਤਿ ਸ਼੍ਰੀ ਅਕਾਲ
1: ਕਿਵੇਂ ਹੋ ਦੀਦੀ ਜੀ
2: ਹਾਲ ਹੈ ਮੇਰਾ ਠੀਕ ਹੈ ਤੁਹਾਡਾ ਕੀ ਹਾਲ ਆ
0: ਜੀ ਬਹੁਤ ਵਧੀਆ ਦੀਦੀ ਕੀ ਸੁਣਾਓਗੇ ਦੀਦੀ
2: ਇੱਕ ਚੁਟਕਲਾ
0: ਹਾਂਜੀ
2: ਇੱਕ ਬੰਦਾ ਵਕੀਲ ਕੋਲ ਜਾਂਦਾ ਤੇ ਕਹਿੰਦਾ ਵੀ ਮੈਨੂੰ ਨਾ ਆਪਦੀ ਪਤਨੀ ਤੋਂ ਤਲਾਕ ਚਾਹੀਦਾ ਤੇ ਵਕੀਲ ਕਹਿੰਦਾ ਕਿਉਂ ਕੀ ਹੋਇਆ ਪਤੀ ਕਹਿੰਦਾ 5 ਮਹੀਨੇ ਹੋ ਗਏ ਮੇਰੇ ਨਾਲ ਬੋਲਦੀ ਹੋਈ ਨੀ ਤੇ ਵਕੀਲ ਕਹਿੰਦਾ ਤੁਸੀਂ ਐਂ ਕਰੋ ਘਰੇ ਜਾਓ ਇੱਕ ਵਾਰੀ ਹੋਰ ਸੋਚ ਲਓ ਪੱਕਾ ਤਲਾਕ ਲੈਣਾ ਐਵੇਂ ਦੀਆਂ ਪਤਨੀਆਂ ਬਾਰ ਬਾਰ ਨੀ ਮਿਲਦੀਆਂ
1: ਦੇਖ ਲੋ ਬਈ ਅਗਲੇ ਨੇ ਆਪਣਾ ਬਿਜ਼ਨਸ ਹੀ ਆਨ ਦਿੱਤਾ ਕਹਿੰਦਾ ਇੰਨਾ ਰੇਅਰ ਹੈ ਵੈਰੀ ਨਾਈਸ ਦੀਦੀ
0: ਥੈਂਕ ਯੂ
2: ਹੈਵ
1: ਅ ਨਾਈਸ ਡੇ
0: ਹੈਵ ਅ ਨਾਈਸ ਡੇ ਥੈਂਕ ਯੂ ਅਨਾਹਤ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ ਅੱਜ ਤੇ ਦੋਵੇਂ ਭੈਣਾਂ ਇਕੱਠੀਆਂ
1: ਵਾਹ ਕਿਆ ਸਿੰਕਰੋਨਾਈਜੇਸ਼ਨ ਹੈ ਬਈ
0: ਵੈਰੀ ਨਾਈਸ ਤੁਸੀਂ ਪੁੱਤ ਟਾਈਮ ਸੇਵ ਕਰ ਰਹੇ ਹੋ ਵੈਰੀ ਨਾਈਸ
1: ਓਏ ਅਸੀਂ ਵੀ ਕਰਦੇ
0: ਬਹੁਤ ਵਧੀਆ
1: ਬਹੁਤ ਵਧੀਆ
0: ਕੀ ਸੁਣਾਓਗੇ
2: ਅੱਜ ਇੱਕ ਗਾਣਾ
0: ਅੱਜ ਇੱਕ ਗਾਣਾ ਓਕੇ
2: ਬਾਬੋ ਕਹਿੰਦੀ ਐ ਪਿਆਰਾ ਸਿੰਘਾ ਵੇਲ ਨਾ ਲਿਆ ਬਾਬੋ ਕਹਿੰਦੀ ਐ ਪਿਆਰਾ ਸਿੰਘਾ ਵੇਲ ਨਾ ਲਿਆ ਵੇਲ ਮੈਂ ਦਿਖਾਟੀ ਨੀ ਮੈਂ ਹੱਥ ਬਣਵਾਈਆਂ ਵੇਲ ਮੈਂ ਦਿਖਾਟੀ ਨੀ ਮੈਂ ਹੱਥ ਬਣਵਾਈਆਂ ਪਾਣ ਦੇ ਵੇਲੇ ਓਕੇ ਡੀ ਜਿਹੜੀ ਸਾਰੇ ਸਰਦੀ ਓਕੇ ਡੀ ਜਿਹੜੀ ਸੌਂਕਣ ਮੇਰੀ ਓਕੇ ਡੀ ਪਿਛਵਾੜੇ ਮਿਲਦੀ ਓਕੇ ਡੀ ਜਿਹੜੀ ਟੁੱਕ ਟੁੱਕ ਪੈਂਦੀ

0: ਵੇਲੇ ਨੇ ਇਕੱਠੀ ਹੁੰਦਾ ਵਾ ਆਪਣੇ ਮੰਗੀਆਂ ਪਾਣ ਦੇ ਵੇਲੇ
1: ਓਕੇ ਜੀ,
0: ਜਿਹੜੀ ਕੱਲ ਵੀ ਆਈ ਸੀ
1: ਓਕੇ ਜੀ,
0: ਜਿਹੜੀ ਟਕੀਆ ਤੋਂ ਆਈ ਸੀ
1: ਓਕੇ ਜੀ,
0: ਜਿਹੜੀ ਮੇਰੀ
1: ਓਕੇ ਜੀ,
0: ਪਿਛਵਾੜੇ ਮਿਲਦੀ
1: ਓਕੇ ਜੀ,
0: ਕਹਿੰਦੀ ਆ ਨਾਰਾਇਣ ਸਿੰਘਾ ਵੇਲਣਾ ਲੈ ਆ ਪਾ, ਕਹਿੰਦੀ ਆ ਨਾਰਾਇਣ ਸਿੰਘਾ ਵੇਲਣਾ ਲੈ ਆ.
2: Thank you. ਤੇ ਨੈਕਸਟ ਸਾਡੇ ਨਾਲ ਨੇ ਅੱਜ ਗਾਬਾ ਸਾਹਿਬ ਆਏ ਨੇ. ਸਤਿ ਸ੍ਰੀ ਅਕਾਲ ਗਾਬਾ ਸਾਹਿਬ, ਕੀ ਹਾਲ ਚਾਲ ਹੈ? ਸਤਿ ਸ੍ਰੀ ਅਕਾਲ
3: ਅੰਕਲ ਜੀ ਤੇ ਵੀਰ ਜੀ ਤੇ ਮੇਰੇ
2: ਸਾਰੇ ਸੁਣਨ ਵਾਲੇ ਪਿਆਰੇ ਪਿਆਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ. ਕਿਵੇਂ ਹੋ?
4: ਨਹੀਂ ਨਹੀਂ ਓਦਾਂ ਆਇਆ, ਛੁੱਟੀ ਤਾਂ ਨਹੀਂ.
2: ਅੱਛਾ, ਬਰਥਡੇ ਕਿਸੇ ਦਾ?
4: ਨਹੀਂ ਨਹੀਂ.
2: ਅੱਛਾ, ਵੈਸੇ ਆ ਗਿਆ ਹੈ?
3: ਗਾਣਾ ਰਮ ਰਿਹਾ ਹੋਣਾ, ਰਗਾ ਚ ਹੋਣਾ ਕਿ ਬਾਹਰ ਕੱਢਾ ਇਹਨੂੰ ਕਿਸੇ ਤਰੀਕੇ, ਏਦਾਂ ਹੀ ਹੈ ਨਾ?
2: ਹਾਂਜੀ, ਕਿਹੜਾ ਲਿਆਂਦਾ ਜੀ ਫਿਰ ਗਾਣਾ? ਖਿੱਚ ਤੋਂ ਮਾੜਾ ਜਿਹਾ ਕੰਮ, ਫਿਰ ਅੱਜ ਲਾਈਨ ਬੜੀ ਲੰਮੀ ਜੀ.
4: ਅੱਜ ਰਾਤ ਚਾਨਣੀ ਮੈਂ ਟੁਰਾਂ ਵਾਲਾ ਗਾਣਾ ਆ.
2: ਅੱਛਾ, ਕਰੋ ਹੋਰ.
4: ਇਹ ਹੈ ਦੀਦਰ ਸਿੰਘ ਪਰਦੇਸੀ ਜੀ ਨੇ.
2: ਅੱਛਾ, ਦੀਦਾਰ ਸਿੰਘ ਪਰਦੇਸੀ ਨੇ. ਓਕੇ,
4: ਹਾਂਜੀ.
5: Thank you.

0: ਵਾਹ ਗਾਬਾ ਸਾਹਿਬ,
1: ਬਹੁਤ ਖੂਬ
0: ਆਤਿਕ ਰਾਹ ਜਿਹੜੀ ਤੁਸੀਂ ਤੇ
1: ਮਤਲਬ ਵੈਰੀ ਨਾਈਸ ਵੈਰੀ ਨਾਈਸ,
0: ਇੱਕ ਤੋਂ ਇੱਕ ਵੱਧ ਕੇ ਤੁਸੀਂ ਤੇ ਮਤਲਬ। ਥੈਂਕ ਯੂ ਗਾਬਾ ਸਾਹਿਬ,
1: ਥੈਂਕ ਯੂ ਸੋ ਮਚ,
2: ਥੈਂਕ ਯੂ ਬਾਏ, ਹੈਵ ਅ ਨਾਈਸ ਡੇ।
0: ਬਹੁਤ ਸੋਹਣਾ ਵੀ, ਢੇਰ ਦੁਆਵਾਂ ਸਾਡੇ ਸਾਰੇ ਸੁਣਨ ਵਾਲਿਆਂ ਦੇ ਵੱਲੋਂ। ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਅਸੀਸ ਕੌਰ ਤੁਸੀਂ ਆਉਂਦੇ ਰਹੋ।
3: ਸਤਿ ਸ੍ਰੀ ਅਕਾਲ ਮਨਜੋਤ ਅੰਕਲ ਜੀ ਤੇ ਕ੍ਰਿਸ਼ਨਾ ਵੀਰ ਜੀ,
1: ਸਤਿ ਸ੍ਰੀ ਅਕਾਲ,
0: ਕੀ ਹਾਲ ਹੈ ਤੁਹਾਡਾ,
3: ਤੁਸੀਂ ਕਿਵੇਂ ਹੋ?
0: ਅਸੀਂ ਵੀ ਠੀਕ ਹਾਂ,
1: ਤੁਸੀਂ ਦੱਸੋ?
3: ਮੈਂ ਠੀਕ ਹਾਂ।
0: ਓਕੇ, ਠੰਡ ਤੇ ਨਹੀਂ ਲੱਗਦੀ?
1: ਤਿਆਰੀ ਸਕੂਲ ਦੀ?
3: ਨਹੀਂ, ਮੈਂ ਗੱਡੀ 'ਚ।
1: ਅੱਛਾ, ਓ ਲੈ ਪਹੁੰਚਣ ਲੱਗੇ, ਵੈਰੀ ਗੁੱਡ।
0: ਫਿਰ ਤਾਂ ਕਿੱਥੋਂ ਠੰਡ ਲੱਗਣੀ ਆ?
1: ਹਾਂ, ਹੀਟ ਆਨ ਹੁੰਦੀ ਨਾ ਫਿਰ ਘਰ 'ਚ।
0: ਮੈਨੂੰ ਲੱਗਦਾ ਇਹਨੇ ਕੱਪੜੇ ਵੀ ਪਾਏ ਹੋਣੇ ਨਾ ਮੋਟੇ,
1: ਵਾਰਮਰ ਸ਼ਾਵਰ ਹੈ,
0: ਜੈਕਟ ਪਾਈ ਹੋਣੀ ਆ। ਚਲੋ ਕੀ ਸੁਣਾਓਗੇ ਫਿਰ ਅੱਜ? ਜੈਕਟ ਪਾ ਕੇ
3: ਰੋਜ਼ ਟੀ-ਸ਼ਰਟ ਤੇ ਥੱਲੇ, ਹੁਣ ਸਰਦੀ ਸਰਦੀਆਂ ਚੱਲ ਰਹੀਆਂ ਨਾ, ਮੈਂ ਰੋਜ਼ ਟੀ-ਸ਼ਰਟ ਤੇ ਥੱਲੇ ਇਨਰ ਪਾਉਂਦੀ ਤਾਂ ਕਿ ਮੈਨੂੰ ਗਰ ਮੈਂ ਰੋਜ਼ ਟੀ-ਸ਼ਰਟ ਤੇ ਥੱਲੇ ਇਨਰ ਪਾਉਂਦੀ, ਟੀ-ਸ਼ਰਟ ਦੇ ਉੱਪਰ ਜੈਕਟ
0: ਪਾਉਂਦੀ। ਅੱਛਾ, ਤੇ ਟੀ-ਸ਼ਰਟ ਨੂੰ ਪਤਾ ਇਹ ਗੱਲ ਦਾ?
1: ਉਹਨੇ ਅਲਾਓ ਕਰਤਾ ਤੁਹਾਨੂੰ?
0: ਟੀ-ਸ਼ਰਟ ਨੂੰ ਪਤਾ ਇਸ ਗੱਲ ਦਾ?
3: ਨਹੀਂ,
0: ਟੀ-ਸ਼ਰਟ ਨੂੰ ਪੁੱਤ ਦੱਸਿਆ ਕਰ,
3: ਕਿਹੜਾ ਬੋਲਦੀ ਹੈ, ਟੀ-ਸ਼ਰਟ ਕਿਹੜਾ ਦੇਖਦੀ ਹੈ।
0: ਪਰ ਉਹਨੂੰ ਦੱਸਣਾ ਹੀ ਨਾ, ਤੁਸੀਂ ਇਦਾਂ ਮਾਈਂਡ ਕਰ ਸਕਦੇ ਹੋ?
1: ਤੁਸੀਂ ਤਾਂ ਦੱਸਿਆ ਕਰੋ ਨਾ, ਮਾਈਂਡ ਤੇ ਕਰ ਸਕਦੀ ਹੈ ਜੇ ਬੋਲਦੀ ਦੇਖ ਲਈ।
3: ਉਹਦੇ ਕੋਲ ਕੰਨ ਵੀ ਨਹੀਂ ਹੈਗੇ?
0: ਲੈ,
1: ਇਦਾਂ ਨਹੀਂ ਹੋ ਸਕਦਾ,
0: ਨਹੀਂ
1: ਆਈ ਡੋਨਟ ਥਿੰਕ ਸੋ। ਆ ਬਾਹਾਂ ਕੰਨ ਹੀ ਤਾਂ ਹੁੰਦੀਆਂ ਟੀ-ਸ਼ਰਟ ਦੀਆਂ?
3: ਨਹੀਂ,
0: ਹਾਂ ਇਦਾਂ ਥੋੜੀ ਕੋ ਵਾਰਮਰ ਵੀ ਕੋ ਪਸੰਦ ਥੋੜੀ ਕਰਦਾ ਹੋਊਗਾ ਕਿਸੇ ਦੇ ਥੱਲੇ ਲੱਗਣਾ।
3: ਵਾਰਮਰ ਉਹਦੇ ਕਰਕੇ ਹੀ ਤਾਂ ਬਣਿਆ।
0: ਨਹੀਂ ਨਹੀਂ, ਪਰ ਟੀ-ਸ਼ਰਟ ਦੇ
3: ਵਿਜਿਆ ਲੱਗਣਾ ਚਾਹੀਦਾ ਹੁੰਦਾ, ਕਿਉਂਕਿ ਉਹ ਫਿਰ ਗਰਮ ਗਰਮ ਹੋ ਜਾਂਦਾ।
0: ਆਹੋ, ਪਰ ਉਹਨਾਂ ਨੂੰ ਪਤਾ ਤੇ ਹੋਣਾ ਚਾਹੀਦਾ ਨਾ। ਵੇਖੋ, ਟੀ-ਸ਼ਰਟ ਦੇ ਕੰਨ ਹੁੰਦੇ ਆ, ਵਾਰਮਰ ਦੇ ਕੰਨ ਵੀ ਨਹੀਂ ਹੁੰਦੇ।
1: ਹਾਂ, ਇਹ ਤੇ ਗੱਲ ਠੀਕ ਹੈ।
0: ਟੀ-ਸ਼ਰਟ ਨੂੰ ਤੇ ਦੱਸ ਹੀ ਸਕਦੇ ਹੋ,
1: ਯੂ نو ਐਮਪੈਥੀ ਦੀ ਗੱਲ
3: ਨਹੀਂ ਦੱਸ ਸਕਦੇ।
0: ਮੈਨੂੰ ਲੱਗਦਾ ਇਹਨਾਂ ਨੇ ਨਾ ਸਟicker ਤੋਂ ਨਾ ਪੜੀਆਂ ਨਹੀਂ ਇਨਸਟਰਕਸ਼ਨਸ ਇਹਨਾਂ ਨੇ।
1: ਹਾਂ, ਤੁਹਾਡੇ ਸਟicker ਤੇ ਲਿਖਿਆ ਹੋਣਾ, ਅੱਜ ਘਰ ਆ ਕੇ ਪੜਿਓ।
3: ਤਾਂ ਤੈਨ ਸਟicker ਤੇ ਕਦੋਂ ਲਿਖਿਆ ਹੋ? ਭੁੱਲ ਜੀ ਤਾਂ ਹੈ ਨਹੀਂ ਨਾ, ਉਹਨਾਂ ਕੋਲ ਕੰਨ ਹੈ ਨਾ, ਉਹਨਾਂ ਕੋਲ ਅੱਖਾਂ ਨਾ, ਉਹਨਾਂ ਕੋਲ ਨੱਕ ਹੈ।
0: ਪਰ ਉਹ ਤੇ
1: ਸਟicker ਮਾਈਂਡ ਤੇ ਹੈ ਨਾ, ਮਾਈਂਡ ਕਰ ਜਾਂਦੀਆਂ।
0: ਉਹਨਾਂ ਕੋਲ ਕੁਝ ਨਹੀਂ ਹੈਗਾ, ਉਹਨਾਂ ਨੇ ਤਾਈਓ ਸਟicker ਤੇ ਲਿਖ ਕੇ ਤੇ ਵੱਖੀ ਚਲਾਇਆ ਹੁੰਦਾ ਵਾ।
3: ਨਹੀਂ,
0: ਉਹ ਤਾਈਓ ਤੇ ਉਹਨਾਂ ਨੇ ਸਟicker ਤੇ ਲਾਇਆ ਹੁੰਦਾ, ਨਹੀਂ ਤੇ ਬੰਦੇ ਬੋਲਦੇ ਆ ਤੇ ਬੰਦਿਆਂ ਦੇ ਉੱਤੇ ਤਾਈਓ ਸਟicker ਨਹੀਂ ਲੱਗਦਾ।
1: ਹਾਂ,
0: ਤੇ ਟੀ-ਸ਼ਰਟਾਂ ਨਹੀਂ ਬੋਲ ਸਕਦੀਆਂ ਤੇ ਉਹਨਾਂ ਦੇ ਸਟicker ਲੱਗਾ।
1: ਮੈਨੂੰ ਇੱਕ ਬੰਦਾ ਦਿਖਾ ਦਿਓ ਜਿਹਦੇ ਸਟicker ਲੱਗਾ ਹੋਵੇ।
3: ਟੀ-ਸ਼ਰਟਾਂ ਨਹੀਂ ਬੋਲਦੇ?
0: ਹਾਂ, ਨਹੀਂ ਬੋਲਦੀਆਂ, ਪਰ ਉਹਨਾਂ ਦੇ ਸਟicker ਤੇ ਲੱਗਾ ਹੁੰਦਾ ਨਾ।
1: ਸਟicker ਤੇ ਸਾਰਾ ਦੱਸਿਆ ਹੁੰਦਾ ਕਿ ਮਾਈਂਡ ਕਰ ਜਾਂਦੀ ਹੈ ਇਹਨਾਂ ਨੂੰ। ਇਸ ਤਰ੍ਹਾਂ ਕਹਿ ਦੇਈਦਾ ਕਿ ਅੱਜ ਯਾਰ ਵਾਰਮਰ ਨਾਲ ਵੇਅਰ ਕਰਾਂਗੇ ਜਾਂ ਫਿਰ ਜੈਕਟ ਹੋਊਗੀ ਤੇਰੇ ਉੱਪਰ, ਤੂੰ ਬਹੁਤਾ ਦਿਸਣਾ ਨਹੀਂ।
0: ਤੁਸੀਂ ਵੇਖੋਗੇ ਨਾ ਤੇ ਉੱਤੇ ਉਹਨਾਂ ਨੇ ਲਿਖਿਆ ਹੁੰਦਾ ਵੀ ਇੰਨੇ ਡਿਗਰੀ ਜਦੋਂ ਇਹ ਗਰਮ ਹੋ ਗਈਆਂ ਤਾਂ ਫਿਰ ਇਹਨਾਂ ਨਾਲ ਗੱਲ ਕਰਨੀ ਤੁਸੀਂ।
1: ਹਾਂ, ਐਬਸੋਲੂਟਲੀ ਰਾਈਟ।
0: ਲੈ, ਤੁਸੀਂ ਚੱਲ ਚੈੱਕ ਕਰ ਲਿਓ, ਤੁਸੀਂ ਸਾਡੀ ਕਿਹੜੀ ਮੰਨਣੀ ਹੈ ਤੁਸੀਂ। ਚਲੋ ਕੀ ਸੁਣਾਓਗੇ ਤੁਸੀਂ? ਝੂਠ ਨੀ ਬੋਲ ਸਕਦੀ ਅਸੀਂ।
1: ਹੋ ਸਕਦਾ ਅਡਲਟ ਵਾਲੀਆਂ ਟੀ-ਸ਼ਰਟਾਂ ਆਉਂਦੀਆਂ ਹੋਣ, ਉਹ ਬੋਲਦੀਆਂ ਹੋਣ, ਜੇਕਰ ਸਮ ਟਾਈਮ ਹਜੇ ਛੋਟੀ ਹੈ ਨਾ।
0: ਸਾਰੀਆਂ ਨੀ ਬੋਲਦੀਆਂ?
1: ਨਹੀਂ, ਇਹ ਤਾਂ ਨੀ ਹੋ ਸਕਦਾ।
0: ਮੈਂ ਵੇਖੀ ਸੀ ਅਸੀਸ ਪੁੱਤ, ਮੈਂ ਕਾਰਟੂਨ ਚ ਵੇਖੀ ਸੀ ਇੱਕ ਨਾ ਬੋਲਦੀ ਸੀ ਟੀ-ਸ਼ਰਟ।
1: ਹਾਂ, ਗੂਫੀ, ਗੂਫੀ ਦੀ ਟੀ-ਸ਼ਰਟਸ ਬੋਲਦੀਆਂ। ਗੂਫੀ ਜਾਣਦੇ ਤੁਸੀਂ?
3: ਕਦੇ ਕਦੇ ਕਾਰਟੂਨ ਸਿਲੀ ਹੁੰਦੇ, ਮਤਲਬ ਉਹ ਜਿਹੜੇ ਚੀਜ਼ਾਂ ਬੋਲ ਨੀ ਸਕਦੇ ਉਹ, ਕਦੇ ਕਦੇ ਉਹ ਲਾਈ ਕਰਦੇ ਹੁੰਦੇ, ਕਦੇ ਕਦੇ ਉਹ ਸਾਨੂੰ ਲਾਈ ਕਰਦੇ ਵੀ ਉਹ ਟਾਕ ਕਰ ਸਕਦੇ।
1: ਮੈਂ ਸਾਰੀ ਉਮਰ ਸੋਚਦਾ ਰਿਹਾ ਕਿ ਲਾਈ ਨਹੀਂ ਕਰਦੇ,
0: ਇਹੋ ਚੱਕਰ ਹੋਣਾ।
1: ਥੈਂਕ ਯੂ ਅਸੀਸ,
0: ਥੈਂਕ ਯੂ ਪੁੱਤ, ਤੁਸੀਂ ਸਾਨੂੰ ਦੱਸਤਾ,
1: ਅਸੀਂ ਹੋਰ ਅੰਬੈਰਸ ਹੋ ਜਾਣਾ ਇਸ ਤਰ੍ਹਾਂ।
0: ਸਾਨੂੰ ਦੱਸ ਦਿਆ ਕਰੋ ਇਦਾਂ ਦੀਆਂ ਗੱਲਾਂ।
3: ਮੇਰੀ ਫਰੈਂਡ ਮੀਰਾ ਨੇ ਵੀ ਮੈਨੂੰ ਦੱਸਿਆ ਸੀ ਵੀ ਉਹ ਇੱਕ ਫਿਲਮ ਆ ਕੇ-ਪੌਪ ਡਿਮਨੈਂਟਸ, ਉਹਨੇ ਕਿਹਾ ਸੀ ਉਹਨੇ ਕੁਝ ਗੂਗਲ ਨੇ ਮੀਰਾ ਨੂੰ ਕੁਝ ਲਾਈ ਕੀਤਾ ਸੀ।
0: ਓ,
3: ਤੇ ਫਿਰ ਉਹਨੇ ਮੈਨੂੰ ਦੱਸਿਆ, ਬਟ ਮੈਂ ਭੁੱਲ ਗਈ ਵੀ ਉਹਨੇ ਕੀ ਕਿਹਾ ਸੀ।
0: ਹਾਂ, ਪਰ ਅਸੀਂ ਇਸ ਨੂੰ ਨਹੀਂ ਇਦਾਂ ਕੋਈ ਲਾਈ ਕਰ ਸਕਦਾ।
1: ਸਮਾਰਟ,
0: ਵੈਰੀ ਗੁੱਡ,
1: ਸਮਾਰਟ ਗਰਲ।
3: ਮੈਂ ਬਹੁਤ ਕਲੇਵਰ ਹੈ।
0: ਹਾਂ,
3: ਸਾਡੇ
0: ਕੋਲ ਇੱਕ ਬਸੰਤ ਲਾਲ ਅੰਕਲ ਹੈਗੇ, ਉਹ ਵੀ ਬੋਲਦੇ ਆ।
1: ਤੇ ਅੰਕਲ ਟੀ ਸ਼ਰਟ ਨੇ
3: ਉਹ ਜਿਹੜੇ ਕਾਰਟੂਨ ਚ ਜਿਹੜੇ ਮੇਰੇ ਪਾਪਾ ਦੇਖਦੇ ਨੇ ਕਾਰਪੈਂਟਰ ਉਹ ਐਕਚੁਅਲੀ ਪਾਕਿਸਤਾਨ ਚ ਰੀਅਲ ਹੈ
0: ਅੱਛਾ ਰੀਅਲ ਹੈ ਓਕੇ ਪਰ ਆ ਵੀ ਰੀਅਲ ਹੈ ਜਿੱਦਾਂ ਬਸੰਤ ਲਾਲ ਬਸੰਤ ਲਾਲ ਅੰਕਲ ਵੀ ਰੀਅਲ ਹੈ ਪਰ ਉਹ ਬੋਲਦੇ ਆ
1: ਹਾਂ ਆ ਦੇਖੋ ਹਾਂ ਹੁਣ ਕਰੋ
3: ਤੇ ਆ ਵੀ ਹੋ ਸਕਦਾ
1: ਹੈ ਨਾ
0: ਹੋ ਸਕਦਾ ਇਹ ਹੋ ਸਕਦਾ ਭਲਾ
3: ਕਦੇ ਕਦੇ ਪੀਪਲ ਉਹਨਾਂ ਦੇ ਉਹਨਾਂ ਆਪਦੇ ਬਲੌਗ ਦਿਖਾਉਂਦੇ ਆ ਦੂਜੇ ਬੰਦਿਆਂ ਨੂੰ ਟੀਵੀਆਂ ਤੇ
1: ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ

0: थैंक यू सीस्कॉर,
1: बाय बाय, सी यू ऑन मंडे। ते मैं आज क्लाउड डो बना रही।
0: ओ क्लाउड डो, ते पर टी शर्ट ना गल कर ले। ओके ओके, बाय बाय बाय बाय।
1: मैं कर रही थी।
0: ओके ओके, कर लो कर लो कर लो कर लो।
2: बाय बाय बाय बाय बाय। बिपता ही पाई
0: छड़ दे, पैर लगन देंदी कुड़ी। ये कहते
2: सही
0: है। सत श्री अकाल तवनीत, तुसी ऑन रहो। गल करके जावांगे।
2: गुड
0: है ना, वेरी गुड। नीत की सुनाओगे फिर आज?
1: एक बोली।
0: ओके वाह,
2: वेरी गुड।
0: आज तो बोलियो बोलियो क्या काम?
1: आलू ले लो टमाटर ले लो गोभी ले लो तोल के, गोभी ले लो तोल के, वीजी ने कोट खादी आशे नगे बोल।
0: ओए ओए ओए ओए ओए ओए,
1: आशे नगे बोल के।
2: डिशुम
1: बले बले बले
2: डिशुम डिशुम डिशुम डिशुम
1: डिशुम
2: डिशुम।
3: ये ते फूफू नहीं चलनी सी, ये ते डिशके डिशकम डिकम टा टा।
0: अच्छा, एदा मतलब वीर जी च पावर ज्यादा है? चपेड़ मेरे हिसाब ना तिखी बड़ी है
2: चपेड़। चलो जो है सो है।
1: तुसी पिंडी दा छेती छेती व्याह करो।
0: गर्मियां
1: आ लगी ते पिंडी लंदन जान लगी ते असी करेला दा व्याह करा लोगे फिर।
0: आ भी ठीक है
2: वैसे, आईडिया माड़ा नहीं।
0: आ भी ठीक है वैसे,
2: पिंडी दा करेले नाल व्याह।
0: हाँ हाँ, ये ठीक है। दोवें दोवां दे जिहड़े चीरे मार के विच मसाला भरी दा, ये ठीक है। दोवां दे गुण गुण ज्यादा रल दे।
2: हां ये ज्यादा रल गए।
0: ये भी वैसे ना, ये सबबी नहीं फिर होण दिया।
2: अगले बैक आउट हो जाने यही ज्यादा होर की।
0: आहो, सोच लो
1: तुसी, सोच लो जे तुसी पिंडी दा छेती छेती व्याह कराना फिर अमरूद ना कराना, जे नहीं करना छेती फिर करेला रेडी है।
0: नहीं आ गुड़िया वह करेला हस रहा,
2: करेला हस दा, उन्हों चांस दे रहा ना अपना ब्याह दा। क्या
0: ये ते विचार कीता जा सकता,
1: बिकॉज़ जो तो भी कुड़ी लगदा कुड़ी मुक्के जंदे।
2: बड़े बुरे ला,
0: कौड़ा बड़ा है ना।
2: हाँ कौड़ा है, इन्हों को थोड़ा मिठा हो।
0: नहीं, इन्हों साड़ के ही मिठा करना पड़ना। कोई नहीं, कर दे। थैंक यू
1: सुनिया
2: तुसी बोली ची बेचारा वीरा कुटता है।
0: वीर जी नू तिखी चपेड़ के मारी?
1: नहीं।
0: अच्छा, सोहनी चीज लगती। कोई खड़ौना है? कोई
1: नहीं। सारे रूम च हुंदा।
0: हाँ जी,
1: ते टॉप रख, सारे रूम च हुंदा ते टॉप रख दी।
0: अच्छा, सारे रूमां दे विच हुंदा
2: ते टॉप रख दी।
0: ते टॉप रख दी है ते एक बारी जदों खिचदे आं ते फिर थल्ले आउंदा, ते एक बारी खिच के छड्डदे आं ते फिर तां चल जांदा।
2: अन्ना
0: ਨਹੀਂ
2: ਅੰਨੇ
1: ਖਰਾਬ
0: ਹੋ ਜਾਣੇ ਤੁਹਾਡੇ ਤੁਸੀਂ ਜਿੰਨਾ ਖਿੱਚਦੇ ਜੇ
1: ਕਦੇ ਆਫਿਸ ਚ ਹੋਣਾ
0: ਅੱਛਾ ਆਫਿਸ ਚ ਹੋਣਾ ਓਕੇ ਬਲਾਈਂਡਸ
1: ਹਾਂਜੀ
0: ਪੀੜਿਤ
2: ਨਾਲ ਗੱਲ ਕਰਾਓ ਜੀ
0: ਵੀਰ ਜੀ ਆਪ ਬੋਲੀ ਸੁਣਾਈ ਕਿ ਤੁਹਾਨੂੰ ਕੁੱਟਿਆ ਵੀ ਇਹਨਾਂ ਨੇ
1: ਮੈਂ ਦੁੱਧ ਪਾਇਆ ਮੈਂ ਸਟ੍ਰਾਬੇਰੀ ਪਾਇਆ ਤੇ ਮੈਂ ਪਾਇਆ
0: ਜਿੰਨਾ ਚਿਰ ਤੁਸੀਂ ਲਾ ਨਾ ਇੰਨੇ ਚਿਰ ਆਟਾ ਗੁੰਨ ਕੇ ਲੱਛਾ ਪਰਾਂਠਾ ਬਣ ਜਾਣਾ
2: ਰੋਟੀ ਬਣ ਜਾਣੀ ਸਹੀ
0: ਇੰਨੇ ਚਿਰ ਆਪਣਾ ਅਰਨਵ ਤੁਸੀਂ ਜੇ ਹੁਣ ਹਲੇ ਨਹੀਂ ਗਏ ਤੇ ਹੁਣ ਤੁਸੀਂ ਕਰ ਸਕਦੇ ਹੋ ਕਾਲ ਪੁੱਤ ਸੋਰੀ ਟਾਈਮ ਅੱਜ ਲੱਗਿਆ ਜ਼ਿਆਦਾ ਤੇ ਮੈਂ ਤੁਹਾਡੀ ਥੋੜ੍ਹੀ ਜਿਹੀ ਵੇਟ ਕਰਦਾ ਵਾਂ ਤੇ ਓਨਲੀ ਫੋਰ ਅਰਨਮ ਕੱਲ੍ਹ ਵੀ ਵਾਰੀ ਨਹੀਂ ਸੀ ਇਹਦੀ ਆਈ ਤੇ ਸੰਦੀਪ ਦੱਤਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਮਿਹਰ ਬਣਾਈ ਰੱਖੇ ਸਾਰਿਆਂ ਦੇ ਉੱਤੇ ਬਹੁਤ ਮਿਹਰਬਾਨੀ ਜੀ ਰੁਪਿੰਦਰ ਜੀ ਕਹਿੰਦੇ ਨੇ ਕਿ ਅਰਦਾਸ ਕਰਦੇ ਹਾਂ ਸਰਬੱਤ ਦੇ ਭਲੇ ਦੀ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਬਹੁਤ ਮਿਹਰਬਾਨੀ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਹਰ ਸ਼ਬਦ ਦਾ ਮਤਲਬ ਤਾਂ ਉਹ ਸਮਝਦਾ ਜ਼ਰੂਰ ਹੈ ਪਰ ਦੁਨੀਆਂ ਦੇ ਸ਼ੋਰ ਤੋਂ ਉਹ ਕੂਹਾਂ ਦੂਰ ਹੈ ਉਸਦੀ ਕਵਿਤਾ ਉਸਦੀ ਚੁੱਪ ਦਾ ਹੀ ਪ੍ਰਤੀਕ ਹੈ ਜੇਕਰ ਅੰਦਰੋਂ ਉਦਾਸ ਹੈ ਪਰ ਬਾਹਰੋਂ ਬੜਾ ਹੀ ਸਦੀਕ ਹੈ ਕਮਲ ਕਲਮ ਚੱਲੇ ਤਾਂ ਪਾਣੀ ਵੀ ਅੱਗ ਬਣ ਜਾਂਦਾ ਹੈ ਇੱਕ ਚੁੱਪ ਇਨਸਾਨ ਜਦੋਂ ਆਪ ਸ਼ਾਇਰ ਬਣ ਜਾਂਦਾ ਵਾਹ ਬਹੁਤ ਵਧੀਆ ਜੀ ਤੇ ਲੱਕੀ ਜੀ ਕਹਿੰਦੇ ਕਿ ਅਭੀ ਮੈਂ ਲੂੰਗਾ ਇੱਕ ਛੋਟਾ ਸਾ ਬ੍ਰੇਕ ਕਿਉਂਕਿ ਸ਼੍ਰੀਮਾਨ ਜੀ ਬਰਤਨ ਸਾਫ਼ ਕਰਨੇ ਕੇ ਲਈ ਬੁਲਾ ਰਹੇ ਸ਼੍ਰੀਮਤੀ ਜੀ ਬਰਤਨ ਸਾਫ਼ ਕਰਨੇ ਕੇ ਲਈ ਬੁਲਾ ਰਹੇ ਹੈ ਔਰ ਲੌਟ ਕਰ ਆਤੇ ਹੀ ਅਗਲੀ ਪੋਸਟ ਮੈਂ ਆਪ ਸਭੀ ਕੋ ਬਤਾਊਂਗਾ ਕਿ ਬੀਵੀ ਕੋ ਕਾਬੂ ਕੈਸੇ ਕਰਦੇ
2: ਵੀ ਜੀ ਤੁਸੀਂ ਡਰਾਈ ਜਾਂਦੇ ਜੇ
0: ਲਾਲ ਜੀ ਤੁਸੀਂ ਆਉਂਦੇ ਰਹੋ
2: ਫਿਰ
0: ਕੀ ਕਰਨਾ ਸੀ ਤੁਸੀਂ ਫਿਰ ਕੀ ਕਰਨਾ ਤੁਸੀਂ?
4: ਵਰਕਿੰਗ ਫਰੋਮ ਹੋਮ ਵੀ ਕਰ ਸਕਦੇ ਜੀ,
0: ਤੁਹਾਨੂੰ ਲੱਗਦਾ ਜਿਹੜੇ ਵਰਕ ਫਰੋਮ ਹੋਮ ਕਰਦੇ ਆ ਉਹਨਾਂ ਨੂੰ ਕਾਬੂ ਕਰਨਾ ਆਉਂਦਾ? ਉਹਨਾਂ ਨੂੰ ਕਾਬੂ ਕਰਨਾ ਇਹਦਾ ਮਤਲਬ ਆਉਂਦਾ?
4: ਨਹੀਂ, ਉਹ ਵਰਕਿੰਗ ਫਰੋਮ ਹੋਮ ਵੀ ਕਰਦੇ ਆ।
0: ਆਹੋ,
2: ਅੱਛਾ,
4: ਅੱਜ
0: ਤੇ ਬੜੇ ਡਿਪਲੋਮੈਟਿਕ ਹੋ ਗਏ ਤੁਸੀਂ।
2: ਵਾਹ, ਮੈਂ ਦੇਖਿਆ, ਮੈਂ ਸੂਰਜਤ ਸਾਊਥ ਤੋਂ ਨਿਕਲਿਆ।
0: ਮੈਨੂੰ ਲੱਗਦਾ ਤੁਸੀਂ ਮੋਦੀ ਦੇ ਪ੍ਰੋਗਰਾਮ ਤੋਂ ਹੋ ਗਿਆ।
4: ਮੈਂ ਡਿਪਲੋਮੈਟਿਕ, ਤੁਸੀਂ ਬੜੇ ਸਿਆਣੇ ਹੋ ਗਏ ਹੋ। ਸਾਡੇ ਬੱਚਿਆਂ ਨੇ ਕਿਆ ਕਰਨਾ, ਸਿਆਣੇ ਕਹਿੰਦੇ ਆ ਟੀਸ਼ਰਟਾਂ ਦਾ ਵੀ ਕੰਨ ਹੁੰਦੇ।
0: ਜਬਾਨ ਵਾਲੀ ਵੀ ਆਉਂਦੀ ਅੱਜ ਕੱਲ ਇੱਕ ਟੀ ਸ਼ਰਟ
4: ਤੋਂ ਜ਼ਿਆਦਾ ਆਪਣੇ ਜਸਵਾਲ ਭਾਈ ਨਾ ਸੁਪਰਮੈਨ ਬਣ ਗਿਆ ਨਾ।
2: ਵਾਹ, ਏਦਾਂ ਨੀ ਸੀ ਕਦੀ ਸੁਪਰਮੈਨ ਨਾਲ, ਮੈਂ ਨੀ ਸੋਚਿਆ ਸੀ
4: ਆਪਣੇ ਆਪਣਾ ਵਿਸ਼ਾਲ ਭਾਈ ਨਾ ਦਵਾਈ ਲੈ ਕੇ
0: ਆਪਣਾ ਤਾਕਤ ਵਾਲੀ
4: ਤਾਕਤ ਵਾਲੀ ਦਵਾਈ।
0: ਅੱਛਾ, ਹਮਦਰਦ ਕਾ ਸੰਕਾਰਾ। ਅੱਛਾ,
4: ਲੈ ਕਹਿੰਦੇ ਤੇ ਹਫ਼ਤੇ ਹਫ਼ਤੇ ਬਾਅਦ ਡਾਕਟਰ ਵੀ ਜਾ ਦਿੰਦੇ ਕਹਿੰਦੇ ਡਾਕਟਰ ਸਾਹਿਬ ਆਪਣਾ
2: ਮੈਂ ਵਿਸ਼ਾਲ ਭਾਈ ਨੂੰ ਵਿਜੁਅਲਾਈਜ਼ ਕਰੀ
4: ਉਹਨੂੰ ਦੇਖ ਦੇ ਕੇ ਸੈਮੀ ਸਾਹਿਬ ਵੀ ਲੈ
2: ਇੰਨੀ ਟ੍ਰੈਜਡੀਆਂ ਦੱਸਤੀਆਂ ਤੁਸੀਂ ਲਾਲ ਜੀ ਹਰ ਕਿਸੇ ਦੀ ਲਾਈਫ ਚ।
4: ਬਿਜਲੀ ਕੱਟ ਲੈਂਦੇ ਸੀ ਨਾ, ਤੇ ਬੀਬੀ ਫੋਨ ਆਇਆ ਤੇ ਬੀਬੀ ਕਹਿੰਦੀ ਭਾਈ ਤੇ ਆਪਣਾ ਇੰਨੀ ਗਰਮੀ ਆ ਹਨਾ ਹਨਾ ਤੇ ਤੁਸੀਂ ਬਿਜਲੀ ਕੱਟ ਲਈ ਹਨਾ ਇੰਨੀ ਧੁੱਪ ਤੈਨੂੰ ਪਤਾ ਨੀ ਕਹਿੰਦਾ ਕਹਿੰਦਾ ਅੱਛਾ ਬੀਬੀ 6 ਵਜੇ ਦਾ ਵੇਟ ਕਰੋ ਕਹਿੰਦੇ ਕੀ ਕਹਿੰਦਾ 6 ਵਜੇ ਆਜੂਗੀ ਕਹਿੰਦਾ ਨਹੀਂ
0: ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਜੀ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
5: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
6: ਯਾਰ? ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
5: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
7: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
8: White Hill Studios पेश करते हैं पीरियड एक्शन थ्रिलर दस्तार।
9: एक अल्ला कपड़ा नहीं है, एक कहानियां कई सदियां दी।
8: स्टारिंग तरसेम जसर, गीत गुराया ते योगराज सिंह।

0: रेडियो हांजी 1674 एम दे उत्ते तुहाडा सारयां दा स्वागत जी। अज 17 जुलाई 2026 शुक्रवार दा दिन भारत आस्ट्रेलिया दुनिया जहान दियां खबरां लेके होए हैं हाजर। सब तो पहला इंटरनेशनल न्यूज दे नाल शुरुआत करते हैं। अमरीकी फौज ने दस्या है कि उसने लगातार 6वीं रात ईरान दे उत्ते हमले किते ने। हॉर्मुज स्ट्रेट दे उत्ते कंट्रोल नूं लेके दोहां देशां दे दरमियान संघर्ष बनिया होया। यूएस सेंट्रल कमांड यानी सैटकॉम ने कहा है कि इन हमलों का मकसद ईरान की फौजी काबिलियत नूं होर घट करना सी। और इस दे नाल ही कमांड ने यह भी दस्या है कि स्ट्रेट की नाकेबंदी के तहत उन्होंने जहाजा न्यूक्लियर प्लांट वाली थां दे उत्ते बंदर अब्बास ते बुशर शहर दे विच जाके डिगे ने मिजाइलां या ड्रोन। नाली ये भी कहा गया है कि हॉर्मोजगन सूबे दे दो पुलां दे उत्ते भी हमला होया। हॉर्मोजगन सूबे दे विच बंदर अब्बास दी जिहड़ी बंदरगाह वह भी बनी हुई है। और इसे हफ्ते अमरीकी राष्ट्रपति डोनाल्ड ट्रंप ने धमकी भी दी थी कि जेकर ईरान गलबात लई वापस नहीं आता तो उन्होंने पुलों के उत्ते उन्होंने इंफ्रास्ट्रक्चर के उत्ते उन्होंने सरकारी ढांचे के उत्ते सने न्यूक्लीयर जिहड़े प्लांट ने उन्होंने उत्ते हमले जारी रहेंगे। उधर अमरीका के राष्ट्रपति झूठ बोलिया। इस दरमियान इलेक्ट्रॉनिक वोटिंग मशीन ते वोटां दी गिणती करन वाले सिस्टम भी इहदे च शामिल दसे गए ने। उन्हां कहा कि पहला असीं जानकारी गुप्त रखी सी। यूएस इंटेलीजेंस कम्युनिटी दी असैसमेंट रिपोर्ट ते दूसरियां रिपोर्टां जारी कितियां जा रही ने जो कि यह साबित कर दया ने कि साड़ी सरकार लंबे समय तो यह जानती सी कि मशीन हमले का सामना करने के लिए बेहद कमजोर ने। उन्होंने रिपोर्ट के हवाले के नाल कहा कि साडा मानना है कि अमरीका के विरोधी जिन्हां दे विच घट्टो घट्ट रूस चीन ईरान ते उत्तर कोरिया दे नाल नाल गैर सरकारी समूह भी शामिल ने उन्होंने कोल अमरीका के चोन इंफ्रास्ट्रक्चर नूं नुकसान पहुंचाने की काबिलियत है। व्हाइट हाउस ने सोशल मीडिया प्लेटफॉर्म एक्स के उत्ते भी लिखा है कि इन दस्तावेजा तो पता चलता है कि साल 2020 दे चोणां दी शुरुआत तो ही बहुत सारिया गड़बड़ा जिहड़ियां होईयां ने चीन दे द्वारा गैर कानूनी तरीके दे नाल सेंध लगाने दीआं कोशिशां कीतीआं गईआं। उधर एक खबर अज सवेर वेले भी तुहाडे नाल सांझी कीती सी कि यूक्रेन दे राष्ट्रपति वोल्दिमीर ज़ेलेंस्की दे द्वारा रक्षा मंत्री मिखाइलो फेडरोव नूं हटाए जाण दे लए गए अचानक फैसले दे चलदिआं यूक्रेन दी सिविल सोसाइटी दे विच भारी नाराजगी दिखाई दे रही है। इत्थों तक कि हुण पार्लीमेंटेरियंस भी इस दा विरोध करन दे लई सड़कां ते उतर पए ने। वीरवार सवेर वेले राजधानी कीव ते यूक्रेन दे होरनां शहरां दे उत्ते नौजवान जमा होए। उन्हां ने हालांकि यूक्रेनी भाषा च नारे लिखे हुए सी जिस से कहा गया सी कि फेडरोव तो दूर रहो, यानी कि फेडरोव नूं प्रोटेक्ट कर रहे ने उत्थों दे लोक। और ये भी मान रहे ने कि यूक्रेन जिहड़ा कि इस वक्त रूस दे नाल आडा लै सकिया है या हुण तक टिक पा रहा है वह सिर्फ इस करके कि फेडरोव यूक्रेन दे कोल यूक्रेन नूं सलाह मशवरे दे रहे ने। इस करके कुछ नारेबाजियां दे विच ये भी लिखा हुआ सी कि जित दे विच अड़िका लगाना बंद करो। कईयां ने पोस्टर चुके हुए सी जिस दे उत्ते शेम ऑन यू या अंग्रेजी दे विच या फिर हिंदी दा तर्जमा शर्म करो दे नारे भी लिखे हुए सी। राष्ट्रपति ज़ेलेंस्की ने सिक्योरिटी सर्विसेज यानी SBU दे कार्यवाहक प्रमुख जनरल येवेनी खमारा दा नां फिलहाल कच्चे रक्षा मंत्री यानी के कार्यवाहक रक्षा मंत्री दे तौर दे उत्ते किता है। ज़ेलेंस्की ने कहा कि खमारा तकनीकी जंगी मुहिमां दे विच एक चंगी समझ रखदे ने इस करके देश दे रक्षा मंत्री दे तौर दे उत्ते उन्हां दा नां बिल्कुल सही वाजब होएगा। उत्थे ही भारत दे नाल जुड़ियां होईयां खबरां दी सांझ पाईए ते भारत दे विच सब तो पहला सोनम वांगचुक दे नाल जुड़ियां होईयां खबरां दसदी है कि सोनम वांगचुक दी भुख हड़ताल नूं लैके हुण दुनिया भर दे अखबारां ते टीवी चैनलां ने भी इस नूं सीधे नोटिस दे विच लिया। भारत के प्रधानमंत्री विदेश दौरे करदे होया बेशक विदेशी मीडिया नूं ਪ੍ਰੈਸ ਕਾਨਫਰੰਸ ਦੇ ਵਿੱਚ ਜਵਾਬ ਨਾ ਦਿੰਦੇ ਹੋਣ, ਪਰ ਇਸ ਦਾ ਬਦਲਾ ਹੁਣ ਵਿਦੇਸ਼ੀ ਮੀਡੀਆ ਇਸੇ ਤਰੀਕੇ ਦੇ ਨਾਲ ਲੈ ਰਿਹਾ ਕਿ ਭਾਰਤ ਦੀ ਹਰ ਇੱਕ ਚੰਗੀ ਮਾੜੀ ਖਬਰ ਨੂੰ ਕੌਮਾਂਤਰੀ ਮੀਡੀਆ ਦੇ ਵਿੱਚ ਪ੍ਰਚਾਰਿਆ ਪ੍ਰਸਾਰਿਆ ਜਾ ਰਿਹਾ। ਖੈਰ ਇਸ ਨੂੰ ਚੰਗੀ ਖਬਰ ਤਾਂ ਨਹੀਂ ਕਿਹਾ ਜਾ ਸਕਦਾ, ਕਿਉਂਕਿ ਭਾਰਤ ਦਾ ਇੱਕ ਜ਼ਿੰਮੇਦਾਰ ਨਾਗਰਿਕ ਭੁੱਖ ਹੜਤਾਲ ਤੇ ਬੈਠਾ ਹੈ ਤੇ ਸਰਕਾਰ ਦੀ ਤਰਫ ਤੋਂ 20 ਦਿਨਾਂ ਤੱਕ ਉਸਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਗਈ ਹੈ। ਸੋਸ਼ਲ ਐਕਟਿਵਿਸਟ ਸੋਨਮ ਵਾਂਗਚੁਕ ਪਿਛਲੇ 20 ਦਿਨਾਂ ਤੋਂ ਜੰਤਰ ਮੰਤਰ ਦੇ ਉੱਤੇ ਭੁੱਖ ਹੜਤਾਲ ਤੇ ਬੈਠੇ ਨੇ ਅਣਮਿੱਥੇ ਸਮੇਂ ਦੇ ਲਈ, ਔਰ ਪਿਛਲੇ ਮਹੀਨੇ 28 ਜੂਨ ਨੂੰ ਸੋਨਮ ਵਾਂਗਚੁਕ ਕਾਕਰੇਜ ਜਨਤਾ ਪਾਰਟੀ ਦੇ ਮੁਹਿੰਮ ਦੇ ਵਿੱਚ ਜਾਂ ਉਹਨਾਂ ਦੇ ਅੰਦੋਲਨ ਚ ਸ਼ਾਮਲ ਹੋਏ ਸੀ। ਕਾਕਰੇਜ ਜਨਤਾ ਪਾਰਟੀ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਵੀ ਹੁਣ ਕੌਮਾਂਤਰੀ ਮੀਡੀਆ ਚ ਲੱਗ ਰਹੀਆਂ ਨੇ ਕਿ ਕਿਵੇਂ ਭਾਰਤ ਦੇ ਇੱਕ ਜੱਜ ਦੀ ਤਰਫ ਤੋਂ ਨੌਜਵਾਨ ਬੇਰੁਜ਼ਗਾਰਾਂ ਨੂੰ ਕਾਕਰੇਜ ਕਹਿ ਕੇ ਸੱਦਿਆ ਗਿਆ ਤੇ ਉਸੇ ਤੰਜ ਦੇ ਨਾਂ ਦੇ ਉੱਤੇ ਇੱਕ ਪਾਰਟੀ ਬਣ ਗਈ ਤੇ ਹੁਣ ਉਸ ਪਾਰਟੀ ਦੀ ਤਰਫ ਤੋਂ ਇੱਕ ਮੂਵਮੈਂਟ ਖੜਾ ਕੀਤਾ ਜਾ ਰਿਹਾ ਭਾਰਤ ਭਰ ਦੇ ਵਿੱਚ। ਦੱਸ ਦਈਏ ਕਿ ਨਿਊਯਾਰਕ ਟਾਈਮਜ਼ ਨੇ 16 ਜੁਲਾਈ ਦੀ ਇੱਕ ਰਿਪੋਰਟ ਦੇ ਵਿੱਚ ਲਿਖਿਆ ਕਿ ਲੱਖਾਂ ਭਾਰਤੀ ਵਿਦਿਆਰਥੀਆਂ ਦੀ ਤਰਫ ਤੋਂ ਨਿਆਂ ਦੀ ਮੰਗ ਕੀਤੀ ਜਾ ਰਹੀ ਹੈ ਔਰ ਇਸੇ ਦੇ ਤਹਿਤ ਵਾਂਗਚੁਕ ਨੂੰ ਭੁੱਖ ਹੜਤਾਲ ਦੇ ਉੱਤੇ ਭਾਰਤ ਦੀ ਸਰਕਾਰ ਦੀ ਤਰਫ ਤੋਂ ਗੁਹਾਰ ਲਗਾਉਣ ਦੇ ਲਈ ਅਪੀਲ ਕੀਤੀ ਜਾ ਰਹੀ ਹੈ, ਪਰ ਵਾਂਗਚੁਕ ਦੀ ਅਪੀਲ ਨੂੰ ਕੋਈ ਸੁਣ ਨਹੀਂ ਰਿਹਾ। ਪੀੜਤ ਲੋਕ ਅਕਸਰ ਆਪਣੀ ਆਵਾਜ਼ ਖੁਦ ਨਹੀਂ ਚੁੱਕ ਪਾਉਂਦੇ, ਇਸ ਕਰਕੇ ਨੌਜਵਾਨਾਂ ਨੇ ਇਸ ਵਾਰ ਆਪਣੀ ਆਵਾਜ਼ ਦੇ ਵਿੱਚ ਇੱਕ ਵੱਡੀ ਹਮਾਇਤ ਵੀ ਖੜੀ ਕਰ ਲਈ ਹੈ। ਹੋਰ ਤਾਂ ਹੋਰ ਜੇਕਰ ਵਾਂਗਚੁਕ ਦੇ ਕੱਲ ਦੇ ਸੋਸ਼ਲ ਮੀਡੀਆ ਖਾਤੇ ਨੂੰ ਫਰੋਲੀਏ ਤਾਂ ਦੁਨੀਆ ਭਰ ਦੇ ਟੀਵੀ ਚੈਨਲਸ ਨੇ ਉਹਨਾਂ ਦੇ ਇਸ ਜਿਹੜਾ ਵੀਡੀਓ ਸੁਨੇਹਾ ਸੀ ਉਸ ਨੂੰ ਪ੍ਰਕਾਸ਼ਿਤ ਪ੍ਰਸਾਰਿਤ ਕੀਤਾ। ਰੇਡੀਓ ਹਾਂਜੀ ਦੇ ਉੱਤੇ ਵੀ ਤੁਸੀਂ ਉਹਨਾਂ ਦੇ ਕੱਲ ਦੇ ਉਸ ਸੁਨੇਹੇ ਨੂੰ ਜਾ ਕੇ ਦੇਖ ਸਕਦੇ ਹੋ। ਇੱਧਰ ਲੇਖਿਕਾ ਅਰੁੰਧਤੀ ਰਾਏ ਸਣੇ ਬਹੁਤ ਸਾਰੀਆਂ ਮਸ਼ਹੂਰ ਸ਼ਖਸੀਅਤਾਂ ਉਹਨਾਂ ਦੇ ਹੱਕ 'ਚ ਆਈਆਂ ਨੇ। ਨਿਊਯਾਰਕ ਟਾਈਮਸ ਨੇ ਆਪਣੀ ਰਿਪੋਰਟ 'ਚ ਲਿਖਿਆ ਹੈ ਕਿ ਭਾਰਤ ਸਰਕਾਰ ਸੋਨਮ ਵਾਂਗਚੁਕ ਜਾਂ ਕਾਕਰੇਜ ਜਨਤਾ ਪਾਰਟੀ ਦੀ ਮੰਗ ਨੂੰ ਕੋਈ ਤਰਜੀਹ ਹੀ ਨਹੀਂ ਦੇ ਰਹੀ, ਜਿਸ ਦੇ ਵਿੱਚ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਗਈ ਹੈ। ਪਿਛਲੇ ਮਹੀਨੇ ਧਰਮਿੰਦਰ ਪ੍ਰਧਾਨ ਨੇ ਇੱਕ ਟੀਵੀ ਇੰਟਰਵਿਊ ਦੇ ਵਿੱਚ ਇਹਨਾਂ ਪ੍ਰਦਰਸ਼ਨਾਂ ਨੂੰ ਖਾਰਜ ਕਰ ਦਿੱਤਾ ਸੀ ਤੇ ਅਰਾਜਕ ਤੱਤਾਂ ਦੀ ਟੀਮ ਬੀ ਦੱਸ ਦਿੱਤਾ ਸੀ। ਨਿਊਯਾਰਕ ਟਾਈਮਸ ਨੇ ਇਹ ਵੀ ਲਿਖਿਆ ਕਿ ਹਾਲਾਂਕਿ ਵਾਂਗਚੁਕ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਪਰ ਵਾਂਗਚੁਕ ਨੇ ਆਪਣੀ ਹੜਤਾਲ ਨੂੰ ਤੋੜਨ ਤੋਂ ਇਨਕਾਰ ਕਰ ਦਿੱਤਾ ਹੈ। ਉਧਰ ਬ੍ਰਿਟੇਨ ਦੀ ਨਿਊਜ਼ ਏਜੰਸੀ ਰੂਟਰਸ ਨੇ ਵੀ ਆਪਣੀ ਖਬਰ ਦੇ ਵਿੱਚ ਲਿਖਿਆ ਕਿ ਦਿੱਲੀ ਦੀ ਇੱਕ ਅਦਾਲਤ ਨੇ ਸਰਕਾਰ ਨੂੰ ਸੋਨਮ ਵਾਂਗਚੁਕ ਦੀ ਸਿਹਤ ਦੇ ਉੱਤੇ ਨਿਗਾਹ ਰੱਖਣ ਦੇ ਲਈ ਕਿਹਾ ਹੈ। ਇਸ ਦਰਮਿਆਨ ਵਾਸ਼ਿੰਗਟਨ ਪੋਸਟ ਨੇ 16 ਜੁਲਾਈ ਦੀ ਆਪਣੀ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਕਿ ਪ੍ਰਦਰਸ਼ਨ ਵਾਲੀ ਥਾਂ ਦੇ ਉੱਤੇ ਸਵੇਰ ਤੋਂ ਹੀ ਪ੍ਰਦਰਸ਼ਨਕਾਰੀ ਖੁੱਲੇ ਆਸਮਾਨ ਦੇ ਥੱਲੇ ਰਾਤ ਬਿਤਾ ਰਹੇ ਸੀ, ਉਸ ਤੋਂ ਬਾਅਦ ਫਿਰ ਹੌਲੀ ਹੌਲੀ ਬਿਸਤਰੇ ਤੇ ਜੁੜਨ ਲੱਗੇ। ਇਸ ਦਰਮਿਆਨ ਦੁਨੀਆ ਭਰ ਦੀਆਂ ਅਲੱਗ ਅਲੱਗ ਯੂਨੀਵਰਸਿਟੀਆਂ ਦੇ ਵਿੱਚੋਂ ਵਿਦਿਆਰਥੀਆਂ ਦੀ ਤਰਫ ਤੋਂ ਹੁਣ ਭਾਰਤ ਦੇ ਇਸ ਅੰਦੋਲਨ ਦੀਆਂ ਵੀਡੀਓ ਕਲਿਪਸ ਜਾਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੇ ਉੱਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਅਲੱਗ ਅਲੱਗ ਯੂਨੀਵਰਸਿਟੀਆਂ ਦੇ ਵਿਦਿਆਰਥੀ ਔਰ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੀ ਤਰਫ ਤੋਂ ਭਾਰਤ ਸਰਕਾਰ ਦੇ ਇਸ ਗੈਰ ਸੰਵੇਦਨਸ਼ੀਲ ਰਵੱਈਏ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ। ਉਧਰ ਕਾਜਪਾ ਯਾਨੀ ਕਿ ਕਾਕਰੇਜ ਜਨਤਾ ਪਾਰਟੀ ਦੇ ਬੁਲਾਰੇ ਸੌਰਵ ਦਾਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸੋਸ਼ਲ ਮੀਡੀਆ ਪੋਸਟ ਦੇ ਉੱਤੇ ਕਮੈਂਟ ਕਰਕੇ ਸਿੱਧਾ ਨਿਸ਼ਾਨਾ ਸਾਧਿਆ। ਦਰਅਸਲ ਪ੍ਰਧਾਨ ਮੰਤਰੀ ਮੋਦੀ ਨੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਦੇ ਪਿਤਾ ਦੇ ਦੇਹਾਂਤ ਦੇ ਉੱਤੇ ਸੋਗ ਜ਼ਾਹਰ ਕੀਤਾ ਸੀ। ਸੌਰਵ ਦਾਸ ਨੇ ਪ੍ਰਧਾਨ ਮੰਤਰੀ ਮੋਦੀ ਦੀ ਉਸੇ ਪੋਸਟ ਦਾ ਜਵਾਬ ਦਿੰਦਿਆਂ ਹੋਇਆਂ ਐਕਸ ਦੇ ਉੱਤੇ ਲਿਖਿਆ ਕਿ ਮੋਦੀ ਜੀ ਭ੍ਰਿਸ਼ਟ ਐਜੂਕੇਸ਼ਨ ਸਿਸਟਮ ਦੇ ਹੱਥਾਂ ਦੇ ਵਿੱਚ 20 ਤੋਂ ਵੀ ਵੱਧ ਨੀਟ ਸਟੂਡੈਂਟਸ ਦੀ ਮੌਤ ਦੇ ਉੱਤੇ ਤੁਹਾਡੇ ਦਿਲ ਦੀ ਸੰਵੇਦਨਾ ਕਿੱਥੇ ਚਲੀ ਗਈ ਸੀ? ਕਿ ਉਹਨਾਂ ਦੇ ਲਈ ਕੋਈ ਸੰਵੇਦਨਾ ਨਹੀਂ ਹੈ? ਉਹਨਾਂ ਦੇ ਪਰਿਵਾਰ ਨੂੰ ਕੋਈ ਮੁਆਵਜ਼ਾ ਨਹੀਂ ਹੈ? ਉਹਨਾਂ ਦੇ ਪਰਿਵਾਰਾਂ ਦੇ ਲਈ ਕੋਈ ਟਵੀਟ ਨਹੀਂ ਹੈ? ਦੇਸ਼ ਵਾਸੀਆਂ ਦੇ ਸਾਹਮਣੇ ਇੰਨਾ ਵੱਡਾ ਘਮੰਡ ਤੇ ਕਰੂਰਤਾ ਠੀਕ ਨਹੀਂ ਹੈ। ਉੱਥੇ ਹੀ ਜੰਤਰ ਮੰਤਰ ਤੇ ਚੱਲ ਰਹੇ ਇਸ ਪ੍ਰਦਰਸ਼ਨ ਨੂੰ ਲੈ ਕੇ ਸੋਨਮ ਵਾਂਗਚੁਕ ਨੇ ਕਿਹਾ ਕਿ ਬੇਸ਼ੱਕ ਮੈਂ ਕਮਜ਼ੋਰ ਹਾਂ, ਬਾਹਰੋਂ ਦਿਖ ਰਿਹਾ ਪਰ ਅੰਦਰੋਂ ਬਹੁਤ ਤਗੜਾ, ਔਰ 20 ਜੁਲਾਈ ਨੂੰ ਮੈਨੂੰ ਹੋਰ ਮਜ਼ਬੂਤੀ ਚਾਹੀਦੀ ਹੈ ਜਿੰਨੇ ਜ਼ਿਆਦਾ ਤੁਸੀਂ ਲੋਕ ਪਹੁੰਚੋਗੇ। ਉਹਨਾਂ ਕਿਹਾ ਮੈਂ ਕਿਸੇ ਤਰੀਕੇ ਤੱਕ 20 ਜੁਲਾਈ ਤੱਕ ਜ਼ਿੰਦਾ ਰਹਾਂਗਾ, ਪਰ ਜੇ ਤੁਸੀਂ ਲੋਕ ਨਾ ਆਏ ਤਾਂ 20 ਜੁਲਾਈ ਨੂੰ ਜੇ ਸਫਲ ਨਹੀਂ ਹੁੰਦੀ ਤਾਂ ਮੈਂ ਭੂਤ ਬਣ ਕੇ ਵਾਪਸ ਆਵਾਂਗਾ। ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਸੋਨਮ ਵਾਂਗਚੁਕ ਦੇ ਨਾਲ ਮੁਲਾਕਾਤ ਕੀਤੀ ਹੈ। ਪਵਨ ਖੇੜਾ ਨੇ ਕਿਹਾ ਕਿ ਸੋਨਮ ਵਾਂਗਚੁਕ ਜੀ ਦੀ ਸਿਹਤ ਨੂੰ ਲੈ ਕੇ ਅਸੀਂ ਖਾਸੇ ਚਿੰਤਾਜਨਕ ਹੈ। ਇੱਕ ਪਾਸੇ ਬੇਹੱਦ ਗੈਰ ਸੰਵੇਦਨਸ਼ੀਲ ਸਰਕਾਰ ਹੈ ਜਿਹੜੀ ਕਿ ਲੋਕਤੰਤਰੀ ਭਾਵਨਾਵਾਂ ਨੂੰ ਨਹੀਂ ਸਮਝਦੀ, ਐਸੀ ਸਰਕਾਰ ਦੇ ਸਾਹਮਣੇ ਵਿਰੋਧ ਕਰਨ ਦਾ ਤਰੀਕਾ ਵੀ ਬਦਲਣਾ ਹੋਏਗਾ। ਸਾਨੂੰ ਇਹਨਾਂ ਦੀ ਸਿਹਤ ਦੀ ਚਿੰਤਾ ਹੋ ਰਹੀ ਹੈ, ਜਿਹੜੇ ਬੱਚੇ ਵੀ ਬੈਠੇ ਨੇ ਉਹਨਾਂ ਦੀ ਵੀ ਸਿਹਤ ਦੀ ਚਿੰਤਾ ਹੋ ਰਹੀ ਹੈ। ਤੁਸੀਂ ਸਾਰੇ ਆਪਣੇ ਜੋਖਮ ਦੇ ਵਿੱਚ ਆਪਣੀ ਜਾਨ ਨੂੰ ਪਾ ਕੇ ਕੁਝ ਵੀ ਹਾਸਲ ਨਹੀਂ ਕਰ ਸਕਦੇ।
1: ਉੱਥੇ ਭਾਰਤ ਦੀ ਖਬਰਾਂ ਦੀ ਸਾਂਝ ਅੱਗੇ ਤੋਰੀ ਹੈ ਤਾਂ ਪੱਛਮ ਬੰਗਾਲ ਦੇ ਮੁਰਸ਼ਿਦਾਬਾਦ ਦੇ ਵਿੱਚ ਇੱਕ ਪੈਸੇਂਜਰ ਟ੍ਰੇਨ ਸਕੂਲ ਵੈਨ ਦੇ ਨਾਲ ਟਕਰਾ ਗਈ ਸ਼ੁੱਕਰਵਾਰ ਅੱਜ ਸਵੇਰ ਵੇਲੇ। ਪੱਛਮ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਵਿੱਚ ਕਰਨਾ ਸੁਬਰਨਾ ਸਟੇਸ਼ਨ ਦੇ ਉੱਤੇ ਇਹ ਹਾਦਸਾ ਵਾਪਰਿਆ ਹੈ। ਮ੍ਰਿਤਕਾਂ ਦੇ ਵਿੱਚ ਵੈਨ ਦੇ ਅੰਦਰ ਸਵਾਰ ਦੋ ਸਕੂਲੀ ਬੱਚੇ, ਸਾਈਕਲ ਚਲਾ ਰਿਹਾ ਇੱਕ ਬਜ਼ੁਰਗ ਵੀ ਸ਼ਾਮਲ ਹੈ। ਇਹ ਘਟਨਾ

ਵੈਨ ਲੈ ਕੇ ਜਾ ਰਹੀ ਸੀ, ਉਸ ਦੇ ਨਾਲ ਤੇ ਇੱਕ ਸਾਈਕਲ ਦੇ ਨਾਲ ਟਕਰਾ ਗਈ। ਤਿੰਨ ਬੱਚਿਆਂ ਤੇ ਟਾਟਾ ਸੂਮੋ ਦੇ ਡਰਾਈਵਰ ਨੂੰ ਮੁਰਸ਼ਿਦਾਬਾਦ ਮੈਡੀਕਲ ਕਾਲਜ ਦੇ ਹਸਪਤਾਲ ਦੇ ਵਿੱਚ ICU ਦੇ ਅੰਦਰ ਭਰਤੀ ਕਰ ਰੱਖਿਆ। ਬੱਚਿਆਂ ਦੀ ਵੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਉੱਥੇ ਨੈਸ਼ਨਲ ਟੈਸਟਿੰਗ ਏਜੰਸੀ ਯਾਨੀ NTA ਨੇ NEET UG 2026 ਦੇ ਰੀ ਐਗਜ਼ਾਮ ਦੇ ਰਿਜ਼ਲਟ ਜਾਰੀ ਕਰ ਦਿੱਤੇ ਨੇ। ਜੇਕਰ ਤੁਹਾਨੂੰ ਅੰਦਾਜ਼ਾ ਨਾ ਹੋਵੇ ਤਾਂ ਦੱਸ ਦਈਏ ਕਿ ਸਾਰਾ ਰੌਲਾ ਹੀ ਇੱਥੋਂ ਪਿਆ। NEET ਦੀ ਪ੍ਰੀਖਿਆ ਹੋਈ ਸੀ, ਪ੍ਰੀਖਿਆ ਹੋਣ ਤੋਂ ਬਾਅਦ ਜਦੋਂ ਬੱਚੇ ਇਸ ਪ੍ਰੀਖਿਆ ਨੂੰ ਦੇ ਆਏ ਤਾਂ ਕੁਝ ਦਿਨਾਂ ਬਾਅਦ ਕਿਹਾ ਗਿਆ ਕਿ ਪ੍ਰੀਖਿਆ ਪੱਤਰ ਦੇ ਕੁਝ ਸਵਾਲ ਲੀਕ ਹੋ ਗਏ। ਇਸ ਕਰਕੇ ਇਸ ਪ੍ਰੀਖਿਆ ਨੂੰ ਕਰਵਾਉਣ ਵਾਲੀ ਏਜੰਸੀ ਯਾਨੀ NTA ਨੇ ਇਸ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਸੀ ਤੇ ਉਸੇ ਤੋਂ ਬਾਅਦ ਇੱਕ ਇੱਕ ਕਰਕੇ ਭਾਰਤ ਭਰ ਦੇ ਵਿੱਚ ਡਾਕਟਰ ਬਣਨ ਦਾ ਸੁਪਨਾ ਲੈ ਕੇ ਪ੍ਰੀਖਿਆ ਦੇਣ ਵਾਲੇ ਸੈਂਕੜਿਆਂ ਹਜ਼ਾਰਾਂ ਲੱਖਾਂ ਨੌਜਵਾਨਾਂ ਦੇ ਦਿਲ ਟੁੱਟ ਗਏ ਸੀ ਤੇ ਉਸੇ ਤੋਂ ਬਾਅਦ ਭਾਰਤ ਭਰ ਦੇ ਵਿੱਚੋਂ ਇੱਕ ਇੱਕ ਕਰਕੇ ਸੁਸਾਈਡ ਦੀਆਂ ਖਬਰਾਂ ਆਈਆਂ ਸਾਹਮਣੇ ਆਈਆਂ ਸੀ ਔਰ ਭਾਰਤ ਦੇ ਵਿੱਚ 20 ਤੋਂ ਜ਼ਿਆਦਾ ਬੱਚਿਆਂ ਨੇ ਆਪਣੀਆਂ ਜਾਨਾਂ ਲੈ ਰਹੀਆਂ ਸੀ ਤੇ ਇਸੇ ਤੋਂ ਬਾਅਦ ਕਾਂਗਰਸ ਜਨਤਾ ਪਾਰਟੀ ਨੇ ਇਹ ਅੰਦੋਲਨ ਸ਼ੁਰੂ ਕੀਤਾ ਸੀ। ਇਹ ਅੰਦੋਲਨ NEET ਪ੍ਰੀਖਿਆ ਤੋਂ ਜਿਹੜੀ ਰੀ ਐਗਜ਼ਾਮੀਨੇਸ਼ਨ ਸੀ ਉਸ ਤੋਂ ਪਹਿਲਾਂ ਸ਼ੁਰੂ ਹੋ ਗਿਆ ਸੀ। NTA ਨੇ ਐਲਾਨ ਕੀਤਾ ਕਿ ਜਿਹੜੀ ਉਹ ਪ੍ਰੀਖਿਆ ਰੱਦ ਹੋ ਗਈ ਸੀ ਉਸ ਨੂੰ ਦੁਬਾਰਾ ਕਰਵਾਇਆ ਜਾਏਗਾ। NEET ਦੇ ਰਿਜ਼ਲਟ ਹੁਣ ਜਾਰੀ ਕਰ ਦਿੱਤੇ ਗਏ ਨੇ ਜਿਹੜੀ ਦੁਬਾਰਾ ਪ੍ਰੀਖਿਆ ਹੋਈ ਹੈ। ਖਬਰ ਏਜੰਸੀ PTI ਦੇ ਮੁਤਾਬਕ ਪੰਜਾਬ ਦੇ ਆਰਿਆਨ ਗੁਪਤਾ ਤੇ ਹਰਿਆਣਾ ਦੇ ਪੰਸ਼ਲ ਗੁਪਤਾ ਨੇ ਸਾਂਝੇ ਤੌਰ ਦੇ ਉੱਤੇ ਇਸ ਪ੍ਰੀਖਿਆ ਦੇ ਵਿੱਚ ਟਾਪ ਸਥਾਨ ਹਾਸਲ ਕੀਤਾ। PTI ਖਬਰ ਏਜੰਸੀ ਦੇ ਨਾਲ ਗੱਲਬਾਤ ਕਰਦੇ ਹਾਂ, ਪੰਜਾਬ ਦੇ ਆਰਿਆਨ ਗੁਪਤਾ ਨੇ ਕਿਹਾ ਕਿ ਮੈਂ ਪਹਿਲੀ ਰੈਂਕ ਹਾਸਲ ਕੀਤੀ ਹੈ, 720 ਦੇ ਵਿੱਚੋਂ 715 ਅੰਕ ਹਾਸਲ ਕੀਤੇ ਨੇ, ਮੈਂ ਬੜੀ ਮਿਹਨਤ ਕੀਤੀ ਸੀ ਦੁਬਾਰਾ, ਮੈਨੂੰ ਨੀਂਦ ਨਹੀਂ ਸੀ ਆਉਂਦੀ, ਮੈਨੂੰ ਲੱਗਦਾ ਸੀ ਕਿ ਜਿੰਨਾ ਮੈਂ ਕਰ ਸਕਦਾ ਮੈਂ ਓਨਾ ਕੀਤਾ, ਪਰ ਇਹ ਕੁਝ ਸੁਪਨੇ ਵਰਗਾ ਲੱਗ ਰਿਹਾ। ਹਾਲਾਂਕਿ ਮੈਂ ਬਹੁਤ ਖੁਸ਼ ਹਾਂ, ਮੇਰੇ ਪਰਿਵਾਰ ਤੇ ਮੇਰੇ ਟੀਚਰ ਵੀ ਖੁਸ਼ ਨੇ। ਖਬਰ ਏਜੰਸੀ PTI ਦੇ ਮੁਤਾਬਕ NEET UG 2026 ਦੇ ਵਿੱਚ ਇਸ ਵਾਰ 11,21,000 ਬੱਚਿਆਂ ਨੇ ਸਫਲਤਾ ਹਾਸਲ ਕੀਤੀ ਹੈ। ਸਫਲਤਾ ਹਾਸਲ ਕਰਨ ਵਾਲੇ ਸਟੂਡੈਂਟ ਦੇ ਵਿੱਚ 58% ਤੋਂ ਜ਼ਿਆਦਾ ਲੜਕੀਆਂ ਸ਼ਾਮਲ ਨੇ। ਉੱਥੇ ਹੀ 19 ਸਟੂਡੈਂਟਸ ਨੇ 720 ਦੇ ਵਿੱਚੋਂ 700 ਤੋਂ ਜ਼ਿਆਦਾ ਅੰਕ ਹਾਸਲ ਕੀਤੇ ਨੇ। ਇਸ ਤੋਂ ਪਹਿਲਾਂ NEET UG 2026 ਦੀ ਪ੍ਰੀਖਿਆ ਦੇ ਪੇਪਰ ਲੀਕ ਹੋਣ ਤੋਂ ਬਾਅਦ ਇਸ ਦੇ ਰਿਜ਼ਲਟ ਹਾਲੇ ਨਹੀਂ ਸੀ ਆਏ ਜਦੋਂ ਦੁਬਾਰਾ ਕਰਵਾਉਣ ਦਾ ਇਸ ਨੂੰ ਐਲਾਨ ਕਰ ਦਿੱਤਾ ਗਿਆ ਸੀ। ਉੱਥੇ ਹੀ ਭਾਰਤ ਦੀਆਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਵੀ ਕੁਝ ਖਬਰਾਂ ਦੇ ਉੱਤੇ ਸਾਂਝ ਪਾਉਂਦੇ ਹੋਏ ਚੱਲੀਏ। ਸਭ ਤੋਂ ਪਹਿਲਾਂ ਕੈਨਬਰਾ ਤੋਂ ਮਾੜੀ ਖਬਰ ਹੈ ਇੱਕ, ਜਿੱਥੇ ਕੈਨਬਰਾ ਦੇ ਵਿੱਚ ਚਾਈਲਡ ਕੇਅਰ ਸੈਂਟਰ ਇੱਕ ਸੈਂਟਰ ਨੂੰ ਬੰਦ ਕਰ ਦਿੱਤਾ ਗਿਆ। ਮੰਨਿਆ ਗਿਆ ਹੈ ਕਿ ਇੱਕ ਮੈਡੀਕਲ ਕਾਰਨ ਬਣ ਗਏ ਸੀ। ਕੈਨਬਰਾ ਦੇ ਬੈਲਕੋਨ ਦੇ ਵਿੱਚ ਪੈਂਦੇ ਇਸ ਮੈਡੀਕਲ ਸੈਂਟਰ ਨੂੰ ਚਾਈਲਡ ਕੇਅਰ ਸੈਂਟਰ ਨੂੰ ਮੈਡੀਕਲ ਐਪੀਸੋਡ ਦੇ ਚੱਲਦਿਆਂ ਹੋਇਆ ਬੰਦ ਕਰਨ ਦਾ ਐਲਾਨ ACT ਚਾਈਲਡ ਰੈਗੂਲੇਟਰ ਦੀ ਤਰਫ ਤੋਂ ਕੀਤਾ ਗਿਆ। ਐਜ ਅਰਲੀ ਲਰਨਿੰਗ ਨਾਮ ਦਾ ਇਹ ਸੈਂਟਰ ਹਿਗਿੰਸ ਦੇ ਵਿੱਚ ਬਣਿਆ ਹੋਇਆ ਸੀ, ਜਿਸ ਦੇ ਬਾਰੇ ਬੰਦ ਹੋਣ ਦੇ ਬਾਰੇ ਮਾਪਿਆਂ ਨੂੰ ਇੱਕ ਈਮੇਲ ਦੇ ਵਿੱਚ ਸੂਚਿਤ ਕੀਤਾ ਗਿਆ। ਹਾਲਾਂਕਿ ਇਹ ਘਟਨਾ ਜਿਹੜੀ ਇਹ 26 ਜੂਨ ਦੀ ਵਾਪਰੀ ਹੋਈ ਹੈ, ਜਦੋਂ ਇੱਕ ਛੋਟੇ ਬੱਚੇ ਨੂੰ ਮੈਡੀਕਲ ਜ਼ਰੂਰਤ ਦੀ ਲੋੜ ਸੀ। ਹਾਲਾਂਕਿ ਉਸਨੂੰ ਮੈਡੀਕਲ ਸਹੂਲਤ ਦੇ ਵੀ ਦਿੱਤੀ ਗਈ ਸੀ, ਪਰ ਉਸਦੀ ਹਾਲਤ ਵੀ ਠੀਕ ਦੱਸੀ ਜਾ ਰਹੀ ਹੈ। ਪਰ ਇਲਜ਼ਾਮ ਇਹ ਲੱਗਿਆ ਕਿ ਇਸ ਚਾਈਲਡ ਕੇਅਰ ਸੈਂਟਰ ਦੇ ਦੁਆਰਾ ਬੱਚਿਆਂ ਦੀ ਸਿਹਤ ਬਣਾ ਕੇ ਨਹੀਂ ਰੱਖੀ ਜਾ ਸਕਦੀ, ਉਹਨਾਂ ਨੂੰ ਕਿਸੇ ਨਾ ਕਿਸੇ ਕਿਸਮ ਦੀ ਕੋਈ ਸਮੱਸਿਆ ਆ ਸਕਦੀ ਹੈ, ਅਹਿਤਿਆਤ ਦੇ ਤੌਰ ਦੇ ਉੱਤੇ ਇਸ ਸੈਂਟਰ ਨੂੰ ਬੰਦ ਕੀਤਾ ਗਿਆ ਹੈ। ਉੱਥੇ ਟੈਲਸਟਰਾ ਦੀ ਟੈਲੀਕਾਮ ਕੰਪਨੀ ਦੇ ਵਿੱਚ ਸਮੱਸਿਆਵਾਂ ਆਈਆਂ ਸੀ ਪਿਛਲੇ ਹਫ਼ਤਿਆਂ ਦੇ ਦਰਮਿਆਨ, ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਨੈਟਵਰਕ ਆਊਟੇਜ ਹੋ ਗਿਆ ਸੀ ਯਾਨੀ ਨੈਟਵਰਕ ਦੀ ਸਮੱਸਿਆ ਆਈ ਸੀ। ਉਸ ਤੋਂ ਬਾਅਦ ਹੁਣ ਪਾਰਲੀਮੈਂਟਰੀ ਇਨਕੁਆਇਰੀ ਇਸ ਮਾਮਲੇ ਦੇ ਵਿੱਚ ਤੁਰੀ ਗਈ ਸੀ। ਇਸ ਮਾਮਲੇ 'ਚ ਤੁਰੀ ਪਾਰਲੀਮੈਂਟਰੀ ਇਨਕੁਆਇਰੀ ਨੂੰ ਲਿਖਤੀ ਰੂਪ ਦੇ ਵਿੱਚ ਟੈਲਸਟਰਾ ਨੇ ਦਿੱਤਾ ਹੈ ਕਿ ਇਹਨਾਂ ਦੇ ਇੱਕ ਸੋਫਟਵੇਅਰ ਅਪਡੇਟ ਦੇ ਵਿੱਚ ਤਕਨੀਕੀ ਪ੍ਰੋਬਲਮ ਆ ਗਈ ਸੀ ਔਰ ਇਹ ਜਿਹੜੇ ਡਿਵਾਈਸ ਸੀ ਇਹ 2006 ਤੋਂ ਬਾਅਦ ਰੀਸੈਟ ਹੋਣੇ ਸੀ ਔਰ ਉਹ ਰੀਸੈਟ ਨਹੀਂ ਹੋ ਸਕੇ, ਇਸ ਕਰਕੇ ਉਹ ਸੋਫਟਵੇਅਰ ਦੇ ਵਿੱਚ ਤਕਨੀਕੀ ਖਾਮੀ ਕਾਫੀ ਵੱਡੀ ਸਮੱਸਿਆ ਦਾ ਵਿਸ਼ਾ ਬਣ ਗਈ ਔਰ ਟੈਲਸਟਰਾ ਦੇ ਪੂਰੇ ਦੇਸ਼ ਭਰ ਦੇ ਵਿੱਚ ਜਿਹੜੇ ਆਊਟੇਜ ਦੀ ਸਮੱਸਿਆ ਸਾਹਮਣੇ ਆਈ ਸੀ। ਬਹਿਰਾਲ ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੀ ਤਰਫ ਤੋਂ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਟੈਲਸਟਰਾ ਨੇ ਇਸ ਦੇ ਲਈ ਅਮਰੀਕੀ ਸੈਮੀ ਕੰਡਕਟਰ ਕੰਪਨੀ ਮਾਈਕਰੋਚਿਪ ਟੈਕਨੋਲੋਜੀ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ ਜਿਹੜੀ ਕਿ ਇਸ ਤਕਨੀਕੀ ਖਾਮੀ ਦੇ ਪਿੱਛੇ ਪ੍ਰਮੁੱਖ ਤੌਰ ਦੇ ਉੱਤੇ ਜ਼ਿੰਮੇਦਾਰ ਮੰਨੀ ਜਾ ਰਹੀ ਹੈ। ਹਾਲਾਂਕਿ ਟੈਲਸਟਰਾ ਨਿਰੋਲ ਰੂਪ ਦੇ ਵਿੱਚ ਆਸਟ੍ਰੇਲੀਅਨ ਕੰਪਨੀ ਹੈ, ਇਹਨਾਂ ਦੇ ਖਿਲਾਫ਼ ਇੱਕ ਕਲਾਸ ਐਕਸ਼ਨ ਵੀ ਲਿਆ ਜਾਏਗਾ
ਪਰ ਉਹ ਹਲੇ ਬਾਅਦ ਦੀਆਂ ਗੱਲਾਂ ਨੇ। ਇਸ ਤੋਂ

0: ਪਹਿਲਾਂ ਟੈਲਸਟਰਾ ਦੀ ਜਿਹੜੀ ਚੀਫ ਐਗਜ਼ੈਕਟਿਵ ਨੇ ਵਿਕੀ ਬਾਰਡੀ, ਉਹਨਾਂ ਨੇ ਆਪਣੇ ਕੰਪਨੀ ਦੇ ਦੁਆਰਾ ਹੋਈ ਇਸ ਗਲਤੀ ਨੂੰ ਸਵੀਕਾਰ ਵੀ ਕੀਤਾ ਸੀ। ਉੱਥੇ ਹੀ ਸਿਆਸਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਅੱਜ ਸਵੇਰ ਵੇਲੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ, ਬਲਕਿ ਕੱਲ ਵੀ ਖਬਰ ਸਾਂਝੀ ਕੀਤੀ ਸੀ ਕਿ ਇਟਲੀ ਦੇ ਇੱਕ ਲਗਜ਼ਰੀ ਰਿਜ਼ੋਰਟ ਦੇ ਉੱਤੇ ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਜੀਨਾ ਰਾਈਨਹਾਰਟ ਤੇ ਪੌਲਿਨ ਹੈਂਸਨ ਗਏ ਨੇ। ਜੀਨਾ ਰਾਈਨਹਾਰਟ ਮਹਿੰਗੀਆਂ ਤਰੀਨ ਥਾਵਾਂ ਤੇ ਜਾਂਦੇ ਨੇ, ਇਸ 'ਚ ਤਾਂ ਕੋਈ ਸ਼ੱਕ ਨਹੀਂ ਹੈ, ਉਹਨਾਂ ਦੀ ਇਹ ਆਦਤ ਵੀ ਹੈ ਤੇ ਉਹਨਾਂ ਦੇ ਕੋਲ ਪੈਸਾ ਵੀ ਹੈ। ਪਰ ਵਨ ਨੇਸ਼ਨ ਪਾਰਟੀ ਦੀ ਨੇਤਾ ਜਿਹੜੇ ਦੇਸ਼ ਦੇ ਅੰਦਰ ਬਹੁਤ ਸਾਰੀਆਂ ਸਮੱਸਿਆਵਾਂ ਗਿਣਾ ਦਿੰਦੇ ਨੇ ਤੇ ਫਿਰ ਉਸ ਤੋਂ ਮਹੀਨੇ ਦੇ ਅੰਦਰ ਅੰਦਰ ਹੀ ਵਿਦੇਸ਼ ਦੌਰੇ ਦੇ ਉੱਤੇ ਨਿਕਲ ਜਾਂਦੇ ਨੇ, ਉਹ ਵੀ ਪੂਰੀ ਤਰੀਕੇ ਦੇ ਨਾਲ ਕਿਸੇ ਕੂਟਨੀਤੀ ਦਾ ਹਿੱਸਾ ਨਹੀਂ ਬਲਕਿ ਨਿੱਜੀ ਛੁੱਟੀਆਂ ਦੇ ਤੌਰ ਦੇ ਉੱਤੇ ਉਹ ਇਸ ਦੌਰੇ ਨੂੰ ਵਰਤ ਰਹੇ ਨੇ। ਹੁਣ ਬਾਨਬੀ ਜੋਇਸ ਜਿਹੜੇ ਕਿ ਦੇਸ਼ ਦੇ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ, ਪਰ ਕਿਸੇ ਵੇਲੇ ਨੈਸ਼ਨਲ ਪਾਰਟੀ ਚ ਹੁੰਦੇ ਸੀ, ਅੱਜ ਕੱਲ ਪੌਲਿਨ ਹੈਨਸਨ ਦੇ ਸਜੇ ਹੱਥ ਬਣੇ ਹੋਏ ਨੇ, ਉਹਨਾਂ ਦੀ ਤਰਫ ਤੋਂ ਵੀ ਇਹ ਟਿੱਪਣੀ ਸਾਹਮਣੇ ਆਈ ਹੈ। ਉਹਨਾਂ ਕਿਹਾ ਕਿ ਛੁੱਟੀਆਂ ਕੱਟਣਾ ਕੁਝ ਗਲਤ ਤਾਂ ਹੈ ਨਹੀਂ, ਮੇਰਾ ਮਤਲਬ ਇਹ ਹੈ ਕਿ ਜੇ ਕੋਈ ਡੋਲਚੀ ਗਬਾਨਾ ਜਾਂ ਪਰਾਡਾ ਦੇ ਸ਼ੋਅ ਦੇ ਵਿੱਚ ਜਾਂਦਾ ਤੇ ਕਿੰਨੀ ਦੇਰ ਰਹਿੰਦੇ ਨੇ, ਇਸ ਤੋਂ ਤੁਹਾਨੂੰ ਕੀ? ਇੱਕ ਵਿਅਕਤੀ ਆਪਣਾ ਸਮਾਂ ਕੱਢ ਕੇ ਆਪਣਾ ਪੈਸਾ ਖਰਚ ਕੇ ਉੱਥੇ ਜਾ ਰਿਹਾ ਤਾਂ ਉਸ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਹਾਲਾਂਕਿ ਬਾਨਬੀ ਜੋਇਸ ਇਹ ਭੁੱਲ ਜਾਂਦੇ ਨੇ ਕਿ ਪੌਲਿਨ ਹੈਨਸਨ ਇੱਕ ਪਬਲਿਕ ਫਿਗਰ ਨੇ, ਬੇਸ਼ੱਕ ਉਹ ਆਪਣੇ ਖਰਚੇ ਦੇ ਉੱਤੇ ਇਟਲੀ, ਇੰਗਲੈਂਡ ਜਾਂ ਦੁਨੀਆ ਦੇ ਦੂਸਰੇ ਦੇਸ਼ਾਂ 'ਚ ਜਾਂਦੇ ਨੇ, ਪਰ ਕਹਿਣੀ ਦੇ ਕਥਨੀ ਦੇ ਵਿੱਚ ਫਰਕ ਦਾ ਇੱਕ ਵੱਡਾ ਕਾਰਨ ਜਿਹੜਾ ਨਜ਼ਰ ਆਉਂਦਾ ਪੌਲਿਨ ਹੈਨਸਨ ਜਦੋਂ ਗਰਾਊਂਡ ਛੱਡ ਦਿੰਦੇ ਨੇ। ਇਸ ਦਾ ਮਤਲਬ ਇਹ ਵੀ ਹੈ ਕਿ ਵਨ ਨੇਸ਼ਨ ਪਾਰਟੀ ਦਾ ਜਿਹੜਾ ਸਰਵੇਖਣ ਹੈ ਉਹ ਵੀ ਕੋਈ ਬਹੁਤੇ ਉਹਨਾਂ ਦੇ ਹੱਕ 'ਚ ਨਹੀਂ ਜਾ ਰਹੇ ਤੇ ਹੁਣ ਇਹ ਛੁੱਟੀਆਂ ਦੀ ਖਬਰ ਜਦੋਂ ਬਹੁਤ ਸਾਰੇ ਆਸਟ੍ਰੇਲੀਆਈ ਲੋਕ ਸੰਘਰਸ਼ ਕਰ ਰਹੇ ਨੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਚਲਾਉਣ ਦੇ ਲਈ ਤੇ ਪੌਲਿਨ ਹੈਨਸਨ ਇਹ ਕਹਿ ਦਿੰਦੇ ਨੇ ਕਿ ਉਹਨਾਂ ਨੂੰ ਓਨੀ ਵੀ ਤਨਖਾਹ ਨਹੀਂ ਮਿਲਣੀ ਚਾਹੀਦੀ ਜਿੰਨੀ ਉਹ ਹਾਸਲ ਕਰ ਰਹੇ ਨੇ ਆਸਟ੍ਰੇਲੀਆ 'ਚ, ਕਿਉਂਕਿ ਇਸ ਦੇ ਨਾਲ ਬਿਜ਼ਨੈਸਿਸ ਪ੍ਰਭਾਵਿਤ ਹੁੰਦੇ ਨੇ। ਉਧਰ ਡੈਰਿਲ ਮੈਗਵਾਇਰ ਜਿਹੜੇ ਕਿ ਦੇਸ਼ ਦੇ ਨਿਊ ਸਾਊਥ ਵੇਲਜ਼ ਸੂਬੇ ਦੇ ਇੱਕ ਸਾਬਕਾ ਐਮਪੀ ਰਹਿ ਚੁੱਕੇ ਨੇ, ਉਹਨਾਂ ਦੇ ਉੱਤੇ ਲੱਗੇ ਇਲਜ਼ਾਮ ਕਿ ਚੀਨੀ ਮੂਲ ਦੇ ਨਾਗਰਿਕਾਂ ਦਾ ਵੀਜ਼ਾ ਹਾਸਲ ਕਰਨ ਦੇ ਲਈ ਉਹਨਾਂ ਨੇ ਜਿਹੜੀ ਕੁਝ ਐਸੇ ਹੱਥਕੰਡੇ ਵਰਤੇ ਸੀ ਜਿਸ ਦੇ ਚੱਲਦਿਆਂ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੇ ਵੀਜ਼ਾ ਲੱਗ ਸਕਣ। 67 ਸਾਲ ਦੇ ਡੈਰਿਲ ਮੈਕਵਾਇਰ, ਜਿਨ੍ਹਾਂ ਦੇ NSW ਦੀ ਸਾਬਕਾ ਪ੍ਰੀਮੀਅਰ ਗਲੈਡਿਸ ਬ੍ਰੇਜ਼ਿਕਲੀਅਨ ਦੇ ਨਾਲ ਸੰਬੰਧ ਵੀ ਰਹੇ ਸੀ, ਉਹਨਾਂ ਦੇ ਉੱਤੇ ਹੁਣ ਇਹ ਦੋਸ਼ ਜਿਹੜੇ ਨੇ ਉਹ ਸਾਬਤ ਕੀਤੇ ਗਏ ਨੇ। ਗਿਲਟੀ ਉਹਨਾਂ ਨੂੰ ਸਾਬਤ ਕੀਤਾ ਗਿਆ ਕਿ ਫਰਾਡ ਵੀਜ਼ਾ ਸਕੀਮ ਦੇ ਵਿੱਚ ਡੈਰਿਲ ਮੈਗਵਾਇਰ ਦੀ ਇੱਕ ਭੂਮਿਕਾ ਸੀ, ਜਾਣ ਬੁੱਝ ਕੇ ਉਹਨਾਂ ਨੂੰ ਪੈਸੇ ਦੇ ਕੇ ਏਜੰਟ ਨੂੰ ਵੀਜ਼ੇ ਲਗਵਾਏ ਜਾ ਰਹੇ ਸੀ। ਸਾਬਕਾ ਲਿਬਰਲ ਪਾਰਟੀ ਦੇ MP ਰਹਿ ਚੁੱਕੇ ਤੇ ਵਾਗਾ ਵਾਗਾ ਤੋਂ MP ਆਂਦੇ ਡੈਰਿਲ ਮੈਗਵਾਇਰ ਦੇ ਉੱਤੇ ਇਹ ਲੱਗੇ ਇਲਜ਼ਾਮ ਕਾਫੀ ਜ਼ਿਆਦਾ ਗੰਭੀਰ ਹੋ ਸਕਦੇ ਨੇ। 10 ਦੇ ਕਰੀਬ ਚੀਨੀ ਮੂਲ ਦੇ ਨਾਗਰਿਕਾਂ ਨੂੰ ਉਹਨਾਂ ਨੇ ਆਸਟ੍ਰੇਲੀਆ ਲਿਆਉਣ ਦੀ ਇੱਕ ਸਲਾਹ ਬਣਾਈ ਹੋਈ ਸੀ, ਇਹ ਸਾਰੇ ਅਮੀਰ ਤਰੀਨ ਲੋਕ ਸੀ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵੱਡੀ ਖਦਾਨ ਕੰਪਨੀਆਂ ਦੇ ਵਿੱਚੋਂ ਇੱਕ BHP ਦੇ ਸੈਂਕੜਿਆਂ ਕਰਮਚਾਰੀਆਂ ਦੀ ਤਰਫ ਤੋਂ ਹੜਤਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਵੈਸਟਰਨ ਆਸਟ੍ਰੇਲੀਆ ਦੇ ਪੋਰਟ ਹੈਡਲੈਂਡ ਦੇ ਵਿੱਚ ਪੈਂਦੀ ਇਸ ਖਦਾਨ ਦੇ ਵਿੱਚ, ਜਿਹੜੀ ਖਦਾਨ ਕੱਚੇ ਲੋਹੇ ਦੀ ਹੈ, ਆਇਰਨ ਓਰ ਦੀ ਖਦਾਨ ਹੈ, ਉਹ ਲਗਭਗ 70-75 ਸਾਲ ਪੁਰਾਣੀ ਖਦਾਨ ਹੈ ਜਿੱਥੇ BHP ਦਾ ਕੰਟਰੋਲ ਹੈ। ਪਰ ਹੁਣ ਦੇਸ਼ ਦੀ ਸਭ ਤੋਂ ਵੱਡੀ ਕੰਪਨੀਆਂ ਦੇ ਵਿੱਚੋਂ ਇੱਕ BHP ਦੇ ਕਰਮਚਾਰੀ 5 ਘੰਟਿਆਂ ਦੀ ਹੜਤਾਲ ਦੇ ਉੱਤੇ ਜਾ ਰਹੇ ਨੇ। ਕਿਹਾ ਜਾ ਰਿਹਾ ਹੈ ਕਿ 200 ਦੇ ਕਰੀਬ ਇਹ ਕਰਮਚਾਰੀਆਂ ਨੇ ਐਂਟਰਪ੍ਰਾਈਜ਼ ਅਗਰੀਮੈਂਟ ਦੇ ਵਿੱਚ ਫੇਰਬਦਲ ਦੀ ਗੱਲ BHP ਕੰਪਨੀ ਤੱਕ ਰੱਖੀ ਸੀ, ਕਿਉਂਕਿ ਫੇਅਰ ਵਰਕ ਕਮਿਸ਼ਨ ਜਿਹੜਾ ਉਹ ਐਂਟਰਪ੍ਰਾਈਜ਼ ਅਗਰੀਮੈਂਟ ਜਿਹੜਾ ਹੈ ਨਾ ਕਰਮਚਾਰੀਆਂ ਤੱਕ ਦੇਣ ਦੇ ਵਿੱਚ ਅਸਫਲ ਰਿਹਾ ਤੇ ਕੰਪਨੀ ਤੱਕ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਦੀਆਂ ਤਨਖਾਹਾਂ ਵਧਾਈਆਂ ਜਾਣ, ਹੋਰਨਾਂ ਕਰਮਚਾਰੀਆਂ ਦੀਆਂ ਵਧਾਈਆਂ ਜਾਣ। ਹਾਲਾਂਕਿ ਕੰਪਨੀ ਨੂੰ ਇਹ ਲੱਗਦਾ ਹੈ ਕਿ ਤਨਖਾਹ ਵਾਧੇ ਦੇ ਨਾਲ ਉਹਨਾਂ ਦੇ ਉੱਤੇ $50 ਮਿਲੀਅਨ ਦਾ ਇੱਕ ਵਾਧੂ ਬੋਝ ਪੈ ਜਾਏਗਾ, ਜਿਸ ਕਰਕੇ ਕੰਪਨੀ ਇਸ ਤੋਂ ਹਾਲ ਫਿਲਹਾਲ ਟਾਲਾ ਵੱਟਦੀ ਨਜ਼ਰ ਆ ਰਹੀ ਸੀ। ਪਰ ਹੁਣ ਵੱਡੀ ਗਿਣਤੀ ਦੇ ਵਿੱਚ ਕਰਮਚਾਰੀਆਂ ਦੀ ਹੜਤਾਲ BHP ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਸਾਊਥ ਆਸਟ੍ਰੇਲੀਆ ਸੂਬੇ ਤੋਂ ਇਹ ਖਬਰ, ਜਿੱਥੇ ਸਾਊਥ ਆਸਟ੍ਰੇਲੀਆ ਪੁਲਿਸ ਨੇ ਰਿਵਰਲੈਂਡ ਦੇ ਇੱਕ ਇਲਾਕੇ ਦੇ ਵਿੱਚ ਇੱਕ ਵਿਅਕਤੀ ਦੇ ਉੱਤੇ ਦੋਸ਼ ਲਗਾ ਕੇ ਉਸਨੂੰ ਅਦਾਲਤ ਭੇਜ ਦਿੱਤਾ। ਇਸ ਵਿਅਕਤੀ ਦੇ ਉੱਤੇ ਦੋਸ਼ ਕੀ ਸੀ ਸੁਣ ਕੇ ਸ਼ਾਇਦ ਤੁਸੀਂ ਹੈਰਾਨ ਹੋਵੋ। ਇਸ ਵਿਅਕਤੀ ਨੇ ਇੱਕ ਗ੍ਰੋਫਰ ਸਕੂਟਰ ਜਿਹੜਾ ਹੁੰਦਾ ਉਸ ਦੇ ਉੱਤੇ ਗ੍ਰੋਫਰ ਸਕੂਟਰ, ਇੱਕ ਕਿਸਮ ਦਾ ਬੱਚਿਆਂ ਦੀ ਕਾਰ ਕਹਿ ਲਵੋ ਜਾਂ ਸਕੂਟਰ ਕਹਿ ਲਵੋ, ਉਸ ਦੇ ਵਿੱਚ ਐਕਸਟਰਾ ਬੈਟਰੀ ਜੋੜ ਕੇ, ਥਾਂ ਬਣਾ ਕੇ, ਉਸ ਨੂੰ ਗਰੋਸਰੀ ਲੈਣ ਦੇ ਲਈ ਤੇ ਦੂਸਰਿਆਂ ਕੰਮਾਂ ਦੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਸੀ। ਪੁਲਿਸ ਨੇ ਫਿਲਹਾਲ ਇਸ ਦੇ ਉੱਤੇ ਦੋਸ਼ ਆਇਦ ਕੀਤੇ ਨੇ, ਕਿਉਂਕਿ ਇਹ ਕੋਈ ਵਹੀਕਲ ਐਸਾ ਨਹੀਂ ਹੈ ਜਿਸ ਨੂੰ ਸੜਕ ਦੇ ਉੱਤੇ ਲਿਆਂਦਾ ਜਾਵੇ ਜਿਹੜਾ ਕਿ ਸੁਰੱਖਿਅਤ ਮੰਨਿਆ ਜਾ ਸਕਦਾ ਹੈ। ਪਰ ਇਸ ਦਰਮਿਆਨ ਸਾਊਥ ਆਸਟ੍ਰੇਲੀਆ ਪੁਲਿਸ ਦੀ ਤਰਫ ਤੋਂ 3 ਦਿਨ ਦਾ ਆਪਣਾ ਆਪਰੇਸ਼ਨ ਚਲਾਇਆ ਜਾ ਰਿਹਾ ਹੈ। 25 ਦੇ ਕਰੀਬ ਡਰਾਈਵਰਸ ਦੇ ਉੱਤੇ ਡਰੱਗਸ ਜਾਂ ਨਸ਼ਾ ਕਰਕੇ ਗੱਡੀ ਚਲਾਉਣ ਦੇ ਦੋਸ਼ ਲੱਗੇ ਨੇ। 52 ਦੇ ਕਰੀਬ ਡਰਾਈਵਰਸ ਦੇ ਉੱਤੇ ਕਾਰ ਚਲਾਉਂਦੇ ਹੋਏ ਗਲਤ ਜਿਹੜੀਆਂ ਉਲੰਘਣਾਵਾਂ ਕਰਨ ਦਾ ਦੋਸ਼ ਲੱਗਿਆ। 27 ਦੇ ਉੱਤੇ ਡਿਫੈਕਟਿਡ ਕਾਰਾਂ, ਯਾਨੀ ਕਿ ਕੰਡਮ ਹੋ ਚੁੱਕੀਆਂ ਜਾਂ ਕੰਡਮ ਹਾਲਤ ਦੇ ਵਿੱਚ ਜਾਂ ਫਿਰ ਅਣਸੁਰੱਖਿਅਤ ਕਾਰਾਂ ਜਿਹੜੀਆਂ ਨੇ ਉਹ ਚਲਾਉਣ ਦਾ ਦੋਸ਼ ਲਗਾ ਕੇ ਉਹਨਾਂ ਤੇ ਇਹ ਮਾਮਲਾ ਸ਼ੁਰੂ ਕੀਤਾ ਗਿਆ ਹੈ। ਹਾਲ ਫਿਲਹਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
3: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
4: ਕੀ ਹੋਇਆ,
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।
5: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।

ਸਵਾਗਤ ਹੈ ਦੋਸਤੋ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦੀ ਕਹਾਣੀ ਦੇ ਵਿੱਚ ਇੱਕ ਸੇਠ ਦੀ ਗੱਲ ਆ, ਜਾਂ ਕਹਿ ਲਓ ਕਹਾਣੀ ਇੱਕ ਸੇਠ ਦੀ ਆ, ਜਾਂ ਸਾਡੀ ਵੀ ਹੋ ਸਕਦੀ। ਦੱਸਦੇ ਨੇ ਇੱਕ ਸੇਠ ਸੀਗਾ ਜਿਹੜਾ ਸ਼ਹਿਰ ਦਾ ਬੜਾ ਧਨਵਾਨ ਬੰਦਾ ਸੀਗਾ, ਪਰ ਥੋੜ੍ਹਾ ਨਾਸਤਿਕ ਸੀਗਾ, ਰੱਬ ਦੇ ਵਿੱਚ ਯਕੀਨ ਨਹੀਂ ਸੀ ਰੱਖਦਾ। ਇੱਕ ਵਾਰੀ ਸ਼ਾਮ ਦਾ ਸਮਾਂ ਹੁੰਦਾ, ਕੰਮ ਤੋਂ ਘਰੇ ਆ ਕੇ ਦੇਖਦਾ ਕਿ ਪਰਿਵਾਰ ਸਾਰਾ ਪੂਜਾ ਦੇ ਵਿੱਚ ਰੁੱਝਿਆ ਹੋਇਆ। ਖੈਰ ਉਹਦਾ ਕੋਈ ਮਤਲਬ ਨਹੀਂ ਸੀ ਇਹਨਾਂ ਸਭ ਚੀਜ਼ਾਂ ਦੇ ਨਾਲ। ਕਮਰੇ 'ਚ ਜਾਂਦਾ, ਨੌਕਰ ਨੂੰ ਆਵਾਜ਼ ਦਿੰਦਾ ਕਿ ਮੈਨੂੰ ਕੌਫੀ ਬਣਾ ਕੇ ਲਿਆ ਦੇ। ਬੈਠੇ ਬੈਠੇ ਨੂੰ ਬੇਚੈਨੀ ਜੀ ਮਹਿਸੂਸ ਹੁੰਦੀ ਹੈ, ਇਕਦਮ ਪਸੀਨਾ ਆਉਂਦਾ। ਨੌਕਰ ਨੂੰ ਫਿਰ ਤੋਂ ਆਵਾਜ਼ ਲਗਾਉਂਦਾ ਕਿ ਜਿਵੇਂ ਹਾਰਟ ਅਟੈਕ ਆ ਰਿਹਾ ਹੋਵੇ। ਸਾਰਾ ਪਰਿਵਾਰ ਇਕੱਠਾ ਹੋ ਜਾਂਦਾ, ਡਾਕਟਰਾਂ ਨੂੰ ਬੁਲਾਇਆ ਜਾਂਦਾ। ਸ਼ਹਿਰ ਦੇ ਵੱਡੇ ਵੱਡੇ ਡਾਕਟਰ ਦੇ ਘਰੇ ਪਹੁੰਚ ਜਾਂਦੇ ਨੇ, ਸਾਰਾ ਕੁਝ ਚੈੱਕ ਕੀਤਾ ਜਾਂਦਾ ਅਤੇ ਕਹਿੰਦੇ ਨੇ ਵੀ ਸੇਠ ਜੀ ਤੁਸੀਂ ਬਿਲਕੁਲ ਠੀਕ ਠਾਕ ਹੋ, ਤੁਹਾਨੂੰ ਕੁਝ ਵੀ ਨਹੀਂ ਹੋਇਆ। ਪਰ ਸੇਠ ਜਿਹੜਾ ਹਾਲੇ ਵੀ ਬੜਾ ਬੇਚੈਨ ਸੀਗਾ, ਆਖਣ ਲੱਗਾ ਮੈਨੂੰ ਕੋਈ ਦਵਾਈ ਤਾਂ ਦਿਓ, ਮੇਰੀ ਬੇਚੈਨੀ ਕਿਸ ਤਰੀਕੇ ਨਾਲ ਤਾਂ ਜਾਵੇ। ਦਵਾਈ ਦੀ ਲੋੜ ਤਾਂ ਨਹੀਂ ਸੀ, ਪਰ ਡਾਕਟਰਾਂ ਨੇ ਫਿਰ ਵੀ ਕੁਝ ਗੋਲੀਆਂ ਦਿੱਤੀਆਂ, ਨਾਲ ਨੀਂਦ ਦੀ ਗੋਲੀ ਕਿ ਨੀਂਦ ਆ ਜੇ। ਦਵਾਈ ਖਾ ਤਾਂ ਲਈ ਪਰ ਬੇਚੈਨੀ ਹਾਲੇ ਵੀ ਨਹੀਂ ਗਈ। ਰਾਤ ਦਾ ਸਮਾਂ, ਸੋਚਿਆ ਚਲੋ ਬਾਹਰ ਟਹਿਲ ਕੇ ਆਉਣਾ। ਸੋ ਇੱਦਾਂ ਹੀ ਆਪਣੇ ਆਮ ਜੇ ਕੱਪੜਿਆਂ ਦੇ ਵਿੱਚ ਰਾਤ ਜਿੱਦਾਂ ਬੰਦਾ ਪਿਆ ਹੁੰਦਾ, ਉੱਦਾਂ ਹੀ ਉਹ ਨਿਕਲ ਜਾਂਦੇ ਨੇ ਸੈਰ ਕਰਨ। ਸੈਰ ਕਰਦੇ ਕਰਦੇ ਕਾਫੀ ਅੱਗੇ ਪਹੁੰਚ ਜਾਂਦੇ ਨੇ ਅਤੇ ਪਾਰਕ ਜਿਹਦੇ ਵਿੱਚ ਲੱਗੇ ਇੱਕ ਬੈਂਚ ਦੇ ਉੱਪਰ ਜਾ ਕੇ ਬਹਿ ਜਾਂਦੇ ਨੇ। ਸੋਚਾਂ ਦੇ ਵਿੱਚ ਹੁੰਦੇ ਨੇ, ਅਸਮਾਨ ਵੱਲ ਦੇਖ ਰਹੇ ਹੁੰਦੇ ਨੇ, ਚੱਪਲਾਂ ਉਤਾਰ ਕੇ ਪਾਸੇ ਰੱਖੀਆਂ ਹੁੰਦੀਆਂ ਨੇ। ਇਹਨਾਂ ਨੂੰ ਇੱਕ ਛੋਟਾ ਕਤੂਰਾ ਖੇਡਦਾ ਖੇਡਦਾ ਆਉਂਦਾ ਅਤੇ ਉਹਨਾਂ ਦੀ ਚੱਪਲ ਮੂੰਹ 'ਚ ਵਿੱਚ ਪਾ ਕੇ ਅਤੇ ਪਾਸੇ ਨੂੰ ਭੱਜ ਉੱਠਦਾ। ਪਹਿਲੇ ਤਾਂ ਉਹ ਦੇਖ ਰਹੇ ਸੀ ਸਭ ਕੁਝ, ਪਰ ਜਦੋਂ ਉਹ ਚੱਪਲ ਮੂੰਹ ਦੇ ਵਿੱਚ ਪਾ ਕੇ ਭੱਜ ਗਿਆ ਅਤੇ ਉਹ ਵੀ ਸੇਠ ਜੀ ਵੀ ਉਹਦੇ ਪਿੱਛੇ ਪਿੱਛੇ ਗਏ। ਛੋਟਾ ਕਤੂਰਾ ਜਿਹਦੇ ਮੂੰਹ ਦੇ ਵਿੱਚ ਚੱਪਲ ਸੀਗੀ, ਉਹਨੇ ਥੋੜ੍ਹੀ ਦੂਰ ਜਾ ਕੇ ਝੋਂਪੜੀ ਦੇ ਵਿੱਚ ਜਾ ਕੇ, ਜਿੱਥੇ ਨੇੜੇ ਤੇੜੇ ਹੋਰ ਬੜੀਆਂ ਝੌਂਪੜੀਆਂ ਸੀਗੀਆਂ, ਕੋਈ ਸਲੰਮ ਏਰੀਆ ਸੀਗਾ, ਉੱਥੇ ਚੱਪਲ ਰੱਖਤੀ ਅਤੇ ਫਿਰ ਆਪਣੀ ਖੇਡਣ 'ਚ ਰੁੱਝ ਗਿਆ। ਸੇਠ ਜੀ ਨੇ ਚੱਪਲ ਚੱਕੀ, ਵਾਪਸ ਪਾਈ ਅਤੇ ਹੁਣ ਸਮਾਂ ਦੇਖਣ ਲੱਗ ਗਏ ਕਿ ਕਾਫੀ ਸਮਾਂ ਹੋ ਗਿਆ, ਘਰੇ ਜਾਣਾ ਚਾਹੀਦਾ। ਘਰ ਵੱਲ ਨੂੰ ਤੋਰ ਹੀ ਰਹੇ ਸੀਗੇ, ਅਚਾਨਕ ਕੰਨਾਂ ਦੇ ਵਿੱਚ ਝੌਂਪੜੀ ਤੋਂ ਇੱਕ ਆਵਾਜ਼ ਪੈਂਦੀ ਹੈ। ਇਹ ਕਿਸੇ ਔਰਤ ਦੀ ਆਵਾਜ਼ ਸੀ ਜਿਹੜੀ ਉੱਚੀ ਉੱਚੀ ਰੋ ਰਹੀ ਸੀ। ਸਵੇਰ ਦੇ 4 ਵਜੇ ਉੱਚੀ ਉੱਚੀ ਔਰਤ ਰੋਈ ਜਾਵੇ, ਥੋੜ੍ਹਾ ਅਜੀਬ ਲੱਗਿਆ। ਪਰ ਸੇਠ ਜੀ ਨੇ ਸੋਚਿਆ ਕਿ ਮੈਂ ਇੱਥੇ ਕੀ ਕਰਨਾ, ਕੀ ਲੋੜ ਆ। ਘਰ ਵੱਲ ਨੂੰ ਕਦਮ ਵਧਾਏ, ਪਰ ਜਿੱਦਾਂ ਮਨ ਨੇ ਇਜਾਜ਼ਤ ਨਹੀਂ ਦਿੱਤੀ, ਉਸ ਬੇਚੈਨੀ ਨੇ ਇਜਾਜ਼ਤ ਨਹੀਂ ਦਿੱਤੀ। ਜਾ ਕੇ ਝੋਪੜੀ ਦਾ ਦਰਵਾਜ਼ਾ ਖਟਖਟਾਇਆ ਅਤੇ ਅੱਗੋਂ ਇੱਕ ਔਰਤ ਨੇ ਦਰਵਾਜ਼ਾ ਖੋਲ੍ਹਿਆ। ਉਸ ਤੋਂ ਪਹਿਲਾਂ ਕਿ ਔਰਤ ਕੁਝ ਪੁੱਛਦੀ ਹੈ, ਆਪ ਹੀ ਬੋਲ ਪਏ ਕਿ ਭੈਣ ਜੀ ਮੈਂ ਮਾਫ਼ੀ ਚਾਹੁੰਦਾ, ਇੰਨੀ ਸਮੇਂ ਸਵੇਰ ਦੇ 4 ਵਜੇ ਤੁਹਾਡਾ ਦਰਵਾਜ਼ਾ ਖਟਕਾ ਰਿਹਾ, ਪਰ ਮੈਨੂੰ ਇੱਥੋਂ ਤੁਹਾਡੀਆਂ ਰੋਣ ਦੀਆਂ ਆਵਾਜ਼ਾਂ ਸੁਣੀਆਂ ਸੀ, ਕੀ ਸਭ ਠੀਕ ਹੈ, ਤੁਸੀਂ ਕਿਉਂ ਰੋ ਰਹੇ ਹੋ। ਸੇਠ ਦੇ ਪੁੱਛਣ ਦੀ ਦੇਰ ਸੀ, ਉਸ ਔਰਤ ਨੇ ਫਿਰ ਰੋਣਾ ਸ਼ੁਰੂ ਕਰਤਾ, ਰੋ ਰੋ ਕੇ ਆਪਣੇ ਦੁੱਖ ਦੱਸਣੇ ਸ਼ੁਰੂ ਕਰਤੇ ਕਿ ਮੇਰੀ ਇੱਕ ਛੋਟੀ ਬੇਟੀ ਆ ਜਿਸ ਨੂੰ ਕੈਂਸਰ ਹੈ, ਜਿਸ ਦਾ ਓਪਰੇਸ਼ਨ ਹੋਣਾ, ਮੈਨੂੰ ਕੁਝ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ। ਸੇਠ ਕਹਿੰਦਾ ਕਿ ਤੁਸੀਂ ਮਦਦ ਕਿਉਂ ਨਹੀਂ ਮੰਗਦੇ, ਜਿੱਥੇ ਕੰਮ ਕਰਦੇ ਹੋ ਆਲੇ ਦੁਆਲੇ ਤੋਂ ਕਿਸੇ ਰਿਸ਼ਤੇਦਾਰ ਤੋਂ। ਤੋ ਦੱਸਣ ਲੱਗੀ ਕਿ ਘਰਾਂ ਦਾ ਕੰਮ ਕਰਕੇ ਮੈਂ ਗੁਜ਼ਾਰਾ ਕਰਦੀ ਹਾਂ,
ਉੱਥੇ ਵੀ ਜਦੋਂ ਦੱਸਿਆ ਤਾਂ ਕਿਸੇ ਨੇ ਕੋਈ ਮਦਦ ਕੀਤੀ ਨਹੀਂ। ਕੱਲ੍ਹ ਜਦੋਂ ਮੈਂ ਆਪਣੀ ਝੌਂਪੜੀ ਦੇ ਬਾਹਰ ਬੈਠੀ ਦੁਖੀ ਸੀ ਅਤੇ ਇੱਕ ਬਾਬਾ ਜੀ ਕੋਲੋਂ ਲੰਘੇ। ਬਾਬਾ ਜੀ ਨੇ ਮੈਨੂੰ ਮੇਰਾ ਦੁੱਖ ਪੁੱਛਿਆ ਅਤੇ ਆਖਣ ਲੱਗੇ ਕਿ ਕੱਲ੍ਹ ਸਵੇਰੇ ਚਮਤਕਾਰ ਹੋਊਗਾ ਇੱਕ, ਤੂੰ ਬਸ ਸਵੇਰੇ 4 ਵਜੇ ਉੱਠ ਕੇ ਰੋਣਾ ਸ਼ੁਰੂ ਕਰ ਦੇ, ਜਿੰਨਾ ਉੱਚੀ ਹੋ ਸਕਿਆ ਉਨਾ ਉੱਚੀ ਰੋਈ, ਰੱਬ ਤੇਰੀ ਜ਼ਰੂਰ ਸੁਣੂਗਾ, ਕੋਈ ਨਾ ਕੋਈ ਆਪਣਾ ਜੀ ਜ਼ਰੂਰ ਭੇਜੂਗਾ ਤੇਰੀ ਮਦਦ ਲਈ। ਇਸੇ ਕਰਕੇ ਉਹ ਕਹਿੰਦੀ ਕਿ ਮੈਂ ਰੋ ਰਹੀ ਹਾਂ, ਉੱਚੀ ਉੱਚੀ ਰੋ ਰਹੀ ਹਾਂ ਕਿ ਸ਼ਾਇਦ ਚਮਤਕਾਰ ਹੋਵੇ। ਇਹ ਸਭ ਗੱਲਾਂ ਸੁਣ ਕੇ ਜਿੱਦਾਂ ਸੇਠ ਦਾ ਮਨ ਪਿਘਲ ਗਿਆ, ਪਸੀਜ ਗਿਆ, ਉਸਦੇ ਭੋਲੇਪਨ 'ਤੇ ਅੰਦਰੋਂ ਅੰਦਰ ਹੀ ਦੁਖੀ ਜਿਹਾ ਹੋ ਗਿਆ ਵੀ ਕੈਸੇ ਗਰੀਬ ਲੋਕ ਵੀ ਨੇ। ਮਨ ਦੇ ਵਿੱਚ ਪਤਾ ਨਹੀਂ ਕੀ ਆਇਆ, ਫੋਨ ਕੀਤਾ ਅਤੇ ਉਸੇ ਵੇਲੇ ਐਂਬੂਲੈਂਸ ਉਸ ਚੌਂਪੜੀ ਦੇ ਵਿੱਚ ਪਹੁੰਚ ਗਈ। ਲੜਕੀ ਨੂੰ ਹੋਸਪਿਟਲ ਭੇਜਿਆ, ਉਸਦੀ ਮਾਂ ਨੂੰ ਵਾਅਦਾ ਕੀਤਾ ਕਿ ਇਸਦਾ ਸਾਰਾ ਆਪਰੇਸ਼ਨ ਦਾ ਖਰਚਾ ਮੈਂ ਚੁੱਕੂੰਗਾ, ਮੇਥੋਂ 5-6 ਫੈਕਟਰੀਆਂ ਨੇ, ਤੂੰ ਜਿੱਥੇ ਵੀ ਕੰਮ ਕਰਨਾ ਚਾਹਵੇਂ ਤੂੰ ਉੱਥੇ ਆ ਕੇ ਕਰ ਸਕਦੀ ਹੈ, ਨੌਕਰਾਂ ਵਾਲਾ ਕੁਆਟਰ ਵੀ ਹੈਗਾ ਇੱਕ, ਉੱਥੇ ਤੂੰ ਰਹਿ ਸਕਦੀ ਹੈ। ਅਤੇ ਉਹ ਔਰਤ ਸ਼ੁਕਰ ਕਰਦੀ ਨਹੀਂ ਸੀ ਰੱਜ ਰਹੀ। ਸੇਠ ਨੇ ਇੱਕ ਚੀਜ਼ 'ਤੇ ਧਿਆਨ ਦਿੱਤਾ ਕਿ ਉਸਦੀ ਬੇਚੈਨੀ ਹੁਣ ਚਲੀ ਗਈ ਸੀਗੀ, ਉਸਨੂੰ ਹੁਣ ਕੋਈ ਬੇਚੈਨੀ ਨਹੀਂ ਸੀ, ਬੜਾ ਹਲਕਾ ਮਹਿਸੂਸ ਕਰੀ ਜਾਂਦਾ ਸੀ। ਪਰ ਉਸਦੇ ਮਨ ਦੇ ਵਿੱਚ ਇੱਕ ਸ਼ੰਕਾ, ਇੱਕ ਸਵਾਲ ਜਿਹੜਾ ਰਹਿ ਰਿਹਾ ਕਿ ਉਸਨੂੰ ਤੰਗ ਕਰੀ ਜਾਂਦਾ ਸੀ। ਹੁਣ ਸੋਚਦਾ ਸੀਗਾ ਕਿ ਬੇਚੈਨੀ ਤਾਂ ਮੇਰੀ ਖਤਮ ਹੋ ਗਈ, ਅਤੇ ਜਿਸ ਰੱਬ ਤੋਂ ਮੈਂ ਇੰਨਾ ਡਿਸਟੈਂਸ ਬਣਾ ਕੇ ਰੱਖਦਾ, ਮੈਂ ਨਾਸਤਿਕ ਬੰਦਾ, ਰੱਬ ਦੇ ਵਿੱਚ ਕਦੀ ਯਕੀਨ ਨਹੀਂ ਕੀਤਾ, ਪਰ ਰੱਬ ਸੱਚੀ ਹੈਗਾ, ਜੇ ਹੈਗਾ ਤਾਂ ਫਿਰ ਜ਼ਰੂਰ ਉਸਦੀ ਕੋਈ ਕਹਾਣੀ ਤਾਂ ਹੈ। ਕੀ ਚੱਕਰ ਹੋਇਆ ਕਿ ਮੈਂ ਉੱਥੇ ਉਸ ਸਮੇਂ ਗਿਆ, ਉਸ ਔਰਤ ਨੇ ਰੋਣਾ ਸ਼ੁਰੂ ਕੀਤਾ, ਮੈਂ ਉੱਥੇ ਮੌਜੂਦ ਸੀ ਉਸ ਸਮੇਂ ਅਤੇ ਉਸਦੀ ਮਦਦ ਵੀ ਕੀਤੀ। ਬਹੁਤ ਖਿਆਲ ਆਏ ਮਨ ਦੇ ਵਿੱਚ ਕਿ ਪਰਮਾਤਮਾ ਹੈਗਾ ਕਿ ਨਹੀਂ ਹੈਗਾ, ਜੇ ਹੈਗਾ ਤਾਂ ਉਹ ਲੋਕ ਕਿਉਂ ਫਿਰ ਲੜਾਉਣ ਡਿਆ ਉਹਨਾਂ ਨੂੰ ਧਰਮ ਦੇ ਨਾਂ 'ਤੇ, ਜਾਤ ਪਾਤ ਦੇ ਨਾਂ 'ਤੇ, ਉਹਦੀ ਰਜ਼ਾ ਦੇ ਵਿੱਚ ਹੀ ਹੈ ਸਾਰਾ ਕੁਝ। ਇਹਨਾਂ ਸਾਰੇ ਖਿਆਲਾਂ ਦੇ ਵਿੱਚ ਇੱਕ ਗੱਲ ਤਾਂ ਉਹਦੀ ਕਲੀਅਰ ਹੋ ਗਈ ਸੀਗੀ ਕਿ ਇਹ ਸਾਰੇ ਬਹਾਨੇ ਹੀ ਨੇ, ਜ਼ਰੀਆ ਬਣਨਾ ਕਿ ਨਹੀਂ ਬਣਨਾ ਇਹ ਸਾਡੇ 'ਤੇ ਤੈਅ ਹੁੰਦਾ। ਉਸ ਦਿਨ ਉਹ ਗੱਲ ਸਮਝ ਪੈ ਗਈ ਕਿ ਜਦ ਮੈਂ ਉਸ ਔਰਤ ਕੋਲ ਪਹੁੰਚਿਆ, ਨਾ ਉਹਨੇ ਮੇਰੀ ਜਾਤ ਪੁੱਛੀ, ਨਾ ਮੈਂ ਉਹਦਾ ਧਰਮ ਪੁੱਛਿਆ, ਬਸ ਮੈਨੂੰ ਪਤਾ ਸੀ ਇਸ ਨੂੰ ਜ਼ਰੂਰਤ ਹੈ ਅਤੇ ਮੈਂ ਜ਼ਰੀਆ ਬਣ ਕੇ ਉੱਥੇ ਪਹੁੰਚ ਗਿਆ। ਹੁਣ ਉਸਦੀ ਇੱਕ ਚੀਜ਼ 'ਤੇ ਕਲੀਅਰ ਹੋ ਗਈ ਸੀਗੀ ਕਿ ਕਿੰਨੇ ਸਾਲਾਂ ਤੋਂ ਉਹਨੂੰ ਲੱਗਦਾ ਸੀਗਾ ਕਿ ਕਰਮ ਕਰੋ, ਕਰਮ ਕਰੋ, ਕਰਮ ਕਰੋ, ਸਿਰਫ ਕੰਮ ਕਰਦੇ ਰਹੋ, ਪਰ ਉਸ ਤੋਂ ਇਲਾਵਾ ਇੱਕ ਚੀਜ਼ ਉਸਨੂੰ ਹੋਰ ਪਤਾ ਲੱਗੀ ਕਿ ਕੰਮ ਦੇ ਨਾਲ ਨਾਲ ਕਿਸੇ ਹੋਰ ਦੇ ਕੰਮ ਵੀ ਆਓ, ਕਿਸੇ ਹੋਰ ਦੀ ਮਦਦ ਵੀ ਕਰੋ। ਜੋ ਹੁਣ ਤੱਕ ਸੁਣਦੇ ਆਏ ਸਨ ਕਿ ਕੰਮ ਕਰੋ ਫਿਰ ਹੀ ਰਿਜ਼ਲਟ ਮਿਲੂਗਾ, ਉਹਨੇ ਹੋਰ ਵਰਕੋਲਿਕ ਬਣਾਤਾ ਕਿ ਆਲੇ ਦੁਆਲੇ ਵਾਲੇ ਪਾਸੇ ਧਿਆਨ ਹੀ ਨਹੀਂ ਗਿਆ ਕਿ ਮੇਰੀ ਜ਼ਰੂਰਤ ਸ਼ਾਇਦ ਕਿਸੇ ਹੋਰ ਨੂੰ ਵੀ ਪੈ ਸਕਦੀ, ਮੇਰੇ ਰਿਸੋਰਸਿਸ ਦੀ, ਮੇਰੇ ਸਮੇਂ ਦੀ, ਬਸ ਆਪਣੇ ਕੰਮ ਦੇ ਵਿੱਚ ਹੀ ਨਾ ਰੁੱਝ ਗਏ। ਅਤੇ ਉਹ ਬੇਚੈਨੀਆਂ ਵੱਧਦੀਆਂ ਗਈਆਂ, ਉਹ ਬੇਚੈਨੀਆਂ ਅੱਧੀਆਂ ਅੱਧੀਆਂ ਕਰਕੇ ਵੰਡਣੀਆਂ ਸੀਗੀਆਂ, ਤਾਂ ਇੱਦਾਂ ਹੀ ਸਾਰਿਆਂ ਖੁਸ਼ ਰਹਿਣਾ ਸੀ। ਉਸਨੂੰ ਸਮਝ ਆ ਗਈ ਕਿ ਜਦ ਕਿਸੇ ਦੀ ਮਦਦ ਕੀਤੀ ਸਕੂਨ ਫਿਰ ਹੀ ਮਿਲਿਆ। ਉੱਪਰ ਵਾਲੇ ਨੇ ਬਸ ਇੱਕੋ ਧਰਮ ਬਣਾਇਆ ਇਨਸਾਨੀਅਤ ਦਾ, ਅਤੇ ਉਹ ਅਸੀਂ ਭੁੱਲਦੇ ਜਾਂਦੇ ਹਾਂ। ਅੱਜ ਦੀ ਕਹਾਣੀ ਦੇ ਵਿੱਚੋਂ ਸਾਨੂੰ ਕੁਝ ਕੁ ਚੀਜ਼ਾਂ ਜ਼ਰੂਰ ਸਿੱਖਣ ਨੂੰ ਮਿਲਦੀਆਂ, ਜਾਂ ਸਮਝਣ ਨੂੰ, ਜਾਂ ਸੋਚਣ ਨੂੰ। ਪਹਿਲੀ ਇਹ ਕਿ ਭਰੋਸਾ ਰੱਖੋ, ਚਮਤਕਾਰ ਜ਼ਰੂਰ ਹੋਊਗਾ,
ਪਰ ਉਹ ਗੱਲ ਭਰੋਸੇ ਤੇ ਹੀ ਆ। ਦੂਜਾ ਇਹ ਕਿ ਦੂਸਰਿਆਂ ਦੀ ਮਦਦ ਕਰਨੀ ਸਿੱਖੀਏ। ਆਪਣੀ ਮਦਦ ਪਰਮਾਤਮਾ ਨੇ ਆਪਣੇ ਆਪ ਕਰ ਦੇਣੀ, ਉਸਨੂੰ ਪਤਾ, ਉਹ ਦੇਖ ਰਿਹਾ ਤੁਸੀਂ ਕੀ ਕਰ ਰਹੇ ਹੋ, ਕਿਸ ਦੀ ਮਦਦ ਕਰ ਰਹੇ ਹੋ, ਕਿਸ ਦਾ ਬੁਰਾ ਕਰ ਰਹੇ ਹੋ, ਕਿਸ ਦਾ ਭਲਾ ਕਰ ਰਹੇ ਹੋ ਅਤੇ ਪੂਰਾ ਸੋਚ ਵੀ ਰਹੇ ਹੋ। ਅਤੇ ਨਾਲੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਗਿਆਨ ਵੰਡਣ ਨਾਲ ਕੁਝ ਨਹੀਂ ਹੁੰਦਾ, ਕਦੀ ਕਦੀ ਮੁਸਕਾਨ ਵੀ ਵੰਡਣੀ ਜ਼ਰੂਰੀ ਹੁੰਦੀ ਆ। ਅਤੇ ਚੌਥਾ, ਇੰਨੇ ਵੀ ਵਰਕਹੋਲਿਕ ਨਾ ਬਣੀਏ, ਇੰਨੇ ਵੀ ਆਪਣੇ ਕੰਮ ਕਾਰ ਦੇ ਵਿੱਚ ਨਾ ਰੁੱਝੀਏ ਕਿ ਆਲਾ ਦੁਆਲਾ ਦਿਸਣੋਂ ਹਟ ਜਾਏ, ਆਲੇ ਦੁਆਲੇ ਦੀਆਂ ਪ੍ਰੋਬਲਮਸ ਸਾਨੂੰ ਸਾਡੀਆਂ ਲੱਗਣੀ ਨਾ। ਵੈਸੇ ਸਾਡੀਆਂ ਨਹੀਂ ਨੇ ਉਹ, ਪਰ ਉਹ ਸਾਰਿਆਂ ਦੀਆਂ ਜ਼ਰੂਰ ਨੇ। ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਊਗੀ।

0: ਸਾਰਾ ਜੁਲਾਈ ਨੂੰ
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗ ਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗ ਨਿਨਾ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
6: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, Ford.
7: Love it.

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ ਤੁਹਾਡਾ ਕੋਈ ਹੱਲ ਕਰੀਏ
3: ਆ ਕਿੱਥੇ ਵੱਜ ਗਈ ਤੇਰੀ ਗੱਡੀ
4: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au

0: ਦਾ ਪੀ ਪੌਪ ਕਲਚਰ ਟੂਰ ਆਸਟ੍ਰੇਲੀਆ। ਮੈਲਬਨ ਦਾ ਪਹਿਲਾ ਸ਼ੋਅ ਕੁਝ ਦਿਨਾਂ ਵਿੱਚ ਹੀ ਸੋਲਡ ਆਊਟ ਹੋ ਚੁੱਕਾ ਹੈ। ਹੁਣ ਦੂਜਾ ਸ਼ੋਅ 19 ਅਗਸਤ ਨੂੰ ਰੋਡ ਲੇਵਰ ਅਰੀਨਾ ਵਿੱਚ। ਆਸਟ੍ਰੇਲੀਆ ਦੇ ਹੋਰ ਸ਼ੋਅਜ਼ ਤੇ ਟਿਕਟਸ ਇਨਫੋਰਮੇਸ਼ਨ ਲਈ ਵਿਜ਼ਿਟ ਕਰੋ livenation.com.au। ਗੀਤਾਂ ਦੀ ਮਸ਼ੀਨ ਕਰਨ ਔਜਲਾ ਪੀ ਪੌਪ ਕਲਚਰ ਆਸਟ੍ਰੇਲੀਆ ਟੂਰ 2026। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ।
1: ਚਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 04060212646 ਤੇ।

0: ਰੇਡੀਓ ਹਾਂਜੀ 1674 ਮੈਂ ਗਾਣਾ ਤੁਸੀਂ ਸੁਣ ਰਹੇ ਸੀ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਪਿੰਡ ਪਹਿਰਾ ਲੱਗਦਾ ਹੈ ਅਤੇ ਪਿੰਡ ਪਹਿਰਾ ਤਾਂ ਪਤਾ ਨਹੀਂ ਪਰ ਕੱਲ੍ਹ ਦੇ ਦਿਨ ਸ਼ੋਅ ਜ਼ਰੂਰ ਲੱਗਣਾ ਵਾ ਮੈਲਥਨ ਦੇ ਵਿੱਚ ਸੋ ਬੱਬੂ ਮਾਨ ਦਾ ਸ਼ੋਅ ਕਨਵੈਨਸ਼ਨ ਸੈਂਟਰ ਦੇ ਵਿੱਚ ਅਤੇ ਤੁਸੀਂ ਟਿਕਟਾਂ ਜੇ ਨਹੀਂ ਲਈਆਂ ਤੇ ਲੈ ਕੇ ਟਿਕਟਾਂ ਖਰੀਦ ਕੇ ਟਿਕਟਾਂ ਤੇ ਤੁਸੀਂ ਜਾ ਕੇ ਤੇ ਵੇਖ ਸਕਦੇ ਹੋ ਤੇ ਆਪਾਂ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੇ ਖੁੱਲੇ ਅਖਾੜੇ ਦੇ ਵਿੱਚ ਤੇ ਮੇਰੇ ਨਾਲ ਨੇ ਆ ਜਿਹੜੇ ਕੋਰਸ ਦੇ ਉੱਤੇ ਸੀ
1: ਕ੍ਰਿਸ਼ਨਾ ਭਰਦਵਾਜ
0: ਸਹੀ ਗੱਲ
1: ਭਰਦਵਾਜ ਬਹੁਤ ਪਿਆਰਾ ਹੁੰਦਾ ਭਰਦਵਾਜ
0: ਭਰ ਕੇ ਆ ਜਾਂਦਾ ਨਾ
1: ਹਾਂਜੀ ਫਿਰ ਜੀ ਅੱਜ ਖੁੱਲ੍ਹਾ ਅਖਾੜਾ ਤੇ ਤੁਹਾਨੂੰ ਸਾਰਿਆਂ ਨੂੰ ਅਸੀਂ ਸੱਦਾ ਦਿੰਦੇ ਹਾਂ ਜੀ ਕਿ ਆਓ ਸ਼ਾਇਰੀ ਸੁਣਾਓ ਗਾਣੇ ਸੁਣਾਓ ਕਵਿਤਾਵਾਂ ਸੁਣਾਓ ਜੋਕ ਸੁਣਾਓ ਬੁਝਾਰਤ ਨਾ ਪਾਇਓ ਬੱਚੇ ਜ਼ਲੀਲ ਸਵੇਰੇ ਕਰ ਦਿੰਦੇ ਆ ਪਲੀਜ਼ ਪਰ ਚਲੋ ਜੇ ਤੁਹਾਡਾ ਤੁਹਾਡੀ ਇੱਛਾ ਹੋਵੇ ਜੀ ਬੁਝਾਰਤ ਪਾਉਣ ਦੀ ਉਹ ਵੀ ਪਾ ਸਕਦੇ ਹੋ ਐਂਡ ਮੋਸਟ ਇੰਪੋਰਟੈਂਟਲੀ ਤੁਹਾਡੇ ਨਾਲ ਇਸ ਹਫ਼ਤੇ ਸਭ ਤੋਂ ਵਧੀਆ ਸਭ ਤੋਂ ਪੋਜ਼ਿਟਿਵ ਕੀ ਹੋਇਆ ਕੋਈ ਇੰਪੈਕਟਫੁਲ ਚੀਜ਼ ਹੋਈ ਤੁਹਾਡੇ ਕਿਸੇ ਆਸੇ ਪਾਸੇ ਕਿਸੇ ਨਾਲ ਕੁਛ ਵਧੀਆ ਹੋਇਆ ਹੋਵੇ ਸਾਡੇ ਨਾਲ ਜ਼ਰੂਰ ਜ਼ਰੂਰ ਜ਼ਰੂਰ ਸਾਂਝਾ ਕਰੋ ਕਿ ਅਸੀਂ ਵੀ ਖੁਸ਼ ਹੋਈਏ ਬਾਈ
0: ਸਹੀ ਗੱਲ ਹੈ
1: ਸਹੀ ਕਿ ਨਹੀਂ
0: ਨਾਈਸ ਨਾਈਸ ਨਾਈਸ ਤੁਸੀਂ ਸੋ ਦੋ ਤਿੰਨ ਚੀਜ਼ਾਂ ਹੁੰਦੀਆਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ੁੱਕਰਵਾਰ ਦੇ ਦਿਨ ਮੋਟੀਆਂ ਮੋਟੀਆਂ ਬਾਕੀ ਤਾਂ ਬਹੁਤ ਕੁਛ ਹੁੰਦਾ ਵੀ ਕੀ ਤੁਹਾਡੇ ਨਾਲ ਹੋਇਆ ਚੰਗਾ ਇਸ ਹਫ਼ਤੇ ਦੇ ਵਿੱਚ ਤੁਸੀਂ ਸਾਨੂੰ ਦੱਸਣਾ ਕੋਈ ਚੀਜ਼ ਜਿਹਨੇ ਤੁਹਾਡੇ ਚਿਹਰੇ 'ਤੇ ਖੁਸ਼ੀ ਦਿੱਤੀ ਹੋਵੇ ਅਤੇ ਜੇ ਸੋਮਵਾਰ ਤੋਂ ਵੀਰਵਾਰ ਦੇ ਦਰਮਿਆਨ ਕੋਈ ਗੱਲਬਾਤ ਰਹਿ ਗਈ ਹੋਵੇ ਤੁਹਾਡੀ ਪ੍ਰੋਗਰਾਮ ਦੇ ਵਿੱਚ ਨਾ ਤੁਸੀਂ ਸਾਂਝ ਪਾ ਸਕੇ ਹੋ ਅਤੇ ਉਹ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਾ ਸਕਦੇ ਹੁੰਦੇ ਹੋ ਅਤੇ ਨਾਲ ਦੀ ਨਾਲ ਅੱਜ ਦੇ ਪ੍ਰੋਗਰਾਮ 'ਚ ਖੁੱਲ੍ਹਾ ਅਖਾੜਾ ਹੁੰਦਾ ਸਾਡਾ ਜਿੱਥੇ ਤੁਸੀਂ ਚੁਟਕਲੇ ਸੁਣਾ ਸਕਦੇ ਹੋ ਬਾਤਾਂ ਬੁਝਾਰਤਾਂ ਉਹ ਚਲੋ ਸ਼ਾਮ ਦੇ ਸਮੇਂ ਦੀਆਂ ਹੁੰਦੀਆਂ ਵੈਸੇ ਬੱਚਿਆਂ ਨੂੰ ਉਹ ਅਲਾਊਡ
1: ਹੈ ਉਹੀ ਤਾਂ ਗੱਲ ਹੈ
0: ਅਤੇ ਗਾਣੇ ਅਤੇ ਸ਼ੇਰੋ ਸ਼ਾਇਰੀ ਅਤੇ ਕਵਿਤਾਵਾਂ ਅਤੇ ਜੋ ਮਤਲਬ ਤੁਸੀਂ ਲਿਖਿਆ ਜਾਂ ਫਿਰ ਕਿਸੇ ਦਾ ਲਿਖਿਆ ਤੁਹਾਨੂੰ ਬਹੁਤ ਵਧੀਆ ਲੱਗਾ ਅਤੇ ਉਹ ਵੀ ਤੁਸੀਂ ਸੁਣਾ ਸਕਦੇ ਹੋ ਅਤੇ ਅੱਜ ਦੇ ਪ੍ਰੋਗਰਾਮ 'ਚ ਕਾਲ ਕਰਨ ਦੇ ਲਈ 044-1677-1674 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਨਾਲ ਦੀ ਨਾਲ ਤੁਸੀਂ 93-56-0-344 ਦੇ ਉੱਤੇ ਵੀ ਕਾਲ ਕਰ ਸਕਦੇ ਹੋ ਮੈਸੇਜ ਕਰਨਾ ਅਤੇ 044-1677-1674 ਦੇ ਉੱਤੇ ਵਟਸਐਪ ਕਰ ਦਿਓ ਅਤੇ ਜਾਂ ਫਿਰ ਫੇਸਬੁੱਕ ਦੇ ਉੱਤੇ ਮੈਸੇਜ ਕਰ ਦਿਓ ਸਾਨੂੰ ਅਤੇ ਕੋਸ਼ਿਸ਼ ਕਰਿਓ ਕਿ ਪ੍ਰੋਗਰਾਮ ਦੇ ਸ਼ੁਰੂ ਸ਼ੁਰੂ ਦੇ ਹਿੱਸੇ ਦੇ ਵਿੱਚ ਹੀ ਬਿਲਕੁਲ ਜਿੱਦਾਂ ਮਨ ਸਾਹਿਬ ਨੇ ਕਾਲ ਕੀਤੀ ਹੈ ਅਤੇ ਤੁਸੀਂ ਕਰ ਲਿਓ ਬਾਅਦ ਵਿੱਚ ਜਾਂਦੇ ਜਾਂਦੇ ਲੇਟ ਮੂਵਮੈਂਟ ਦੇ ਉੱਤੇ ਨਾ ਕਰਿਆ ਕਰੋ ਕਈ ਵਾਰੀ ਕਈ ਚੀਜ਼ਾਂ ਕਈ ਕਾਲਰ ਇੰਨੀ ਲੇਟ ਬਾਅਦ ਆਏ ਹੁੰਦੇ ਸਾਡਾ ਵੀ ਜੀ ਕਰਦਾ ਵੀ ਯਾਰ ਇਹਨਾਂ ਨਾਲ ਗੱਲ ਕਰ ਹੀ ਲਈਏ ਪਰ ਫਿਰ ਸਮਾਂ ਇਜਾਜ਼ਤ ਨਹੀਂ ਦਿੰਦਾ ਜੇ ਸਮੇਂ ਕੋਈ ਇਜਾਜ਼ਤ ਲੈ ਲਈਏ ਅਤੇ ਫਿਰ ਸਾਨੂੰ ਹੋਰ ਬੜੀਆਂ ਬਾਅਦ 'ਚੋਂ ਪ੍ਰੋਬਲਮ ਆਉਂਦੀਆਂ ਕਈ ਵਾਰੀ ਇੱਦਾਂ ਹੁੰਦਾ ਵੀ ਮਤਲਬ ਅੱਧਾ ਅੱਧਾ ਪੌਣਾ ਪੌਣਾ ਘੰਟਾ ਘੰਟਾ ਕਈ ਵਾਰੀ ਵੱਧ ਸਾਨੂੰ ਇੱਥੇ ਖਰਚ ਕੇ ਜਾਣਾ ਪੈਂਦਾ ਸਿਰਫ ਉਸ ਚੀਜ਼ ਦੇ ਕਰਕੇ ਕਿਉਂਕਿ ਆਪਾਂ ਉੱਥੋਂ ਥੋੜ੍ਹਾ ਜਿਹਾ ਸਮਾਂ ਆਪਣਾ ਵਧਾ ਬੈਠੇ ਹੁੰਦੇ ਹਾਂ ਸਾਰੇ ਦਾ ਸਾਰਾ ਸਕੈਜੂਲ ਸਾਨੂੰ ਸਾਰੇ ਦਿਨ ਦਾ ਉੱਤੇ ਥੱਲੇ ਕਰਨਾ ਪੈਂਦਾ ਸੋ ਇਹ ਥੋੜ੍ਹੀਆਂ ਜਿਹੀਆਂ ਚੀਜ਼ਾਂ ਕਿਸੇ ਵੇਲੇ ਟਾਈਮ ਹੁੰਦਾ ਵਾ ਉਦੋਂ ਕਰ ਲਈਦਾ ਮਤਲਬ ਕਹਿਣ ਦਾ ਮਤਲਬ ਮੋਟਾ ਮੋਟਾ ਜਿਹਾ ਇਹ ਵੀ ਤੁਸੀਂ ਪਹਿਲਾਂ ਪਹਿਲਾਂ ਕਰ ਲਿਆ ਕਰੋ ਲਾਸਟ ਜਿਹੜਾ ਉਹ ਸਾਡੇ ਲਈ ਛੱਡ ਦਿਆ ਕਰੋ
1: ਅਸੀਂ ਫਿਰ ਚਿਲ ਰਹਿੰਦੇ ਥੋੜ੍ਹਾ ਜਿਹਾ
0: ਉੱਥੇ ਫਿਰ ਅਸੀਂ ਆਪੇ ਕਰ ਲਾਂਗੇ ਗਾਣੇ ਆਸ ਕਰਦੇ ਹਾਂ ਤੁਸੀਂ ਪਸੰਦ ਕੀਤੇ ਹੋਣਗੇ ਤੇ ਮਾਫੀ ਚਾਹੁੰਦੇ ਜਿਹੜੇ ਕਈ ਗਾਣੇ ਤੁਸੀਂ ਭੇਜ ਦਿੰਦੇ ਉਹ ਕਈ ਨਾ ਸੈੱਟ ਨਹੀਂ ਵਿੱਚ ਫਿੱਟ ਨਹੀਂ ਬਹਿੰਦੇ ਅਤੇ ਉਹ ਮਤਲਬ ਫਿਰ ਆਪਾਂ ਨੂੰ ਥੋੜ੍ਹਾ ਜਿਹਾ ਆਸੇ ਪਾਸੇ ਕਰਨੇ ਪੈਂਦੇ ਆ ਅਤੇ ਤੁਸੀਂ ਉਸ ਟੋਨ ਦੇ ਵਿੱਚ ਭੇਜਿਆ ਕਰੋ ਵੀ ਜਿਹੜੇ ਸ਼ੁੱਕਰਵਾਰ ਦਾ ਮਤਲਬ
1: ਥੋੜ੍ਹਾ ਚੱਕਮਾ ਜਿਹਾ ਮਾਹੌਲ ਹੋਵੇ ਬੀਟ ਅਪ ਫਰੰਟ ਹੋਵੇ ਥੋੜ੍ਹੀ ਹੈ ਨਾ ਇਸ ਤਰ੍ਹਾਂ ਦਾ ਹੋਵੇ ਕਿ ਯੋ ਥੈਂਕ ਗੋਡ ਇਟਸ ਫਰਾਈਡੇ
0: ਚੱਕਵਾਂ ਵੀ ਇੱਦਾਂ ਦਾ ਵੀ ਵਿੱਚ ਕਈ ਵਾਰੀ ਕਈ
1: ਚੱਕਵੇਂ ਆ ਜ਼ਿਆਦਾ ਵੀ ਨਾ ਚੱਕਵਾਂ
0: ਪਰ ਉਹਨਾਂ ਦੇ ਵਿੱਚ ਉਹ ਗੋਲੀ ਸਿੱਕਾ ਮਤਲਬ ਚੱਕ ਲਓ ਧਰ ਲਓ ਅਤੇ ਕਈ ਵਿੱਚ ਉਹਨਾਂ ਦੇ ਵਿੱਚ ਆਪਣੇ ਕੀ ਉਹ ਰੈਪ ਰੂਪ ਜੇ ਕਰਕੇ ਉਹਨਾਂ ਨੇ ਵਿੱਚ ਇਹੋ ਜਿਹਾ ਗੰਦ ਪਸਾਇਆ ਹੁੰਦਾ ਵੀ ਉਹ ਚਲਾਉਣ ਜੋਗਾ ਨਹੀਂ ਬੰਦਾ ਰਹਿੰਦਾ ਹਾਂ ਠੀਕ ਆ ਚੱਲਦਾ ਵਾ ਡੀਜੇ ਡੂਜੇ ਤੇ ਤੁਸੀਂ ਕਰੀ ਜਾ ਕਰੋ ਆਪਾਂ ਕੋਈ ਇੰਨਾ ਨਹੀਂ ਤੁਹਾਨੂੰ ਡਿਸਟਰਬ ਕਰਾਂਗੇ ਪਰ ਹਾਂ ਮਤਲਬ
1: ਇੱਥੇ ਥੋੜ੍ਹਾ ਮੁਸ਼ਕਿਲ ਹੋ ਜਾਂਦਾ
0: ਮਤਲਬ ਇਹ ਰੀਜ਼ਨ ਹੈ ਜਿਹਦੇ ਕਰਕੇ ਆਪਾਂ ਤੁਹਾਡਾ ਕਿਸੇ ਵੇਲੇ ਗਾਣਾ ਨਹੀਂ ਚਲਾਇਆ ਪਰ ਕੋਈ ਡੋਂਟ ਮਾਈਂਡ ਅਤੇ ਆਓ ਆਪਾਂ ਹੁਣ ਅੱਗੇ ਤੁਰਦੇ ਹਾਂ
1: ਸਿੰਘ ਸਾਹਿਬ ਕੈਸਾ ਰਹਾ ਆਪਕਾ ਹਫ਼ਤਾ ਐਨੀਥਿੰਗ ਪੋਜ਼ਿਟਿਵ ਹੈਪਨ ਟੂ ਯੂ ਮਾਈ ਗੁੱਡ ਫਰੈਂਡ
0: ਬਹੁਤ ਵਧੀਆ ਜੀ ਹੁਣ ਜੇ ਮੈਂ ਵੀ ਬਣ ਬਾਕੀ ਵਾਂਗੂ ਇਹ ਕਹਾਂ ਸਾਰਾ ਕੁਛ ਹੀ
1: ਵਧੀਆ

0: ਮੈਂ ਤਾਂ ਖੁਸ਼ ਹੀ ਰਹਿੰਦਾ, ਉਹਦੀ ਓਟ ਚ ਰਹਿੰਦੇ
1: ਖੁਸ਼ ਹੀ ਰਹਿੰਦੇ ਆ। ਬੜਾ ਸੋਹਣਾ ਹੁੰਦਾ ਜੋ ਵੀ ਹੁੰਦਾ ਵਾ, ਬਹੁਤ ਵਧੀਆ ਹੁੰਦਾ ਵਾ, ਤੇ ਫਿਰ ਤੇ ਉਹ ਗੱਲਾਂ ਬਾਤਾਂ ਹੋ ਜਾਂਦੀਆਂ ਵਾ ਡਿਪਲੋਮੈਟਿਕ ਜੀਆਂ, ਹੈ ਨਾ। ਤੇ ਉਹਦਾ ਮਤਲਬ ਚੰਗਾ ਜਿਹੜਾ ਤਾਜ਼ਾ ਤਾਜ਼ਾ ਜਿਹੜਾ ਹੋਇਆ ਹੁੰਦਾ ਨਾ ਉਹ ਜ਼ਿਆਦਾ।
2: ਇਹ ਇੱਕ ਇਹ ਬੜਾ ਚੱਕਰ ਆ, ਬੰਦਾ ਸੋਚੇ ਨਾ ਪੂਰੇ ਹਫ਼ਤੇ 'ਚ ਕੀ ਹੋਇਆ ਬੈਟਰ, ਤੇ ਯਾਦ ਪਿਛਲਾ ਦਿਨ ਹੀ ਆਉਂਦਾ ਕਿ ਸ਼ਨੀਵਾਰ ਤਾਂ ਸ਼ੁੱਕਰਵਾਰ ਯਾਦ ਆਊਗਾ ਕੀ ਹੋਇਆ, ਤੇ ਸ਼ੁੱਕਰਵਾਰ ਤਾਂ
1: ਉੱਥੋਂ ਲੈ ਕੇ ਆਪਾਂ ਸ਼ਾਮ ਨੂੰ ਫਿਰ ਜਾਂਦੇ ਨਾ, ਮੰਨ ਲਓ ਹਾਰਡਲੀ ਕੋਈ ਬਹੁਤ ਵੱਡੀ ਕੋਈ ਚੀਜ਼ ਹੋਈ ਹੋਊਗੀ, ਨਹੀਂ ਤਾਂ ਤੁਹਾਨੂੰ ਸੋਮ ਮੰਗਲ ਬੁੱਧਵਾਰ ਘੱਟ ਯਾਦ ਆਊਗਾ, ਤੁਹਾਨੂੰ ਵੀ ਸ਼ੁੱਕਰਵਾਰ ਵਾਲੀਆਂ ਘਟਨਾਵਾਂ ਜ਼ਿਆਦਾ ਚੇਤੇ ਹੋਣਗੀਆਂ, ਹੈ ਨਾ। ਇਹਦੇ ਵਿੱਚ ਤੁਸੀਂ ਜ਼ਿਆਦਾ ਧਿਆਨ ਦਿਓਗੇ ਅਤੇ ਚੰਗੇ ਦੇ ਵਿੱਚ ਸ਼ੁੱਕਰਵਾਰ ਤਾਂ ਚਲੋ ਹੁਣ ਜਿਨ੍ਹਾਂ ਨੇ ਜਾਣਾ ਆਉਣਾ ਵੀ ਆ, ਉਹਦੇ ਵਿੱਚ ਆਪਾਂ ਮੈਂ ਕੱਲ੍ਹ ਫਿਲਮ ਵੇਖਣ ਦਾ ਮੌਕਾ ਮਿਲਿਆ ਜਿਹੜੀ ਆਪਾਂ ਕੱਲ੍ਹ ਗੱਲ ਕਰ ਰਹੇ ਹਾਂ,
2: ਓਡੀਸੀ। ਹਾਂ
1: ਓਡੀਸੀ, ਹਾਂ ਵਧੀਆ ਫਿਲਮ ਹੈ।
0: ਇਕੱਲੇ ਇਕੱਲੇ
1: ਨਹੀਂ, ਇਕੱਲੇ ਕਿਉਂ?
2: ਅੱਛਾ, ਬੱਚਾ ਪਾਟੀ ਵੀ ਨਾਲ ਗਏ ਸੀ?
1: ਨਹੀਂ ਨਹੀਂ,
2: ਅੱਛਾ
1: ਬੱਚੇ ਨੂੰ ਇਹ ਇੰਗਲਿਸ਼ ਫਿਲਮਾਂ ਥੋੜਾ ਜਿਹਾ ਰਿਸਕੀ ਹੁੰਦਾ, ਵੈਸੇ ਇਹੋ ਜਿਹਾ ਕੁਛ ਨਹੀਂ ਫਿਲਮ 'ਚ, ਵੈਸੇ ਇਹੋ ਜਿਹਾ ਕੁਛ ਨਹੀਂ ਹੈ। ਤੇ ਤੁਸੀਂ ਜਾ ਕੇ ਬੱਚੇ ਲਿਜਾ ਸਕਦੇ ਹੋ ਤੁਸੀਂ, ਪਰ ਮੈਂ ਮਤਲਬ ਇੰਨਾ ਕਹੂੰਗਾ ਵਧੀਆ ਟਾਈਮ ਸਪੈਂਡ ਹੋਇਆ, ਪਰ ਮੈਂ ਇੰਨਾ ਕੁ ਜ਼ਰੂਰ ਕਹੂੰਗਾ ਵੀ ਜਿੱਦਾਂ ਆਪਾਂ ਕੱਲ੍ਹ ਆਪਾਂ ਕਨਵਰਸੇਸ਼ਨ ਕੀਤੀ ਸੀ, ਅਤੇ ਜਾਂ ਫਿਰ ਜਿੰਨਾ ਕੋਲ ਪਿਛਲਾ ਟਰੈਕ ਰਿਹਾ ਹੈਗਾ ਨਾ, ਉਹਨਾਂ ਨੂੰ ਵੀ ਆਸਾਨੀ ਦੇ ਨਾਲ ਸਮਝ ਆ ਜੂਗੀ ਫਿਲਮ, ਨਹੀਂ ਤਾਂ ਫਿਰ ਤੁਹਾਨੂੰ ਸਮਝਣ 'ਚ ਔਖਾ ਲੱਗੂਗਾ ਵੀ ਆਹ ਕਰੈਕਟਰ ਕਿੱਦਾਂ ਸੀ ਯਾਰ, ਕਿੱਦਾਂ ਅਤੇ ਆਹ ਕਿੱਥੋਂ ਆ ਗਿਆ। ਉਹ ਹੋ ਸਕਦਾ ਤੁਹਾਨੂੰ ਟਰੈਕ ਥੋੜ੍ਹਾ ਜਿਹਾ ਪਤਾ ਹੋਣਾ ਚਾਹੀਦਾ, ਅਤੇ ਬਾਕੀ ਤੁਸੀਂ ਬਹੁਤ ਵਧੀਆ ਮਤਲਬ ਕੁਆਲਿਟੀ ਸਿਨੇਮਾ ਤਾਂ ਹੈ ਹੀ ਆ। ਤੁਸੀਂ ਇਹ ਆ ਕਿ ਫਿਲਮ ਜਦੋਂ ਇੱਕ ਵਾਰੀ ਸ਼ੁਰੂ ਹੁੰਦੀ ਹੈ ਅਤੇ ਤੁਸੀਂ ਫਿਰ ਉਸ ਤੋਂ ਬਾਅਦ ਲੰਮੀਆਂ ਫਿਲਮਾਂ ਦਾ ਟਾਈਮ ਕੱਢ ਕੇ ਜਾਇਓ, ਅਤੇ ਪਰ ਇਹ ਆ ਕਿ ਥੋੜ੍ਹਾ ਇੱਕ ਵਾਰੀ ਜਦੋਂ ਪੇਸ ਫੜ ਲੈਂਦੀ ਫਿਲਮ, ਇੱਕ ਸਟੇਜ ਤੱਕ ਤੁਹਾਨੂੰ ਸਲੋ ਲੱਗੂਗੀ ਥੋੜ੍ਹੀ ਜਿਹੀ, ਪਰ ਉਹ ਸਲੋ ਵੀ ਜ਼ਰੂਰੀ ਆ ਕਿਉਂਕਿ ਉੱਦਾਂ ਬਿਲਕੁਲ ਹੀ ਸਮਝ ਨਹੀਂ ਆਉਣੀ ਤੁਹਾਨੂੰ,
2: ਬਿਲਡ ਅਪ ਬਣਾਉਂਦੇ ਹੋਣੇ ਨਾ, ਇੰਨੇ ਕਰੈਕਟਰ ਨੇ ਬਿਲਡ ਅਪ ਨੂੰ ਤਾਂ ਬਹੁਤ ਸਮਾਂ ਲੱਗਾ।
1: ਹਾਂ, ਥੋੜ੍ਹਾ ਜਿਹਾ ਬਿਲਡ ਅਪ ਜਦੋਂ ਹੋ ਜਾਂਦੀ ਆ ਅਤੇ ਉਸ ਤੋਂ ਬਾਅਦ ਮਤਲਬ ਫਿਲਮ ਤੁਹਾਨੂੰ ਨਾ ਕਿਤੇ ਵੀ ਮਤਲਬ ਤੁਹਾਨੂੰ ਸੁਸਤ ਨਹੀਂ ਹੋਣ ਦਿੰਦੀ। ਮਤਲਬ ਜਿਵੇਂ ਆਪਾਂ ਮੰਨ ਲਓ ਕਈ ਵਾਰੀ ਨਾ ਫਿਲਮ ਤੁਹਾਨੂੰ ਕਿਵੇਂ ਦੀ ਲੱਗਦੀ ਉਹ ਇੱਕ ਅਲੱਗ ਗੱਲ ਹੁੰਦੀ, ਪਰ ਫਿਲਮ ਨੂੰ ਵੇਖ ਕੇ ਕਈ ਚੀਜ਼ਾਂ ਤੁਹਾਨੂੰ ਯਾਦ ਆ ਜਾਂਦੀਆਂ, ਉਹ ਫਿਰ ਬੜਾ ਵਧੀਆ ਤੁਹਾਨੂੰ ਅਹਿਸਾਸ ਹੁੰਦਾ,
2: ਕਾਲ ਬੈਕ ਆ ਜਾਂਦਾ ਨਾ
1: ਉਹਦੇ ਵਿੱਚ ਨਾ। ਫਿਲਮ ਦੇ ਵਿੱਚ ਜਿੱਦਾਂ ਦਿਓਆਂ ਦਿਓਆਂ ਦੀਆਂ ਕਹਾਣੀਆਂ ਟਾਈਪ ਉਹ ਚੀਜ਼ਾਂ ਫਿੱਟ ਕੀਤੀਆਂ, ਹੈ ਨਾ, ਸੋਹਣੇ ਤਰੀਕੇ ਨਾਲ ਕੀਤੀਆਂ, ਅਤੇ ਉਹ ਫਿਰ ਮੈਨੂੰ ਯਾਦ ਆ ਗਿਆ ਜਿੱਦਾਂ ਬਚਪਨ ਦੇ ਵਿੱਚ ਬਜ਼ੁਰਗ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਨਾ, ਅਤੇ ਬਾਕੀ ਵੀ ਮੈਨੂੰ ਲੱਗਦਾ ਹੁਣ ਪਤਾ ਨਹੀਂ, ਮੈਨੂੰ ਤੁਹਾਡੇ ਨਹੀਂ ਪਤਾ, ਪਰ ਸ਼ਾਇਦ ਬਾਕੀ ਕਈ ਜਣੇ ਕੋਰਲੇਟ ਕਰ ਜਾਣ, ਜੇ ਹੋਊਗਾ ਤਾਂ ਜ਼ਰੂਰ ਦੱਸਿਓ ਕਿ ਸਾਡੇ ਜਿਹੜੇ ਦਾਦਾ ਜੀ ਹੁੰਦੇ ਸੀ ਉਹ ਦਾਦੀ ਜੀ ਮੈਂ ਵੇਖੇ ਨਹੀਂ, ਅਤੇ ਦਾਦਾ ਜੀ ਸਾਨੂੰ ਨਾ ਦਿਓਆਂ ਦੀਆਂ ਕਹਾਣੀਆਂ ਸੁਣਾਉਂਦੇ ਹੁੰਦੇ ਸੀ, ਇੱਕ ਦਿਓ ਹੁੰਦਾ ਸੀ ਇੱਕ ਅੱਖ ਵਾਲਾ, ਉਹ ਇੱਦਾਂ ਨਾ ਰਾਤ ਨੂੰ ਉਹ ਪੱਕੀਆਂ ਸੁਣ ਕੇ ਸੋਣੀਆਂ ਬੜਾ ਉਹ ਬਣਦਾ ਹੁੰਦਾ ਸੀ, ਹੈ ਨਾ, ਅਤੇ ਉਹ ਦਿਓ ਵਾਲੀਆਂ ਕਹਾਣੀਆਂ ਵੀ ਅੱਜ ਬਾਪੂ ਜੀ ਦਿਓ ਵਾਲੀ ਕਹਾਣੀ ਸੁਣਾਉਣੀ ਆ ਅੱਜ ਦਿਓ ਵਾਲੀ, ਅਤੇ ਉਹ ਕਹਾਣੀਆਂ ਉਹਦੇ ਨਾਲ ਇੱਕ ਦੋ ਜਿਹੜੀਆਂ ਸੀ ਉਹ ਰਲਦੀਆਂ ਸੀ। ਹੋਰ ਵੀ ਦੱਸਿਓ ਜੇ ਦਿਓ ਵਾਲੀਆਂ ਕਹਾਣੀਆਂ ਤੁਸੀਂ ਵੀ ਬਜ਼ੁਰਗਾਂ ਕੋਲ ਸੁਣੀਆਂ, ਅੱਜ ਕੱਲ ਘੱਟ ਗਈਆਂ,
2: ਅੱਜ ਕੱਲ ਆਪਾਂ
1: ਸੈਲਫੀ, ਹਾਂ ਸਟੋਰੀ ਟੈਲਿੰਗ ਘੱਟ ਗਈ ਆ ਜਿਹੜੀ ਆਪਣਾ ਅੱਜ ਕੱਲ੍ਹ ਨਾ ਇਹ ਹੁੰਦਾ ਵੀ ਲੈ ਰਾਤ ਨੂੰ ਬੱਚਿਆਂ ਨੂੰ ਆਪਾਂ ਡਰਾਉਣ ਵਾਲੀ ਕੋਈ ਗੱਲ ਸੁਣੀ, ਪਤਾ ਨਹੀਂ ਪਹਿਲਾਂ ਉਦੋਂ ਤਾਂ ਰਾਤ ਨੂੰ ਇਹੋ ਸੁਣ ਕੇ ਸੋਈਦਾ ਸੀ, ਉਦੋਂ ਇਹ ਲੱਗਦਾ ਹੁੰਦਾ ਸੀ ਵੀ ਸਾਡੀ ਐਂਟਰਟੇਨਮੈਂਟ
2: ਕਿੱਟਾ ਹੋ ਗਿਆ, ਇੱਕ ਇੱਕ ਪ੍ਰੋਪਰ ਇੰਡਸਟਰੀ ਬਣ ਗਈ ਸਟੋਰੀ ਟੈਲਿੰਗ,
1: ਯੂਟਿਊਬ ਚੈਨਲ ਬਣ ਗਏ,
2: ਯੂਟਿਊਬ ਚੈਨਲ ਇਸ ਚੀਜ਼ ਦਾ ਬਣ ਗਏ ਕਿ ਜਦ ਕਿ ਤੁਹਾਡਾ ਖੁਦ ਦਾ ਵੀ ਕਿੰਨੇ ਲੋਕ ਹੁੰਦੇ ਕਿ ਸ਼ਾਇ ਸੁਭਾਅ ਦੇ ਹੋਣਗੇ ਉੱਦਾਂ ਵੀ, ਹੈ ਨਾ, ਜਾਂ ਫਿਰ ਕਮਿਊਨੀਕੇਸ਼ਨ ਕਰਨ ਤੋਂ ਡਰਦੇ ਹੋਣਗੇ, ਅਤੇ ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਕਿ ਤੁਸੀਂ ਆਪਣੀ ਹੀ ਫੈਮਿਲੀ ਦੇ ਸਾਹਮਣੇ ਭਾਵੇਂ ਆਪਣਾ ਹੀ ਕੋਈ ਕਿੱਸਾ ਸੁਣਾਓ, ਜੇ ਤੁਸੀਂ 4 ਜਾਂ 5 ਮਿੰਟ ਲਾ ਕੇ ਸੁਣਾਓ ਤਾਂ ਇੱਕ ਅਭਿਆਸ ਕਿੰਨਾ ਵਧੀਆ। ਅਤੇ ਅਸੀਂ ਤਾਂ ਹਾਂ ਅਸੀਂ ਤਾਂ ਸੁਣੀਆਂ ਛੋਟੇ ਹੁੰਦੇ, ਹੈ ਨਾ,
1: ਕਹਾਣੀਆਂ ਵਾਲੀਆਂ,
2: ਹਾਂ ਹਾਂ ਹਾਂ, ਉਹ ਫਿਰ ਸ਼ਾਇਦ ਤਾਂ ਹੀ ਉਹ ਇੱਕ ਮਤਲਬ ਯੂ ਆਰ ਡੂਇੰਗ ਸਮਥਿੰਗ ਲਾਈਕ ਦੈਟ, ਕੀ ਪਤਾ ਮਾਇੰਡ 'ਚ ਕਦੋਂ ਟ੍ਰਿਗਰ ਕਰਦੀ ਕਿਹੜੀ ਚੀਜ਼, ਹੈ ਨਾ, ਜੇ ਤੁਹਾਡੇ ਕੋਲ ਇਹ ਵਾਲਾ ਗੁਣ ਹੈ ਕਿ ਤੁਸੀਂ ਇੰਨੀ ਵਧੀਆ ਕਹਾਣੀ ਸੁਣਾ ਲੈਂਦੇ ਹੋ, ਹੈ ਨਾ, ਅਤੇ ਉਹਦੇ ਅੰਦਰ ਸ਼ਾਇਦ ਇਹ ਵੀ ਕਿ ਸੁਣੀਆਂ ਵੀ ਬਹੁਤ ਹੋਣਗੀਆਂ, ਕਿਤੇ ਨਾ ਕਿਤੇ ਸਬਕੌਂਸ਼ੀਅਸ 'ਚ ਜਾ 'ਚ ਰਹਿੰਦੀ ਹੈ, ਕਿਤੇ ਨਾ ਕਿਤੇ ਤੁਹਾਨੂੰ ਸ਼ੌਂਕ ਵੀ ਆ ਜਾਂਦਾ ਚੀਜ਼ ਦਾ, ਕਿਉਂਕਿ ਸ਼ੌਂਕ ਹੋਵੇ ਤਾਂ ਹੀ ਬੰਦਾ ਵਧੀਆ ਵੀ ਕਰ ਪਾਉਂਦਾ, ਹੈ ਨਾ। ਸੋ ਮੇਰੇ ਖਿਆਲ ਨਾਲ ਨੈਸੈਸਰੀ ਹੈ, ਖਾਸ ਕਰ ਇਹ ਚੀਜ਼ਾਂ ਤਾਂ ਨੈਸੈਸਰੀ ਹੈ, ਕਹਾਣੀਆਂ ਸੁਣਾਉਣੀਆਂ, ਕਹਾਣੀਆਂ ਇੱਕ ਦੂਸਰੇ ਨਾਲ ਸਾਂਝੀ ਕਰਨੀਆਂ।
1: ਪਰ ਜਿਹੜਾ ਇੱਕ ਨਾ ਇਨਸਾਨ ਦੀ ਜੇ ਆਪਾਂ ਮੁੱਢਲੇ ਸਫ਼ਰ ਦੀ ਵੇਖੀ ਨਾ, ਇਹ ਆਈ ਥਿੰਕ ਇਨਸਾਨੀ DNA ਵੀ ਆ, ਹੁਣ ਤਾਂ ਆਪਾਂ ਪੜ੍ਹ ਲੈਂਦੇ ਹਾਂ, ਸੁਣ ਲੈਂਦੇ ਹਾਂ, ਵੇਖ ਲੈਂਦੇ ਹਾਂ, ਪਰ ਸ਼ੁਰੂਆਤੀ ਸਮੇਂ ਦੇ ਵਿੱਚ ਸਿਰਫ ਇੱਦਾਂ ਹੀ ਇੱਕ ਦੂਸਰੇ ਤੋਂ ਹੀ ਟਰੈਵਲ ਕਰਦੀਆਂ ਸੀ ਕਹਾਣੀਆਂ, ਉਦੋਂ ਕੋਈ ਮੰਨ ਲਓ ਉਸ ਸਮੇਂ ਕੋਈ ਲਿਖਦਾ ਨਹੀਂ, ਇਹ ਥੋੜ੍ਹੀ ਜਿਹਾ ਵੀ ਉਹ ਕਹਿੰਦੇ ਸੀ ਓਕੇ ਉਹ ਲਿਆਓ ਹੁਣ ਤਾਂ ਆਪਾਂ ਕੀ ਕਹਿੰਦੇ ਹਾਂ ਲਿਆਓ ਬੁੱਕ ਫੜਾਓ ਉਹ 'ਚੋਂ ਕੋਈ ਇਹਨੂੰ ਕਹਾਣੀ ਪੜ੍ਹ ਕੇ ਸੁਣਾ ਦਈਏ, ਹੈ ਨਾ, ਖਲੋ ਜਾਓ ਮੈਨੂੰ ਪਹਿਲਾਂ ਜਾਂ ਆਪਾਂ ਦਿਨੇ ਪਹਿਲਾਂ ਵਹਿੰਦੇ ਹਾਂ ਵੀ ਯੂਟਿਊਬ ਤੋਂ ਵਹਿੰਦੇ ਹਾਂ ਔਨਲਾਈਨ ਪੜ੍ਹਦੇ ਹਾਂ ਵੀ ਅੱਜ ਬੱਚੇ ਨੂੰ ਕੁਛ ਸੁਣਾਉਣਾ, ਹੈ ਨਾ, ਜੋ ਕਹਿ ਦੇ ਚੋਂ ਵੇਖਦੇ ਹਾਂ ਆਪਾਂ, ਪਰ ਉਦੋਂ ਇੱਦਾਂ ਥੋੜ੍ਹੀ ਸੀ, ਉਹ ਇੱਦਾਂ ਹੀ ਟਰੈਵਲ ਕਰਦੀਆਂ ਸੀ ਕਹਾਣੀਆਂ, ਥੋੜੇ ਥੋੜੇ ਫਰਕ ਵੀ ਪੈ ਜਾਂਦਾ ਸੀ।
2: ਹਾਂ ਹਾਂ ਉਹੀ ਗੱਲਬਾਤ ਦੇ ਅੰਦਰ ਮਾੜਾ ਫਰਕ ਪੈਣਾ ਕਰੈਕਟਰ ਥੋੜ੍ਹਾ ਇੱਧਰ, ਜਿਸ ਆਪਾਂ ਕੱਲ੍ਹ ਦੱਸਦੇ ਸੀਗੇ ਕਿ ਕੋਈ ਕਹਿੰਦਾ ਉਹ ਪਿਆਰ 'ਚ ਪੈ ਗਈ ਅਤੇ ਚਲੇ ਗਈ ਭੱਜ ਕੇ, ਕੋਈ ਕਹਿੰਦਾ ਕਿ ਉਹਨੂੰ ਕਿਡਨੈਪ ਕਰਕੇ ਲੈ ਗਿਆ ਹੈਲਨ ਨੂੰ, ਕਿ ਉਹ ਆ ਕਿ ਜਿਸ ਤਰ੍ਹਾਂ ਟਰੈਵਲ ਕੀਤੀ ਫਿਰ ਬੰਦਾ ਆਪਣਾ ਪਰਸਪੈਕਟਿਵ ਵੀ ਤਾਂ ਪਾ ਦਿੰਦਾ ਨਾ ਕਹਾਣੀ ਦੇ ਅੰਦਰ, ਕਿਸੇ ਨੂੰ ਸੁਣੀ ਕਹਾਣੀ ਨਹੀਂ ਯਾਰ ਆਹ ਮੈਨੂੰ ਚੀਜ਼ ਚੰਗੀ ਨਹੀਂ ਲੱਗਦੀ ਮੈਨੂੰ ਇੱਦਾਂ ਕਰੇ ਕਹੂੰਗਾ। ਤੁਹਾਨੂੰ ਪਤਾ ਅਚਾਨਕ ਮੈਨੂੰ ਸਟ੍ਰਾਈਕ ਕੀਤਾ, ਬੰਗਾਲ ਤੋਂ ਦੂਸਰੇ ਪਾਸੇ ਹੋਰ ਈਸਟ ਚੱਲ ਜਾਈਏ ਜਿਹੜੀ ਸੈਵਨ ਸਿਸਟਰਸ ਨੇ, ਹੈ ਨਾ, ਮੇਘਾਲਿਆ ਅਸਾਮ ਤ੍ਰਿਪੁਰਾ ਇਹ ਵਾਲਾ ਜਿਹੜਾ ਏਰੀਆ, ਉੱਥੇ ਅੱਜ ਵੀ ਬਹੁਤ ਸਾਰੇ ਪਿੰਡਾਂ 'ਚ ਰਿਵਾਜ਼ ਆ ਕਿ ਜਿੰਨੇ ਲੋਕ ਵਰਕਿੰਗ ਕਲਾਸ ਲੋਕ ਨੇ ਕਿ ਪਤਾ ਦਿਹਾੜੀ ਕੀਤੀ ਆ ਅਤੇ ਜਿਸ ਪਿੰਡ ਦੀ ਸੱਥ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉੱਥੇ ਅੱਜ ਵੀ ਇਕੱਠੇ ਹੁੰਦੇ ਆ ਹਰ ਸ਼ਾਮ, ਕਿੰਨੇ ਪਿੰਡਾਂ 'ਚ ਸੱਤ ਦੀ ਸੱਤ ਸਟੇਟਾਂ ਦੇ ਅੰਦਰ ਆ ਕਿ ਅਤੇ ਕੁਛ ਨਹੀਂ ਕਰਦੇ, ਇੱਕ ਦੂਸਰੇ ਨੂੰ ਕਹਾਣੀਆਂ ਸੁਣਾਉਂਦੇ, ਐਂਡ ਇਹੀ ਇੱਕ ਦੇਵਤਾ ਹੁੰਦਾ ਸੀਗਾ, ਇੱਕ ਰਾਣੀ ਹੁੰਦੀ ਸੀ ਹੁੰਦਾ ਸੀਗਾ, ਅਡਲਟ ਮੈਨ 40-45-50 ਸਾਲ 35 ਸਾਲ ਦੇ ਕੰਮ ਕਾਜ ਕਰਕੇ ਘਰ ਨਹੀਂ ਜਾਂਦੇ, ਇੱਕ ਦੂਸਰੇ ਨੂੰ ਮਿਲਦੇ ਆ, ਬੋਨਫਾਇਰ ਕਰਦੇ ਆ, ਸਿਰਫ ਕਹਾਣੀਆਂ ਸੁਣਾਉਂਦੇ ਜਿਹੜੀ ਉਹਨਾਂ ਨੇ ਕਿਸੇ ਨੂੰ ਸੁਣੀ ਜਾਂ ਫਿਰ ਯਾਦ ਕੀਤੀ ਆਪਣੇ ਵੱਲੋਂ ਲਿਖੀ ਹੋਊਗੀ ਅਤੇ ਸਾਂਝੀਆਂ ਕਰਕੇ ਇੱਕ ਡੇਢ ਘੰਟਾ
1: ਬੱਚਿਆਂ ਵਾਲੀਆਂ ਕਿਉਂ ਕਹਿੰਦੇ ਹਾਂ, ਕਿਉਂਕਿ ਸਾਨੂੰ ਲੱਗਦਾ ਵੀ ਇਹ ਰਿਐਲਿਟੀ ਨਹੀਂ ਆ, ਹਨਾ, ਝੂਠ ਐਡਾ ਵੱਡਾ ਬੰਦਾ ਹੋ ਹੀ ਨਹੀਂ ਸਕਦਾ ਜਿਹੜਾ ਸਾਰਾ ਪਿੰਡ ਖਾਜੇ, ਹਨਾ, ਇੱਕ ਅੱਖ ਵਾਲਾ ਹੋ ਹੀ ਨਹੀਂ ਸਕਦਾ, ਹਨਾ,
2: ਬਿਲਕੁਲ।
1: ਆਪਾਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਆਪਾਂ ਕਹਿੰਦੇ ਵੀ ਇਹ ਬੱਚਿਆਂ ਵਾਲੀਆਂ, ਯਾਨੀ ਕਿ ਝੂਠ ਆ, ਪਰ ਵੇਖਿਆ ਜਾਵੇ ਤੇ ਜਿਹੜੀ ਆਪਾਂ ਅੱਜ ਕੱਲ ਗੋਸਿਪ ਕਰਦੇ ਆ ਪੋਲਿਟਿਕਸ ਬਾਰੇ ਧਰਮ ਬਾਰੇ, ਉਹ ਕਿੰਨੀ ਕੁ ਸੱਚ ਹੈ,
2: ਉਹ ਕਿੰਨੀ ਕੁ ਸੱਚ,
1: ਉਹ ਤੇ ਸਭ ਤੋਂ ਵੱਡਾ ਝੂਠ ਹੈ,
2: ਉਸ ਤੋਂ ਵੱਡਾ ਝੂਠ ਨਹੀਂ ਕੋਈ, ਖਾਸ ਕਰ ਆਪਣੇ ਆਪ ਨੂੰ ਬਿਹਤਰ ਮੰਨਣਾ ਕਿ ਬਈ ਜੋ ਮੈਂ ਕਹਿਤਾ ਜਿਸ ਵੀ ਆਈਡੈਂਟੀ ਜੋ ਆਈਡੈਂਟੀ ਮੇਰੇ ਨਾਲ ਲੱਗਦੀ ਉਹੀ ਬੈਸਟ ਆ, ਤੇ ਦੂਸਰੇ ਬਾਰੇ ਆਪਾਂ ਕਿਸੇ ਤਰੀਕੇ ਨਾਲ ਨਿੰਦ ਦੇਣਾ, ਹੈ ਨਾ, ਕੋਈ ਨਾ ਕੋਈ ਵੱਲ ਕੱਢ ਲੈਣਾ ਕਿ ਉਹ ਚਮਤਕਾਰ ਤਾਂ ਹਰ ਕਿਸੇ ਦੀ ਕਹਾਣੀ 'ਚ ਨੇ, ਪਰ ਤੁਹਾਨੂੰ ਆਪਣੇ ਵਾਲਾ ਸਹੀ ਲੱਗਦਾ ਬਾਕੀ ਦਾ ਦੂਸਰੇ ਦਾ ਗਲਤ ਲੱਗਦਾ, ਸੋ ਯੂ ਆਰ ਰਾਈਟ। ਸ਼ਾਇਦ ਸਟੋਰੀ ਟੈਲਿੰਗ ਨਾਲ ਨਾ ਇੱਕ ਦੂਸਰੇ ਦੀ ਇੱਜ਼ਤ, ਇੱਕ ਦੂਸਰੇ ਦੀ ਇੱਜ਼ਤ, ਚਲੋ ਕਹਿ ਲਓ ਕਿ ਟੋਲਰੈਂਸ ਆ ਜਾਂਦੀ ਹੈ।
1: ਹੁਣ ਇਹਦੇ 'ਚ ਉਹੀ ਮੈਂ ਕਹਿ ਰਿਹਾ ਹਾਂ ਵੀ ਇਹਦੇ 'ਚ ਫਰਕ ਤੁਸੀਂ ਵੇਖੋ ਵੀ ਜਿਹੜਾ ਮੰਨ ਲਓ ਤੁਸੀਂ ਬਹਿ ਕੇ ਪੋਲਿਟਿਕਸ ਦੇ ਉੱਤੇ ਚਰਚਾ ਕਰ ਰਹੇ ਹੋ ਅਤੇ ਇੱਕ ਪਾਸੇ ਤੁਸੀਂ ਬਹਿ ਕੇ ਮੰਨ ਲਓ ਬੱਚਿਆਂ ਵਾਲੀਆਂ ਹੀ ਸਹੀ ਤੁਸੀਂ ਕਹਾਣੀਆਂ ਇੱਕ ਦੂਸਰੇ ਨਾਲ ਸਾਂਝੀਆਂ ਕਰ ਰਹੇ ਹੋ, ਹੈ ਨਾ, ਅਤੇ ਉਹਦੇ ਵਿੱਚ ਫਰਕ ਕੀ ਆ ਕਿ ਇੱਕ ਜਿਹੜੀ ਆ ਉਹਦੇ ਉੱਤੇ ਤੁਹਾਨੂੰ ਹਾਸਾ ਠੱਠਾ ਹੋਊਗਾ, ਅੱਛਾ ਮੈਂ ਤਾਂ ਕਦੀ ਵੇਖਿਆ ਨਹੀਂ ਯਾਰ ਇੱਕ ਅਖਲਾ, ਤੂੰ ਵੇਖਿਆ ਹੋਊਗਾ, ਹੈ ਨਾ, ਜਾਂ ਤੁਹਾਡਾ ਇੰਟਰਸਟ ਜਾਗੂਗਾ ਜਾਂ ਬੱਚਾ ਕੋਈ ਲਾਗੋਂ ਹੰਗਾਰਾ ਭਰੂਗਾ। ਜਿਹੜੀ ਦੂਜੀ ਆ ਉਹਦੇ ਨਾਲ ਤੁਹਾਡੀ ਫ੍ਰਿਕਸ਼ਨ ਵਧੂਗੀ ਅਤੇ ਵੱਧਦੀ ਆ, ਸਾਡੀ ਵਧੀ ਆ ਪਹਿਲਾਂ ਨਾਲੋਂ, ਹੈ ਨਾ,
2: ਕਿਉਂਕਿ
1: ਕਿਸੇ ਨੇ ਉਹਦੇ ਉੱਤੇ ਬਹਿਸ ਬਸਈਆ ਵਧੂਗਾ ਅਤੇ ਆਪਾਂ ਮਤਲਬ ਉਸ ਚੀਜ਼ ਨੂੰ ਜਿਹਨੂੰ ਆਪਾਂ ਇਹ ਸਮਝਦੇ ਹਾਂ ਵੀ ਇਹ ਬੜੀ ਰੀਅਲ ਆ, ਇਹਦੇ ਉੱਤੇ ਸਾਨੂੰ ਚਰਚਾ ਕਰਨੀ ਚਾਹੀਦੀ ਹੈ, ਜੇ ਆਪਾਂ ਨਹੀਂ ਸੋਚਾਂਗੇ ਨਹੀਂ ਸੋਚ ਵਿਚਾਰ ਕਰਾਂਗੇ ਤਾਂ ਫਿਰ ਇਹ ਚੀਜ਼ਾਂ ਠੀਕ ਕਿੱਦਾਂ ਹੋਣਗੀਆਂ, ਅਤੇ ਆਈ ਥਿੰਕ ਫੇਅਰ ਇਨਫ ਟਾਈਮ ਆਪਾਂ ਦੇ ਲਿਆ,
2: ਨਾਲੇ
1: ਕਿੰਨਾ ਚਿਰ ਹੋ ਗਿਆ ਹੁਣ ਇਹਦੇ ਉੱਤੇ ਚਰਚੇ ਕਰਨ ਦੇ
2: ਨੂੰ। ਨਾਲੇ ਓਨੈਸਟਲੀ ਸਪੀਕਿੰਗ ਇਹ ਵਾਲੇ ਜਿੰਨੇ ਪੁਆਇੰਟਰਸ ਹੁੰਦੇ ਨਾ ਇਹਨਾਂ 'ਚ ਚਰਚਾ ਘੱਟ ਅਤੇ ਐਕਟ ਜ਼ਿਆਦਾ ਕਰਨਾ ਚਾਹੀਦਾ ਮੇਰੇ ਖਿਆਲ ਨਾਲ, ਹੈ ਨਾ, ਜੇ ਤੁਸੀਂ ਕੁਛ ਅਸਲ 'ਚ ਕਰ ਸਕਦੇ ਹੋ ਬੈਟਰ ਆ, ਉਹੀ ਉਹ ਖਾਲ ਉਧੇੜੀ ਯਾਨੀ ਵਾਲ ਕੀ ਖਾਲ ਕੀ ਖਾਲ ਕੀ ਵਾਲ ਉਧੇੜੀ ਯਾਨੀ ਜੋ ਵੀ ਹੁੰਦਾ,
1: ਫਿਰ ਉੱਥੇ ਆਪਾਂ ਇਹ ਕਹਿ ਦਿੰਦੇ ਨਾ
2: ਵਾਧਾ ਨਹੀਂ, ਉਹ ਆਪਾਂ ਹੀ ਆਪਣੇ ਆਪ ਨੂੰ ਥੋੜ੍ਹਾ ਨੈਗੇਟਿਵ ਜਿਹਾ ਕਰ ਲੈਂਦੇ, ਹੈ ਨਾ,
1: ਸੋ ਮੁੱਖ ਦੀ ਗੱਲ ਆਪਾਂ ਮਤਲਬ ਆਈ ਡੋਂਟ ਨੋ ਬਾਕੀਆਂ ਦਾ
2: ਕਹਾਣੀਆਂ ਸੁਣਿਆ ਕਰੋ, ਸੁਣਾਇਆ ਕਰੋ,
1: ਹਾਂ ਸੁਣਾਇਆ ਕਰੋ, ਕਿਉਂਕਿ ਇਹਦੇ ਨਾਲ ਕੀ ਆ ਕਿ ਬੱਚਿਆਂ ਦੀ ਉਹ ਵੀ ਵੱਧਦੀ ਆ ਕ੍ਰੀਏਸ਼ਨ,
2: ਬਿਲਕੁਲ
1: ਕ੍ਰੀਏਟ ਕਰਨ ਕ੍ਰੀਏਟੀਵਿਟੀ ਵੱਧਦੀ ਆ,
2: ਯੂ ਨੈਵਰ ਨੋ ਹਾਊ ਇਟ ਹੈਲਪਸ ਯੂ ਇਨ ਯੋਰ ਕਮਿਊਨੀਕੇਸ਼ਨ, ਤੁਹਾਨੂੰ ਨਹੀਂ ਪਤਾ ਲੱਗਦਾ ਪਰ ਬੰਦਾ ਜਦੋਂ ਬਹੁਤ ਰਿਦਮ 'ਚ ਕੁਛ ਸੁਣਦਾ ਨਾ ਹਰ ਰੋਜ਼ ਅਤੇ ਉਹਦੇ ਅੰਦਰ ਖੁਦ ਰਿਦਮ ਆ ਜਾਂਦਾ, ਹੈ ਨਾ, ਕੋਈ ਬਹੁਤਾ ਕੋਈ ਸਪੈਸੀਫਿਕ ਲਫ਼ਜ਼ ਸੁਣਦੇ ਰਹੋ ਤੁਸੀਂ ਅਤੇ ਤੁਹਾਡੇ ਉਹ ਆਪੇ ਵੋਕੈਬਲਰੀ ਦਾ ਹਿੱਸਾ ਬਣ ਜਾਂਦਾ, ਤੁਹਾਨੂੰ ਪਤਾ ਵੀ ਨਹੀਂ ਲੱਗਦਾ,
1: ਪਤਾ ਵੀ ਨਹੀਂ ਲੱਗਦਾ ਅਤੇ ਤੁਸੀਂ ਕੁਛ ਨਾ ਕੁਛ ਸਿੱਖ ਵੀ ਜਾਂਦੇ ਹੋ। ਅਤੇ ਅੱਜ ਇੰਨੀਆਂ ਕੁ ਗੱਲਾਂ ਬਾਤਾਂ ਅਤੇ ਫਿਰ ਆਪਾਂ ਅੱਗੇ ਵੱਧਦੇ ਹਾਂ, ਤੁਹਾਡੇ ਨਾਲ ਕੀ ਚੰਗਾ ਹੋਇਆ ਉਹ ਆਪਾਂ ਤੁਹਾਡੇ ਕੋਲ ਜਾਣਦੇ ਹਾਂ ਅਤੇ ਕ੍ਰਿਸ਼ਨ ਜੀ ਕੋ ਆਪਾਂ ਬਾਅਦ 'ਚ ਜਾਣਦੇ ਹਾਂ, ਪਹਿਲਾਂ ਆਪਾਂ ਮੰਡ ਸਾਹਿਬ ਨੂੰ ਵਿਹਲਿਆਂ ਕਰ ਦਈਏ। ਮੰਡ ਸਾਹਿਬ ਕੀ ਹਾਲ ਚਾਲ ਨੇ, ਤੁਸੀਂ ਆਉਂਦੇ ਰਹੋ, ਮੰਡ ਸਾਹਿਬ ਨੇ ਨਾ ਅੱਜ ਸਾਨੂੰ, ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ, ਇਹਨਾਂ ਨੇ ਸਾਨੂੰ ਕੰਪੈਰੀਜ਼ਨ ਵੀ ਭੇਜਿਆ ਸੀ।
2: ਸਤਿ ਸ਼੍ਰੀ ਅਕਾਲ ਜੀ, ਕਿਵੇਂ ਭਾਈ, ਠੀਕ ਠਾਕ?
3: ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ, ਬਹੁਤ ਠੀਕ ਹੈ ਜੀ, ਵਧੀਆ ਜੀ।
2: ਕਾਹਦਾ ਇਹ ਕੰਪੈਰੀਜ਼ਨ ਭੇਜਤਾ ਤੁਸੀਂ?
3: ਕੰਪੈਰੀਜ਼ਨ ਭਾਜੀ ਦੱਸਣਗੇ, ਭਾਜੀ ਦੇ ਮੂੰਹ ਤੋਂ ਜਿਆਦਾ ਸ਼ੋਭਣ ਆਇਆ। ਮੈਂ ਥੋੜੀ ਜਿਹੀ ਸੀਰੀਅਸ ਗੱਲ ਕਰ ਰਿਹਾ ਤਾਂ ਹੀ ਮੈਂ ਸਵੇਰੇ ਸਵੇਰੇ ਲਾ ਲਿਆ ਸੀਗਾ। ਜੇ ਮੈਂ ਕੰਪੈਰੀਜ਼ਨ ਦੱਸਣ ਲੱਗ ਗਿਆ ਮੇਰੇ ਅੰਦਰ ਹਾਸਾ ਫੜ ਜਾਣਾ, ਫਿਰ ਮੇਰੇ ਤੋਂ ਸੀਰੀਅਸ ਗੱਲ ਹੋਣੀ ਨਹੀਂ ਹੈ।
2: ਓਹੋ, ਇੱਕ ਤਾਂ ਬੜੀ ਪ੍ਰੋਬਲਮ ਹੈ ਬਈ, ਟ੍ਰੈਜੇਡੀ ਕਾਮੇਡੀ ਇਕੱਠੀ ਕਰਨੀ।
1: ਇਹ ਸੀਰੀਅਸ ਦਾ ਹੁੰਦਾ ਨਾ, ਔਖਾ ਹੁੰਦਾ ਕੰਮ ਸੀਰੀਅਸ ਵਾਲਾ। ਚਲੋ ਤੁਸੀਂ ਕਰ ਹੀ ਲਓ ਫਿਰ, ਇਹ ਤੁਸੀਂ ਬਾਅਦ ਚ ਕਰ ਲਾਂਗੇ। ਹਾਂਜੀ, ਜੇ ਤੁਸੀਂ ਹੋਣਾ ਹੀ ਹੈ ਤਾਂ ਹੋ ਲਓ ਫਿਰ,
2: ਠੀਕ ਹੈ, ਤੁਸੀਂ ਫ੍ਰੀ ਹੋ ਜਾਓ।
3: ਨਹੀਂ ਭਾਜੀ, ਮੈਂ ਸਵੇਰੇ, ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ ਭੁੱਖ ਹੜਤਾਲ ਦੀ, ਸੋਨਮ ਵਾਂਗਚੁਕ ਦੀ, ਤੇ ਹੁਣ ਵੀ ਚਲੋ ਤੁਸੀਂ ਕਹਿ ਕੇ ਹਟੇ ਆ ਕਿ ਬਈ ਹਾਂ ਆਪਾਂ ਜੇ ਕੁਛ ਕਰ ਨਹੀਂ ਸਕਦੇ ਤੇ ਉਸ ਚੀਜ਼ ਤੇ ਆਪਾਂ ਨੂੰ ਕੁਛ ਅੱਗੇ ਨਹੀਂ, ਆਪਾਂ ਨੂੰ ਕੋਈ ਚੀਜ਼ ਕਰਨੀ ਚਾਹੀਦੀ, ਕੋਈ ਡਿਸਕਸ਼ਨ ਚ ਨਹੀਂ ਪੈਣਾ ਚਾਹੀਦਾ, ਪਰ ਇੱਕ ਦੁਆ ਤਾਂ ਉਹਨਾਂ ਲਈ ਕਰ ਸਕਦੇ ਹਾਂ ਜ਼ਰੂਰ।
1: ਨਹੀਂ, ਮੈਨੂੰ ਲੱਗਦਾ ਤੁਸੀਂ ਹੁਣ ਜਿਹੜਾ ਨਾਮ ਵਿੱਚ ਵਾਰਤਾ ਤੇ ਜਿਹੜੀ ਵਾਰਤਾ ਨਾ, ਹੁਣ ਸਾਡੀ ਗੱਲ ਜਿਹੜੀ ਉਹ ਬੜੀ ਕੱਚੀ ਜੀ ਹੋ ਗਈ ਹੈ। ਮਤਲਬ ਸਾਡਾ ਮਤਲਬ ਇਹ ਨਹੀਂ
2: ਕਿ ਆਪਣਾ ਮਤਲਬ ਇਸ ਤਰ੍ਹਾਂ ਇਦਾਂ ਨਹੀਂ, ਮਤਲਬ ਜਨਰਲੀ ਕਿ ਆਪਾਂ ਬਹੁਤ ਹੀ ਮਜ਼ਹਬੀ ਗੱਲਾਂ ਜਾਂ ਬਹੁਤ ਹੀ ਪੋਲੀਟੀਕਲ ਗੱਲਾਂ ਕਰਦੇ ਆ ਆਪਸ ਚ ਬੈਠੇ ਹੋਏ ਕਿ ਉਹਨਾਂ ਦੀ ਲੋੜ ਨਹੀਂ। ਹਾਂ, ਪਰ ਸਮਝੋ ਕੋਈ ਮੁੱਦਾ ਚੱਲਦਾ ਪਿਆ ਉਹ ਤਾਂ ਜ਼ਰੂਰੀ ਆ, ਉਸ ਬਾਰੇ ਤਾਂ ਗੱਲ
3: ਹੋ ਗਈ। ਨਹੀਂ, ਰਾਜਾ ਪੜਿੰਗ ਜਾਂ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਜਿਹੜੀਆਂ ਬੇਫਾਲਤੂ ਦੀ ਪੋਲਿਟਿਕਸ ਹੈ, ਉਹਨਾਂ ਚ ਬੈਸੋ ਬਸਾਈ ਕਰਨੀ ਠੀਕ ਨਹੀਂ ਹੈ। ਪਰ ਇਹ ਨਾ, ਮੈਂ ਪਿੱਛੇ ਜੇ ਇੱਕ ਕਿਤਾਬ ਪੜ੍ਹ ਰਿਹਾ ਸੀਗਾ ਜੀ, ਅੱਜ ਮੇਰੀ ਪੂਰੀ ਨਹੀਂ ਹੋਈ ਕਿਤਾਬ, ਉਹਦੇ ਵਿੱਚ ਨਾ ਇੱਕ ਆਪਣੇ ਭਗਤ ਸਿੰਘ ਜੀ ਦੇ ਨਾਲ ਇੱਕ ਸੀਗੇ ਜਤਿੰਦਰ ਨਾਥ ਕਰਕੇ
2: ਜੀ, ਜੀ
3: ਉਹਨਾਂ ਨੇ ਵੀ ਭੁੱਖ ਹੜਤਾਲ ਰੱਖੀ ਸੀ ਜਦੋਂ ਇਹ ਆਪਣਾ ਆਪਣੇ ਸਾਰੇ ਜਾਣੇ ਇਹ ਲਾਹੌਰ ਜੇਲ੍ਹ ਦੇ ਵਿੱਚ ਬੰਦ ਸੀ, ਇਹਨਾਂ ਤੇ ਮੁਕੱਦਮਾ ਚੱਲ ਰਿਹਾ ਸੀਗਾ
2: ਜੀ ਜੀ,
3: ਤੇ ਬਾਕੀਆਂ ਦੀ ਭੁੱਖ ਹੜਤਾਲ ਅੰਗਰੇਜ਼ਾਂ ਨੇ ਬਸ ਉਹਨਾਂ ਦੀਆਂ ਇੱਕ ਮਿੰਟ ਲਈ ਕਿ ਵੀ ਹਾਂ ਤੁਹਾਡੀਆਂ ਸ਼ਰਤਾਂ ਮੰਨ ਲਾਂਗੇ, ਉਹ ਤੋੜਾਤੀ ਸੀਗੀ ਇੱਕ ਦਿਨ ਲਈ, ਪਰ ਇਹਨਾਂ ਨੇ ਨਹੀਂ ਤੋੜੀ ਸੀ। ਤੇ ਜਿਹੜੇ ਉੱਥੋਂ ਦੇ ਡਾਕਟਰ ਸੀ ਨਾ ਜੀ, ਡਾਕਟਰ ਕੀ ਕਰਦੇ ਸੀ, ਇਹਨਾਂ ਦੇ ਮੂੰਹ ਖੋਲਦੇ ਨਹੀਂ ਸੀ, ਇਹ ਨੱਕਾਂ ਦੇ ਵਿੱਚ ਕੀਪ ਪਾ ਕੇ ਉਹ ਪਾਉਂਦੇ ਸੀਗੇ, ਦੁੱਧ ਪਿਲਾਉਂਦੇ ਸੀ,
2: ਦੁੱਧ ਪਿਲਾਉਂਦੇ ਸੀ ਜੀ।
3: ਹਾਂਜੀ, ਜਤਿੰਦਰ ਨਾਥ ਨੇ ਜਦੋਂ ਦੁੱਧ ਪੀਣ ਤੋਂ ਨੱਕ ਰਹੇ ਵੀ ਕੋਸ਼ਿਸ਼ ਕੀਤੀ, ਤੇ ਉਹਨਾਂ ਦੇ ਜਿਹੜੀ ਫੂਡ ਪਾਈਪ ਦੀ ਥਾਂ ਤੇ ਕਿਸੇ ਹੋਰ ਜਗ੍ਹਾ ਤੇ ਦੁੱਧ ਚਲੇ ਗਿਆ, ਜਿਹਦੇ ਕਰਦੇ ਬਹੁਤ ਬਿਮਾਰ ਹੋ ਗਏ ਸੀਗੇ।
1: ਨਾਥ ਹੀ ਕਿ ਦਾਸ ਸੀ ਭਲਾ? ਇਹ ਅਲੱਗ ਅਲੱਗ ਤਰੀਕੇ ਦੇ ਨਾਲ ਮਿਲਦੀ, ਕਈ ਫਿਲਮਾਂ ਚ ਇਸ ਤਰੀਕੇ ਦੇ ਨਾਲ ਉਹਨਾਂ ਨੇ ਵਿਖਾਇਆ ਵੀ ਉਹਨਾਂ ਦੇ ਜਿਹੜੇ ਪਾਣੀ ਵਾਲੇ ਘੜੇ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਦੁੱਧ ਪਾਤਾ ਹੈ।
3: ਪੀਣ ਤੋਂ ਨਾ ਕੀਤੀ, ਉਹਨਾਂ ਦੇ ਫੂਡ ਨਾਲੀ ਰਾਣੀ ਹੋਰ ਕਿਸੇ ਜਗ੍ਹਾ ਤੇ ਚਲੇ ਗਿਆ, ਉਹ ਤੋਂ ਬਾਅਦ ਉਹ ਆਪਣੇ ਸ਼ਹੀਦ ਹੋ ਗਏ ਥੋੜੇ ਦਿਨਾਂ ਬਾਅਦ ਹੀ। ਤੇ ਉਹਨਾਂ ਨੂੰ ਦੇਖ ਲਓ, ਆਪਾਂ ਹੁਣ ਤੱਕ ਯਾਦ ਕਰਦੇ ਹਾਂ ਕਿ ਉਹਨਾਂ ਨੇ ਉਹ ਉਸ ਸਮੇਂ ਕਿੰਨਾ ਜਿਹੜੀ ਚੀਜ਼ ਬਲੀਦਾਨ ਦਿੱਤਾ, ਜਿਹਦੇ ਕਾਰਨ ਸਾਰਾ ਸਾਰਾ ਕੁਛ ਚੇਂਜ ਹੋਇਆ ਇੱਕ ਭੁੱਖ ਹੜਤਾਲ ਦੇ ਕਾਰਨ।
2: ਤੋ
3: ਇਸ ਚੀਜ਼ ਨੂੰ ਜੇ ਆਪਾਂ ਇਹਨਾਂ ਭਾਜੀ ਹੁਣਾਂ ਨਾਲ ਜੋੜੀਏ, ਸੋਨਮ ਵਾਂਗ ਹੁਣਾਂ ਨਾਲ, ਦੇਖੋ ਇਹ ਕਰ ਰਹੇ, ਇਹਨਾਂ ਨੂੰ ਕੋਈ ਆਪਣਾ ਆਪਣਾ ਤਾਂ ਨਹੀਂ ਕਰਤਾ, ਇਹ ਦੁਨੀਆਂ ਦੇ ਲਈ ਰਹੇ ਨੇ, ਬੱਚਿਆਂ ਦੇ ਲਈ ਰਹੇ ਨੇ
2: ਜੀ,
3: ਤੇ ਜਿਹੜੇ ਬੱਚੇ ਆ, ਜਿਹੜੇ ਸਾਡੇ ਫਿਊਚਰ ਹੈ, ਉਹ ਫਿਊਚਰ ਜਿਹੜੇ ਕਾਬਲ ਨੇ
2: ਜੀ,
3: ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਹੱਕ ਲੈ ਸਕਣ।
2: ਬਿਲਕੁਲ ਬਿਲਕੁਲ।
3: ਤੇ ਚਲੋ ਆਪਾਂ ਕੁਛ, ਮੈਨੂੰ ਪਤਾ ਨੀ ਆਪਾਂ ਕੁਛ ਕਰ ਸਕਦੇ ਉਹਨਾਂ ਲਈ, ਪਰ ਇੱਕ ਦੁਆ ਜ਼ਰੂਰ ਕਰ ਸਕਦੇ ਹਾਂ। ਤੇ ਇੱਕ ਇਹ ਗੱਲ ਮੈਂ ਜ਼ਰੂਰ ਕਹਿਣੀ ਹੈ ਕਿ ਜੇ ਹੋ ਸਕਦਾ ਬੱਚਿਆਂ ਨੂੰ, ਆਪਣਿਆਂ ਨੂੰ ਭਗਤ ਸਿੰਘ ਵਾਲੀ ਫਿਲਮ ਜ਼ਰੂਰ ਦਿਖਾਇਓ ਇੱਕ ਵਾਰੀ, ਬਹੁਤ ਸੋਹਣੀ ਲੱਗੂਗੀ ਬੱਚਿਆਂ ਨੂੰ। ਤੇ ਜੇ ਬੁੱਕ ਪੜ੍ਹਾ ਸਕਦੇ ਹੋ ਤਾਂ ਜ਼ਰੂਰ ਪੜ੍ਹਾਇਓ
2: ਜੀ। ਜੀ ਜੀ, ਬੁੱਕ ਦਾ ਨਾਂ ਤੇ ਦੱਸੋ ਸਾਨੂੰ, ਰੈਕਮੈਂਡੇਸ਼ਨ ਤਾਂ ਦਿਓ।
3: ਹਾਂਜੀ, ਬੁੱਕ ਦਾ ਨਾਂ, ਹਾਂਜੀ ਬੁੱਕ ਦਾ ਨਾਂ ਸਤਲੁਜ ਵਹਿੰਦਾ ਰਿਹਾ, ਬਲਦੇਵ ਸਿੰਘ ਹੁਣਾਂ ਦੀ ਲਿਖੀ ਹੈ ਜੀ,
2: ਤੇ
3: kitabwala.com ਤੋਂ ਤੁਸੀਂ ਲੈ ਸਕਦੇ ਹੋ, ਮੈਨੂੰ ਭਾਜੀ ਹੁਣਾਂ ਨੇ ਭੇਜੀ ਸੀਗੀ।
2: ਓਕੇ,
3: ਬਹੁਤ ਸੋਹਣੀ ਬੁੱਕ ਹੈ ਜੀ, ਸਤਲੁਜ ਵਹਿੰਦਾ ਰਿਹਾ।
2: ਬਹੁਤ ਖੂਬ, ਬਹੁਤ ਖੂਬ, ਥੈਂਕ ਯੂ ਭਾਜੀ।
3: ਤੇ ਬਾਕੀ ਭਾਜੀ ਤੁਸੀਂ ਉਹ ਆਪੇ ਪੂਰਾ ਕਰ ਦਿਓ ਬਾਅਦ ਚੋਂ, ਹੁਣ ਜਿਹੜਾ ਕੰਪੈਰੀਜ਼ਨ,
2: ਜਿਹੜਾ ਕੰਪੈਰੀਜ਼ਨ ਭੇਜਿਓ ਕਹਿੰਦੇ ਬਾਅਦ।
1: ਅੱਛਾ, ਆ ਇਹਨਾਂ ਕੀ ਹੈ?
3: ਨੋਟ ਕੀਤਾ ਸੀ, ਬੜੀ ਸੋਹਣੀ ਮੈਨੂੰ ਕਵਿਤਾ ਲੱਗੀ ਸੀ, ਇਹਦੇ ਵਿੱਚ ਉਹਨਾਂ ਨੇ ਸੀਗੀ, ਉਹ ਮੈਂ ਮਾਰਕ ਕੀਤੀ ਸੀਗੀ, ਬੁੱਕ ਮੇਰੇ ਕੋਲ ਹੀ
2: ਕੱਢੋ। ਤੇ ਰਣਜੋਤ ਭਾਈ ਜਿਹੜੀ ਫਿਲਮ ਵੀ ਹੈ ਨਾ ਭਗਤ ਸਿੰਘ ਵਾਲੀ, ਆਪਣਾ ਪਿਯੂਸ਼ ਮਿਸ਼ਰਾ ਤੁਹਾਨੂੰ ਪਤਾ ਹੋਏਗਾ ਜਿਹੜਾ ਹੈ ਨਾ ਰੌਕ ਸਟਾਰ ਫਿਲਮ ਦੇ ਅੰਦਰ ਵੀ ਹੈ, ਉੱਦਾਂ ਵੀ ਹੈ, ਉਹਨੇ ਜਿਹੜਾ ਵਰਜ਼ਨ ਲਿਖਿਆ ਨਾ ਜਿਹਦੇ ਅੰਦਰ ਰਾਜਕੁਮਾਰ ਸੰਤੋਸ਼ੀ ਵਾਲੀ
1: ਜਿਹੜੀ
2: ਅਜੇ ਦੇਵਗਨ ਵਾਲੀ,
1: ਉਹੀ ਬੈਸਟ, ਉਹੀ
2: ਬਹੁਤ ਵਧੀਆ ਲਿਖਿਆ ਉਹਨੇ, ਰਿਸਰਚ ਬਹੁਤ ਕੀਤੀ ਹੈ। ਸੋ ਜੇ ਯੂਟਿਊਬ ਤੇ ਕਦੀ ਮਿਲੇ ਤੇ ਉਹ ਵੀ ਦੇਖ ਸਕਦੇ ਹਾਂ ਆਪਾਂ ਪੂਰਾ ਨਾ, ਚੰਦਰ ਸ਼ੇਖਰ ਆਜ਼ਾਦ ਤੋਂ ਲੈ ਕੇ ਭਗਤ ਸਿੰਘ, ਆਹ ਸਾਰਾ ਜਿਹੜਾ ਐਚ ਐਸ ਆਰ ਏ ਇਹਨਾਂ ਦੀ ਕਮਿਊਨਿਟੀ ਸੀਗੀ ਜਿਹੜੀ ਹੈ ਨਾ ਸੋਸ਼ਲਿਸਟ ਸੋਸਾਇਟੀ, ਉਹਦੇ ਉੱਪਰ ਵਨ ਮੈਨ ਪਲੇ ਕੀਤਾ ਹੋਇਆ ਤੇ ਬਹੁਤ ਵਧੀਆ, ਇੱਕ ਘੰਟਾ ਪਤਾ ਨਹੀਂ ਲੱਗਦਾ ਕਿਸ ਤਰ੍ਹਾਂ ਚਲਾ ਜਾਂਦਾ। ਪ੍ਰੋਬਲਮ ਇਹ ਹੈ ਕਿ ਉਹੀ ਗੱਲ ਹੈ ਕਿ ਇੱਧਰ ਇਹ ਚੀਜ਼ਾਂ ਕਿਉਂਕਿ ਇਹ ਖੁਦ ਪਿਯੂਸ਼ ਨੇ ਨਹੀਂ ਸ਼ੇਅਰ ਕੀਤਾ ਹੋਇਆ, ਬਿਕੋਜ਼ ਹੀ ਸਟਿਲ ਪਰਫੋਰਮਸ ਇਟ ਨਾ, ਸੋ ਪਾਇਰੇਸੀ ਇੱਕ ਹਿਸਾਬ ਦੀ। ਸੋ ਪਰ ਜੇ ਕਿਸੇ ਨੇ ਉਹ ਹੁੰਦਾ ਨਾ, ਲੋਕੀ ਰਿਕਾਰਡ ਕਰਕੇ ਪਾ ਦਿੰਦੇ ਆ, ਫਿਰ ਉਹਨਾਂ ਨੂੰ ਪਤਾ ਲੱਗਦਾ ਰਿਮੂਵ ਹੋ ਜਾਂਦਾ, ਜੇ ਮਿਲੇ ਉਹ ਵੀ ਕਦੀ ਦੇਖਣਾ, ਇਟਸ ਵੈਰੀ ਗੁੱਡ
1: ਪਲੇ ਜਿਹੜਾ।
2: ਹਾਂ ਉਹ ਜਿਹੜਾ ਪਲੇ ਆ ਬਹੁਤ
1: ਉਹਦਾ ਪੱਕਾ ਨਹੀਂ ਪਿਆ ਉਹ,
2: ਹਾਂ ਉਹਦਾ ਪੱਕਾ ਨਹੀਂ ਹੈ, ਵਨ ਮੈਨ ਪਲੇ ਜਿਸ ਤਰ੍ਹਾਂ ਕਹਿ ਲਓ ਸਟੈਂਡ ਅਪ ਕਾਮੇਡੀ ਆਪਾਂ ਦੇਖਦੇ ਹਾਂ ਘੰਟੇ ਦੀ, ਸੋ ਮਤਲਬ ਉਹ ਬੈਠੇ ਹੀ ਨੇ ਪਰ ਉਹ ਵੋਇਸ ਮੋਡਿਊਲੇਸ਼ਨ ਤੇ ਇਹਨੇ ਇਹ ਕਿਹਾ, ਉਦੋਂ ਉਹਨੇ ਉਸ ਟਾਈਮ ਇਹ ਕਿਹਾ, ਫਿਰ ਭਗਤ ਨੇ ਕਿਹਾ ਕਿ ਆਜ਼ਾਦ ਤੁਮ ਤੋਂ ਮਾਨਤੇ ਹੀ ਨਹੀਂ, ਮਤਲਬ ਕਿਉਂਕਿ ਉਹਨਾਂ ਦੇ ਉਹਨਾਂ ਦੀ ਯਾਰੀ ਦੋਸਤੀ ਵੀ ਦਿਖਾਈ ਨਾ ਨਾਲ ਨਾਲ, ਇੱਕ ਮਿਊਚੁਅਲ ਰਿਸਪੈਕਟ ਵੀ ਦਿਖਾਈ, ਯਾਰੀ ਦੋਸਤੀ ਵੀ ਦਿਖਾਈ, ਫਤੂਰ ਵੀ ਦਿਖਾਇਆ ਕਿ ਕਿੱਦਾਂ ਸੀ, ਕਿਉਂਕਿ ਦੇਖੋ ਕਿੰਨੀ ਵੱਡੀ ਗੱਲ ਆ ਕਿ ਇੰਨੀ ਲੰਮੀ ਭੁੱਖ ਹੜਤਾਲ, ਕੁਛ 100 ਦਿਨ ਤੋਂ ਲੰਬੀ ਮੇਰੇ ਖਿਆਲ ਨਾਲ ਭੁੱਖ ਹੜਤਾਲ ਗਈ ਸੀਗੀ, ਤੇ ਇਟ ਵਾਸ ਓਨਲੀ ਬੇਸਡ ਔਨ ਡਿਗਨਿਟੀ ਕਿ ਮੈਂ ਜੇ ਕੈਦੀ ਹਾਂ ਤੇ ਮੇਰੀ ਇੱਕ ਡਿਗਨਿਟੀ ਹੈ, ਮੈਂ ਪੜ੍ਹਨਾ ਚਾਹੁੰਦਾ, ਮੈਨੂੰ ਕਿਤਾਬ ਦਿਓ, ਮੈਂ ਲਿਖਣਾ ਚਾਹੁੰਦਾ, ਮੈਨੂੰ ਕਾਪੀ ਪੈਨ ਦਿਓ, ਮੈਨੂੰ ਰੋਜ਼ ਦਾ ਅਖਬਾਰ ਦਿਓ, ਕਿੰਨੀ ਵੱਡੀ ਗੱਲ ਹੈ।
1: ਇੱਕ ਤਰ੍ਹਾਂ ਨਾਲ ਉਹੀ ਫਿਰ ਹਿਊਮਨ ਰਾਈਟਸ
2: ਉੱਪਰ ਗੱਲ
1: ਸੀ ਆ ਗਏ। ਹਾਂਜੀ ਹਾਂਜੀ
3: ਹਾਂਜੀ ਹਾਂਜੀ ਇਹ ਸੀ ਉਹਨਾਂ ਨੇ ਲਿਖਿਆ ਉਦੋਂ ਜਦੋਂ ਇੱਕ ਰਾਤ ਪਹਿਲਾਂ ਸਾਰੇ ਜਾਣੇ ਇਕੱਠੇ ਸੀਗੇ, ਚੰਦਰ ਸ਼ੇਖਰ ਆਜ਼ਾਦ, ਭਗਤ ਸਿੰਘ, ਸੁਖਦੇਵ, ਇਹ ਸਾਰੇ ਜਾਣੇ ਇੱਕ ਰਾਤ ਇਕੱਠੇ ਸੀਗੇ ਜਦੋਂ ਇਹਨਾਂ ਨੇ ਆਪਣਾ ਮਿਸ਼ਨ ਤੇ ਜਾਣਾ ਸੀ। ਉਦੋਂ ਇਹਨਾਂ ਨੇ ਲਿਖੀ ਸੀਗੀ, ਮਿਟ ਗਿਆ ਜਬ ਮਿਟਾਨੇ ਵਾਲਾ ਫਿਰ ਸਲਾਮ ਆਇਆ ਤੋਂ ਕਿਆ, ਮਿਟ ਗਿਆ ਜਬ ਮਿਟਾਨੇ ਵਾਲਾ ਫਿਰ ਸਲਾਮ ਆਇਆ ਤੋ ਕਿਆ, ਦਿਲ ਕੀ ਬਰਬਾਦੀ ਕੇ ਬਾਅਦ ਉਨਕਾ ਪਿਆਮ ਆਇਆ ਤੋ ਕਿਆ, ਇਹ ਦਿਲ ਏ ਨਾਦਾਨ ਮਿਟ ਜਾ ਅਬ ਤੂੰ ਜਾ ਕੇ ਕੂਹੇ ਯਾਰ ਮੇ, ਫਿਰ ਮੇਰੀ ਨਾਕਾਮੀਓ ਕੇ ਬਾਅਦ ਕਾਮ ਆਇਆ ਤੋ ਕਿਆ।
2: ਵਾਹ ਵਾਹ ਵਾਹ
1: ਵਾਹ,
2: ਬਹੁਤ ਖੂਬ,
1: ਬਹੁਤ ਸੋਹਣਾ ਜੀ, ਥੈਂਕ ਯੂ ਮਨ ਸਾਹਿਬ,
3: ਜਰੂਰ ਪੜ੍ਹਿਓ ਜੀ ਬੁੱਕ, ਇਹ ਬੁੱਕ ਇੱਕ ਨਾਵਲ ਹੈ, ਨਾਵਲ ਦੀ ਤਰ੍ਹਾਂ ਲਿਖਿਆ ਹੈ, ਇੱਕ ਦੂਜਿਆਂ ਦੀ ਗੱਲਬਾਤ, ਚੰਦਰ ਸ਼ੇਖਰ ਆਜ਼ਾਦ ਦੀ, ਭਗਤ ਸਿੰਘ ਦੀ, ਉਹਦੇ ਘਰਦਿਆਂ ਦੀ, ਇੱਕ ਦੂਜੇ ਦੀ ਪ੍ਰੋਪਰ ਗੱਲਬਾਤ, ਕਹਾਣੀ ਦੀ ਤਰ੍ਹਾਂ ਨਹੀਂ ਲਿਖੀ, ਇੱਕ ਨਾਵਲ ਦੀ ਤਰ੍ਹਾਂ ਇਹ ਲਿਖਿਆ ਹੈ ਤੇ ਬਹੁਤ ਸੋਹਣਾ ਨਾਵਲ ਹੈ ਜੀ।
1: ਥੈਂਕ ਯੂ
2: ਫੋਰ ਰੈਕਮੈਂਡੇਸ਼ਨ,
1: ਥੈਂਕ ਯੂ ਜੀ, ਥੈਂਕ ਯੂ। ਕੋਈ ਲੱਗਦੀ ਹੁੰਦੀ ਚੰਗੀ ਕਿਤਾਬ, ਤੁਸੀਂ ਜੇ ਪੜ੍ਹਦੇ ਹੋ, ਪੜ੍ਹਨ ਦੇ ਸ਼ੌਕੀਨ ਹੋ ਤੇ ਤੁਸੀਂ ਜ਼ਰੂਰ ਦੱਸਿਆ ਕਰੋ, ਵਾਜਬ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਦੀਆਂ ਨੇ ਚੰਗੀਆਂ, ਜਿਹਨਾਂ ਤੋਂ ਕੁਛ ਸਿੱਖ ਸਕਦੇ ਹਾਂ, ਉਹ ਤੁਸੀਂ ਜ਼ਰੂਰ ਸਾਂਝੀ ਕਰਦਿਆ ਕਰੋ, ਧੰਨਵਾਦ ਤੁਹਾਡਾ। ਅਤੇ ਬਲਪ੍ਰੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ, ਅਤੇ ਕਹਿੰਦੇ ਨੇ ਕਿ ਮੈਨੂੰ ਅੱਜ ਵੀ ਯਾਦ ਆਉਂਦੀ ਆ ਕਿ ਮੇਰੇ ਦਾਦੀ ਮਾਂ ਦੀਆਂ ਕਹਾਣੀਆਂ, ਉਹ ਮੈਨੂੰ ਕਹਿੰਦੇ ਨੇ ਕਿ ਸਰਵਣ ਪੁੱਤ ਦੀਆਂ ਸਟੋਰੀਜ਼, ਹਾਂ ਬਿਲਕੁਲ, ਇਹ ਵੀ ਆਪਾਂ ਉੱਥੋਂ ਸੁਣੀ, ਹਾਂ
2: ਸੁਣੀ ਸੁਣਾਈ ਹੈ,
1: ਹਾਂ ਧਰੂਵ ਭਗਤ ਦੀਆਂ, ਪ੍ਰਹਲਾਦ ਭਗਤ ਦੀਆਂ, ਸਰਵਣ ਪੁੱਤ ਦੀਆਂ, ਪੂਰਨ ਭਗਤ ਦੀਆਂ, ਸੋ ਇਹ ਕਿੰਨੀਆਂ ਕਿੰਨੀਆਂ ਸਾਰੀਆਂ ਆਪਾਂ ਸੁਣੀਆਂ ਨਾ, ਅਤੇ ਜਿੱਦਾਂ ਉਹ ਸੁਣਾਉਂਦੇ ਸੀ ਅਤੇ ਮੈਂ ਉਦੋਂ ਇਮੈਜਿਨ ਕਰਦਾ ਹੁੰਦਾ ਸੀ, ਸੋ ਜਾਂਦਾ ਹੁੰਦਾ ਸੀ, ਬਹੁਤ ਵਧੀਆ ਟਾਈਮ ਸੀ ਉਹ ਵਾਲਾ। ਅਤੇ ਬਿਲਕੁਲ ਇਹ ਤੁਹਾਡੀ ਗੱਲ ਵਾਜਬ ਆ ਕਿ ਆਪਾਂ ਉੱਦਾਂ ਦਾ, ਮੰਨ ਲਓ ਜਦੋਂ ਕੋਈ ਇਹ ਕਹਾਣੀ ਸੁਣੂਗਾ, ਹੈ ਨਾ, ਸਰਵਣ ਦੀ ਕਹਾਣੀ ਸੁਣੂਗਾ, ਅਤੇ ਉੱਦਾਂ ਦਾ ਉਹਦੇ 'ਚ ਸੰਸਕਾਰ
2: ਆਉਣਗੇ,
1: ਉੱਦਾਂ ਦਾ ਵਿਚਾਰ ਆਉਣਗੇ, ਸੋ ਜਿੱਦਾਂ ਦਾ ਆਪਾਂ ਜੋ ਸੁਣਾਉਂਦੇ ਹਾਂ, ਜੋ ਆਪਾਂ ਵਿਖਾਉਂਦੇ ਹਾਂ, ਉਸ ਤਰੀਕੇ
2: ਦੀ ਅਸਰ ਤਾਂ ਹੁੰਦੀ
1: ਘਟਦੀ ਆ, ਬਿਲਕੁਲ। ਅਤੇ ਮੇਰਾ ਕਹਿੰਦੇ ਕਿ ਅੱਜ ਦਾ ਦਿਨ ਵਧੀਆ ਹੋਣਾ ਵਾ, ਮੇਰੇ 8 ਮਹੀਨੇ ਦੀ ਗੁੜੀਆ ਇੰਡੀਆ ਤੋਂ ਵਾਪਸ ਆ ਰਹੀ ਆ, ਅਤੇ 2-3 ਮਹੀਨੇ ਬਾਅਦ ਕਹਿੰਦੇ ਕਿ ਮਿਲਣਾ ਵਾ, ਅਤੇ ਬਾਕੀ ਤਾਂ ਸਭ ਓਕੇ ਓਕੇ ਸੀ ਕਹਿੰਦੇ ਵੀਕ। ਥੈਂਕ ਯੂ ਰਵਿੰਦਰ ਜੀ, ਧੰਨਵਾਦ ਤੁਹਾਡਾ, ਅਤੇ ਤੁਸੀਂ ਸਾਡੇ ਨਾਲ ਖੁਸ਼ੀ ਸਾਂਝੀ ਕੀਤੀ ਆ। ਜਸਬੀਰ ਜੀ ਕਹਿੰਦੇ ਨੇ ਕਿ ਅਸੀਂ ਵੀ ਸੁਣਿਆ ਵੀਰ ਜੀ ਮੇਰੇ ਪਾਪਾ ਤੋਂ, ਉਹ ਹਰ ਰੋਜ਼ ਸੁਣਾਉਂਦੇ ਹੁੰਦੇ ਸੀ। ਹਾਂ ਜੀ, ਮੇਰੇ ਖਿਆਲ ਨਾਲ ਤਾਂ ਇਹ ਤਾਂ ਹਰ ਇੱਕ ਪਰਿਵਾਰ 'ਚ ਹੀ ਹੋਊਗਾ, ਕਿਉਂਕਿ ਹੁਣ ਨਹੀਂ ਆ, ਸ਼ੁਰੂ ਦੇ ਵਿੱਚ ਇਹ ਜਿਹੜੀਆਂ ਇਹ ਅੰਗਰੇਜ਼ੀ ਫਿਲਮਾਂ ਵਾਲੇ ਨੇ, ਇਹ ਸਾਰੀਆਂ ਉਹੀ ਆ, ਜਿੱਦਾਂ ਕਾਰਟੂਨਾਂ 'ਚ ਵੀ ਮੈਂ ਕਈ ਵਾਰੀ ਮੈਂ ਨੋਟ ਕਰਦਾ ਹੁੰਦਾ, ਫੀਲ ਕਰਦਾ ਹੁੰਦਾ ਵੀ ਉਹੀ ਉਹ ਦਿਓਆਂ ਵਾਲੀਆਂ ਹੀ ਕਹਾਣੀਆਂ ਜਿਹੜੀਆਂ ਨੇ, ਜਾਂ ਤਾਂ ਉੱਧਰ ਵੀ ਚੱਲਦੀਆਂ ਹੀ ਉੱਦਾਂ ਦਾ ਹੀ।
2: ਬਿਲਕੁਲ ਬਿਲਕੁਲ, ਆਪਾਂ ਕੱਲ੍ਹ ਆਹੀ ਡਿਸਕਸ ਕੀਤਾ ਕਿ ਪੈਰਲਲ ਡਰਾਅ ਕਰ ਲਓ ਜੇ, ਅਤੇ ਸਿਮਿਲਰ ਚੀਜ਼ਾਂ ਨੇ, ਕੋਈ ਬਹੁਤਾ ਫਰਕ ਨਹੀਂ ਆ, ਖਾਸ ਕਰ ਜਿੱਥੇ ਜਿੱਥੇ ਸਿਵਿਲਾਈਜੇਸ਼ਨ ਆਈ ਉੱਥੇ ਉੱਥੇ ਤਾਂ ਇਹੀ ਸਭ ਸੀਗਾ, ਬਾਅਦ 'ਚੋਂ ਸਿਵਿਲਾਈਜੇਸ਼ਨ ਫੈਲਦੀ ਗਈ ਇੱਧਰ ਉੱਧਰ, ਤੋਂ ਉੱਥੇ ਫਿਰ ਹਾਈਬ੍ਰਿਡ ਕਲਚਰ ਆ ਗਿਆ, ਜਿਸ ਤਰ੍ਹਾਂ ਹੁਣ ਇੱਥੇ ਬੈਠੇ ਹਾਂ, ਇਟਸ ਹਾਈਬ੍ਰਿਡ ਕਲਚਰ,
1: ਜਨਤਾ ਨੂੰ ਭੁੱਲਦੀਆਂ ਜਾਂਦੀਆਂ। ਵੈਸੇ ਬੇਸਿਕਲੀ ਜੇ ਆਪਾਂ ਹੋਰ ਪਿੱਛੇ ਚਲੇ ਜਾਈਏ ਤੇ ਉਹ ਇਹ ਵੀ ਤੇ ਹਿਸਟਰੀ ਆ ਨਾ ਬੰਦੇ ਦੀ, ਕਿ ਜਿਹੜੀ ਉਹ ਇੱਕ ਹੀ ਆ
2: ਕਿੰਨੇ ਤਰ੍ਹਾਂ ਦੇ ਸਾਡੇ ਵਰਗੇ ਇਨਸਾਨ ਸੀਗੇ ਨਾ, ਨਿਆਂਡਰਟਲਸ ਸੀਗੇ, ਹੋਮੋ ਇਰੈਕਟਸ ਸੀਗਾ, ਉਹ ਸਾਰੇ ਇਸੇ ਕਰਕੇ ਖਤਮ ਹੋਏ ਕਿਉਂਕਿ ਅਸੀਂ ਇੱਕ ਦੂਸਰੇ ਨੂੰ ਕਹਾਣੀਆਂ ਸੁਣਾ ਸਕਦੇ ਸੀ, ਆਪਾਂ ਇੱਕ ਦੂਸਰੇ ਨਾਲ ਗੋਸਿਪ ਕਰ ਸਕਦੇ ਸੀਗੇ, ਉਹ ਇੱਕ ਦੂਸਰੇ ਨਾਲ ਵਾਰਤਾਲਾਪ ਨਹੀਂ ਕਰਦੇ ਸੀਗੇ ਕਿਉਂਕਿ ਅਸੀਂ ਇੱਕ ਦੂਸਰੇ ਨਾਲ ਕਮਿਊਨੀਕੇਟ ਕਰ ਸਕਦੇ ਸੀਗੇ, ਇਸ ਕਰਕੇ ਅਸੀਂ ਆਪਣਾ ਇੱਕ ਰਾਜਾ ਜਾਂ ਆਪਣੇ ਘਰ ਦਾ ਲੀਡਰ ਚੁਣ ਸਕਦੇ ਸੀਗੇ, ਫਿਰ ਉਹ ਜੋ ਕਹਿੰਦਾ ਸੀਗਾ ਉਸ ਤਰ੍ਹਾਂ ਦੀ ਚੀਜ਼ ਕਰਦੇ ਸੀਗੇ ਆਪਾਂ, ਅਤੇ ਇਸ ਕਰਕੇ ਉਹ ਅਟੈਕ ਕਰਨ 'ਚ ਬੈਟਰ ਹੋਇਆ ਕਿ ਜਿਹੜੇ ਸੇਪੀਅਨ ਸੀਗੇ ਉਹ ਜਿਹਨੂੰ ਵੀ ਆਪਣਾ ਲੀਡਰ ਮੰਨ ਲੈਂਦੇ ਸੀਗੇ ਉਹਦੀ ਦੱਸੀ ਹੋਈ ਸਟ੍ਰੈਟਜੀ ਦੇ ਅਕੋਰਡਿੰਗਲੀ ਦੇ ਵੁੱਡ ਬੀ ਏਬਲ ਟੂ ਅਟੈਕ, ਐਂਡ ਇਸ ਤਰੀਕੇ ਨਾਲ ਅਸੀਂ ਹੀ ਬਾਕੀ ਮਾਨਵ ਜਾਤੀਆਂ ਖਤਮ ਕੀਤੀਆਂ ਜਿਹੜੀਆਂ ਇਸ ਦੁਨੀਆਂ 'ਤੇ ਸੀਗੀਆਂ ਹੌਲੀ ਹੌਲੀ ਕਰਕੇ।
1: ਅਲੱਗ ਅਲੱਗ ਥਿਊਰੀਆਂ ਨੇ ਨਾ, ਉਹ ਤਾਂ ਇਮੇਜਿਨ ਕੀਤਾ ਜਾਂਦਾ ਵੀ ਸ਼ਾਇਦ ਆਹ ਹੀ ਇੱਕ ਰੀਜ਼ਨ ਉਹਨਾਂ
2: ਕੋਲ, ਮਤਲਬ ਉਹ ਇਹ ਕੋਟ ਕਰਦਾ, ਯੂਵਲ ਨੋਆ ਹਰਾਰੀ ਤਾਂ ਇਹ ਕੋਟ ਕਰਦਾ ਕਿ ਆਪਾਂ ਇਸ ਤਰ੍ਹਾਂ ਕੀਤਾ।
1: ਹਾਂ ਨਹੀਂ, ਉਹਦੇ ਵਿੱਚ ਉਹ ਚੀਜ਼ ਇਫ ਬਟਸ ਜਿਹੜੀਆਂ ਉਹ ਇਹ ਵੀ ਨਾਲ ਪ੍ਰੈਜ਼ੈਂਟ ਕਰਦਾ ਵਾ ਵੀ ਜਿਹੜੇ ਇਹ ਸੀਗੇ ਇਹ ਬਾਕੀ ਜਣੇ ਜਿਹੜੇ ਸੀਗੇ ਉਹ ਇੱਕ ਜਗ੍ਹਾ ਦੇ ਉੱਤੇ ਉਨੇ ਕੁ ਦਾਇਰੇ ਦੇ ਵਿੱਚ ਰਹਿ ਕੇ ਖੁਸ਼ ਸੀ, ਸਿਮਟ ਕੇ ਰਹਿਣ 'ਤੇ ਖੁਸ਼ ਸੀ। ਜਿਹੜੇ ਸੇਪੀਅਨ ਸੀ ਉਹ ਥੋੜ੍ਹੇ ਜਿਹੇ ਅੰਬੀਸ਼ੀਅਸ ਸੀ, ਉਹ ਆਪਣੀ ਜਗ੍ਹਾ ਉਹਨਾਂ ਨੇ ਛੱਡ ਕੇ ਉਹ ਬਾਹਰ ਗਏ, ਜਾਂ ਫਿਰ ਇਹ ਵੀ ਮੰਨਿਆ ਜਾ ਸਕਦਾ ਵੀ ਉਹ ਅਗਰੈਸਿਵ ਸੀ, ਜਿੱਦਾਂ ਆਪਾਂ ਹੁਣ ਆਪਾਂ ਸਾਰੇ ਸੇਪੀਅਨ ਸੀ ਹਾਂ, ਅਤੇ ਇਹ ਅਗਰੈਸਿਵ ਸੀ, ਇਹਨਾਂ ਨੇ ਦੂਸਰਿਆਂ ਦੀ ਜਗ੍ਹਾ ਜਿਹੜੀ ਆ, ਦੂਸਰਿਆਂ ਦੀ ਸਪੇਸ ਜਿਹੜੀ ਹਥਿਆਉਣੀ ਹੈ ਨਾ, ਉਹਨਾਂ ਨੂੰ ਹਥਿਆਉਣ ਦੇ ਲਈ ਉਹਨਾਂ ਨੂੰ ਚਾਹੇ ਮਾਰਨਾ ਹੀ ਪਵੇ ਉਹਨਾਂ, ਸੋ ਇੱਕ ਤਰ੍ਹਾਂ ਦੇ ਨਾਲ ਜਿਹੜੀ ਘਰੋਂ ਨਿਕਲਣਾ ਅਤੇ ਤੁਸੀਂ ਵੱਧ ਤੋਂ ਵੱਧ ਆਪਣੀ ਸਪੇਸ ਜਿਹੜੀ ਹਥਿਆਉਣੀ ਹੈ ਨਾ, ਉਹਨਾਂ ਨੂੰ ਹਥਿਆਉਣ ਦੇ ਲਈ ਉਹਨਾਂ ਨੂੰ ਚਾਹੇ ਮਾਰਨਾ ਹੀ ਪਵੇ ਉਹਨਾਂ, ਸੋ ਇੱਕ ਤਰ੍ਹਾਂ ਦੇ ਨਾਲ ਜਿਹੜੀ ਘਰੋਂ ਨਿਕਲਣਾ ਅਤੇ ਤੁਸੀਂ ਵੱਧ ਤੋਂ ਵੱਧ ਆਪਣੀ ਸਲਤਨਤ ਵਧਾਉਣੀ।
2: ਅੱਛਾ ਦੇਖੋ ਹੁਣ ਅੱਜ ਮਾਡਰਨ ਟਾਈਮ 'ਤੇ ਵੀ ਤਾਂ ਸੈੱਟ ਬੈਠਦਾ, ਕੋਈ ਆਦਮੀ ਕੋਈ ਵੀ ਆਪਣੇ ਜਿੱਥੇ ਪੈਦਾ ਹੋਇਆ ਉੱਥੇ ਹੀ ਰਹਿੰਦਾ ਹੋਵੇ ਵਰਸਿਸ ਸੰਵਨ ਜਿਹੜਾ ਆਪਣਾ ਹੋਮ ਟਾਊਨ ਛੱਡ ਕੇ ਕਿਤੇ ਬਾਹਰ, ਮਤਲਬ ਭਾਵੇਂ ਦੂਸਰੇ ਸ਼ਹਿਰ ਵੀ ਗਿਆ ਹੋਵੇ, ਐਕਸਪੋਜਰ ਬੈਟਰ, ਸਮਾਰਟਨੈਸ ਬੈਟਰ, ਸ਼ਾਇਦ ਜ਼ਿੰਦਗੀ ਹੰਢਾਉਣ ਦਾ ਜਿਹੜਾ ਹੁੰਦਾ ਨਾ ਇੱਕ ਆਪਾਂ ਤਾਕਤ ਕਹਿ ਸਕਦੇ ਹਾਂ ਉਹ ਥੋੜ੍ਹੀ ਬੈਟਰ ਹੈ ਕਿਉਂਕਿ ਹੈ ਨਾ ਜ਼ਿਆਦਾ ਸਟਰਗਲ ਵੇਖੀ ਹੁੰਦੀ ਹੈ, ਜ਼ਿਆਦਾ ਦੁਨੀਆ ਵੇਖੀ ਹੁੰਦੀ ਹੈ, ਸੋ ਯਾ ਅੱਜ ਵੀ ਉਹ ਚੀਜ਼ ਮਾਇਨੇ ਰੱਖਦੀ ਹੈ।
1: ਤੇ ਇੱਕ ਆਪਾਂ ਬ੍ਰੇਕ ਲੈ ਕੇ ਤੇ
2: ਉਹ ਵੀ ਮਾਇਨੇ ਰੱਖਦੀ ਹੈ,
1: ਵਾਪਸੀ ਕਰਦੇ ਹਾਂ ਥੋੜ੍ਹਾ ਜਿਹਾ ਆ ਕੇ ਤੇ ਗੇਅਰ ਆਪਾਂ ਚੇਂਜ ਕਰਦੇ ਹਾਂ, ਅਤੇ ਇੱਕ ਨਿੱਕੀ ਜੀ ਬ੍ਰੇਕ ਅਤੇ ਵਾਪਸੀ, ਅਤੇ ਆਹ ਮੈਂ ਕੱਢਿਆ ਤੁਹਾਡੇ ਲਈ ਗਾਣਾ ਅਤੇ ਤੁਸੀਂ ਕਰੋ ਇੰਜੋਏ, ਤਾਂ ਆਪਾਂ ਮਿਲਦੇ ਹਾਂ।

0: ਰੈਂਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ
1: 04-33-280-252
2: याद रखो 9077-9733
1: वीवा इमिग्रेशन एंड एजुकेशन कंसल्टेंट
2: हर कदम तुहाडे नाल।
0: जे तुसी बीमार हो ता एआई कोल नहीं डॉक्टर कोल जाने हो फिर कानूनी मसले विच फैसला खुद क्यों। याद रखो डिले इन लॉ इज डैमेज इन लाइफ। फैमिली इशू प्रॉपर्टी दा मसला कोई इमिग्रेशन दी समस्या या कोई भी कानूनी मैटर इको नाम जो कम तुहाडे लिए कर देने बंसल लॉयर्स तुहाडा भरोसा साडा तजर्बा ते जित अपनी। कॉल 422-905-860 और विजिट bansallawyers.com.au।
3: चलदी दा नाम गड्डी आते सुनिया ही होना ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19 ਟੂ

0: ਰੇਡੀਓ ਹਾਂਜੀ 1674 ਐਵੇਂ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਤੇ ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਤਨੂ
1: ਵੈਡਸ ਮੰਨੂ
0: ਪੱਪੀ ਜੀ
1: ਪੱਪੀ ਐ ਹੈ ਪੱਪੀ ਜੀ
2: ਸ਼ੂਟਿੰਗ ਫਿਲਮ ਦੀ ਸਾਡੇ ਸ਼ਹਿਰ ਹੋਈ ਆ
0: ਇੱਥੋਂ ਤੱਕ ਨੇ ਸੋਹਣੀ ਇੱਜ਼ਤ ਫਿਰ ਵੀ
2: ਪਰ ਮਤਲਬ ਸਟਿਲ ਗੁੱਡ ਐਕਟਰਸ ਪਰ ਫਿਰ ਬੰਦੇ ਦੀ ਪਰਸਨੈਲਿਟੀ ਵੀ ਤਾਂ ਠੀਕ ਹੋਣੀ ਚਾਹੀਦੀ ਹੈ ਨਾ
0: ਹਾਂ ਨਹੀਂ ਫਿਰ ਉਹ ਡਬਲ ਹੋ ਗਿਆ ਨਾ
2: ਡਬਲ ਕੰਮ ਹੋ ਗਿਆ ਨਾ
0: ਪੋਲਿਟਿਕਸ ਫਿਰ ਉਹਨੂੰ ਜ਼ਿਆਦਾ ਵਧੀਆ ਲੱਗੀ ਚੇਂਜ ਹੀ ਕਰ ਲਿਆ ਨਾ ਇੱਕ ਤਰ੍ਹਾਂ ਦਾ
2: ਬਿਲਕੁਲ ਹੀ ਚੇਂਜ ਕਰ ਲਿਆ
0: ਉੱਥੋਂ ਤੱਕ ਤੇ ਲੋਕਾਂ ਦੀ ਆਈ ਥਿੰਕ ਸਿਮਤੀ ਜੀ ਵੀ ਬਹੁਤ ਨਾਲ ਆ ਗਈ
2: ਬਿਲਕੁਲ ਬਿਲਕੁਲ ਨੈਪੋਟਿਜ਼ਮ ਦੀ ਡਿਬੇਟ ਹੀ ਇੰਨੇ ਛੇੜੀ ਸੀ ਨੈਪੋਟਿਜ਼ਮ ਜਿਹੜੀ ਆਹ ਵਰਡ ਆਇਆ ਉੱਥੇ ਆਹ ਕਰਨ ਜੌਹਰ ਦੇ ਸ਼ੋਅ ਤੇ ਕਿ ਉਹਨੂੰ ਪੁੱਛਦਾ ਕਿ ਕਿਹੜਾ ਕਿਹੜਾ ਹੈਗਾ ਅੱਛਾ ਉਹ ਸਵਾਲ ਬਹੁਤ ਵਧੀਆ ਸੈਫ ਅਲੀ ਖਾਨ ਦਾ ਸੈਂਸ ਆਫ ਹਿਊਮਰ ਇੰਨਾ ਘੈਂਟ ਹੈ ਉਹ ਨਾ ਰੈਪਿਡ ਫਾਇਰ ਚ ਨਾ ਕਰਨ ਜੌਹਰ ਪੁੱਛਦਾ ਕੰਗਨਾ ਨੂੰ ਇਹ ਜਿੱਥੇ ਨੈਪੋਟਿਜ਼ਮ ਦਾ ਕਲੇਸ਼ ਪਿਆ ਸਭ ਕੁਛ ਉਹ ਕਹਿੰਦਾ ਕਿ ਤੈਨੂੰ ਸਭ ਤੋਂ ਜ਼ਿਆਦਾ ਹਾਰਡ ਟਾਈਮ ਕਿਹੜੇ ਐਕਟਰ ਜਾਂ ਐਕਟਰੈਸ ਨੇ ਦਿੱਤਾ ਬਾਲੀਵੁੱਡ ਦੇ ਅੰਦਰ
0: ਸੈਫ ਨੂੰ ਪੁੱਛਦਾ
2: ਕੰਗਨਾ ਨੂੰ ਪੁੱਛਦਾ ਤੇ ਸੈਫ ਆਇਆ ਸੀਗਾ ਇਹਨਾਂ ਦੀ ਇਕੱਠੇ ਫਿਲਮ ਮਾਰੀ ਸੀ ਰੰਗੂਨ ਵਿਸ਼ਾਲ ਭਾਰਦਵਾਜ ਦੀ ਤੇ ਉਹ ਕਹਿੰਦੀ ਨਾ ਕੋਈ ਐਕਟਰ ਨਾ ਕੋਈ ਐਕਟਰੈਸ ਮੈਨੂੰ ਤੰਗ ਕੀਤਾ ਤੂੰ ਕਰਨ ਜੌਹਰ
0: ਅੱਛਾ
2: ਉਹ ਕਹਿੰਦਾ ਹਾਓ ਮੀ ਕਰਨ ਜੌਹਰ ਕਹਿੰਦਾ ਸੈਫ ਦੋਨਾਂ ਨੂੰ ਟੋਕਦਾ ਕਹਿੰਦਾ ਪਹਿਲੇ ਮੈਨੂੰ ਇਹ ਦੱਸ ਤੂੰ ਇਹਨੂੰ ਜੈਂਡਰ ਕਿਸ ਤਰ੍ਹਾਂ ਕਰਦੀ ਹੈ ਉਹ ਸੈਫ ਵੱਲ ਦੇਖਦਾ ਕਿ ਚੁੱਪ ਕਰ ਉਹ ਕਹਿੰਦਾ ਮੈਂ ਕੀ ਕੀਤਾ ਫਿਰ ਉਹ ਸ਼ੁਰੂ ਹੋਈ ਸੀਗੀ ਕਿ ਯੂ ਨੋ ਤੂੰ ਹਮੇਸ਼ਾ ਕੰਮ ਆਪਣੇ ਹੈ ਨਾ ਦੋਸਤਾਂ ਦੇ ਬੱਚਿਆਂ ਨੂੰ ਐਂਡ ਸਾਰਿਆਂ ਨੂੰ ਦਿੱਤਾ ਕਿ ਮੈਂ ਬੜੀ ਆਪਣੇ ਲਾਈਫ ਦਾ ਸਮਾਂ ਬਰਬਾਦ ਕੀਤਾ ਤੁਹਾਡੇ ਆਫਿਸਾਂ ਦੇ ਬਾਹਰ ਤੇ ਹੁਣ ਮੈਨੂੰ ਪੁੱਛਣ ਆਉਂਦੇ ਹੁਣ ਮੇਰਾ ਇੰਟਰਸਟ ਨਹੀਂ ਕੰਮ ਕੁੰਮ ਕਰਨ ਦਾ ਇੱਦਾਂ ਕਰਕੇ ਹੋਈ ਸੀ ਫਿਰ ਬਾਅਦ ਚੋਂ ਜਿਹੜੀ ਅੱਗ ਭੱਖੀ ਅੱਜ ਤੱਕ ਉਹਦਾ ਸੇਕ ਹੈ ਹਰ ਪਾਸੇ ਕਿ ਮੇਰੇ ਖਿਆਲ ਨਾਲ ਸਿਰਫ ਰਣਬੀਰ ਕਪੂਰ ਬਿਕੋਜ਼ ਹੀ ਇਜ਼ ਅ ਵੈਰੀ ਗੁੱਡ ਐਕਟਰ ਸਿਰਫ ਉਹੀ ਇਸ ਤੋਂ ਬਚਿਆ ਹੋਇਆ ਨਹੀਂ ਤਾਂ ਅਦਰਵਾਈਜ਼ ਤਾਂ ਅਰਜੁਨ ਕਪੂਰ ਵਰੁਣ ਧਵਨ ਇਹਨਾਂ ਦੀ ਫਿਲਮਾਂ ਪਹਿਲੇ ਠੀਕ ਠਾਕ ਚੱਲ ਜਾਂਦੇ ਸੀ ਪਰ ਹੁਣ ਤਾਂ ਲੋਕਾਂ ਦੇ ਅੱਗੇ ਚਸ਼ਮਾ ਹੀ ਇਹ ਲੱਗ ਗਿਆ ਨਾ ਕਿ ਇਹ ਤਾਂ ਧੱਕੇ ਨਾਲ ਆਏ ਹੋਏ ਨੇ ਨੈਪੋਟਿਜ਼ਮ ਹੈ ਜੀ ਅਤੇ ਉਹ ਵੀ ਨਹੀਂ ਬਣਦੀ ਟੈਲੈਂਟ ਵੀ ਉੱਦਾਂ ਦਾ ਨਹੀਂ ਹੈ ਪਰ ਇੱਕ ਉਸ ਚੀਜ਼ ਨੇ ਹੈ ਨਾ ਵਰੁਣ ਨਾਲ ਹੁੰਦਾ ਇਸ ਤਰ੍ਹਾਂ ਉਹਦੀ ਫਿਲਮਾਂ ਇੰਨੀਆਂ ਮਾੜੀਆਂ ਨਹੀਂ ਹੁੰਦੀਆਂ ਜੋ ਕਰ ਨਹੀਂ ਪਾਉਂਦੀਆਂ ਬਿਜ਼ਨਸ ਖਾਸ ਕਰ ਉਹਦਾ ਭੇੜੀਆ ਬਹੁਤ ਵਧੀਆ ਫਿਲਮ 'ਚ ਦੇਖੀ ਸੀ
0: ਮੈਂ ਉਹਦੀ ਅੱਜ ਤੱਕ ਕੋਈ ਫਿਲਮ ਨਹੀਂ ਵੇਖੀ ਵੈਸੇ ਉਹ ਆਪਣਾ ਵੇਖੀਆਂ ਹੋਣਗੀਆਂ ਜਿਹੜੀਆਂ ਸ਼ੁਰੂ ਵਾਲੀਆਂ ਜਿਹੜੀਆਂ ਮਿਕਸ ਮੁਕਸ ਦੀਆਂ
2: ਉਹ ਥੋੜਾ ਉਹਦੇ ਅੰਦਰ ਨਾ ਉਹ ਗੋਵਿੰਦਾ ਸਲਮਾਨ ਖਾਨ ਟੱਚ ਹੈ ਕਰਦਾ ਵੀ ਹੈ ਜਾਣ ਕੇ ਫਾਦਰ ਨੇ ਸਾਰੇ ਕਰੀਅਰ ਹੀ ਉਹਨਾਂ ਦੇ ਆਸੇ ਪਾਸੇ ਦੀ ਫਿਲਮਾਂ ਦਾ ਹੈ ਨਾ ਬਣਾਇਆ ਤਾਂ ਸ਼ਾਇਦ ਹੁੰਦਾ ਪਰ ਉਹਦੀ ਕੌਮਿਕ ਟਾਈਮਿੰਗ ਇਜ਼ ਗੁੱਡ ਬਾਕੀ ਸਾਰਿਆਂ ਨਾਲੋਂ ਹੋਰ ਕੋਈ ਤਾਂ ਇੰਨੀ ਵਧੀਆ ਕਾਮੇਡੀ ਨਹੀਂ ਕਰਦਾ ਮੇਰੇ ਖਿਆਲ ਨਾਲ ਹੁਣ ਹੈ ਨਾ ਜਿਸ ਤਰ੍ਹਾਂ ਅਕਸ਼ੇ ਕੁਮਾਰ ਵੀ ਹੁਣ ਥੋੜ੍ਹਾ ਦੇਖੀ ਪਿੱਛੇ ਕਿਹੜੀ ਫਿਲਮ ਆਈ ਸੀ ਅਕਸ਼ੇ ਕੁਮਾਰ ਦੀ ਭੂਤ ਬੰਗਲਾ ਨੋਟ ਵੈਰੀ ਨਾਈਸ ਵੈਲਕਮ ਟੂ ਦਾ ਜੰਗਲ ਵੀ ਕਹਿੰਦੇ ਕਿ ਬਸ ਅਸੀਂ
0: ਪਤਾ ਮੈਨੂੰ ਰੌਲਾ ਰੱਪਾਈ ਸੀ ਓਵਰਰੇਟਿਡ ਜਿਹਾ ਹੀ ਲੱਗਦਾ ਵੀ ਜਿੰਨਾ ਉਹਦਾ ਰੌਲਾ ਰੱਪਾ ਵਾ ਉਸ ਹਿਸਾਬ ਦੇ ਨਾਲ ਕੁਛ ਐਡੀ ਕੋਈ ਨੇ ਕੀਤੀ ਨਹੀਂ ਹੈ ਕੋਈ ਉਹਨੇ
2: ਹਾਲੇ ਤੱਕ ਹੁਣ ਤੇ ਰੇਟ ਡਾਊਨ ਹੋ ਗਿਆ ਓਵਰਰੇਟਿਡ ਤਾਂ ਉਹੀ ਤਾਂ ਪ੍ਰੋਬਲਮ ਹੈ ਨਾ ਹੁਣ ਤੇ ਸਾਰੇ ਹੀ ਵਿਚਾਰੇ ਅੰਡਰ
0: ਪਰ ਇਹ ਚੀਜ਼ ਕਿੱਦਾਂ ਮਤਲਬ ਜਿੱਦਾਂ ਇਹ ਮੰਨ ਲਓ ਕਰ ਗਈ ਉਹਦੇ ਬਾਰੇ ਉਹਦੇ ਹੀ ਸ਼ੋਅ ਦੇ ਵਿੱਚ ਉਹ ਤਾਂ ਕੱਟ ਕੁੱਟ ਸਕਦੇ ਸੀ
2: ਏਦਾਂ ਕਿੱਦਾਂ ਕੱਟ ਸਕਦੇ ਸੀਗੇ IP ਤਾਂ ਸਟਾਰ ਵਰਲਡ ਦੀ ਹੈ ਨਾ ਇੰਨੀ ਤਗੜੀ ਗੱਲਬਾਤ ਨਾਲੇ ਉਹਦਾ ਸ਼ੋਅ ਹੀ ਸਾਰਾ ਇਸ ਚੀਜ਼ ਦੇ ਉੱਪਰ ਬੇਸਡ ਆ ਕੰਟਰੋਵਰਸੀ ਦੇ ਉੱਪਰ ਇਹਨਾਂ ਲੋਕਾਂ ਨੂੰ ਮਤਲਬ ਇੱਕ ਲੈਵਲ ਤੋਂ ਬਾਅਦ ਕੀ ਫਰਕ ਪੈਂਦਾ ਨਾ ਦੇ ਆਰ ਆਲ ਕਮੋਡਿਟੀਜ਼ ਹੈ ਨਾ ਇਹਨਾਂ ਨੇ ਕੋਈ ਦੁਕਾਨ ਥੋੜ੍ਹੀ ਖੋਲਣੀ ਇਹਨਾਂ ਦੀ ਦੁਕਾਨ ਇਹ ਆਪ ਨੇ ਦੇਖੋ ਨਾ ਉਹ ਗੱਲ ਉਸ ਗੱਲ ਕਰਕੇ ਉਹਦੇ ਤਿੰਨ ਚਾਰ ਹੋਰ ਸੀਜ਼ਨ ਆਏ ਬਾਅਦ ਚੋਂ
0: ਕਿਹੜੀ ਗੱਲ ਦੀ ਤੁਹਾਨੂੰ ਖੁਸ਼ੀ ਆ ਕਿਹੜੀ ਗੱਲ ਨੇ ਤੁਹਾਡੇ ਚਿਹਰੇ ਤੇ ਮੁਸਕਰਾਹਟ
2: ਚਾਰ ਮਿੰਟ ਤਿੰਨ ਮਿੰਟ ਵਾਲੇ ਟਾਈਮਰ ਦੇ ਅੰਦਰ ਮੈਂ ਟਾਈਮਰ ਆਨ ਕਰਾਂਗਾ ਫੇਰ ਤੋਂ ਅੱਜ ਆਪਾਂ ਫੇਰ ਤੋਂ ਪਿਛਲੀ ਵਾਰੀ ਕੌਣ ਵਿਨਰ ਸੀਗਾ ਬਈ ਆਪਣਾ
0: ਪਿਛਲੀ ਵਾਰੀ ਦਾ ਜਿਹੜਾ ਜਿੱਤੇ ਇਹਨਾਂ ਨੂੰ ਦਿਨੇ ਇੰਡੀਅਨ ਫਿਲਮ ਫੈਸਟੀਵਲ ਦਾ ਪਾਸ ਇਹਨਾਂ ਜਰੂਰ ਨਾਲ ਕੰਫਰਮ ਕਰ ਦਈਏ ਇਹ ਪਾਸ ਜਿਹੜਾ ਹਾਥੀ ਵੇਖਣ ਦਾ ਵਾ ਜਿਹੜਾ ਬਾਹਰ ਖੜਾ ਹੁੰਦਾ ਸੀ ਅੰਦਰ ਦੀ ਕੋਈ ਗਰੰਟੀ ਨਹੀਂ ਸਾਡੀ
2: ਉਹ ਦੇਖ ਲਓ ਉਹ ਮੈਨੂੰ ਲੱਗਦਾ ਜਿਹੜੀ ਲੇਡੀ ਹਾਥੀ ਲੈ ਕੇ ਫਿਰ ਰਹੀ ਹੁੰਦੀ ਆ ਉਹ ਆਈ ਐਮ ਪ੍ਰੀਟੀ ਮਚ ਸ਼ੋਰ ਉਹ 6 ਫੁੱਟ 5 ਜਾਂ 4 ਇੰਚ ਟਾਈਪ ਹਾਈਟ ਆ ਉਹਦੀ
0: ਉਹ ਲੇਡੀ ਆਪ
2: ਹਾਂ ਕਿਉਂਕਿ ਉਹਨੇ ਕੱਲੀ ਨਹੀਂ ਉਹ ਹਾਥੀ ਸਿਰ ਤੇ ਰੱਖਿਆ ਹੋਇਆ ਐਂਡ ਉਹ ਦੂਰੋਂ ਇਸ ਤਰ੍ਹਾਂ ਹੀ ਲੱਗਦਾ ਕਿ ਮਤਲਬ ਕੁਛ ਕਿੰਨੇ ਫੁੱਟ ਦੀ ਦੂਰੀ ਤੋਂ ਤਾਂ ਏਦਾਂ ਹੀ ਲੱਗਦਾ ਕਿ ਅਸਲੀ ਤੋਰੀ ਫਿਰਦੇ ਕੀ ਚੱਕਰ ਆ ਇੱਕ ਅਸੀਂ ਸੈਲਫ ਰੇਸਿਜ਼ਮ ਵੀ ਤਾਂ ਕਰਦੇ ਨੇ ਕਿ ਕਰਤਾ ਨਾ ਉਹੀ ਕੰਮ ਲੈ ਇਹਨਾਂ ਜਾਨਵਰ ਬਣਿਆ ਉਹ ਨਹੀਂ ਨਹੀਂ ਸੋਰੀ ਸੋਰੀ ਤਾਂ ਮੈਸਕਟ ਰੱਖਿਆ ਪਿਆ
0: ਆ ਦੂਰੋਂ ਵੇਖੇ ਕੋਈ ਤਾਂ ਅਸਲੀ ਲੱਗਦਾ ਤੁਹਾਡੇ ਨਾਲ ਕੀ ਹੋਇਆ ਇਹੋ ਜਿਹਾ ਫਿਰ ਆਪਾਂ ਅੱਗੇ ਵਧੀਏ
2: ਬਹੁਤ ਛੋਟੀ ਜਿਹੀ ਖੁਸ਼ੀ ਮੈਂ ਬਹੁਤ ਟਾਈਮ ਤੋਂ ਕੁਲਚੇ ਨਹੀਂ ਖਾ ਪਾ ਰਿਹਾ ਸੀਗਾ ਮੇਰੀ ਫੇਵਰਿਟ ਦੁਕਾਨ ਤੋਂ ਮੈਂ ਫਿਰ ਸਪੈਸ਼ਲੀ ਗਿਆ ਠੀਕ ਹੈ ਕੁਲਚੇ ਮੰਗਾਇਆ ਡਬਲ ਘਰ ਦੇ ਕਹਿ ਰਹੇ ਸੀ ਕਿ ਹੈ ਨਾ ਕਿ ਸਿੰਗਲ ਪੀਸ ਫਿਰ ਆਪਾਂ ਚ ਲੱਗੇ ਹਾਫ ਕਰ ਲੈਂਗੇ ਇਹ ਕਹਿੰਦਾ ਮੈਂ ਕਿਹਾ ਆਪਾਂ ਚ ਪੀਸ ਮੈਨੂੰ ਮੈਂ ਕਿਹਾ ਨੈਗੇਟਿਵਿਟੀ ਨਹੀਂ ਚਾਹੀਦੀ ਗਰਲਸ ਯੂ ਈਟ ਵਾਟ ਐਵਰ ਯੂ ਵਾਂਟ ਆਪਾਂ ਤਾਂ ਜੀ ਆਰਾਮ ਨਾਲ ਡਬਲ ਪਲੇਟ ਖਾਧੀ ਜਿਹੜੀ ਦੋ ਪੀਸ ਨਾਲ ਮੰਗ ਪਹਿਲੇ ਪਹਿਲੇ ਚਾਹ ਪੀਤੀ ਹੈ ਫਿਰ ਮੈਂਗੋ ਲੱਸੀ
0: ਕੀ ਯਾਦ ਕਰਾਤਾ
2: ਮਜ਼ਾ ਆ ਗਿਆ ਟੂ ਗੁੱਡ ਬ੍ਰੋ ਟੂ ਗੁੱਡ ਆਪਕੋ ਬਹੁਤ ਯਾਦ ਕੀਆ
0: ਕਰੰਚ ਕਰਕੇ
2: ਮੈਂ ਉੱਪਰ ਮੱਖਣ ਨਹੀਂ ਪਾਉਂਦਾ ਮੱਖਣ ਨਹੀਂ ਸਾਈਡ ਯਾਰ ਕ੍ਰਿਸਪ ਦੇਖੋ ਯਾਰ ਇਟਸ ਅਮੇਜ਼ਿੰਗ ਗਾਣੇ ਵੀ ਵਧੀਆ ਵਧੀਆ ਲੱਗੇ ਪਏ ਹੈ ਨਾ
0: 2013-14
2: ਪਹਿਲੇ ਚਾਹ ਪੀਤੀ ਤਦ ਤੱਕ ਅੱਧਾ ਕੁਲਚਾ ਹੋ ਗਿਆ ਪਹਿਲੇ ਥੋੜੀ ਚਾਹ ਪੀ ਲਈ ਨਾ ਕਿ ਥੋੜਾ ਬੰਦਾ ਤਿਆਰ ਹੋ ਜਾਵੇ ਸੁੱਤਾ ਉੱਠਾ ਜਾ ਹੀ ਆਇਆ
0: ਸੀ
2: ਹਾਂ ਫਿਰ ਆਪਾਂ ਖਾਣਾ ਸ਼ੁਰੂ ਕੀਤਾ ਜਦੋਂ ਫਿਰ ਟੂਵਰਡਸ ਦਾ ਐਂਡ ਜਦੋਂ ਅਖੀਰਲਾ ਅੱਧਾ ਰਹਿ ਗਿਆ ਫਿਰ ਆਪਾਂ ਮੈਂਗੋ ਲੱਸੀ ਮੰਗਾ ਲਈ ਕਿਉਂਕਿ ਬਾਅਦ ਚੋਂ ਕੰਮ ਨਹੀਂ ਸੀ ਨਾ ਉਸ ਦਿਨ
0: ਅੱਛਾ
2: ਘਰ ਜਾ ਕੇ ਆਰਾਮ ਨਾਲ ਸੁਸਤਾਨਾ ਸੀਗਾ ਕੋਈ ਫਿਲਮ ਲਾਣੀ ਸੀ ਦੇਖਦੇ ਦੇ ਸੋ ਜਾਣਾ ਸੀਗਾ ਅਮੇਜ਼ਿੰਗ ਡੇ ਆਈ ਲਵਡ ਇਟ ਮੈਨ
0: ਓਏ ਹੋਏ ਹੋਰ ਕਿਸੇ ਨਾਲ ਹੋਇਆ ਹੋਵੇ ਕੋਈ ਆਹ ਚੀਜ਼ਾਂ ਕਿੰਨੀ ਖੁਸ਼ੀ ਦਿੰਦੀਆਂ ਸਾਨੂੰ
2: ਇਹੀ ਤੇ ਵਧੀਆ ਚੀਜ਼ ਆ ਹੋਰ ਕਿਆ ਹੀ ਹੋ ਜਾਣਾ ਲੋਟਰੀ ਤਾਂ ਨਿਕਲ ਨਹੀਂ ਰਹੀ ਉਹਨੇ ਹੀ ਸਭ ਹੀ ਹੋਏਗਾ
0: ਹੋਰ ਕੀ ਹੈ ਜ਼ਿੰਦਗੀ 'ਚ ਵੈਸੇ ਤੁਸੀਂ ਵੀ ਦੱਸਿਓ ਮਤਲਬ ਜੇ ਮੰਨ ਲਓ ਸਟਾਲ ਲੱਗੇ ਹੋਣ ਕੁਲਚਾ ਹੈ ਤੇ ਕੁਲਚਾ ਭਟੂਰੇ
2: ਭਟੂਰੇ ਹਾਂ
0: ਤੇ ਆਪਣਾ ਚਾਟ
2: ਚਾਟ
0: ਤੇ ਗੋਲ ਗੱਪੇ ਚਾਰ ਸਟਾਲ ਲੱਗੇ ਹੁਣ ਤੇ ਕਿਹੜੇ ਤੇ ਜਾਓਗੇ ਪਹਿਲਾਂ ਭੱਜ ਕੇ
2: ਅੱਛਾ
0: ਕੁਲਚਾ ਭਟੂਰੇ
2: ਇਹ ਮਤਲਬ ਸਿਨੈਰੀਓ ਕੀ ਹੈ ਮੈਂ ਕਿਤੇ ਸਮਝੋ ਸਕੂਟਰ ਚਲਾ ਰਿਹਾ ਪੰਜਾਬ ਚ ਡਗ ਡਗ ਡਗ ਡਗ ਕਰਕੇ ਤੇ ਮੇਰੇ ਸਾਹਮਣੇ ਆ ਕਿ ਮੈਂ ਕਿਸੇ ਵਿਆਹ ਸ਼ਾਦੀ ਤੇ ਗਿਆ
0: ਇਸ ਤਰ੍ਹਾਂ ਐਨੀਵੇਅਰ ਮੰਨ ਲਓ
2: ਐਨੀਵੇਅਰ
0: ਤੁਸੀਂ ਕਿਤੇ ਗਏ ਹੋ ਹਨਾ ਕਿਸੇ ਦੇ ਘਰ ਹੀ ਗਏ ਹੋ ਤੁਸੀਂ
2: ਮੇਰੇ ਲਈ ਲਾਈਫ ਚ ਹਮੇਸ਼ਾ ਕੁਲਚਾ ਵਿਨ ਕਰਦਾ ਮਤਲਬ ਅੰਮ੍ਰਿਤਸਰੀ ਨਾਨ ਜਿਹਨੂੰ ਆਪਾਂ ਕਹਿੰਦੇ ਮੈਂ ਮਤਲਬ ਦੱਸ ਦਵਾਂ ਹਨਾ ਉਹ ਵਾਲਾ ਹਨਾ ਅੰਮ੍ਰਿਤਸਰੀ ਕੁਲਚਾ ਹਾਂ ਉਹ ਐਨੀ ਡੇ
0: ਮੈਨੂੰ ਲੱਗਦਾ ਡਿਪੈਂਡ ਕਰੂਗਾ ਭੁੱਖ ਕਿੰਨੀ ਕਿਆ
2: ਉਹ ਫਿਰ ਦੇਖੋ ਤੁਸੀਂ ਖੁਦ ਕਿਹਾ ਕਿ ਡਿਪੈਂਡੈਂਸੀ ਨਹੀਂ ਸੋਚਣੀ ਖੁਦ ਤੇ ਕਿਹਾ ਤੁਸੀਂ ਹੁਣੇ ਦੇਖੋ ਚੀਟਿੰਗ ਨਹੀਂ ਕਰਨੀ
0: ਫਿਰ ਕੁਲਚਾ ਖਾ ਲਾਂਗੇ
2: ਫਿਰ ਤਾਂ ਕੁਲਚਾ ਹੀ
0: ਫਿਰ ਕੁਲਚਾ
2: ਹਾਂ ਫਿਰ ਕੁਲਚਾ ਸਮਝੋ ਹੁਣ ਵਿਆਹ ਸ਼ਾਦੀ ਹੈ ਕਿਤੇ ਰਾਤ ਵਾਲਾ ਵਿਆਹ ਤੇ ਫਿਰ ਆਈ ਵੁੱਡ ਸੇ ਕਿ ਟਿੱਕੀ ਖਾ ਲੈਂਦੇ ਚਾਟ ਖਾ ਲੈਂਦੇ ਕੁਲਚਾ ਹੈਵੀ ਹੋ ਜਾਏਗਾ ਨਾ ਰਾਤ ਵਾਸਤੇ
0: ਹਾਂ ਉਹ ਗੱਲ
2: ਪਰ ਸਮਝੋ ਦਿਨ ਦਾ ਵਿਆਹ ਜਾਂ ਕੋਈ ਦਿਨ ਦਾ ਫੰਕਸ਼ਨ ਹੈ ਫਿਰ ਤਾਂ ਮਤਲਬ ਟਿੱਕੀ ਚਾਟ ਦੀ ਕਿਆ ਹੀ ਵੈਲਿਊ ਹੈ ਕੁਲਚੇ ਸਾਹਮਣੇ
0: ਓਹੋ ਹੋ ਕਾਹਤ ਹੀ ਕੀ ਉਹਨਾਂ ਦੀ ਹੈਨਾ
2: ਮੈਂ ਤਾਂ ਲੁਧਿਆਣੇ ਵੀ ਜਾਣਾ ਕੀ ਯਾਦ ਕਰਾਤਾ ਬਾਈ ਮੈਂ ਲੁਧਿਆਣੇ ਫਾਦਰ ਸਾਹਿਬ ਨਾਲ ਜਾਣਾ ਮੈਂ ਫਾਦਰ ਸਾਹਿਬ ਪ੍ਰੋਪਰ ਫੂਡੀ ਸੀਗੇ ਤੇ ਆਪਾਂ ਨਾ ਉੱਥੇ ਯਾਰ ਕੀ ਪਤਾ ਨਹੀਂ ਸਹੀ ਨਾਮ ਉਹਦਾ ਕਿ ਨਹੀਂ ਆ ਚੌੜੇ ਬਾਜ਼ਾਰ ਤੋਂ ਅੱਗੇ ਕੋਈ ਲੱਲੂ ਮਲ ਗਲੀ ਹੈ ਪਤਾ ਨਹੀਂ ਇਹੀ ਨਾਮ ਹੈ ਕਿ ਨਹੀਂ ਆਈ ਡੋਂਟ ਨੋ
0: ਜਲੰਧਰ
2: ਲੁਧਿਆਣੇ ਤੇ ਉੱਥੇ ਨਾ ਇੱਕ ਦੁਕਾਨ ਸੀਗੀ ਉਹ ਕੁਲਚੇ ਬਣਾਉਂਦੇ ਕਿ ਮਤਲਬ ਫਾਦਰ ਸਾਹਿਬ ਵੀ ਮੇਰੇ ਬਹੁਤ ਵਿੱਟੀ ਸੀਗੇ ਅਸੀਂ ਦੋਨੋਂ ਸਿਰਫ ਉਸ ਦੁਕਾਨ ਤੇ ਇਸ ਕਰਕੇ ਜਾਂਦੇ ਸੀਗੇ ਉਹਨਾਂ ਦੀ ਸਰਵਿਸ ਜੋ ਸੀ ਨਾ ਬੇਕਾਰ ਕਿਉਂਕਿ ਉਹ ਜਿਨ ਜਿਹੜਾ ਮਾਲਕ ਆ ਉਹ ਆਪ ਲੱਗਾ ਵਾ ਕੁਲਚਿਆਂ ਨੂੰ ਤੇ ਜਿਹੜੇ ਉਹਨੇ ਬੰਦੇ ਰੱਖੇ ਹੋਏ ਨਾ ਉਹਦੀ ਇੱਜ਼ਤ ਨਹੀਂ ਕਰਦੇ ਉਹ ਵਾਜਾ ਮਾਰੀ ਉਹ ਦੋ ਨੰਬਰ ਤੇ ਰੱਖਦੇ ਆਪ ਆ ਜਾ ਆਪ ਰੱਖਦੇ ਗਲਤੀ ਨਾਲ ਕਿਤੇ ਕਹਿਤਾ ਭਾਈ ਛੋਲੇ ਹੋਰ ਉਹ ਭਾਜੀ ਹੋਰਾਂ ਨੂੰ ਛੋਲੇ ਦੀ ਪਲੇਟ ਹੋਰ ਪਾ ਦੇ ਹਾਂ ਤੂੰ ਪਾਈ ਸੀਗੀ ਬਾਲਟੀ ਚ ਕਿੱਦਾਂ ਪਾਵਾਂ ਉਹ ਕਹਿੰਦਾ ਉਹ ਫਿਰ ਅੱਗੋਂ ਮਾਲਕ ਕਹਿ ਰਿਹਾ ਸੋਰੀ ਯਾਰ ਸੋਰੀ ਪਾ ਦਿੰਦਾ ਮੈਂ ਕਿਹਾ ਯਾਰ ਇਹ ਜਿਹੜੀ ਕੰਮਰੈਡਰੀ ਹੈ ਨਾ ਉਹ ਅੱਧਾ ਘੰਟਾ ਖਾਣਾ ਅੱਧਾ ਘੰਟਾ ਉਹ ਸ਼ੋਅ ਦੇਖਣਾ ਉਹਨਾਂ ਦਾ ਆਪਸ ਚ ਮਤਲਬ ਉੱਥੇ ਟਿਪ ਦੇਣਾ ਅੱਛਾ ਲੱਗਦਾ ਕਿ ਬਾਕੀ ਦੇ ਆਰ ਡੂਇੰਗ ਸਮਥਿੰਗ ਡਿਫਰੈਂਟ
0: ਅੱਛਾ ਕਈ ਨਾ ਜਦੋਂ ਇੱਕ ਅੱਧੀ ਥਾਂ ਹੈਗੀ ਆ ਅੰਮ੍ਰਿਤਸਰ ਵੀ ਉਹ ਤਾਂ ਕਿਉਂਕਿ ਆਲਵੇਜ਼ ਨਹੀਂ ਇੱਦਾਂ ਹੁੰਦਾ ਇਸ ਕਰਕੇ ਮਤਲਬ ਤਾਂ ਇਹ ਨਹੀਂ ਵੀ ਤੁਸੀਂ ਜਾ ਕੇ ਉੱਥੇ ਉਹ ਕਹੋ ਵੀ ਤੁਸੀਂ ਹੁਣ ਜਾਂ ਹੁਣ ਕਹੋ ਵੀ ਨਹੀਂ ਇੱਦਾਂ ਤੇ ਉੱਥੇ ਨਹੀਂ ਹੁੰਦਾ ਪਰ ਉੱਥੇ ਨਾ ਜਿੱਦਾਂ ਟੇਬਲ ਲੱਗੇ ਹੁੰਦੇ ਆ ਤਾਂ ਟੇਬਲ ਜਿੱਦਾਂ ਇੱਥੇ ਤਾਂ ਹੁੰਦਾ ਨਾ ਵੀ ਮੰਨ ਲਓ ਦੋ ਬੰਦਿਆਂ ਦਾ ਇੱਕ ਬੰਦੇ ਦਾ ਟੇਬਲ ਹੈ ਨਾ ਵੀ ਚੌਂ ਬੰਦਿਆਂ ਦਾ ਟੇਬਲ ਜੋੜ ਤੇ ਅਤੇ ਫੈਮਿਲੀ ਦਾ ਟੇਬਲ ਉਹ ਹੈਗੇ ਹੀ ਇਕੱਠੇ ਆ ਖਾਂਦੇ ਖਾਂਦੇ ਕਈ ਵਾਰੀ ਇੰਨਾ ਮਸਤ ਹੋ ਜਾਂਦਾ ਇੱਕ ਦੋ ਵਾਰੀ ਤੇ ਮੇਰਾ ਦੂਸਰੇ ਦੀ ਲੱਸੀ ਨੂੰ ਹੱਥ ਪੈ ਗਿਆ ਫਿਰ ਉਹ ਬੰਦਾ ਖਾਣ ਖਾਣ ਐਂ ਕਰਕੇ ਵੀ ਯਾਰ ਮੇਰੀ ਆ ਨਾ ਫਿਰ ਬੰਦਾ ਕਹਿੰਦਾ ਚਲੋ ਠੀਕ ਹੈ ਯਾਰ ਸੋਰੀ ਮੈਂ ਤਾਂ ਵੈਸੇ ਆਰਡਰ ਸੋਰੀ ਭਾਈ चलो आओ और अगे वे आप खाण पीने जो खाण पीन दी गल हो जाए ना सारिया गल धुंदलिया पै जा जीरो जीरो
2: नक्शो चेते ने
0: हो ते बाकी सुनिया वो किसी ना निकल गई अच्छा इधर जीरो जीरो सिक्स तुम आने रहो जी जीरो जीरो सिक्स
2: जीरो जीरो सिक्स जी प्लीज हेलो
0: सत श्री अकाल कौन बोलता
3: जिंद
2: बड़ा प्यारा नाम
0: अच्छा वाह थोड़े ते ना ही बड़े सोने हैं कुड़ियों
2: बड़े सोने ना ने
3: थैंक यू
0: कहीं तो जिंदा जो स्कूल नहीं गए
3: नहीं ये वाला ट्यूसडे में लगना है
0: अच्छा ट्यूसडे में लगना लेट मी गैस जो ये छोटी होगी ना जिंद तो ये अपने आप नु ये अपना नाम दस दी होगी दिंद
2: है इदां ही जिंद
0: इदां करदे हुंदे हो है जब तुम छोटे ही तो उदो तुम दिंद कहते हो कि जिंद कहते हो ज्यादातर मैं वेखा जिन्निया भी जिंद कौर ने ना जिंदा ने जेडिया ओना नू जज्जा जज्जा नहीं कहना होंदा मैनू ते हले भी जज्जा कहना होंदा ते ओ जदों जां फिर दंद टुट जांदे जदों पर ओ होर क्यूट लगदा थैंक यू जिंद तुसी कॉल कीती आ ते की सुनाओगे
2: वेरी
0: नाइस
3: सुपने

0: ਸਨਿਆਸ ਹੀ ਲੈ ਲੋ ਸਹੀ ਗੱਲ ਹੈ ਮਤਲਬ ਏਡੀ ਏਡੀ ਉਮਰ ਦੇ ਵਿੱਚ ਕਿੱਥੇ ਕੁਛ ਆਉਂਦਾ ਹੁੰਦਾ ਸੀ ਐਵੇਂ ਘੀਰਾ ਵਹਿੰਦੇ ਰਹੀਦਾ ਸੀ ਕੁੱਤੇ ਨੂੰ ਰੋੜਾ ਮਾਰਤਾ ਹਨਾ ਜਾਮ ਨੂੰ ਤੂੰ ਡਿੱਗ ਪਏ ਸਾਡੀਆਂ ਇੱਦਾਂ ਦੀਆਂ ਇਸ ਵੇਲੇ ਦੇ ਮਿਹਰਬਾਨੀ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਵੀ ਕਹਿੰਦੇ ਵੀ ਮੈਨੂੰ 20ਵੀਂ ਸਦੀ ਦਾ ਅੱਖੀਂ ਡਿੱਠਾ ਹਾਲ ਸੁਣਾਵਾਂ ਅੱਛਾ ਆ ਤੈਨੂੰ 20ਵੀਂ ਸਦੀ ਦਾ ਅੱਖੀਂ ਡਿੱਠਾ ਹਾਲ ਸੁਣਾਵਾਂ ਸਪੀਕਰਾਂ ਦੀ ਗੂੰਜ ਪੂਰੇ ਪਿੰਡ ਵਿੱਚ ਗੁਰਬਾਣੀ ਦੀਆਂ ਆਵਾਜ਼ਾਂ ਮੈਂ ਸੁਣਾਵਾਂ ਅਤੇ ਗੁਰਪੁਰਬ ਮੱਸਿਆ ਸੰਗਰਾਂਦ ਦੇ ਨਾਲ ਨਾਲ ਸੱਭਿਆਚਾਰਕ ਸਾਂਝਾਂ ਦਿਖਾਵਾਂ ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ ਦੇ ਵਿੱਚ ਮੱਖਣੀ ਅਤੇ ਦੇਸੀ ਘਿਓ ਖਵਾਵਾਂ ਡੰਡ ਬੈਠਕਾਂ ਕੁਸ਼ਤੀ ਦੰਗਲ ਕਬੱਡੀ ਦੇ ਨਾਲ ਨਾਲ ਬਲਦਾਂ ਦੀਆਂ ਦੌੜਾਂ ਦਿਖਾਵਾਂ ਸਰਕਾਰਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲਾਂ ਕਰਦੇ ਬਲਵਿੰਦਰ ਜਟਾਣਾ ਅਤੇ ਜਸਵੰਤ ਸਿੰਘ ਖਾਲੜਾ ਵਰਗੇ ਅਣਖੀ ਮਰਦ ਦਿਖਾਵਾਂ ਮੋਟਰਾਂ ਸੂਇਆਂ ਖਾਲਾਂ ਉੱਤੇ ਬੱਚੇ ਬਚਪਨ ਦਾ ਆਨੰਦ ਮਾਣਦੇ ਦਿਖਾਵਾਂ ਪਿੰਡਾਂ ਦੀਆਂ ਸੱਥਾਂ ਉੱਤੇ ਪਿੰਡ ਦੇ ਮਸਲੇ ਗੱਲ ਹੱਲ ਹੁੰਦੇ ਦਿਖਾਵਾਂ ਅਤੇ ਆ ਮੈਂ ਤੈਨੂੰ ਹੁਣ 21ਵੀਂ ਸਦੀ ਦਾ ਅੱਖੀਂ ਡਿੱਠਾ ਹੰਡਾਇਆ ਹਾਲ ਸੁਣਾਵਾਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਨਸ਼ਿਆਂ ਵਿੱਚ ਰੁਲਦੀ ਜਵਾਨੀ ਦਿਖਾਵਾਂ ਜਹਾਜ਼ਾਂ ਦੇ ਜਹਾਜ਼ ਭਰ ਲੈ ਜਾਂਦੀ ਪੰਜਾਬ ਦੀ ਮੌਜੂਦਾ ਪੀੜ੍ਹੀ ਦਿਖਾਵਾਂ ਝੂਠ ਫਰੇਬ ਲੁੱਟ ਕਸੁੱਟ ਅਤੇ ਧਰਮ ਦੇ ਵਿੱਚ ਵੰਡਾਂ ਪਾਉਣ ਵਾਲੇ ਵਪਾਰੀ ਦਿਖਾਵਾਂ ਹਰੀਕੇ ਪੱਤਣ ਅਤੇ ਹੋਰਾਂ ਨਹਿਰਾਂ ਦੇ ਵਿੱਚੋਂ ਤੈਰਦੀਆਂ ਲਾਸ਼ਾਂ ਦਿਖਾਵਾਂ ਜ਼ਮੀਨਾਂ ਜਾਇਦਾਦਾਂ ਪੈਸਿਆਂ ਪਿੱਛੇ ਲੜਦੇ ਭੈਣ ਭਰਾ ਦਿਖਾਵਾਂ ਰੀਲਾਂ ਸੋਸ਼ਲ ਮੀਡੀਆ ਉੱਤੇ ਨੱਚਦੀਆਂ ਲੀਰੋ ਲੀਰ ਹੁੰਦੀ ਨੌਜਵਾਨੀ ਦਿਖਾਵਾਂ ਇੱਧਰ ਰਾਵੀ ਦੇ ਕੰਢੇ ਤੋਂ ਤੁਰਿਆ ਗੱਭਰੂ ਕਮਲੀਆਂ ਅਤੇ ਸੱਚ ਲਿਖਣ ਵਾਲਾ ਮੈਂ ਵਾਝੇ ਵਾਲਾ ਮਾਝੇ ਵਾਲਾ ਘੁੰਮਣ ਅਖਵਾਵਾਂ ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ ਤੁਹਾਡਾ ਮਿਹਰਬਾਨੀ ਅਤੇ ਅੰਮ੍ਰਿਤ ਜੀ ਕਹਿੰਦੇ ਅੱਜ ਦਾ ਡੀ ਜੇ ਵਧੀਆ ਸੀ ਥੈਂਕ ਯੂ ਅਤੇ ਸੁਖਵਿੰਦਰ ਜੀ ਕਹਿੰਦੇ ਨੇ ਕਿ ਬਚਪਨ ਦੀਆਂ ਉਹ ਸ਼ਰਾਰਤਾਂ ਇੱਕੋ ਵਿਹੜੇ ਦੇ ਵਿੱਚ ਬਚਪਨ ਬੀਤਿਆ ਇੱਕੋ ਮਾਂ ਦੀ ਬੁੱਕਲ ਦੇ ਵਿੱਚ ਸੁੱਤੀਆਂ ਇੱਕੋ ਥਾਲੀ ਵਿੱਚ ਰੋਟੀ ਖਾਣੀ ਇੱਕੋ ਰਜਾਈ ਵਿੱਚ ਸੌਣਾ ਇੱਕੋ ਹਾਸੇ ਦੇ ਨਾਲ ਘਰ ਨੂੰ ਮਹਿਕਾਇਆ ਕਦੇ ਲੜ ਪੈਣਾ ਅਤੇ ਕਦੇ 2 ਮਿੰਟ ਬਾਅਦ ਫਿਰ ਇਕੱਠੇ ਹੱਸ ਪੈਣਾ ਅੱਜ ਵੀ ਯਾਦਾਂ ਬਣ ਕੇ ਦਿਲ ਨੂੰ ਮਮ ਕਰਾਉਣ ਅਤੇ ਅੱਖਾਂ ਨੂੰ ਨਮ ਕਰ ਜਾਂਦੀਆਂ ਅੱਜ ਭਾਵੇਂ ਰਾਹ ਵੱਖਰੇ ਹੋ ਗਏ ਘਰ ਵੱਖਰੇ ਹੋ ਗਏ ਪਰ ਦਿਲਾਂ ਦੀ ਡੋਰ ਅੱਜ ਵੀ ਉਹੀ ਹੈ ਕਾਸ਼ ਇੱਕ ਵਾਰੀ ਫਿਰ ਉਹ ਬਚਪਨ ਮਿਲ ਜਾਵੇ ਉਹੀ ਵਿਹੜਾ ਉਹੀ ਖੇਡਾਂ ਉਹੀ ਹਾਸੇ ਮਿਲ ਜਾਣ ਥੈਂਕ ਯੂ ਭੈਣ ਜੀ ਬਹੁਤ ਸੋਹਣਾ ਬੜਾ ਨਾਈਸ ਹੈ ਸੁਣਾਓ ਕੁਛ ਲਿਖਤ ਕੋਈ ਮੜੀ ਜੀ ਮਤਲਬ
1: ਆਪਕੋ ਨਾ ਅੱਜ ਵੋ ਸੁਣਾਤੇ ਹੈ ਕੀ ਕਹਿ ਸਕਦੇ ਹਾਂ ਆਪਾਂ ਇਹਨੂੰ ਫਾਈਟ
0: ਅੱਛਾ
1: ਫਾਈਟ ਕਹਿ ਲਓ ਜਾਂ ਫਿਰ ਡਿਬੇਟ ਕਹਿ ਲਓ ਆਪਸ 'ਚ ਹੈ ਨਾ ਉਹ ਸੁਣਾ ਦਿੰਦੇ ਹਾਂ ਤੁਹਾਨੂੰ ਸ਼ਰਾਬ ਨੂੰ ਲੈ ਕੇ ਵੱਖਰੇ ਵੱਖਰੇ ਸ਼ਾਇਰਾਂ ਨੇ ਜਦੋਂ ਕੁਛ ਲਿਖਿਆ ਇੱਕ ਇੱਕ ਹੈ ਨਾ 17 ਹੀ ਸੁਣਾਵਾਂਗਾ ਤੁਹਾਨੂੰ ਅਤੇ ਇੱਕ ਦੂਸਰੇ ਨੂੰ ਜਵਾਬ ਦਿੱਤੇ ਓਬਵੀਅਸਲੀ ਸਾਰੇ ਆਪਣੇ ਆਪਣੇ ਟਾਈਮ ਤੋਂ ਵੱਖਰੇ ਸੀਗੇ ਸੋ ਇੱਕ ਮਤਲਬ ਗਾਲਿਬ ਦੇ ਸਮੇਂ 'ਚ ਫਰਾਜ਼ ਨਹੀਂ ਸੀ ਫਰਾਜ਼ ਦੇ ਸਮੇਂ 'ਚ ਵਸੀ ਨਹੀਂ ਸੀ ਪਰ ਗੱਲ ਸੁਣੋ ਕਿੰਨੀ ਵਧੀਆ
0: ਜੀ
1: ਗਾਲਿਬ ਤੋਂ ਸ਼ੁਰੂ ਹੁੰਦਾ ਜੀ ਗਾਲਿਬ ਕਹਿੰਦੇ ਆ ਜ਼ਾਹਿਦ ਸ਼ਰਾਬ ਪੀਣੇ ਦੇ ਮਸਜਿਦ ਮੈਂ ਬੈਠ ਕਰ ਜਾਂ ਵੋ ਜਗ੍ਹਾ ਬਤਾ ਜਹਾਂ ਖੁਦਾ ਨਹੀਂ ਠੀਕ ਹੈ ਜੀ ਇਹਦੇ 'ਤੇ ਲਾਮਾ ਇਕਬਾਲ ਨੇ ਕਾਫੀ ਸਾਲਾਂ ਬਾਅਦ ਲਿਖਿਆ ਮਸਜਿਦ ਖੁਦਾ ਕਾ ਘਰ ਹੈ ਪੀਣੇ ਕੀ ਜਗ੍ਹਾ ਨਹੀਂ ਕਾਫਿਰ ਕੇ ਦਿਲ ਮੈਂ ਜਾ ਵਹਾਂ ਖੁਦਾ ਨਹੀਂ ਠੀਕ ਹੈ ਜੀ ਫਿਰ ਫਰਾਜ਼ ਸਾਹਿਬ ਆਏ ਫਰਾਜ਼ ਸਾਹਿਬ ਕਹਿੰਦੇ ਕਾਫਿਰ ਕੇ ਦਿਲ ਸੇ ਆਇਆ ਹੂੰ मैं ये देख कर फराज खुदा मौजूद है वहां पर उसे पता नहीं।
0: ओ आज ओ आज
1: देख लो है क्या पता ने। फिर आए जी इन्ना नू सारा नू जवाब देन वास्ते वसीशा, खुदा तो मौजूद है दुनिया में हर जगह, खुदा तो मौजूद है दुनिया में हर जगह, तू जन्नत में जा वहां पीने से मना नहीं।
0: वाह वाह।
1: तो साकी ने फिर जी एंड कर दी सारी सारी गल बात। उसने लिखा पीता हूं गमे दुनिया भुलाने के लिए, पीता हूं गमे दुनिया भुलाने के लिए, जन्नत में कौन सा गम है इसलिए वहां पीने का मजा नहीं।
0: वाह जी वाह जी वाह जी।
1: ठीक हो गया?
0: बहुत खूब जी, जी बहुत वधिया। तो इसे मोड़ ते आपां एक ब्रेक लैके तो फिर वापसी करते हैं। एक गाना आया वा निमरत खैरा का, तो आपां सुन के ते वापसी करते हैं। रेडियो हाँ जी 1674 AM।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਸ਼ੁੱਕਰਵਾਰ ਦਾ ਅਤੇ ਸ਼ੁੱਕਰਵਾਰ ਦੇ ਖੁੱਲ੍ਹੇ ਅਖਾੜੇ ਦੇ ਵਿੱਚ ਤੁਹਾਡਾ ਸਵਾਗਤ ਹੈ। ਖੁੱਲ੍ਹੇ ਅਖਾੜੇ ਦਾ ਮਤਲਬ ਕਿ ਤੁਸੀਂ ਸ਼ੇਰੋ ਸ਼ਾਇਰੀ ਸੁਣਾ ਸਕਦੇ ਹੋ, ਤੁਸੀਂ ਕੋਈ ਗਾਣਾ ਸੁਣਾ ਸਕਦੇ ਹੋ, ਜਾਂ ਫਿਰ ਤੁਸੀਂ ਦੱਸ ਸਕਦੇ ਹੋ ਚੁਟਕਲਾ ਸੁਣਾ ਸਕਦੇ ਹੋ, ਜਾਂ ਫਿਰ ਦੱਸ ਸਕਦੇ ਹੋ ਵੀ ਤੁਹਾਡੇ ਨਾਲ ਕੁਛ ਚੰਗਾ ਹੋਇਆ ਵਾਪਰਿਆ ਕੁਛ ਇਸ ਹਫ਼ਤੇ ਦੇ ਵਿੱਚ, ਅਤੇ ਉਹ ਤੁਸੀਂ ਸਾਂਝਾ ਕਰ ਸਕਦੇ ਹੋ ਜਿਹਨੇ ਤੁਹਾਡੇ ਚਿਹਰੇ 'ਤੇ ਕਿਤੇ ਕੋਈ ਮੁਸਕਰਾਹਟ ਲਿਆਂਦੀ ਹੋਵੇ। ਅਤੇ ਕੋਸ਼ਿਸ਼ ਕਰਿਓ ਕਿ ਇਸ ਦਾਇਰੇ ਦੇ ਵਿੱਚ ਰਹਿ ਕੇ ਆਪਾਂ ਗੱਲ ਕਰੀਏ। ਅਤੇ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ।
1: ਕੈਸੇ ਹੈਂ? ਠੀਕ ਠਾਕ।
0: ਮੈਂ ਠੀਕ
1: ਹਾਂ। ਆਪਕੀ ਬ੍ਰੇਕ ਕੈਸੀ ਰਹੀ? ਬੜੀ ਅੱਛੀ। ਗਾਣਾ ਆਪਨੇ ਬਹੁਤ ਚੁਸਤ ਲਗਾਇਆ ਹੈ, ਅੱਛਾ ਗਾਣਾ ਲਗਾਇਆ ਹੈ।
0: ਹਾਂ, ਯੈਸ, ਥੈਂਕ ਯੂ। ਇਹ ਆਪਣੇ ਜੈਜੀ ਬੈਂਸ ਸਾਹਿਬ ਨਾ ਅੱਜ ਕੱਲ੍ਹ ਕਲੈਬੋਰੇਸ਼ਨ ਕਰ ਰਹੇ ਸਾਰਿਆਂ ਨਾਲ, ਅਤੇ ਇਸ ਤੋਂ ਪਹਿਲਾਂ ਆਪਾਂ ਵੇਖੀ ਉਹਦੇ ਨਾਲ
1: ਅਰਜਨ
0: ਢਿੱਲੋਂ ਕੀਤੀ ਹੈ ਨਾ।
1: ਐਕਚੁਲੀ ਉਹ ਜੈਜ਼ੀ ਬੀ ਦੀ ਜੋ ਆਪਾਂ ਕਹਿੰਦੇ ਜੋਨਰ ਆ, ਉਹ ਉਹ ਮਤਲਬ ਉਸ ਜੋਨਰ ਦਾ ਹੀ ਗਾਣਾ ਸਪੈਸ਼ਲੀ ਕ੍ਰੀਏਟ ਕੀਤਾ, ਇਹ ਵੀ ਆਪਾਂ ਕਹਿ ਸਕਦੇ। ਵੀਡੀਓ ਵੀ ਬਹੁਤ ਵਧੀਆ।
0: ਸੋ ਇਹ ਇਹ ਹੁਣ ਇਹ ਆ ਵੀ ਮੁੰਡਾ ਮੋਗਾ ਕੀ ਨਾਂ ਦਾ, ਨੱਤਾ
1: ਨਵੇਂ
0: ਮੁੰਡਿਆਂ ਦੇ ਨਾਲ ਜਿਹੜੀ ਕੋਲੈਬੋਰੇਸ਼ਨ ਦਾ ਇੱਕ ਮੈਂ ਜ਼ਰੂਰ ਵੇਖ

0: ਆ ਗਿਆ ਨਾ ਹਰ ਚੀਜ਼ ਦਾ
1: ਸੈਚੁਰੇਸ਼ਨ।
0: ਇਹ ਚੇਤਨ ਭਗਤ ਇਸ ਗੱਲੋਂ ਠੀਕ ਰਿਹਾ ਸਾਰੀ ਲਾਈਫ। ਚੇਤਨ ਭਗਤ ਨੇ ਪਹਿਲੇ ਨੋਵਲਸ ਵਗੈਰਾ ਜਦੋਂ ਲਿਖੇ ਤਾਂ ਇੱਕ ਦੁਬਾਰਾ ਲਹਿਰ ਆ ਗਈ ਯੂਥ ਦੇ ਅੰਦਰ ਨਾ, ਉਹਦੇ ਲਿਖੇ ਨੋਵਲ ਬਹੁਤ ਹਿੱਟ ਹੋਏ, ਫਿਲਮਾਂ ਬਣ ਗਈਆਂ, ਥ੍ਰੀ ਇਡਿਟ ਬਣ ਗਈ, ਟੂ ਸਟੇਟ ਬਣ ਗਈ, ਕਾਏ ਪੋਚੇ ਬਣ ਗਈ, ਇੱਕ ਹੋਰ ਬਣੀ ਸੀ ਸੁਹੇਲ ਖਾਨ ਦੀ, ਉਹ ਵੀ ਕੀ ਨਾਮ ਸੀਗਾ ਉਹਦਾ ਪਤਾ ਨਹੀਂ, ਨਾਈਟ ਐਟ ਆ ਕਾਲ ਸੈਂਟਰ ਕਰਕੇ, ਚਾਰ ਕਿਤਾਬਾਂ ਬਣ ਚੁੱਕੀਆਂ। ਇੱਕ ਹਾਫ ਗਰਲਫ੍ਰੈਂਡ ਵੀ ਬਣੀ ਉਹ, ਪਰ ਕਿਤਾਬ ਠੀਕ ਹੈ, ਫਿਲਮ ਇੰਨੀ ਮਜ਼ੇਦਾਰ ਨਹੀਂ ਹੈ। ਅਤੇ ਇੱਕ ਕਿਤਾਬ ਜਿਹੜੀ ਇਹਦੀ ਸਭ ਤੋਂ ਵੈਸੇ ਵਧੀਆ ਨੋਵਲ ਹੈ ਨਾ ਜਿਹੜਾ ਚੇਤਨ ਭਗਤ ਦਾ ਲਿਖਿਆ ਹੋਇਆ ਅੱਜ ਤੱਕ, ਉਹ ਰੈਵੋਲੂਸ਼ਨ 2020।
1: ਓਕੇ,
0: ਉਹਦਾ ਰਾਈਟਸ ਟੀ ਸੀਰੀਜ਼ ਨੇ ਪਤਾ ਨਹੀਂ ਕਿੰਨੇ ਹੀ ਸਾਲਾਂ ਤੋਂ ਖਰੀਦੇ ਹੋਏ ਆ, ਟੂ ਸਟੇਟਸ ਤੋਂ ਬਾਅਦ ਦੇ ਹੀ ਮਤਲਬ ਖਰੀਦੇ ਉਹਨਾਂ ਨੇ ਕਦੀ, ਪਰ ਉਹਦੇ ਉੱਪਰ ਮਤਲਬ ਉਹ ਠੰਡੇ ਬਸਤੇ ਹੀ ਪਈ ਆ। ਉਹ ਬਾਅਦ 'ਚੋਂ ਨਾ ਜਦੋਂ ਉਹਨੂੰ ਦੇਖਿਆ ਕਿ ਸੇਲਸ ਘੱਟ ਗਈਆਂ, ਫਿਰ ਕਹਾਣੀਆਂ ਖਤਮ ਹੋ ਗਈਆਂ ਹੁਣ ਦੱਸਣ ਵਾਲੀਆਂ, ਉਹ ਫਿਰ ਹੌਲੀ ਹੌਲੀ ਮੋਟੀਵੇਸ਼ਨ 'ਚ ਆ ਗਿਆ ਸੀਗਾ। ਤੁਹਾਨੂੰ ਸ਼ਾਇਦ ਯਾਦ ਹੋਣਾ ਆਪਾਂ ਤਦ ਇੰਟਰਵਿਊ ਵੀ ਕੀਤਾ ਹੋਇਆ, ਹੀ ਵਾਜ਼ ਹੇਅਰ ਇੱਕ ਮੋਟੀਵੇਸ਼ਨਲ ਇਵੈਂਟ ਵਾਸਤੇ। ਹੁਣ ਉਹ ਵੀ ਜਦੋਂ ਦੇਖਿਆ ਚੱਲਦਾ ਨਹੀਂ ਪਿਆ, ਹੁਣ ਕਾਲਮ ਲਿਖਣਾ ਸ਼ੁਰੂ ਕਰਤਾ, ਹੁਣ ਥੋੜਾ ਪੋਲੀਟੀਕਲ ਕਾਲਮ ਲਿਖਣੇ ਸ਼ੁਰੂ ਕਰਤੇ ਆ।
1: ਸਮੇਂ ਦੇ ਨਾਲ ਬੰਦਾ ਆਪਣੇ ਆਪ ਨੂੰ
0: ਥੋੜਾ ਥੋੜਾ ਜਿੰਨਾ ਕੁ ਆਪਾਂ ਚੇਂਜ ਕਰ ਲਈਏ ਉਹਨਾਂ, ਹਨਾ
1: ਸਹੀ ਜੋ ਚੱਲ ਰਿਹਾ ਵਾ ਉਹਦੇ ਨਾਲ ਤੁਸੀਂ ਚੱਲੀ ਜਾਓ, ਤੇ ਜੋ ਚੱਲ ਰਿਹਾ ਵਾ ਤੇ ਉਹਦੇ ਨਾਲ ਚੱਲਦਿਆਂ ਆਪਾਂ ਆਓ ਆਪਣੇ ਪ੍ਰੋਗਰਾਮ ਦੇ ਵਿੱਚ, ਆਪਣੇ ਕਾਲਰਸ ਦੇ ਸਫ਼ਰ ਨੂੰ ਅੱਗੇ ਤੋਰਦੇ ਹਾਂ। ਸਾਡੇ ਨਾਲ ਤਿੰਨ ਕਾਲਰ ਨੇ ਤੇ ਮੈਨੂੰ ਲੱਗਦਾ ਆਪਾਂ ਇਸ ਤੋਂ ਅੱਗੇ ਸ਼ਾਇਦ ਹੋਰ ਨਹੀਂ ਕਾਲਰ ਲੈ ਪਾਵਾਂਗੇ, ਸੋ ਮਾਫ਼ੀ ਚਾਹੁੰਦੇ ਹਾਂ ਜੇ ਤੁਸੀਂ ਫਿਰ ਅਗਲੇ ਪ੍ਰੋਗਰਾਮ 'ਚ ਕਰਿਓ, ਅਤੇ ਜਾਂ ਤੁਸੀਂ ਮੈਸੇਜ ਕਰ ਦਿਓ ਅਤੇ ਆਪਣੇ ਸਾਡੇ ਨਾਲ ਕਾਫ਼ੀ ਦੇਰ ਤੋਂ ਹੋਲਡ ਦੇ ਉੱਤੇ ਨੇ ਸਾਡੇ ਨਾਲ ਨੀਤੂ ਜੀ। ਹਾਂਜੀ ਨੀਤੂ ਜੀ, ਤੁਸੀਂ ਆਉਂਦੇ ਰਹੋ, ਅਤੇ ਬਾਕੀਆਂ ਦੇ ਅੱਗੇ ਬੇਨਤੀ ਆ ਵੀ ਪਲੀਜ਼ ਤੁਸੀਂ ਆਪਣਾ ਜਿਹੜਾ ਫੋਨ ਆ ਉਹ ਪਲੀਜ਼ ਮਿਊਟ ਦੇ ਉੱਤੇ ਕਰ ਲਓ, ਨਹੀਂ ਤਾਂ ਫਿਰ ਮੈਨੂੰ ਤੁਹਾਡੀ ਕਾਲ ਕੱਟਣੀ ਪੈ ਸਕਦੀ ਆ ਕਿਉਂਕਿ ਪਿੱਛੋਂ ਤੁਹਾਡੀ ਡਿਸਟਰਬੈਂਸ ਆ ਰਹੀ ਹੈ। ਹਾਂਜੀ ਨੀਤੂ ਜੀ,
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ
1: ਜੀ। ਸਤਿ ਸ਼੍ਰੀ ਅਕਾਲ
0: ਜੀ,
2: ਹਾਂਜੀ ਕੀ ਹਾਲ ਚਾਲ ਹੈ
1: ਜੀ? ਬਹੁਤ ਵਧੀਆ, ਤੁਸੀਂ
2: ਸੁਣਾਓ? ਹਾਂਜੀ ਵਧੀਆ ਵਧੀਆ। ਕ੍ਰਿਸ਼ਨਾ ਜੀ, ਜਿਹੜੇ ਤੁਸੀਂ ਕੁਲਚੇ ਦੀ ਗੱਲ ਕਰਦੇ ਹੋ ਨਾ, ਤੁਹਾਨੂੰ ਮੈਂ ਕੁਲਚੇ ਦੀ ਇੱਕ ਫਾਰਮ ਥੋੜਾ ਇੰਟਰੋਡਿਊਸ ਕਰਵਾਦਾ, ਸ਼ਾਇਦ ਤੁਸੀਂ ਖਾਧੀ ਹੋਵੇ। ਇੱਕ ਆਪਾਂ ਕੁਲਚੇ ਖਾਂਦੇ ਆ ਨਾ, ਇੱਕ ਨਾ ਇਹੋ ਰਾਂਦਾ ਕੁਲਚਾ ਹੁੰਦੇ ਚਨੇ ਆ, ਉਹਦੇ ਵਿੱਚ ਡਿਪ ਕਰਕੇ ਨਾ, ਤੇ ਉਹਦੇ ਉੱਤੇ ਪਿਆਜ
1: ਚਟਨੀ ਅੰਮ੍ਰਿਤਸਰੀ ਕੁਲਚਾ ਉਹ ਹੁੰਦਾ ਵਾ, ਕਿਉਂਕਿ ਉਹ ਸਿਰਫ ਅੰਮ੍ਰਿਤਸਰ ਚੋਂ ਮਿਲਦਾ ਵਾ, ਉਹਨੂੰ ਬੋ ਵਾਲਾ ਕੁਲਚਾ ਵੀ ਕਹਿੰਦੇ ਆ, ਉਹਨੂੰ ਭਿੱਜਾ ਕੁਲਚਾ ਵੀ ਕਹਿੰਦੇ ਆ, ਉਹਨੂੰ ਅੰਮ੍ਰਿਤਸਰੀ ਕੁਲਚਾ ਵੀ ਕਹਿੰਦੇ ਆ।
0: ਓਕੇ ਓਕੇ, ਇਹ ਨਹੀਂ ਮੈਨੂੰ ਪਤਾ ਸੀ।
1: ਆ ਜਿਹੜਾ ਦੂਜਾ ਵਾ ਇਹ ਅੰਮ੍ਰਿਤਸਰੀ ਕੁਲਚਾ ਬੇਸਿਕਲੀ, ਪਰ ਹੁਣ ਉਹਦੇ ਨਾਲ
0: ਜਿਵੇਂ ਤੰਦੂਰੀ ਜਿਹਾ ਨਾਨ
2: ਹੋ ਜਾਂਦਾ। ਹਾਂਜੀ
1: ਇਹ ਆਮ ਮਿਲ ਜਾਂਦਾ ਤਾਂ
2: ਕਿਸੇ ਇੰਡੀਅਨ ਹਾਂ ਗ੍ਰੋਸਰੀ ਸਟੋਰ ਤੋਂ ਚਨੇ ਤੁਸੀਂ ਘਰ ਬਣਾਓ, ਤੇ ਬਸ ਉਹਦੇ ਵਿੱਚ ਮਤਲਬ ਡਿਪ ਕਰ ਲਓ ਤੁਸੀਂ, 2 ਮਿੰਟ ਮਤਲਬ ਭਿੱਜ ਰਹਿਣ ਦਿਓ, ਫਿਰ ਉਹਦੇ ਉੱਤੇ ਸਾਰੀਆਂ ਸੌਸਿਸ ਵਗੈਰਾ ਜਿੱਦਾਂ ਦਹੀਂ, ਘਰ ਦੀ ਚਟਨੀਆਂ, ਪਿਆਜ, ਉਹ ਬੜਾ ਮਜ਼ਾ ਆਉਂਦਾ ਮੈਡੀਕਲ ਜੀ ਦੇ ਕਰੇ।
1: ਉਹ ਹਰ ਕੋਈ ਨਹੀਂ ਖਾ ਸਕਦਾ,
2: ਹਰ ਚੀਜ਼ ਨੂੰ ਵਧੀਆ ਲੱਗਣਾ, ਮਤਲਬ ਤੋੜ ਕੇ ਨੀ ਖਾਣਾ ਪੈਂਦਾ, ਕਈਆਂ ਨੂੰ ਏਦਾਂ ਹੁੰਦਾ ਨੀ ਜਦੋਂ ਤੱਕ ਤੋੜ ਕੇ ਚਨੇ ਨਾਲ ਨਾ ਖਾਓ, ਨਾ ਲੱਸੀ ਨਾ ਪੀਓ, ਹਨਾ ਕੁਛ ਏਦਾਂ, ਮਤਲਬ ਜੇ ਉੱਦਾਂ ਵੀ ਖਾਓ ਹਾਂ ਆਪਣਾ ਆਪਣਾ ਟੇਸਟ ਹੈ। ਤੇ ਇੱਕ ਤੁਸੀਂ ਕਹਿ ਰਹੇ ਸੀਗੇ ਕਿ ਲਾਈਨ ਲੱਗੀ ਹੋਵੇ ਨਾ ਤਾਂ ਕਿਸੇ ਚੀਜ਼ ਦੀ ਚਾਟ ਪਾਵੜੀ, ਤੁਸੀਂ ਕਿੱਧਰ ਜਾਓਗੇ? ਤੇ ਐਜ਼ ਯੂਜ਼ੁਅਲ ਹਨਾ, ਤੁਹਾਨੂੰ ਪਤਾ ਹੀ ਹੈ ਕੁੜੀਆਂ ਚਿੜੀਆਂ ਤਾਂ ਕਿੱਥੇ ਜਾਂਦੀਆਂ ਨੇ, ਗੋਲਗੱਪੇ ਵਾਲੀ ਭੱਜਦੀਆਂ ਨਾ, ਤੇ ਗੋਲਗੱਪੇ ਵੱਲ ਜਾਵਾਂਗੇ। ਰੀਸੈਂਟਲੀ ਨਾ ਅਸੀਂ ਲਾਸਟ ਵੀਕ ਹੀ ਕਿੱਥੇ ਗੋਲਗੱਪੇ ਖਾਧੇ, ਤੇ ਇੰਨਾ ਕੁ ਪਾਣੀ ਸਵਾਦ ਨੀ, ਤਾਂ ਨੋਰਮਲੀ ਕੀ ਹੁੰਦਾ ਪਲੇਟ ਜੀ ਦੇ ਦਿੰਦੇ ਆ ਨਾ, ਤੇ ਪਾਣੀ ਹਰ ਜਗ੍ਹਾ ਦਾ ਟੇਸਟ ਨੀ ਹੁੰਦਾ ਹਨਾ, ਤੇ ਉਹ ਪਾਣੀ ਕੁਝ ਖੜ ਕੇ ਖਾਧੇ ਨਾ, ਇੱਕ ਤਾਂ ਉਹ ਫੀਲਿੰਗ ਵਧੀਆ ਆ ਗਈ। ਉਹ ਜਦੋਂ ਉਹਨੇ ਕਿਹਾ ਨਾ ਕਿ ਅਸੀਂ $7 ਦਿੱਤੇ, ਉਹ ਕਹਿੰਦੇ ਥੋੜੇ 3 ਕੁ ਹੋਰ ਵੀ ਹੈਗੇ, ਹੋਰ ਜ਼ਿਆਦਾ ਸਵਾਦ ਲੱਗਣ ਗੋਲਗੱਪੇ, ਮੈਂ ਕਿਹਾ 3 ਹੈਗੇ ਇੰਨਾ ਮਜ਼ਾ, ਔਰ ਪਾਣੀ ਵੀ ਇੰਨਾ ਜ਼ਿਆਦਾ ਸਵਾਦ ਨਾ, ਮਤਲਬ ਜਿਹਨੂੰ ਕਹਿੰਦੇ ਨਾ ਮਜ਼ਾ ਆ ਗਿਆ। ਔਰ ਮੇਰਾ ਨੇਚਰ ਪਤਾ ਕੀ ਆ, ਮੈਨੂੰ ਕੋਈ ਵੀ ਚੀਜ਼ ਵਧੀਆ ਲੱਗਦਾ ਹੈ, ਕਿਸੇ ਨੂੰ ਮੈਨੂੰ ਨਾ ਉਹਨੂੰ ਐਪਰੀਸ਼ੀਏਟ ਕਰਨਾ, ਉਹਨੂੰ ਤਾਂ ਮੈਂ ਕਹਿ ਹੀ ਦਿੱਤਾ ਕਿ ਤੁਸੀਂ ਬੜਾ ਵਧੀਆ। ਫਿਰ ਨਾ ਮੈਂ ਮਤਲਬ ਜਿਹੜੇ ਕਾਰਡ ਹੁੰਦੇ ਆ ਨਾ, ਜਿਹੜੇ ਬਣਾਉਂਦੇ ਟਰਵਰ ਟੈਕ ਵਾਲੇ ਹੁੰਦੇ ਆ ਨਾ, ਤੇ ਉਹ ਇੱਥੇ ਆਂਟੀ ਸੀਗੇ ਹਨਾ, ਤੇ ਮੈਂ ਲਾਈਨ 'ਚ ਲੱਗੀ, ਮੇਰੇ ਤੋਂ ਪਹਿਲਾਂ ਵੀ 2-3 ਜਾਣੇ ਸੀਗੇ, ਤੇ ਫਿਰ ਜਦੋਂ ਮੇਰੀ ਵਾਰੀ ਉਹ ਕਹਿੰਦੇ ਹਾਂਜੀ ਤੁਹਾਡਾ ਕੀ ਆਰਡਰ ਹੈ, ਮੈਂ ਕਿਹਾ ਮੈਂ ਆਰਡਰ ਨਹੀਂ ਕਰਨਾ, ਮੈਂ ਇਹ ਕਹਿਣ ਆਈ ਹਾਂ ਵੀ ਤੁਹਾਡੀ ਗੋਲਗੱਪੇ ਇੰਨੇ ਕੁ ਜ਼ਿਆਦਾ ਸਵਾਦ ਨਾ, ਮਤਲਬ ਡਾਈਜੈਸ਼ਨ ਵਾਲੇ ਇੰਨਾ ਮਜ਼ਾ ਆ ਗਿਆ ਨਾ, ਅਸੀਂ ਹੁਣ ਦੁਬਾਰਾ ਫਿਰ ਜਲਦੀ ਆਵਾਂਗੇ। ਮਤਲਬ ਇੱਕ ਪੱਲ ਹੀ ਸੋਚਣ ਲੱਗ ਗਏ ਵੀ ਹੈ ਵੀ ਤਾਰੀਫ ਕਰਨ ਲਈ ਇੰਨੀ ਦੇਰ ਖੜੀ ਸੀ, ਤੇ ਨਹੀਂ ਸਰ ਬੜਾ ਬੜੇ ਵਧੀਆ ਸੀਗੇ, ਕਿਸੇ ਕਿਸੇ ਦੇ ਬੜੇ ਵਧੀਆ ਆਉਂਦੇ ਆ। ਤੇ ਹਾਂਜੀ ਤੇ ਹਾਂਜੀ ਤੇ ਮੇਨ ਜਿਹੜੀ ਅੱਜ ਵੀਰ ਜੀ, ਮੈਂ ਸੱਚੀ ਗੱਲ ਜਿਹੜੀ ਮੇਰੀ ਦਿਲ ਤੋਂ ਫੀਲ ਹੋਈ ਹੈ, ਚੰਗਾ ਮੈਂ ਉਹਦੇ ਨਾਲ ਰਿਲੇਟਡ ਸ਼ੇਅਰ ਕਰਨਾ ਹੈਗਾ ਉਹ ਚੀਜ਼ ਨਾ। ਉਸ ਤੋਂ ਪਹਿਲਾਂ ਕਿਸੇ ਲਈ ਹੋ ਸਕਦਾ ਕਿ ਉਹ ਨੋਰਮਲ ਹੋਵੇ ਹਨਾ, ਕੀ ਲਾ ਕੋਈ ਵੱਡੀ ਗੱਲ ਨਹੀਂ ਹੈਗੀ ਹਨਾ, ਪਰ ਮੇਰੇ ਲਈ ਉਹ ਬਹੁਤ ਵੱਡੀ ਗੱਲ ਹੈਗੀ ਆ। ਪਰ ਉਸ ਤੋਂ ਪਹਿਲਾਂ 2 ਲਾਈਨਾਂ ਇਹਦੇ ਨਾਲ ਹੀ ਰਿਲੇਟਡ ਹੈ, ਕਿਉਂਕਿ ਫਰਾਈਡੇ ਦਾ ਦਿਨ ਹੈ ਨਾ, ਓਬਵੀਅਸ ਮਾਹੌਲ ਵੀ ਬਣਨਾ ਚਾਹੀਦਾ ਉਦਾਂ ਦਾ ਨਾ। ਹਾਂਜੀ, ਮੁਜੀ ਤੂਨੇ ਮਾਲਿਕ ਬਹੁਤ ਦੇ ਦਿਆ ਹੈ, ਮੁਝੇ ਤੂਨੇ ਮਾਲਿਕ ਬਹੁਤ ਹੀ ਦੀ।

0: तेरी इस मोहब्बत ने पागल किया है, तेरा शुक्रिया है, तेरा शुक्रिया है। हाँ जी, ए शुकराना परमात्मा
1: बहुत
0: वालों मैं ओवी कर रही हां।
1: जी, बहुत
0: ਵੀਰ ਜੀ,
1: ਵਧੀਆ।
0: ਐਕਚੁਅਲੀ ਨਾ ਸਾਡਾ ਨਾ 1 month ਤੋਂ ਨਾ ਤੁਹਾਨੂੰ ਦੱਸਿਆ ਸੀ ਬਾਥਰੂਮ ਰੈਨੋਵੇਟ ਹੋ ਰਿਹਾ ਨਾ, ਤੇ ਐਕਚੁਅਲੀ ਕਈ ਵਾਰੀ ਕੀ ਹੁੰਦਾ ਨਾ, ਨਹੀਂ ਮੈਂ ਤੁਹਾਨੂੰ ਦੱਸਦੀ ਹਾਂ ਕਿਹੜੀ ਕਿਹੜੀ ਚੀਜ਼ਾਂ ਐਕਚੁਅਲੀ ਕਈ ਵਾਰੀ ਇਨਸਾਨ ਕੋਲ ਹੁੰਦਾ ਹੈ ਨਾ, ਇਨਸਾਨ ਨੂੰ ਲੱਗਦਾ ਕੀ ਹੈ ਵੱਡੀ ਗੱਲ ਹੈ ਨਾ। ਅਸੀਂ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀ ਨਾ, ਓਬਵੀ ਸਾਡੇ ਨਾ ਇੱਕ ਟਾਇਲਟ ਸੀਗੀ ਨਾ,
1: ਜੀ
0: ਤਾਂ ਸਾਨੂੰ ਹੋਇਆ ਕਿ ਇਹ ਕਦੋਂ ਹੀ ਚੀਜ਼ਾਂ ਬਣਨਗੀਆਂ ਨਾ, ਕਿਉਂਕਿ ਓਬਵੀ ਤੇ ਅਗਲਾ ਕਹਿੰਦਾ ਕਈ ਵਾਰ ਘਰ ਹੁੰਦਾ ਆਪਣੇ ਲਈ ਕੀ ਗੱਲ ਹੈ। ਵੀਰ ਜੀ, ਮਤਲਬ ਉਹ ਟਾਈਮ ਦੇ ਵਿੱਚ ਜਿਹੜਾ ਵਿਚ ਰਿਹਾ ਕਿ ਅਸੀਂ ਜਿਹੜਾ ਕੰਮ ਕਰਵਾਇਆ ਨਾ, ਮਤਲਬ ਰੀਅਲੀ ਬੜਾ ਹਾਰਡ ਲੱਗਦਾ ਉਹ ਨਾ। ਔਰ ਉਸ ਤੋਂ ਬਾਅਦ ਨਾ ਜਿਹੜਾ ਪੋਰਟੇਬਲ ਚੀਜ਼ਾਂ ਹੁੰਦੀ, ਜਿੱਦਾਂ ਸ਼ਾਵਰ, ਤੁਹਾਡੀ ਟਾਇਲਟ ਸੀਟ ਹੁੰਦੀ ਹੈ ਹਨਾ, ਉਹ ਬਾਹਰ ਹੁੰਦਾ, ਤਾਂ ਉਹਦੇ ਵਿੱਚ ਨਾ ਐਕਚੁਅਲ ਦੇ ਵਿੱਚ ਮੈਂ ਫੀਲ ਕਰ ਰਹੀ ਹਾਂ ਕਿ ਰੱਬ ਨੇ ਸਾਨੂੰ ਕਿੰਨੀਆਂ ਨਿਹਮਤਾਂ ਦਿੱਤੀਆਂ ਹੁੰਦੀਆਂ, ਆਪਾਂ ਇੰਨੀ ਗਿਲੇ ਸ਼ਿਕਵੇ ਕਰਦੇ ਹਾਂ। ਉਦੋਂ ਐਕਚੁਅਲ 'ਚ ਪਤਾ ਲੱਗ ਰਿਹਾ ਸੀ ਇਹ ਚੀਜ਼ਾਂ ਸਾਡੇ ਕੋਲ ਕਿੰਨੀਆਂ ਨੇ, ਆਪਾਂ ਉਦੋਂ ਸ਼ੁਕਰਾਨਾ ਕਰਦੇ ਨਹੀਂ ਆ ਹਨਾ, ਕਿ ਆਪਾਂ ਨੂੰ ਜੋ ਨਹੀਂ ਮਿਲਦਾ ਆਪਾਂ ਉਹਦੇ ਵਿੱਚ ਕਹਿੰਦੇ ਹਾਂ ਇਹ ਨਹੀਂ ਹੋਇਆ ਉਹ। ਔਰ ਤੁਸੀਂ ਦੇਖੋ ਜੇ ਤੁਸੀਂ ਹੱਥ ਵੀ ਧੋਣੇ ਆ ਨਾ, ਉਹ ਨਿੱਕਾ 'ਚ ਸਾਡਾ ਡੋਂਗਾ ਸੀਗਾ ਜਿਸ 'ਚ ਅਸੀਂ ਹੱਥ ਧੋਂਦੇ ਸੀਗੇ, ਮਤਲਬ ਹੁਣ 2 vanities ਹੋ ਗਈਆਂ, ਤਾਂ ਮਤਲਬ ਹੁਣ ਇੱਦਾਂ ਲੱਗ ਰਿਹਾ 2 toilet, ਸਾਰਾ ਕੁਛ ਨਵਾਂ, ਮਤਲਬ ਇੱਦਾਂ ਲੱਗ ਰਿਹਾ। ਮੈਂ ਤਾਂ ਨਾ ਕੱਲ ਰੂਹਾਨੀ ਨੂੰ ਇਹਨਾਂ ਨੂੰ ਕਿਹਾ ਕਿ ਤੁਸੀਂ ਨਾ ਇਹਦੇ ਪੈਰ ਧਵਾਓ ਪਹਿਲਾਂ ਹਨਾ, ਕੰਨਿਆ ਜਿੱਦਾਂ ਆਪਾਂ ਕੰਜਕ ਬੋਲਦੇ ਹਾਂ, ਮੈਂ ਕਿਹਾ ਇਹਦੀ ਵਾਸ਼ ਵਿੱਚ ਪੈਰ ਧਵਾਓ, ਤੇ ਮੈਂ ਲਿਟਰਲੀ ਮਤਲਬ ਮੈਂ ਮੱਥਾ ਹੀ ਟੇਕਿਆ, ਮੈਂ ਕਿਹਾ ਮਤਲਬ ਕੀ ਵਾਕਈ ਚੀਜ਼ ਹੈਗੀ ਕਿ ਸਾਡੇ ਕੋਲ ਆ ਇਹੋ ਜਿਹੀਆਂ ਚੀਜ਼ਾਂ ਬਣਦੀਆਂ ਨੇ, ਕਿ ਕਿੰਨੀ ਜ਼ਿਆਦਾ ਮਤਲਬ ਇਹ ਖੁਸ਼ੀ ਵਾਲੀ ਮਤਲਬ ਗੱਲ ਲੱਗਦੀ ਹੈਗੀ ਹੈ। ਨੀ ਇੰਨੇ ਟਾਈਮ ਦਾ ਅਸੀਂ ਟਰੈਵਲ ਕਰ ਰਹੇ ਸੀਗੇ ਹਨਾ, ਤੇ ਆਪਾਂ ਨੂੰ ਨੋਰਮਲ ਲੱਗਦਾ ਹੁੰਦਾ ਹੈ ਨਾ ਕਈ ਵਾਰੀ ਕੋਈ ਚੀਜ਼ ਹੁੰਦੀ ਹੈ ਕਿ ਨਹੀਂ ਕੀ ਫਰਕ ਪੈਂਦਾ ਹੈਗਾ, ਬਟ ਸੀਰੀਅਸਲੀ ਮਤਲਬ ਮੈਨੂੰ ਬਹੁਤ ਇਸ ਚੀਜ਼ ਦੀ ਖੁਸ਼ੀ ਹੋ ਰਹੀ ਹੈ, ਬੱਚੇ ਬਹੁਤ ਖੁਸ਼ ਨੇ ਕਿ ਹਾਂ ਕਿ ਕੰਪਲੀਟ ਹੋ ਗਿਆ, ਤੇ ਇਹ ਚੀਜ਼ ਮੈਨੂੰ ਹਾਂਜੀ। ਉਹ ਕੱਲ ਹੀ ਤੁਸੀਂ ਜਿੱਦਾਂ ਗੱਲ ਕਰ ਰਹੇ ਸੀ ਨਾ ਹੁਣੀ ਕਿ ਕਿਹੜੀ ਚੀਜ਼ ਆਪਣੀ ਨਵੀਂ ਤਾਜ਼ਾ ਤਾਜ਼ਾ ਹੋਈ ਹੋਵੇ, ਔਰ ਅੱਜ ਹੀ ਉਹਨਾਂ ਨੇ ਪੋਰਟੇਬਲ ਲੈ ਕੇ ਜਾਣੇ ਆ, ਤੇ ਕੱਲ ਹੀ ਰਾਤ ਤੋਂ ਮਤਲਬ ਸਾਡੇ ਮਤਲਬ ਸ਼ੁਰੂ ਹੋਏ ਨੇਗੇ ਹਨਾ, ਤੇ ਇੱਕ ਅਲੱਗ ਜੀ ਮਤਲਬ ਹੈਗੀ ਆ। ਤਾਂ ਹੀ ਕਹਿੰਦੇ ਆ ਪਰਮਾਤਮਾ ਨੇ ਸਾਨੂੰ ਬੜਾ ਕੁਛ ਦਿੱਤਾ, ਕਈ ਵਾਰੀ ਆਪਾਂ ਸੋਚਦੇ ਨੀ ਅੱਛਾ ਆ ਨੀ ਮਿਲਿਆ ਨੀ ਕੀਤਾ ਹੈਗਾ, ਤੇ ਥੈਂਕ ਯੂ ਸੋ ਮਚ ਪਰਮਾਤਮਾ ਸਾਨੂੰ ਇੰਨਾ ਕੁਛ ਦੇਣ ਦੇ ਲਈ। ਆ ਚੀਜ਼ ਸ਼ੇਅਰ ਕਰਨੀ
1: ਬਹੁਤ ਵਧੀਆ, ਬਹੁਤ ਵਧੀਆ ਮੈਗਲ,
2: ਸੋ ਸਵੀਟ।
1: ਚਲੋ ਇਹ ਜਦ ਕੋ ਜਿਹੜੀ ਚੀਜ਼ ਦੀ ਅਣਹੋਂਦ ਹੁੰਦੀ ਆ ਉਹੀ ਦੱਸ ਸਕਦਾ ਨਾ। ਚਲੋ ਆਪਾਂ ਤੇ ਵੀ ਨਹੀਂ ਕਹਿ ਸਕਦੇ ਵੀ ਤੁਸੀਂ ਮਤਲਬ ਖੂਬ ਖੂਬ ਵਰਤੋ,
2: ਖੂਬ ਵਰਤੋ, ਖੁਸ਼ੀ ਸੇ ਵਰਤੇ।
1: ਹਾਂ, ਖੁਸ਼ੀ ਬਣੀ ਰਹੇ ਇਸੇ ਤਰ੍ਹਾਂ ਨਿੱਕੇ ਨਿੱਕੇ ਚੀਜ਼ਾਂ ਜਿਹੜੀਆਂ ਜਿਹੜੀਆਂ ਮਿਸਿੰਗ ਹੁੰਦੀਆਂ ਜਦੋਂ ਸਾਨੂੰ ਮਿਲ ਜਾਂਦੀਆਂ ਫਿਰ ਪਤਾ ਲੱਗਦਾ।
2: ਦੈਟ ਇਜ਼ ਰਾਈਟ। ਹਾਂ, ਮਤਲਬ ਇਨਕਨਵੀਨੀਅੰਸ ਹਟੇ ਤਾਂ ਕਿੰਨੀ ਖੁਸ਼ੀ ਹੁੰਦੀ ਹੈ ਨਾ। ਇਨਕਨਵੀਨੀਅੰਸ ਹੁੰਦੀ ਵੈਸੇ ਇੱਦਾਂ ਦੀ ਚੀਜ਼ਾਂ ਦੀ ਹੀ ਹੈ।
1: ਦੇਖੋ ਕਈ ਵਾਰੀ ਨਾ ਮੈਂ ਜਦੋਂ ਆ ਜਾਈਦਾ ਵਾ ਅਪਾਰਟਮੈਂਟਾਂ ਦੇ ਵਿੱਚ ਜਾਂ ਕਿਤੇ ਮੰਨ ਲਓ ਛੋਟੇ ਘਰਾਂ 'ਚ, ਅਤੇ ਉੱਥੇ ਵੇਖੀਦਾ ਵਾ ਵੀ ਉਹ ਛੋਟੇ ਛੋਟੇ ਜਿਹੀ ਰੂਮ ਆ।
2: ਹਾਂ ਬਿਲਕੁਲ,
1: ਹੈ ਨਾ, ਬਹੁਤ ਛੋਟੀ ਜਿਹੀ ਥਾਂ ਦੇ ਵਿੱਚ ਹੀ ਉਹਨਾਂ ਨੇ ਸਿਰਫ ਬੈੱਡ ਲੱਗਣ ਜੋਗੀ ਥਾਂ ਹੈ।
2: ਹਾਂ, ਮਤਲਬ ਬੈੱਡਰੂਮ ਹੈ ਤਾਂ ਉਹਨਾਂ ਨੇ ਪੂਰਾ ਕੀਤਾ ਹੈ, ਜ਼ਾਹਿਰ ਕਿ ਬੈੱਡਰੂਮ ਹੀ ਹੈ।
1: ਟੇਬਲ ਕਿ ਜਿਹੜਾ ਸਿਰਫ ਬੈੱਡ ਹੁੰਦਾ ਹੈ ਨਾ, ਜਾਂ ਸਿੰਗਲ ਬੈੱਡ ਲੱਗਣ ਜੋਗੀ ਥਾਂ ਹੈ, ਜਾਂ ਪੂਰੀ ਹੈ ਤਾਂ ਸਿਰਫ ਉਹ ਮੰਜਾ ਹੀ ਆਉਂਦਾ ਸਾਈਡ 'ਤੇ, ਸਿਰਫ ਤੁਸੀਂ ਲੰਘ ਸਕਦੇ ਹੋ। ਅਤੇ ਉੱਥੇ ਵੀ ਤਾਂ ਵੇਖੋ ਇੱਕ ਪਰਿਵਾਰ ਪੂਰਾ ਗੁਜ਼ਾਰਾ ਕਰ ਰਿਹਾ ਹੁੰਦਾ।
2: ਬਿਲਕੁਲ,
1: ਅਤੇ ਆਪਾਂ ਰੱਜਦੇ ਹੀ ਨਹੀਂ ਆ ਕਿ ਕਹਿੰਦੇ ਵੀ ਹੋਰ ਵੱਡਾ, ਹੋਰ ਵੱਡਾ, ਮਤਲਬ ਇਕੱਲੇ ਇਕੱਲੇ ਦੇ ਲਈ।
2: ਹਾਂ, ਕਈ ਲੋਕ ਹਨ ਘਰਾਂ 'ਚ ਸ਼ੇਅਰਿੰਗ 'ਚ ਰਹਿੰਦੇ ਆ, ਪ੍ਰੋਪਰ ਫੈਮਿਲੀਜ਼ ਹੁੰਦੀਆਂ, ਬਟ ਸਟਿਲ
1: ਕਈ ਕਿੱਦਾਂ ਕਿੱਦਾਂ ਦੀਆਂ ਚੀਜ਼ਾਂ ਪਿਛਲੇ ਦਿਨ ਇੱਕ ਕੋਈ ਸੁਣ ਜਾ ਰਿਹਾ ਕਿ ਉਹਨਾਂ ਆਪਣੇ ਬਜ਼ੁਰਗਾਂ ਨੂੰ, ਉਹਨਾਂ ਨੇ ਕਿਹਾ ਉਹ ਸਾਰਾ ਟੱਬਰ ਇੱਥੇ ਹੀ ਰਹਿੰਦਾ, ਤਾਂ ਉਹਨਾਂ ਆਪਣੇ ਬਜ਼ੁਰਗਾਂ ਨੂੰ ਕਿਹਾ ਵੀ ਤੁਸੀਂ ਉੱਧਰ ਜਾ ਕੇ ਰਹਿ ਲਓ ਵੀ ਸਾਡੇ ਰੂਮ ਘੱਟ ਆ। ਅਤੇ ਰੂਮ ਘੱਟ ਕਿਹੜੀ ਸੈਂਸ ਦੇ ਵਿੱਚ ਆ ਵੀ ਉਹ ਇਕੱਲੇ ਇਕੱਲੇ ਸੌਣ ਲਈ ਨਹੀਂ ਹੈਗੀ ਥਾਂ, ਮਤਲਬ ਵੈਸੇ ਰੂਮ ਵੈਸੇ ਹੁੰਦੇ ਹੀ ਘਰਾਂ 'ਚ, ਇੱਥੇ ਪਰਿਵਾਰ ਵੀ ਕਿੱਡੇ ਕਿਆ, ਪਰ ਇਕੱਲੇ ਇਕੱਲੇ ਸੌਣ ਲਈ, ਮਤਲਬ ਵੀ ਜਿੱਦਾਂ ਮੰਨ ਲਓ ਜੇ ਦੋ ਬੱਚੇ ਤਾਂ ਦੋਵਾਂ ਨੇ ਇਕੱਲੇ ਇਕੱਲੇ ਸੌਣਾ,
2: ਵੱਖੋ ਵੱਖਰਾ ਚਾਹੀਦਾ।
1: ਹਾਂ, ਅਤੇ ਇੱਕ ਜਿਹੜਾ ਉਹ ਰਿਜ਼ਰਵ ਰਹੂਗਾ ਆਏ ਗਏ ਦੇ ਲਈ, ਅਤੇ ਤੁਸੀਂ ਉੱਧਰ ਜਾ ਕੇ ਰਹਿ ਲਓ। ਸੋ ਸਾਡੇ ਮਤਲਬ ਘਰ ਵੱਡੇ ਹੁੰਦੇ ਜਾਂਦੇ ਆ, ਅਤੇ ਥਾਵਾਂ ਘਰਾਂ ਦੇ ਵਿੱਚ ਹੈ ਨਹੀਂ ਆ। 295 ਤੁਸੀਂ ਆਉਂਦੇ ਰਹੋ ਜੀ, 295 ਤੁਸੀਂ ਆਉਂਦੇ ਰਹੋ ਇਸ
3: ਟਾਈਮ
1: ਜੀ। ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਮੈਂ ਅਮਨ ਬੋਲ ਰਹੀ ਹਾਂ ਜੀ, ਲੱਗਿਆ ਸੀ ਬਾਈ।
1: ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ
3: ਜੀ, ਠੀਕ ਠਾਕ
1: ਜੀ? ਜੀ ਬਹੁਤ ਵਧੀਆ
3: ਜੀ। ਅੱਜ ਨਾ ਸਾਡੀ ਫਸਟ ਕੋਸ਼ਿਸ਼ ਹੈ, ਜੈਗੀ ਨਾ ਜਗਫਤਿਹ ਛੋਟਾ ਉਹ ਪੰਜਾਬੀ ਬੋਲਦਾ ਤੇ ਉਹਨੇ ਨਾ ਕੁਛ ਸੁਣਾਉਣਾ ਆ।
1: ਓਕੇ ਓਕੇ, ਜਾਂਦਾ ਸਕੂਲ?
3: ਹਾਂਜੀ, ਉਹ ਕਿੰਡਰ ਜਾਂਦਾ ਆ।
1: ਅੱਛਾ, ਕਿੰਡਰ ਛੁੱਟੀਆਂ ਲੈ?
3: ਹਾਂਜੀ, ਉਹਨੂੰ ਜਿੱਦਾਂ 2 ਦਿਨ ਹੀ ਜਾਂਦਾ, 4 year ਕਿੰਡਰ ਹੈ ਜਿਹੜਾ।
1: ਓਕੇ छोटा ना केड़ा तुहाडा की क्या करिए तुहानू
2: वेरी
1: गुड तुम तो बड़िया प्यारिया गल कर लग पे हो कदों को वड्डे होए भला कदों वड्डे होए ही गुरबाज आलिया एंड अरबाज ओके
2: बड़े राइमिंग वर्ड आले दोस्त रखे है
1: गुड यार बड़े वधिया तुसीं ते
2: किंडर वधिया लगदा वधिया लगदा किंडर जाना
1: रेत च खेड दें पापा टिड्डी गोल गोल रोटी रोटी गोल गोल फतेह दी गल्लां गोल मोल
2: गोल मोल है
1: होर की
4: पंखा चलता है पीछे बेबी सोता है सोते सोते भूख लगी कालो बेटा
2: मामा गंजा करता है
1: वेरी नाइस यार
2: वेरी गुड
1: बढ़िया गल आ गई तुम वेरी नाइस
3: थैंक
1: यू जी थैंक यू तुम इन मेहनत कर बच्चा पुश कर चीज हौली हौली जरूर बच्चे नूं कितने ना कितने जरूर पे ऑफ कर दिया झाका खुलदा बच्चे दा थैंक यू तुहाडा तुसीं पंजाबी भी बोलन लाया ते तुसीं नाल हुण कॉल भी करा रहे हो थैंक यू तुहाडा ते सोहणी सोहणी धुप ते कहिंदे कि नाल सुणने आ रेडियो ते नाल चाह ते गाने पए मैसेज इहनां दा पुराना ही हुण ते मैनूं लगदा इहनां ने तड़का तुड़का भी कट लिया होना
2: ओके ओके ओके हैप्पी तड़का टू यू
1: हां जी सैम साहब कहिंदे वी सुख हंडाउणा होवे गुसलखाना भी
2: वाह क्या बात
1: हां जी वेखो दुआवां दे रहे ने समी साहब ते इन्हां नालों बेहतर होर केड़ा जान सकदा इन्हां ने भी पिछे जे वाहवा ही पैसे लाए बड़े हाँ काफ़ी इन्हां नूं भी दिक्कत रही इस चीज़ की
2: टॉयलेट की
1: हाँ काफ़ी इन्हां दे आ गई ही समस्या कोई
2: ओके
1: प्रौहणे आए ही तो फिर इन्हां नूं प्रॉब्लम आनी शुरू हो गई
2: ओके ओके आई अंडरस्टैंड इट्स फाइन
1: हाँ हुण बंदा रोऊगा तो फिर ही समझोगे कहते आई लाइक न्यूट्री कुलचा एज वैल फ्रॉम अमृतसर न्यू रेलवे स्टेशन न्यूट्री कुलचे की वैसे ऑप्शन नहीं पर चलो ठीक है
2: जो उन्होंने पसंद है ना पिज्जा कुलचा असं बहुत बंक मार के खादा जलंधर एक ही रेहड़ी है जितों मिलता
1: ਜਿਹੜੇ ਜਿਹੜੇ ਉਹ ਸ਼ਹਿਰਾਂ ਦੇ ਵਿੱਚ ਉਹ ਹੁੰਦੇ ਨਾ ਛੋਟੇ ਛੋਟੇ ਜਿਹੜੀਆਂ ਦੁਕਾਨਾਂ ਵਾਲੇ ਦੁਕਾਨਦਾਰ ਸ਼ੋਰੂਮ ਵਾਲੇ ਤੇ ਉਹਨਾਂ ਦਾ ਤੇ ਪੱਕੇ ਹੀ ਇਹੋ ਜਿਹੇ ਹੀ ਹੁੰਦੇ ਨਾ, ਹੁਣ ਤੇ ਚਲੋ ਬਦਲੀਆਂ ਹੋਣਗੀਆਂ ਉਹਨਾਂ ਦੀਆਂ ਆਦਤਾਂ, ਪਰ ਉਹਨਾਂ ਦੇ ਤੇ ਇਹੋ ਹੀ ਲੰਚ ਲੁੰਚ ਹੁੰਦੇ ਨਾ, ਕੁਲਚੇ ਫੜਾਏ ਓਏ
2: ਸਹੀ ਗੱਲ ਹੈ। ਅੱਛਾ ਅਗਲੇ ਨੂੰ ਵੀ ਪਤਾ ਹੁੰਦਾ ਕਿ ਗਾਹਕ ਪੱਕਾ ਰੇੜੀ ਕੱਢਦਾ ਹੋਗਾ ਨਾ, ਉਹਨੇ ਹੋਰ ਐਕਸਟਰਾ ਬਾਜ ਕੁਲਚੇ ਗਰਮ ਹੈ ਉਹਨੇ ਜਾਣ ਕੇ ਬਾਜਾ ਉੱਚੀ ਮਾਰਨੀ ਹੈ ਕਿ ਬੰਦਾ ਕਿਤੇ ਇੱਧਰ ਉੱਧਰ ਬਿਜ਼ੀ ਹੈ ਤੇ ਬਾਹਰ ਆ ਜਾਏ ਆਰਡਰ ਦੇ ਦੇ
1: ਹਰੀ ਮਿਰਚੀ ਦਾ ਪੇਜ। ਕਹਿੰਦੇ ਇੱਕ ਦੋਖੇ ਸੇ ਹੀ ਹਿਲ ਜਾਤੀ ਹੈ ਜ਼ਮੀਨ ਐਤਬਾਰ ਕੀ ਸਾਹਿਬ, ਜ਼ਿੰਦਗੀ ਤਬਾਹ ਕਰਨੇ ਕੇ ਲੀਏ ਭੂਕੰਪ ਆਏ ਇਹ ਜ਼ਰੂਰੀ ਤੋਂ ਨਹੀਂ।
2: ਵਾਹ ਵਾਹ ਵਾਹ, ਬੜਾ ਧਰਤੋ ਧਰਤੀ ਸ਼ੇਰ ਸੀ।
1: ਥੈਂਕ ਯੂ, ਮੈਂ ਤੇ ਆਪ ਹਿੱਲ ਗਿਆ। ਭਿੱਜਾ ਕੁਲਚਾ ਕਹਿੰਦੇ ਕਿ ਐਨੀ ਟਾਈਮ ਡੇ ਔਰ ਨਾਈਟ ਅੰਮ੍ਰਿਤਸਰ ਦਾ ਓਨਲੀ।
2: ਓਕੇ, ਹੁਣ ਤਾਂ ਜਾਣਾ ਪਏਗਾ ਅੰਮ੍ਰਿਤਸਰ ਜਦੋਂ ਗਏ ਨਾ।
1: ਤੇ ਦੇਸ਼ ਬੰਧੂ ਭਾਰਦਵਾਜ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਤੇ ਹੈਪੀ ਵਾਲਾ ਵੀਕਐਂਡ ਅਹੈਡ, ਤੇ ਬਹੁਤ ਮਿਹਰਬਾਨੀ ਰੇਡੀਓ ਹਾਂਜੀ ਜਿੰਦਾਬਾਦ, ਤੇ ਥੈਂਕ ਯੂ ਤੇ ਆਪਣਾ ਕਰਨ ਜੀ ਬਹੁਤ ਮਿਹਰਬਾਨੀ। ਤੇ ਰਜਿੰਦਰ ਬਾਬਾ ਜੀ ਕਹਿੰਦੇ ਕਿ ਸ਼ੁੱਕਰਵਾਰ ਦੇ ਦਿਨ ਦੀਆਂ ਵਧਾਈਆਂ, ਸਭ ਖੁਸ਼ ਰਹਿਣ, ਤੰਦਰੁਸਤ, ਚੜ੍ਹਦੀ ਕਲਾ ਦੇ ਵਿੱਚ ਰਹਿਣ। ਅਮਨ ਸੋਤਾ ਜੀ ਕਹਿੰਦੇ ਨੇ ਕਿ ਇਹ ਕਹਾਵਤ ਵੀ ਤਾਈਓ ਬਣੀ ਆ ਭਾਜੀ ਕਿ ਭਿੰਡੀ ਤੋਰੀ ਲਾਲ ਕਰੇਲਾ, ਜਿੱਥੇ ਜਾਂਦੇ ਉੱਥੇ ਹੀ ਮੇਲਾ, ਸਮਥਿੰਗ ਸਮਥਿੰਗ ਇੱਦਾਂ ਹੀ ਇੱਦਾਂ ਉਦਾਂ ਉਦਾਂ ਵਿਹਲਾ ਵਿਹਲਾ ਕੱਦੂ ਵਿਹਲਾ।
2: ਵਾਹ,
1: ਓਕੇ, ਥੈਂਕ ਯੂ। ਆ ਕੱਦੂ ਮੈਂ ਆਪੇ ਵਿਹਲਾ ਕੀਤਾ, ਬਾਕੀ ਸੋਤਾ ਸਭ ਠੀਕ ਹੈ। ਤੇ ਗੁਰਵਿੰਦਰ ਜੀ ਕਹਿੰਦੇ ਨੇ ਕਿ ਅਲਾਦੀਨ ਦਾ ਕਾਰਪੇਟ ਵੀ ਤੇ ਬੋਲਦਾ। ਹਾਂ, ਤੇ ਮੈਂ ਇਸੇ ਕਰਕੇ ਤੇ ਕਿਹਾ।
2: ਐਬਸੋਲੂਟਲੀ ਰਾਈਟ, ਐਬਸੋਲੂਟਲੀ ਰਾਈਟ।
1: ਤੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕਿ ਬਾਹਰ ਸਾਡੀ ਟੀ ਸ਼ਰਟ ਬੋਲੇ ਤੇ ਇਤਰਾਜ ਆ
2: ਵੀ
1: ਉਹਨਾਂ ਦੇ ਝਾੜੂ ਬੋਲੀ ਜਾਂਦੇ ਆ, ਉਹਨਾਂ ਦੇ ਕਾਰਪੇਟ ਬੋਲੀ ਜਾਂਦੇ ਆ, ਹੈਨਾ, ਉਹਨਾਂ ਦੇ ਕੁੱਤੇ ਬੋਲੀ ਜਾਂਦੇ ਆ।
2: ਹਾਂ, ਕੁੱਤੇ ਵੀ ਬੋਲ ਰਹੇ, ਚੂਹਾ ਬੋਲ ਰਿਹਾ, ਮਿੱਕੀ ਮਾਊਸ
1: ਚੂਹਾ ਬੋਲ ਰਿਹਾ ਵਾ, ਹੈਨਾ, ਰੈਟਟੂਈ ਚੂਹਾ ਹੀ ਆ, ਫਿਲਮ ਬਣਾ ਗਿਆ ਪੂਰੀ,
2: ਸ਼ੈਫ ਬਣ ਗਿਆ ਅਗਲਾ ਵੀ,
1: ਹੈਨਾ, ਇੰਨੀ ਫਿਲਮ ਵੇਚ ਗਿਆ ਉਹ। ਤੇ ਸਾਡੀ ਗੱਲਾਂ ਤੇ ਪਤਾ ਨਹੀਂ ਕਿਉਂ ਇਤਰਾਜ਼ ਹੁੰਦੇ, ਸਾਡੀ ਤੇ ਤਰੱਕੀ ਜਰ ਹੀ ਨਹੀਂ ਨਾ ਸਕਦੇ।
2: ਇਟਸ ਫਾਈਨ ਬ੍ਰੋ, ਇਟਸ ਫਾਈਨ, ਪੀਪਲ ਆਰ ਜੈਲਸ ਬ੍ਰੋ,
1: ਪੰਜਾਬੀ ਪੰਜਾਬੀ ਨੂੰ ਥਾਂ ਥਾਂ ਕਿਸਦਾ।
2: ਹਾਂਜੀ ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਕੀਤੀ ਤੁਸੀਂ।
1: ਅਸੀਂ ਤੇ ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਹੁੰਦੇ ਹਾਂ ਨਾ, ਸਾਨੂੰ ਕਹਿੰਦੇ ਹੁੰਦੇ ਸੀ ਇਹਨੂੰ ਜਾਓ ਇਹਨੂੰ ਫਾਂਡਾ ਕਰਾ ਕੇ ਲਿਆਓ, ਤੇ ਇੱਥੇ ਕਹਿੰਦੇ ਬੱਚੇ ਵਾਹ ਇਮੈਜੀਨੇਸ਼ਨ ਵੇਖੋ ਬੱਚੇ ਦੀ, ਸਾਡੀ ਕ੍ਰੀਏਟੀਵਿਟੀ ਦੇ ਉੱਤੇ ਮਰ ਮੁਰ ਗਈਆਂ।
2: ਆਹ ਵੀ ਗੱਲ ਠੀਕ ਹੈ,
1: ਸਾਡੇ ਕੋਈ ਇੱਦਾਂ ਦੀ ਕੋਈ ਕਰ ਵੀ ਦੇਵੇ ਕਿਤੇ, ਤੂੰ ਕਹਿੰਦੇ ਹੁੰਦੇ ਜਾਓ ਅੱਜ ਨਾ ਟਾਈਮ ਕੱਢ ਕੇ ਸ਼ਾਮੀ ਦਾ ਥੋੜ੍ਹਾ ਕਰਾ ਲਿਆਓ।
2: ਅੱਛਾ, ਆਸੇ ਪਾਸੇ ਲੋਕ ਕਹਿੰਦੇ ਇਹਦੇ ਨਾਲ ਘੱਟ ਘੁੰਮਿਆ ਕਰੋ, ਇਹਨੂੰ ਨਹੀਂ ਬੁਲਾਇਆ ਕਰਨਾ।
1: 233 ਤੁਸੀਂ ਆਉਂਦੇ ਰਹੋ ਜੀ, 233।
5: ਸਤਿ ਸ਼੍ਰੀ ਅਕਾਲ ਜੀ ਦੋਨੋਂ
1: ਜੀ, ਸਤਿ ਸ਼੍ਰੀ ਅਕਾਲ ਜੀ।
5: ਪਹਿਲਾਂ ਤਾਂ ਮੈਂ ਕੁਇਕਲੀ ਇੱਕ ਕਿੱਸਾ ਸ਼ੇਅਰ ਕਰਾਂਗਾ ਗੁਲਸ਼ਾਨ ਦੇ ਰਿਲੇਟਡ
1: ਜੀ।
5: ਤੇ ਵਾਈਫ ਮੇਰੇ ਪਟਿਆਲਾ ਤੋਂ ਨੇ, ਤੇ ਉਹਨਾਂ ਦੇ ਘਰ ਜਦੋਂ ਸਹੁਰੇ ਘਰ ਪਹਿਲੀ ਵਾਰ ਗਿਆ ਤੇ ਉੱਥੇ ਉਹਨਾਂ ਨੇ ਦੁਪਹਿਰ ਦਾ ਵੇਲਾ ਸੀਗਾ, ਕਹਿੰਦੇ ਕੁਲਚੇ ਮੰਗਾ ਲਈਏ। ਮੈਂ ਕਿਹਾ ਚਲੋ ਕਿਆ ਬਾਤ ਹੈ, ਮੰਗਾ ਲਓ ਕੁਲਚੇ ਮੰਗਾ ਲਓ। ਤੇ ਕੁਲਚੇ ਜਦੋਂ ਆਏ ਤੇ ਉਹ ਪਤਾ ਲੱਗਾ ਕਿ ਪਟਿਆਲੇ ਵੱਲ ਕੁਲਚਿਆਂ ਨੂੰ ਕੁਲਚੇ ਕਿਹਨਾਂ ਨੂੰ ਕਹਿੰਦੇ, ਉਹ ਡਬਲ ਰੋਟੀ ਦੇ ਵਿੱਚ ਛੋਲੇ ਨੂੰ ਪਾਏ ਜਿਹੜੇ ਉਹਨਾਂ ਨੂੰ ਕੁਲਚੇ ਕਹਿੰਦੇ ਆ।
1: ਮੈਂ ਕਿਹਾ ਅੱਛਾ, ਉਹ ਜਿਹੜੇ ਉਹ ਹੁੰਦੇ ਆ ਭਰਵੇਂ ਭਰਵੇਂ
2: ਕੀ ਮਟਰ ਕੁਲਚਾ ਜਿਹਨੂੰ ਕਹਿ ਦਿੰਦੇ ਇੱਥੇ ਦਿੱਲੀ ਦਿੱਲੀ ਸਟਾਈਲ,
5: ਦੁਆਬੇ ਵਿੱਚ ਉਹਨੂੰ ਬੰਦ ਕਹਿ ਦਿੰਦੇ ਆ।
2: ਹਾਂ, ਬੰਦ ਕੁਲਚਾ,
1: ਹਾਂ, ਮਤਲਬ ਉਹ ਵਿੱਚੋਂ ਢਿੱਡ ਪਾੜ ਕੇ ਉਹਦਾ ਦੇ ਵਿੱਚ ਛੋਲੇ ਭਰੇ ਹੁੰਦੇ ਆ, ਪਿਆਜ਼ ਤੇ ਚਟਨੀਆਂ ਚੁਟਨੀਆਂ ਤੋਂ ਪਾ ਕੇ, ਤੇ ਉਹ ਤੋਂ ਮੂੰਹ ਉਹਦਾ ਜਿੱਦਾਂ ਖੁੱਲਾ ਹੁੰਦਾ ਮੂੰਹ ਉਹਦਾ,
2: ਹਾਫ ਬਰਗਰ ਜਿਹਾ ਹੋ ਗਿਆ, ਦੇਸੀ ਬਰਗਰ ਟਾਈਪ।
5: ਹਾਂ, ਬਰਗਰ ਹੁੰਦਾ
1: ਉਹ ਜਿੱਦਾਂ ਉਹਦਾ ਮੂੰਹ ਹੁੰਦਾ ਜਿੱਦਾਂ ਆਪਣਾ ਕਿਹੜਾ ਉਹ ਹੁੰਦਾ ਕਾਰਟੂਨ ਜਾ,
2: ਕਿਹੜਾ ਕਿਹੜਾ
1: ਕਾਰਟੂਨ, ਉਹ ਹਰੇ ਜੇ ਰੰਗ ਦਾ ਉਹ ਹੁੰਦਾ ਨੀ, ਆ ਉਹਦੇ ਵਰਗਾ ਲੱਗਦਾ ਉਹ।
2: ਗ੍ਰਿੰਚ
1: ਗ੍ਰਿੰਚ ਨਹੀਂ, ਜਿਹੜਾ ਯਾਰ ਹੋਰ ਡੱਡੂ ਜਿਹਾ ਹੁੰਦਾ ਹਰੇ ਜੇ ਰੰਗ ਦਾ,
2: ਹਰੇ ਰੰਗ ਦਾ ਡੱਡੂ ਮੈਨੂੰ ਯਾਦ ਨੀ, ਮੈਨੂੰ ਨੀ ਖਿਆਲ
1: ਕੋਈ ਕਾਰਟੂਨ।
2: ਸ਼੍ਰੈਕ, ਸ਼੍ਰੈਕ, ਕਿਆ ਬਾਤ ਹੈ ਅਮਰ ਭਾਜੀ, ਵੈਰੀ ਗੁੱਡ,
1: ਸ਼੍ਰੈਕ ਕੁਲਚਾ,
2: ਨਾਈਸ ਨਾਈਸ, ਸ਼੍ਰੈਕ ਕੁਲਚਾ ਖੋਲੀਏ ਭਾਈ, ਗੁੱਡ ਆਈਡੀਆ, ਸ਼੍ਰੈਕ ਕੁਲਚਾ,
1: ਸ਼੍ਰੈਕ ਕੁਲਚਾ।
2: ਹਾਂਜੀ, ਜਦੋਂ ਤੁਸੀਂ ਫਿਰ ਸ਼੍ਰੈਕ ਕੁਲਚਾ ਖਾਦਾ ਕੀ ਹੋਇਆ?
5: ਜੋ
1: ਉੱਥੇ ਹੁੰਦਾ ਨਾ,
2: ਇਹਦਾ ਜਲਸ ਨਾ ਫੀਲ ਕਰਾਓ ਸਿੰਘ ਸਾਹਿਬ, ਤੁਸੀਂ ਤਾਂ ਫੇਰ ਚੱਲ ਜਾਂਦੇ ਹੋ, ਸਾਡਾ ਗੇੜਾ ਨਹੀਂ ਲੱਗਦਾ।
1: ਆਹੋ ਨਹੀਂ, ਪਰ ਹੁਣ ਜੋ ਹੈਗਾ ਹੈਗਾ, ਕੀ ਕਰੀਏ ਹੁਣ
2: ਯਾਰ, ਬੰਦਾ ਰੁਕਦਾ ਹੀ ਨਹੀਂ, ਦੇਖੋ
1: ਹੈਗਾ ਸੋ ਹੈਗਾ।
2: ਚਲੋ ਠੀਕ,
1: ਉੱਥੋਂ ਦੇ ਮਾਹੌਲ ਦਾ ਵੀ ਆ ਨਾ, ਉੱਥੇ ਜੋ ਮਾਹੌਲ ਹੈ ਉਹ ਇੱਥੇ ਬਣ ਹੀ ਨਹੀਂ ਸਕਦਾ, ਤੁਸੀਂ ਕਿੱਦਾਂ ਇੱਥੇ ਸਾਫ਼ ਸੁਥਰਾ ਜਿਹਾ ਮਾਹੌਲ ਬਣਾ ਕੇ ਤੁਸੀਂ ਕੁਲਚੇ ਦਾ ਆਨੰਦ ਹੀ ਨਹੀਂ।
2: ਹਾਂ, ਇਹ ਫੈਕਟ,
1: ਹਾਂ ਤੇ ਉੱਥੇ ਵੀ ਹੁਣ ਬਥੇਰੇ ਚੰਗੀਆਂ ਭਲੀਆਂ ਸਾਫ਼ ਸੁਥਰੀਆਂ ਥਾਵਾਂ ਤੇ ਖਵਾਉਂਦੇ, ਉੱਥੇ ਉਹ ਫੀਲ ਹੀ ਨਹੀਂ ਹੁੰਦਾ ਤੁਹਾਨੂੰ।
2: ਇਹ ਐਕਚੁਅਲੀ ਟੂ ਐਡ ਟੂ ਇਟ, ਮੈਨੂੰ ਘਰ ਦੇ ਕਹਿੰਦੇ ਰਹੇ ਕਿ ਇੱਕ ਨਾ ਨਵੀਂ ਥਾਂ ਖੁੱਲੀ ਆ, ਉੱਥੇ ਹਾਈਜੀਨ ਵਗੈਰਾ ਬੈਟਰ ਆ। ਮੈਂ ਕਿਹਾ ਹਾਈਜੀਨ ਇਹ ਬੰਦੇ ਦੀ ਸਭ ਸਟੈਂਡਰਡ ਆ, ਤਾਂ ਹੀ ਤੇ ਜਾਣਾ ਮੈਂ ਉੱਥੇ, ਕਿ ਮੈਨੂੰ ਫੀਲ ਚਾਹੀਦੀ ਆ ਕਿ ਮੈਂ ਜਲੰਧਰ ਟਾਈਪ ਦਾ ਐਟਲੀਸਟ ਬੈਠਾ, ਮੈਂ ਨਾ ਕੁਲਚਾ ਲੈਣ ਟਾਈਪ ਬੈਠਾ।
1: ਹਾਈਜੀਨ ਜਦੋਂ ਤੰਦੂਰ ਚ ਹੀ ਲੱਗਿਆ,
2: ਹਾਂ
1: ਤੰਦੂਰ ਨੇ ਕਿਹੜਾ ਕਟਾਣੂ ਛੱਡਿਆ ਹੋਊਗਾ, ਸਹੀ ਗੱਲ। ਬੰਦੇ ਦੀ ਮੱਚ ਮਾਰਤਾ ਜੇ ਲਾਉਣ ਵਾਲੇ ਦਾ ਤੇ ਉੱਥੇ ਕੀ ਕੀ ਬਾਅਦ ਚ ਬਚਿਆ, ਪਰ ਉੱਥੇ ਉਹ ਮਾਹੌਲ ਆ ਬੇਸਿਕਲੀ। ਹਾਂ ਉਹ ਤੇ ਸਵਾਦ ਹੈਗਾ ਹੀ ਹੈਗਾ, ਪਰ ਉਹ ਮਾਹੌਲ ਹੈ ਜਿੱਦਾਂ ਸਾਹਮਣੇ ਤੁਹਾਨੂੰ ਤੁਸੀਂ ਜਾਂਦੇ, ਜਿੱਦਾਂ ਇੱਕ ਤੁਹਾਡੀ ਆਦਤ ਹੈਗੀ ਆ ਤੁਸੀਂ ਨਾ ਆਮ ਤੌਰ ਦੇ ਉੱਤੇ ਜਦੋਂ ਆਪਾਂ ਮੰਨ ਲਓ ਜਾਂਦੇ ਨਾ ਕੁਲਚਾ ਖਾਣ, ਅਤੇ ਆਪਾਂ ਸਾਡੀ ਆਦਤ ਹੈ ਆਪਾਂ ਨਾ ਜਦੋਂ ਮਾੜੀ ਜਿਹੀ ਵੇਟ ਜੀ ਕਰਨੀ ਜਾਂ ਕਿੱਦਾਂ, ਜਾਂ ਦੁਕਾਨ ਦੇ ਅੰਦਰ ਲੰਘਣ ਲੱਗਿਆ ਬਾਹਰ ਲੰਘਣ ਲੱਗਿਆ, ਅੱਡੀਆਂ ਚੁੱਕ ਕੇ ਤੰਦੂਰ ਜ਼ਰੂਰ ਵੇਖਣਾ, ਉਹ ਥੋੜ੍ਹੀ ਇੱਥੇ ਵੇਖ ਦੇਖ ਸਕਦਾ,
2: ਉਹ ਨਹੀਂ ਦੇਖ ਸਕਦੇ, ਆਹ ਗੱਲ ਸਹੀ ਹੈ,
1: ਉਹ ਨਹੀਂ ਗੱਲ ਹੋ ਸਕਦੀ।
2: ਨਾਲ ਅਸੀਂ ਸਲਾਹ ਵੀ ਦੇ ਦੇਣੀ ਕਿ ਭਾਈ ਜ਼ਿਆਦਾ ਨਾ ਰਾੜ ਦਿਓ ਕਿਤੇ,
1: ਥੋੜ੍ਹਾ ਕ੍ਰਿਸਪੀ ਕਰ ਦਿਓ।
2: ਇਹ ਵਾਲਾ ਸੀਨ ਹੈ।
1: ਹਾਂਜੀ ਹਾਂਜੀ,
2: ਕੀ ਸੁਣਾਓਗੇ ਭਾਜੀ ਅੱਜ?
5: ਮੈਂ ਦੋ ਕੁ ਚੀਜ਼ਾਂ ਸੁਣਾਵਾਂਗੀ। ਇੱਕ ਛੋਟੀ ਜਿਹੀ, ਪਹਿਲਾਂ ਮੈਨੂੰ ਚੇਤੇ ਆਈ ਸੀ ਜਿੱਦਾਂ ਤੁਸੀਂ ਦੇਖਿਆ ਬਾਈ, ਇੱਕ ਸ਼ੇਰ ਸ਼ਾਇਰੀ ਦੀ ਲੜੀ ਜੋੜੀ ਸੀਗੀ ਕਿ ਇੱਕ ਸ਼ਾਇਰ ਨੇ ਇੱਕ ਚੀਜ਼ ਲਿਖੀ ਖੁਦਾ ਤੇ ਸ਼ਰਾਬ ਬਾਰੇ, ਤੇ ਇੱਕ ਨੇ ਫਿਰ ਦੂਜੀ ਚੀਜ਼ ਲਿਖੀ ਹੈ ਨਾ। ਇੱਦਾਂ ਇੱਕ ਮੈਂ ਵੀਡੀਓ ਦੇਖੀ ਸੀ, ਉਹ 'ਚ ਕਿਸੇ ਨੇ ਕਾਸਦ ਦੇ ਬਾਰੇ ਸ਼ੇਰ ਸੁਣਾਏ ਸੀਗੇ ਕਿ ਕਿੰਨੇ ਸ਼ਾਇਰਾਂ ਨੇ ਕਾਸਦ ਬਾਰੇ ਕੀ ਕੁੱਝ ਲਿਖਿਆ, ਤੇ ਉਹਦੇ ਵਿੱਚ ਇੱਕ ਚੀਜ਼ ਮੈਨੂੰ ਮਿਸਿੰਗ ਲੱਗੀ ਤੇ ਮੈਂ ਉਹ ਚੀਜ਼ ਲਿਖੀ ਆ, ਦੋ ਲਾਈਨਾਂ ਨੇ ਬਸ, ਕੁਇਕਲੀ ਪਹਿਲਾਂ ਉਹ ਸੁਣਾਉਣਾ। ਮੇਰੇ ਨਾਲ ਵੀ ਗੱਲ ਇੱਕ ਹੋਈ ਅਜੀਬ, ਕੱਲਿਆ ਸੀ ਕਾਸਦ ਤੇ ਮੁੜਿਆ ਰਕੀਬ।
2: ਵਾਹ,
5: ਬਸ ਇੰਨੀ ਕੀ ਗੱਲ ਲਿਖੀ ਸੀ, ਸਮਥਿੰਗ ਡਿਫਰੈਂਟ,
1: ਕੋਈ ਨਹੀਂ ਬਾਕੀ ਵੀ ਲਿਖੀ ਜਾਊਗੀ, ਚਲੋ ਸ਼ੁਰੂਆਤ ਤੇ ਹੋਈ।
5: ਨਹੀਂ ਨਹੀਂ, ਮੈਂ ਇੱਥੇ ਰੋਕਦਾ, ਮੈਂ ਇਸ ਤੋਂ ਅੱਗੇ ਨੀ ਪੂਰਾ ਲੰਬਾ ਖੇਚਣਾ ਇਹਨੂੰ, ਇਹ ਗੱਲ ਇੱਥੇ ਇੰਨੀ ਤਗੜੀ ਮੁੱਕ ਜਾਂਦੀ ਹੈ।
2: ਜੀ
1: ਜੀ,
5: ਤੇ ਇੱਕ ਮੈਂ ਕੁਇਕਲੀ ਤੁਹਾਨੂੰ ਥੋੜੀ ਲੰਬੀ ਵਾਲੀ ਸੁਣਾ ਦਿੰਦਾ।
2: ਜੀ,
5: ਚਾਹੁਣ ਵਾਲੇ ਨੇ ਤੈਨੂੰ ਚਾਹੇ ਲੱਖ ਆਸ਼ਿਕ, ਰਾਹੇ ਇਸ਼ਕ ਚ ਹੋਏ ਸਭ ਕੱਖ ਆਸ਼ਿਕ, ਇਹ ਸੋਹਣੀ ਹੈ ਸਪਣੀ ਯਾ ਕਾਤਲ, ਜ਼ਹਿਰੀ ਸੁਰਮੇ ਨਾ ਭਰੀ ਤੇਰੀ ਅੱਖ ਆਸ਼ਿਕ, ਜਦ ਦੇਖੇ ਬਣਾ ਲਵੇ ਜੱਗ ਆਸ਼ਿਕ, ਮੋਢੀ ਇਸ਼ਕ ਦੇ ਬਣਨ ਲਾਈ ਲੱਗ ਆਸ਼ਿਕ, ਉਹਨੇ ਨੈਣਾ ਦੀਆਂ ਗੱਲਾਂ ਦੇ ਵਿੱਚ ਆਏ, ਵੱਡੇ ਤੋਂ ਵੱਡੇ ਬਨਾਰਸ ਦੇ ਠੱਗ ਆਸ਼ਿਕ, ਕਈ ਇਸ਼ਕ ਚ ਬਣੇ ਵਾਵ ਰੋਲੇ ਆਸ਼ਿਕ, ਫੱਫੇ ਕੁੱਟਣੀਆਂ ਜ਼ੁਲਫਾਂ ਨੇ ਰੋਲੇ ਆਸ਼ਿਕ, ਮਾਵਾਂ ਸਿੱਪੀਆਂ ਨੇ ਸੀ ਜੋ ਰੱਖੇ ਸਾਂਭ ਕੇ, ਪਰੋਏ ਗਾਨੀਆਂ ਚ ਗਏ ਉਹ ਭੋਲੇ ਆਸ਼ਿਕ, ਜਦ ਹੱਸਿਆ ਤੂੰ ਹੋਏ ਬਦਨਾਮ ਆਸ਼ਿਕ, ਕੀਤੇ ਦੁਨੀਆਂ ਕਤਲ ਸ਼ਰੇਆਮ ਆਸ਼ਿਕ, ਉਹ ਰਹੇ ਨਾ ਕਾਬਿਲੇ ਇਸ਼ਕ ਦੇ, ਤੂੰ ਰੱਖਿਆ ਸੀ ਜਿਹਦਾ ਜਿਹਦਾ ਨਾਮ ਆਸ਼ਿਕ, ਹੁਣ ਜਾਂਦੇ ਨੇ ਇਸ਼ਕ ਮਕਾਨ ਆਸ਼ਿਕ, ਮਰਸੀਏ ਮੁਹੱਬਤ ਦੇ ਗਾਣ ਆਸ਼ਿਕ, ਢੇਰ ਲੱਗੇ ਨੇ ਸਿਵਿਆਂ ਚ ਲਾਸ਼ਾਂ ਦੇ, ਤੇਥੋਂ ਹੋਏ ਨਾ ਤੇਰੇ ਪਛਾਣ ਆਸ਼ਿਕ, ਤੇਥੋਂ ਹੋਏ ਨਾ ਤੇਰੇ ਪਛਾਣ ਆਸ਼ਿਕ।
2: ਬਹੁਤ ਖੂਬ, ਹਰ ਵਾਰੀ ਸਿਰਾ ਬਿਊਟੀਫੁਲ,
5: ਮਿਹਰਬਾਨੀ।
1: ਕੁਛ ਚੰਗਾ ਹੋਇਆ ਕੁਛ ਇਸ ਹਫਤੇ?
5: ਚੰਗਾ ਦੇਖੋ, ਐਵਰੀਡੇ
1: ਬਾਥਰੂਮ ਬਣ ਗਿਆ,
2: ਮੈਂ ਕੁਲਚੇ ਖਾ ਲੇ,
1: ਨਹੀਂ ਮਤਲਬ ਕਹਿ ਰਿਹਾ ਵੀ ਆਪਾਂ ਨਿੱਕੀ ਨਿੱਕੀ ਵੀ ਨੀ ਲੱਭ ਪਾਉਂਦੇ ਉਹਨਾਂ, ਵੇਖੋ ਉਹ ਵੀ ਚੀਜ਼ ਆਊਟ ਆਫ ਦਾ ਵੇ ਜਾ ਕੇ, ਜੋ ਮਰਜ਼ੀ ਕਹੋ ਤੁਸੀਂ, ਇੰਨਾ ਅਪਫਰੰਟ ਹੋ ਗਿਆ ਅਸੀਂ ਨੀ, ਭਾਵੇਂ ਸਾਨੂੰ ਸਾਡੇ ਘਰ ਵੀ ਮੰਨ ਲਓ ਰੈਨੋਵੇਸ਼ਨ ਹੋਈ ਹੋਊਗੀ ਨਾ, ਟੋਇਲਟ ਬਣੀ ਹੋਊਗੀ, ਤੇ ਚਾਹ ਸਾਨੂੰ ਵੀ ਉਨਾ ਹੀ ਹੋਊਗਾ, ਪਰ ਅਸੀਂ ਦੱਸ ਨਹੀਂ ਸਕਦੇ, ਸਾਡੇ ਚ ਗਟਸ ਨਹੀਂ ਹੈਗੇ ਇੰਨੇ।
5: ਮੈਂ ਭਾਜੀ ਹਜੇ ਰਾਤ ਹੀ ਨਵਾਂ ਇੰਟਰਨੈਟ ਦਾ ਮੋਡਮ ਰਾਊਟਰ ਮੰਗਾ ਕੇ ਆਪਣੀ ਇੰਟਰਨੈਟ ਦੀ ਸਪੀਡ ਜ਼ਰੂਰ ਵਧਾ ਲਈ ਆ, ਇਹ ਚੰਗਾ ਹੋਇਆ,
2: ਇਹ ਬਹੁਤ ਜ਼ਰੂਰੀ ਹੈ, ਇਹ ਜੈਨੂਇਨ ਖੁਸ਼ੀ ਹੈ, ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ।
5: ਪਹਿਲਾਂ ਸਪੀਡ ਉਹਦੀ ਅਚੀਵ ਨਹੀਂ ਸੀ ਹੋ ਰਹੀ, ਉਹ ਫਿਰ ਮੈਂ ਨਵਾਂ ਮੰਗਾਇਆ ਤੇ ਉਹ ਹੁਣ ਸਪੀਡ ਜਿਹੜੀ ਹੈਗੀ ਆ ਉਹ ਅਚੀਵ ਹੁੰਦੀ ਆ।
1: ਬੇਸਣ ਭੁੰਨ ਲਓ, ਮਿਹਰਬਾਨੀ, ਤੁਸੀਂ ਸਮਾਂ ਕੱਢ ਕੇ ਆਪਣੀ ਗੱਡੀ ਧਵਾ ਲਓ, ਇਹ ਕਿੱਡੀ ਵੱਡੀ ਖੁਸ਼ੀ ਆ।
2: ਹਾਂ, ਮੈਨੂੰ ਤਾਂ ਸਮਾਂ ਨੀ ਲੱਗ ਰਿਹਾ, ਅੱਜ ਹੀ ਕਰਦੇ ਆ,
1: ਹੈਨਾ। ਤੁਸੀਂ ਚਾਰ ਕੱਪੜੇ ਕੱਢ ਕੇ ਤੇ ਤੁਸੀਂ ਸੁੱਟ ਦੋ ਅਲਮਾਰੀ ਵਿਹਲੀ ਕਰ ਲਓ, ਇਹ ਖੁਸ਼ੀ ਆ। ਸਾਨੂੰ ਲੱਗਦੀ ਨਹੀਂ ਨਾ ਖੁਸ਼ੀ, ਸਾਨੂੰ ਰਿਲੈਕਸ ਫੀਲ ਕਰਾਉਂਦੀਆਂ ਨਾ ਚੇਤਾ, ਸਿਆਲ ਚ ਟਾਈਮ ਕੱਢ ਕੇ ਨਹਾ ਲਓ ਯਾਰ, ਇਹ ਕਿੱਡੀ ਖੁਸ਼ੀ ਹੈ।
2: ਹਾਂ ਇਹ ਵੀ ਕਰਨ ਵਾਲਾ ਕਾਫੀ ਟਾਈਮ ਦਾ ਪਿਆ, ਇਹ ਵੀ ਕਰ ਲਈ ਅੱਜ। ਨਹੀਂ ਨਹੀਂ ਥੈਂਕ ਯੂ, ਮੈਨੂੰ ਲੱਗ ਰਿਹਾ ਤੁਸੀਂ ਮੇਰੇ ਵੱਲ ਦੇਖ ਕੇ ਸਾਰੀਆਂ ਗੱਲਾਂ ਕਹੀ ਜਾਂਦੇ, ਇਤਨੀ ਗਹਿਰੀ ਜਾਣਕਾਰੀ ਤੁਹਾਨੂੰ ਤੱਕ ਪਹੁੰਚ ਕੈਸੇ ਰਹੀ ਹੈ। ਕਿਉਂਕਿ ਅੱਛਾ ਦੱਸਦਾ ਮੈਂ,
1: ਕਈ ਵਾਰੀ ਟਾਈਮ ਨਾਲ ਉੱਠ ਪੋ ਨਾ ਤੇ ਉਹੀ ਖੁਸ਼ੀ ਸਾਰਾ ਦਿਨ ਤੁਹਾਨੂੰ
2: ਸਾਹਮਣੇ ਨਹੀਂ ਆਉਂਦਾ। ਟਾਈਮ ਸਿਰ ਆਇਆ, ਅੱਜ ਤਾਂ ਟਾਈਮ ਸਿਰ
1: ਨਹੀਂ, ਉਦਾਂ
2: ਉਹ ਫੇਰ ਠੀਕ ਹੈ, ਫੇਰ ਠੀਕ ਹੈ,
1: ਉਦਾਂ ਗੱਲ ਕਰ ਰਿਹਾ ਟਾਈਮ ਸਿਰ ਉੱਠ ਪੋ, ਇਹੋ ਹੀ ਨਹੀਂ ਖੁਸ਼ੀ ਬੰਦੇ ਕੋਲ ਸਾਰਾ ਦਿਨ ਜਾਮੀ ਜਾਂਦੀ।
2: ਹਾਂ ਨਹੀਂ ਵਾਕਈ ਵਾਕਈ, ਹਾਂ ਮਤਲਬ ਕੱਲ ਮੈਂ ਮੈਚ ਦੇਖ ਪਾਇਆ ਉਹ ਵਾਲਾ ਕਿ ਸਵੇਰੇ ਛੇਤੀ ਉੱਠ ਗਿਆ ਬਸ, ਹਾਂ ਜਿਹੜਾ ਉਹ ਕੱਲ ਮੈਸੀ ਹੋਰੀ ਜਿੱਤ ਗਏ 10 ਮਿੰਟਾਂ ਚ।
1: ਓਕੇ ਓਕੇ, ਅੱਛਾ ਵੇਖਿਆ ਉੱਠ ਕੇ, ਓਕੇ ਗੁੱਡ ਗੁੱਡ। ਮੈਂ ਤਾਂ ਇਸੇ ਕਰਕੇ ਨਹੀਂ ਮਹਿੰਦਾ ਯਾਰ, ਉਹ ਮਤਲਬ ਉਹ ਪਾਠ ਕਰਨ ਦਾ ਟਾਈਮ, ਰੱਬ ਰੱਬ ਦਾ ਟਾਈਮ, ਉਸ ਵੇਲੇ ਮੈਂ ਟੀਵੀ ਅੱਗੇ ਬੈਠਾ ਰਹਾਂ। ਇਹ ਮੈਂ ਤੁਹਾਨੂੰ ਫੀਲ ਕਰਾ ਰਿਹਾ, ਉਦੋਂ ਮੈਂ ਕੋਈਡਾ ਉਹ ਨਹੀਂ,
2: ਮੈਨੂੰ ਪਤਾ ਇੰਨਾ ਤਾਂ ਮੈਂ ਵੀ ਜਾਣਦਾ,
1: ਪਰ ਨਹੀਂ ਵੈਸੇ, ਪਰ ਮੈਨੂੰ ਲੱਗਾ, ਮੈਂ ਸੋਚਿਆ ਰਾਤ ਨੂੰ, ਮੈਂ ਯਾਰ ਮੈਂ ਸਵੇਰੇ ਉੱਠ ਕੇ ਫਿਰ ਮੈਂ ਸੋਚਿਆ ਯਾਰ ਮੈਂ ਜੇ ਮੈਂ ਉੱਠਾਂ ਹੀ ਏਡੀ ਇਸ ਵਕਤ 'ਤੇ, ਹੋਰ ਪਹਿਲਾਂ ਉੱਠਾਂ ਹੀ, ਅਤੇ ਫਿਰ ਮੈਂ ਮਤਲਬ ਮੈਚ ਹੀ ਕਿਉਂ ਵੇਖਾਂ, ਉਹ ਤਾਂ ਬਾਅਦ 'ਚ ਵੀ ਮੈਂ ਰਿਜ਼ਲਟ ਵੇਖ ਲੈਣਾ।
2: ਮੇਰੀ ਕਿਸਮਤ ਬਹੁਤ ਚੰਗੀ ਰਹੀ ਕਿਉਂਕਿ ਮੈਂ ਜਿਸ ਟਾਈਮ ਤੇ ਓਪਨ ਕੀਤਾ ਤਦ 78th ਮਿੰਟ ਚੱਲਦਾ ਪਿਆ ਸੀ, ਜਲਵਾ ਸਾਰਾ ਮੈਚ ਦਾ ਹੋਇਆ ਹੀ 85 ਮਿੰਟ ਤੋਂ ਬਾਅਦ, ਉਹ ਜਿਹੜਾ ਹੁੰਦਾ ਨਾ ਪੋਪਕੋਰਨ ਮੂਵਮੈਂਟ ਮੈਚ ਦਾ, ਉਹ 85th ਮਿੰਟ ਤੇ ਗੋਲ ਹੋਇਆ ਤੇ 92 ਮਿੰਟ ਤੇ ਗੋਲ ਹੋਇਆ ਉਹਨਾਂ ਦਾ, ਇੰਗਲੈਂਡ ਦਾ ਗੋਲ ਤਾਂ ਮਿਸ ਹੋ ਗਿਆ ਸੀਗਾ, ਉਹ ਤਾਂ ਨਹੀਂ ਦੇਖਿਆ ਸੀ, ਉਹ ਚਲੋ ਆਪਾਂ ਸਪੋਰਟ ਵੀ ਨਹੀਂ ਕਰਦੇ,
1: ਉਹ ਵਿਖਾ ਦਿੰਦੇ ਨੇ ਵਿੱਚ ਵਿੱਚ।
2: ਹਾਂ ਪਰ ਠੀਕ ਹੈ, ਗੁੱਡ ਗੁੱਡ ਹੋ ਗਿਆ। ਕੌਣ ਜਿੱਤੇਗਾ ਫਾਈਨਲ ਕੀ ਲੱਗਦਾ?
1: ਵੇਖੋ ਮੈਨੂੰ ਤਾਂ ਇਹੋ ਹੀ ਲੱਗਦਾ, ਮੈਸੀ ਨੂੰ ਨਹੀਂ ਲੱਗਦਾ ਜਿੱਤਣਗੇ, ਪਰ ਇਹ ਕੋਈ ਪਤਾ ਨਹੀਂ,
2: ਮੈਨੂੰ ਪਤਾ ਨਹੀਂ, ਫੀਲ ਆ ਰਹੀ ਹੈ ਕਿ ਸਪੇਨ ਲੈ ਕੇ ਜਾਏਗਾ।
1: ਸਪੇਨ ਵੀ ਜਾ ਸਕਦਾ,
2: ਉਹਨਾਂ ਤੇ ਸ਼ਾਇਦ ਪ੍ਰੈਸ਼ਰ ਜ਼ਿਆਦਾ ਹੈ ਨਾ, ਇੱਕ ਤਾਂ ਡਿਫੈਂਡਿੰਗ ਚੈਂਪੀਅਨ ਹੋ, ਮੈਨੂੰ ਲੱਗਦਾ ਕਿ ਉਹ ਨਰਵਸ ਦੀ ਖੇਡ ਆ ਸਾਰੀ, ਇਸ ਲੈਵਲ ਤੇ ਜੋ ਵੀ ਖੇਡ ਰਿਹਾ, ਇੰਨੀ ਤਗੜੀਆਂ ਟੀਮਾਂ ਖੇਡਦੀਆਂ, ਸਕਿੱਲ ਦਾ ਇੰਨਾ ਬਹੁਤਾ ਫਰਕ ਨਹੀਂ ਹੁੰਦਾ, ਮੈਨੂੰ ਹੁੰਦਾ ਤੁਸੀਂ ਉਸ ਦਿਨ ਕਿੰਨੇ ਕਾਮ ਹੋ, ਕਿੰਨਾ ਘੱਟ ਪ੍ਰੈਸ਼ਰ ਫੀਲ ਕਰ ਰਹੇ
1: ਹੋ। ਜਿੰਨੀਆਂ ਵੀ ਟੀਮਾਂ ਹਾਰੀਆਂ ਨਾ, ਉਹ ਹਾਰੀਆਂ ਨੇ ਕੋਆਰਡੀਨੇਸ਼ਨ ਦੀ ਘਾਟ ਕਰਕੇ।
2: ਬਿਲਕੁਲ ਬਿਲਕੁਲ,
1: ਫਰਾਂਸ ਦੀ ਇਹੋ ਖਾਸੀਅਤ ਮੰਨੀ ਜਾਂਦੀ ਸੀ ਵੀ ਉਹਨਾਂ 'ਚ ਕੋਆਰਡੀਨੇਸ਼ਨ ਬੜੀ ਹੈ।
2: ਹਾਂ ਉਹ ਤਾਂ, ਉਹ ਤਾਂ ਮੈਨੂੰ ਲੱਗ ਰਿਹਾ ਕਿ ਉਸ ਦਿਨ ਟੀਮ ਹੀ ਪਤਾ ਨਹੀਂ ਕੋਈ ਹੋਰ ਖੇਡਣ ਆਈ ਹੈ ਨਾ, ਉਹ ਲੱਗਦੇ ਨਹੀਂ ਸੀ ਉਹਨੇ,
1: ਉਹ ਬਿਲਕੁਲ ਹੀ ਵੱਖਰਾ ਜਿਹਾ ਖੇਡੇ, ਤੇ ਜਿਹੜੇ ਮੈਸੀ ਉਹਨਾਂ ਦੀ ਕੋਆਰਡੀਨੇਸ਼ਨ ਬਹੁਤ ਵਧੀਆ
2: ਇਹਨਾਂ ਦੀ।
1: ਹਾਂ ਮੈਸੀ ਦਾ ਮਤਲਬ ਇਹ ਨਹੀਂ ਰਿਹਾ ਵੀ ਉਹਨੇ ਆਪੇ ਗੋਲ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਉਹ ਹਮੇਸ਼ਾ ਬਣਾ ਬਣਾ ਕੇ ਉਹਨੇ ਜ਼ਿਆਦਾ ਦਿੱਤੀਆਂ। ਜੇ ਤੁਸੀਂ ਉਹਦਾ ਉਹ ਵੇਖੋ ਨਾ ਵੀ ਉਹਨੇ ਕਿੰਨੇ ਗੋਲ ਖੁਦ ਕੀਤੇ ਤੇ ਕਿੰਨੀਆਂ ਬਣਾ ਕੇ ਦਿੱਤੀਆਂ।
2: ਹਾਂ ਤਾਂ ਫਿਰ ਤਾਂ ਉਹਦੇ ਆਸੇ ਪਾਸੇ ਨਹੀਂ ਵੀ ਲੱਗਦਾ।
1: ਹਾਂ ਤੇ ਉਹਦੇ ਵਿੱਚ ਆਈ ਥਿੰਕ ਮਤਲਬ ਮੈਨੂੰ ਸ਼ੋਰ ਨਹੀਂ ਆ ਵੀ ਬਹੁਤ ਮਿਨੀਮਲ ਜਿਹਾ, ਆਈ ਥਿੰਕ ਇੱਕ ਦੋ ਜਿਹੜੇ ਬਾਕੀ ਦੌੜ 'ਚ ਸ਼ਾਇਦ ਰੋਨਾਲਡੋ ਨੇ ਉਹਨਾਂ ਨੇ, ਤੇ ਇਹਦੀ ਕਾਫੀ ਫਰਕ ਆ ਉਸ ਚੀਜ਼ ਦੇ ਵਿੱਚ। ਤੇ ਚਲੋ ਐਨੀਵੇ ਇਹਦੇ ਅੰਕੜੇ ਪ੍ਰੋਪਰ ਨਹੀਂ ਹੈਗੇ, ਇਸ ਕਰਕੇ ਆਪਾਂ ਇਹਦੇ ਉੱਤੇ ਗੋਲ ਮੋਲ ਕਰ ਗਏ ਗੱਲ, ਤੇ ਧੰਨਵਾਦ ਤੁਹਾਡਾ। ਰਕੇਸ਼ ਜੀ ਕਹਿੰਦੇ ਨੇ ਕਿ ਤੰਦਰੁਸਤ ਰਹੋ, ਚੜ੍ਹਦੀ ਕਲਾ 'ਚ ਰਹੋ, ਹੱਸਦੇ ਖੇਡਦੇ ਰਹੋ, ਤੇ ਰੱਬ ਤੁਹਾਨੂੰ ਖੂਬ ਖੁਸ਼ੀਆਂ ਦੇਵੇ, ਤੇ ਬਹੁਤ ਮਿਹਰਬਾਨੀ ਜੀ। ਤੇ ਹੈਪੀ ਬਰਥਡੇ ਕਹਿੰਦੇ ਕਿ ਸੁਖਮਨ ਸਿੰਘ ਸੈਣੀ, ਮੈਲਬਨ ਵਾਲਿਆਂ ਦਾ 7ਵਾਂ ਜਨਮਦਿਨ ਆ, ਤੇ ਅਗਮ ਮੈਨ ਬਾਣੀ ਸੈਣੀ ਦੇ ਵੱਲੋਂ, ਤੇ ਧੰਨਵਾਦ ਤੁਹਾਡਾ ਪਰਮਿੰਦਰ ਜੀ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਡੀਅਰ ਸੁਖਮਨ ਸਿੰਘ ਸੈਣੀ, ਹੈਪੀ ਬਰਥਡੇ ਟੂ ਯੂ,
2: ਹਿਪ
1: ਹਿਪ
2: ਹੁਰੇ ਹਿਪ। ਹਾਂਜੀ, ਖੁਸ਼ ਰਹੋ, ਸਵਸਥ ਰਹੋ, ਮਸਤ ਰਹੋ, ਐਸ਼ ਕਰੋ, ਚਿਲ ਕਰੋ,
1: ਖੂਬ ਇੰਜੋਏ ਕਰੋ ਜੀ। ਤੁਹਾਡਾ ਇਸੇ ਤਰ੍ਹਾਂ ਦੇ ਨਾਲ ਹਾਸਾ ਖੇਡਾ ਬਣਿਆ ਰਹੇ, ਪਿਆਰ ਆਪਸ ਵਿੱਚ ਬਣਿਆ ਰਹੇ, ਚੜ੍ਹਦੀ ਕਲਾ 'ਚ ਰਹੋ, ਅਤੇ ਧੰਨਵਾਦ ਤੁਹਾਡਾ ਸੈਣੀ ਸਾਹਿਬ, ਸਾਡੇ ਨਾਲ ਇਹ ਖੁਸ਼ੀ ਤੁਸੀਂ ਸਾਂਝੀ ਕੀਤੀ, ਅਤੇ ਰੱਬ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਅਤੇ ਜਸਪ੍ਰੀਤ ਜੀ ਕਹਿੰਦੇ ਕਿ ਸਾਡੇ ਲੁਧਿਆਣੇ ਵੱਲ ਕਹਿੰਦੇ ਕਿ ਉਹੀ ਕੁਲਚਾ ਹੁੰਦਾ ਵਾ, ਭੇਜਾ ਕੁਲਚਾ, ਅਸੀਂ ਤਾਂ ਕਹਿੰਦੇ ਕਿ ਸੁਣਿਆ ਨਹੀਂ ਸੀ ਕਦੇ, ਜਿਵੇਂ ਛਿੱਤਰ ਲੱਡੂ ਵੀ ਨਹੀਂ ਸੀ ਪਤਾ।
2: ਮੈਨੂੰ ਵੀ ਨਹੀਂ ਪਤਾ ਛਿੱਤਰ ਲੱਡੂ ਕੀ ਹੈ।
1: ਉਹ ਕਈ ਇਲਾਕਿਆਂ 'ਚ ਉਹਨੂੰ ਗੋਂਦਵੇਂ ਲੱਡੂ ਕਹਿ ਦਿੰਦੇ ਆ, ਕਈਆਂ 'ਚ ਛਿੱਤਰ, ਅਤੇ ਉਹ ਵੀ ਮੇਰਾ ਖਿਆਲ ਹੋਰ ਇਲਾਕਿਆਂ 'ਚ ਘੱਟ ਹੀ ਬਣਦੇ ਆ।
2: ਓਕੇ, ਜਿੱਦਾਂ
1: ਹਾਂਜੀ
2: ਇਹਦਾ ਨਹੀਂ ਮੈਨੂੰ ਪਤਾ।
1: ਜਿੱਦਾਂ ਆਪਣੀ ਉਹ ਨਹੀਂ ਹੁੰਦੀ ਕੀ ਉਹਨੂੰ ਕਹਿੰਦੇ ਯਾਰ, ਉਹ
2: ਜਿਹੜਾ ਲੱਡੂ ਕਰਾਰੇ ਆਵਾਜ਼ ਆਉਂਦੀ ਉਹ ਵਾਲੀ ਆਈਟਮ ਹੈ?
1: ਨਹੀਂ ਨਹੀਂ, ਲੱਡੂ ਕਰਾਰੇ ਨਹੀਂ, ਇੱਕ ਆਪਣੀ ਉਹ ਮੈਨੂੰ
2: ਮਿਕਸ ਹੋ ਗਿਆ
1: ਆਪਣੀ ਉਹ ਇੱਕ ਯਾਰ ਉਹ ਹਾਫ
2: ਹੁੰਦਾ
1: ਕਿੱਦਾਂ ਦੀ ਸ਼ੇਪ ਹੁੰਦੀ ਉਹਦੀ, ਕਦੀ ਛਿੱਤਰ ਜਿਹੇ ਟਾਈਪ ਲੱਡੂ ਨਹੀਂ ਖਾਧਾ ਕਦੀ?
2: ਨਹੀਂ ਖਾਧਾ।
1: ਗੋਲ ਗੋਲ ਨਹੀਂ ਹੁੰਦਾ?
2: ਅੱਛਾ, ਪਰ ਛਿੱਤਰ ਟਾਈਪ
1: ਲੰਮਾ ਜਿਹਾ ਹੁੰਦਾ, ਤੇ ਇੱਦਾਂ ਇੱਦਾਂ ਕਰਕੇ।
2: ਓਕੇ, ਨਹੀਂ ਮੈਂ ਨਹੀਂ ਖਾਧਾ, ਮੈਂ ਨਹੀਂ ਖਾਧਾ, ਮੈਂ ਨਹੀਂ ਖਾਧਾ।
1: ਮੈਨੂੰ ਛੋਟੀ ਦੀਦੀ ਦਾ ਨਾਂ ਚੇਤੇ ਆ ਜੇ ਨਾ, ਤੇ ਫਿਰ ਮੈਂ ਦੱਸਾਂ ਵੀ ਕੀ ਉਹ ਦੂਸਰੀ ਹੁੰਦੀ ਆ ਉਹ, ਜਾਂ ਦੱਸੋ ਯਾਰ
2: ਕੋਈ ਤੇ ਹੈਲਪ ਕਰੋ
1: ਬਈ। ਛਿੱਤਰ ਲੱਡੂ
2: ਬੁਝਾਰੇ ਤੱਕ ਥੋੜੀ ਨਾ ਹੁੰਦਾ, ਬੁਝਾਰੇ ਤੱਕ ਥੋੜੀ ਹੈਲਪ ਹੁੰਦੀ ਹੈ, ਅੱਗੇ ਤੱਕ ਵੀ ਹੈਲਪ ਕਰੋ, ਸਾਰਾ ਸ਼ੋਅ ਘਟਾਇਆ ਕਰੋ, ਸਾਡੀ ਬੈਟਰੀ ਕਿਤੇ ਵੀ ਡਾਊਨ ਹੋ ਸਕਦੀ
1: ਤੇ ਆਹੋ ਤੇ ਅਸੀਂ ਤੁਹਾਨੂੰ ਮਤਲਬ ਚਲੋ ਐਨੀਵੇ ਇਹ ਤੁਹਾਡਾ ਕੰਮ ਹੈ ਜਸਪ੍ਰੀਤ ਜੀ, ਤੁਸੀਂ ਚੇਤਾ ਕਰਾਓ ਕੀ ਹੁੰਦੀਆਂ
2: ਵਾ। ਹਾਂ ਬਈ ਹਾਂ, ਜਿੰਨੇ ਦੇਖੋ ਕਨਫਲਿਕਟ ਅਰਾਈਜ਼ ਕੀਤਾ ਉਹ ਸੋਲੂਸ਼ਨ
1: ਯਾਰ ਇੰਨੇ ਸੁਣ ਰਹੇ। ਹਾਂ ਗੁਜੀਆ, ਗੁਜੀਆ ਪਤਾ,
2: ਗੁਜੀਆ ਪਤਾ ਮੈਂ।
1: ਹਾਂ ਉਸ ਗੁਜੀਏ ਦਾ ਵੱਡਾ ਵਰਜ਼ਨ ਨਹੀਂ ਵੇਖਿਆ ਕਦੀ?
2: ਨਹੀਂ,
1: ਮਤਲਬ ਇਹ ਜਿਹੜਾ ਛਿੱਤਰ ਲੱਡੂ ਹੈ ਨਾ, ਗੁਜੀਏ ਦੀ, ਗੁਜੀਏ ਦਾ ਹੀ ਵੱਡਾ ਵਰਜ਼ਨ ਹੁੰਦਾ।
2: ਬਟ ਇਹ ਨਮਕੀਨ
1: ਨਹੀਂ, ਨਹੀਂ ਹੈਗਾ, ਇਹ ਵੀ, ਇਹ ਵੀ ਮਿੱਠਾ ਹੁੰਦਾ ਵਾ। ਇਹ ਮਤਲਬ ਇਹਦੀ ਜਿਹੜੀ ਫੀਲਿੰਗ ਆ ਉਹ ਵੱਖਰੀ ਆ।
2: ਓਕੇ,
1: ਇਹਦੀ ਫੀਲਿੰਗ ਹੁੰਦੀ ਆ ਆਪਣੀ ਰਵੇ ਦੀ, ਰਵਾ ਭੁੰਨ ਕੇ ਤੇ ਖੰਡ ਤੇ ਸੌਂਫ ਤੇ ਮਤਲਬ ਜੋ ਕਿ ਇਹਦੀ ਪਹੁੰਚ ਹੋਵੇ, ਵੈਸੇ ਬੇਸਿਕ ਇਹੋ ਹੀ ਹੁੰਦਾ ਵਾ। ਤੇ ਆਪਣੇ ਕਈ ਉਹ ਪਾ ਲੈਂਦੇ ਆਪਣੇ ਆ ਜਿਹੜੇ ਜੈਲੀਆਂ ਜੂਲੀਆਂ ਜੀਆਂ, ਤੇ ਉਹਨੂੰ ਫਿਰ ਰੈਪ ਕੀਤਾ ਜਾਂਦਾ ਵਾ ਮੈਦੇ ਦੇ ਵਿੱਚ ਗੁਜੀਏ ਟਾਈਪ।
2: ਓਕੇ,
1: ਫਿਰ ਉਹਨੂੰ ਫਰਾਈ ਕਰਕੇ ਘੈਂਟ ਬਣਦੀ ਚੀਜ਼ ਉਹ। ਓਕੇ, ਰਿਪੋਰਟ ਬਣਦੀ ਆ,
2: ਕਰਾਂਗੇ ਟਰਾਈ ਫਿਰ ਬਈ।
1: ਤੇ ਗੁਜੀਏ ਦੇ ਵਿੱਚ, ਗੁਜੀਏ 'ਚ ਵੀ ਫੀਲਿੰਗ ਜਿਹੜੀ ਜ਼ਿਆਦਾਤਰ ਤੇ ਉਹ ਹੁੰਦਾ ਵਾ ਆਈ ਥਿੰਕ ਆਪਣਾ ਕੀ ਉਹਨੂੰ ਕਹਿੰਦੇ ਯਾਰ ਆਪਣਾ ਖੋਆ,
2: ਖੋਆ
1: ਤੇ ਜਾਂ ਹੋਰ
2: ਉਹਦੇ ਚ ਅਲੱਗ ਅਲੱਗ। ਫੈਨ ਨਹੀਂ ਵੈਸੇ ਗੁਜੀਏ ਦਾ, ਆਈ ਡੋਨਟ ਰੀਲੀ ਲਾਈਕ ਇਟ ਮਚ।
1: ਤੇ ਪਰ ਐਵੇਂ ਟਾਈਮ ਕਦ ਲਈ ਖਰਾਬ ਕੀਤਾ
2: ਮੈਂ ਕਿਹਾ ਚਲੋ ਇਹਨੇ, ਮੈਂ ਕਿਹਾ ਰੀਜਨਲ ਦੱਸ ਦੇ ਪਏ, ਮੈਂ ਨਾ ਥੋੜੀ ਕਰੂੰਗਾ ਵੱਡਾ ਵੀਰਾ ਮੇਰਾ, ਇਹ ਕੋਈ ਗੱਲ ਹੋਈ।
1: ਹਾਂ ਤੇ ਵੇਖੋ ਯਾਰ ਤੁਸੀਂ ਨਾ ਕੋਈ ਕਿਸੇ ਨਾ ਕਿਸੇ ਨੇ ਬਣਾਏ ਹੋਣੇ ਅੰਮ੍ਰਿਤਸਰ ਵਾਲੇ, ਬਣਾ ਛੱਡਦੇ ਹੁੰਦੇ ਸਿਆਲ 'ਚ, ਮੰਮੀਆਂ ਮੰਮੀਆਂ ਆਈਆਂ ਹੁੰਦੀਆਂ।
2: ਫੋਟੋ ਮਾਰੋ ਮੂੰਹ ਤੇ ਇਹਦੇ,
1: ਫੋਟੋ ਨਹੀਂ ਮੈਂ ਕਹਿੰਦਾ ਭੇਜੋ ਚਾਰ
2: ਇਹਨਾਂ। ਵੈਸੇ ਗੱਲ ਸਹੀ ਆ, ਟਰਾਈ ਕਰਾਓ। ਹਾਂ ਟਰਾਈ ਕਰਾਓ ਬਈ, ਗੁੱਡ ਵਨ, ਗੁੱਡ ਵਨ,
1: ਖਵਾਈਏ ਇਹਨਾਂ ਨੂੰ ਪਤਾ ਲੱਗੇ ਹੈ ਨਾ
2: ਕਿ ਛਿੱਤਰ ਵਾਲਾ ਲੱਡੂ ਕਿੱਦਾਂ ਦਾ ਹੁੰਦਾ।
1: ਜੀ, ਤੇ ਕਹਿੰਦੇ ਵੀ ਟੀ ਸ਼ਰਟ ਦੇ ਕੰਨਾਂ ਤੋਂ ਕਹਿੰਦੇ ਕਿ ਜੇ ਇਤਰਾਜ਼ ਕਰ ਰਹੇ ਨੇ ਫੈਮਿਲੀ ਮੈਂਬਰ ਤੇ ਐਡ ਔਨ ਕਰ ਦਈਏ ਵੀਰਾ ਜੀ, ਟੀ ਸ਼ਰਟ ਨਾਲ ਕਹਿੰਦੇ ਕਿ ਰੱਜ ਕੇ ਗੱਲਾਂ ਮਾਰੋ, ਬਿਕੋਜ਼ ਕੰਨ ਤਾਂ ਨਹੀਂ ਹੁੰਦੇ ਬਟ ਜੀਭ ਨਹੀਂ ਹੁੰਦੀ, ਸੋ ਆਲ ਦਾ ਸੀਕਰੇਟ ਆਰ ਕੈਪਟ ਪ੍ਰਾਈਵੇਟ ਐਂਡ ਕੌਨਫੀਡੈਂਸ਼ੀਅਲ।
2: ਗੱਲ ਤੇ ਸਿਆਣੀ,
1: ਇਹ ਵੀ ਗੱਲ ਠੀਕ ਆ। ਥੈਂਕ ਯੂ ਰਜਿੰਦਰ ਜੀ, ਤੁਹਾਡਾ ਪੇਸਟਰੀ। ਅੱਛਾ ਕਹਿੰਦੇ ਕਿ ਪਾਈ ਪੇਸਟਰੀ ਹੋ ਜਾਓ, ਤੁਸੀਂ ਚੰਗਾ ਪਸਾਉਣ ਲੱਗੇ ਹੋ। ਕਹਿੰਦੇ ਪਾਈ ਪੇਸਟਰੀ, ਇਹ ਨਹੀਂ ਹੈ ਸਮੀ ਸਾਹਿਬ ਨੇ ਚਲੋ ਹੈਲਪ ਕਰਤੀ ਹੈ ਨਾ। ਗੁਜੀਆ,
2: ਗੁਜੀਆ,
1: ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਕਿ ਪੰਜੀਰੀ, ਇਟਸ ਪੰਜੀਰੀ ਲੱਡੂ, ਹੋ ਸਕਦਾ ਤੁਹਾਡੇ ਇਲਾਕੇ 'ਚ ਕਹਿੰਦੇ ਹੋਣ, ਪਰ ਪੰਜੀਰੀ ਲੱਡੂ ਡਿਫਰੈਂਟ ਹੁੰਦੇ ਆ। ਪੰਜੀਰੀ ਲੱਡੂ ਕਹਿ ਦਿੰਦੇ ਆ ਜਿੱਦਾਂ ਪੰਜੀਰੀ, ਪੰਜੀਰੀ ਹੁੰਦੀ ਹੈ ਨਾ ਜਿਹੜੇ ਜੱਚਾ ਬੱਚਾ ਤੇ ਬਣਾਉਂਦੇ ਆ ਆਟੇ ਦਾ, ਤੇ ਉਸੇ ਨੂੰ ਵੱਟ ਕੇ ਉਹਦਾ ਗੋਲ ਤੇ ਉਹਦਾ ਲੱਡੂ, ਉਹਨੂੰ ਕਹਿੰਦੇ ਪੰਜੀਰੀ ਲੱਡੂ। ਇਹ ਪੰਜੀਰੀ ਲੱਡੂ, ਛਿੱਤਰ ਲੱਡੂ, ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ
2: ਜੀ,
1: ਬਹੁਤ ਬਹੁਤ ਵੱਖਰਾ ਵੱਖਰਾ ਜਿਹਾ ਫਰਕ ਆ। ਤੇ ਥੈਂਕ ਯੂ। ਤੇ ਕਹਿੰਦੇ ਕਿ ਪੀਪਰ ਸੇਨ ਅੰਮ੍ਰਿਤਸਰ ਸਾਈਡ, ਇਟਸ ਪੰਜੀਰੀ ਲੱਡੂ। ਨਹੀਂ ਪੰਜੀਰੀ ਲੱਡੂ ਨਹੀਂ ਹੈ ਭੈਣਾ, ਪੰਜੀਰੀ ਲੱਡੂ
2: ਨਹੀਂ ਹੈ। ਕਿਉਂ ਨਹੀਂ ਮੰਨ ਰਹੇ, ਤੰਗ ਕੀਤਾ ਵੈ ਸਾਰਿਆਂ ਨੇ ਯਾਰ, ਪਲੀਜ਼ ਮੰਨ ਜਾਓ, ਨਹੀਂ ਹੈ, ਨਹੀਂ ਹੈ, ਨਹੀਂ ਹੈ,
1: ਇਹ ਨਹੀਂ ਹੈ। ਆਹ ਲੱਡੂ ਇੱਕ ਫੋਟੋ ਭੇਜਤੀ ਇਹਨੇ, ਤਾਂ ਮੈਂ ਵਿਖਾ ਦੂੰਗਾ ਤੁਹਾਨੂੰ। ਮੈਂ
2: ਸ਼ੁਕਰੀਆ, ਆਪਨੇ ਆਪਨੇ ਤਸਵੀਰ ਭੇਜ ਦਿੱਤੀ ਹੈ।
1: ਹਾਂ, ਥੈਂਕ ਯੂ, ਥੈਂਕ ਯੂ ਤੁਹਾਡਾ। ਤੇ ਲੱਕੀ ਅਸੀਂ ਜੀ, ਬਹੁਤ ਮਿਹਰਬਾਨੀ ਤੁਹਾਡੀ। ਕਹਿੰਦਾ ਆਈ ਪ੍ਰੋਮਿਸ ਯੂ ਕਿ ਚੁਟਕਲੇ ਤਿਆਰ ਹੋ ਰਹੇ ਨੇ, ਤੇ ਇਹਨਾਂ ਨੇ ਕਹਿੰਦੇ ਮੈਂ ਬੇਟਾ ਤਿਆਰ ਕਰਤਾ। ਤੇ ਵਾਕਈ ਜਦੋਂ ਹਲੇ ਹੋਇਆ ਸੀ ਨਾ, ਉਦੋਂ ਉਦੋਂ ਦਾ ਕਹਿੰਦੇ ਹੁੰਦੇ ਸੀ ਵੀ ਮੈਂ ਚੁਟਕਲਾ ਤਿਆਰ ਕਰਨਾ, ਮੈਂ ਰੇਡੀਓ ਤੇ ਮੇਰਾ ਬੇਟਾ ਸੁਣਾਊਂਗਾ ਚੁਟਕਲਾ। ਇਹ ਤੋਂ ਵੱਡੀ ਹੋਰ ਖੁਸ਼ੀ ਕਿਹੜੀ ਹੋ ਸਕਦੀ ਤੁਹਾਡੀ?
2: ਦੈਟਸ
1: ਮੈਨੂੰ ਯਾਦ ਹੈ ਜਿੱਦਣ ਇਹ ਹੋਇਆ ਸੀ ਨਾ, ਉਦਣ ਇਹਨਾਂ ਨੇ ਖੁਸ਼ੀ ਸਾਂਝੀ ਕੀਤੀ ਸੀ, ਤੇ ਉਦਣ ਇਹਨਾਂ ਨੇ ਇਹ ਗੱਲ ਕਹੀ ਸੀ ਵੀ ਮੈਨੂੰ ਲੱਗਦਾ ਹਲੇ ਵੀ ਇਹਨਾਂ ਦੇ ਮੈਸੇਜਾਂ 'ਚ ਕਿਤੇ ਨਾ ਕਿਤੇ ਸ਼ਾਇਦ ਪਈ ਹੋਣੀ।
2: ਦੈਟ ਇਜ਼ ਸੋ ਬਿਊਟੀਫੁਲ।
1: ਤੇ ਬੜਿਆਂ ਦੀ ਇਹ ਹੁੰਦੀ ਆ, ਬਹੁਤ ਹੋਰ ਵੀ ਬਾਹਰ ਅੰਦਰ ਮਿਲਦੇ ਕਈ ਵਾਰੀ ਕਹਿ ਦਿੰਦੇ ਆ ਵੀ ਹਾਂ ਆਹ ਤੁਹਾਡਾ ਨਿੱਕਾ ਚੁਟਕਲਾ ਤਿਆਰ ਹੋ ਰਿਹਾ। ਕਿੰਨੇ ਕਿੰਨੀ ਖੁਸ਼ੀ ਹੁੰਦੀ ਹੋਊਗੀ ਮਾਂ ਪਿਓ ਨੂੰ ਜਿਸ ਦਿਨ ਹਨਾ ਤੁਸੀਂ ਬੱਚੇ ਦੀ ਆਵਾਜ਼ ਤੁਸੀਂ ਰੇਡੀਓ ਤੇ ਸੁਣਦੇ ਹੋ ਤੁਸੀਂ। ਥੈਂਕ ਯੂ ਬਲੂਸ਼ਾਹੀ। ਨਹੀਂ ਬਲੂਸ਼ਾਹੀ ਭਾਅ ਜੀ ਹੋਰ ਚੀਜ਼ ਆ, ਬਿਲਕੁਲ ਵੱਖਰੀ ਚੀਜ਼ ਆ। ਤੇ ਥੈਂਕ ਯੂ ਕਹਿੰਦੇ ਕਿ ਆਈ ਸਪੈਂਡ ਲਾਸਟ ਨਾਈਟ ਕੁਕਿੰਗ ਅਪ ਏ ਸਟੋਰਮ, ਮੇਡ ਸਮ ਅਮੇਜ਼ਿੰਗ ਛੋਲੇ ਭਟੂਰੇ।
2: ਅੱਛਾ,
1: ਮਤਲਬ ਰਾਤ ਨੂੰ ਛੋਲੇ ਭਟੂਰੇ ਬਣਾਏ ਤੁਸੀਂ?
2: ਵਾਹ,
1: ਓਕੇ, ਗੁੱਡ। ਤੇ ਧੰਨਵਾਦ ਜੀ, ਮਿਹਰਬਾਨੀ। ਤੇ ਕਹਿੰਦੇ ਕਿ ਸੌ ਮੈਂ ਸੱਚੀ ਤੇਰਾ ਹੋ ਜਾਂ, ਮੈਂ ਤੇਰੇ ਤੋਂ ਇੰਜ ਜੁਦਾ ਹੋ ਜਾਂ, ਮੇਰੇ ਦਿਲ ਦੇ ਨੇੜੇ ਤੂੰ ਇੰਨੀ ਹੋ ਜਾਏ ਕਿ ਮੈਂ ਤੇਰੇ ਸਾਹਾਂ ਵਿੱਚ ਖੋ ਜਾਂ, ਮੈਂ ਰੱਖਾਂ ਬਣਾ ਕੇ ਸਰਾਣਾ ਪੱਟ ਦਾ, ਬਸ ਤੂੰ ਮੇਰੇ ਨੈਣਾ ਸਾਹਮਣੇ ਸੌ ਜਾ। ਅੱਛਾ,
2: ਇਹੀ ਹੋਇਆ ਸੀ ਮਿਰਜ਼ੇ ਨਾਲ, ਆਹੀ ਪ੍ਰੋਬਲਮ ਹੋਈ ਸੀ
1: ਤੁਹਾਡੇ ਤੁਹਾਡੇ ਤੀ,
2: ਆਹੀ ਚੱਕਰ ਹੈ,
1: ਤੀਰ ਖਾਣ ਵਾਲੀਆਂ ਹਰਕਤਾਂ ਲੱਗ ਗਈਆਂ।
2: ਅਮਰਿੰਦਰ ਜਿਹੜੇ ਲੀਰ ਇੱਦਾਂ ਹੀ ਦਿੰਦੇ ਚੀਰ,
1: ਤੁਹਾਡੇ ਸੁੱਤਿਆਂ ਤੇ ਬਰਫ਼ ਸੁੱਟਦੇ ਨੀ ਗਏ ਨੇ ਜਿੱਦਾਂ ਦੇ ਸ਼ੇਰ ਲਿਖਣ ਡੇ ਜਦੋਂ।
2: ਓਏ ਯਾਰ,
1: ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ। ਤੇ ਅੱਜ ਕਹਿੰਦੇ ਕਿ ਹਰਗੁਣ ਨੇ ਤੇ ਅਨਾਥ ਨੇ ਅੱਜ ਮੇਲਾ ਹੀ ਲੁੱਟ ਲਿਆ।
2: ਬਿਲਕੁਲ
1: ਬਿਲਕੁਲ ਸਹੀ ਗੱਲ ਹੈ, ਕੋਆਰਡੀਨੇਸ਼ਨ ਨਹੀਂ ਹੈ ਨਾ। थैंक यू मेहरबानी जी थोड़ी तो माफ़ी चलो मैं सारे मैसेज नहीं लै पाऊँगा हूँ साडा समा आ गया इजाजत कहिंदा कि तू सोहना तेरे ऐब सोहने तो उत्तों कित सोहने तेरे हासे ने तेरे दिते दुख भी सोहने तो कई सोहन तो सोहने तेरे दिलासे ने
2: वाह
1: वाह जी बहुत वधिया जी जैग जी धन्यवाद तुहाडा मेहरबानी तो कुछ एक फरमाइशा भी है कहिंदे भी आह गाना ला दो आह गाना ला दो तो कोई नहीं आप वेखते हैं जी तो एक जन्मदिन का मैसेज जी जिहड़ा मैं लभण की कोशिश कर रहा तुम प्लीज़ दोबारा तो भेज दो उत्ते आ जाए तरके तो फिर आप कर दिए है ना सत श्रीकाल जी कहते कई किदा तुम हाँ जी आप बहुत वधिया जी धन्यवाद तुहाडा मेहरबानी तो कहते भी तुम सही नहीं पढ़िया तो मैं तो कहना भी मैनू नहीं सही पढ़ना होता कलम तू लिखा मैं थोड़ी कह के
2: लिखा
1: जो मैं पढ़िया तू मेरे पढ़न च कोई इंटरफेरेंस
2: बिलकुल
1: नहीं माफी चाहते हैं जी थोड़ा ਤੁਹਾਡੇ ਕਵਿਤਾ ਨਾਲ ਇਨਸਾਫ ਨਹੀਂ ਹੋ ਪਾਇਆ ਪਰ ਯਕੀਨ ਮੰਨੋ ਇਹ ਤੋਂ ਬੈਸਟ ਨਹੀਂ ਹੋ ਸਕਦਾ
2: ਦੇਖੋ ਸਾਡੀ ਲਿਮਿਟੇਸ਼ਨ ਹੈ ਥੋੜ੍ਹੀ
1: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਜਸਵੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੈਪੀ ਫਰਾਈਡੇ ਅਤੇ ਇਸ ਹਫ਼ਤੇ ਕਹਿੰਦੇ ਕਿ ਸਭ ਤੋਂ ਵਧੀਆ ਗੱਲ ਹੋਈ ਕਿ ਐਵਰੀ ਡੇ ਮੈਂ ਕਹਿੰਦੇ ਕਿ 10 ਕਿਲੋਮੀਟਰ ਵਾਕ ਵਾਲਾ ਪ੍ਰੋਮਿਸ ਜੋ ਆਪਣੇ ਆਪ ਦੇ ਨਾਲ ਕੀਤਾ ਸੀ ਉਹ ਮੈਂ ਕਹਿੰਦੇ ਨੇ ਕਿ ਪੂਰਾ ਕੀਤਾ ਅਤੇ ਮੋਟੀਵੇਸ਼ਨ ਮਿਲੀ ਬਹੁਤ ਅਤੇ ਹੁਣ ਮੈਂ ਅੱਗੇ ਕੰਟੀਨਿਊ ਰੱਖਣਾ
2: ਵੈਰੀ ਗੁੱਡ ਦੈਟ ਇਜ਼ ਅਮੇਜ਼ਿੰਗ
1: ਬਹੁਤ ਵਧੀਆ ਜੀ ਬਹੁਤ ਵਧੀਆ ਨਹੀਂ ਜੀ ਵੀਰ ਜੀ ਬਾਲੂਸ਼ਾਹੀ ਬਿਲਕੁਲ ਡਿਫਰੈਂਟ ਚੀਜ਼ ਆ ਬਾਲੂਸ਼ਾਹੀ ਦੇ
2: ਨਾਲ ਬਾਲੂਸ਼ਾਹੀ
1: ਨਹੀਂ ਉਹਨਾਂ ਨੂੰ ਨਹੀਂ ਉਹਨਾਂ ਦਾ ਕੁਐਸਚਨ ਉਹ ਕਹਿੰਦੇ ਵੀ ਕੀ ਉਹਦੇ ਵਰਗਾ ਹੁੰਦਾ ਵਾ ਦੱਸੋ ਮਾੜਾ ਜਿਹਾ ਉਹਨਾਂ ਨੂੰ ਕੁਐਸਚਨ ਨਹੀਂ ਉਹਦੇ ਵਰਗਾ ਨਹੀਂ ਹੁੰਦਾ ਬਿਲਕੁਲ ਹੀ ਵੱਖਰੀ ਚੀਜ਼ ਆ ਬਾਲੂਸ਼ਾਹੀ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਅਤੇ ਥੈਂਕ ਯੂ ਕਹਿੰਦੇ ਕ੍ਰਿਸ਼ਨਾ ਜੀ ਯੂ ਆਰ ਡੂਇੰਗ ਗ੍ਰੇਟ ਜੋਬ ਕੀਪ ਇਟ ਅਪ
2: ਤੁਸੀਂ
1: ਕੀਤਾ ਕੀ ਵੈਸੇ ਮੈਨੂੰ ਦੱਸੋ
2: ਪਤਾ ਨਹੀਂ ਮੈਂ ਵੀ ਕਨਫਿਊਜ਼ਡ ਜਿਹਾ ਥੋੜ੍ਹਾ
1: ਕਿਹੜੀ ਚੀਜ਼ ਤੇ ਕਿਹਾ ਹੋ ਗੱਲ
2: ਕੀ ਤਾਂ ਹੋਏਗਾ ਪਤਾ ਨੀ ਖਿਆਲ ਨੀ ਆ ਰਿਹਾ
1: ਲੱਡੂ ਲੁੱਡੂ ਜਾਂ ਪੁੱਛਿਆ
2: ਹਾਂ ਮੇਰੇ ਹਿਸਾਬ ਨਾਲ ਉਹਦੀ ਵੈਲਿਊ ਪੈ ਗਈ ਹੈ ਨਹੀਂ ਮੈਂ ਕੁਲਚਾ ਐਕਚੁਲੀ ਭਾਜੀ ਜਿਹੜਾ ਦਿਲੋਂ ਦੱਸਿਆ ਨਾ
1: ਕੁਲਚਾ ਜਚਿਆ ਭਠੂਰਾ ਜਚਿਆ ਉਹ ਵੀਕਐਂਡ ਦੇ ਉੱਤੇ ਤੁਸੀਂ ਟਾਈਮ ਕੱਢ ਕੇ ਤੇ ਆਪਣੇ ਆਪ ਨੂੰ ਖੁਸ਼ੀ ਦੇ ਹੀ ਲਓ ਤੁਸੀਂ
2: ਪਲੀਜ਼ ਖਾਓ
1: ਕੋਈ ਨਹੀਂ ਤੇ ਨਾਲ 10 ਕਿਲੋਮੀਟਰ ਵਾਕ ਕਰ ਲਿਓ
2: ਨਾ ਰੁਕੀ ਵਕਤ ਕੀ ਗਰਦਿਸ਼ ਨਾ ਜ਼ਮਾਨਾ ਬਦਲਾ ਨਾ ਰੁਕੀ ਵਕਤ ਕੀ ਗਰਦਿਸ਼ ਨਾ ਜ਼ਮਾਨਾ ਬਦਲਾ ਪੇੜ ਜਬ ਸੂਖਾ ਤੋ ਪਰਿੰਦੋ ਨੇ ਠਿਕਾਨਾ ਬਦਲਾ ਹੈਪੀ ਬਰਥਡੇ ਇਨ ਐਡਵਾਂਸ ਮੰਮੀ ਲਵ ਯੂ
1: ਵਾਹ ਵਾਹ
2: ਐਂਡ ਦੈਟਸ ਆਲ ਫਰੋਮ ਮਾਈ ਸਾਈਡ
1: ਕਿਨੂੰ ਬਰਥਡੇ ਕਿਹੜਾ
2: ਮੰਮੀ ਦਾ ਬਰਥਡੇ ਕੱਲ ਮੇਰੇ
1: ਕੱਲ ਓਕੇ ਚਲੋ ਐਡਵਾਂਸ ਦੇ ਵਿੱਚ ਆਂਟੀ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਤੰਦਰੁਸਤੀ ਦੇਵੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ
2: ਮੈਨੂੰ ਟੋਲਰੇਟ ਕਰਨ ਦੀ ਹੋਰ ਸਮਰੱਥਾ ਬਖਸ਼ੇ
1: ਹਾਂਜੀ
2: ਮੈਨੂੰ ਟੋਲਰੇਟ ਕਰਨ ਦੀ ਹੋਰ ਸਮਰੱਥਾ ਬਖਸ਼ੇ ਮੇਰੀ ਹਰਕਤਾਂ ਟੋਲਰੇਟ ਕਰਨ ਦੀ
1: ਅੱਛਾ ਓਕੇ ਓਕੇ ਓਕੇ ਓਕੇ ਨਹੀਂ ਮਾਮਾ ਤੇ ਇੰਜੋਏ ਕਰਦੇ ਹਾਂ ਕੋਈ ਚੀਜ਼
2: ਮੈਨੂੰ ਆਪਣੇ ਨਾਲ ਜੁੜੇ ਹਰ ਬੰਦੇ ਨੂੰ ਇਹ ਕਹਿਣਾ ਪੈਂਦਾ
1: ਚਲੋ ਲੈਨੇ ਜੀ ਜਾ ਸਾਡੇ ਕੋਲੋਂ ਇਹਨਾਂ ਕਹਿੰਦੇ ਹੋਏ ਕਿ ਕਿਆ ਸੁਣਿਆ ਮਾਫ
2: ਜੀ ਯਾ
1: ਤੇ ਅੱਗੇ ਤੋਂ ਹੋਰ ਬਿਹਤਰ ਕਰਨ ਦੀ ਕਹਿਣ ਦੀ ਕੋਸ਼ਿਸ਼ ਕਰਾਂਗੇ ਆਪਾਂ ਅਤੇ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਵੀਕਐਂਡ ਤੁਹਾਡਾ ਵਧੀਆ ਵਧੀਆ ਰਹੇ ਤੁਹਾਡਾ
2: ਜੀ ਹੈਵ ਅ ਹੈਪੀ ਹੈਪੀ ਵੀਕਐਂਡ ਖੁਸ਼ ਰਹੋ ਸੁਣਦੇ ਰਹੋ ਮੌਜ 'ਚ ਰਹੋ ਰੇਡੀਓ ਹਾਂਜੀ 1674 AM

0: ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ, vehicle experts Tim Forbes ਜਾਂ Corey ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, Ford।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
2: ਪੈਂਜੀ, ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
3: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।
5: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
6: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
7: ਫਿਰ ਲਵਾਈਏ ਕਿੱਥੋਂ?
6: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
8: ਹਾਂਜੀ ਹਾਂਜੀ, ਓਏ

0: ਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਉਹ ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
3: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
1: ਫਿਰ ਲਵਾਈਏ ਕਿੱਥੋਂ
3: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
4: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ
5: ਇਕੱਲਾ ਕੱਪੜਾ ਨਹੀਂ ਇਹ ਕਹਾਣੀਆਂ ਕਈ ਸਦੀਆਂ ਦੀ
4: ਸਟਾਰਿੰਗ ਤਰਸੇਮ ਜੱਸੜ ਗੀਤ ਗੁਰਾਇਆ ਤੇ ਯੋਗਰਾਜ ਸਿੰਘ

0: ਰੇਡੀਓ ਹਾਂ ਜੀ 1674 ਐਮ 200 ਸਵਾਗਤ ਤੁਹਾਡਾ ਅੱਜ ਦਿਨ ਮੰਗਲਵਾਰ ਦਾ ਦੁਪਹਿਰ ਦਾ ਸਮਾਂ ਹੋ ਚੁੱਕਾ ਅਤੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਮਨੀਸ਼ਾ ਜੀ ਡਿਜ਼ਾਇਰ ਮਾਈਗ੍ਰੇਸ਼ਨ ਤੋਂ ਅਪਡੇਟਸ ਲੈ ਕੇ ਇਮੀਗ੍ਰੇਸ਼ਨ ਦੇ ਰਿਲੇਟਡ ਕਾਫੀ ਸਾਰੀਆਂ ਜਿਹੜੀਆਂ ਅਪਡੇਟਸ ਨੇ ਉਹ ਰੀਸੈਂਟਲੀ ਆਈਆਂ ਵੀ ਨੇ ਅਤੇ ਕਈ ਅੱਗੇ ਆਉਣਗੀਆਂ ਵੀ ਕਿਉਂਕਿ ਫਾਈਨੈਂਸ਼ੀਅਲ ਜੇਰਾ ਜਿਹੜਾ ਵਾ ਉਹ ਖਤਮ ਹੋਣ ਵਾਲਾ ਅਤੇ ਜੁਲਾਈ ਦੇ ਵਿੱਚ ਕਾਫੀ ਸਾਰੇ ਜਿਹੜੇ ਬਦਲਾਅ ਨੇ ਉਹ ਇਮੀਗ੍ਰੇਸ਼ਨ ਨੂੰ ਵੀ ਲੈ ਕੇ ਹੋਣ ਵਾਲੇ ਨੇ ਅਤੇ ਉਹਨਾਂ ਦੇ ਵਿੱਚੋਂ ਜਿਹੜੀਆਂ ਕੁਛ ਅਪਡੇਟਸ ਨੇ ਉਹ ਸਾਡੇ ਨਾਲ ਸਾਂਝੀਆਂ ਕਰਨਗੇ ਆਓ ਸਵਾਗਤ ਕਰਦੇ ਹਾਂ ਮਨੀਸ਼ਾ ਜੀ ਕੀ ਹਾਲ ਚਾਲ ਠੀਕ ਠਾਕ ਜੀ
1: ਬਿਲਕੁਲ ਠੀਕ ਜੀ
0: ਕੈਸੇ ਚੱਲ ਰਹੀ ਹੈ ਲਾਈਫ ਓ ਕਿੱਦਾਂ ਚੱਲਣੀ
1: ਹੈ ਨਾ ਦੈਟਸ ਓਕੇ ਹਿੰਦੀ ਪੰਜਾਬੀ ਸਾਰਿਆਂ ਨੇ ਸਮਝ ਜਾਣੀ ਹੈ ਜਦੋਂ ਅਸੀਂ ਇਮੀਗ੍ਰੇਸ਼ਨ ਦੀ ਗੱਲ ਸ਼ੁਰੂ ਕੀਤੀ
0: ਹੈ ਨਾ
1: ਬਿਲਕੁਲ
0: ਕਿਉਂਕਿ ਇਹਦੀ ਕਿਹੜੀ ਕੋਈ ਭਾਸ਼ਾ ਵਾ ਮੈਨੂੰ ਪਤਾ ਨਹੀਂ ਕੀ ਹੁੰਦਾ ਜਦੋਂ ਮੰਨ ਲਓ ਜਿਹੜਾ ਜ਼ਿਆਦਾ ਜੇ ਕੋਈ ਹਿੰਦੀ ਬੋਲਦਾ ਜ਼ਿਆਦਾ ਅਤੇ ਜਦੋਂ ਮਾੜੀ ਜਿਹੀ ਕੋਈ ਗੱਲ ਸ਼ੁਰੂ ਕਰਦਾ ਅਤੇ ਉਹਦੀ ਪਿੱਚ ਹੁੰਦੀ ਹੈ ਇੱਕ ਹੈ ਨਾ ਵੋਇਸ ਦੀ ਆਪਣੀ ਆਪਣੀ ਅਤੇ ਜਦੋਂ ਕੋਈ ਗੱਲ ਸ਼ੁਰੂ ਕਰਦੇ ਤਾਂ ਮੇਰੀ ਵੀ ਨਾਲ ਹਿੰਦੀ ਨਿਕਲ ਜਾਂਦੀ ਮਤਲਬ ਪਤਾ ਨਹੀਂ ਕਿਉਂ ਆਟੋਮੈਟਿਕ ਜਾਣੀ ਕਈ ਚੀਜ਼
1: ਨੈਚੁਰਲ ਇਹ ਨੈਚੁਰਲੀ ਹੁੰਦਾ
0: ਸਹੀ ਗੱਲ ਤੇ ਨਾਲ ਨਾਲ ਆਪਾਂ ਇਹ ਦੱਸ ਦਈਏ ਸਰੋਤਿਆਂ ਨੂੰ ਕਿ ਆਪਾਂ ਟਿਕਟੋਕ ਦੇ ਉੱਤੇ ਲਾਈਵ ਆ ਤੇ ਤੁਸੀਂ ਟਿਕਟੋਕ ਦੇ ਉੱਤੇ ਸਾਨੂੰ ਲਾਈਵ ਵੇਖ ਸਕਦੇ ਹੋ
1: ਦੇਖ ਸਕਦੇ ਹੋ ਆਪਣੇ ਸਵਾਲ ਪੁੱਛ ਸਕਦੇ ਹੋ ਜੇ ਸਾਨੂੰ ਲੱਗੇਗਾ ਫਿਜ਼ੀਬਲ ਕੁਐਸਚਨ ਹੈ ਵੀ ਵਿਲ ਟ੍ਰਾਈ ਟੂ ਆਨਸਰ ਇਟ ਐਸ ਵੈਲ
0: ਯੈਸ ਸ਼ੋਰ
1: ਤੇ ਅਸੀਂ ਸ਼ੁਰੂ ਕਰਾਂਗੇ
0: ਹੁਣ
1: ਹਾਂ ਇੰਗਲਿਸ਼ ਪੰਜਾਬੀ ਹਿੰਦੀ ਇਨ ਐਨੀ ਲੈਂਗੁਏਜ ਤੇ ਯਾ ਵਿਲ ਸਟਾਰਟ ਵਿਦ ਆਫਸ਼ੋਰ ਕੈਂਸਲੇਸ਼ਨਸ ਜੋ ਕਿ ਅੱਜ ਕੱਲ ਬਹੁਤ ਹੀ ਸੀਰੀਅਸ ਟੌਪਿਕ ਹੈ ਆਫਸ਼ੋਰ ਕੈਂਸਲੇਸ਼ਨ ਦਾ ਮਤਲਬ ਹੈ ਜਦੋਂ ਤੁਸੀਂ ਬ੍ਰਿਜਿੰਗ ਵੀਜ਼ਾ 'ਤੇ ਬੀ ਬ੍ਰਿਜਿੰਗ ਵੀਜ਼ਾ ਬੀ ਲੈ ਕੇ ਟਰੈਵਲ ਕਰਦੇ ਹੋ ਚਾਹੇ ਉਹ ਸਟੂਡੈਂਟ ਵੀਜ਼ਾ ਦੀ ਏ ਆਰ ਟੀ ਹੈ ਚਾਹੇ ਤੁਸੀਂ ਬਿਨਾਂ ਵੀਜ਼ਾ ਰਿਫਿਊਜ਼ਲ ਤੋਂ ਫੋਰ ਐਗਜ਼ਾਮਪਲ 186 ਵੀ ਪਾਇਆ ਹੋਇਆ 482 ਪਾਇਆ ਹੋਇਆ ਉਹਦੇ ਬ੍ਰਿਜਿੰਗ ਵੀਜ਼ਾ 'ਤੇ ਟਰੈਵਲ ਕਰ ਰਹੇ ਹੋ ਤੁਸੀਂ ਸਟੂਡੈਂਟ ਵੀਜ਼ਾ ਹੋਲਡ ਕਰਦੇ ਹੋਏ ਵੀ ਟਰੈਵਲ ਕਰ ਰਹੇ ਹੋ ਅਤੇ ਆਪਣੀ ਕੰਟਰੀ ਹੋ ਇੰਡੀਆ ਪਾਕਿਸਤਾਨ ਜਿੱਥੇ ਵੀ ਤੁਸੀਂ ਹੋ ਉੱਥੇ ਤੁਹਾਡਾ ਵੀਜ਼ਾ ਕੈਂਸਲ ਹੋ ਜਾਂਦਾ ਹੁਣ ਜਦੋਂ ਇਹ ਵੀਜ਼ਾ ਕੈਂਸਲ ਹੁੰਦਾ ਤੁਹਾਨੂੰ ਕੋਈ ਈਮੇਲ ਨਹੀਂ ਆਉਂਦੀ ਹੈ ਮਤਲਬ ਲਾਅ ਹੀ ਨਹੀਂ ਹੈ ਮੈਂਡੇਟਰੀ ਕਿ ਉਹ ਤੁਹਾਨੂੰ ਦੱਸਣ ਹਾਂ ਤੁਸੀਂ ਸ਼ਾਇਦ ਤੁਹਾਡੇ ਏਜੰਟ ਨੂੰ ਆਏ ਜਾਂ ਜਿਹੜੀ ਤੁਸੀਂ ਕੰਟੈਕਟ ਡਿਟੇਲਸ ਦਿੱਤੀ ਹੋਣਗੇ ਇਮੀਗ੍ਰੇਸ਼ਨ ਨੂੰ ਉੱਥੇ ਈਮੇਲ ਜਾਏਗਾ ਬਟ ਬਹੁਤ ਕੇਸਿਸ ਵਿੱਚ ਅਸੀਂ ਦੇਖਿਆ ਹੈ ਕਿ ਕਲਾਇੰਟਸ ਕੋਲ ਕੈਂਸਲੇਸ਼ਨ ਦੇ ਜਿਹੜੇ ਨੋਟਿਸ ਹੈ ਨਹੀਂ ਆਉਂਦੇ ਹੈ ਤੁਹਾਨੂੰ ਕਦੋਂ ਪਤਾ ਚੱਲਦਾ ਤੁਹਾਡਾ ਵੀਜ਼ਾ ਕੈਂਸਲ ਹੋ ਗਿਆ ਜਦੋਂ ਤੁਸੀਂ ਵੀਵੋ ਚੈੱਕ ਕਰਦੇ ਹੋ ਵੀਵੋ ਚੈੱਕ 'ਤੇ ਜਦੋਂ ਤੁਸੀਂ ਆਪਣੀ ਡਿਟੇਲਸ ਪਾਉਂਦੇ ਹੋ ਤਾਂ ਤੁਹਾਡਾ ਕੋਈ ਵੀਜ਼ਾ ਨਹੀਂ ਸ਼ੋਅ ਹੁੰਦਾ ਤੋ ਉਦੋਂ ਸਾਨੂੰ ਪਤਾ ਚੱਲ ਜਾਂਦਾ ਐਂਡ ਕਲਾਇੰਟ ਕਾਲਸ ਅਸ ਕਿ ਮੈਮ ਸਾਡਾ ਵੀਜ਼ਾ ਨਹੀਂ ਸ਼ੋਅ ਹੋ ਰਿਹਾ ਦੈਟ ਮੀਨਸ ਤੁਹਾਡਾ ਵੀਜ਼ਾ ਕੈਂਸਲ ਹੋ ਗਿਆ ਜਾਂ ਏਅਰਪੋਰਟ 'ਤੇ ਜਦੋਂ ਤੁਸੀਂ ਪਹੁੰਚਦੇ ਹੋ ਯੂ ਆਰ ਅਬਾਊਟ ਟੂ ਟਰੈਵਲ ਅਤੇ ਤੁਹਾਡੇ ਕੋਲ ਆਲਰੇਡੀ 3 ਸਾਲ ਦਾ ਵੀਜ਼ਾ ਸੀਗਾ ਐਂਡ ਅਨਫੋਰਚੁਨੇਟਲੀ ਇਹ ਸਾਡੇ ਇੱਕ ਕਲਾਇੰਟ ਨਾਲ ਵੀ ਹੋਇਆ ਸੀ ਹੀ ਵਾਜ਼ ਅਬਾਊਟ ਟੂ ਟੇਕ ਦ ਪਲੇਨ ਐਂਡ ਉਹਨਾਂ ਨੂੰ ਏਅਰਪੋਰਟ 'ਤੇ ਐਂਟਰ ਹੀ ਨਹੀਂ ਕਰਨ ਦਿੱਤਾ ਇਹ ਕਹਿ ਕੇ ਕਿ ਤੁਹਾਡੇ ਕੋਲ ਆਸਟ੍ਰੇਲੀਆ ਦਾ ਵੀਜ਼ਾ ਹੀ ਨਹੀਂ ਹੈ ਵੀਜ਼ਾ ਕੈਂਸਲ ਹੋ ਚੁੱਕਾ ਅਤੇ ਹੁਣ ਇਸ ਕੇਸ ਵਿੱਚ ਕਿਉਂਕਿ ਤੁਸੀਂ ਇਸ ਕੰਟਰੀ 'ਚ ਨਹੀਂ ਹੋ ਤੁਹਾਨੂੰ ਨੋਟਿਸ ਆਫ ਇੰਟੈਂਸ਼ਨ ਟੂ ਕੈਂਸਲ ਦਾ ਵੀਜ਼ਾ ਨਹੀਂ ਆਤਾ NOICC ਕਹਿੰਦੇ ਉਹਨੂੰ ਨੋਟਿਸ ਆਫ ਇੰਟੈਂਸ਼ਨ ਟੂ ਕੰਸੀਡਰ ਦ ਕੈਂਸਲੇਸ਼ਨ ਜਦਕਿ ਜੇ ਤੁਸੀਂ ਇੱਥੇ ਹੋ ਅਤੇ ਬਾਏ ਲੋ ਡਿਪਾਰਟਮੈਂਟ ਤੁਹਾਨੂੰ ਪਹਿਲਾਂ ਇੱਕ ਲੈਟਰ ਭੇਜਦਾ ਕਿ ਆਹ ਤੁਸੀਂ ਕੰਡੀਸ਼ਨ ਬ੍ਰੀਚ ਕੀਤੀ ਹੈ ਜਾਂ ਸਾਨੂੰ ਆਹ ਤੁਹਾਡੇ ਰਿਗਾਰਡਿੰਗ ਪਤਾ ਚੱਲਾ ਅਤੇ ਸਾਨੂੰ 28 ਡੇਜ਼ ਵਿੱਚ ਦੱਸੋ ਕਿ ਅਸੀਂ ਤੁਹਾਡਾ ਵੀਜ਼ਾ ਕੈਂਸਲ ਕਿਉਂ ਨਾ ਕਰੀਏ ਜਦਕਿ
0: ਆਫਸ਼ੋਰ ਦੇ ਵਿੱਚ ਇੱਦਾਂ ਨਹੀਂ ਹੁੰਦਾ
1: ਆਫਸ਼ੋਰ 'ਚ ਇਹ ਲੈਟਰ ਵੀ ਨਹੀਂ ਜਾਏਗਾ ਆਫਸ਼ੋਰ 'ਚ ਤੁਹਾਨੂੰ ਕੈਂਸਲੇਸ਼ਨ ਤੋਂ ਬਾਅਦ ਵੀ ਲੈਟਰ ਭੇਜਣਾ ਜ਼ਰੂਰੀ ਨਹੀਂ ਹੈ ਇੱਥੇ ਜੇ ਵੀਜ਼ਾ ਕੈਂਸਲੇਸ਼ਨ ਕੰਸਿਡਰ ਕਰਦੇ ਹੈ ਪਹਿਲਾਂ ਤੁਹਾਨੂੰ 28 ਦਿਨ ਦਾ ਇੱਕ ਰਿਸਪੋਂਸ ਮੰਗਣਗੇ ਉਹਦੇ ਵਿੱਚ ਤੁਸੀਂ ਆਪਣੇ ਲੋਇਰ ਤੋਂ ਆਪਣੇ ਮਾਈਗ੍ਰੇਸ਼ਨ ਏਜੰਟ ਤੋਂ ਜਾਂ ਤੁਸੀਂ ਆਪਣੇ ਆਪ ਵੀ ਰਿਸਪੋਂਸ ਦੇ ਸਕਦੇ ਹੋ ਫਿਰ ਜੇ ਉਹ ਸੈਟਿਸਫਾਈ ਹੋਣਗੇ ਕਿ ਤੁਸੀਂ ਕੰਡੀਸ਼ਨ ਨਹੀਂ ਬ੍ਰੀਚ ਕੀਤੀ ਸੀ ਜਾਂ ਤੁਸੀਂ ਸਹੀ ਹੋ ਤਾਂ ਤੁਸੀਂ ਤੁਹਾਡਾ ਵੀਜ਼ਾ ਨਹੀਂ ਕੈਂਸਲ ਹੋਏਗਾ ਉਹ ਮਤਲਬ ਤੁਹਾਨੂੰ ਇੱਕ ਮੌਕਾ ਦਿੰਦੇ ਬੋਲਣ ਦਾ ਕਿ ਸਾਨੂੰ ਦੱਸੋ ਸਾਨੂੰ ਤੁਹਾਡੇ ਖਿਲਾਫ ਇੱਕ ਗੱਲ ਪਤਾ ਚੱਲੀ ਹੈ ਜਾਂ ਸਾਨੂੰ ਲੱਗਦਾ ਤੁਸੀਂ ਕੰਡੀਸ਼ਨ ਬ੍ਰੀਚ ਕੀਤੀ ਹੈ ਜਾਂ ਸਾਨੂੰ ਲੱਗ ਰਿਹਾ ਤੁਸੀਂ ਸਟੂਡੈਂਟ ਵੀਜ਼ਾ ਹੋਲਡ ਕਰਦੇ ਹੋਏ COE ਨਹੀਂ ਮੇਨਟੇਨ ਕੀਤੀ ਜਿਹੜਾ ਕਿ ਸਭ ਤੋਂ ਕਾਮਨ ਕੈਂਸਲੇਸ਼ਨ ਦਾ ਰੀਜ਼ਨ ਹੈ ਉਸ ਟਾਈਮ 'ਤੇ ਉਹ ਦੱਸਦੇ ਹੈ ਕਿ ਹਾਂ ਸਾਨੂੰ ਦੱਸੋ ਅਸੀਂ ਤੁਹਾਡਾ ਵੀਜ਼ਾ ਕਿਉਂ ਨਾ ਕੈਂਸਲ ਕਰੀਏ ਪਰ ਜੇ ਤੁਸੀਂ ਕੰਟਰੀ ਤੋਂ ਬਾਹਰ ਹੋ ਉਹਨਾਂ ਨੇ ਤੁਹਾਨੂੰ ਕੋਈ ਮੌਕਾ ਨਹੀਂ ਦੇਣਾ ਕੋਈ ਲੋਅ ਇੱਦਾਂ ਦਾ ਨਹੀਂ ਹੈ ਕਿ ਉਹ ਤੁਹਾਨੂੰ ਮੌਕਾ ਦੇਣ ਅਤੇ ਉਹਦੇ 'ਤੇ ਕੋਈ ਰਿਵਿਊ ਰਾਈਟ ਵੀ ਨਹੀਂ ਹੁੰਦੇ ਇੱਥੇ ਜੇ ਤੁਹਾਡਾ ਵੀਜ਼ਾ ਕੈਂਸਲ ਹੁੰਦਾ ਤਾਂ ਤੁਸੀਂ ART ਲੌਂਚ ਕਰ ਸਕਦੇ ਹੋ ART 10 ਮਹੀਨੇ 12 ਮਹੀਨੇ ਕੈਂਸਲੇਸ਼ਨ ਦੀ ਇੰਨੇ ਟਾਈਮ 'ਚ ਓਪਨ ਹੋ ਜਾਂਦੀ ਹੈ ਔਰ ਉਹਦੇ ਵਿੱਚ ਤੁਸੀਂ ਦੁਬਾਰਾ ART ਨੂੰ ਦੱਸ ਸਕਦੇ ਹੋ ਕਿ ਤੁਸੀਂ ਕਿਉਂ ਸਹੀ ਹੋ ਜਾਂ ਤੁਸੀਂ ਨਹੀਂ ਇਹ ਕੰਡੀਸ਼ਨ ਬ੍ਰੀਚ ਕੀਤੀ ਸੀ ਜਾਂ ਕੋਈ ਇੱਦਾਂ ਦੇ ਸਰਕਮਸਟਾਂਸਿਸ ਸੀਗੇ ਕਿ ਹਾਂ ਤੁਹਾਨੂੰ ਇੱਕ ਚੀਜ਼ ਕਰਨੀ ਪਈ ਫੋਰ ਐਗਜ਼ਾਮਪਲ ਤੁਸੀਂ COE ਹੋਲਡ ਨਹੀਂ ਕੀਤੀ ਸੀ ਦੇਰ ਵਾਜ਼ ਅ ਮੈਡੀਕਲ ਰੀਜ਼ਨ ਕੋਈ ਵੀ ABC ਕੋਈ ਵੀ ਰੀਜ਼ਨ ਸੀਗਾ ਨਾ ਜਿਹਦੇ ਕਰਕੇ ਤੁਸੀਂ COE ਨਹੀਂ ਹੋਲਡ ਕਰ ਪਾਏ ਉਨ ਕੇਸਿਸ 'ਚ ARTC ਤੁਹਾਨੂੰ ਪੂਰਾ ਚਾਂਸ ਦਿੰਦੀ ਹੈ ਕਿ ਸਾਨੂੰ ਡਾਕੂਮੈਂਟਸ ਦਿਓ, ਤੁਹਾਨੂੰ ਹੇਅਰਿੰਗ ਹੁੰਦੀ ਹੈ, ਤੁਸੀਂ ਤੁਹਾਡੇ ਤੋਂ ਸਬਮਿਸ਼ਨ ਮੰਗਦੇ ਹੈ, ਸਾਰਾ ਕੁਛ ਕਰਦੇ ਹੈ। ਆਫਸ਼ੋਰ ਤੁਸੀਂ ਇਹ ਸਾਰੀ ਚੀਜ਼ਾਂ ਲੂਜ਼ ਕਰ ਦਿੰਦੇ ਹੋ।
0: ਨਹੀਂ ਹੁਣ ਮਤਲਬ ਤੁਹਾਡੇ ਕਹਿਣ ਦੀ ਮੋਟੀ ਮੋਟੀ ਜਿਹੜੀ ਗੱਲ ਮੈਨੂੰ ਸਮਝ ਆ ਰਹੀ ਆ ਕਿ ਜੇ ਕਿਸੇ ਨੇ ਜਾਣਾ ਵਾ ਤੇ ਉਹ ਅਵੋਇਡ ਕਰੇ ਨਾ ਜਾਵੇ।
1: ਫਿਲਹਾਲ ਮੈਨੂੰ ਲੱਗਦਾ ਕਿ ਮੈਂ ਤੁਹਾਨੂੰ ਕੱਲ ਦੀ ਐਗਜ਼ਾਮਪਲ ਦਿੰਦੀ ਆ। ਕੱਲ ਇੱਕ ਮੇਰਾ ਕਲਾਇੰਟ 186 ਪਾਇਆ ਹੋਇਆ, ਲੈਜਿਟ ਸਾਰਾ ਕੁਝ ਹੈਗਾ, ਔਰ ਉਹ ਵਾਪਸ ਆ ਰਿਹਾ ਇੰਡੀਆ ਤੋਂ ਤੇ ਉਹਨੂੰ ਏਅਰਪੋਰਟ ਤੇ ਰੋਕਿਆ, ਸਭ ਕੁਝ 3 ਸਾਲ ਦਾ ਐਕਸਪੀਰੀਅੰਸ, ਉਹਨੂੰ ਬਕਾਇਦਾ 30 ਮਿੰਟ ਉੱਥੇ ਏਅਰਪੋਰਟ ਤੇ ਉਹਦੀ ਕ੍ਰੋਸ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਕਿ ਤੁਸੀਂ ਕਿਹੜੇ ਵੀਜ਼ਾ ਤੇ ਹੋ, ਤੁਹਾਡੀ ਕਿਹੜੀ ਓਕੂਪੇਸ਼ਨ ਸੀ, ਤੁਸੀਂ ਪਹਿਲਾਂ ਆਸਟ੍ਰੇਲੀਆ 'ਚ ਕਦੋਂ ਆਏ ਸੀ, ਤੁਸੀਂ ਕਿੰਨਾ ਐਕਸਪੀਰੀਅੰਸ ਹੈ ਤੁਹਾਡਾ, ਕਿਹੜਾ ਵੀਜ਼ਾ ਪਾਇਆ ਹੋਇਆ, ਇੰਡੀਆ ਕੀ ਕਰਨ ਗਏ ਸੀ, ਕਿਉਂ ਗਏ ਸੀ। ਜਦਕਿ ਉਹਨੇ 186 ਪਾਇਆ ਹੋਇਆ ਨੋਰਮਲ ਵੀਜ਼ਾ ਤੋਂ ਬਾਅਦ, ਕੋਈ ਰਿਫਿਊਜ਼ਲ ਨਹੀਂ ਹੈ, ਬਿਲਕੁਲ ਡਾਇਰੈਕਟ ਕੇਸ ਹੈ। ਤੇ ਜੇ ਇਸ ਲੈਵਲ ਤੱਕ ਇਨਵੈਸਟੀਗੇਸ਼ਨ ਹੋ ਰਹੀ ਹੈ, ਜਿਹੜੇ ਬੱਚਿਆਂ ਦਾ ਲੈਜਿਟ ਕੇਸ ਵੀ ਚੱਲ ਰਿਹਾ, ਤੇ ਉਸ ਕੇਸ 'ਚ ਵੀ ਅਸੀਂ ਇੱਕ ਇੰਨੀ ਇਨਵੈਸਟੀਗੇਸ਼ਨ ਹੋ ਰਹੀ ਹੈ ਤੇ ਅਸੀਂ ਸਟੂਡੈਂਟ ਵੀਜ਼ਾ ਹੋਲਡਰ ਹੋ ਕੇ ਕਿੱਦਾਂ ਰਿਸਕ ਲੈ ਲਈਏ। ਜਾਂ ਤੁਸੀਂ ARTC ਪਾਈ ਹੋਈ ਹੈ, ਵੀਜ਼ਾ ਰਿਫਿਊਜ਼ ਹੋਇਆ ਹੋਇਆ ਤੇ ਤੁਹਾਡੇ ਕੋਲ COE ਨਹੀਂ ਹੈ, ਤੇ ਫਿਰ ARTC ਤੇ ਵੈਲਿਡ ਹੀ ਨਹੀਂ ਨਾ ਜੇ ਤੁਸੀਂ COE ਨਹੀਂ ਹੋਲਡ ਕਰ ਰਹੇ ਹੋ। ਕਿਉਂਕਿ ਤੁਸੀਂ ARTC ਇਹ ਪਾਈ ਹੈ ਕਿ ਤੁਹਾਡਾ ਸਟੂਡੈਂਟ ਵੀਜ਼ਾ ਰਿਫਿਊਜ਼ ਹੋਇਆ ਸੀ ਤੇ ਤੁਸੀਂ ਪੜ੍ਹਨਾ ਹੈ, ਪਰ ਹੁਣ ਤੁਸੀਂ ਪੜ੍ਹ ਹੀ ਨਹੀਂ ਰਹੇ ਹੋ, ਫਿਰ ਜਾਂ ਤਾਂ ਟਰੈਵਲ ਨਾ ਕਰੋ। ਤੇ ਫਿਰ ਟਰੈਵਲ ਜੇ ਤੁਸੀਂ ਅਵੋਇਡ ਕਰ ਸਕਦੇ ਹੋ ਤਾਂ ਡੈਫੀਨੇਟਲੀ ਕਰੋ ਨਾ, ਕਿਉਂ ਨਹੀਂ ਅਵੋਇਡ ਕਰਨਾ ਉਹਨੂੰ, ਕਰੋ ਟਰੈਵਲ ਅਵੋਇਡ ਜੇ ਕਰ ਸਕਦੇ ਹੋ। ਬਟ ਜੇ ਕਰਨਾ ਹੈ ਤੇ ਫਿਰ ਤੁਸੀਂ ਇਸ ਚੀਜ਼ ਲਈ ਪ੍ਰਿਪੇਅਰ ਹੋ ਰਹੋ, ਉਹ ਤੁਹਾਡਾ ਫੋਨ ਤੱਕ ਓਪਨ ਕਰਕੇ ਚੈੱਕ ਕਰ ਸਕਦੇ, ਤੁਹਾਡੇ ਫੋਨ ਤੋਂ ਤੁਹਾਨੂੰ ਕਿੰਨੀ ਸੈਲਰੀ ਆ ਰਹੀ ਹੈ। ਸਭ ਤੋਂ ਇੱਕ ਅਨਦਰ ਇੰਪੋਰਟੈਂਟ ਜਿਹੜਾ ਰੀਜ਼ਨ ਹੈਗਾ ਉਹ 8105 ਕੰਡੀਸ਼ਨ ਬ੍ਰੀਚ ਕਰਨ ਦੇ ਲਈ ਵੀਜ਼ਾ ਕੈਂਸਲ ਹੁੰਦਾ, ਜਿਹੜੇ ਕਿ ਵਰਕ ਰਾਈਟ ਹੈ। ਹੁਣ ਬਾਏ ਲੋ ਸਟੂਡੈਂਟਸ ਨੂੰ ਸਿਰਫ 24 ਘੰਟੇ ਕੰਮ ਅਲਾਊਡ ਹੈ, ਸੈਲਰੀ ਆ ਰਹੀ ਤੁਹਾਡੇ ਅਕਾਊਂਟ 2000-2500, ਕਿੱਦਾਂ ਜਸਟੀਫਾਈ ਕਰੋਗੇ ਉਹਨੂੰ? ਤੇ ਇਹ ਜਿਹੜੀ ਕੰਡੀਸ਼ਨਸ ਜੇ ਤੁਹਾਡੀ ਬ੍ਰੀਚਡ ਹੈ, ਤੁਹਾਡੀ ਪੇ ਸਲਿਪਸ, ਤੁਹਾਡੇ ATO ਰਿਕਾਰਡਸ, ਇਹ ਸਾਰੇ ਕਨੈਕਟਡ ਹੈ। ਡਿਪਾਰਟਮੈਂਟ ਆਫ ਹੋਮ ਅਫੇਅਰ ਤੇ ਟੈਕਸ ਆਫਿਸ, ਦੇ ਆਰ ਕਨੈਕਟਡ ਟੂ ਈਚ ਅਦਰ, ਉਹ ਦੇਖ ਸਕਦੇ ਤੁਸੀਂ ਕਿੰਨਾ ਟੈਕਸ ਲੌਚ ਕਰ ਰਹੇ ਹੋ, ਤੁਸੀਂ ਕੀ ਕਰ ਰਹੇ ਹੋ।
0: ਹਾਂਜੀ ਬਿਲਕੁਲ, ਕਿਉਂਕਿ ਥੋੜ੍ਹਾ ਜਿਹਾ ਫਿਰ ਜੇ ਚੱਲ ਰਿਹਾ ਇੱਦਾਂ ਦਾ ਮਾਹੌਲ ਚੱਲ, ਤਾਂ ਫਿਰ ਥੋੜ੍ਹੀ ਜਿਹੀ ਐਕਸਟਰਾ ਕੇਅਰ ਕਰਨੀ ਜ਼ਰੂਰੀ ਆ, ਜੇ ਨਹੀਂ ਕੋਈ ਜ਼ਰੂਰੀ ਕੰਮ ਤਾਂ ਫਿਰ ਅਵੋਇਡ ਕੀਤਾ ਜਾ ਸਕਦਾ।
1: ਅਨਦਰ ਥਿੰਗ ਇਜ਼, ਜਦੋਂ ਕੋਈ ਵੀ ਵੀਜ਼ਾ ਕੈਂਸਲ ਹੁੰਦਾ, ਚਾਹੇ ਉਹ ਔਨਸ਼ੋਰ ਜਾਂ ਆਫਸ਼ੋਰ, ਤੁਹਾਡੇ 3 ਸਾਲ ਦਾ ਬੈਨ ਲੱਗ ਜਾਂਦਾ, ਜੋ ਕਿ ਬਹੁਤ ਸਾਰੇ ਵੀਜ਼ਾਸ ਤੇ ਅਪਲਾਈ ਹੁੰਦਾ।
0: ਨਹੀਂ ਕੋਈ ਵੀ ਮੰਨ ਲਓ ਵੀਜ਼ਾ ਕੈਂਸਲ ਹੋ ਗਿਆ ਤੇ ਉਹ ਤੇ 3 ਸਾਲ ਮੁੜ ਕੇ ਕੁਛ ਨਹੀਂ ਕਰ ਸਕਦਾ।
1: ਨਹੀਂ ਕਰ ਸਕਦੇ ਨਾ, ਤੇ ਆਫਸ਼ੋਰ ਫਿਰ ਤੁਸੀਂ ਤੁਹਾਨੂੰ ਪ੍ਰੀਵੈਂਟ ਕਰੇਗਾ ਅਗਲੀ ਫਾਈਲ ਪਾਉਣ ਨੂੰ, 40-20 ਲੱਗ ਜਾਏਗਾ, 40-14 ਲੱਗ ਜਾਏਗਾ, ਬਹੁਤ ਕੇਸਿਸ ਵਿੱਚ ਬੈਨ ਲੱਗ ਜਾਂਦੇ ਬ੍ਰੀਚ ਆਫ ਕੰਡੀਸ਼ਨ ਦੇ, ਤੇ ਫਿਰ ਤੁਸੀਂ 3 ਸਾਲ ਕੋਈ ਵੀਜ਼ਾ ਨਹੀਂ ਅਪਲਾਈ ਕਰ ਸਕਦੇ। ਐਂਡ ਇਨ ਮੈਨੀ ਕੇਸਿਸ ਇਟ ਅਪਲਾਈਜ਼, ਕੁਛ ਕੁ ਵੀਜ਼ਾ ਹੈ ਜਿਨ੍ਹਾਂ 'ਤੇ 40-14, 40-20 ਨਹੀਂ ਅਪਲਾਈ ਕਰਦਾ, ਬਟ ਕੁਛ ਵੀਜ਼ਾਜ਼ ਹੈ ਜਿਨ੍ਹਾਂ 'ਤੇ ਅਪਲਾਈ ਕਰਦਾ ਹੈ, ਔਰ ਬਹੁਤ ਵਾਈਡ ਰੇਂਜ ਹੈ ਜਿਨ੍ਹਾਂ 'ਤੇ ਅਪਲਾਈ ਕਰਦਾ।
0: ਪਰ ਜੇ ਮੰਨ ਲਓ ਕਿਸੇ ਕੋਲ ਹੁਣ ਟਰੈਵਲ ਜਿਹੜੇ ਉਹ ਰਾਈਟਸ ਉਹ ਹੈਗੇ ਨੇ, ਜਿੱਦਾਂ ਜਿਹਨੂੰ ਬ੍ਰੀਜ਼ੀ ਵੀਜ਼ਾ ਬੀ ਕਹਿੰਦੇ ਨੇ, ਅਤੇ ਉਹ ਆ ਜਾ ਸਕਦਾ ਨੋਰਮਲ, ਅਤੇ ਉਹਦਾ ਤਾਂ ਵੀ ਸਮ ਰੀਜ਼ਨ ਕਰ ਦਿੱਤਾ ਗਿਆ ਕੈਂਸਲ, ਫਿਰ ਉਹ ਕਿੱਦਾਂ ਬ੍ਰੀਚ ਕਰ ਗਿਆ ਕੰਡੀਸ਼ਨ? ਉਹ ਤੇ ਫਿਰ
1: ਕੰਡੀਸ਼ਨ ਉਸ ਟਾਈਮ ਤੇ ਨਹੀਂ ਬ੍ਰੀਚ ਕੀਤੀ ਨਾ, ਕੰਡੀਸ਼ਨ ਤੇ ਪਹਿਲਾਂ ਬ੍ਰੀਚ ਕੀਤੀ ਹੋਈ ਹੈ। ਫੋਰ ਐਗਜ਼ਾਮਪਲ, ਅੱਜ ਤੁਸੀਂ 186 ਪਾਇਆ ਹੋਇਆ ਪਰ ਪਿੱਛੇ ਤੁਸੀਂ ਕੋਈ COE ਨਹੀਂ ਮੇਨਟੇਨ ਕੀਤੀ, ਐਕਸਟਰਾ ਵਰਕ ਰਾਈਟਸ ਕੀਤੇ ਹੋਏ ਹੈ। ਕਿ ਇੱਕ ਕੈਂਸਲੇਸ਼ਨ ਅਸੀਂ ਦੇਖੀ ਸੀ ਜਿਹਦੇ 'ਚ ਉਹਨੇ ਆਪਣਾ ਨਾਮ ਬਹੁਤ ਕੋਈ ਉਹਦਾ ਆਈ ਥਿੰਕ ਸਕੂਲ ਟਾਈਮ 'ਤੇ ਉਹਦਾ ਨਾਮ ਦਾ ਕੁਛ ਫਰਕ ਸੀਗਾ, ਉਸ ਬੇਸ 'ਤੇ ਵੀ ਕੈਂਸਲੇਸ਼ਨ ਹੋਈ ਹੋਈ ਹੈ। ਕੈਂਸਲੇਸ਼ਨ ਦਾ ਰੀਜ਼ਨ ਜ਼ਰੂਰੀ ਨਹੀਂ ਕਰੰਟ ਹੀ ਹੋਏ, ਜਿੱਦਾਂ ਤੁਸੀਂ 186 ਪਾਇਆ ਉਹ ਕੰਪਨੀ ਕਲੋਜ਼ ਹੋ ਗਈ, ਤੁਹਾਨੂੰ ਪਤਾ ਹੀ ਨਹੀਂ ਕੰਡੀਸ਼ਨ, ਵੀਜ਼ਾ ਹੀ ਨਹੀਂ ਐਗਜ਼ਿਸਟ ਕਰਦਾ ਜਿਹੜੀ ਜਦੋਂ ਸਪੋਂਸਰਸ਼ਿਪ ਹੀ ਨਹੀਂ ਐਗਜ਼ਿਸਟ ਕਰ ਰਹੀ ਹੈ, ਤੇ ਤੁਸੀਂ ਕਿੱਦਾਂ ਤੁਹਾਡਾ ਵੀਜ਼ਾ ਵੈਲਿਡ ਰਹਿ ਗਿਆ?
0: ਮਤਲਬ ਇੱਕ ਤਰ੍ਹਾਂ ਦੀ ਫਿਰ ਤੇ ਇਨਵੈਸਟੀਗੇਸ਼ਨ ਹੀ ਵਧੀ ਆ।
1: ਹਾਂ, ਇਨਵੈਸਟੀਗੇਸ਼ਨ ਵਧੀ ਹੈ, ਐਂਡ ਦੇ ਉਹਨਾਂ ਨੂੰ ਉਹਨਾਂ ਕੋਲ ਸਾਰੇ ਰਿਕਾਰਡ ਹੈ ਤੁਸੀਂ ਕੀ ਕਰ ਰਹੇ ਹੋ, ਕਿੱਦਾਂ ਕਰ ਰਹੇ ਹੋ।
0: ਜੀ ਬਿਲਕੁਲ, ਥੋੜ੍ਹੀ ਜੀ ਤੁਸੀਂ ਨਿਊਜ਼ ਜਿਹੜੀ ਦਿੱਤੀ ਹੈ ਉਹ ਡਰਜੇ ਵਾਲੀ ਦਿੱਤੀ ਆ, ਪਰ ਚਲੋ ਕੋਈ ਨਹੀਂ, ਧਿਆਨ ਰੱਖੋ ਆਪਣਾ, ਨਾ ਜਾਓ ਔਨਸ਼ੋਰ, ਰਹਿ ਕੇ ਆਪਸ਼ਨਸ ਹੈਗੀਆਂ ਨੇ ਕਿ ਉਹਨੂੰ ਸੇਵ ਕੀਤਾ ਜਾ ਸਕਦਾ, ਅਤੇ ਫਿਰ ਬੈਟਰ ਹੈ ਕਿ ਇੱਥੇ ਰਹੋ,
1: ਇੱਥੇ ਰਹੋ। ਨਾਲੇ ਹੁਣ ਜਿੱਦਾਂ 12 ਮਈ ਤੋਂ ਅਨਾਊਂਸ ਹੋਇਆ ਸੀ ਕਿ ਜਿਹੜੇ ARTC ਦੇ ਡਿਸੀਜਨ ਹੈ ਉਹ ਵਿਦਆਊਟ ਈਵਨ ਹੇਅਰਿੰਗ ਵੀ ਹੋਣਗੇ, ਅਤੇ ਰੀਸੈਂਟਲੀ ਅਸੀਂ ਦੇਖਿਆ ਕਿ ARTC ਨੇ ਲੈਟਰਸ ਭੇਜਣੇ ਸ਼ੁਰੂ ਕਰਤੇ ਹੈ, ਦੈਟ ਇਜ਼ ਕਾਲਡ ਨੋਟਿਸ ਟੂ ਸਬਮਿਟ ਦ ਰਿਟਨ ਸਬਮਿਸ਼ਨਸ, ਕਿ ਤੁਸੀਂ ਰਿਟਨ ਸਬਮਿਸ਼ਨਸ ਦਿਓ, ਰਿਟਨ ਡਾਕੂਮੈਂਟਸ ਦਿਓ। ਜਿਹੜੀ ARTC ਲੌਜਡ ਹੈ ਉਹਨਾਂ ਲਈ ਮਾਈਗ੍ਰੇਸ਼ਨ ਏਜੰਟਸ ਨੂੰ ਲੈਟਰ ਆ ਰਹੇ ਹੈ ਜਾਂ ਕਲਾਇੰਟਸ ਨੂੰ ਲੈਟਰ ਆ ਰਹੇ ਹੈ, ਕਿਉਂਕਿ ਬਿਨਾਂ ਹੇਅਰਿੰਗ ਤੋਂ ਡਿਸੀਜਨ ਹੋਣਗੇ। ਬਹੁਤ ਸਾਰੇ ਕੇਸਿਸ ਵਿੱਚ ਹਲੇ ਵੀ ਹੇਅਰਿੰਗ ਹੋ ਰਹੀ ਹੈ, ਪਰ ਬਹੁਤ ਸਾਰੇ ਕੇਸਿਸ ਵਿੱਚ ਡਿਪਾਰਟਮੈਂਟ ਨੇ ਸ਼ੁਰੂ ਕਰਤਾ ਕਿ ਸਿਰਫ ਜਿਹੜੇ ਰਿਟਨ ਐਵੀਡੈਂਸ ਤੁਸੀਂ ਦਿਓਗੇ, ਜੋ ਤੁਸੀਂ ਸਬਮਿਸ਼ਨ 'ਚ ਲਿਖੋਗੇ ਉਹਦੇ ਤੋਂ ਹੀ ਸੈਟਿਸਫਾਈ ਹੋ ਕੇ ਉਹ ਡਿਸੀਜਨ ਦੇ ਦੇਣਗੇ। ਇਹਦਾ ਮਤਲਬ ਹੈ ਜਿਹੜੇ ਰਿਟਨ ਐਵੀਡੈਂਸ ਹੈ ਉਹ ਬਹੁਤ ਸਟਰੋਂਗ ਜਾਣੇ ਚਾਹੀਦੇ ਹੈ।

0: transcript, thadi COE, thadi current job, everything should be there. And along with the written submission, jo tusi bhi likh sakde ho, thade agent bhi likh sakde hai.
1: ਜੀਤੇ ਦੇ ਨਾਲ ਨਾਲ ਜਿਹੜੀ ਉਹ ਫੀਸਾਂ ਵੀ ਮੈਂ ਸੁਣਿਆ ਕਾਫੀ ਵੱਧ ਰਹੀਆਂ ਨੇ ਤੇ ਉਹ ਕਿਹੜੇ ਦੀ ਕਿੰਨੀ ਕੁ ਵਧੀਆ
0: 1 ਜੁਲਾਈ ਤੋਂ ਏਆਰਟੀ ਦੀ ਫੀਸ $3,580 ਤੋਂ $3,727 ਹੋ ਜਾਏਗੀ ਆਲਮੋਸਟ ਐਵਰੀ ਈਅਰ 1 ਜੁਲਾਈ ਨੂੰ 3% ਫੀਸ ਇਨਕਰੀਜ਼ ਹੁੰਦੀ ਹੈ
1: ਓਕੇ
0: ਤੇ ਹੁਣ ਇਹ ਏਆਰਟੀ ਨੇ ਹਲੇ ਅਨਾਊਂਸ ਕਰਤਾ ਹੈ ਜਿਨ੍ਹਾਂ ਦੇ 189 ਦੇ ਇਨਵਾਈਟ ਆਏ ਸੀ 4 ਜੂਨ ਨੂੰ ਉਹਨਾਂ ਕੋਲ ਟਾਈਮ ਤੇ ਬਹੁਤ ਹੈ ਪਰ ਉਹਨਾਂ ਨੂੰ ਵੀਜ਼ਾ ਲੌਂਚ ਕਰ ਦੇਣਾ ਚਾਹੀਦਾ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪਏਗਾ ਬਟ ਯੈਸ ਇਫ ਯੂ ਕੈਨ ਤੇ ਪਹਿਲਾਂ ਲੌਂਚ ਕਰੋ ਸਾਨੂੰ ਨਹੀਂ ਪਤਾ ਕਿਹੜੇ ਵੀਜ਼ੇ ਦੀ ਕਿੰਨੀ ਫੀਸ ਵਧਣੀ ਹੈ ਸ਼ਾਇਦ ਕੁਛ ਵੀ ਨਾ ਵਧੇ ਹੁਣ ਟੀ ਆਰ ਦੀ ਇੱਕ ਅਨਐਕਸਪੈਕਟਡ ਫੀ ਰਾਈਜ਼ ਹੋਈ ਸੀ ਮਾਰਚ ਵਿੱਚ ਉਹ ਸਿੱਧਾ ਡਬਲ ਹੋ ਗਈ ਸੀ 2300 ਤੋਂ 4600 ਹੋ ਗਈ ਬਟ ਹੁਣ ਸਾਨੂੰ ਉਮੀਦ ਇਹੀ ਹੈ ਕਿ ਕੁਛ ਵੀਜ਼ਾਸ ਦੀ ਜਾਂ ਸਰਟਨ ਲਿਸਟ ਜਿਹੜੀ ਹੋਏਗੀ 3% ਇਨਕਰੀਮੈਂਟ ਹੁੰਦਾ ਹੈ 1 ਜੁਲਾਈ
1: ਪਰ ਹਾਲੇ ਮਤਲਬ ਇਹ ਨਹੀਂ ਪੱਕਾ ਆ ਵੀ ਇਹਦੀ ਇੰਨੀ ਵਧਣੀ ਹੋ ਜਾਏਗੀ ਇੰਨੀ
0: ਤੋ ਇਟਸ ਅਪਰੋਕਸੀਮੇਟਲੀ 3% ਐਵਰੀ ਈਅਰ ਇੰਨੀ ਵਧਦੀ ਹੁੰਦੀ ਹੈ ਜਿੱਦਾਂ ਕਿ ਸੈਲਰੀ ਜਿਹੜੀ 482 ਦੀ ਜਿਹੜੀ TSMIT ਹੈ ਮਿਨੀਮਮ ਸੈਲਰੀ ਥ੍ਰੈਸ਼ਹੋਲਡ ਹੈ ਉਹ ਵੀ 76,515 ਤੋਂ 79,000 ਅਪਰੋਕਸੀਮੇਟਲੀ ਉਹ ਤੋਂ ਉੱਪਰ ਜਾ ਰਿਹਾ ਤੇ ਹਰ ਚੀਜ਼ ਇਨਕਰੀਜ਼ ਹੋਏਗੀ ਐਵਰੀ ਈਅਰ
1: ਜੀ ਬਿਲਕੁਲ ਫਿਰ ਕਿਉਂ ਵੱਧ ਪੈਸੇ ਦੇਣੇ ਆ ਪਹਿਲਾਂ ਪਹਿਲਾਂ ਤੁਸੀਂ ਜਿਹੜੇ ਆ ਉਹ ਜਿੰਨੇ ਹੈਗੇ ਦੇ ਕੇ ਤੇ ਡਨ ਕਰੋ ਹਨਾ ਸਿਕਿਉਰ ਕਰ ਲਓ ਤੇ ਇੱਧਰ ਇੱਕ ਹੋਰ ਬੜੀ ਮਨੀਸ਼ਾ ਜੀ ਨਿਊਜ਼ ਚੱਲਣ ਡੀ ਆ ਇੰਟਰਨੈਟ ਦੇ ਉੱਤੇ ਲੋਟਰੀ ਵੀਜ਼ੇ ਨੂੰ ਲੈ ਕੇ ਵਾਹਵਾ ਜਾਣਿਆਂ ਨੇ ਜਿਹੜੇ ਆਈ ਥਿੰਕ ਪਾ ਵੀ ਲਏ ਹੋਣੇ ਆ ਜਿਹਨਾਂ ਨੇ ਨਹੀਂ ਪਾਏ ਤੇ ਉਹ ਪਾਲਣਗੇ ਕੁਛ ਕੀ ਦੇਣ ਬਾਕੀ ਨੇ ਭਲਾ
0: ਲੋਟਰੀ ਵੀਜ਼ਾ ਦੀ ਲਾਸਟ ਡੇਟ ਇੰਡੀਅਨ ਪਾਸਪੋਰਟ ਹੋਲਡਰਸ ਵਾਸਤੇ 25 ਜੂਨ ਹੈ
1: 25 ਜੂਨ ਮਤਲਬ ਇੱਕ ਦੋ ਦਿਨ ਹੀ ਬਾਕੀ ਹੈ
0: 2 ਦਿਨ ਰਹਿ ਗਏ ਹੈ ਇਹਦੀ ਫੀਸ ਸਿਰਫ $25 ਹੈ 18 ਸਾਲ ਤੋਂ ਲੈ ਕੇ 30 ਸਾਲ ਤੱਕ ਦਾ ਕੋਈ ਵੀ ਬੰਦਾ ਇਹਨੂੰ ਰਜਿਸਟਰ ਕਰ ਸਕਦਾ ਸਿਰਫ ਬੇਸਿਕ ਰਿਕੁਆਇਰਮੈਂਟ ਆਪਣੀ ਯਾਦ ਰੱਖੋ ਹਲੇ ਹੈ ਜਾਂ ਨਹੀਂ ਹੈ ਤੁਸੀਂ ਰਜਿਸਟ੍ਰੇਸ਼ਨ ਕਰ ਦਿਓ PT ਵਿੱਚ 4.5 ਬੈਂਡ ਲੈ ਕੇ ਰੱਖ ਲਓ ਅਤੇ ਤੁਹਾਡੇ ਕੋਲ +2 ਤੋਂ ਬਾਅਦ ਜੇ ਤੁਹਾਡੇ ਕੋਲ ਕੋਈ ਸਟੱਡੀ ਹੈ ਦੈਟ ਇਜ਼ ਆਲਸੋ ਰਿਕੁਆਇਰਡ ਅਤੇ ਬਹੁਤ ਹੀ ਸਿੰਪਲ
1: ਪ੍ਰੋਸੈਸ ਹੈ 2 ਸਾਲ ਦੀ ਸਟੱਡੀ ਰਿਕੁਆਇਰਡ ਆ +2 ਤੋਂ
0: ਬਾਅਦ
1: ਕਿ ਕੋਈ ਡਿਪਲੋਮਾ ਜਾਂ ਕੁਛ
0: ਕੋਈ ਡਿਪਲੋਮਾ ਕੋਈ ਬੈਚਲਰ ਕੁਛ ਵੀ ਹੋ ਸਕਦਾ ਔਰ ਸਭਸੇ ਅੱਛੀ ਬਾਤ ਹੈ ਦਿਸ ਇਜ਼ ਵਰਕਿੰਗ ਹੋਲੀਡੇ ਵੀਜ਼ਾ ਇਹ ਇੱਕ ਵਰਕਿੰਗ ਹੋਲੀਡੇ ਪ੍ਰੋਗਰਾਮ ਕਾ ਪਾਰਟ ਹੈ ਜਿਸਕੋ ਹਮ ਲੋਟਰੀ ਵੀਜ਼ਾ ਕੇ ਨਾਮ ਸੇ ਸਾਰੇ ਇੰਡੀਅਨਸ ਬੋਲਤੇ ਹੈ ਔਰ $25 ਕਿਉਂਕਿ ਇਹਦੀ ਰਜਿਸਟ੍ਰੇਸ਼ਨ ਫੀ ਹੈ 30 April 2027 ਤੱਕ ਇਹਦੇ ਰਾਊਂਡਸ ਆਉਂਦੇ ਰਹਿਣਗੇ ਕੋਈ ਵੀ ਤੁਹਾਡੇ ਭੈਣ ਭਰਾ ਤੁਹਾਡੇ ਪਾਰਟਨਰ ਇੰਡੀਆ ਹੈਗੇ ਹੈ ਤੁਸੀਂ ਉਹਨਾਂ ਨੂੰ ਜ਼ਰੂਰ ਰਜਿਸਟਰ ਕਰਾਓ ਕਿਉਂਕਿ ਇੱਥੇ ਆ ਕੇ ਉਹਨਾਂ ਨੂੰ ਫੁੱਲ ਵਰਕ ਰਾਈਟਸ ਮਿਲਣਗੇ 1 ਸਾਲ ਦਾ ਵੀਜ਼ਾ ਗ੍ਰਾਂਟ ਹੁੰਦਾ ਅਗਰ ਆਪ ਇਸਕੀ ਫੀਸ ਅਲੱਗ ਹੋਤੀ ਹੈ ਅਗਰ ਆਪਕੋ ਇਨਵਾਈਟ ਆਤਾ ਹੈ ਉਸਕੇ ਬਾਅਦ 1 ਸਾਲ ਕਾ ਵੀਜ਼ਾ ਆਪਕੋ ਮਿਲਤਾ ਹੈ ਉਸ 1 ਸਾਲ ਕੇ ਵੀਜ਼ਾ ਕੇ ਬਾਅਦ ਆਪ 482 ਸਟੂਡੈਂਟ ਵੀਜ਼ਾ ਮਲਟੀਪਲ ਆਪਸ਼ਨਸ ਤੁਹਾਡੇ ਕੋਲ ਹੈ ਇਹ ਤੁਹਾਨੂੰ ਪ੍ਰੀਵੈਂਟ ਨਹੀਂ ਕਰਦਾ ਕਿ ਤੁਸੀਂ ਅਗਲਾ ਵੀਜ਼ਾ ਨਾ ਪਾ ਸਕੋ ਅਤੇ ਇੱਦਾਂ ਦੀ ਕੋਈ ਕੰਡੀਸ਼ਨ ਨਹੀਂ ਆਉਂਦੀ ਸੋ ਇਟਸ ਰੀਅਲੀ ਅ ਲੋਟਰੀ ਵੀਜ਼ਾ ਤੁਸੀਂ ਕੁਛ ਵੀ ਨਹੀਂ ਕਰਨਾ ਹੈ ਤੁਸੀਂ $25 'ਚ ਰਜਿਸਟ੍ਰੇਸ਼ਨ ਕਰਾਉਣੀ ਹੈ ਸਿਰਫ ਵੈਰੀ ਸਿੰਪਲ
1: ਅਤੇ ਜੇ ਪਾਉਣ ਦੀ ਵੀ ਕੋਈ ਫੀਸ ਹੈ ਕਿ ਬਸ
0: ਉਸ ਤੋਂ ਬਾਅਦ ਯੈਸ ਡਿਪਾਰਟਮੈਂਟ ਚਾਰਜਿਸ ਆ ਸੈਪਰੇਟ ਪਰ ਯਾ ਹੁਣੇ ਸਿਰਫ $25 ਹੈ ਬਟ ਬਹੁਤ ਜ਼ਿਆਦਾ ਕਿਉਂਕਿ ਵੀਅਤਨਾਮ ਅਤੇ ਚਾਈਨਾ ਵੀ ਇਹਦੇ ਲਈ ਐਲੀਜੀਬਲ ਹੈ ਅਤੇ ਸੀਟਸ ਬਹੁਤ ਘੱਟ ਹੁੰਦੀਆਂ ਪਰ ਤਾਂ ਹੀ ਤੈਨੂੰ ਲੋਟਰੀ ਕਹੀ ਜਾਂਦਾ ਕਿ ਲੱਖਾਂ 'ਚੋਂ ਜਿਹੜੇ 1000 ਕੁ ਬੰਦੇ ਚੂਜ਼ ਹੋਣਗੇ ਉਹਨਾਂ ਦੀ ਲੋਟਰੀ ਨਿਕਲੀ ਹੈ ਵਰਕਿੰਗ ਹੋਲੀਡੇ ਵੀਜ਼ਾ
1: ਫਿਰ ਉਸ ਤੋਂ ਬਾਅਦ ਜਿਹੜੀ ਉਹ ਉੱਥੇ ਪਹਿਲਾਂ ਪ੍ਰੂਵ ਹੋ ਕੇ ਫਿਰ ਇੱਥੇ ਆ ਕੇ ਚਲੋ ਬਾਅਦ ਦੀਆਂ ਗੱਲਾਂ ਨੇ
0: ਫੁੱਲ ਵਰਕ ਰਾਈਟ
1: ਪਰ ਇੱਕ ਗੁੱਡ ਜੇ ਤੁਸੀਂ ਕਿਸਮਤ ਜਮਾਉਣਾ ਚਾਹੁੰਦੇ ਹੋ ਆਪਣੀ ਤੇ ਜਮਾ ਲੈਣੀ ਚਾਹੀਦੀ ਹੈ
0: $25 'ਚ ਇੰਡੀਆ ਐਲੀਜੀਬਲ ਹੈ ਇਹਦੇ ਵਿੱਚ ਸਿਰਫ 3 ਹੀ ਕੰਟਰੀਜ਼ ਐਲੀਜੀਬਲ ਹੈ ਤੇ ਮੋਸਟਲੀ ਜਿਹੜੇ ਵੀ ਇੱਥੇ ਲੋਕ ਹੈ ਉਹਨਾਂ ਦੇ ਜਿਹੜੇ ਭੈਣ ਭਰਾ ਹੈਗੇ ਉਹ 18 ਤੋਂ 30 ਸਾਲ ਦੇ ਵਿੱਚ ਵਿੱਚ ਹੈਗੇ ਹੈ ਤੇ ਤੁਹਾਨੂੰ ਐਕਸਪ੍ਰੈਸ਼ਨ ਆਫ ਇੰਟਰਸਟ ਜਾਂ ਰਜਿਸਟ੍ਰੇਸ਼ਨ ਜਿਹੜੀ ਹੈ ਜ਼ਰੂਰ ਕਰਾਉਣੀ ਚਾਹੀਏ
1: ਹਾਂਜੀ ਪਰ ਕਰਾਉਣੀ ਜ਼ਰੂਰ ਚਾਹੀਦੀ ਆ ਪਰ ਮੈਨੂੰ ਲੱਗਦਾ ਕਿ ਜਦੋਂ ਜਿਹੜੀਆਂ ਉਹਦੀਆਂ ਰਿਕੁਆਇਰਮੈਂਟਸ ਨੇ ਉਹ ਪਹਿਲਾਂ ਵੇਖ ਲਓ ਇੱਕ ਵਾਰੀ ਕਿਉਂ ਨਾ ਹੋਵੇ ਕਿ ਆਪਾਂ ਹਾਲੇ 12ਵੀਂ ਕੀਤੀ ਆ 2 ਸਾਲ ਦਾ ਆਪਣੇ ਕੋਲ ਹੈ ਵੀ ਨਹੀਂ ਆ ਅਤੇ ਆਪਾਂ ਐਵੇਂ ਹੀ 25-25 ਦੇਈ ਜਾਈਏ ਉਹ ਵੀ ਕੋਈ ਹੈ ਨਹੀਂ ਚੰਗੀ ਗੱਲ ਵੀ ਤਾਂ ਹੀ ਦਿਓ ਜੇ ਤੁਸੀਂ ਐਟਲੀਸਟ ਉਹਨਾਂ ਦੀਆਂ ਰਿਕੁਆਇਰਮੈਂਟਾਂ ਪੂਰੀਆਂ ਕਰਦੇ ਹੋ ਤਾਂ
0: ਬਿਲਕੁਲ
1: ਕਿਉਂਕਿ $25 ਵੀ ਚਲੋ ਕਿਹੜੇ ਕਮਾਉਣੇ ਸੌਖੇ ਪਏ ਆ $25 ਵੀ ਕਮਾਉਣ ਲੱਗਿਆ ਘੰਟਾ ਡੇਢ ਲੱਗ ਜਾਂਦਾ ਵਾ ਅਤੇ ਉਹਦੇ ਲਈ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਰਿਕੁਆਇਰਮੈਂਟ ਵੇਖੋ ਅਤੇ ਫਿਰ ਗਾਂ ਜਿਹੜਾ ਉਹ ਅਪਲਾਈ ਕਰੋ ਅਤੇ ਅਪਲਾਈ ਵੀ ਕਿਸੇ ਕੋ ਇਹੋ ਜਿਹੇ ਕੋ ਕਰਾਓ ਵੀ ਜਿਹੜਾ ਸੱਚੀ ਠੀਕ ਠਾਕ ਅਪਲਾਈ ਕਰੇ ਵੀ ਇਹ ਨਾ ਹੋਵੇ ਤੁਹਾਡਾ ਪੈਨ ਨੰਬਰ ਕੁਛ ਹੋਰ ਪਾ ਦੇ ਤੇ ਪਾਸਵਰਡ

0: ਗੇ ਵਰਦਾ ਪਾਇਆ ਹੋਵੇ ਕਿ ਮੁੜ ਕੇ ਪਿਕਅਪ ਵੀ ਨਾ ਹੋਵੇ, ਮਤਲਬ ਇਸ ਲਈ ਇਹ ਬੜਾ ਜ਼ਰੂਰੀ ਚੀਜ਼
1: ਹੈ। ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਤੁਹਾਡਾ ਪੈਨ ਨੰਬਰ, ਤੁਹਾਡਾ ਪਾਸਪੋਰਟ ਨੰਬਰ, ਤੁਹਾਡੀ ਡਿਟੇਲ ਸਾਰੀਆਂ ਕਨੈਕਟਡ ਹੋਣੀ ਚਾਹੀਦੀ ਹੈ, ਮੈਚ ਕਰਨੀ ਚਾਹੀਦੀ ਹੈ।
0: ਜੀ ਬਿਲਕੁਲ, ਅਤੇ ਉਹਦੇ ਲਈ ਤੁਸੀਂ ਡਿਜ਼ਾਇਰ ਮਾਈਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ, ਮਨੀਸ਼ਾ ਜੀ ਨੂੰ ਕਾਲ ਕਰ ਸਕਦੇ ਹੋ, ਜਾਂ ਫਿਰ ਤੁਸੀਂ ਅਪੁਆਇੰਟਮੈਂਟ ਲੈ ਸਕਦੇ ਹੋ ਵਧੇਰੇ ਜਾਣਕਾਰੀ ਦੇ ਲਈ। ਤਰਗਨੀਨਾ ਦੇ ਵਿੱਚ ਇਹਨਾਂ ਦਾ ਆਫਿਸ ਹੈ, ਮੈਲਬਰਨ CBD ਦੇ ਵਿੱਚ ਇਹਨਾਂ ਦਾ ਆਫਿਸ ਹੈ। ਫੋਨ ਨੰਬਰ ਇਹਨਾਂ ਦਾ ਜੀ 0482-610-000 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਅਪੁਆਇੰਟਮੈਂਟ ਬਣਾ ਸਕਦੇ ਹੋ। ਅਤੇ ਮਨੀਸ਼ਾ ਜੀ, ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਹੋਰ ਕੀ ਅਪਡੇਟਸ ਨੇ?
1: ਸਭ ਤੋਂ ਇੰਪੋਰਟੈਂਟ ਅਰਲੀ ਚਾਈਲਡਹੁੱਡ ਜਿਹੜੇ ਕੰਮ ਕਰ ਰਹੇ ਹੈ, ਦੋ ਟੋਪਿਕ ਮੈਂ ਅੱਜ ਮੇਨ ਹਲੇ ਡਿਸਕਸ ਕਰਨੇ ਆ, ਇੱਕ ਅਰਲੀ ਚਾਈਲਡਹੁੱਡ ਟੀਚਰ ਅਤੇ ਇੱਕ ਪੇਰੈਂਟਸ ਵੀਜ਼ਾ 'ਤੇ। ਪਹਿਲਾਂ ਅਸੀਂ ਅਰਲੀ ਚਾਈਲਡਹੁੱਡ ਟੀਚਰ 'ਤੇ ਗੱਲ ਕਰਾਂਗੇ। ਇਹਨਾਂ 'ਤੇ 189 ਦਾ ਇਨਵਾਈਟ ਨਹੀਂ ਆਇਆ ਨਾ, ਹੁਣ ਜਦੋਂ 4 ਜੂਨ ਨੂੰ ਆਇਆ ਸੀ। ਵੀ ਹੋਪ 30th September ਨੂੰ ECT ਨੂੰ ਇਨਵਾਈਟ ਆਏ। ਬਹੁਤ ਬੱਚੇ ਜਿਹੜੇ 85 points 'ਤੇ ਵੇਟ ਕਰ ਰਹੇ ਹੈ। ਐਂਡ ਹੁਣ ਇੱਥੇ ਇੱਕ ਸਵਾਲ ਸਾਨੂੰ ਬਹੁਤ ਵਾਰੀ ਆਉਂਦਾ ਹੈ ਕਿ ਐਜੂਕੇਟਰ ਦਾ ਜਿਹੜਾ ਵਰਕ ਐਕਸਪੀਰੀਅੰਸ ਹੈ, ਉਹਦੇ 5 points ਮਿਲਣਗੇ ਕਿ ਨਹੀਂ ਮਿਲਣਗੇ। ਇਹ ਆਲਮੋਸਟ ਹਫ਼ਤੇ 'ਚ ਸਾਨੂੰ 4 or 5 times ਇਹ ਸਵਾਲ ਆਉਂਦਾ ਹੈ, ਕਿਉਂਕਿ ਕਿਸੇ ਨੂੰ ਕਲੀਅਰ ਹੀ ਨਹੀਂ ਹੈ। ਹੁਣ ਅਰਲੀ ਚਾਈਲਡਹੁੱਡ ਟੀਚਰ ਅਤੇ ਜਿਹੜਾ ਟੀਚਰ ਹੈ, ਇਹਦਾ ਅਰਲੀ ਚਾਈਲਡਹੁੱਡ ਟੀਚਰ ਐਨਸਕੋ ਕੋਡ ਦਾ ਜਿਹੜਾ ਕਿ ਮੇਨ ਕੋਡ ਹੈਗਾ, ਉਹ ਟੀਚਿੰਗ ਦਾ ਹੈ। ਐਜੂਕੇਟਰ ਦਾ ਜਿਹੜਾ ਹੈ ਉਹ ਚਾਈਲਡ ਕੇਅਰ ਵਿੱਚ ਜਾਂਦਾ ਹੈ। ਐਜੂਕੇਟਰ ਅਤੇ ਚਾਈਲਡ ਟੀਚਰ ਦੇ ਜਿਹੜੇ ਪੁਆਇੰਟਸ ਹੈ, ਤੁਸੀਂ ਮਿਸਮੈਚ ਨਹੀਂ ਕਰ ਸਕਦੇ ਹੋ। ਇਹ ਪੁਆਇੰਟਸ ਸਾਡੇ ਨਹੀਂ ਕਲੇਮ ਹੋਣਗੇ। ਦੇਖੋ, ਕਦੀ ਵੀ ਅਸੀਂ ਪੁਆਇੰਟਸ ਕਲੇਮ ਕਰਦੇ ਹਾਂ ਨਾ, ਅਤੇ ਸਾਡਾ ਜਿਹੜਾ ਜੋਬ ਰੋਲਸ ਹੈ, ਤੁਸੀਂ ਜੋ ਕੰਮ ਕਰ ਰਹੇ ਹੋ, ਉਹ ਮੈਟਰ ਕਰਦੇ ਆ। ਤੁਸੀਂ, ਤੁਹਾਡਾ ਟਾਈਟਲ ਨਹੀਂ ਮੈਟਰ ਕਰਦਾ ਕਿ ਤੁਸੀਂ ਐਜੂਕੇਟਰ ਹੋ ਅਤੇ ਤੁਹਾਨੂੰ ਪੁਆਇੰਟ ਨਹੀਂ ਕਲੇਮ ਹੋਣਗੇ। ਅਗਰ ਤੁਸੀਂ ਇਹ ਕੰਮ ਕਰ ਰਹੇ ਹੋ ਅਰਲੀ ਚਾਈਲਡਹੁੱਡ ਟੀਚਰ ਦਾ, ਜਿਹੜੇ ਉਹਦੇ ਜੋਬ ਰੋਲਸ ਐਨਸਕੋ 'ਤੇ ਦਿੱਤੇ ਹੋਏ ਆ, ਜੇ ਤੁਹਾਨੂੰ ਨਹੀਂ ਪਤਾ, ਤੁਸੀਂ ਆਪਣੇ ਏਜੰਟ ਤੋਂ ਲੈ ਸਕਦੇ ਹੋ, ਸਾਡੇ ਤੋਂ ਲੈ ਸਕਦੇ ਹੋ। ਜੇ ਉਹ ਵਾਲੇ ਜੋਬ ਰੋਲਸ ਤੁਹਾਡੇ ਮੈਚ ਕਰ ਰਹੇ ਹੈ ਜੋ ਤੁਸੀਂ ਲਿਖਿਆ ਹੋਇਆ, ਸਿਰਫ ਤਾਂ ਹੀ ਤੁਸੀਂ ਪੁਆਇੰਟਸ ਕਲੇਮ ਕਰ ਸਕਦੇ ਹੋ। ਇਹ ਸਿਰਫ ਅਰਲੀ ਚਾਈਲਡਹੁੱਡ ਟੀਚਰ 'ਤੇ ਨਹੀਂ ਹੈ, ਇਹ ਆਫਿਸ ਮੈਨੇਜਰ, ਰਿਟੇਲ ਮੈਨੇਜਰ, ਕਾਰਪੈਂਟਰ, ਪੇਂਟਰ, ਹਰ ਜਗ੍ਹਾ ਮੈਟਰ ਕਰਦਾ ਹੈ ਕਿ ਤੁਸੀਂ ਕੰਮ ਕੀ ਕਰ ਰਹੇ ਹੋ। ਜੋ ਤੁਸੀਂ ਕੰਮ ਕਰ ਰਹੇ ਹੋ, ਜੋ ਤੁਹਾਡੇ ਜੋਬ ਰੋਲਸ ਹੈ, ਉਹ ਮੈਚ ਕਰਨੇ ਚਾਹੀਦੇ ਐਨਸਕੋ ਨਾਲ। ਐਜੂਕੇਟਰ ਦੇ 90% ਜਿਹੜੇ ਜੋਬ ਰੋਲਸ ਹੈ, ਉਹ ECT ਨਾਲ ਮੈਚ ਨਹੀਂ ਕਰਦੇ। ਉਹ ਅਰਲੀ ਚਾਈਲਡਹੁੱਡ ਦਾ ਜਿਹੜਾ ਚਾਈਲਡ ਕੇਅਰ ਦਾ ਜਿਹੜਾ ਕੰਮ ਹੈਗਾ, ਉਹ ਟੀਚਿੰਗ ਦਾ ਕੰਮ ਨਹੀਂ ਹੈ। ਅਤੇ ਮੇਕ ਸ਼ੋਰ ਕਰੋ ਤੁਸੀਂ ਅਨਨੈਸੈਸਰੀ ਪੁਆਇੰਟਸ ਨਾ ਕਲੇਮ ਕਰੋ, ਅਤੇ ਵੀਜ਼ਾ ਰਿਫਿਊਜ਼ ਨਹੀਂ ਹੋਣਾ ਚਾਹੀਦਾ ਤੁਹਾਡਾ। ਇਹ ਬਹੁਤ ਇੰਪੋਰਟੈਂਟ ਇੱਕ ਸਵਾਲ ਸਾਨੂੰ ਬਹੁਤ ਵਾਰੀ ਆਉਂਦਾ। ਅਤੇ ਕਿੰਡਰ 'ਚ ਇਟਸ ਡਿਫਰੈਂਟ, ਅਤੇ ਤੁਸੀਂ ਆਪਣੇ ਏਜੰਟ ਨੂੰ ਦਿਖਾਓ ਆਪਣੇ ਜੋਬ ਰੋਲਸ, ਆਪਣਾ ਇੰਪਲੋਇਮੈਂਟ ਕੰਟਰੈਕਟ ਦਿਖਾਓ, ਤੁਸੀਂ ਸਾਨੂੰ ਦਿਖਾਓ, ਐਂਡ ਤੁਹਾਨੂੰ ਅਸੀਂ ਦੱਸਾਂਗੇ ਕਿ ਇਹ ਮੈਚ ਕਰੇਗਾ, ਤੁਹਾਨੂੰ ਪੁਆਇੰਟਸ ਮਿਲਣਗੇ ਜਾਂ ਨਹੀਂ ਮਿਲਣਗੇ। ਦੂਸਰੀ ਬਹੁਤ ਇੰਪੋਰਟੈਂਟ ਗੱਲ ਮੈਂ ਕਰਨਾ ਚਾਹੁੰਦੀ ਹਾਂ ਪੇਰੈਂਟ ਵੀਜ਼ਾ ਬਾਰੇ। ਹੁਣ ਪੇਰੈਂਟ ਵੀਜ਼ਾ ਕਿਸੇ ਦੇ ਵੀ ਪੇਰੈਂਟ ਦੇ, ਜੇ 50% ਬੱਚੇ ਆਸਟ੍ਰੇਲੀਆ ਵਿੱਚ ਸੈਟਲ ਹੈ, ਜੇ 2 siblings ਹੈ ਅਤੇ 1 brother ਪਰਮਾਨੈਂਟ ਰੈਜੀਡੈਂਟ ਹੈ, ਜੇ 3 ਹੈ ਅਤੇ 2 ਇੱਥੇ ਪਰਮਾਨੈਂਟ ਰੈਜੀਡੈਂਟ ਜਾਂ ਸਿਟੀਜ਼ਨ ਹੋਣੇ ਚਾਹੀਦੇ ਹੈ, ਉਹਨਾਂ ਦੇ ਪੇਰੈਂਟਸ ਇੱਥੇ ਪੇਰੈਂਟ ਵੀਜ਼ਾ ਲਈ ਐਲੀਜੀਬਲ ਹੋ ਜਾਂਦੇ ਹੈ। ਉਹਨੂੰ 2 categories ਹੁੰਦੀ ਹੈ, ਕੰਟਰੀਬਿਊਟਰੀ ਅਤੇ ਨੋਨ ਕੰਟਰੀਬਿਊਟਰੀ। ਹੁਣ ਕੰਟਰੀਬਿਊਟਰੀ 'ਚ ਤੁਸੀਂ ਹਾਈ ਅਮਾਊਂਟ ਆਫ ਪੇ ਦਿੰਦੇ ਹੋ, ਉਹਦੀ ਵੀ 10-12 ਸਾਲ ਵੇਟਿੰਗ ਹੋ ਗਈ ਹੈ, ਠੀਕ ਹੈ।
0: ਕਿੰਨੀ ਹੋਊਗੀ ਉਹਦੀ ਅਪਰੋਕਸੀਮੇਟਲੀ?
1: ਜਿਹਦੇ ਤੇ ਪੇਰੈਂਟਸ ਨੂੰ ਬ੍ਰਿਜਿੰਗ ਵੀਜ਼ਾ ਮਿਲ ਜਾਂਦਾ। ਸੋ ਜਿੱਦਾਂ ਸਾਡੇ ਪੇਰੈਂਟਸ 67 ਤੋਂ ਅਬਵ ਹੈ, ਉਹਨਾਂ ਦਾ ਅਸੀਂ ਇੱਥੇ ਵੀਜ਼ਾ ਪਾਵਾਂਗੇ। ਆਈ ਹੈਵ ਪੇਰੈਂਟਸ, ਤੋਂ ਮੈਂ ਉਹਨਾਂ ਦਾ ਵੀਜ਼ਾ ਪਾਊਂਗੀ, ਉਹਨਾਂ ਨੂੰ ਬ੍ਰਿਜਿੰਗ ਵੀਜ਼ਾ ਮਿਲ ਜਾਏਗਾ। 30 ਸਾਲ ਉਹਦੀ ਵੀਜ਼ਾ ਦੀ ਵੇਟਿੰਗ ਹੈ, ਵਿਚ ਇਜ਼ ਅਨਰੀਅਲਿਸਟਿਕ, ਅਤੇ ਜਾਂ ਔਰ ਉਹਨਾਂ ਨੂੰ ਹਾਂ 30 ਸਾਲ ਉਹ ਬ੍ਰਿਜਿੰਗ 'ਤੇ ਹੀ ਰਹਿਣਗੇ, ਅਤੇ ਉਹਨਾਂ ਨੂੰ ਮੈਡੀਕੇਅਰ ਵੀ ਨਹੀਂ ਮਿਲਦਾ,
0: ਅਤੇ ਆਉਣ ਜਾਣ ਲਈ ਬੀ ਲੈਣਾ ਪਊ,
1: ਆਉਣ ਜਾਣ ਲਈ ਬੀ ਲੈਣਾ ਪਏਗਾ, ਠੀਕ ਹੈ। ਇਹ ਸੈਕਿੰਡ ਕੈਟਾਗਰੀ ਹੈ ਏਜ ਪੇਰੈਂਟ ਵੀਜ਼ਾ। ਇਹ ਵੈਰੀ ਕੋਮਨ ਕੈਟਾਗਰੀ ਅਸੀਂ ਪਾਉਂਦੇ ਹਾਂ ਜਿਨ੍ਹਾਂ ਦੇ ਦੋਨੋਂ ਪੇਰੈਂਟਸ ਹੈ। ਪਰ ਜਿਨ੍ਹਾਂ ਦਾ ਸਿੰਗਲ ਪੇਰੈਂਟ ਹੁੰਦਾ, ਉਹਨਾਂ ਵਿੱਚ ਅਸੀਂ ਏਜ ਪੇਰੈਂਟ ਵੀਜ਼ਾ 'ਤੇ ਜਾਂ ਕੰਟਰੀਬਿਊਟਰੀ 'ਤੇ ਜਾਈਦਾ ਹੀ ਨਹੀਂ ਹੈ। ਬਿਕੋਜ਼ ਪੇਰੈਂਟਸ ਦੇ ਕੇਸ ਵਿੱਚ ਹਰ ਇੱਕ ਨੂੰ ਹੁੰਦਾ ਕਿ ਮੈਡੀਕੇਅਰ ਕਿਸੇ ਤਰੀਕੇ ਮਿਲ ਜਾਏ। ਇਹਦੇ ਵਿੱਚ ਇੱਕ ਵੀਜ਼ਾ ਕੈਟੇਗਰੀ ਆਉਂਦੀ ਹੈ ਏਜ ਡਿਪੈਂਡੈਂਟ ਰਿਲੇਟਿਵ। ਜੇ ਤੁਹਾਡੇ ਪੇਰੈਂਟਸ ਤੁਹਾਡੇ 'ਤੇ ਡਿਪੈਂਡੈਂਟ ਹੈਗੇ ਹੈ, ਤਾਂ ਅਸੀਂ ਉਹਨਾਂ ਨੂੰ ਮੈਡੀਕੇਅਰ ਲੈ ਕੇ ਦੇ ਸਕਦੇ ਹਾਂ। ਤੇ ਇਹ ਬਹੁਤ ਹੀ
0: ਸਿੰਗਲ ਹੋਣਾ ਚਾਹੀਦਾ,
1: ਉਹ ਸਿੰਗਲ ਪੇਰੈਂਟ ਹੈ। ਜੇ ਵਿਡੋ ਪੇਰੈਂਟ ਹੈ ਜਾਂ ਸਿੰਗਲ ਪੇਰੈਂਟ ਹੈ, ਏਦਾਂ ਨਹੀਂ ਹੈ ਕਿ ਤੁਹਾਡੇ ਮਦਰ ਇੱਥੇ ਹੈ ਅਤੇ ਫਾਦਰ ਇੱਥੇ ਹੈ ਅਤੇ ਤੁਸੀਂ ਇਕੱਲਿਆਂ ਦਾ ਵੀਜ਼ਾ ਪਾ ਦਿਉ, ਉਹ ਸਿੰਗਲ ਪੇਰੈਂਟ ਨਹੀਂ ਹੁੰਦਾ। ਜੇ ਕਿਸੇ ਦੇ ਮਦਰ ਜਾਂ ਫਾਦਰ ਇਕੱਲੇ ਹੈ ਦੁਨੀਆਂ 'ਚ, ਉਹਨਾਂ ਨੂੰ ਅਸੀਂ, ਕਿਉਂਕਿ ਉਹ ਏਜਡ ਹੈ ਅਤੇ ਉਹ ਆਪਣੇ ਬੱਚਿਆਂ 'ਤੇ ਡਿਪੈਂਡੈਂਟ ਹੈ, ਇਹਦਾ ਇੱਕ ਡੀਪ ਮੀਨਿੰਗ ਇਹ ਰਹੇਗਾ ਨਾ ਕਿ ਤੁਹਾਡੇ ਮਦਰ ਓਲਡ ਹੈ, 70 ਸਾਲ ਦੇ, ਉਹ ਕੰਮ ਨਹੀਂ ਕਰ ਸਕਦੇ, ਤੁਸੀਂ ਉਹਨਾਂ ਨੂੰ ਸਪੋਰਟ ਕਰਨਾ ਹੈ। ਉਸ ਕੇਸ ਵਿੱਚ ਤੁਸੀਂ ਉਹਨਾਂ ਨੂੰ ਵੀਜ਼ਾ ਲੈ ਕੇ ਦੇ ਸਕਦੇ ਹੋ, ਉਹਨਾਂ ਨੂੰ ਮੈਡੀਕੇਅਰ ਵੀ ਮਿਲੇਗਾ, ਤੇ ਇਹ ਇੱਕ ਕੈਟਾਗਰੀ ਪੇਰੈਂਟਸ ਲਈ ਹੈਗੀ ਹੈ।
0: ਤੇ ਉਹਦਾ ਕੀ ਪ੍ਰੋਸੈਸਿੰਗ ਟਾਈਮ?
1: ਉਹਦੇ ਪ੍ਰੋਸੈਸਿੰਗ ਟਾਈਮ ਉਹਦਾ ਵੀ ਬਹੁਤ ਜ਼ਿਆਦਾ ਲੰਬਾ ਹੈ, 20-25-30 ਸਾਲ ਜਿੰਨਾ ਵੀ ਹੈ, ਬਟ ਉਹਨਾਂ ਕੋਲ ਬ੍ਰਿਜਿੰਗ ਵੀਜ਼ਾ ਐਂਡ ਮੈਡੀਕੇਅਰ ਦੋਨੋਂ ਮਿਲ ਜਾਣ।
0: ਓਕੇ, ਮਤਲਬ ਜਿੱਦਾਂ ਹੀ ਉਹ ਬ੍ਰਿਜਿੰਗ ਵੀਜ਼ਾ ਮਿਲਦਾ, ਨਾਲ ਦੀ ਨਾਲ ਤੁਸੀਂ ਮੈਡੀਕੇਅਰ ਅਪਲਾਈ ਕਰ ਦੋ।
1: ਤੇ ਮੈਡੀਕੇਅਰ, ਕਿਉਂਕਿ ਪੇਰੈਂਟਸ ਸਾਰਿਆਂ ਦੇ ਬਜ਼ੁਰਗ ਹੋ ਰਹੇ ਹੈ, ਅਫਕੋਰਸ, ਕਿਉਂਕਿ ਏਜ ਡਿਪੈਂਡੈਂਟ ਰਿਲੇਟਿਵ ਹੈ, 67 ਤੋਂ ਉੱਪਰ ਹੈ, 70 ਤੋਂ ਉੱਪਰ ਹੈ, ਤੇ ਉਹਨਾਂ ਨੂੰ ਮੈਡੀਕੇਅਰ ਚਾਹੀਦਾ, ਉਹਨਾਂ ਦੀ ਹੈਲਥ ਕੰਡੀਸ਼ਨਸ ਹੋਣਗੀਆਂ, ਤੇ ਉਸ ਕੇਸ ਵਿੱਚ ਤੁਸੀਂ ਆਪਣੇ ਪੇਰੈਂਟਸ ਨੂੰ ਲੈ ਕੇ ਦੇ ਸਕਦੇ ਹੋ।
0: ਨਾਈਸ ਡਿਸਕਸ਼ਨ ਇਹ ਵਾਲੀ ਗੱਲ ਜਿਹੜੀ ਤੁਸੀਂ ਦੱਸੀ ਆ, ਮੇ ਬੀ ਹੋ ਸਕਦਾ ਕਾਫੀ ਸਾਰੇ ਜਾਣੇ ਜੇ ਪਾਉਣਾ ਚਾਹੁੰਦੇ ਹੋਣਗੇ ਕੋਈ ਆਪਣਾ ਪੇਰੈਂਟ ਵੀਜ਼ਾ, ਤੇ ਉਹ ਇਹ ਚੀਜ਼ ਨੂੰ ਕੰਸਿਡਰ ਕਰ ਸਕਦੇ ਆ, ਤੇ ਇਹਦੀਆਂ ਰਿਕੁਆਇਰਮੈਂਟਸ ਜਿਹੜੀਆਂ ਉਹ ਬਾਕੀ ਤੁਸੀਂ ਗਾਂ ਜਾ ਕੇ ਐਡੀਸ਼ਨਲ ਜਿਹੜੀਆਂ ਉਹ ਤੁਸੀਂ ਡਿਸਕਸ ਕਰ ਲਓ ਆਪਣੀਆਂ ਆਪਣੀਆਂ, ਤੇ ਫਿਰ ਉਸ ਹਿਸਾਬ ਨਾਲ ਜਿਹੜਾ ਉਹ ਤੁਸੀਂ ਕਿਹੜੀ ਕੈਟਾਗਰੀ ਚੁਣਨੀ ਆ ਉਹ ਚੁਣ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਜੇ ਕੁਛ ਪੈਂਡਿੰਗ ਤੇ ਨਹੀਂ ਰਹਿ ਗਿਆ ਮਨੀਸ਼ਾ ਜੀ?
1: ਆਈ ਥਿੰਕ ਬਸ ਅੱਜ ਮੇਨ ਅਨਾਊਂਸਮੈਂਟ ਇੱਕ ਹੋਈ ਹੈ ਹੁਣੇ ਕੁਛ ਘੰਟੇ ਪਹਿਲਾਂ ਕਿ 189 ਦਾ ਰਾਊਂਡ ਆਏਗਾ 30th ਆਫ ਸੈਪਟੈਂਬਰ ਨੂੰ।
0: ਓਕੇ,
1: ਤੇ ਹੁਣ 3 ਮਹੀਨੇ ਤੁਹਾਨੂੰ ਡਿਪਾਰਟਮੈਂਟ ਨੇ ਦਿੱਤੇ ਹੈ। ਆਈ ਵਿਲ ਸੇ ਹੁਣ ਵੀ ਤੁਸੀਂ ਪੀਟੀ ਨਹੀਂ ਕਰੋਗੇ, ਨਾਟੀ ਨਹੀਂ ਕਰੋਗੇ, ਤੇ ਤੁਹਾਡੀ ਆਪਣੀ ਗਲਤੀ ਹੈ, ਕਿਉਂਕਿ ਹੁਣ ਸਾਥੀ ਆਏ ਹੋਣੇ ਚਾਹੀਦੇ ਹੈ, EOI ਅਪਡੇਟ ਹੋਣੀ ਚਾਹੀਦੀ ਹੈ, ਨਾਟੀ ਕਲੀਅਰ ਹੋਣੀ ਚਾਹੀਦੀ ਹੈ, ਤੇ ਤੁਸੀਂ 189 ਆਪਣਾ ਲੈ ਸਕਦੇ ਹੋ।
0: ਤੇ ਇੱਕ ਇੱਧਰ ਸਵਾਲ ਕਹਿੰਦੇ ਨੇ ਜੀ, ਮੈਂ ਪੇਰੈਂਟ ਕੰਟਰੀਬਿਊਟਰੀ ਵੀਜ਼ਾ ਲਾਂਚ ਕੀਤਾ ਹੋਇਆ ਵਾ, 143 ਕੋਈ ਕੈਟੇਗਰੀ ਆ, ਤੇ ਇਹ ਲਾਅ ਜਿਨ੍ਹਾਂ ਨੇ ਕੀਤਾ ਵਾ ਜੀ 2020 ਦੇ ਵਿੱਚ, ਤੇ ਵੈਨ ਟੂ ਐਕਸਪੈਕਟ ਗ੍ਰਾਂਟ, ਉਹ ਤੇ ਮੈਨੂੰ ਲੱਗਦਾ ਤੁਸੀਂ ਦੱਸ ਹੀ ਚੁੱਕੇ ਹੋ ਵੀ ਉਹਨੂੰ ਵੀ ਇੰਨੇ ਟਾਈਮ,
1: 10-12 ਸਾਲ ਟੋਟਲ, ਹੁਣ 10-10 ਸਾਲ ਦਾ ਐਵਰੇਜ ਟਾਈਮ ਹੋ ਗਿਆ ਇਹਦਾ,
0: ਮਤਲਬ 2030 ਤੱਕ।
1: ਹਾਂਜੀ, 2-3 ਸਾਲ ਤੱਕ ਫਾਈਲ ਖੁੱਲੇਗੀ
0: ਜੀ। ਠੀਕ ਹੈ ਜੀ, ਕਹਿੰਦੇ ਨੇ ਜੀ ਵੈਲਡਰ 190 ਵਿਕਟੋਰੀਆ ਦਾ ਕਿੰਨਾ ਕੁ ਟਾਈਮ ਚ ਗ੍ਰਾਂਟ ਆ ਸਕਦੀ?
1: ਗ੍ਰਾਂਟ ਇਨਵਾਈਟ ਆ ਗਿਆ ਇਹਦੇ ਚ, ਖੁਸ਼ ਰਹੋ, ਗ੍ਰਾਂਟ ਤੇ ਆਈ ਜਾਣੀ ਹੈ।
0: ਹਾਂ, ਇਹ ਵੀ ਗੱਲ ਸਹੀ ਹੈ,
1: ਹੈ ਨਾ, ਵਿਚਾਰੇ ਬੱਚਿਆਂ ਨੂੰ ਇਨਵਾਈਟ ਹੀ ਨਹੀਂ ਆ ਰਿਹਾ।
0: ਨਹੀਂ, ਇਹ ਤੇ ਚਲੋ ਵੇਟ ਤੇ ਬੰਦਾ ਵੇਖੋ ਕਰ ਲੈਂਦਾ ਵਾ, ਪਰ ਅੱਗੇ ਕੁਝ ਦੇਖਣਾ ਹੋਣਾ ਚਾਹੀਦਾ 6 ਟੂ 18
1: ਮੰਥਸ
0: ਜਦੋਂ ਤੁਹਾਨੂੰ ਪਤਾ ਲੱਗ ਗਿਆ ਵਾ ਵੀ ਹੁਣ ਠੀਕ ਆ, ਚਾਨਣ ਆ ਗਿਆ ਹੁਣ ਗਾੜੀ, ਤੇ ਵੇਟ ਕਰਨ ਦਾ ਤੇ ਚਲੋ ਕੋਈ ਹਰਜ ਨਹੀਂ ਹੈ, ਤੁਸੀਂ ਆਪਣੇ ਕੰਮ ਕਾਰ ਕੰਟੀਨਿਊ ਰੱਖੋ, ਨਾਲ ਦੀ ਨਾਲ ਉੱਧਰ ਇਹ ਵੀ ਚੀਜ਼ਾਂ ਜਿਹੜੀਆਂ ਚੱਲੀ ਜਾਣਗੀਆਂ। ਤੇ ਇੱਧਰ ਕਹਿੰਦੇ ਨੇ ਕਿ ਏਜ ਜਿਹੜੀ ਆ ਉਹ 67 ਕਹੀ ਆ ਤੁਸੀਂ ਜਾਂ 64 ਕਹੀ ਆ ਪੇਰੈਂਟ ਦੀ?
1: 67
0: ਹਾਂਜੀ, 67 ਜੀ, 67 ਪੰਜਾਬੀ ਦੇ ਵਿੱਚ ਮੈਨੂੰ ਕਹਿੰਦੇ ਆ, 67 ਹੋਣੀ ਚਾਹੀਦੀ ਹੈ ਏਜ। ਕਹਿੰਦੇ ਨੇ ਹਾਊ ਮੈਨੀ ਥਾਊਜ਼ੈਂਡ ਫੀਸ ਦੇ ਚਾਰਜ ਟੂ ਲੌਜ ਦ ਵੀਜ਼ਾ ਐਪਲੀਕੇਸ਼ਨ ਫੋਰ ਪੇਰੈਂਟ?
1: Contact us for more information. Appointment book karo,
0: ਇਹ ਵੀ ਫੀਸ ਦੇ ਬਾਰੇ ਉਹ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਤੁਸੀਂ ਜੂਨ ਚ ਕਰ ਲੋਗੇ ਤੇ ਥੋੜੀ ਜਿਹੀ ਘੱਟ ਆ, ਜੇ ਤੁਸੀਂ ਜੁਲਾਈ ਚ ਕੀਤਾ
1: 100-150 ਵਾਜਾ ਨਹੀਂ ਹੈ,
0: ਥੋੜਾ ਜਿਹਾ ਜਿਹੜਾ ਉਹ ਫਰਕ ਪੈ ਜਾਂਦਾ ਉਧਰੋਂ ਫੀਸ ਚ ਵੀ। ਤੇ ਹੁਣ ਆਪਾਂ ਲਈਏ ਜਾ ਇੱਥੇ ਫਿਰ ਮਨੀਸ਼ਾ ਜੀ?
1: ਬਿਲਕੁਲ, ਆਲ ਡਨ।
0: ਤੇ ਥੈਂਕ ਯੂ ਤੁਹਾਡਾ ਟਾਈਮ ਦੇਣ ਦੇ ਲਈ, ਆਉਣ ਦੇ ਲਈ, ਤੇ ਸਾਡੇ ਸਰੋਤਿਆਂ ਤੱਕ ਜਾਣਕਾਰੀ ਪਹੁੰਚਾਉਣ ਦੇ ਲਈ। ਤੇ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ, ਤੁਹਾਡੇ ਕੋਲੋਂ ਕੋਈ ਜ਼ਰੂਰੀ ਸਵਾਲ ਰਹਿ ਗਿਆ ਤੇ ਉਹਦੇ ਲਈ ਮਾਫ਼ੀ ਆ, ਬਾਕੀ ਤੁਸੀਂ ਜਿਹੜਾ ਉਹ ਜਾਣਕਾਰੀ ਜੇ ਹੋਰ ਵਧੇਰੇ ਕਿਸੇ ਚੀਜ਼ ਦੀ ਲੈਣੀ ਆ ਤਾਂ ਤੁਸੀਂ ਡਿਜ਼ਾਇਰ ਮਾਈਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ, 0482610000 ਦੇ ਉੱਤੇ ਕਾਲ ਕਰ ਸਕਦੇ ਹੋ, ਜਾਂ ਫਿਰ ਆਫਿਸ ਦੇ ਵਿੱਚ ਜਾ ਕੇ ਵਿਜ਼ਿਟ ਕਰ ਸਕਦੇ ਹੋ, ਮੈਲਬਰਨ ਸਿਟੀ ਦੇ ਵਿੱਚ ਇਹਨਾਂ ਦਾ ਆਫਿਸ ਆ, ਜਾਂ ਫਿਰ ਟਰਕੀਨਾ ਦੇ ਵਿੱਚ ਤੁਸੀਂ ਜਾ ਕੇ ਵਿਜ਼ਿਟ ਕਰ ਸਕਦੇ ਹੋ। ਹੁਣ ਆਪਾਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਤੁਸੀਂ ਸੁਣਦੇ ਰਹੋ ਤੇ ਸਾਨੂੰ ਟਿਕਟੋਕਾਂ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ, ਰੀਲਾਂ ਦੇ ਉੱਤੇ ਵੇਖਦੇ ਰਹੋ, ਤੇ ਆਪਾਂ ਹੁਣ ਚੱਲੇ ਹਾਂ ਜੀ। ਓਕੇ, ਬਾਏ ਟਾਟਾ, ਤੇ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM। ਥੈਂਕ ਯੂ ਮਨੀਸ਼ਾ ਜੀ ਫੋਰ ਕਮਿੰਗ।
2: ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਐਜ਼ ਸਰਪੰਚ।
3: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
2: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਸਿੰਘ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
4: सोना चाहिदा,
5: भरोसा चाहिदा,
4: क्वालिटी ते बाईबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042।

0: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: Ui. Kja bat. Inna dukh, inni taklif. My God. Kis tarah ho sakda hai bhai ki inna dukh taklif kisi gaane de andar koi singer lae aave te meri gal suno bhai, main nahi chalaya hai gaana. Theek hai, main pehle hi das dava. Sat Sri Akaal, adab. ਮੈਂ ਹਾਂ ਕ੍ਰਿਸ਼ਨਾ, ਤੁਸੀਂ ਸੁਣ ਰਹੇ ਹੋ ਬੋਇਜ਼ ਮੀਟ ਅਪ ਔਨ ਰੇਡੀਓ, ਹਾਂਜੀ 1674 AM. ਅਤੇ ਅੱਜ ਮੇਰਾ ਜਿਹੜਾ ਗੈਸਟ ਹੈ, ਮਾਈ ਫੇਵਰੇਟ ਡਾਇਲੋਗ ਆਈ ਵੁੱਡ ਲਾਈਕ ਟੂ ਸੇ ਕਿ ਜੋ ਚਾਚੇ ਹੋਈ ਭਤੀਜਾ, ਜੋ ਭਤੀਜਾ ਹੋਈ ਚਾਚਾ, ਚਾਚਾ ਕੋਈ ਹੈ ਹੀ ਨਹੀਂ. ਚਾਚਾ ਜੀ ਲਗਾ ਰਹੇ ਜੀ ਗਾਣੇ. ਸਤਿ ਸ਼੍ਰੀ ਅਕਾਲ ਰਿੰਜੋ ਚਾਚਾ ਜੀ, ਕੈਸੇ ਆਪ?
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ.
0: ਕੈਸਾ ਲੱਗ ਰਿਹਾ ਆਪਕੋ ਅੱਜ ਬੋਇਜ਼ ਮੀਟ ਅਪ ਮੇ ਹਮਾਰੇ ਸਾਥ ਬੈਠ ਕਰ, ਬੀਇੰਗ ਅ ਬੋਏ, ਹਾਓ ਆਰ ਯੂ ਫੀਲਿੰਗ ਟੂਡੇ ਬ੍ਰਦਰ? ਹਾਓ ਆਰ ਯੂ ਫੀਲਿੰਗ?
1: ਸਭ ਤੋਂ ਪਹਿਲਾਂ ਹੀ ਦਰਦ ਭਰੇ ਗਾਣੇ ਲਵਾ ਕੇ ਤੇ ਆਪ ਹੀ ਮੁੱਕਰ ਗਏ, ਆਪ ਹੀ ਲਵਾ ਕੇ ਦਰਦ ਭਰੇ ਗਾਣੇ. ਨਹੀਂ ਹੁੰਦਾ ਵਾ ਜਦੋਂ ਨਵਾਂ ਨਵਾਂ ਬੰਦੇ ਦਾ ਹੋਇਆ ਹੋਵੇ ਨਾ ਵਿਆਹ, ਹੁਣ ਸਾਡੇ ਤੇ ਕੋਈ ਫਰਕ ਨਹੀਂ ਪੈਂਦਾ.
0: ਸਾਨੂੰ ਕੋਈ ਫਰਕ ਨਹੀਂ ਪੈਂਦਾ ਨਾ, ਸਾਨੂੰ ਥੋੜਾ ਦੇਖਣੀਆਂ ਪੈਂਦੀਆਂ ਇੱਕ ਦੋ ਚੀਜ਼ਾਂ ਯਾਰ, ਸਮਝਿਆ ਕਰੋ
1: ਨਾ. ਕੱਪੜਾ ਨਵਾਂ ਹੋਵੇ ਨਾ, ਉਹਦੀ ਰਿਟਰਨ ਪਾਲਿਸੀ ਹੁੰਦੀ ਹਲੇ. ਪੁਰਾਣਾ ਹੋਵੇ ਪਤਾ ਵਾ, ਇਹ
0: ਜੋ ਹੈ ਸੋ ਹੈ,
1: ਡਿਮੀਜ ਵੀ ਨਹੀਂ ਜਾਣਾ. ਅਮਰ ਖਾਨ ਤੇ ਚਲੋ ਬੜੀ ਪੁਰਾਣੀ ਗੱਲ ਹੋ ਗਈ, ਹੋਰ ਵੀ ਕਿਸੇ ਦਾ ਮੈਂ ਸੁਣਿਆ ਵਾ ਕੱਲ ਪਰਸੋਂ ਵੀ ਉਹ ਵਿਆਹ ਕਰਵਾ ਰਿਹਾ, ਨਹੀਂ ਸੋਰੀ ਉਹਨੇ ਤਲਾਕ ਲਿਆ ਵਾ 60 ਸਾਲਾਂ ਚ ਜਾ ਕੇ.
0: ਇਹ ਵੀ ਦੇਖੋ,
1: ਵਿਆਹ ਨਹੀਂ ਤਲਾਕ,
0: ਇਹ ਵੀ ਕੋਈ ਗੁਣ ਹੈ
1: ਯਾਰ? ਮਤਲਬ ਕਮਾਲ, ਮਤਲਬ ਇਸ ਉਮਰ ਚ ਜਾ ਕੇ ਬੰਦਾ ਕਿੱਦਾਂ ਡਿਸਾਈਡ ਕਰ ਲੈਂਦਾ ਹੋਊਗਾ ਵੀ ਯਾਰ ਹੁਣ ਮੈਂ ਨਹੀਂ ਇਕੱਠਿਆਂ ਰਹਿਣਾ. ਹੁਣ ਤੇ ਇਕੱਠਿਆਂ ਰਹਿਣ ਵਾਲਾ ਕੀ ਆ,
0: ਹੁਣ ਤੇ ਮਤਲਬ ਕੋਐਗਜ਼ਿਸਟੈਂਸ ਹੀ ਆ, ਰੂਮਮੇਟ ਵਾਲਾ ਹੀ ਹਿਸਾਬ ਹੁੰਦਾ ਹੋਏਗਾ ਇੱਕ ਟਾਈਮ,
1: ਸਾਥ ਹੀ ਆਉਂਦੇ ਇੱਕ ਦੂਜੇ ਦਾ ਹੈ ਨਾ. ਤੁਸੀਂ ਮਤਲਬ ਇਸ ਉਮਰ ਚ ਜਾ ਕੇ ਤੇ ਤੁਸੀਂ ਮਤਲਬ ਜਾਇਦਾਦ ਵੰਡੋਗੇ, ਤੁਸੀਂ ਕੀ ਕਰੋਗੇ?
0: ਪਰ ਚਲੋ ਛੱਡੋ, ਆਪਾਂ ਲੋਕਾਂ ਨਾਲ ਕੀ ਲੈਣਾ. ਤੁਸੀਂ ਮੈਨੂੰ ਦੱਸੋ, ਹਾਊ ਆਰ ਯੂ ਫੀਲਿੰਗ? ਕਿਸ ਤਰ੍ਹਾਂ ਦਾ ਚੱਲ ਰਿਹਾ ਤੁਹਾਡਾ ਦਿਨ ਅੱਜ ਦਾ? ਆਰ ਯੂ ਫੀਲਿੰਗ ਗੁੱਡ? ਆਰ ਯੂ ਫੀਲਿੰਗ ਰਿਫਰੈਸ਼ ਬ੍ਰਦਰ?
1: ਜੀ, ਬਹੁਤ ਵਧੀਆ ਦਿਨ, ਬਹੁਤ ਸੋਹਣਾ ਚੱਲ ਰਿਹਾ ਹੈ
0: ਦਿਨ, ਅੱਛਾ ਚੱਲ ਰਿਹਾ. ਔਰ ਮੈਂ ਆਪਸੇ ਇੱਕ ਜਾਣਨਾ ਚਾਹਤਾ ਹੂੰ, ਬਾਤ ਸੁਣਨ ਵਾਲੇ ਹੋ, ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਅਸੀਂ ਰਣਜੋਤ ਸਿੰਘ ਜੀ ਨੂੰ ਇਸ ਕਰਕੇ ਲੈ ਕੇ ਆਏ ਹਾਂ ਬੋਇਜ਼ ਮੀਟਅਪ 'ਤੇ, ਕਿ ਦੇਖੋ ਜੋ ਵੀ ਹੈ ਤਾਂ ਬੋਏ ਨਹੀਂ ਵੀ ਸੀਗਾ ਕਿ ਅਸੀਂ
1: ਨਾਲ ਨਾ ਹੱਸਦਾ ਤਾਂ ਫਿਰ ਫਿਰ ਠੀਕ ਸੀ.
0: ਮੇਰਾ ਮਤਲਬ ਉਹ ਕਈ ਵਾਰੀ ਗੱਲ ਦੀ ਭੂਮਿਕਾ ਬਣਾਉਂਦੇ ਹੋ ਨਾ, ਬੰਦਾ ਕਹਿੰਦਾ ਇਹ ਕਾਫੀ ਓਬਵੀਅਸ ਜੀ ਗੱਲ ਹੀ ਹੈ, ਪਰ ਚਲੋ. ਪਰ ਮੇਰਾ ਬੇਸਿਕ ਪੁਆਇੰਟ
1: ਹੱਸ ਲਿਆ ਨਾਲ.
0: ਹਾਂ, ਨਹੀਂ ਮੇਰਾ ਪੁਆਇੰਟ ਇਹ ਹੈ ਐਕਚੁਅਲੀ ਐਜ਼ ਅ ਫਾਰਮਰ, ਮਤਲਬ ਕਿ ਵੈਰੀ ਯੌਵਨ ਸੇ ਭਰਾ ਹੁਆ ਬੋਏ, ਸੋ ਮੇਰਾ ਮਨ ਸੀ ਕਿ ਮੈਂ ਨਾ ਵਾਈਬ ਜਾਣਾ ਵੈਨ ਯੂ ਵਰ 21-22 ਕੀ ਹੁੰਦਾ ਸੀ, ਕੀ ਮਾਹੌਲ ਚਾਲ ਸੀ ਵਰਸਿਸ ਜੋ ਹੈ ਨਾ ਜੋ ਅੱਜ ਦਾ ਮਾਹੌਲ ਹੈ. ਅੱਜ ਤੋਂ 15-16 ਸਾਲ, ਮੈਂ ਏਜ ਨਹੀਂ ਰਿਵੀਲ ਕਰਾਂਗਾ ਸਾਡੇ ਸੀਈਓ ਸਾਹਿਬ ਦੀ, ਸੋ ਵਟ ਐਵਰ ਸਾਲ ਪਹਿਲਾਂ ਕੀ ਮਾਹੌਲ ਹੁੰਦਾ ਸੀਗਾ, ਕਿੱਦਾਂ ਦਾ ਫੀਲ ਸੀਗਾ. ਲੈਟ ਸਪੋਜ਼ ਤੁਸੀਂ ਹੁਣ ਆਪਣੇ ਘਰ ਬੁਲਟ ਕੀਤਾ ਸਟਾਰਟ ਡਗ ਡਗ ਡਗ ਕਰਕੇ, ਮੈਨੂੰ ਰਾਹ 'ਚੋਂ ਚੱਕ ਲਿਆ ਅਤੇ ਆਪਾਂ ਪਹੁੰਚ ਰਹੇ ਹਾਂ ਜੀ ਖਾਲਸਾ ਕਾਲਜ ਅੰਮ੍ਰਿਤਸਰ. ਕੀ ਮਾਹੌਲ ਹੈ ਅੱਜ ਦਾ?
1: ਜਿਹੜੀ ਪਹਿਲਾਂ ਹੱਸ ਕੇ ਲੱਲੀ ਕਰਵਾਈ, ਮੈਂ ਕੋ ਦੱਸਾਂ ਹੁਣ? ਹੁਣ ਮੈਂ ਵੀ ਨਹੀਂ ਦੱਸਣੀਆਂ
0: ਗੱਲਾਂ. ਸੋਰੀ ਯਾਰ, ਸੋਰੀ, ਮੈਂ ਉਸ ਹਿਸਾਬ ਨਾਲ ਥੋੜ੍ਹਾ ਨਾ ਹੱਸਿਆ ਸੀਗਾ. ਮੈਂ ਐਕਚੁਲੀ ਮੈਂ ਕਿਹਾ ਬੜੀ ਓਬਵੀਅਸ ਜੀ ਗੱਲ ਹੀ ਕਰਦਾ ਪਿਆ ਤਾਂ ਕਰਕੇ ਹੱਸਿਆ ਸੀਗਾ. ਪਰ ਦੱਸੋ ਨਾ ਯਾਰ, ਮੈਂ ਖੜਾ ਪਿਆ ਤੁਹਾਡੇ ਨਾਲ ਸਾਈਡ 'ਤੇ ਕਾਲਜ 'ਚ, ਦੱਸੋ ਕੀ ਆ ਮਾਹੌਲ ਚਾਲ, ਕਿੱਥੇ ਖੜਾ ਇਸ ਵਕਤ ਮੈਂ, ਕਿੱਥੇ ਤੁਹਾਡੀ ਵਧੀਆ ਹੈਂਗ ਆਊਟ ਪਲੇਸ? ਮੈਂ ਸੁਣਿਆ ਇੱਕ ਦੋ ਬੜੀ ਮਕਬੂਲ ਥਾਵਾਂ ਨੇ ਖਾਲਸਾ ਕਾਲਜ ਲੋਕ, ਜਿੱਥੇ ਲੋਕ ਬੰਕ ਬੁੰਕ ਮਾਰ ਕੇ, ਇੱਕ ਪਤਾ ਨਹੀਂ ਮੇਰੇ ਖਿਆਲ ਨਾਲ ਇੱਕ ਬਜ਼ੁਰਗ ਸੀਗੇ, ਉਹ ਸ਼ਾਇਦ ਪੂਰੇ ਵੀ ਹੋਏ ਪਿਛਲੇ ਦਿਨੀ, ਨੰਜੀ?
1: ਹਾਂਜੀ ਹਾਂਜੀ, ਉਹ ਬਾਹਰ ਉਹਨਾਂ ਦਾ ਬਾਹਰ ਹੁੰਦਾ ਸੀ, ਚਾਹ ਦੀ ਦੁਕਾਨ ਸੀ, ਤੇ ਮਤਲਬ ਬੜਾ ਉਹਨਾਂ ਨੇ ਜਿਹੜਾ ਜਿਹੜਾ ਵੀ ਉੱਥੇ ਪੜ੍ਹਿਆ, ਲੱਗਦਾ ਲਗਭਗ ਸਾਰੇ ਜਿਹੜਾ ਵਾਕਈ ਪੜ੍ਹਿਆ ਉਹਨੇ ਭਾਵੇਂ ਨਾ ਸੁਣਿਆ ਹੋਵੇ, ਪਰ ਅਦਰਵਾਈਜ਼
0: ਮਤਲਬ ਜਿਹੜਾ ਸਾਡੇ ਵਰਗਾ ਪੜ੍ਹਿਆ ਉਹ ਤਾਂ ਗਿਆ, ਜਿਹਨੇ
1: ਬਾਹਰ ਖਲੋਣਾ ਮਤਲਬ ਗੇਟ ਤੇ, ਉਹਨੂੰ ਤਾਂ ਜ਼ਰੂਰ ਪਤਾ ਹੁੰਦਾ ਹੈ. ਖਾਸ ਤੌਰ ਦੇ ਉੱਤੇ ਜਿਹੜੇ ਐਕਟੀਵਿਟੀਜ਼ ਵਾਲੇ, ਡਰਾਮੇ ਵਾਲੇ ਹੋ ਗਏ, ਭੰਗੜੇ ਵਾਲੇ ਹੋ ਗਏ, ਪਲੇਅਰ ਹੋ ਗਏ, ਅਤੇ ਉਹ ਸਾਰਿਆਂ ਨੂੰ, ਕਿਉਂਕਿ ਸ਼ਾਮ ਦੇ ਸਮੇਂ ਸਾਹਮਣੇ ਗਰਾਊਂਡ ਵਿੱਚੋਂ ਜਿਹੜਾ ਵੀ ਗਿਆ ਜਾਂ ਹੋਸਟਲ 'ਚੋਂ ਜਿਹੜਾ ਵੀ ਰਿਹਾ ਵਾ, ਸੋ ਇਹ ਵਾਲੀ ਸਾਰੀ, ਸੋ ਆਪਾਂ ਕਿ ਇਹ ਕਹਿ ਲਈਏ ਵੀ ਮਤਲਬ 80-90% ਕੁੜੀਆਂ ਨੂੰ ਹੋ ਸਕਦਾ ਨਾ ਪਤਾ ਹੋਵੇ ਕਈਆਂ ਨੂੰ, ਪਰ ਜ਼ਿਆਦਾਤਰ ਸਾਰਿਆਂ ਨੂੰ ਪਤਾ ਇਸ ਨਾਂ ਦਾ, ਨੰਜੀ ਟੀ ਸਟਾਲ. ਸੋ ਪਿਛਲੇ ਦਿਨੀ ਇਸ ਸੰਸਾਰ ਯਾਤਰਾ ਨੂੰ ਪੂਰੇ ਕਰਕੇ ਉਹ ਚਲੇ ਗਏ। ਸੋ ਬਾਹਰ ਜਿਹੜੇ ਮਤਲਬ ਕਾਲਜ ਦੇ ਬਾਹਰ ਜਿਹੜੇ ਹੋਰ ਵੀ ਕਈ ਐਕਟੀਵਿਟੀਜ਼, ਮੰਨ ਲਓ ਜਿਹੜੇ ਕੁਚਾਲ ਆ ਜਾਂ ਇੱਕ ਆਪਣੇ ਹੁੰਦੇ ਸੀ ਭਾਅ ਜੀ ਉਹਦੇ ਵਾਲੇ ਆਪਣੇ ਮੈਂਗੋ ਸ਼ੇਕ, ਬਨਾਨਾ ਸ਼ੇਕ, ਹੈ ਨਾ, ਵੀ ਜ਼ਰੂਰੀ ਥੋੜ੍ਹੀ ਹਰ ਵੇਲੇ ਕਿਸੇ ਨੇ ਚਾਹ ਪੀ ਜਾਣੀ, ਹੈ ਨਾ, ਉਹ ਵੀ ਹੁੰਦਾ ਹੈ। ਅਤੇ ਜਾਂ ਫਿਰ ਬਾਹਰ ਦੋ ਜਿਹੜੇ ਆਪਣੇ ਸੀਗੇ ਮੋਚੀ, ਉਹ ਜ਼ਿਆਦਾ ਮਸ਼ਹੂਰ, ਮੈਂ ਆਈ ਥਿੰਕ ਸੋਨਾ ਤਾਂ ਹਾਲੇ ਵੀ ਹੈਗਾ, ਹਾਲੇ ਵੀ ਕਰਦਾ ਕੰਮ, ਹੁਣ ਤਾਂ ਕਾਫੀ ਬਜ਼ੁਰਗ ਹੋ ਗਿਆ। ਸੋ ਦੋ ਜਣੇ ਹੁੰਦੇ ਸੀ, ਦੂਸਰੇ ਜਿਹੜੇ ਸੀ ਉਹਨਾਂ ਦਾ ਮੈਨੂੰ ਨਾਂ ਨਹੀਂ ਪਤਾ, ਹੁਣ ਤਾਂ ਆਈ ਡੋਂਟ ਨੋ, ਮਤਲਬ ਹੁਣ ਤਾਂ ਵੇਖਿਆ ਨਹੀਂ ਮੈਂ ਇਸ ਵਾਰੀ, ਧਿਆਨ ਜਦੋਂ ਗਏ ਜਾ ਨਹੀਂ ਹੋਇਆ, ਪਰ ਹਾਂ ਇਹ ਖਾਸ ਤੌਰ ਦੇ ਉੱਤੇ ਦੋ ਤਿੰਨ ਚੀਜ਼ਾਂ ਜਾਣ ਨਾਲ। ਫਿਰ ਇੱਕ ਹੋਰ ਸੀ ਦੁਕਾਨ, ਮੈਨੂੰ ਨਾਂ ਜਿਹੜੇ ਉਹ ਭੁੱਲ ਗਏ, ਪਰ ਉਹ ਬਿਲਕੁਲ ਜਿਹੜੀ ਦੁਕਾਨ ਦੇ ਨਾਲ ਦੁਕਾਨ ਉਹਨਾਂ ਦੇ ਸਾਂਝੀ, ਉਹ ਹੈਗੀ ਸੀ ਕਿਤਾਬਾਂ ਵਾਲੀ।
2: ਓਕੇ।
1: ਅਤੇ ਉੱਤੋਂ ਅਗਲੀ ਜਿਹੜੀ ਸੀਗੀ ਉਹ ਹੈਗੀ ਸੀ ਆਪਣੇ ਆਹ ਤੁਹਾਡੇ ਆਪਣੇ ਸਕੂਟਰ, ਸਕੂਟਰੀਆਂ ਨਾਟਸ਼ਾਲਾ ਵਾ। ਨਾਟਸ਼ਾਲਾ ਬਹੁਤ ਵਧੀਆ ਪ੍ਰੋਜੈਕਟ ਹੈ ਨਾਟਸ਼ਾਲਾ, ਜੇ ਕਿਸੇ ਨੇ ਮੰਨ ਲਓ ਖਾਲਸਾ ਕਾਲਜ ਦੇ ਬਿਲਕੁਲ ਬਾਹਰ ਜੇ ਕੋਈ ਡਰਾਮਿਆਂ ਦਾ ਸ਼ੌਕੀਨ ਹੈ, ਵੇਖਣ ਦਾ ਪਲੇ ਵੇਖਣ ਦਾ ਸ਼ੌਕੀਨ ਹੈ, ਤੇ ਇੱਕ ਵਾਰੀ ਨਾਟਸ਼ਾਲਾ ਜ਼ਰੂਰ ਪਲੇ ਵੇਖੇ।
2: ਅਲੱਗ
1: ਕਾਲਜ ਦਾ ਪਾਰਟ ਨੀ ਆ ਉਹ। ਅੱਜ ਨਾ ਤੁਹਾਨੂੰ ਮੈਂ ਐਕਸਪਲੇਨ ਕੀਤਾ, ਇਹ ਕਾਲਜ ਤੋਂ ਤੁਸੀਂ ਬਾਹਰ ਨਿਕਲੇ
2: ਹੋ,
1: ਸੜਕੋਂ ਪਾਰ ਕਰ ਗਏ ਜੇ, ਸੜਕ ਕ੍ਰੋਸ ਕਰ ਗਏ ਜੇ ਤੁਸੀਂ ਹੁਣ।
0: ਸਹੀ, ਦੇਖੋ ਇਹ ਇੰਨਾ ਹੀ ਸ਼ੌਂਕ ਹੈ ਪੜ੍ਹਾਈ ਦਾ ਕਿ ਅਸੀਂ ਬੁਲਟ ਚੱਕ ਕੇ ਕਾਰ ਆਪਣਾ ਕਾਲਜ ਪਾਰ ਕੀਤਾ, ਫਿਰ ਆਪਾਂ ਫਿਰ ਸੜਕ ਟੱਪ ਕੇ ਕਾਲਜ ਪਾਰ ਕਰਕੇ ਆ ਗਏ, ਮਾਹੌਲ ਚੱਲ ਦੇਖਣ ਲਈ।
1: ਹਾਂ ਨਹੀਂ, ਇਹ ਪਰਲੇ, ਇਹ ਸੜਕੋ ਪਰਲੇ ਪਾਸੇ ਦਾ ਮਾਹੌਲ ਹੈ।
0: ਆਡੀਟੋਰੀਅਮ ਚ ਹੈ ਨਾ ਜਾ ਕੇ ਬੈਠੇ ਰਹਿਣਾ ਸਕੂਲ ਦੇ, ਕੀ ਪਤਾ ਵੈਸੇ ਤਾਂ ਸਕੂਲ ਜਨਰਲੀ 1:30-2 ਵਜੇ ਤੱਕ ਲੱਗਾ ਰਹਿੰਦਾ, ਤੁਸੀਂ 11:30-12 ਸਾਢੇ 12:30 ਤੱਕ ਫ੍ਰੀ ਹੋ ਗਏ, ਜਾਂ ਫਿਰ ਗੇੜੀਆਂ ਗੁੜੀਆਂ ਲਾ ਲੈਣੀਆਂ ਆਸੇ ਪਾਸੇ, ਇੱਕੋ ਹੀ ਮਾਲ ਰੋਡ ਉੱਥੇ ਆਸੇ ਪਾਸੇ ਘੁੰਮੀ ਹੈ ਨਾ। ਤੇ ਤੁਹਾਨੂੰ ਕੀ ਯੂਜਲੀ ਕੀ ਯਾਦ ਆਉਂਦਾ ਆਪਣੇ ਕਾਲਜ ਜਾਂ ਸਕੂਲ ਐਰਾ ਤੋਂ, ਕੋਈ ਚੀਜ਼ ਜਿਸ ਆਦਾ ਸਭ ਤੋਂ ਜ਼ਿਆਦਾ ਸਟ੍ਰਾਈਕ ਕਰਦੀ ਹੈ, ਕੀ ਯਾਦ ਆਉਂਦਾ ਜ਼ਿਆਦਾਤਰ?
1: ਇੱਦਾਂ ਕੁਛ ਖਾਸ ਨਹੀਂ, ਆਈ ਥਿੰਕ ਜਿਹੜਾ ਰੈਸਟੋਰੈਂਟ ਨੂੰ ਸਲਾਣ ਵਾਲਾ ਜਿਹੜਾ ਟਾਈਮ ਹੁੰਦਾ ਵਾ ਉਹ ਜ਼ਿਆਦਾ ਤੁਸੀਂ ਮਿਸ ਕਰਦੇ, ਜਾਂ ਫਿਰ ਹੋਸਟਲ ਟਾਈਮ ਤੁਸੀਂ ਜ਼ਿਆਦਾ ਮਿਸ ਕਰਦੇ। ਬੇਸਿਕਲੀ ਜਿੰਨੇ ਵੀ ਤੁਸੀਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਿਹੜਾ ਟਾਈਮ ਬਿਤਾਇਆ ਹੁੰਦਾ ਵਾ ਉਹ ਚੀਜ਼ਾਂ ਤੁਸੀਂ ਮਿਸ ਕਰਦੇ ਹੋ, ਜਾਂ ਫਿਰ ਜਿਹੜੀਆਂ ਚੀਜ਼ਾਂ ਤੁਹਾਨੂੰ ਉਸ ਸਮੇਂ ਬਹੁਤ ਭਾਰੀਆਂ ਲੱਗਦੀਆਂ, ਜਾਂ ਤੁਹਾਨੂੰ ਲੱਗਦਾ ਵਾ ਵੀ ਆਹ ਸਮਾਂ ਜਿਹੜਾ ਇਹ ਤੁਹਾਨੂੰ ਖੱਜਲ ਕਰ ਰਿਹਾ ਵਾ, ਉਹੀ ਬਾਅਦ ਵਿੱਚ ਤੁਹਾਨੂੰ ਜ਼ਿਆਦਾ ਵਧੀਆ ਲੱਗਦਾ, ਚਾਹੇ ਉਹ ਪੜ੍ਹਾਈ ਵਾਲਾ ਹੋਵੇ, ਚਾਹੇ ਉਹ ਫਿਰ ਤੁਹਾਡਾ ਮਿਹਨਤ ਵਾਲਾ ਹੋਵੇ, ਤੁਸੀਂ ਆਪਣਾ ਮਿਹਨਤ ਜੇ ਕੋਈ ਸਪੋਰਟਸ 'ਚ ਆ ਤਾਂ ਉਹ ਵੀ ਇੱਕ ਮਿਹਨਤ ਹੀ ਕਰ ਰਿਹਾ ਹੁੰਦਾ ਵਾ,
2: ਉਹਨੂੰ
1: ਉਦੋਂ ਚੁੱਭਦੀ ਆ ਉਹ ਚੀਜ਼, ਜੇ ਕੋਈ ਪੜ੍ਹਾਈ ਵਾਲਾ ਤਾਂ ਉਹਨੂੰ ਪੜ੍ਹਦਿਆਂ ਉਹਨੇ ਚਿਰ ਨੂੰ ਚੁੱਭਦੀ ਆ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਦਾ ਉਸ ਸਮੇਂ, ਇਹ ਵੀ ਬੜੀ ਕਮਾਲ ਦੀ ਚੀਜ਼ ਆ, ਜਿਹੜੀਆਂ ਚੀਜ਼ਾਂ ਤੁਹਾਨੂੰ ਉਸ ਸਮੇਂ ਲੱਗਦਾ ਵਾ ਵੀ ਇਹ ਯਾਰ ਆਹ ਸਮਾਂ ਛੇਤੀ ਛੇਤੀ ਲੰਘ ਜੇ, ਅਤੇ ਉਹੀ ਬਾਅਦ 'ਚ ਤੁਹਾਡੀਆਂ ਖੂਬਸੂਰਤ ਯਾਦਾਂ ਹੁੰਦੀਆਂ ਨੇ।
2: ਹਾਂ ਇਹ ਗੱਲ ਸਹੀ ਹੈ ਤੁਹਾਡੀ,
1: ਹੈ ਨਾ, ਅਤੇ ਜਿਹੜੀਆਂ ਤੁਹਾਡੀਆਂ ਉਸ ਸਮੇਂ ਤੁਹਾਨੂੰ ਲੱਗਦਾ ਵਾ ਵੀ ਇਹ ਬੜੀਆਂ ਖੂਬਸੂਰਤ ਯਾਦਾਂ ਨੇ, ਉਹ ਤੋਂ ਬਾਅਦ 'ਚ ਤੁਸੀਂ ਦੱਸ ਵੀ ਨਹੀਂ ਸਕਦੇ ਹੁੰਦੇ ਕਿ ਉਹ ਕਦੀਆਂ ਖੂਬਸੂਰਤ
0: ਠੀਕ ਕਿਤੇ ਕੱਲੀ ਬੈ ਕੇ

0: ਬਣਾਵਟ, ਉਹ ਤੌਰ ਤਰੀਕੇ, ਉੱਥੇ ਬਹੁਤ ਫਰਕ ਪੈ ਗਿਆ।
1: ਮੈਨੂੰ ਕਈ ਵਾਰੀ ਨਾ ਬਹੁਤ ਲੱਗਦਾ ਕਿ ਭਾਈ ਏਦਾਂ ਨਹੀਂ ਲੱਗਦਾ ਕਿ ਲੋਕਾਂ ਦੇ ਹਿਸਾਬ ਦੀ ਆਬੋ ਹਵਾ ਵੀ ਹੁੰਦੀ ਆ।
0: ਵੇਖੋ ਜਿੱਦਾਂ ਦੀ ਤੁਹਾਡੀ ਸੋਚ ਆ,
1: ਹਨਾ, ਤੇ ਮਤਲਬ ਰੰਗ ਖੁਸ਼ਬੂ ਸ਼ਾਇਦ ਵੱਖਰੇ ਤਰ੍ਹਾਂ ਦੇ ਲੋਕਾਂ ਨਾਲੋਂ ਤੁਹਾਨੂੰ ਉਹ ਬੈਕਗਰਾਊਂਡ ਵੀ ਉਸ ਤਰ੍ਹਾਂ ਦਾ ਲੱਗੂਗਾ। ਤੇ ਜੇ ਕੋਈ ਬਿਲਕੁਲ ਯੰਗਰ ਕਰਾਊਡ ਦੇਖੋ ਜਾਂ ਜਿਨ੍ਹਾਂ ਨਾਲ ਤੁਸੀਂ ਜੁੜਾਵ ਨਹੀਂ ਮਹਿਸੂਸ ਕਰਦੇ ਇਨ ਟਰਮ ਆਫ ਕਿ ਤੁਹਾਨੂੰ ਪਤਾ ਨਹੀਂ ਕਿ ਹੈ ਨਾ ਇਹ ਕੀ ਸ਼ੈਲੀ ਹੈ, ਕੀ ਜਨਰੇਸ਼ਨ ਹੈ, ਹਨਾ, ਤੇ ਉਹਨਾਂ ਦੇ ਜਦੋਂ ਆਸੇ ਪਾਸੇ ਉਹ ਤੁਹਾਨੂੰ ਹਵਾ ਵੀ ਥੋੜ੍ਹੀ ਡਿਫਰੈਂਟ ਲੱਗਦੀ ਹੈ, ਤੁਹਾਨੂੰ ਆਸੇ ਪਾਸੇ ਦੀ ਖੁਸ਼ਬੂ ਵੀ ਥੋੜ੍ਹੀ ਵੱਖਰੀ ਲੱਗਦੀ। ਮਤਲਬ ਮੈਂ ਬਹੁਤ ਫੀਲ ਕਰਦਾ ਕਈ ਵਾਰੀ ਕਿ ਜਿਹੜੇ ਲੋਕ ਆਪਣੇ ਜੇ ਲੱਗਦੇ ਆ, ਫਿਰ ਆਸਮਾਨ ਵੀ ਆਪਣਾ ਜਿਹਾ ਲੱਗਦਾ, ਗੱਲਾਂ ਬਾਤਾਂ ਵੀ ਆਪਣੇ ਹਿਸਾਬ ਦੀਆਂ ਲੱਗਦੀਆਂ, ਖੁਸ਼ਬੂ ਵੀ ਸਹੀ ਲੱਗਦੀ ਕਿ ਹਾਂ ਇਹ ਤਾਂ ਇਹ ਤਾਂ ਇਹ ਇਹ ਮਿੱਠੀ ਮਿੱਠੀ ਭੀਨੀ ਵੀ ਜਿਹੜੀ ਹੈ ਨਾ ਸਮੈਲ ਹੈ ਇਹ ਤਾਂ ਆਪਣੀ ਹੀ ਹੈ। ਅਤੇ ਜੇ ਤੁਸੀਂ ਥੋੜ੍ਹੇ ਇੱਧਰ ਇਨਵਾਇਰਮੈਂਟ 'ਚੋਂ, ਅਸਲ 'ਚ ਨਹੀਂ ਫਰਕ ਆ, ਅਸਲ 'ਚ ਤਾਂ ਉਹੀ ਹੈ, ਪਰ ਸ਼ਾਇਦ ਨਜ਼ਰਾਂ ਦਾ ਦੇਖਣ ਦਾ
0: ਮਾਹੌਲ ਹੀ ਆ ਨਾ। ਤੁਸੀਂ ਮੰਨ ਲਓ ਜੇ ਕੋਈ 10 ਬੰਦੇ ਨੇ ਅਤੇ 10 ਚੋਂ ਉਸੇ ਜਗ੍ਹਾ ਦੇ ਉੱਤੇ, ਮੰਨ ਲਓ ਉਸੇ ਬਿਲਡਿੰਗ 'ਚ ਖੜ੍ਹੇ ਆ ਜਾਂ ਉਸੇ ਸੜਕ 'ਤੇ ਉਸੇ ਦੁਕਾਨ 'ਤੇ ਉਸੇ ਗਰਾਊਂਡ 'ਚ ਖੜ੍ਹੇ ਆ, ਅਤੇ ਉਹਨਾਂ 10 ਦੇ ਵਿੱਚੋਂ ਜੇ ਇੱਕ ਅੱਜ ਖੁਸ਼ ਆ ਅਤੇ ਉਹਨੂੰ ਉਹ ਸਾਰਾ ਕੁਛ ਠੀਕ ਲੱਗ ਰਿਹਾ, ਅਤੇ ਉਹਨਾਂ 10 'ਚੋਂ ਇੱਕ ਹੁੰਦਾ ਜਿਹੜਾ ਸਾਰਿਆਂ ਨਾਲ ਲੜਨ ਪੈਣ ਡਿਆ ਹੁੰਦਾ, ਜਿਹਨੂੰ ਕੁਛ ਵੀ ਚੰਗਾ ਨਹੀਂ ਲੱਗਦਾ। ਬੇਸਿਕਲੀ ਤੁਹਾਡੇ ਅੰਦਰ ਅਤੇ ਬਾਹਰ ਦਾ ਕਨੈਕਸ਼ਨ ਹੀ ਹੈ ਨਾ, ਤੁਸੀਂ ਅੰਦਰੋਂ ਜੇ ਖੁਸ਼ ਹੋ ਤਾਂ ਤੁਹਾਨੂੰ ਸਾਰਾ ਕੁਛ ਠੀਕ ਲੱਗਦਾ। ਅਤੇ ਉਹ ਇਸ ਕਰਕੇ ਸਮਾਂ ਸ਼ਾਇਦ ਸਾਰਿਆਂ ਨੂੰ ਠੀਕ ਲੱਗਦਾ ਕਿਉਂਕਿ ਉਦੋਂ ਜਿਹੜਾ ਤੁਹਾਡਾ ਅੰਦਰ ਆ ਉਹ ਇੰਨਾ ਬੋਝ ਨਹੀਂ ਹੁੰਦਾ, ਚਾਹੇ ਕਿ ਉਦੋਂ ਵੀ ਬੰਦੇ ਨੂੰ ਮਹਿਸੂਸ ਹੋ ਰਿਹਾ ਹੁੰਦਾ, ਅੱਜ ਕੋਈ ਜੇ ਸੁਣ ਰਿਹਾ ਹੋਊਗਾ ਤਾਂ ਉਹਨੂੰ ਲੱਗੂਗਾ ਵੀ ਇਹ ਇਹਨਾਂ ਨੂੰ ਕੀ ਪਤਾ ਕਿੰਨਾ ਬੋਝ ਆ। ਉਹ ਤਾਂ ਹਰ ਇੱਕ ਸਟੇਜ 'ਤੇ ਹੁੰਦਾ ਵਾ, ਇੱਕ ਬੱਚਾ ਜਦੋਂ ਵਾਕਰ ਰੇੜਦਾ ਵਾ ਉਹਦੇ 'ਤੇ ਵੀ ਬੋਝ ਆ, ਲੱਗਦਾ ਵੀ ਯਾਰ ਇੱਦਾਂ ਵਾ ਮੈਂ ਸਿੱਧਾ ਕਦੋਂ ਇੱਥੋਂ ਬਗੈਰ ਕਿੱਦਾਂ ਤੁਰਨਾ, ਮੈਂ ਕਦੋਂ ਤੁਰਨਾ, ਹੈ ਨਾ।
1: ਬੜੀ ਸਹੀ ਗੱਲ ਕੀਤੀ ਆ।
0: ਅਤੇ ਜਦੋਂ ਤਾਂ ਤੁਸੀਂ ਸਾਈਕਲ 'ਤੇ ਹੁੰਦੇ ਉਦੋਂ ਵੀ ਤੁਹਾਡੇ 'ਤੇ ਇੱਕ
1: ਟੈਨਸ਼ਨ ਕਿੰਨੀ ਹੁੰਦੀ ਕਿ ਹਾਂ ਸਪੋਰਟ ਲੱਗੀ ਪਈ ਹਜੇ।
0: ਹਾਂ,
1: ਅਤੇ ਕਿਤੇ ਜੇ ਤੁਹਾਡੇ ਹਮ ਉਮਰ ਹੋਣ ਜਿਹੜੇ ਉਹਨਾਂ ਦੀ ਸਪੋਰਟਾਂ ਉਤਰ ਜਾਣ ਪਹਿਲਾਂ ਤਾਂ ਤੁਸੀਂ ਇੱਕ ਸਪੋਰਟ 'ਤੇ ਚਲਾਈ ਜਾਂਦੇ ਹੋ, ਫਿਰ ਹੋਰ ਪ੍ਰੈਸ਼ਰ ਹੁੰਦਾ ਕਿ ਛੇਤੀ ਛੇਤੀ ਉਤਰੇ ਕਿ ਮੇਰਾ ਡਰ ਹਟੇ।
0: ਉਸੇ ਪ੍ਰੈਸ਼ਰ 'ਚ ਤੁਸੀਂ ਛੇਤੀ ਸਿੱਖ ਜਾਂਦੇ ਹੋ ਅਸਲ 'ਚ।
1: ਹਾਂ,
0: ਸੋ ਉਹਦੇ ਵਿੱਚ ਹੁਣ ਮਤਲਬ ਕਿਸੇ ਨੂੰ ਸੁਣਨ ਵਾਲੇ ਨੂੰ ਲੱਗੀ ਜਾਂਦਾ ਹੋਊਗਾ ਵੀ ਨਹੀਂ ਆਹ ਚੀਜ਼, ਜੇ ਕੋਈ ਮੰਨ ਲਓ ਸਟੂਡੈਂਟ ਲਾਈਫ 'ਚ ਹੋਊਗਾ, ਪਰ ਬੇਸਿਕਲੀ ਇਹ ਚੀਜ਼ ਸਾਨੂੰ ਨਹੀਂ ਸਮਝ ਆਉਂਦੀ ਜਾਂ ਵੱਡਿਆਂ ਦੀਆਂ ਕਈਆਂ ਉਦੋਂ ਨਹੀਂ ਸਮਝ ਆਉਂਦੀਆਂ ਉਹਨਾਂ ਨੇ, ਕਿਉਂਕਿ ਉਸ ਤਰੀਕੇ ਦੇ ਨਾਲ ਜਾਂ ਇੱਦਾਂ ਦੀਆਂ ਡਿਸਕਸ਼ਨਸ ਸ਼ਾਇਦ ਆਪਾਂ ਨਹੀਂ ਸੁਣੀਆਂ ਸੀ ਜਾਂ ਸੁਣੀਆਂ ਹੋਣਗੀਆਂ ਜਾਂ ਇੰਨੀਆਂ ਸੀਰੀਅਸਲੀ ਲਈਆਂ ਸੀ, ਜਾਂ ਸੁਣ ਕੇ ਵੀ ਬੰਦਾ ਅਣਸੁਣੀਆਂ ਕਰ ਦਿੰਦਾ, ਜਾਂ ਫਿਰ ਇੱਦਾਂ ਕਹਿ ਲਓ ਵੀ ਆਪਾਂ ਕਹਿ ਦਿੰਦੇ ਵੀ ਇਹ ਸਾਡੇ ਅੱਜ ਵੀ ਹੈ ਨਾ ਵੀ ਇਹ ਸਾਡੇ ਮਤਲਬ ਦਾ ਨਹੀਂ ਹੈ ਯਾਰ, ਇਹ ਬਜ਼ੁਰਗਾਂ ਵਾਲਾ ਸ਼ੋਅ ਆ, ਆਹ ਯਾਰ ਆ ਯੰਗਸਟਰਾਂ ਵਾਲਾ ਸ਼ੋਅ ਆ, ਆਹ ਬੱਚਿਆਂ ਵਾਲਾ ਸ਼ੋਅ ਆ, ਆਪਾਂ ਕੈਟਾਗਰਾਈਜ਼ ਕਰ
1: ਕੈਟਾਗਰਾਈਜ਼ ਬਹੁਤ ਕਰ ਰਹੇ ਹਾਂ।
0: ਪਰ ਮੈਨੂੰ ਲੱਗਦਾ ਆਪਾਂ ਸਾਰਿਆਂ ਦੇ ਜੇ ਸੁਣ ਲਈਏ ਨਾ, ਮੰਨ ਲਓ ਹੁਣ ਅਸੀਂ ਜਿਹੜੀ ਅਵਸਥਾ 'ਚ ਅਸੀਂ ਬਜ਼ੁਰਗਾਂ ਦੇ ਜਿਹੜੀਆਂ ਗੱਲਾਂ ਬਾਤਾਂ ਜੇ ਸੁਣੀਆਂ ਤਾਂ ਅਸੀਂ ਸੌਖੇ ਰਵਾਂਗੇ, ਅਤੇ ਉਹਦੇ ਵਿੱਚ ਉਹ ਉਦੋਂ ਚਲੋ ਕਰਦੇ ਹੋਣਗੇ ਕਹਿਣ ਦਾ ਮਤਲਬ, ਪਰ ਆਪਾਂ ਧਿਆਨ ਨਹੀਂ ਤਵੱਜੋ ਨਹੀਂ ਦਿੱਤੀ, ਪਰ ਜਿਹੜਾ ਉਹ ਸਮਾਂ ਹੁੰਦਾ ਵਾ ਉਦੋਂ ਤੁਹਾਨੂੰ ਭਾਰਾ ਲੱਗ ਰਿਹਾ ਹੁੰਦਾ, ਪਰ ਜਿੱਦਾਂ ਜਿੱਦਾਂ ਲਾਈਫ ਅੱਗੇ ਵੱਧਦੀ ਹੈ ਉੱਦਾਂ ਉੱਦਾਂ ਅੱਗੇ ਅੱਗੇ ਅੱਗੇ ਅੱਗੇ ਹੋਰ ਚੀਜ਼ਾਂ ਭਾਰੀਆਂ ਹੁੰਦੀਆਂ ਇਹਦੀਆਂ, ਤੁਹਾਨੂੰ ਸੁੱਖ ਸੁਵਿਧਾਵਾਂ ਤਾਂ ਮਿਲੀ ਜਾਂਦੀਆਂ ਤੁਹਾਨੂੰ, ਹੈ ਨਾ, ਤੁਸੀਂ ਵੱਧਦਾ ਜਾਂਦੇ ਹੋ, ਅੱਗੇ ਵੱਧਦੇ ਜਾਂਦੇ ਹੋ, ਤੁਸੀਂ ਤੁਹਾਡੀ ਜਿਹੜੀ ਆ ਓਨਰਸ਼ਿਪ ਆਉਂਦੀ ਜਾਂਦੀ ਆ।
1: ਹਾਂ,
0: ਪਰ ਉਸ ਓਨਰਸ਼ਿਪ ਦੇ ਨਾਲ ਬੋਝ ਇੰਨਾ ਕੁ ਆ ਜਾਂਦਾ ਵੀ ਤੁਸੀਂ ਫਿਰ ਇਸ ਕਰਕੇ ਤੁਹਾਨੂੰ ਉਹ ਚੀਜ਼ਾਂ ਤੁਸੀਂ ਬਾਅਦ 'ਚ ਨਹੀਂ। ਹੁਣ ਮੰਨ ਲਓ ਫੋਰ ਐਗਜ਼ਾਮਪਲ ਮੈਂ ਤਾਂ ਇਹ ਕਹਿੰਦਾ ਵੀ ਜੇ ਜਿੱਦਾਂ ਜੇ ਆਪਾਂ ਡਿਸਕਸ਼ਨ ਕਰ ਹੀ ਰਹੇ ਹਾਂ, ਅਤੇ ਮੰਨ ਲਓ ਜੇ ਤੁਹਾਨੂੰ ਲੱਗਦਾ ਵਾ ਵੀ ਯਾਰ ਉਹ ਕਾਲਜ ਦੇ ਮਾਹੌਲ ਚਾਲ 'ਚ ਪ੍ਰੈਸ਼ਰ ਨਹੀਂ ਹੈਗਾ, ਉੱਥੇ ਬੜਾ ਰਿਲੈਕਸ ਰਹੀਦਾ ਸੀ, ਹੈ ਨਾ, ਉੱਥੋਂ ਦੀ ਬੜੀ ਵਧੀਆ ਸਾਡੀ ਲਾਈਫ ਰਹੀ ਆ, ਅਤੇ ਮੈਂ ਕਹਿੰਦਾ ਵੀ ਜਾਓ ਹਾਂ ਅੱਜ ਵੇਖੋ ਹਾਂ, ਭਲਾ ਅੱਜ ਵੀ ਉੱਦਾਂ ਹੀ ਹੁੰਦਾ ਤੁਹਾਡੇ ਨਾਲ, ਜਗ੍ਹਾ ਤਾਂ ਉਹੀ ਆ।
1: ਫੈਕਟ ਆ, ਫੈਕਟ ਆ। ਇਨਫੈਕਟ ਉਹ ਕਹਿੰਦੇ ਨਾ ਕਿ ਇੱਕ ਵਾਰੀ ਮਤਲਬ ਬੰਦੇ ਲੋਕ ਕਹਿੰਦੇ ਨਾ ਕਿ ਆਈ ਵਿਸ਼ ਆਈ ਕੁਡ ਸਟੇ ਇਨ ਦਾ ਗੁੱਡ ਓਲਡ ਡੇਜ਼, ਹੈ ਨਾ, ਅਤੇ ਫਿਰ ਕਿਸੇ ਨੇ ਉਹਦਾ ਬਹੁਤ ਵਧੀਆ ਜਵਾਬ ਦਿੱਤਾ ਸੀਗਾ ਕਿ ਜੋ ਤੂੰ ਫਿਲਹਾਲ ਵੀ ਜੀ ਰਿਹਾ ਉਹ ਵੀ ਗੁੱਡ ਓਲਡ ਡੇਜ਼ ਹੀ ਆ, ਤੋ ਅੱਜ ਤੋਂ 7 ਸਾਲ ਬਾਅਦ ਅੱਜ ਦੇ ਤਰੀਕ ਨੂੰ ਜਦੋਂ ਤੂੰ ਕਲਪ ਰਿਹਾ ਨਾ ਤੂੰ ਇਹ ਵਾਲਾ ਪੂਰਾ ਐਰਾ ਕਰ ਰਿਹਾ ਯਾਰ, ਬੜਾ ਵਧੀਆ ਰਹਿੰਦਾ ਸੀਗਾ, ਹੈ ਨਾ, ਬਾਡੀ ਵਾਜ਼ ਮੂਵਿੰਗ ਬੈਟਰ, ਹੈ ਨਾ, ਮੈਂ ਥੋੜ੍ਹੇ 4 ਚੀਜ਼ਾਂ ਐਕਸਟਰਾ ਕਰ ਪਾ ਰਿਹਾ ਸੀਗਾ, ਸਰਕਲ ਓਬਵੀਅਸਲੀ ਥੋੜ੍ਹਾ ਜ਼ਿਆਦਾ ਬੈਟਰ ਸੀ, ਜ਼ਿਆਦਾ ਵੱਡਾ ਸੀ, ਹੁਣ ਤਾਂ ਮੈਂ ਸ਼ੰਖ ਬਣ ਗਿਆ ਆਪਣੇ ਆਪ 'ਚ, ਥੋੜ੍ਹਾ ਰਹਿਣਾ ਸ਼ੁਰੂ ਹੋ ਗਿਆ ਕਿ ਇਹ ਤਾਂ ਇੱਕ ਇਸ ਤਰ੍ਹਾਂ ਦੀ ਹੈਗੀ ਹੈ ਜਰਨੀ, ਇਸ ਤਰ੍ਹਾਂ ਦੀ ਹੈ ਕਿ ਤੁਸੀਂ ਹੌਲੀ ਹੌਲੀ ਹਰ ਵਕਤ ਕੁੜਦੇ ਵੀ ਰਹਿੰਦੇ ਹੋ ਕਿ ਯਾਰ ਪ੍ਰੈਜੈਂਟ ਬੜਾ ਤੰਗ ਕਰਦਾ ਪਿਆ, ਪਾਸਟ ਅੱਛਾ ਸੀ ਪਰ ਪਾਸਟ ਜਦੋਂ ਪ੍ਰੈਜੈਂਟ ਸੀਗਾ ਤਦ ਵੀ ਆਹੀ ਇਸ਼ੂ ਸੀ।
0: ਉਹ ਇੱਕ ਦਿਨ ਆਪਾਂ ਇੱਕ ਕਹਾਣੀ ਪੜ੍ਹਦੇ ਨਾ ਇਹਦੇ ਨਾਲ ਰਲਦੀ ਮਿਲਦੀ, ਉਹ ਕਹਿੰਦਾ ਵੀ ਕੋਈ ਬੰਦਾ ਮੌਜੂਦਾ ਸਮੇਂ ਦੇ ਵਿੱਚੋਂ ਤੋਂ ਚਿਕ ਚਿਕ ਚੈਨ ਚੈਨ ਕਰੀ ਜਾਵੇ, ਤੇ ਉਹਦਾ ਇਹ ਮੰਨਣਾ ਸੀ ਵੀ ਪੁਰਾਣਾ ਸਮਾਂ ਬਹੁਤ ਵਧੀਆ ਸੀ, ਪੁਰਾਣੇ ਸਮੇਂ ਦੇ ਵਿੱਚ ਬੜੀਆਂ ਚੀਜ਼ਾਂ ਬਿਹਤਰ ਸੀ, ਅੱਜ ਸਾਡੇ

0: ਉੱਤੇ ਬੋਝ ਜ਼ਿਆਦਾ ਵਾ, ਅੱਜ ਭੱਜ ਨੱਠ ਜ਼ਿੰਦਗੀ 'ਚ ਜ਼ਿਆਦਾ ਵਾ, ਹੈ ਨਾ, ਵੀ ਜੋ ਵੀ ਜਿੰਨੇ ਵੀ ਆਪਾਂ ਕਹਿੰਦੇ ਹਾਂ ਨੁਕਸਾਨ ਅਜੋਕੇ ਸਮੇਂ ਦੇ, ਉਹ ਸਾਰੇ ਉਹਨੇ ਗਿਣਾ ਦਿੱਤੇ।
1: ਬਿਲਕੁਲ ਠੀਕ।
0: ਅਤੇ ਉਹ ਕਿਸੇ ਨੇ ਤਥਾਸਤੂ ਕਰ ਦਿੱਤਾ ਵੀ ਚੱਲ ਤੂੰ ਉਸੇ ਸਮੇਂ ਦੇ ਵਿੱਚ ਚੱਲ ਜਾ ਫਿਰ। ਤੋ ਉਸ ਸਮੇਂ ਦੇ ਵਿੱਚ ਜਦੋਂ ਉਹਨੇ ਪ੍ਰਵੇਸ਼ ਕੀਤਾ ਤੇ ਹਾਲਾ ਲਾਲਾ ਲਾਲਾ ਲਾਲਾ ਹੈ ਨਾ, ਉੱਧਰੋਂ ਉਹ ਹਲੇ ਪ੍ਰਵੇਸ਼ ਜਿਹਾ ਕਰਕੇ ਤੇ ਇੱਧਰ ਉੱਧਰ ਵੇਖੇ ਨਹੀਂ ਡਿਆ ਸੀ, ਤੇ ਉਹ ਉੱਧਰੋਂ ਜਿਹੜਾ ਉਹ ਵੱਜਣਾ ਸ਼ੁਰੂ ਹੋ ਗਿਆ। ਉਹਨਾਂ ਨੇ ਜਿਹੜੀ ਉਹ ਮਨਾਦੀ ਕਰਨੀ ਸ਼ੁਰੂ ਕਰ ਦਿੱਤੀ ਵੀ ਲੜਾਈ ਲੱਗ ਗਈ ਰਾਜ ਦੇ ਵਿੱਚ। ਰਾਜੇ ਨੇ ਕਿਹਾ ਵੀ ਜਿੰਨੇ ਨੌਜਵਾਨ ਹੈ ਸਾਰੇ ਆ ਜਾਓ, ਤੇ ਉਹ ਸਾਰਿਆਂ ਨੂੰ ਇਕੱਠੇ ਕਰਕੇ ਉਹ ਲੈ ਗਿਆ ਉਹਨਾਂ ਜਾਂਦਿਆਂ। ਕੋਈ ਉਹਨੂੰ ਮਾੜੀ ਮੋਟੀ ਜੋ ਵੀ ਟ੍ਰੇਨਿੰਗ ਦੇਣੀ ਦਿੱਤੀ ਜਾਂ ਨਹੀਂ ਦਿੱਤੀ, ਤੇ ਉਹਨੂੰ ਕਿਰਪਾਨ ਫੜਾ ਤੇ ਵੀ ਚੱਲ ਲੜਨ ਚੱਲੀਏ। ਤਾਂ ਹੁਣ ਉੱਥੇ ਉਹ ਵਿੱਚ ਵਿੱਚ ਲੁਕਦਾ ਫਿਰੇ ਬੁਰੇ ਹਾਲ ਉਹਨੂੰ, ਜੇ ਉਹਨਾਂ ਨੇ ਫਿਰ ਉਹ ਬੜੀ ਡਿਟੇਲ 'ਚ ਹੁਣ ਮੈਂ ਪੂਰੀ ਮੈਨੂੰ ਯਾਦ ਨਹੀਂ ਰਹੀ। ਉਹਨਾਂ ਨੇ ਰੋਟੀ ਵੀ ਦਿੱਤੀ, ਤਾਂ ਉਹਨਾਂ ਨੇ ਮਤਲਬ ਉਹ ਥੋੜ੍ਹੀ ਅੱਜ ਵਾਂਗੂ ਥੋੜ੍ਹੀ ਸੀ ਵੀ ਉਹਨੂੰ ਪਲੇਟ ਧਰ ਕੇ ਦੇਣੀ ਸੀ ਵੀ ਟਿਫਨ ਦੇਣਾ ਸੀ ਵੀ ਆ ਲੈ ਤੁਸੀਂ ਨਾਲ ਦਹੀਂ ਵੀ ਖਾਓ, ਤੁਸੀਂ ਨਾਲ ਦਾਲ ਵੀ ਲਓ, ਤੁਸੀਂ ਨਾਲ ਪਨੀਰ, ਓਕੇ ਸੋਰੀ ਤੁਸੀਂ ਆ ਲਓ, ਤੁਸੀਂ ਲੜਨ ਚੱਲਿਓ ਤੁਸੀਂ ਨਾਲ, ਹੈ ਨਾ,
1: ਪ੍ਰੋਟੀਨ ਪ੍ਰੋਟੀਨ ਕੰਪਲੀਟ ਕਰੋ ਬਈ, ਚਿਕਨ ਚਿਕਨ ਪ੍ਰੋਟੀਨ ਸ਼ੇਕ ਹੈ। ਉਹ
0: ਇੱਕ ਹੀ ਰੋਟੀ ਸੀ ਉਹ ਤਿੰਨਾਂ ਚੌਂ ਜਾਣਿਆਂ ਨੇ ਲੜ ਕੇ ਇੱਕ ਦੂਸਰੇ ਕੋਲ, ਉਹ ਜਿਹੜਾ ਪਰਿਓਂ ਆਇਆ ਉਹਨੇ ਉਹ ਵੀ ਉਹਦੇ ਇੱਥੋਂ ਖੋਲੀ। ਸੋ ਆਪਾਂ ਕਈ ਵਾਰੀ ਕਈ ਚੀਜ਼ਾਂ ਜਿਹੜੀਆਂ ਨੇ ਹੁਣ ਉਹ ਉੱਥੇ, ਹੁਣ ਉਹ ਜਿਹੜਾ ਬੰਦਾ ਗੱਡੀਆਂ ਦਾ ਗਿੱਜਾ ਸੀ ਉੱਥੇ ਉਹਨੂੰ ਖੋਤੇ ਤੇ ਜਾਣਾ ਪੈਣ ਡਿਆ, ਹੈ ਨਾ, ਘੋੜਾ ਵੀ ਵੱਡੇ ਬੰਦਿਆਂ ਕੋਲ ਹੀ ਆ।
1: ਹਾਂ ਬਿਲਕੁਲ ਠੀਕ।
0: ਜਾਂ ਫਿਰ ਤੁਸੀਂ ਤੁਰ ਕੇ ਹੀ ਤੁਸੀਂ ਸਫ਼ਰ ਤੈਅ ਕਰ ਰਹੇ ਹੋ, ਹੈ ਨਾ, ਤੁਹਾਡੇ ਕੋਲ ਫੈਸਿਲਿਟੀਆਂ ਨਹੀਂ ਆ, ਤੁਹਾਡੇ ਕੋਲ ਤੁਸੀਂ ਮਤਲਬ ਤੁਹਾਡੇ ਕੋਲ ਇੱਦਾਂ ਦੇ ਘਰ ਨਹੀਂ ਆ, ਹੈ ਨਾ, ਤੁਹਾਡੇ ਕੋਲ ਇਹ ਥੋੜ੍ਹੀ ਆ ਵੀ ਹੁਣ ਪੁਰਾਣੇ ਸਮੇਂ 'ਚ ਤੁਸੀਂ ਚੱਲੇ ਤੇ ਜਾਓਗੇ, ਪਰ ਇਹ ਥੋੜ੍ਹੀ ਵੀ ਤੁਹਾਨੂੰ ਮਾਸਟਰ ਬੈਡਰੂਮ ਮਿਲ ਜੂਗਾ,
1: ਇੱਥੇ ਬੜਾ ਔਖਾ ਮਿਲਦਾ
0: ਹੈ ਵੀ ਉੱਥੇ ਤੁਹਾਨੂੰ ਮੰਨ ਲਓ ਵੀ ਤੁਹਾਨੂੰ ਨਾਲ ਮਤਲਬ ਜੁਆਇੰਟ ਬਾਥਰੂਮ ਤੁਹਾਨੂੰ ਮਿਲ ਗਿਆ ਨਾ।
1: ਜੁਆਇੰਟ ਮੈਨੂੰ ਤਾਂ ਲੱਗਦਾ ਪਤਾ ਨਹੀਂ ਇਹ ਆਰਕੀਟੈਕਟ ਜਿਹੜਾ ਸੀਗਾ ਉਹਨੇ ਲਾਈਫ ਜੀ ਹੋਣੀ ਹੈ, ਕਿਉਂਕਿ ਇੱਥੇ ਇੱਕੋ ਹੀ ਬਣਾਉਂਦੇ ਪਤਾ ਨਹੀਂ ਕਿਉਂ, ਮਾਸਟਰ ਬੈਡਰੂਮ ਜਿੰਨੇ ਵੀ
0: ਤਾਂ ਤੁਹਾਡੀ ਮਰਜ਼ੀ ਹੈ, ਤੁਸੀਂ ਭਾਵੇਂ ਆਪਣਾ ਘਰ ਬਣਾਓ। ਉਹ
1: ਤਾਂ ਮਤਲਬ ਜੇ ਬਣਿਆ ਬਣਾਇਆ ਚ ਇਸ ਤਰ੍ਹਾਂ ਕਿਉਂ ਆ ਭਾਜੀ, ਆਈ ਡੋਂਟ ਅੰਡਰਸਟੈਂਡ ਦਿਸ, ਕਿ ਇੱਕੋ ਮਾਸਟਰ ਬੈਡਰੂਮ ਕਿਉਂ ਬਣਾਉਂਦੇ ਆ। ਮੈਨੂੰ ਤਾਂ ਇਹ ਬੜੀ ਸਟੂਪਿਡਿਟੀ ਲੱਗੀ, ਮੈਂ ਘਰ ਵੇਖਣ ਗਿਆ, ਆਹ ਵੈਸਟਰਨ ਸਬਰਬ ਵਾਲੀ ਸੀਗਾ, ਸਬਰਬ ਦਾ ਨਾਮ ਨਹੀਂ ਲਵਾਂਗੇ ਓਬਵੀਅਸਲੀ ਗਾਇਸ ਸੋਰੀ, ਤੇ ਮੈਂ ਗਿਆ, ਮਾਸਟਰ ਬੈਡਰੂਮ ਵਾਸ ਓਕੇ, ਸਭ ਕੁਛ ਠੀਕ ਆ, ਟੋਇਲੇਟ ਦਾ ਦਰਵਾਜ਼ਾ ਹੀ ਨਹੀਂ ਆ।
0: ਅੱਛਾ, ਮਾਸਟਰ ਬੈਡਰੂਮ ਦੇ ਵਿੱਚ ਜਿਹੜਾ ਟੋਇਲੇਟ ਸੀ,
1: ਦਰਵਾਜ਼ਾ ਹੀ ਨਹੀਂ ਆ।
0: ਓਕੇ,
1: ਤੇ ਮੈਂ ਬ੍ਰੋਕਰ ਨੂੰ ਕਿਹਾ, ਮੈਂ ਨਹੀਂ, ਕਹਿੰਦੇ ਡਿਜ਼ਾਈਨ, ਮੈਂ ਕਿਹਾ ਯਾਰ ਇਹ ਕੀ ਡਿਜ਼ਾਈਨ ਆ, ਇਹਦਾ ਇਹਦਾ ਫਾਇਦਾ ਕੀ ਆ, ਇਹਦਾ ਕੀ ਫਾਇਦਾ, ਇਹਦਾ ਵੀ ਕਿਆ ਹੀ ਪ੍ਰੈਸ਼ਰ ਪਏਗਾ ਮੈਨੂੰ, ਕਿ ਯਾਰ ਚਲੋ ਸ਼ੁਕਰ ਆ ਜੀ ਦਰਵਾਜ਼ਾ ਨਹੀਂ ਸੀਗਾ, ਨਹੀਂ ਤਾਂ ਮੈਂ 2 ਸੈਕਿੰਡ ਲੇਟ ਹੋ ਜਾਂਦਾ।
0: ਉਹਨੇ ਉਹ ਗਾਣਾ ਸੁਣ ਲਿਆ ਹੋਣਾ ਨਾ,
1: ਕਿਹੜਾ,
0: ਕਾਂਦਾ ਲੰਬੜਦਾਰ ਵੀ ਦਰਵਾਜ਼ਾ ਹੈ ਨਹੀਂ, ਇੱਦਾਂ ਦਾ ਕੁਛ ਹੈਗਾ ਸੀ।
1: ਲੰਬੜਦਾਰ ਬਿਲਡਰ ਤੋਂ ਬਚ ਕੇ ਰਹੋ ਗਏ, ਪਤਾ ਨਹੀਂ ਕੀ ਬਣਾਈ ਜਾਂਦੇ ਪਏ ਆ।
0: ਨਹੀਂ ਉਹ ਤਾਂ ਹੋਊਗਾ ਨਾ, ਉਹ ਪਲਾਨ ਚ ਨਹੀਂ ਹੋਊਗਾ, ਗੋਰਿਆਂ ਸਟਾਈਲ ਹੋਊਗਾ।
1: ਪਰ ਕੀ ਸਟੂਪਿਡਿਟੀ ਆ, ਆਈ ਡੋਂਟ ਅੰਡਰਸਟੈਂਡ ਦਿਸ,
0: ਇਸੇ ਕਰਕੇ ਲਿਆ।
1: ਹਾਂ ਜੈਨੂਅਨਲੀ ਸੱਚੀ ਗੱਲ ਆ, ਉਹੀ ਸਿਰਫ ਪੁਆਇੰਟਰ ਕਰਕੇ ਨਹੀਂ ਕਰ ਦਿੱਤਾ,
0: ਉਹ ਕਹਿੰਦੇ ਪਰਦਾ ਪੁਰਦਾ ਵੀ ਜਾ ਸਕਦਾ
1: ਨਹੀਂ, ਉਹ ਕਹਿੰਦੇ ਮੈਂ ਲੀਜ਼ ਕਰ ਰਹੇ ਹੈਗਾ ਨਾ, ਸੋ ਕਹਿੰਦੇ ਵੀ ਵਿਲ ਨਾਟ ਡੂ ਇਟ, ਸੋਰੀ ਲੈਣਾ ਲਓ, ਛੱਡਣਾ ਛੱਡੋ, ਪਰਦਾ ਲਵਾ ਲਓ। ਮੈਂ ਕਿਹਾ ਫਿਰ ਵੀ ਬੜੀ ਸਟੂਪਿਡਿਟੀ ਯਾਰ, ਮਤਲਬ ਸਾਰਾ ਦਿਨ ਬੰਦਾ ਕੀ, ਨੋਟ ਨਾਈਸ, ਨਹੀਂ ਤਾਂ ਮੈਨੂੰ ਪਸੰਦ ਸੀ, ਸਗੋਂ ਮੈਨੂੰ ਹਰ ਪਾਸੋਂ ਲੱਗ ਗਿਆ ਪੈਣਾ ਹੈਗਾ।
0: ਵੇਖੋ ਇਹ ਅੱਜ ਕੱਲ੍ਹ ਨਾ ਕਈ ਚੀਜ਼ਾਂ ਵਿਖਾਵੇ ਵਾਲੀਆਂ ਹੁੰਦੀਆਂ ਨੇ, ਮਤਲਬ ਤੁਸੀਂ ਮਤਲਬ ਡੋਂਟ ਟੇਕ ਦੈਟ ਵੇ, ਤੁਸੀਂ ਜਿੱਦਾਂ ਮੰਨ ਲਓ ਘਰ ਲੈਣ ਗਏ ਹੋ ਤਾਂ ਤੁਹਾਡੀ ਟ੍ਰਡੀਸ਼ਨਲ ਮਤਲਬ ਜਿਹੜੀ ਇੱਕ ਸੋਚ ਹੁੰਦੀ ਨਾ ਸਾਡੀ, ਇੱਕ ਸੋਚ ਦੇ ਵਿੱਚ ਚੀਜ਼ਾਂ ਬੈਠੀਆਂ ਹੁੰਦੀਆਂ ਵੀ ਬਾਥਰੂਮ ਯਾਰ ਇਸ ਕੰਮ ਦੇ ਲਈ ਆ, ਹੈ ਨਾ, ਟੋਇਲਟ ਇਸ ਕੰਮ ਦੇ ਲਈ ਆ, ਉਹ ਸੋਚ ਚੋਂ ਬਾਹਰ ਨਿਕਲੋ।
1: ਪਰ ਜਿਸ ਕੰਮ ਲਈ ਹੈ ਉਹ ਤਾਂ ਰਹੇਗਾ ਹੀ ਯਾਰ,
0: ਅੱਜ ਕੱਲ੍ਹ ਵੇਖੋ
1: ਬੰਦਾ ਕਰੇਗੀ,
0: ਅੱਜ ਕੱਲ੍ਹ ਲੋਕੀ ਰਸੋਈ ਬਣਾਉਂਦੇ ਆ ਵੇਖਿਆ, ਤੇ ਉੱਥੇ ਰੋਟੀ ਥੋੜ੍ਹੀ ਬਣਾਉਂਦੇ ਆ, ਉਹਦੇ ਲਈ ਇੱਕ ਵੱਖਰੀ ਸੋਈ ਪਿੱਛੇ ਹੁੰਦੀ ਆ। ਇਸੇ ਤਰ੍ਹਾਂ ਦੇ ਨਾਲ ਇਹ ਜਿਹੜਾ ਆਪਣਾ ਤੁਹਾਡਾ ਟੋਇਲਟ ਆ, ਤੁਸੀਂ ਅਜ਼ਿਊਮ ਕਰੋ ਵੀ ਉਸ ਕੰਮ ਲਈ ਆਏ ਨਹੀਂ, ਬਾਹਰਲੇ ਚ ਜਾ ਕੇ ਕਰ ਲਓ ਜੋ।
1: ਮੈਂ ਹੁਣ ਗੌਤਮ ਬੁੱਧਾ ਬਣ ਜਾਵਾਂ ਤੇ ਟੋਇਲਟ ਤੇ ਬੈਠ ਕੇ ਮੈਡੀਟੇਸ਼ਨ ਕਰਦਾ, ਬੰਦੇ ਨੇ ਜੋ ਕਾਰਜਕ੍ਰਮ ਕਰਨਾ ਕਰਨਾ ਹੀ ਆ ਸਿੰਘ ਸਾਹਿਬ।
0: ਨਹੀਂ ਤਾਂ ਬਾਹਰਲੇ ਚ ਕਰ ਲਓ ਜੋ ਤੁਸੀਂ ਵਿਸ਼ੇਸ਼ ਕਰਨਾ, ਇਹਦੇ ਚ ਤੁਸੀਂ ਮੰਨ ਲਓ ਤੁਸੀਂ ਸ਼ੂਸ਼ੂ ਸ਼ਾਸ਼ੂ ਕਰ ਲਓ ਬਸ, ਇਹੋ ਜਿਹਾ ਕੁਛ ਨਾ ਕਰੋ ਨਾ ਵੀ ਤੁਹਾਨੂੰ ਦਰਵਾਜ਼ਾ ਬੋ ਡੱਕਣ ਲਈ ਦਰਵਾਜ਼ਾ ਲਾਉਣਾ ਪੈ ਰਿਹਾ।
1: ਫਿਰ ਮੇਰਾ ਉਹੀ ਤੇ ਪੁਆਇੰਟ ਹੈ ਕਿ ਇਹ ਦੁਨੀਆ ਬਣਾਉਣੇ ਵਾਲੇ ਛੱਡੋ, ਇਹ ਘਰ ਬਣਾਉਣੇ ਵਾਲੇ, ਤੇਰੇ ਮਨ ਚ ਕੀ ਆਈ, ਤੂੰ ਇਸ ਤਰ੍ਹਾਂ ਕੀ ਟੋਇਲਟ ਕਿਉਂ ਬਣਾਈ
0: ਯਾਰ, ਇਹ ਮਾਡਰਨ ਮਾਡਰਨ ਕਨਸੈਪਟ ਨੇ, ਤੁਸੀਂ ਹੁਣ ਮਤਲਬ ਇਹ ਤੁਸੀਂ ਕਮਾਲ ਕਰਦੇ ਹੋ ਤੁਸੀਂ,
1: ਬਣੀ ਹੁੰਦਾ ਉਹਨੇ ਮੇਰੀ ਹਾਮੀ ਚ ਹਾਮੀ ਭਰੀ, ਕਹਿੰਦਾ ਭਰਾ ਇਹ ਲੱਲੀ ਨੀ ਕਰਦੇ, ਇਹਨਾਂ ਚ ਲੱਲੀ ਹੈ ਨੀ, ਮੈਂ ਕਹਿੰਦਾ ਲੱਲੀ ਕੀ ਆ, ਲੱਲੀ ਕੀ ਆ, ਮੈਂ ਬਣੀ ਵਾਲਾ ਰੋਲ ਅਦਾ ਕਰਾਂਗਾ, ਗਾਣਾ ਸੁਣਾਓ ਪਹਿਲੇ, ਮੈਂ ਫੇਰ ਅੱਗੇ
0: ਬੋਲ। ਕਿਹੜਾ ਗਾਣਾ ਸੁਣਨਾ
1: ਤੁਸੀਂ? ਇਹ ਤੁਹਾਡੀ ਪ੍ਰੋਬਲਮ ਹੈ ਬਾਈ।
0: ਨਹੀਂ ਤੁਸੀਂ ਦੱਸੋ,
1: ਮੈਂ
0: ਫੇਰ ਨਾ ਕਿ ਸੈਡ ਸੌਂਗ ਸੁਣਾਤਾ ਜਿਹੜਾ ਹੁਣ ਦੱਸ ਦੋ ਜਿੰਨਾ।
1: ਕੋਈ
0: ਘੈਂਟ ਜਿਹਾ ਸੁਣਾਵਾਂ,
1: ਕੋਈ ਚਟਪਟਾ ਜਿਹਾ ਗਾਣਾ ਸੁਣਾਓ।
0: ਹੈ
1: ਚਟਪਟਾ ਜਿਹਾ ਪੰਜਾਬੀ ਵਰ।
0: ਨਹੀਂ ਇਹ ਇੱਕ ਸੁਣਾਉਣਾ, ਮੈਂ ਆਈ ਹੋਪ ਤੁਸੀਂ ਸੁਣਿਆ ਨਹੀਂ ਹੋਣਾ ਕਿਤੇ ਇਹ ਗਾਣਾ।
1: ਚਲੋ
0: ਕੱਲ ਸਾਡੇ ਨਾਲ ਬਤਾਇਆ, ਅੱਜ ਚੇਤਾ ਵੀ ਨਹੀਂ ਆਇਆ।
1: ਨਹੀਂ ਸੁਣਿਆ ਮੈਂ
0: ਕਿਹੜਾ ਕਿਹਦਾ?
1: ਕਹਿੰਦੇ ਸਾਡੇ ਨਾ ਬਤਾਇਆ ਜੇ ਚੇਤਾ ਵੀ ਨਾ ਆਇਆ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ
0: ਕੰਪੋਜੀਸ਼ਨ ਤੇ ਬਦਲ ਗਈ ਹੈ।
1: ਮੈਂ ਫਿਰ ਗਲਤੀ ਖਾ ਗਿਆ ਹੋਊਂਗਾ। ਚਲੋ ਤੁਸੀਂ ਲਾਓ, ਮੈਂ ਮੈਂ ਹੁੱਕ ਲਾਈਨ ਸੁਣਾ ਦੂੰਗਾ ਤੁਹਾਨੂੰ।
0: ਪੱਕੀ ਗੱਲ ਹੈ?
1: ਪੱਕੀ ਗੱਲ
0: ਨਾ ਸੁਣਾਏਗੀ ਤੇ
1: ਫਿਰ ਮੇਰੇ ਤੇ ਫਿਨਿਟੀ ਫਿਨਿਟੀ ਫਿਨਿਟੀ ਫਿਨਿਟੀ ਫਿਨਿਟੀ ਫਾਈਨ ਲਾ ਦਿਓ ਭਰਾ।
0: ਨਹੀਂ ਫਿਰ ਕੌਫੀ।
1: ਓ ਯੈਸ, ਫਿਰ ਕੌਫੀ ਮੇਰੇ ਵੱਲੋਂ ਡਨ ਹੋ ਗਈ।

0: ਅੰਤਦਾਇ ਹੋਏ ਨੇ
1: ਆਸਟ੍ਰੇਲੀਆ ਚ ਘਰ ਉਹਨਾਂ ਦਰਵਾਜੇ ਵੀ ਲਵਾਏ ਟੋਂਗ ਲੋਂਗ ਲੋਂਗ ਲੋਂਗ ਲੋਂਗ ਲੋਂਗ ਦੱਸੋ ਹੁੱਕ ਲਾਏ ਨਾ ਕਾਫੀ ਦਾ ਸਵਾਲ ਆ
2: ਮੰਮੀ
1: ਮੈਂ ਵੀ ਦੱਸ ਦਿੰਦਾ ਇਹ ਆਵਾਜ਼ ਕੁਲਵਿੰਦਰ ਢਿੱਲੋਂ ਆ
2: ਅੱਛਾ ਮੈਂ ਤਾਂ ਨਛੱਤਰ ਗਿੱਲ ਸਾਹਿਬ ਦਾ
1: ਗਾਣਾ ਲੈ
2: ਭਾਜੀ ਮੇਰੇ ਨਾ ਇਹ ਇਸ ਗਾਣੇ ਤੋਂ ਬਾਅਦ ਨਾ
1: ਨਿੰਮੇ ਲੁਹਾਰ ਕੇ ਨੇ
2: ਜਿਸ ਇਸ ਗਾਣੇ ਤੋਂ ਬਾਅਦ ਨਾ ਇੱਕ ਹੋਰ ਗਾਣਾ ਆਉਂਦਾ ਸੀ ਮੈਨੂੰ ਉਹ ਵੀ ਯਾਦ ਆ ਮੈਨੂੰ ਇਹ ਮਤਲਬ ਹੁਣ ਪ੍ਰੈਸ਼ਰ 'ਚ ਆ ਗਿਆ ਨਾ ਮੈਂ ਭੁੱਲ ਗਿਆ
1: ਮੈਟਰ ਮਤਲਬ ਇਹ ਕੀ ਇਹ ਕੀ ਗੱਲ ਹੋਈ ਭਲਾ ਸੁਣਾਈਏ ਫਿਰ
2: ਹਾਂ ਸੁਣਾ ਦਿਓ
1: ਚਲੋ ਫਿਰ ਕੰਪਲੀਟ ਕਰ ਸੁਣਦੇ ਆ

0: পুলিশ বুঝবাসলেই খাবে মুড়ো। সাফ টেস্ট ওয়ালিয়া পুলিশ মোটরসাইকেলালেই সজ্জে মুড়ো। জানলেওয়া খতরনাক হাদসে লি সিদ্ধে যাও।
1: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ। ਜੇਕਰ ਤੁਸੀਂ ਨਸ਼ੇ ਵਿੱਚ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ। TAC ਵੱਲੋਂ ਇੱਕ ਸੁਨੇਹਾ।
2: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 92।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04066660 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
8: ਟੈਂਸ਼ਨ ਨੀ ਟੈਂਸ਼ਨ
9: ਕੀ ਹੋਇਆ?
8: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
9: ਕਾਕਾ ਜੀ ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04105030503
8: ਜਾਂ 9077973
9: ਜਾਂ ਈਮੇਲ info@vyimmigration.com.au।
8: ਯਾਦ ਰੱਖੋ 9077973।
9: VY Immigration and Education Consultant,
8: ਹਰ ਕਦਮ ਤੁਹਾਡੇ ਨਾਲ।
10: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
11: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
12: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ, ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
11: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
13: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ, ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ। ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ-ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ। ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
14: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04 10 045-555 या आज ही विजिट करो 104 कॉलिंस रोड मेल्टन।
15: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਮਾਸ ਕਰਦੇ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ ਤੇ ਅੱਜ ਆਪਾਂ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਏ ਹਾਂ ਜਾਂ ਫਿਰ ਮੈਂ ਪ੍ਰੋਗਰਾਮ ਦੇ ਵਿੱਚ
1: ਆ ਗਿਆ ਆ
0: ਕੁਛ ਬੈਠ ਕੀਤੀ ਬੋਇਜ਼ ਮੀਟਾ
1: ਬੋਇਜ਼ ਮੀਟਾ ਤੜੀਆਂ ਮੈਂ ਇਹ ਲੱਗਾ ਮੈਂ ਕਿਹਾ ਹੁਣੇ ਹਾਂਜੀ ਹਾਂਜੀ ਮੈਲਬਨ ਕਹਿਣ ਲੱਗੇ ਤਗੜਾ ਯੂਟਰਨ ਮਾਰਿਆ ਚਲੋ ਵਧਾਈਆਂ ਜੀ ਤੁਸੀਂ ਕਾਫੀ ਜਿੱਤ ਗਏ ਹੋ ਤੁਹਾਨੂੰ ਕਾਫੀ ਪਿਲਾਵਾਂਗੇ ਬਟ ਮੈਂ ਕਸਮੇ ਅੱਲਾ ਪਾਕ ਦੀ ਮੈਂ ਝੂਠ ਨਹੀਂ ਬੋਲ ਰਿਹਾ ਮੈਨੂੰ ਗਾਣਾ ਆਉਂਦਾ ਸੀਗਾ ਉਹਦਾ ਮੈਂ ਪ੍ਰੈਸ਼ਰ ਚ ਸਕੰਬ ਕਰ ਗਿਆ
0: ਇਹੋ ਤੇ ਗੱਲ ਹੁੰਦੀ ਹੈ
1: ਸਾਡੇ ਉੱਥੇ ਜਿਹੜਾ ਸਿਟੀ ਕੇਬਲ ਚੈਨਲ ਹੁੰਦਾ ਸੀ ਨਾ ਉੱਥੇ ਚੱਲ ਰਹੇ ਡਿਮਾਂਡ ਚੈਨਲ ਉੱਥੇ ਆਸੇ ਪਾਸੇ ਬਸ ਜਿੰਨੇ ਵੀ ਦਿਲ ਟੁੱਟੇ ਆਸ਼ਕ ਹੁੰਦੇ ਸੀਗੇ ਨਾ ਸਾਹਮਣੇ ਇਕਦਮ ਸਾਡੀ ਦੁਕਾਨ ਦੇ ਸਾਹਮਣੇ ਮੇਨ ਬਾਜ਼ਾਰ ਚ ਅੰਕਲ ਜੀ ਨੇ ਖੁੱਲੀ ਸੀਗੀ ਦੁਕਾਨ ਉਹਨਾਂ ਨੇ ਪਹੁੰਚ ਜਾਣਾ ਸਾਰੇ ਗਾਣੇ ਉੱਥੋਂ ਹੀ ਫਿਰ ਸੁਣੇ ਆ ਟੀਵੀ ਦੇ ਉੱਪਰ ਮੁੰਡਿਆਂ ਨੇ ਬੈਠ ਜਾਣਾ ਸਾਡੇ ਜਿੰਨੇ ਸੇਲਸਮੈਨ ਹੁੰਦਾ ਨਾ ਸਟਾਫ ਕਿ ਹੁਣ ਮੇਰੇ ਵਾਲਾ ਆਉਣ ਲੱਗਾ ਕਿਤੇ ਕੱਲੀ ਬਹਿ ਕੇ ਸੋਚੀ ਨੀ ਹਨਾ ਫਿਰ ਬਹੁਤਿਆਂ ਪਿਆਰਾਂ ਲਈਏ ਸਾਡੇ ਚੇਤੇ ਹੀ ਭੁੱਲ ਗਏ ਦਗਾਬਾਜ਼ ਨੇ ਮਸ਼ੂਕਾਂ ਅੱਜ ਕੱਲ੍ਹ ਦੀਆਂ ਕਰੋਨਾ ਪਿਆਰ ਮਿੱਤਰੋ ਦੁਰਗਾ ਰੰਗੀਲਾ ਕਾਲੇ ਕੋਟ ਪਿੰਡ ਦੇ ਅੰਦਰ ਜੰਗਲ 'ਚ ਮੈਂ ਕਹਿ ਰਿਹਾ ਯਾਰ ਆਦਮੀ ਨੂੰ ਜੰਗਲ 'ਚੋਂ ਖੜਾ ਕੀਤਾ ਪਿਆ ਬਾਕੀ ਸਭ ਠੀਕ ਹੈ ਆਰਾਮ ਨਾਲ ਇਹਨੂੰ ਕਿਤੇ ਕਹੋ ਨਾ ਸਿਟੀ ਸੁਟੀ ਵਾਈਬ ਲਵੇ ਥੋੜ੍ਹੀ ਆਰਾਮ ਨਾਲ ਬੈਠੇ ਕਿਤੇ ਜੰਗਲ 'ਚੋਂ ਖੜਾ ਪਿਆ
0: ਸਾਡੇ ਦੋਵਾਂ ਦੇ ਮਸ਼ਹੂਰ ਯਾਰ ਇੱਕ ਸੀ ਤੂੰ ਜਿੱਤ ਗਿਆ ਮੈਂ ਹਾਰ ਗਿਆ ਬੜੇ ਖਤਰਨਾਕ ਗਾਣੇ ਹੁੰਦੇ
1: ਬੜੇ ਖਤਰਨਾਕ ਗਾਣੇ ਸੀ ਨਾ ਵੈਸੇ ਅੱਛਾ ਉਦੋਂ ਹੀ ਸੀ ਜਿਹੜੇ ਗਾਣੇ ਕੰਠ ਕਲੇਰ ਸਾਹਿਬ ਨੇ ਜਦੋਂ ਇਸਦਾ ਜਾਗਰਣ ਕਰਨਾ ਸ਼ੁਰੂ ਕੀਤਾ ਬੜਾ ਮਖੌਲ ਹੋਣਾ ਕਿ ਯਾਰ ਇਹ ਤੇ ਲੋਕਾਂ ਨੇ ਮਤਲਬ ਵਾਈਬ ਨਹੀਂ ਕਰ ਪਾਣਾ ਬਈ ਲੋਕੀ ਤਾਂ ਦੁਖੀ ਦਿਲ ਨਾਲ ਹੀ ਆਣਗੇ
0: ਨਹੀਂ ਪਰ ਉਹ ਬੰਦੇ ਨੇ ਮਤਲਬ
1: ਪਰ ਗੁੱਡ ਕੰਮ ਸੀ ਇਨਫੈਕਟ ਫਿਰੋਜ਼ ਖਾਨ ਸਾਹਿਬ ਵਾਜ਼ ਆਲਸੋ ਵੈਰੀ ਗੁੱਡ
0: ਤਾਂ ਫਿਰ ਮਤਲਬ ਕਲਾਸ ਹੀ ਹੋ ਰਿਹਾ ਨਾ
1: ਬਹੁਤ ਪਿਆਰੀ ਆਵਾਜ਼ ਹੈ ਨਾ
0: ਕਿਆ ਕਮਾਲ ਦੀ
1: ਕੌਫੀ ਤੁਹਾਡੀ ਹੋ ਗਈ ਪੱਕੀ ਕੌਫੀ ਤੁਹਾਨੂੰ ਪਤਾ ਕਿਹੜੀ ਪਿਲਾਉਂਗਾ ਅੱਜ ਕੱਲ੍ਹ ਮੈਲਬਨ 'ਚ ਬਹੁਤ ਜ਼ਿਆਦਾ ਹਿੱਟ ਹੋਈ ਪਈ ਹੈ ਜੀ ਕੌਫੀ ਵਾਲੀ ਅਸੀਂ ਇਸ ਸ਼ੋਅ 'ਚ ਸੈਗਮੈਂਟ ਵੀ ਹੁੰਦਾ ਕਿ ਇਸ ਵੈਸੇ ਦੱਸ ਦੇ ਮੈਲਬਨ 'ਚ ਕੀ ਚੱਲਦਾ ਪਿਆ ਜੇ ਕੁਛ ਟਰਾਈ ਕਰਨਾ ਹੋਵੇ ਕੌਫੀ ਚੱਲ ਰਹੀ ਜੀ ਮੌਂਟ ਬਲੈਂਕ
0: ਇਹ ਤਾਂ ਪਰਫਿਊਮ ਹੁੰਦਾ ਹੈ
1: ਹਾਂ ਇਹ ਮਤਲਬ ਬਹੁਤ ਮਸ਼ਹੂਰ ਕੰਪਨੀ ਆ ਪਰਫਿਊਮ ਘੜੀਆਂ ਪੈਨਸ ਵਾਸਤੇ ਬਹੁਤ ਮਸ਼ਹੂਰ ਆ ਮਤਲਬ $7,000-$10,000 ਦੇ ਪੈਨ ਆਉਂਦੇ ਆ ਪਰ ਇਹ ਹੁਣ ਇੱਕ ਡਰਿੰਕ ਦਾ ਨਾਮ ਵੀ ਆ ਵਾਟ ਦੇ ਡੂ ਇਜ਼ ਕਿ ਇਹ ਡਬਲ ਐਕਸਪ੍ਰੈਸੋ ਸ਼ੋਟ ਦੇ ਅੰਦਰ ਹਲਕਾ ਜਿਹਾ ਬਸ ਦੁੱਧ ਪਾਉਂਦੇ ਆ
0: ਅੱਛਾ
1: ਤੇ ਉਸ ਤੋਂ ਬਾਅਦ ਉਹਦੇ ਉੱਪਰ ਪਾਉਂਦੇ ਔਰੇਂਜ ਦੀ ਔਰੇਂਜ ਸਵੀਟਨਰ ਦੀ ਫੋਮ
0: ਅੱਛਾ
1: ਸੋ ਫਿਰ ਉੱਪਰ ਉਹਦੀ ਔਰੇਂਜ ਦੀ ਫਾੜੀ ਵੀ ਪਾ ਦਿੰਦੇ ਇੱਕ ਮਿਕਸ ਕਰਕੇ ਦਿੰਦੇ ਤੇ ਉਹ ਜਿੱਦਾਂ ਦੇ ਦਿੰਦੇ ਤੁਹਾਨੂੰ ਕਹਿੰਦੇ ਕਿ ਤੁਸੀਂ ਕੁਛ ਨੀ ਕਰਨਾ ਹੁਣ ਤੁਸੀਂ ਇਸ ਤਰ੍ਹਾਂ ਹੀ ਐਜ਼ ਇਟ ਇਜ਼ ਹੀ ਪੀਣਾ ਉਹ ਬਣਾਉਂਦੇ ਇਸ ਤਰੀਕੇ ਨਾਲ ਉਹ ਭਾਰ ਮਤਲਬ ਇਸ ਤਰ੍ਹਾਂ ਸੈੱਟ ਕੀਤਾ ਹੋਇਆ ਡਰਿੰਕ ਦਾ ਉਹਨਾਂ ਨੇ ਕਿ ਉਹ ਫੋਮ ਵੀ ਤੁਸੀਂ ਪੂਰੀ ਪੀ ਜਾਓਗੇ ਉਹ ਜਿਹੜੀ ਫਾੜੀ ਹੈ ਉਹ ਵੀ ਤੁਹਾਡੇ ਕੋਲ ਅੱਛੇ ਤਰੀਕੇ ਨਾਲ ਆ ਜਾਏਗੀ ਟੇਸਟ ਦੇ ਅੰਦਰ ਐਂਡ ਸਵੀਟਨਰ ਵਗੈਰਾ ਇਟਸ ਵੈਰੀ ਗੁੱਡ ਖੱਟੀ ਮਿੱਠੀ ਵੈਰੀ ਨਾਈਸ ਯੂ ਵਿਲ ਲਾਈਕ ਇਟ ਡਨ ਹੋ ਗਿਆ
0: ਚਲੋ ਗੁੱਡ ਹੋ ਗਿਆ ਫਿਰ ਇੱਕ ਹੋਰ ਵੀ ਅੱਜ ਕੱਲ੍ਹ ਕਾਫੀ ਚਰਚਾ 'ਚ ਹੈ ਨਾ ਉਹ ਜਿਹੜੀ ਆਪਣੇ ਕੀ ਹੁੰਦੇ ਆ ਉਹ ਯਾਰ
1: ਮੈਜਿਕ
0: ਨਹੀਂ ਕੀ ਕਹਿੰਦੇ ਇਹਨੂੰ ਅੱਜ ਇਹਦੇ 'ਚ ਆਪਾਂ ਕੋਨ ਕਾਨ ਜੀ ਖਾਂਦੇ ਹਾਂ ਉਹਦਾ ਬਾਹਰਲੇ ਨੂੰ ਨਹੀਂ ਆਈਸਕ੍ਰੀਮ ਖਾਂਦੇ ਹਾਂ ਬਾਹਰ ਕੋਨ ਨੂੰ ਕੱਪ ਕੋਨ ਵਾਲਾ ਜਿਹੜਾ ਮਟੀਰੀਅਲ ਹੈ ਨਾ
1: ਉਹਨੂੰ ਵਾਫਲ
0: ਹਾਂ
1: ਡਮ ਸ਼ਰਾਰਟ ਖੇਲੇ ਅੱਜ ਤੇ ਬਈ ਕੀ ਬਾਤ ਹੈ
0: ਉਹਦੇ ਵਿੱਚ ਦਿੰਦੇ ਉਹਦੇ ਕੱਪ ਨੇ
1: ਉਹ 'ਚ ਕੌਫੀ ਦੇ ਰਹੇ
0: ਹਾਂ ਉਹਦੇ ਕੱਪਾਂ 'ਚ ਕੌਫੀ ਦਿੰਦੇ
1: ਮਨ ਕਰ ਗਿਆ ਯਾਰ ਭਾਈ ਇੱਕ ਹੋਰ
0: ਖਾ ਲੈਂਦੇ ਆ ਮਤਲਬ ਬ੍ਰੇਕਫਾਸਟ ਆ ਪ੍ਰੋਪਰ ਤੁਸੀਂ ਉਹ ਪੀ ਲਓ ਕੌਫੀ ਤੇ ਬਾਅਦ ਚ ਉਹਨੂੰ ਖਾ ਲਓ
1: ਇੱਕ ਹੋਰ ਬਹੁਤ ਵਧੀਆ ਉਹ ਮੈਂ ਟਰਾਈ ਕੀਤਾ ਬਟ ਇਟਸ ਟੂ ਸਵੀਟ ਬਹੁਤ ਮਸ਼ਹੂਰ ਆ ਮਤਲਬ ਉਹ ਵਾਲਾ ਮਸ਼ਹੂਰ ਹੈ ਕਿ 8:30 ਵਜੇ ਲਾਈਨ ਲੱਗ ਜਾਂਦੀ ਤੇ 9:30-9:30 ਵਜੇ ਵਾਰੀ ਆਉਂਦੀ ਹੈ ਕਾਲਟਨ ਦੇ ਅੰਦਰ ਬੇਕਰੀ ਆ ਉਹ ਕਰੋਸੌਂਟ ਨੂੰ ਅੱਧਾ ਚੀਰ ਕੇ ਨਾ ਉੱਪਰੋਂ ਦੀ ਉਹਦੇ ਅੰਦਰ ਹੋਟ ਚੋਕਲੇਟ ਪਾਉਂਦੇ ਆ
0: ਅੱਛਾ
1: ਫਿਰ ਨਟਸ ਵਗੈਰਾ ਨਾਲ ਬਹੁਤ ਮਤਲਬ ਉਹਦੀ ਜੇ ਤੁਸੀਂ ਤਸਵੀਰਾਂ ਵਗੈਰਾ ਦੇਖੋ 4-4-5 ਮਿਲੀਅਨ ਵਿਊ ਚੱਲ ਗਏ ਉਹਨਾਂ ਦੇ ਲੋਕੀ ਸਪੈਸ਼ਲੀ ਉਹੀ ਲੈਣ ਆਉਂਦੇ ਪਰ ਇਟਸ ਟੂ ਸਵੀਟ ਕਿਉਂਕਿ ਹੌਟ ਚੋਕਲੇਟ ਫਿਰ ਕਰੋਸੌਂਟ ਦਾ ਵੀ ਉਹੀ ਮਿੱਠਾ ਮਿਠਾਸ ਆ ਜਾਂਦੀ ਉਹੀ ਗੱਲ ਹੈ ਨਾ ਜਿਹੜੀ ਚੀਜ਼ਾਂ ਮੈਂ ਦੇਖੀਆਂ ਬਹੁਤ ਓਵਰਲੀ ਪ੍ਰੈਜੈਂਟਡ ਹੋਣ ਨਾ ਵਧੀਆ ਉਹ ਟੇਸਟ ਡਿਸਅਪੁਆਇੰਟਿੰਗ ਹੀ ਹੁੰਦਾ ਕਿਉਂਕਿ ਦੇ ਆਰ ਟੂ ਮੱਚ ਇਨ ਟੂ ਵਨ ਪੈਲਟ ਹੋਣਗੀਆਂ ਤਾਂ ਬਹੁਤੀਆਂ ਮਿੱਠੀਆਂ ਹੋਣਗੀਆਂ ਮਤਲਬ ਕੌਫੀ ਦਾ ਕੋਈ ਟੇਸਟ ਨਹੀਂ ਭਾਵੇਂ ਉਹ ਕਹਿੰਦੇ ਕਿ ਅਸੀਂ ਇੱਕ ਸ਼ੋਟ ਪਾਇਆ ਪਰ ਨਹੀਂ ਉਹ ਨਹੀਂ ਪਤਾ ਲੱਗਦਾ ਪਤਾ ਵੀ ਕਿੱਦਾਂ ਲੱਗਣਾ ਹੈ ਨਾ ਕਿ ਟੂ ਮੱਚ ਚੋਕਲੇਟ ਟੂ ਮੱਚ ਕਰੋਸੌਂਟ ਦੇ ਵੀ ਵਿੱਚ ਪੀਸਿਸ ਦੇ ਵਿੱਚ ਫਿਰ ਹੈ ਨਾ ਅਗਲਿਆਂ ਨੇ ਮੈਕਡੇਮੀਆ ਸੁੱਟੇ ਪਏ ਆ ਥੋੜ੍ਹਾ ਸਵੀਟਨਰ ਵੀ ਪਾਉਂਦੇ ਹੋਣਗੇ ਉਸ
0: ਤੱਕ ਉਹ ਇੱਥੇ ਨਾ ਇੱਕ ਚੀਜ਼ ਤੁਸੀਂ ਨੋਟ ਕਰਿਓ ਆ ਜਿਹੜੀ ਚੀਜ਼ ਬਹੁਤ ਜ਼ਿਆਦਾ ਮਸ਼ਹੂਰ ਆ ਨਾ ਪਹਿਲਾਂ ਤਾਂ ਫੈਕਟ ਇਹ ਹੁੰਦਾ ਵੀ ਉਹ ਮਸ਼ਹੂਰ ਹੁੰਦੀ ਆ ਯੰਗਸਟਰ ਕਰਕੇ ਪਹਿਲੀ ਚੀਜ਼ ਕਿਉਂਕਿ ਵੱਡਿਆਂ ਦੇ ਵਿੱਚ ਉਸ ਟਾਈਪ ਦੇ ਕਰੇਜ਼ ਰਹਿ ਨਹੀਂ ਜਾਂਦੇ ਉਹ ਵੇਖੋ ਵੇਖੀ ਭਾਵੇਂ ਕਈ ਆਂਟੀਆਂ ਮੇਕਅਪ ਕਰਕੇ ਚੱਲ ਜਾਂਦੀਆਂ ਵੀ ਅਸੀਂ ਵੀ ਹੁਣ ਉਹੀ ਲੱਗੀਏ ਵੀ ਯੰਗਸਟਰ ਹੀ ਲੱਗੀਏ ਪਰ ਅਸਲ ਵਿੱਚ ਉਹਨਾਂ ਦਾ चल जान पर जो एक रौला रपा हों यंगस्टर करके पिया हों हूँ जो यंगस्टर ने रौला रपा पाया ना तो उ दो चीजा कॉमन वेखोगे उन्होंने सारिया चीजा दो तीन तीन ला लो तीसरी जी इन मतलब समअप कर दूगी पहली मिठा जिहड़ी भी जिन्नियां भी चीज़ां मशहूर आले दुआले खाण पीण वालियां तुहानूं लगेगा कि बहुत ज़्यादा हाइप आ उस च एक चीज़ तो कॉमन होगी होगी मिठा तुन के होगा भावें वह तुसीं अपना ड्रिंक ही ला लो ड्रिंक वालियां किन्नियां दुकानां ने अपने बबल टी आ गई फिर तुहाडे अपने अपने स्लर्पी आ गई फिर आप भावें सॉफ्ट ड्रिंक ही ला लो बर्फ विकदी है ना ਉਹ ਸਾਰੀਆਂ ਤੁਸੀਂ ਵੇਖੋਗੇ ਮਸ਼ਹੂਰ ਹੋਣਗੀਆਂ ਖਾਸ ਤੌਰ ਤੇ ਇੱਥੇ ਮੈਂ ਵੇਖਿਆ ਵਾ
1: ਹਾਂ ਸਿਟੀ ਦੇ ਅੰਦਰ ਬਹੁਤ ਮਸ਼ਹੂਰ ਇੱਕ ਕੈਫੇ ਉਹ -85 ਡਿਗਰੀ ਤੇ ਉਹ ਪ੍ਰੋਪਰ ਫ੍ਰੀਜ਼ ਹੋਇਆ ਹੋਇਆ ਕੱਪ ਉਹਦੇ 'ਚ ਡਬਲ ਸ਼ੋਟ ਐਕਸਪ੍ਰੈਸੋ ਦਿੰਦੇ ਹੋਰ ਕੁਛ ਨਹੀਂ ਪਰ ਡਬਲ ਸ਼ੋਟ ਐਕਸਪ੍ਰੈਸੋ
0: ਬਿਲਕੁਲ ਤੁਸੀਂ ਉਹਦਾ ਇਹਦੇ 'ਚ ਤੁਸੀਂ ਨੋਟ ਕਰਿਓ ਮਤਲਬ ਬਰਫ਼ ਚਾਹੇ ਤੁਸੀਂ ਕਿਸੇ ਵੀ ਬਾਰ 'ਤੇ ਚੱਲ ਜਾਓ ਉੱਥੇ ਸਭ ਤੋਂ ਪਹਿਲਾਂ ਉਹਨਾਂ ਨੇ ਬਰਫ਼ ਪਾਉਣੀ ਹੈ ਫਿਰ ਉਹ 'ਚ ਸੋਫਟ ਡਰਿੰਕ ਵੀ ਅਤੇ ਐਵਰੀ ਹਾਰਡ ਡਰਿੰਕ ਐਵਰੀਥਿੰਗ ਤੁਸੀਂ ਵੇਖੋ ਵੀ ਸਾਰਾ ਕੁਛ ਬਰਫ਼ ਆ ਸਲਰਪੀ ਵੀ ਬਰਫ਼ ਆ ਠੀਕ ਆ ਹੁਣ ਤੁਸੀਂ ਆਹ ਚੱਲ ਜਾਓ ਹੈ ਨਾ ਆਪਣੇ ਆਹ ਫੂਡ ਕੋਰਟਸ ਦੇ ਵਿੱਚ ਚੱਲ ਜਾਓ ਉੱਥੇ ਬਰਫ਼ ਦਾ ਭਰ ਕੇ ਫਿਲਮ ਵੇਖਣ ਚੱਲ ਜਾਓ ਤੁਸੀਂ ਉਹ ਤੁਹਾਨੂੰ ਬਰਫ਼ ਦਾ ਕੱਪ ਭਰ ਕੇ ਫੜਾ ਦਿੰਦੇ ਆ ਅਤੇ ਤੁਸੀਂ ਰੀਫਿਲ ਲਈ ਜਾਓ ਤੁਸੀਂ ਜਿੰਨੇ ਵੀ ਲੈਣੇ ਅਤੇ ਉਹਨਾਂ ਨੇ ਇੰਨੇ ਕੁ ਲਏ ਨਾ ਰੀਫਿਲ ਹੁਣ ਇਹਨਾਂ ਨੂੰ ਚੇਂਜ ਕਰਨਾ ਪਿਆ ਹੁਣ ਥੀਏਟਰਾਂ 'ਚ ਚੇਂਜ ਹੋਇਆ ਵਾ ਉਹ ਸਾਡਾ ਸਾਰਿਆਂ 'ਚ ਨਾ ਹੋਇਆ ਹੋਵੇ ਪਰ ਉਹ 'ਚ ਕਰਤਾ ਉਹਨਾਂ ਨੇ ਮੈਂ ਇੱਕ ਥਾਂ ਵੇਖਿਆ ਇੱਕ ਦੋ ਥਾਈਂ ਉਹਨਾਂ ਨੇ ਲਿਖਿਆ ਹੁੰਦਾ ਥੱਲੇ ਵੀ 2 ਮੈਕਸੀਮਮ ਰੀਫਿਲ ਜਾਂ ਹੈ ਨਾ ਉਹ ਹੁਣ ਕੀਤਾ ਵਾ ਇਹਨਾਂ ਨੇ ਚੇਂਜ ਲਿਆ ਨੇਰ ਦਿੰਦੇ ਆ
1: ਅੱਛਾ ਇੱਕ ਇਹ ਗੱਲ ਆ ਤੁਸੀਂ ਜਿਹੜੀ ਵੀ ਡਰਿੰਕ ਲੈ ਰਹੇ ਹੋ ਹੈ ਨਾ ਉਹਦਾ ਜੇ ਤੁਸੀਂ ਕਹਿ ਦਿਓ ਨਾ ਕਿ ਬਾਈ ਲੈਸ ਆਈਸ ਅਤੇ ਹੁਣ ਦੇ ਈਦਰ ਸੇ ਨੋ ਵੀ ਕਾਂਟ ਡੂ ਇਟ ਅਸੀਂ ਕਰਦੇ ਹੀ ਨਹੀਂ ਜਾਂ ਫਿਰ ਉਹ ਮਤਲਬ ਕਹਿ ਲਓ 8 ਦੀ ਡਰਿੰਕ ਹੈ ਤਾਂ ਉਸੇ ਟਾਈਮ 9:30 ਹੋ ਗਈ ਚਾਰਜ ਕਰ ਲੈਣਾ
0: ਇੱਦਾਂ ਹੀ ਕਰਦੇ ਇਹਦੇ ਨਾਲ ਰਿਲੇਟਿਡ ਵੀ ਤੁਹਾਨੂੰ ਮੈਂ ਇੱਕ ਕਹਾਣੀ ਦੱਸਦਾ ਪਰ ਇਹ ਤੋਂ ਪਹਿਲਾਂ ਆਪਾਂ ਕੰਪਲੀਟ ਕਰ ਲਈ ਹੈ ਅੱਛਾ ਜਿਹੜੀ ਚੀਜ਼ ਇਹਨੂੰ ਸਮਅਪ ਕਰਦੀ ਆ ਹੁਣ ਉਹ ਆ ਯੰਕ ਫੂਡ ਠੀਕ ਮਤਲਬ ਇਹ ਸਾਰਾ ਕੁਛ ਤੁਸੀਂ ਉਹਦੇ 'ਚ ਭਾਵੇਂ ਜਿੰਨੇ ਵੀ ਹੁਣ ਤੁਸੀਂ ਨਾਂ ਲੈ ਲਓ ਜਿੰਨੇ ਵੀ ਫਾਸਟ ਫੂਡ ਨੇ ਜੰਕ ਫੂਡ ਨੇ ਉਹ ਸਾਰੀਆਂ ਤੁਸੀਂ ਕੋਈ ਵੀ ਮਸ਼ਹੂਰ ਮਸ਼ਹੂਰ ਥਾਵਾਂ ਦੇ ਜਿਹੜੀਆਂ ਬਹੁਤ ਜ਼ਿਆਦਾ ਚਰਚਾ 'ਚ ਹੋਣਗੀਆਂ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਆਪਾਂ ਜ਼ਿਆਦਾਤਰ ਉਹਦੇ ਰਾਹੀਂ ਆਪਾਂ ਉੱਥੇ ਪਹੁੰਚਦੇ ਹਾਂ ਅਤੇ ਉਹਦੇ ਉਹ ਸਾਰੀਆਂ ਇਹਦੇ ਕਰਕੇ ਮਸ਼ਹੂਰ ਹੋਣਗੀਆਂ
1: ਸਭ ਤੋਂ ਮੇਨ ਪੁਆਇੰਟ ਜਿਹੜਾ ਮਤਲਬ ਕਹਿ ਲਓ ਇਹਨੂੰ ਆਈਸਿੰਗ ਔਨ ਦਾ ਕੇਕ ਇਹ ਸੋਸ਼ਲ ਮੀਡੀਆ ਕਿ ਬੰਦਾ ਜਾਂਦਾ ਹੀ ਇਹ ਸੋਚ ਨਾਲ ਆ ਕਿ ਇਹ ਇੰਨਾ ਮਸ਼ਹੂਰ ਆ ਕਿ ਮੈਂ ਵੀ ਇੱਕ ਤਸਵੀਰ ਖਿੱਚ ਕੇ ਪਾ ਲਵਾਂ
0: लून आ मिठा आ जिहड़ा ठंडा आ जां जिहड़ा तेल आ हैवीनेस आ तलिया वा हैवी आ चीजी आ उह सारा जिहड़ा ऑफ कोर्स उह खाण दे विच ना तुहानूं वधिया लगदा वा ਕਿਉਂਕਿ ਕੋਈ ਵੀ ਚੀਜ਼ ਜਿਹੜੀ ਆ ਉਹ ਹੁਣ ਇੱਦਾਂ ਨਹੀਂ ਤੁਹਾਨੂੰ ਕੋਈ ਹੈਲਦੀ ਕਿਸੇ ਜਗ੍ਹਾ ਦੇ ਉੱਤੇ ਜੇ ਮਿਲ ਰਿਹਾ ਅਤੇ ਉਹ ਇੱਦਾਂ ਨਹੀਂ ਤੁਹਾਨੂੰ ਮਤਲਬ ਪਾਊਗਾ ਮਸ਼ਹੂਰ ਕਰੋ ਫੋਰ ਐਗਜ਼ਾਮਪਲ ਤੁਸੀਂ ਚਾਹ ਲਾ ਲਓ ਦੂਰ ਕੀ ਜਾਣਾ ਵਾ ਚਾਹ ਲਾ ਲਓ ਅਤੇ ਚਾਹ ਤੁਸੀਂ ਜੇ ਕਹੋ ਵੀ ਉਹ ਫਲਾਣੇ ਥਾਂ 'ਤੇ ਕੋਈ ਕੋਈ ਮੰਨ ਲਓ ਕੈਫੇ ਜਾਂ ਕੋਈ ਚਾਹ ਵਾਲਾ ਜਿਹੜਾ ਵਾ ਦੁਕਾਨ ਵਾਲਾ ਕੋਈ ਫਿੱਕੀ ਚਾਹ ਵੇਚਦਾ ਵਾ ਕਿੱਦਾਂ ਮਸ਼ਹੂਰ ਕਿੱਦਾਂ ਮਸ਼ਹੂਰੀ ਹੋ ਜੂਗੀ ਉਹਦੀ ਚਾਹ ਦਾ ਅਤੇ ਜਿਹੜਾ ਰੌਲਾ ਰੱਪਾ ਵਾ ਉਹ ਹੈ ਹੀ ਮਿੱਠੇ ਦਾ ਵਾ ਉਹ 'ਚ ਘੱਟ ਮਿੱਠਾ ਪਾ ਕੇ ਬਣਾ ਲਓ ਉਹ ਚਾਹ ਤੁਹਾਨੂੰ ਨਕੰਮੀ ਲੱਗਣ ਲੱਗ ਪੈਂਦੀ ਹੈ ਨਾ ਅਤੇ ਕੀ ਆਪਾਂ ਇੱਕ ਹੋਰ ਤੁਸੀਂ ਗੱਲ ਵਿੱਚ ਛੇੜੀ ਹੈ ਨਾ ਲੈਸ ਆਈਸ ਵਾਲੀ ਇੱਥੇ ਨਾ ਚੋ ਦਫ਼ਾ ਕਰੋ ਕੀ ਨਾਂ ਕੀ ਲੈਣਾ ਇੱਕ ਰੈਸਟੋਰੈਂਟ ਸੀ ਇੱਕ ਅਤੇ ਉਹਨਾਂ ਨੇ ਨਾ $18 ਦੀ ਡਰਿੰਕ ਆਈ ਥਿੰਕ 16 or 18 ਦੀ ਕਾਫ਼ੀ ਮਹਿੰਗੀ ਮਤਲਬ ਮੇਰੀ ਔਕਾਤ ਤੋਂ ਮਹਿੰਗੀ ਅਤੇ ਉਹ ਕਵੇ ਰਬਾਬ ਕਹਿੰਦੀ ਵੀ ਮੈਂ ਲੈਣੀ ਆ ਉਹਨੇ ਲਾਗਲੇ ਟੇਬਲ 'ਤੇ ਵੇਖ ਲਈ ਨਾ ਉਹਨਾਂ ਨੇ ਪੂਰੀ ਮਤਲਬ ਇੱਕ ਮਤਲਬ ਪੂਰਾ
1: ਰੰਗ
0: ਪਤਲਾ ਜਿਹਾ ਬਰੀਕ ਜਿਹਾ ਹੈ ਨਾ ਬਰੀਕ ਜਿਹਾ ਮਤਲਬ ਮੰਨ ਲਓ ਮਰੀਅਲ ਜਿਹਾ ਗਲਾਸ ਜਿਹੜਾ ਲੰਮਾ ਹੀ ਲੰਮਾ ਹੁੰਦਾ ਵਾ ਹੈ ਨਾ ਅਤੇ ਉੱਤੇ ਉਹਦੇ ਪ੍ਰੋਪਰ ਉਹ ਖੰਡ ਖੁੰਡ ਜਿਹੀ ਲਾ ਕੇ ਅਤੇ ਜਿੱਦਾਂ ਉਹਨੂੰ ਸਜਾਇਆ ਅਤੇ ਉੱਤੇ ਟੋਪੀ ਜਿਹੀ ਵਾਲੀ ਉਹ ਵਿੱਚ ਰੱਖੀ ਮੋਕਟੇਲ ਜਿੱਦਾਂ ਬਣਾਉਂਦੇ ਪੂਰਾ ਐਂ ਮਤਲਬ ਐਂ ਪੂਰੇ ਕੜੇਲ ਕੱਢੇ ਦੋ ਤਿੰਨ ਰੰਗ ਜਿਹੇ ਉਹਦੇ 'ਚ ਆਉਣ ਹੈ ਨਾ ਤੇ ਮੈਂ ਕਿਹਾ ਚੱਲ ਲਿਆ ਦੇ ਹੈ ਨਾ। ਤੇ ਉਹਦਾ ਗਲਾ ਗੁਲਾ ਜਿਹਾ ਖਰਾਬ ਹੋਇਆ ਸੀ, ਤੇ ਉਹਨੇ ਕੀ ਕੀਤਾ ਵੀ ਲਿਆ ਕੇ ਤੇ ਦੇ ਦਿੱਤਾ। ਤੇ ਮੈਂ ਕਿਹਾ ਵੀ ਤੂੰ ਪਲੀਜ਼ ਇਹਦੇ ਚੋਂ ਨਾ ਆਈਸ ਕੱਢ ਦੇ, ਜਿਹੜੀ ਤੁਸੀਂ ਆਈਸ ਵਾਲੀ ਗੱਲ ਕੀਤੀ, ਮੈਂ ਵੀ ਇਹਦੇ ਚੋਂ ਆਈਸ ਜਿਹੜੀ ਆ ਉਹ ਕੱਢ ਦੇ। ਤੇ ਉਹ ਚੌਕੇ ਤੇ ਲੈ ਗਈ ਉਹ। ਤੇ ਬਾਅਦ ਚ ਉਹਨੇ ਕੀ ਕੀਤਾ ਵੀ ਹੁਣ ਉਹ ਜਿੱਦਾਂ ਮੈਂ ਜੋ ਐਕਸਪਲੇਨ ਕੀਤਾ ਉਹ ਬੜਾ ਮਤਲਬ ਵੇਖਣ ਚ ਉਹਦੀ ਲੁੱਕ ਲੁੱਕ ਦੇ ਪੈਸੇ ਸੀ। ਇੱਕ ਨੋਰਮਲ ਗਲਾਸ ਹੁੰਦਾ ਜਿਹ ਚ ਆਪਾਂ ਜਿਹ ਚ ਹਾਰਡ ਡਰਿੰਕ ਸਰਵ ਕਰਦੇ ਆ, ਆਮ ਜਿਹੜਾ ਰੈਗੂਲਰ ਗਲਾਸ ਹੁੰਦਾ। ਉਹਨੇ ਕੀ ਕੀਤਾ, ਉਹਦੇ ਚੋਂ ਬਰਫ਼ ਬੁਰਫ਼ ਕੱਢੀ, ਉਹ ਸਾਰਾ ਜਿਹੜਾ ਉਸ ਗਲਾਸ ਦੇ ਵਿੱਚ ਲੱਦਿਆ ਤੇ ਲਿਆ ਕੇ ਤੇ ਟੇਬਲ ਤੇ ਧਰਤਾ। ਮੈਂ ਵੀ ਤੁਹਾਨੂੰ ਦੱਸ ਇਹਦੇ ਹੱਲ ਵੇਖ ਕੇ ਤੇ ਮੈਨੂੰ ਦੱਸ ਵੀ ਕੀ ਇਹ $16 ਦੀ ਡਰਿੰਕ ਆ। ਮੈਂ ਇਹ ਕੀ ਬਦਤਮੀਜ਼ੀ ਆ
1: ਵੇਟਰਸ, ਮੈਂ ਕਹਿੰਦਾ ਨੋਟਿਸ ਪੀਰੀਅਡ ਤੇ ਹੋਣੀ ਹੈ।
0: ਨਹੀਂ ਉਹ ਮਾਲਕ ਵੀ ਇੱਦਾਂ ਦਾ ਹੀ, ਥਾਈ ਰੈਸਟੋਰੈਂਟ ਹੀ, ਮਾਲਕ ਵੀ ਉਸੇ ਤਰ੍ਹਾਂ ਦਾ ਹੀ। ਮੈਂ ਮੈਨੂੰ ਲੱਗਾ ਮੈਂ ਉਹਨਾਂ ਦਾ ਕੀ ਵਿਚਾਰੀਆਂ ਦਾ ਕਸੂਰ ਹੁੰਦਾ, ਉਹਨਾਂ ਨੇ ਤਾਂ ਫੜ ਕੇ ਲਿਆ ਕੇ ਰੱਖਣਾ ਤੇ ਖੜਨਾ, ਤੇ ਜਿਹੜਾ ਬਾਹਰ ਤੇ ਕੰਮ ਕਰਨ ਡਿਆ ਮੈਂ ਉਹਨੂੰ ਜਾ ਕੇ ਕਿਹਾ, ਮੈਂ ਕਿਹਾ ਯਾਰ ਵੀ ਤੂੰ ਇਹ ਕੀ ਮਜ਼ਾਕ ਆ ਵੀ ਤੂੰ ਯਾਰ ਇੰਨੇ ਤੈਨੂੰ ਲੱਗਦਾ ਵੀ ਆਹ $16 ਵਾਲੀ ਚੀਜ਼ ਤੂੰ ਮੈਨੂੰ ਇਹ ਦੇ ਰਿਹਾ। ਕਹਿੰਦਾ ਤੁਸੀਂ ਆਈਸ ਕਢਾਈ ਉਹੀ ਤੇਰੇ ਸਾਹਮਣੇ ਆਉਂਦਾ ਜੋ ਹੈਗਾ ਸੀ ਉਹੀ ਕੱਢ ਕੇ ਆਪਾਂ ਉਹਦੇ ਵਿੱਚ ਪਾ ਤਾ। ਮਤਲਬ
1: ਹਾਂ ਗੱਲ ਉਹੀ ਹੈ ਕਿ ਉਹ ਦੇ ਯੂਜ਼ ਦਿਸ ਟਰਮ ਨਾ ਇੰਸਟਾਗ੍ਰਾਮੇਬਲ, ਕਿ ਇਹ ਕੈਫੇ ਇੰਸਟਾਗ੍ਰਾਮੇਬਲ ਹੈ ਜੀ, ਇਹ ਖਾਣ ਪੀਣ ਵਾਲੀ ਥਾਂ ਇੰਸਟਾਗ੍ਰਾਮੇਬਲ ਹੈ, ਕਿ ਅਸੀਂ ਪੇਸ਼ ਇਸ ਤਰ੍ਹਾਂ ਕਰਦੇ ਹਾਂ ਆਪਣੇ ਫੂਡ ਨੂੰ। ਕਿ ਮੈਂ ਵੈਸੇ ਬਹੁਤਾ ਦੇਖਦਾ ਨਹੀਂ ਮਾਸਟਰ ਸ਼ੈਫ ਵਗੈਰਾ ਵਰਗੇ ਸ਼ੋਜ਼, ਪਰ ਮੈਂ ਥੋੜ੍ਹੇ ਕੁ ਟਾਈਮ ਪਹਿਲਾਂ ਇੱਕ ਦੇਖਿਆ ਸੀਗਾ, ਇੰਡੀਆ ਦਾ ਹੀ ਸੀਗਾ ਮਾਸਟਰ ਸ਼ੈਫ, ਕੋਈ ਮਤਲਬ ਮਾਸਟਰ ਸ਼ੈਫ ਨਹੀਂ ਸੀਗਾ ਪਰ ਸ਼ੈਫ ਵਾਲਾ ਹੀ ਸੀਗਾ। ਉਹਦੇ ਅੰਦਰ ਜਿੰਨੇ ਆਪਣੇ ਮਸ਼ਹੂਰ ਨੇ ਨਾ, ਵਿਕਾਸ ਖੰਨਾ ਵਗੈਰਾ ਅਤੇ ਇੱਕ ਦੋ ਉਹ ਆਏ ਹੋਏ, ਅਤੇ ਉਹ ਜਿੰਨਾ ਕੁ ਪੁਆਇੰਟ ਟੇਸਟ ਨੂੰ ਦੇ ਰਹੇ ਸੀਗੇ ਉਨੇ ਹੀ ਪੁਆਇੰਟ ਉਹੀ ਵੈਲਿਊ ਪੁਆਇੰਟ ਦੀ ਪ੍ਰੈਜੈਂਟੇਸ਼ਨ ਦੀ ਵੀ ਸੀ। ਉਹ ਤੁਹਾਨੂੰ ਫਿਰ ਉਸ ਤੋਂ ਵੀ ਪਤਾ ਲੱਗ ਜਾਂਦਾ ਕਿ ਉਹ ਕੁਆਂਟਿਟੀ ਫਿਰ ਉਨੀ ਗੀ ਕਿ ਮੰਗਾਈ ਬਾਅਦ ਚੋਂ ਪਹਿਲੇ ਮੁੱਕ ਗਈ ਹੈ।
0: ਹਾਂ ਇੱਕ
1: ਫਿਊਜ਼ਨ ਵਗੈਰਾ ਖਾਣ ਚੱਲ ਜਾਓ, ਇਹੀ ਸੀ ਨਾ।
0: ਸੋ ਤੁਸੀਂ ਅੱਜ ਕੱਲ੍ਹ ਜਿਹੜੀ ਉਹ ਇਹ ਜਿਹੜੇ ਸ਼ੋਅ ਨੇ ਇਹਨਾਂ ਦੇ ਵਿੱਚ ਕਿਸੇ ਹੱਦ ਤੱਕ ਖਾਣੇ ਨੂੰ ਵਿਗਾੜਿਆ ਵੀ ਜਾਂਦਾ ਨਾ, ਇੰਨਾ ਕੁ ਜ਼ਿਆਦਾ ਮਤਲਬ ਜਿੱਦਾਂ ਮੰਨ ਲਓ ਬੰਦਿਆਂ ਦੇ ਅੱਜ ਕੱਲ੍ਹ ਇੰਨਾ ਜ਼ਿਆਦਾ ਉਹ ਮੇਕਅਪ ਕੀਤਾ ਜਾਂਦਾ। ਹੁਣ ਉਹ ਜਿਹੜੇ ਉਹ ਕੰਟੈਸਟ ਨੇ ਉਹਨਾਂ ਦੇ ਵਿੱਚ ਕਈ ਵਾਰੀ ਆਪਾਂ ਵੇਖਿਆ ਹੋਵੇ ਤੇ ਜਿਹੜੇ ਸ਼ੈਫ ਹੁੰਦੇ ਨੇ ਜਾਂ ਸ਼ੈਫਣੀਆਂ,
1: ਸ਼ੈਫਣੀਆਂ ਵੈਰੀ ਨਾਈਸ ਗੁੱਡ ਟਰਮ,
0: ਉਹ ਮਤਲਬ ਉਹਨਾਂ ਦਾ ਜਿਹੜਾ ਤਿਆਰੀ ਆ ਉਹਨਾਂ ਦੀ, ਜਿਹੜਾ ਉਹਨਾਂ ਦਾ ਮੇਕਅਪ ਸ਼ੇਕਅਪ ਅਤੇ ਉਹ ਸਾਰਾ ਕੁਛ, ਉਹ ਲੱਗਦਾ ਹੁੰਦਾ ਵੀ ਇਹ ਕੁਕਿੰਗ ਕਰਨ ਵਾਲਾ ਬੰਦਾ ਵਾ।
1: ਰਿਐਲਿਟੀ ਸ਼ੋਜ਼ ਜਾਂਦਾ ਤਾਂ ਇੱਕ ਹੋਰ ਬੜੀ ਪ੍ਰੋਬਲਮ ਆ, ਖਾਸ ਕਰ ਇਹ ਵਾਲੇ ਬਿਗ ਬੋਸ ਵਗੈਰਾ ਤਾਂ ਚਲੋ ਹੈ ਹੀ ਕਲੇਸ਼ ਕਲੂਸ਼ ਦਾ ਘਰ ਨਾ, ਅੱਜ ਕੱਲ੍ਹ ਇੱਕ ਨਵਾਂ ਸ਼ੁਰੂ ਹੋਇਆ ਬਈ ਲੋਕਅਪ।
0: ਅੱਛਾ
1: ਉਹ ਤੇ ਮਤਲਬ ਕਿਉਂਕਿ ਉਹ ਨੈਟਫਲਿਕਸ ਤੇ ਆ, ਉਹ ਤਾਂ ਸ਼ਰਮਾ ਹੀ ਲਾਈਆਂ ਹੋਈਆਂ ਉਹਦੇ ਚ ਤਾਂ, ਉਹ ਤਾਂ ਗੱਲ ਹੀ
0: ਇਦਾਂ ਦਾ ਹੀ ਆ ਇਸ ਟਾਈਪ।
1: ਹਾਂ ਹਾਂ ਬਿਗ ਬੋਸ ਵਰਗਾ ਹੀ ਕਨਸੈਪਟ ਹੈ, ਰਿਤੇਸ਼ ਦੇਸ਼ਮੁਖ ਤੇ ਫਰਾ ਖਾਨ ਕਰਦੇ ਇਹਨੂੰ, ਕੀ ਕਹਿੰਦੇ ਆਪਾਂ ਹੋਸਟ
0: ਓਕੇ।
1: ਪਹਿਲੇ ਕੰਗਨਾ ਰਣੌਤ ਕਰਦੇ ਸੀ, ਤਦ ਆਉਂਦਾ ਸੀਗਾ ਇੰਡੀਆ ਦੇ ਐਮ ਐਕਸ ਪਲੇਅਰ ਤੇ, ਇੱਥੇ ਚੱਲਦਾ ਨਹੀਂ ਨਾ ਐਮ ਐਕਸ ਪਲੇਅਰ, ਸੋ ਅਸੀਂ ਤਦ ਦੇਖਿਆ ਨਹੀਂ ਹੋਇਆ, ਹੁਣ ਨੈਟਫਲਿਕਸ ਨੇ ਚੱਕ ਲਿੱਤਾ। ਸੋ ਖੈਰ ਇਹ ਵਾਲੇ ਜੇ ਆਪਾਂ ਛੱਡ ਦਈਏ, ਜਿਹੜਾ ਸਿੰਗਿੰਗ ਰਿਐਲਿਟੀ ਸ਼ੋਅ ਆ, ਡਾਂਸ ਵਾਲਾ ਜਾਂ ਫਿਰ ਕੁਕਿੰਗ ਵਾਲਾ, ਉਹ 'ਚ ਵੀ ਕਿੰਨੀ ਹੀ ਹੈ ਨਾ ਮਤਲਬ ਬੋਰਿੰਗ, ਅਤੇ ਜਿਹੜੀ ਚੀਜ਼ਾਂ ਦਾ ਕੋਈ ਰੋਲ ਨਹੀਂ ਉਹ ਵਾਲਾ, ਬਿਨਾਂ ਗੱਲ ਦਾ ਹਿਊਮਰ ਇੰਡਿਊਸ ਕਰਨ ਦੀ ਕੋਸ਼ਿਸ਼ ਕਰਨੀ, ਹਾਸਾ ਆਉਂਦਾ ਨਹੀਂ ਕਿਸੇ ਗੱਲ ਦਾ, ਬਿਨਾਂ ਗੱਲ ਦੀ ਗਰੀਬੀ, ਮੈਂ ਗਰੀਬ ਘਰ ਸੇ ਹੂੰ, ਪਾਪਾ ਇਹ ਕਰਦੇ ਤੇ ਉਹ ਕਰਦੇ ਤੇ ਨਾ ਸਭ ਕੁਛ। ਇੱਕ ਆ ਪਿੱਛੇ ਜੇ ਰੈਪ ਵਾਲਾ ਸ਼ੋਅ ਆਇਆ ਸੀਗਾ ਐਮ ਟੀ ਵੀ ਦਾ, ਉਹ ਸਾਰਾ ਯੰਗ ਕਰਾਊਡ ਰਫਤਾਰ ਹੋਇਆ ਤਾਂ ਸੀਗਾ, ਅਤੇ ਬੰਦੇ ਨੇ ਕਿਹਾ, ਬੰਦਾ ਆਇਆ ਕਰਦਾ, ਮੈਂ ਗਰੀਬ, ਮੇਰੇ ਪਾਪਾ ਬਹੁਤ ਗਰੀਬ ਹੈ, ਮੈਂ ਵੀ ਗਰੀਬ ਘਰ ਸੇ ਹੂੰ। ਉਹ ਰਫਤਾਰ ਕਹਿੰਦਾ, ਚੋਰੀ ਕਰਕੇ ਤੋਂ ਨਹੀਂ ਖਾਤੇ ਨਾ, ਚੋਰੀ ਕਰਕੇ ਤੋਂ ਨਹੀਂ ਖਾਤੇ ਨਾ। ਉਹ ਕਹਿੰਦਾ, ਨਹੀਂ ਨਹੀਂ ਚੋਰੀ ਕਰਕੇ ਨਹੀਂ, ਕਹਤਾ ਮੈਨੇ ਜੋ ਜੂਤੇ ਪਹਿਨੇ ਨਾ, ਇਹ 3 ਸਾਲ ਪੁਰਾਣਾ। ਕਿਸੇ ਪਤਾ, ਤੁਝੇ ਹੀ ਪਤਾ ਨਾ 3 ਸਾਲ ਪੁਰਾਣੇ, ਮੇਰੇ ਲਈ ਤਾਂ ਨਏ ਆ, ਯੇ ਰੋਣਾ ਮਤ ਕਰ, ਰੈਪ ਕਰ, ਰੈਪ ਕਰ। ਵਿਚਾਰਾ ਉਹ ਇੰਨੇ ਮੀਮ ਬਣੇ ਨਾ ਉਹਦੇ, ਉਹ ਵਿਚਾਰਾ ਕਹਿੰਦਾ, ਯਾਰ ਇਹ ਤਾਂ ਮੈਂ ਗਲਤ ਥਾਂ ਤੇ ਆ ਗਿਆ, ਨੀਚੇ ਲੋਕਾਂ ਨੇ ਲਿਖਿਆ ਬਾਈ ਆਪ ਉਹ ਟੀ ਵੀ ਵੱਲੋਂ ਉੱਪਰ ਜਾਇਆ ਕਰੋ, ਆਪ ਰੋ ਪੀਚ ਨਾ ਇੱਕ ਆਹ ਬੜਾ ਮਿਊਜ਼ਿਕ ਲਾਉਂਦੇ
0: ਨਹੀਂ ਉਹ ਹੈ ਤੇ ਇਹੋ ਕੁਛ। ਅੱਛਾ ਜਿਹੜਾ ਇਹ ਰਿਤੇਸ਼ ਦੇਸ਼ਮੁਖ ਆ, ਉਦਾਂ ਬੰਦਾ ਮੈਨੂੰ ਸਿਆਣਾ ਲੱਗਦਾ ਵਾ, ਪਰ ਪਤਾ ਨਹੀਂ ਕਿਉਂ ਪ੍ਰੋਜੈਕਟ ਇਦਾਂ ਦੇ ਕਿਉਂ ਕਈ ਵਾਰੀ ਕਰ ਜਾਂਦਾ।
1: ਪੈਸੇ ਦੀ ਬਹੁਤ ਜ਼ਰੂਰਤ ਹੈ ਨਾ
0: ਜਿਹੜਾ, ਪਰ ਇਹਦੇ ਉਹਦਾ ਪਿਓ ਤਗੜਾ ਪੋਲੀਟੀਸ਼ੀਅਨ ਰਿਹਾ ਵਾ, ਪੈਸਾ
1: ਗੱਲ ਅਮੀਰ ਆਦਮੀ ਨੂੰ ਜ਼ਿਆਦਾ ਦੀ ਲੋੜ ਨਹੀਂ, ਮਤਲਬ ਇਹ ਵੀ ਤਾਂ ਗੱਲ ਹੈ ਨਾ, ਆਪਣਾ ਮੇਨਟੇਨ ਵੀ ਤਾਂ ਕਰਨਾ ਨਾ।
0: ਅੱਛਾ ਇਹ ਇੱਕ ਮੈਨੂੰ ਥੋੜ੍ਹਾ ਜਿਹਾ ਲੱਗਦਾ ਇਹ ਟੀਰ ਨਹੀਂ ਮਾਰਦਾ ਥੋੜ੍ਹਾ ਜਿਹਾ, ਅੱਖਾਂ 'ਚ ਫਰਕ ਨਹੀਂ ਇਹਦੇ?
1: ਅੱਛਾ ਹੁਣ ਮੈਂ ਦੇਖਾਂਗਾ,
0: ਹਾਂ ਧਿਆਨ ਨਾਲ ਵੇਖੋ,
1: ਹੁਣ ਮੈਂ ਪੱਕਾ ਦੇਖਾਂਗਾ। ਪਰ ਹਾਂ ਜੇ ਆਪਾਂ ਉਹ ਸ਼ੋਅ ਦੀ ਹੀ ਗੱਲ ਕਰੀਏ, ਕੰਸੈਪਟ ਵੀ ਇੰਨਾ ਕੋਈ ਮਜ਼ੇਦਾਰ ਜਿਹਾ ਨਹੀਂ ਮੈਨੂੰ ਲੱਗਾ। ਗੋਵਿੰਦਾ ਦੀ ਵਾਈਫ ਆ ਉਹਦੇ ਅੰਦਰ, ਅਤੇ ਹੋਰ ਕੌਣ ਕੌਣ ਆ ਬਈ, ਗੋਵਿੰਦਾ ਰਿਵਾਈਵ, ਰਾਮ ਕਪੂਰ ਆਇਆ, ਰਾਮ ਕਪੂਰ ਯਾਦ ਹੈ ਤੁਹਾਨੂੰ, ਭਾਰਾ ਜਿਹਾ ਸੀਗਾ ਇੱਕ,
0: ਬੜੇ
1: ਅੱਛੇ ਲੱਗਦੇ ਆ, ਸੁੱਕਾ ਜਿਹਾ ਹੋ ਕੇ ਆ ਗਿਆ ਉਹ ਵੀ ਉਹਦੇ ਅੰਦਰ,
0: ਅੱਛਾ ਪਤਲਾ ਹੋ ਗਿਆ,
1: ਹਾਂ ਹੋਰ ਪਤਾ ਨੀ ਦੋ ਚਾਰ ਲੋਕ ਮੇਰੇ ਮਤਲਬ ਆਈ ਡੋਂਟ ਨੋ ਕੌਣ ਨੇ ਉਹ, ਜ਼ਿਆਦਾਤਰ ਇਨਫਲੂਐਂਸਰ ਵਗੈਰਾ ਵੀ ਬਹੁਤ ਆ ਗਏ ਨਾ ਹੁਣ ਇਸ ਮਾਰਕੀਟ ਦੇ ਅੰਦਰ, ਹਰ ਕਿਸੇ ਦਾ ਨੀ ਪਤਾ ਹੁੰਦਾ, ਸੋ ਉਹ ਲੋਕ ਵੀ ਨੇ ਤੇ ਉਹ ਕੰਸੈਪਟ ਬਣਾਇਆ ਕਿ ਉਹਨਾਂ ਨੇ ਜੇਲ ਬਣਾਈ ਹੋਈ ਹੈ, ਜਿਸਦਾ ਬਿਗ ਬੋਸ ਘਰ ਹੈ, ਜੇਲ ਬਣਾਈ ਹੈ, ਜੇਲ ਨਾਲ ਅਸੀਂ ਦੋ ਦੋ ਬੰਦਿਆਂ ਨੇ ਇਕੱਠੇ ਰਹਿਣਾ ਤੇ ਫਿਰ ਉਹੀ ਹੈ ਕਿ ਖਾਣਾ ਜੇ ਚਾਹੀਦਾ ਤਾਂ ਉਨਾ ਕੀ ਆਣਾ, ਤੁਹਾਨੂੰ ਖੋਣਾ ਪੈਣਾ ਇੱਕ ਦੂਸਰੇ ਤੋਂ, ਟਾਸਕ ਵਗੈਰਾ,
0: ਜੇਲ ਕੀ ਰੋਟੀ ਖਾਣੀ ਪੜੇਗੀ,
1: ਬਸ ਉਹ ਸਭ
0: ਚੱਲਦਾ, ਪਤਾ ਨੀ ਕਿੱਥੋਂ ਇਹੋ ਜਿਹੇ ਲੈ ਆਉਂਦੇ ਆ ਮਤਲਬ, ਇਹ ਉਹ ਤੇ ਚਲੋ ਲੈ ਹੀ ਆਉਂਦੇ ਆ ਪਰ ਇਹ ਆ ਵੀ ਇਹ ਚੱਲਦੇ ਵੀ ਬੜੇ,
1: ਸੁਹੇਲ ਖਾਨ ਆ ਗਿਆ, ਸੁਹੇਲ ਖਾਨ ਨਹੀਂ ਇੱਕ ਹੋਰ ਸ਼ੋ ਆਇਆ ਦੇਖਿਆ ਨੀ ਉਹ, ਪਰ ਉਹ ਵੀ ਇਹੀ ਕੰਸੈਪਟ ਹੈ ਕਿ ਤੁਸੀਂ ਬੇਸਿਕਲੀ ਅਲਟੀਮੇਟ ਕੰਸੈਪਟ ਬਿਗ ਬੋਸ ਹੀ ਹੈ ਕਿ ਤੁਸੀਂ 20-25 ਦਿਨ ਸਾਰਿਆਂ ਨੇ ਰਲ ਕੇ ਇੱਕ ਘਰ ਦੇ ਅੰਦਰ ਰਹਿਣਾ, ਤੁਹਾਨੂੰ ਤੰਗ ਤੁੰਗ ਕਰਾਂਗੇ, ਰੋਟੀ ਪਾਣੀ ਨੀ ਮਿਲੂਗੀ ਤਾਂ ਆਪਾਂ ਚ ਕਲੇਸ਼ ਕਰੂੰਗੇ, ਹਨਾ, ਜਿਹੜਾ ਪੀਂਦਾ ਉਹਨੂੰ ਪੀਣ ਨੂੰ ਨੀ ਮਿਲਣਾ, ਜਿਹੜਾ ਸਿਗਰਟ ਪੀਂਦਾ ਉਹਨੂੰ ਸਿਗਰਟ ਪੀਣ ਨੂੰ ਨੀ ਮਿਲਦੀ, ਪਤਾ ਨੀ ਕੌਣ ਕੰਟੈਸਟੈਂਟ ਸੀਗਾ ਬਿਗ ਬੋਸ ਦਾ, ਉਹ ਉਹਨੂੰ ਜਦੋਂ ਪੁੱਛਿਆ ਸਕ੍ਰਿਪਟਡ ਹੁੰਦਾ, ਕਹਿੰਦਾ ਸਕ੍ਰਿਪਟਡ ਨਹੀਂ ਹੈ, ਕਹਿੰਦਾ ਸਕ੍ਰਿਪਟ ਇਹ ਤੇ ਸਾਨੂੰ ਓਬਵੀਅਸਲੀ ਇਹ ਪਤਾ ਹੀ ਹੈ ਕਿ ਬਈ ਜੇ ਕੁਛ ਮਸਾਲਾ ਨੀ ਦਊਂਗੇ ਤਾਂ ਦਿਸੂਗੇ ਨਹੀਂ, ਉਹ 24 ਘੰਟੇ ਦੀ ਫੁਟੇਜ, ਮਗਰ ਇੱਕ ਘੰਟੇ ਚ ਜਿੰਨਾ ਇੰਨਾ ਤਕੜਾ ਕੁਛ ਕਰੋ ਕਿ ਘੰਟਾ ਤੁਹਾਡਾ ਘਟੇ, ਤੁਸੀਂ ਆਓ ਉਹਦੇ ਅੰਦਰ, ਕਹਿੰਦਾ ਮੇਨ ਇਸ਼ੂ ਪਤਾ ਕਿੱਥੋਂ ਆਉਂਦਾ ਕਿ ਐਵਰੀ ਵਨ ਹੂ ਇਜ਼ ਦੇਅਰ ਉਹ ਪੀਂਦਾ ਖਾਂਦਾ ਹੈ, ਹਨਾ, ਤੇ ਕਹਿੰਦਾ ਉੱਥੇ ਮਿਲਣਾ ਨੀ ਤੁਹਾਨੂੰ, ਅੱਛਾ ਜੇ ਮਿਲਣਾ ਤੇ ਬਹੁਤ ਹੀ ਲਿਮਿਟਿਡ, ਕਿਉਂਕਿ ਕਹਿੰਦੇ ਇਹਨਾਂ ਨੂੰ ਪਤਾ, ਇਹਨਾਂ ਨੇ ਤਕੜੇ ਪੈਨਲਿਸਟ ਰੱਖੇ ਹੁੰਦੇ ਆ, ਸਾਈਕੋਲੋਜਿਸਟ, ਸਾਈਕੈਟ੍ਰਿਸਟ ਵਗੈਰਾ ਦੇ, ਕਿ ਕਿਸੇ ਬੰਦੇ ਨੂੰ ਬਿਨਾਂ ਆਮ ਸ਼ਾਂਤ ਤੋਂ ਸ਼ਾਂਤ ਬੰਦੇ ਨੂੰ ਕਿਸੇ ਇਰੀਟੇਟ ਕੀਤਾ ਜਾ ਸਕਦਾ,
0: ਹਨਾ,
1: ਕਿ ਸਮਝੋ ਤੁਸੀਂ ਤੁਸੀਂ ਆਦੀ ਹੋ ਕਿ ਤੁਸੀਂ ਲੈਟ ਸਪੋਜ਼ ਤੁਸੀਂ ਬ੍ਰੇਕਫਾਸਟ ਕਰਨ ਦੇ ਆਦੀ ਹੋ ਕਿ ਤੁਸੀਂ ਖਾਣਾ ਹੋ ਜਾਂਦਾ ਬ੍ਰੇਕਫਾਸਟ 'ਚ ਸੀਰੀਅਲ ਖਾਣਾ, ਦੁੱਧ ਚਾਹੀਦਾ, ਅਤੇ ਤੁਸੀਂ 9 ਵਜੇ ਕਰਦੇ ਹੋ, ਜਾਣ ਕੇ ਤੁਹਾਡੇ ਕੋਲ ਗਰੋਸਰੀ ਆਉਣੀ ਹੈ 12 ਵਜੇ, ਤੁਹਾਡਾ ਬ੍ਰੇਕਫਾਸਟ ਲੇਟ ਹੋ ਗਿਆ, ਕਹਿੰਦੇ ਇਹ ਚੀਜ਼ਾਂ ਇਹ ਸਭ ਦਿਖਾਉਂਦੇ ਨਹੀਂ ਆ, ਪਰ ਤੁਹਾਡੇ ਖਾਣ ਪੀਣ, ਤੁਹਾਡੀ ਆਦਤਾਂ ਨਾਲ ਇੱਦਾਂ ਦਾ ਖੇਡਦੇ ਆ ਕਿ ਤੁਸੀਂ ਆਪਣੇ ਜਿਸ ਵੀ ਘਰ 'ਚ ਰਹਿੰਦੇ ਹੋ, ਹੈ ਨਾ, ਤੁਹਾਡਾ ਵਾਸ਼ਰੂਮ ਅਗੇਨ ਮਾਸਟਰ ਬੈਡਰੂਮ 'ਤੇ ਮੇਰੇ ਖਿਆਲ ਨਾਲ ਪ੍ਰੀਟੀ ਮਸ਼ੋਰ ਦਰਵਾਜ਼ਾ ਵੀ ਲੱਗਾ ਹੁੰਦਾ ਹੋਏਗਾ ਉਹਨਾਂ ਬਾਥਰੂਮਾਂ 'ਚ, ਅਤੇ ਇੱਥੇ ਤੁਸੀਂ ਤੁਹਾਨੂੰ ਸ਼ੇਅਰ ਕਰਨੀ ਪੈਂਦੀ ਹੈ ਸਪੇਸ, ਕਈ ਵਾਰੀ ਜਾਣ ਕੇ ਇੱਦਾਂ ਕਹਿ ਦੇਣਗੇ ਕਿ ਆਹ 2 ਅਸੀਂ ਨਾ ਠੀਕ ਕਰਾਉਂਦੇ ਪਏ ਹਾਂ, ਸੋ ਆਹ 4 ਹੀ ਨੇ, ਕਹਿੰਦੇ ਇਹ ਤੁਹਾਡੇ ਰੂਟੀਨ ਨਾਲ, ਇੱਕ ਤਾਂ ਵੈਸੇ ਤੁਸੀਂ ਰੂਟੀਨ ਤੋਂ ਪਰੇ ਹੋ, ਆਪੇ ਬਰਤਨ ਸਾਫ ਕਰੋ, ਆਪੇ ਖਾ ਰਹੇ ਹੋ, ਜੋ ਕਰ ਰਹੇ ਹੋ, ਵਟਐਵਰ, ਹੈ ਨਾ, ਤੇ ਤੁਹਾਨੂੰ ਇੱਦਾਂ ਇਰੀਟੇਟ ਕਰਦੇ ਤਾਂ ਕਿ ਤੁਸੀਂ ਕਲੇਸ਼ ਕਰੋ ਤੇ ਲੋਕੀ ਦੇਖਣ ਤਾਂ ਇੰਜੋਏ ਕਰਨ,
0: ਸੋ ਬੇਸਿਕਲੀ ਤੁਹਾਡਾ ਕਲੇਸ਼
1: ਤੁਹਾਨੂੰ, ਹਾਂ ਮਤਲਬ ਬੇਸਿਕਲੀ ਹੁਣ ਇੰਡੀਅਨ ਟੀਵੀ ਤੇ ਇਹ ਠੱਪਾ ਲੱਗ ਚੁੱਕਾ ਕਿ ਕਲੇਸ਼ ਹੀ ਵਿਕਦਾ,
0: ਹਾਂ, ਕਿਉਂਕਿ ਜਿੰਨੇ ਵੀ ਪਰਿਵਾਰਿਕ ਡਰਾਮਿਆਂ ਦੇ ਨਾਂ ਦੇ ਉੱਤੇ ਸਾਰਾ ਉਹ ਕਲੇਸ਼ ਹੀ ਆ,
1: ਉਹ ਵੀ ਮਤਲਬ ਉਹ ਤਾਂ ਉਦੋਂ ਤੋਂ ਸ਼ੁਰੂ ਹੋ ਗਿਆ ਸੀਗਾ ਨਾ, ਇਹ ਜਿਹੜੇ ਆਏ ਸੀਗੇ 2002-3 ਦੇ ਅੰਦਰ, ਜਿੰਨੇ ਵੀ ਆਹ ਸਾਊਸ ਬਹੂ ਟਾਈਪ ਸੀਰੀਅਲ ਸ਼ੁਰੂ ਹੋਏ ਸੀ, ਉਹ 'ਚ ਵੀ ਆ ਗਿਆ ਸੀ ਕਿ ਉਹ ਔਰਤਾਂ ਹੀ ਔਰਤਾਂ ਨੂੰ ਖਰਾਬ ਕਰ ਰਹੀਆਂ, ਆਟੇ ਮੇਂ ਨਮਕ ਚਲ ਗਿਆ ਜੀ, ਇਹ ਹੋ ਗਿਆ ਜੀ, ਉਹ ਹੋ ਗਿਆ ਜੀ, ਇੱਕ ਪਤਾ ਨਹੀਂ ਪਿੱਛੇ ਜੇ ਕਿਹੜਾ ਸ਼ੋਅ ਆਉਂਦਾ ਹੈਗਾ, ਮੈਂ ਹੈਰਾਨ ਹੋਇਆ, ਮੈਂ ਕੀ ਹੋ ਰਿਹਾ, ਉਹ ਮੱਖੀ ਬਣ ਜਾਂਦੀ ਹੈ ਉਸ ਘਰ ਦੀ ਜਿਹੜੀ ਨੂੰਹ ਹੈ, ਉਹਦੇ ਤੋਂ ਕੋਈ ਮੰਤਰ ਕਰਦਾ ਉਹ ਮੱਖੀ ਬਣ ਜਾਂਦੀ ਹੈ,
0: ਵਾਹ,
1: ਫਿਰ ਕਹਿੰਦੇ ਹੇ ਮਾਤਾ ਜੀ ਮੈਂ ਮੱਖੀ ਤੋਂ ਬਣ ਗਈ ਹਾਂ ਪਰ ਮੈਂ ਆਪਣੇ ਘਰ ਕੋ ਬਚਾ ਕਰ ਰਹੂੰਗੀ, ਪਤਾ ਨਹੀਂ ਮੱਖੀ ਬਣ ਗਈ ਕਿਸ ਤਰੀਕੇ ਨਾਲ ਸੈਟ ਕਰਦੇ, ਮੈਂ ਕਿਹਾ ਇਹ ਬੰਦਾ ਕੀ ਨਸ਼ਾ ਕਰ ਰਿਹਾ, ਰਾਈਟਰ ਕੋਈ ਮੈਨੂੰ ਦੱਸੇ,
0: ਉਹ ਫਿਲਮ ਵੀ ਹੈਗੀ ਹੈ ਨਾ ਇੱਕ ਮੱਖੀ,
1: ਉਹ ਬਹੁਤ ਵਧੀਆ ਫਿਲਮ ਹੈ,
0: ਹਾਂ ਫਿਲਮ ਬਹੁਤ ਵਧੀਆ,
1: ਰਾਜਾ ਮੌਲੀ ਵਧੀਆ ਫਿਲਮਾਂ ਬਣਾਉਂਦਾ ਵੀ,
0: ਫਿਲਮਾਂ ਵਧੀਆ, ਸੋ ਉਹ ਤੇ ਕਰ ਜਾਂਦੇ ਆ ਨਾ ਸਮਝ, ਉਹ ਸਮਝ ਜਾਂਦੇ ਆ,
1: ਇਹ ਜਿਹੜਾ ਮਿਸਟਰ ਬੀਨ ਬਣਦਾ ਨਾ ਭਾਜੀ, ਉਹਦਾ ਵੀ ਇੱਕ ਸ਼ੋਅ ਆ, 7-8 ਐਪੀਸੋਡ ਸਭ ਬੱਚਿਆਂ ਵਾਲਾ, ਇਟਸ ਗੁੱਡ, ਤੁਸੀਂ ਵੀ ਦੇਖੋ ਇੰਜੋਏ ਕਰੋਗੇ, ਮੈਨ ਵਰਸਿਸ ਬੀ, ਉਹ ਵੀ ਇਹ ਕਿ ਉਹਦੇ ਘਰ ਦੇ ਅੰਦਰ ਮਧੂ ਮੱਖੀ ਆ ਗਈ ਹੈ ਯਾਰ, ਭੂੰਡੀ ਆ ਗਈ ਆ,
0: ਅੱਛਾ,
1: ਉਹ ਹੁਣ ਤੰਗ ਆਇਆ ਪਿਆ, ਤੇ ਉਹੀ ਜਿਸ ਤਰ੍ਹਾਂ ਮਿਸਟਰ ਬੀਨ ਚ ਸੀਗਾ, ਇਹ ਚ ਥੋੜਾ ਬਹੁਤ ਬੋਲਦਾ, ਪਰ ਅਗੇਨ ਉਹਦੀ ਬੋਡੀ ਲੈਂਗੁਏਜ ਤੇ ਉਹਦੀ ਹੈ ਨਾ ਹੁਨਰ ਉਹੀ ਆ, ਉਹ ਇੰਨਾ ਵਧੀਆ 7-8 ਐਪੀਸੋਡ ਇੱਕੋ ਵਾਰ ਚ ਦੇਖ ਜਾਂਦੇ ਹੈ, ਵੀ ਮਤਲਬ ਠੀਕ ਠੀਕ ਜੇ, ਮਤਲਬ 25-26 ਮਿੰਟ ਵਾਲੇ ਐਪੀਸੋਡ, ਵੈਰੀ ਗੁੱਡ ਗੁੱਡ,
0: ਨਹੀਂ ਉਹ ਤੇ ਚਲੋ ਗਏ ਨਾ, ਉਹ ਤੇ ਕ੍ਰੀਏਟੀਵਿਟੀ ਹੋ ਗਈ ਵੀ ਕੋਈ ਐਂਟਰਟੇਨਮੈਂਟ ਹੋ ਗਈ, ਪਰ ਇਹ ਇੱਕ ਖਾਸ, ਪਰ ਚਲੋ ਇਹ ਇੱਕ ਸੋਰਟ ਆਫ ਐਡਿਕਸ਼ਨ ਹੀ ਆ ਇਸ ਤਰ੍ਹਾਂ ਦੇ, ਇਸ ਤਰ੍ਹਾਂ ਦੇ ਸ਼ੋਆਂ ਦੀ, ਤੇ ਜਿਨ੍ਹਾਂ ਨੂੰ ਹੈਗੀ ਆ ਉਹਨਾਂ ਨੂੰ ਬਹੁਤ ਹੈ, ਆਪਾਂ ਹੁਣ ਉਹ ਵੇਖੀਏ, ਕਿਉਂਕਿ ਕਿਤੇ ਨਾ ਕਿਤੇ ਕੁਛ ਨਾ ਕੁਛ ਤੇ ਉਹਦੇ ਵਿੱਚੋਂ ਸ਼ਾਇਦ ਤੁਹਾਨੂੰ ਆਪਣੇ ਵਰਗਾ ਲੱਭ ਹੀ ਜਾਂਦਾ।
1: ਮੈਂ ਤਾਂ ਇਹ ਕਹਿ ਰਿਹਾ, ਦੇਖੋ ਇੰਡੀਆ ਦਾ ਸਭ ਤੋਂ ਵੱਡਾ ਸੁਪਰ ਸਟਾਰ ਪਿਛਲੇ 5-6 ਸਾਲ ਤੋਂ ਕੋਈ ਹਿੱਟ ਫਿਲਮ ਹੀ ਨਹੀਂ ਆਈ, ਹੀ ਇਜ਼ ਜਸਟ ਡੂਇੰਗ ਬਿਗ ਬੋਸ, ਫੈਕਟ ਹੈ।
0: ਕੌਣ ਹੈ ਸਲਮਾਨ ਖਾਨ?
1: ਸਲਮਾਨ ਖਾਨ, ਕੋਈ ਇੰਨੀ ਮਸ਼ਹੂਰ ਕੋਈ ਹਿੱਟ ਫਿਲਮ ਹੀ ਨਹੀਂ ਆਈ ਹੈ ਇੰਨੇ ਟਾਈਮ ਤੋਂ।
0: ਅੱਛਾ, ਇਹ ਆਪਣਾ ਹੁੰਦਾ ਇਹਨਾਂ ਦਾ ਜਾਂ ਇਹਨਾਂ ਨੂੰ ਉਹਦੀ ਮਤਲਬ ਪੀਆਰ ਲਈ ਕਿਸੇ ਨੇ ਹਾਇਰ ਕੀਤਾ ਹੁੰਦਾ, ਅੱਗੇ ਲਾਇਆ ਹੁੰਦਾ?
1: ਬਿਗ ਬੋਸ ਨਹੀਂ ਉਹਨਾਂ ਦੀ, ਇਹ ਐਂਡਮੋਲ ਦਾ, ਪਰ ਜਿਸ ਤਰ੍ਹਾਂ ਜਦੋਂ ਕਪਿਲ ਸ਼ਰਮਾ ਵੈਂਟ ਥਰੂ ਅ ਵੈਰੀ ਬੈਡ ਫੇਜ਼, ਹੈ ਨਾ, ਤੇ ਕਲਰਸ ਤੋਂ ਸੋਨੀ ਤੇ ਆਇਆ ਜਦੋਂ, ਹੈ ਨਾ, ਤੇ ਉਹ ਸਲਮਾਨ ਖਾਨ ਦੀ ਪ੍ਰੋਡਕਸ਼ਨ ਸੀਗੀ, ਸਲਮਾਨ ਖਾਨ ਨੇ ਪ੍ਰੋਡਿਊਸ ਕੀਤਾ ਸੀਗਾ, ਸਲਮਾਨ ਖਾਨ ਦੇ ਬੈਸਟ ਫਰੈਂਡ ਦਾ ਪੈਸਾ ਸਲਮਾਨ ਖਾਨ ਦਾ ਹੀ ਪੈਸਾ ਇਹਨਾਂ ਲੋਕਾਂ ਨੇ ਵੀ ਕਿਹੜਾ ਇਸ ਤਰ੍ਹਾਂ ਸ਼ੋਅ ਕਰਨਾ ਹੁੰਦਾ ਸਿੱਧੇ ਤੌਰ ਤੇ ਹਨਾ ਸੋ ਇਹ ਵਾਲਾ ਤਾਂ ਐਂਡੇਮੋਲ ਵਾਲਿਆਂ ਦਾ ਸ਼ੋਅ ਆ ਸਲਮਾਨ ਖਾਨ ਗੈਟਸ ਪੇਡ ਅਰਾਊਂਡ 3-5 crore ਰੁਪੀਸ ਐਵਰੀ ਐਪੀਸੋਡ
0: ਓਕੇ
1: ਹਫ਼ਤੇ ਚ ਦੋ ਵਾਰੀ ਆਉਣਾ ਹੀ ਆਉਣਾ
0: ਪਹਿਲੀਆਂ ਚ ਤੇ ਸ਼ੁਰੂ ਚ ਸ਼ਾਇਦ ਓਲਾ ਜਿਹਾ ਸੀ ਨਾ ਕਹਿੰਦੇ ਹੁੰਦੇ ਵੀ ਆਵਾਜ਼ ਤੋਂ ਪਛਾਣਦੇ ਸੀ ਵੀ ਉਹਦੀ ਆਵਾਜ਼ ਆ ਪਰ ਓਦਾਂ ਸਾਹਮਣੇ ਨਹੀਂ ਆਉਂਦਾ
1: ਉਹ ਬੰਦਾ ਤਾਂ ਬਹੁਤ ਮਸ਼ਹੂਰ ਵੋਕਲ ਆਰਟਿਸਟ ਆ
0: ਅੱਛਾ ਹੋ ਰਿਹਾ
1: ਹਾਂ ਹਾਂ ਹਾਂ ਉਹ ਬਹੁਤ ਮਸ਼ਹੂਰ ਵੋਕਲ ਆਰਟਿਸਟ ਆ ਇਨਫੈਕਟ ਅਸੀਂ ਜੇ ਜਿੰਨੀਆਂ ਵੀ ਆਪਣੀ ਲਾਈਫ ਚ ਸਾਊਥ ਇੰਡੀਅਨ ਫਿਲਮਾਂ ਵੇਖੀਆਂ ਉਹਨਾਂ ਸਾਰਿਆਂ ਦੇ ਹੀਰੋ ਦੀ ਆਵਾਜ਼ ਸੇਮ ਆ ਉਹ ਇਹਦੀ ਹੀ ਹੈ ਉਹ ਇਹ ਬਿਗ ਬੋਸ ਵਾਸਤੇ ਆਵਾਜ਼ ਭਾਰੀ ਕਰਦਾ ਬੇਸ ਵਧਾਉਂਦਾ ਅਦਰਵਾਈਜ਼ ਉਹ ਜਿੰਨੇ ਵੀ ਤੁਹਾਡੇ ਆਹ ਮਤਲਬ ਸ਼੍ਰੇਸ਼ ਤਲਪੜੇ ਨੇ ਜਿਸ ਤਰ੍ਹਾਂ ਆਵਾਜ਼ ਦੇ ਦਿੱਤੀ ਅੱਲੂ ਅਰਜੁਨ ਦੀ ਆਹ ਕਿਹੜੀ ਫਿਲਮ ਆਈ ਸੀ ਪਿੱਛੇ ਜੇ ਪੁਸ਼ਪਾ
0: ਹੈ ਨਾ
1: ਤੇ ਜਾਂ ਫਿਰ ਸ਼ਰਦ ਕੇਲਕਰ ਨੇ ਆਵਾਜ਼ ਦਿੱਤੀ ਇਹਦੇ ਵਾਸਤੇ ਬਾਹੂਬਲੀ ਵਾਸਤੇ
0: ਅੱਛਾ ਆਪਣੀ ਨਹੀਂ ਆਵਾਜ਼ ਉਹਨਾਂ ਦੀ
1: ਹਾਂ ਓਬਵੀਅਸਲੀ ਇਹਨਾਂ ਦੋਨਾਂ ਇਹਨਾਂ ਦਾ ਤਾਂ ਅੱਛਾ ਐਕਸੈਂਟ ਨਹੀਂ ਨਾ ਹਿੰਦੀ ਦਾ ਪਰ ਇਹ ਦੋ ਤੁਸੀਂ ਕੇਸ ਮਾਈਨਸ ਕਰ ਦਿਓ ਉਹ ਜਿਹੜਾ ਬੰਦਾ ਜਿਹੜਾ ਬਿਗ ਬੋਸ ਦੀ ਆਵਾਜ਼ ਦਿੰਦਾ ਆਈ ਐਮ ਨੋਟ ਗੈਟਿੰਗ ਹਿਜ਼ ਨੇਮ ਪਤਾ ਨਹੀਂ ਸ਼ਿਵ ਨਾਮ ਓਮ ਨਾਮ ਇੱਦਾਂ ਹੀ ਨਾਮ ਉਹ ਬੰਦੇ ਦਾ ਹੀ ਕੰਮ ਹੈ ਸਾਰਾ ਉਹ ਮੇਨ ਹੀਰੋ ਦੀ ਆਵਾਜ਼ਾਂ ਜਦੋਂ ਵੀ ਸੁਣੋਗੇ ਉਹਦੀਆਂ ਥੋੜਾ ਬਹੁਤ ਮੋਡੂਲੇਸ਼ਨ ਕਰਦਾ ਰਹਿੰਦਾ ਪਰ ਹੁਣ ਜਦੋਂ ਮੈਂ ਤੁਹਾਨੂੰ ਕਿਹਾ ਤਾਂ ਤੁਸੀਂ ਕਦੇ ਵੀ ਦੇਖੋਗੇ ਨਾ ਤੁਹਾਨੂੰ ਪਤਾ ਲੱਗ ਜਾਏ ਕਿ ਆਹ ਫਿਲਮ ਵਾਲਾ ਮੇਨ ਐਕਟਰ ਵਾਲੀ ਆਵਾਜ਼ ਤੇ ਦੂਸਰੇ ਵਾਲੀ ਹਾਂ ਸਿਮਿਲਰ ਹੀ ਆ ਥੋੜਾ ਏਦਾਂ ਨੀ ਏਦਾਂ ਕੀਤਾ ਬਸ ਇੰਨਾ ਕੁ ਫਰਕ
0: ਜਿੱਦਾਂ ਏ ਆਈ ਚ ਉਹ ਬਣਾਏ ਜਾਂਦੇ ਆ ਗਾਣੇ ਪਰ ਉਹ ਇੱਕੋ ਹੀ ਜਨਾਨੀ ਬੰਦਾ ਇੱਕੋ ਹੀ ਆ ਚਲੋ ਖੈਰ ਬਹੁਤ ਸਾਰਾ ਕੁਛ ਆ ਬਹੁਤ ਕੁਛ ਆ ਸਾਡੇ ਆਸ ਪਾਸ ਮਤਲਬ ਇੰਨਾ ਕੁ ਕੁਛ ਆ ਵੀ ਤੁਸੀਂ ਜਿਹੜੀ ਇੱਕ ਚੀਜ਼ ਦੇ ਵਿੱਚ ਫਸ ਕੇ ਰਹਿ ਗਏ ਬਸ ਉਸੇ ਚ ਰਹਿ ਗਏ ਤੁਸੀਂ ਫਿਰ ਉੱਥੋਂ ਬਾਹਰ ਨਹੀਂ ਨੇ ਤੁਸੀਂ ਨਿਕਲ ਪਾਉਂਦੇ ਤੁਹਾਨੂੰ ਲੱਗਦਾ ਵਿਚਾਰ ਉਹ ਲੜੀ ਜੀ ਤੁਰੀ ਆ ਉਹ ਹੀ ਵੇਖੀ ਜਾਂਦੇ ਅਤੇ ਖੈਰ ਜਿਹਦੇ ਵੀ ਸਮੇਂ ਦੇ ਉੱਤੇ ਤੁਸੀਂ ਇਸ ਟਾਈਮ ਸ਼ੋਅ ਸੁਣ ਰਹੇ ਹੋ ਕਿਉਂਕਿ ਸਾਡੇ ਰਿਪੀਟ ਵੀ ਚੱਲਦੇ ਨੇ ਇਸ ਪ੍ਰੋਗਰਾਮ ਦੇ ਅਤੇ ਉਸੇ ਸਮੇਂ ਦੇ ਮੁਤਾਬਕ ਇਹਨੂੰ ਤੁਸੀਂ ਸੈੱਟ ਕਰ ਲਿਓ ਉਹ ਸਾਡਾ ਸਵੇਰੇ ਸਵੇਰੇ ਤੁਸੀਂ ਸੁਣ ਰਹੇ ਹੋ ਤੇ ਤੁਹਾਨੂੰ ਲੱਗ ਰਿਹਾ ਹੋਵੇ ਵੀ ਸਵੇਰੇ ਸਵੇਰੇ ਯਾਰ ਮਤਲਬ ਸੈਡ ਸੌਂਗ
1: ਕਿਹੜੀ ਕਿਹੜੀ ਯਾਦ ਕਰਾਤੀ
0: ਤੇ ਸਵੇਰੇ ਤੇ ਬੇਸਿਕ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਯਾਰ ਮੈਨੂੰ ਮੈਨੂੰ ਲੱਗਦਾ ਵੀ ਇਹ ਕੋਈ ਕੰਪਲਸ਼ਨ ਨਹੀਂ ਆ ਹਾਂ ਇੱਕੋ ਕੈਟੇਗਰੀ ਹੁੰਦੀ ਹੈ ਜਿਹੜੀ ਉਹ ਸੁਣ ਕੇ ਤੇ ਰੋ ਰਹੀ ਹੁੰਦੀ ਹੈ ਪਰ ਇਹ ਇਹ ਕੋਈ ਜ਼ਰੂਰੀ ਤਾਂ ਨਹੀਂ ਆ ਵੀ ਸੈਡ ਸੌਂਗ ਸੁਣ ਕੇ ਤੇ ਤੁਹਾਨੂੰ ਉਹ ਇਹ ਲੱਗੇ ਵੀ ਹਾਂ ਕੋਈ ਕਿਸੇ ਨੂੰ ਯਾਦ ਹੀ ਕਰ ਰਿਹਾ ਵਾ ਕੋਈ ਰੋ ਹੀ ਰਿਹਾ ਵਾ ਜਾਂ
1: ਹਾਂ
0: ਵੀ ਹਾਂ ਉਹ ਇੱਦਾਂ ਦਾ ਹੋਇਆ ਤੁਹਾਡੇ ਨਾਲ ਕੁਛ ਸੋ ਉਹ ਵੈਸੇ ਹੀ ਆਈ ਥਿੰਕ ਇੱਕ ਇੱਕ ਦੌਰ ਹੀ ਜਦੋਂ ਮੰਨ ਲਓ
1: ਇਹਦੇ ਮਸ਼ਹੂਰ ਹੋ ਗਏ
0: ਹਾਂ ਜਦੋਂ ਮੰਨ ਲਓ ਇਹ ਸੈਡ ਹੀ ਸੈਡ ਤੇ ਮਤਲਬ ਇਸੇ ਕੈਟੇਗਰੀ ਦੇ ਗਾਣੇ ਚੱਲਦੇ ਹੁੰਦੇ ਅੱਜ ਕੱਲ੍ਹ ਖੈਰ ਨਹੀਂ ਆ ਉਹ
1: ਕੋਈ ਤੜਕਦਾ ਫੜਕਦਾ ਚਟਪਟਾ ਜਿਹਾ ਗਾਣਾ ਸੁਣਾ ਜਾਣਾ ਲੋਕ
0: ਚਟਪਟਾ ਕਿੱਦਾਂ ਦਾ ਸੁਣਨਾ ਮਤਲਬ
1: ਕੁਛ ਵੀ ਚਟਪਟਾ ਜਿਹਾ ਸੁਣਾ ਦੋ
0: ਚਟਪਟਾ ਮਤਲਬ ਦਰਦ ਭਰੇ ਹੋਊਗਾ ਫਿਰ ਬਾਕੀ ਸਾਰੇ ਆਪਾਂ ਦਰਦ ਭਰੇ ਚਲਾਏ
1: ਅੱਛਾ ਫਿਰ ਅੱਜ ਫਿਰ ਠੀਕ ਹੈ ਜਾਂਦੇ ਜਾਂਦੇ
0: ਵੀ ਕਿਉਂ ਕਿਉਂ
1: ਐਵੇਂ ਜਿਹੜਾ ਇੱਕ ਅੱਧਾ ਰਹਿ ਗਿਆ ਜਿਹਨੂੰ ਚੇਤੇ ਨਹੀਂ ਆਈ ਹੁਣ ਵੀ ਅੱਜ ਵੀ ਅਖੀਰ ਲਾ ਕੇ ਨਾ ਜਾਂਦੇ
0: ਨਹੀਂ ਅਪ ਟੂ ਯੂ ਵੈਹ ਜੇ ਤੁਸੀਂ ਮਤਲਬ
1: ਨਹੀਂ ਨਹੀਂ ਨਹੀਂ ਸੁਣਾਓ ਫਿਰ
0: ਨਹੀਂ ਵੇਖ
1: ਨਹੀਂ ਸੈਡ ਹੀ ਸੁਣਾਓ ਫਿਰ
0: ਵੇਖ ਲਓ
1: ਫਿਰ ਜੇ ਸੁਣਾਉਣਾ ਹੀ ਹੈ ਫਿਰ ਉਹ ਸੁਣਾਓ ਨਾ ਦ ਕਿੰਗ ਆਫ ਸੈਡ ਸੌਂਗਸ ਉਸ ਵੇਲੇ ਦਾ ਮੇਰੀ ਨਜ਼ਰਾਂ ਚ
0: ਆਪਾਂ
1: ਕਿੱਥੇ
0: ਇੱਕ ਪਾਸੇ ਆਪਾਂ ਕਿਹੜੇ ਸੁਣੇ ਆ ਯਾਰ
1: ਹੈ ਫਿਰ ਸਾਬਰਕੋਟੀ ਸਾਹਿਬ ਤੋਂ ਉੱਪਰ ਕੋਈ ਨਹੀਂ
0: ਤਾਂ ਲੱਗ ਨਹੀਂ ਰਿਹਾ ਵੀ ਜੋ ਮੈਂ ਸੁਣਾਉਣਾ ਉਹੀ ਸੁਣਾਉਣਾ
1: ਹਾਂ ਮੈਨੂੰ ਪਤਾ ਮੈਂ ਵੀ ਕਿਹੜਾ ਰੁਕਣਾ
0: ਮਹਿਸੂਸ ਨਹੀਂ ਹੋ ਰਿਹਾ ਦਾ ਮਤਲਬ ਇਹਦਾ ਕਿੱਦਾਂ ਨਹੀਂ ਯਾਰ ਔਖਾ ਤਾਂ ਮੈਂ ਕੋਸ਼ਿਸ਼ ਕਰ ਰਿਹਾ ਮੈਂ ਨਾਲ ਨਾਲ ਪਰ ਔਖਾ ਹੋ ਜਾਂਦਾ ਵਾ ਜੋ ਹੈਗਾ ਵਾ ਨਾ ਜੋ ਮਤਲਬ
1: ਪਰ ਇਹ ਇੱਕ ਗੱਲ ਆ ਇਹ ਵਾਲੇ ਗਾਣੇ ਕਿਹੜਾ ਸੀਗਾ ਹੰਝੂਆਂ ਦੇ ਵਿੱਚ ਗਮ ਪਾ ਕੇ ਪੀਣਾ ਸਿੱਖ ਲਿਆ
0: ਅੱਛਾ
1: ਟੈਰਿਫਿਕ ਵੀਡੀਓ ਕਿਆ ਵੀਡੀਓ ਉਸ ਗਾਣੇ ਦੀ ਵੀਡੀਓ ਮੈਨੂੰ ਹਜੇ ਤੱਕ ਯਾਦ ਆ ਕਿਆ ਸੀਨ
0: ਜਾ ਬਦਰ ਦੇ ਤੇਰੇ ਬਾਜੋ ਜਿਹਨੇ ਸਿੱਖ ਲਿਆ
1: ਹਾਂ
0: ਓਕੇ ਮੈਨੂੰ ਚੇਤਾ ਨਹੀਂ ਹੁਣ ਕਿਹੜੀ ਵੀਡੀਓ ਸੀ
1: ਉਹਦੇ ਅੰਦਰ ਉਹ ਭਾਈ ਮੈਨੂੰ ਮਾਡਲ ਦਾ ਨਾਮ ਭੁੱਲ ਗਿਆ ਸਗੋਂ ਤੁਸੀਂ ਹੀ ਉਸ ਦਿਨ ਦੱਸਿਆ ਸੀਗਾ ਉਹਨੇ ਪ੍ਰੋਪਰ ਬਨੈਣ ਜੀ ਪਾਈ ਹੋਈ ਆ ਤੇ ਉਹਦੀ ਐਕਸ ਗਰਲਫ੍ਰੈਂਡ ਆ ਕੇ ਨਾ ਕਾਰ ਰੋਕਦੀ ਕਰਕੇ ਉਹ ਫਿਰ
0: ਰਾਹੁਲ ਦੇਵ
1: ਮੀਂਹ ਪੈਂਦਾ ਨਹੀਂ ਰਾਹੁਲ ਦੇਵ ਨਹੀਂ ਸੀਗਾ ਇਹਦੇ ਅੰਦਰ ਕੋਈ ਹੋਰ ਜਿਹੜਾ ਮੈਨੂੰ ਉਹ ਵੀ ਗਾਣਾ ਭੁੱਲ ਗਿਆ ਜਿਹੜਾ ਉਸ ਦਿਨ ਤੁਸੀਂ ਦਿਖਾਉਂਦੇ ਪਏ ਸੀਗੇ, ਮਨਮੋਹਨ ਵਾਲਾ ਸਾਹਿਬ ਦਾ ਗਾਣਾ ਸੀ ਮੇਰੇ ਖਿਆਲ ਨਾਲ, ਕੋਈ ਜਿਹਦੇ ਅੰਦਰ ਉਹ ਸੀਗਾ ਤੁਸੀਂ ਕਿ ਹਨਾ ਪਹਿਲੇ ਨਹੀਂ ਦਿਲਜੀਤ ਦੋਸਾਂਝ ਦਾ ਇੱਕ ਗਾਣਾ ਸੀਗਾ ਜਿਹਦੇ ਅੰਦਰ ਹੀ ਵਾਜ ਮੇਰਾ ਖਾੜਕੂ ਗਾਣੇ ਦੇ ਅੰਦਰ ਸੀਗਾ।
0: ਅੱਛਾ ਅੱਛਾ ਉਹ ਠੀਕ ਹੈ ਬਿੱਲਾ ਜੀ,
1: ਹਾਂ ਮੇਰੇ ਖਿਆਲ ਉਹ ਨੇ ਉਸ ਗਾਣੇ ਦੇ ਅੰਦਰ ਤੇ ਉਹ ਪ੍ਰੋਪਰ ਬੋਡੀ ਸ਼ੋਡੀ ਜੀ ਬਣੀ ਪਈ, ਉਹ ਫਿਰ ਬੋਨਟ ਖੁੱਲਦੇ ਗੱਡੀ ਦਾ ਕਾਰ ਠੀਕ ਕਰ ਪਿੱਛੇ ਸਾਬਰ ਕੋਟੀ ਸਾਹਿਬ ਲੱਗੇ ਹੋਏ ਹੰਝੂਆਂ ਦੇ ਵਿੱਚ ਗਮ ਪਾ ਕੇ
0: ਪੀਣਾ ਸਿੱਖ ਲੈ, ਜਾਵੇ ਦਰਦ ਤੇਰੇ ਬਾਜੋ ਜੀਣਾ ਸਿੱਖ ਲਿਆ। ਓਕੇ ਚਲੋ ਖੈਰ ਆਪਾਂ ਧਰਮਪ੍ਰੀਤ ਸੁਣਦੇ ਹਾਂ।
1: ਓ ਗੁੱਡ,
0: ਲਓ ਜੀ ਆਪਾਂ ਧਰਮਪ੍ਰੀਤ ਸੁਣਦੇ ਹਾਂ ਤੇ ਨਾਲ ਤੁਹਾਡੇ ਕੋਲ ਲੈਂਦੇ ਹਾਂ ਇਜਾਜ਼ਤ। ਪ੍ਰੋਗਰਾਮ ਸੀ ਅੱਜ ਬੋਇਜ਼
1: ਬੋਇਜ਼ ਮੀਟਅਪ ਤੇ ਸਾਡੇ ਵੱਡੇ ਵਾਲੇ ਮੇਨ ਵਾਲੇ ਬੋਇਜ਼ ਸਾਹਿਬ ਥੈਂਕ ਯੂ ਸੋ ਮਚ ਸਾਡੇ ਇਸ ਪ੍ਰੋਗਰਾਮ ਚ ਸ਼ਿਰਕਤ ਕਰਨ ਲਈ, ਥੈਂਕ ਯੂ ਸੋ ਮਚ।
0: ਧੰਨਵਾਦ ਜੀ, ਸ਼ੁਕਰੀਆ ਇਸ ਪ੍ਰੋਗਰਾਮ ਦਾ ਹਿੱਸਾ ਬਣਾਉਣ ਦੇ ਲਈ। ਤੇ ਹੁਣ ਤੁਹਾਡੇ ਕੋਲ ਲੈਂਦੇ ਹਾਂ ਇਜਾਜ਼ਤ ਤੇ ਗਾਣਾ ਸੁਣਦੇ ਹਾਂ ਧਰਮਪ੍ਰੀਤ ਦੀ ਆਵਾਜ਼ ਦੇ ਵਿੱਚ। ਉਹ ਕੁੜੀ ਕੌਣ,
1: ਉਹ ਕੁੜੀ ਕੌਣ,
0: ਉਹ ਕੁੜੀ ਕੌਣ, ਮਤਲਬ ਸੋਚ ਵੇਖਿਓ ਤੁਸੀਂ, ਮਤਲਬ ਵੇਖੋ ਵੀ ਕੁੜੀ ਜਿਹੜੀ ਮਤਲਬ ਨਵੀਂ ਨਵੀਂ ਵਿਆਹੀ ਆਈ ਆ ਉਹ ਕੀ ਨੋਟ ਕਰਦੀ ਆ, ਆਹ ਵੇਖ ਜਰਾ।

0: तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
1: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
2: बलजीत ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ
3: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499 25 35 45 ਤੇ।

ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

0: ਉਹ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨਜ਼ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: यार तू इतनी इनी चेती आके पक्का भी हो गया, की जुगाड़ लाया है?
1: जुगाड़ नहीं, ये है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ।

ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ।

0: ਉਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।

ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ

ਲੱਖ ਚੜਦੇ ਹੋਣਗੇ ਬਾਪੂ, ਮੇਰੇ ਲਈ ਤੇਰੇ ਮੋਢੇ ਹੀ ਬਿਜ਼ਨਸ ਕਲਾਸ ਹੈ, ਮੇਰੇ ਲਈ ਤੇਰੇ ਮੋਢੇ ਹੀ ਬਿਜ਼ਨਸ ਕਲਾਸ ਹੈ।

0: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596, ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਵਿਆਹ ਜੁਲਰੀ ਵੇਖਣ ਧੁਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ। ਓਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰ, 99 Main Road ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499 2535 45 ਤੇ।

0: ਉਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਹਾਂਜੀ ਹਾਂਜੀ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਭਾਈ ਵੇਖਾਂ ਵਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰ ਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਵਨ।

ਤਾਨ ਹਿਤ ਵਾਰ ਨਾ ਜੋਗੀ ਜਾਣੈ ਰੁੱਤ ਮਹਾਂ ਨਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ ਸੈਂਸ ਅਠਾਰਾਂ ਕਹਿਣ ਕਿਤੇਬਾਂ ਅਸਲੂ ਇੱਕ ਤਾਤ ਲੇਖਾਂ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ ਨਦੀਆਂ ਅੱਤੇ ਵਾਹ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨੀਸਾ।

ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕਹਿ ਉੱਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਨ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਮਨ ਹਾਰੇ ਕੇਤੇ ਰਾਗ ਪੁਰੀ ਸਿਓ ਕਹੀਨ ਕੇਤੇ ਗਾਵਨ ਹਾਰੇ ਗਾਵੈ ਤੁਨੂੰ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਧ ਮਹਾ ਮਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇਈ ਤੁਨਰੂ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਚੋਲੀ ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਮਨਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੇ ਚਲਾਵੈ ਜਿਵ ਹੋਵੇ ਫਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਏ ਵਡਾਨ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੁਗ ਚ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪੌ ਲੱਖ ਹੋਏ ਲੱਖ ਹੋਏ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਇਹ ਤਰ੍ਹਾਂ ਪਥ ਪਵੜਿਆ ਚੜਿਐ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ ਆਖਣ ਜੋਰ ਚੁਪੈ ਨਹੀਂ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਈ ਵੇਸ਼ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵ ਕੇਤੇ।

ਜਾਪ ਸ੍ਰੀ ਮੁਖ ਵਾਗ ਪਾਤਸ਼ਾਹੀ ਦਸਵੀਂ ਛਪੇ ਚੰਤੋ ਪ੍ਰਸਾਦ ਚੱਕਰ ਚੇਨੀ ਹਰ ਵਰਨ ਜਾਤ ਹਰ ਪਾਤ ਨਿੰਜੈ ਰੂਪ ਰੰਗ ਹਰ ਰੇਕ ਪੇ ਕੋ ਕਹਿ ਨ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ਨ ਤੋ ਕਹਿ ਜੈ ਕੋਟ ਇੰਦਰ ਇੰਦਰਾਨ ਸਾਹਾਨ ਗਣਿਜੈ ਤਿਰ ਭਵਨ ਮੀਪ ਸੁਰ ਨਾਰਿਆ ਸੁਰ ਨੇਤ ਨੇਤ ਬੰਤਰਨ ਕਹਿਤ ਤਵ ਸਰਵ ਨਾਮ ਕਥੇ ਕਵਨ ਕਰਮ ਨਾਮ ਵਰਨ ਸੁਮਤ ਜਾਂ ਕਿਰਿਆ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਅਡਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਵੀਤੇ ਨਮਸਤੰ ਅਭਾਏ ਨਮਸਤੰ ਅਡਾਏ ਨਮਸਤੰ ਅਨਿਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਜੇ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਉਧਾਰੇ ਨਮਸਤੰ ਅਭਾਰੇ ਨਮਸਤੰ ਸੁਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸ਼ੇ ਨਮਸਤੰ ਨਿਰਭੇਸ਼ੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਦੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਦਾਨੇ ਨਮਸਤੰ ਅਗਾਏ ਨਮਸਤੰ ਅਭਾਏ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੰਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗਮੇ ਨਮਸਤਰਮੇ ਨਮਸਤੰ ਜਲਾਸ਼ੇ ਨਮਸਤੰ ਨਿਰਾਸ਼ੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਵੇ ਨਮਸਤਸਤ ਅਜਵੇ ਅਦੇਸੰ ਅਦੇਸੇ ਨਮਸਤੰ ਅਵੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਵਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤੁ ਦੇਵੇ ਨਮਸਤੰ ਅਵੇਵੇ ਨਮਸਤੰ ਅਜਨਮੇ ਨਮਸਤੰ ਸੁਬਨਵੇ ਨਮੋ ਸਰਵ ਗੌਣੇ ਨਮੋ ਸਰਵ ਪੌਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤੁ ਦਿਆਲੇ ਨਮਸਤੰ ਅਭਰਨੇ ਨਮਸਤੰ ਅਮਰਨੇ ਨਮਸਤੰ ਜਰਾਰੰਗ ਨਮਸਤੰ ਕਿਰਤਾਰੰਗ ਨਮੋ ਸਰਵ ਦੰਦੇ ਨਮੋ ਸਤ ਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਤ ਰਾਗੇ ਨਮਸਤੰ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਪੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਤਰੀ ਛੰਤੋ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਦਯ ਹੈ ਅਭੈ ਹੈ ਅਜੀਤ ਹੈ ਅਭੀਤ ਹੈ ਤਿਰਮਾਨ ਹੈ ਨਿਦਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨਿਲ ਹੈ ਅਨਾਦ ਹੈ ਅਜਯ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਜੂਜ ਹੈ ਅਜੰਜ ਹੈ

ਸਰਾਵ ਸਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰ ਸਮੂਹ ਅਵਨਿਮਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮੈਂ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿਖੂਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਬਲੀ ਬਰਨਿਆਵ ਸੀਤ ਨੰਦ ਜਾਤ ਵਿਚਾਰੇ ਇਤੇ ਪੈ ਤੋ ਕਾਂਬੇ ਬੁਬ ਅੰਕੁਣਾ ਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਿਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਹਜ ਰਾਜ ਹਜਾਰੇ ਪੂਤ ਭਵਿਖ ਭਵਾਨ ਕੇ ਪੁਬ ਕੌਣ ਕਨੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦ ਦੁਬਾ ਸੁਸਾਜ ਸਨਾਹ ਦੁਰਜਾਨ

ਬੜੇ ਬੜਿਆਰ ਅਵਚਾਰੀ ਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਣੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਕਰਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ ਅੰਤ ਬਸੇ ਜਮਫਾਸ

0: ਟੁੱਟਾ ਤਿਨਕਾ ਸ਼ਬਦ ਸਚੈ ਸਵਾਰਿਆ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਜਿਸਨੂੰ।

0: ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇਰੇ ਮੁਖ ਹੋਵੇ ਬਿਨ ਸਤਿਗੁਰ ਮੁਕਤ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ

ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਗੁਰਤਾ ਗੱਦੀ ਸਿੰਘਾਸਨਾਂ ਤੇ ਵਿਰਾਜਮਾਨ ਹੋ ਕੇ ਅੰਮ੍ਰਿਤ ਵੇਲੇ ਮੁਖਵਾਕ ਬਖਸ਼ਿਸ਼ ਕੀਤੇ, ਮਿਹਰਾਂ ਬਖਸ਼ਿਸ਼ਾਂ ਕੀਤੀਆਂ ਜਗਤ ਜੀਆਂ ਦੀ ਕਲਿਆਣ ਲਈ। ਸ੍ਰੀ ਮੁਖਵਾਕ ਮੂਲ ਰੂਪ ਵਿਚ ਆਪ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦਾ ਸਰਵਣ ਕੀਤਾ। ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਆਏ ਹੋਏ ਮੁਖਵਾਕ ਦੀ ਪਾਵਨ ਵਿਚਾਰ ਲੜੀਵਾਰ ਪਾਵਨ ਅੰਮ੍ਰਿਤ ਗੁਰਬਾਣੀ ਦੀ ਕਥਾ ਸਰਵਣ ਕਰਨ ਵਾਸਤੇ ਜੁੜ ਮਿਲ ਬੈਠੇ ਸਤਸੰਗੀ ਜਨੋ, ਆਪ ਜੀ ਨੇ ਇਸ ਦੀਵਾਨ ਹਾਲ ਵਿਚ ਬੈਠੇ ਹੋ ਅਤੇ SGPC ਦੇ ਉਪਰਾਲੇ ਮੁਤਾਬਕ SGPC ਅੰਮ੍ਰਿਤਸਰ ਦੇ ਚੈਨਲ ਰਾਹੀਂ ਦੇਸ਼ ਅਤੇ ਪ੍ਰਦੇਸ਼ ਦੇ ਵਿਚ ਜਿੱਥੇ ਜਿੱਥੇ ਬੈਠੇ ਹੋ ਆਪਣੀ ਹਾਜ਼ਰੀ ਗੁਰੂ ਚਰਨਾਂ ਚ ਲਵਾਉਂਦਿਆਂ ਹੋਇਆਂ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸੰਤੋ ਮਿੱਤਰੋ ਪ੍ਰਭੂ ਦੀ ਉਸਤਤੀ ਕਰੋ। ਦੋ ਗੱਲਾਂ ਧਿਆਨ ਚ ਰੱਖਿਓ, ਇੱਕ ਤਾਂ ਸਾਵਧਾਨਤਾ ਜ਼ਰੂਰੀ ਵਰਤਣੀ ਹੈ, ਸੁਚੇਤ ਹੋ ਜਾਓ। ਦੂਸਰਾ ਚਿੱਤ ਨੂੰ ਇਕਾਗਰ ਕਰ ਲਓ, ਕਿਉਂਕਿ ਬੇਧਿਆਨਾ ਕੀਤਾ ਕੰਮ ਕਦੇ ਸਫਲ ਨਹੀਂ ਹੁੰਦਾ। ਇਸ ਕਰਕੇ ਇਕਾਗਰ ਚਿੱਤ ਹੋਈ ਹੈ। ਮਨ ਦੀ ਭਟਕਣਾ ਸਰੀਰ ਦੀ ਭਟਕਣਾ ਤੋਂ ਇੱਕ ਹੋ ਕੇ ਅੰਮ੍ਰਿਤ ਬਾਣੀ ਦੀ ਵਿਚਾਰ, ਜਿਸ ਨੂੰ ਬਾਣੀ ਨੂੰ ਸੁਣਨ ਕਰਕੇ ਜੀਵ ਦੀ ਕਲਿਆਣ ਹੁੰਦੀ ਹੈ, ਪਰਮ ਗਤੀ ਹੁੰਦੀ ਹੈ, ਆਨੰਦ ਦੀ ਪ੍ਰਾਪਤੀ ਹੁੰਦੀ ਹੈ ਔਰ ਸੁੱਖ ਦੀ ਪ੍ਰਾਪਤੀ ਇਸ ਜੀਵ ਦੇ ਤਾਂ ਹੀ ਹੁੰਦੀ ਹੈ। ਅੱਜ ਦਾ ਸ੍ਰੀ ਮੁਖਵਾਕ

ਸਾਸਰੀ ਰਾਗਨੀ ਦੇ ਅੰਦਰ ਗੁਰਬਾਣੀ ਵਿੱਚ ਭਗਤਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਨੇ ਅੰਕਿਤ ਕਰਾਈ ਹੈ। ਭਗਤਾਂ ਨੇ ਜ਼ੋਰਦਾਰ ਪ੍ਰਚਾਰ ਕੀਤਾ ਹੈ ਇਬਾਦਤ ਬੰਦਗੀ ਕਰਕੇ ਪ੍ਰਭੂ ਪਰਮਾਤਮਾ ਵਿੱਚ ਭਗਤ ਲੀਨ ਹੋ ਗਏ। ਇਹ ਬਾਣੀ ਭਗਤ ਰਵਿਦਾਸ ਜੀ ਦੀ ਹੈ। ਸਤਿਗੁਰਾਂ ਨੇ ਇੱਥੇ ਭਗਤ ਜੀ ਕਿਹਾ, ਮਿਸਕ ਭਾਵੇਂ ਭਗਤ ਤੇ ਭਗਵਾਨ ਇੱਕਮਿਕ ਹੋ ਗਏ ਨੇ, ਪਰ ਭਗਵਾਨ ਨੇ ਭਗਤ ਜੀ ਨੂੰ ਨਿਵਾਜਿਆ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਭਗਤ ਰਵਿਦਾਸ ਜੀ ਕੀ ਬਾਣੀ ਕਹਿੰਦੇ ਆ, ਇਹਦੇ ਤੇ ਜਿਹੜੇ ਕਿੰਤੂ ਪਰੰਤੂ ਕਰਦੇ ਆ ਉਹ ਗੁਰੂ ਅਰਜਨ ਸਾਹਿਬ ਤੋਂ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਪਏ। ਇਸੇ ਕਰਕੇ ਉਹ ਕਹਿੰਦੇ ਆ ਵੀ ਭਗਤ ਨਹੀਂ ਕਹਿਣਾ ਚਾਹੀਦਾ, ਗੁਰੂ ਕਹੋ। ਕੀ ਗੱਲ ਵੀ ਤੁਸੀਂ ਗੁਰੂ ਅਰਜਨ ਸਾਹਿਬ ਤੋਂ ਵੱਡੇ ਹੋ ਗਏ ਹੋ। ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਜੀ ਨੇ ਕਿਹਾ ਵੀ ਭਗਤ ਭਗਤੀ ਕਰਕੇ ਇਬਾਦਤ ਕਰਕੇ ਬੇਸਕ ਭਾਵੇਂ ਪਰਮੇਸ਼ਰ ਦਾ ਰੂਪ ਹੀ ਬਣ ਗਏ ਨੇ, ਵਿੱਚ ਫਰਕ ਕੋਈ ਨਹੀਂ ਭਗਵਾਨ ਵਿੱਚ ਤੇ ਭਗਤ ਦੇ ਵਿੱਚ। ਪਰ ਗੁਰੂ ਅਤੇ ਸਿੱਖ ਇੱਕਮਿਕ ਹੋਏ ਨੇ, ਭਗਤ ਭਗਵਾਨ ਵਿੱਚ ਲੀਨ ਹੋਏ ਨੇ। ਬਾਣੀ ਭਗਤ ਰਵਿਦਾਸ ਜੀ

ਆਦੀ ਹੈ। ਸਾਰੇ ਭਗਤ ਸ਼੍ਰੋਮਣੀ ਨੇ, ਕੋਈ ਭਗਤ ਛੋਟਾ ਨਹੀਂ, ਕੋਈ ਭਗਤ ਵੱਡਾ ਨਹੀਂ ਹੈ। ਜਿਨ੍ਹਾਂ ਨੇ ਬੰਦਗੀ ਕਰਕੇ, ਇਬਾਦਤ ਕਰਕੇ ਪਰਮੇਸ਼ਰ ਨੂੰ ਪਾ ਲਿਆ, ਉਹ ਛੋਟੇ ਵੱਡੇ ਕਿਵੇਂ ਹੋ ਸਕਦੇ? ਭਗਤਾਂ ਦਾ ਆਪਣਾ ਜੀਵਨ ਵੱਖਰਾ ਵੱਖਰਾ, ਕਿਸੇ ਭਗਤ ਦਾ ਕਿਸੇ ਤਰ੍ਹਾਂ ਜੀਵਨ, ਕਿਸੇ ਦਾ ਕਿਸੇ ਤਰ੍ਹਾਂ ਜੀਵਨ ਹੈ। ਭਗਤ ਰਵਿਦਾਸ ਜੀ ਤਿਨਾਂ ਦੀ ਬਾਣੀ ਧਨਾਸਰੀ ਰਾਗਨੀ ਵਿੱਚ ਗਰੀਬ ਨਿਵਾਜ ਧੰਨ ਗੁਰੂ ਅਰਜਨ ਸਾਹਿਬ ਜੀ ਛਾਪੇ ਦੀ ਵੀੜ ਮੁਤਾਬਕ 694 ਅੰਗ ਹੈ ਅੱਜ ਦੇ ਸ੍ਰੀ ਮੁਖ ਵਾਕ ਸਾਹਿਬ ਜੀ ਦਾ। ਲਿਖਤ ਵੀੜ ਵਿੱਚ ਅੰਗ ਅੱਗੇ ਪਿੱਛੇ ਹੁੰਦੇ ਨੇ, ਇਸ ਕਰਕੇ ਗਰੀਬ ਨਿਵਾਜ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਭਗਤ ਰਵਿਦਾਸ ਸਾਹਿਬ ਜੀ ਨੂੰ ਮਾਣ ਦਿੰਦਿਆਂ ਹੋਇਆਂ, ਵਡਿਆਈ ਦਿੰਦਿਆਂ ਹੋਇਆਂ, ਆਪਣੇ ਵਿੱਚ ਲੀਨ ਕਰਦਿਆਂ ਹੋਇਆਂ, ਪਾਰਬ੍ਰਹਮ ਪਰਮੇਸ਼ਰ ਵਿੱਚ ਇੱਕਮਿੱਕ ਕਰਦਿਆਂ ਹੋਇਆਂ ਇਹ ਪਾਵਨ ਉਪਦੇਸ਼ ਭਗਤ ਮੁਖ ਦੁਆਰਾ ਉਚਾਰਨ ਕੀਤਾ ਹੋਇਆ

ਰੂਪ ਮੈਂ ਅਗਿਆਨ ਕਰਕੇ ਆਪਣਾ ਸਵੈ ਸਰੂਪ ਭੁੱਲ ਬੈਠਾ ਹਾਂ। ਉਸੇ ਆਪਣੇ ਨਿੱਜੀ ਸਰੂਪ ਨੂੰ ਜਾਣ ਲੈਣਾ ਗਿਆਨ ਕਹੀਦਾ। ਗਿਆਨ ਦੀਆਂ ਭੂਮਿਕਾ

0: ਤੁਰਿਆ ਪਦ ਇਹ ਗਿਆਨ ਦੀਆਂ ਸੱਤ ਭੂਮਿਕਾਵਾਂ ਕਹੀਆਂ ਨੇ। ਵੈਸੇ ਤੁਰਿਆ ਪਦ ਗਿਆਨ ਦੀ ਅਵਸਥਾ ਨੂੰ ਕਥਨ ਕਰਦਾ, ਤਾਂ ਕਰਕੇ ਸਤਿਗੁਰੂ ਗੋ ਗਿਰ ਧਾਤੂ ਤੋਂ ਰੋਹ ਪ੍ਰਕਾਸ਼ ਕਰਨ ਵਾਲੇ ਨੇ। ਪ੍ਰਸਾਦ ਨਾਮ ਖੁਸ਼ੀ ਦਾ ਵੀ ਹੈ, ਪ੍ਰਸਾਦ ਨਾਮ ਆਨੰਦ ਦਾ, ਪ੍ਰਸਾਦ ਨਾਮ ਕਿਰਪਾ ਦਾ, ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਇੱਕ ਅਦੁੱਤੀ ਸਰੂਪ ਬ੍ਰਹਮ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ।
1: ਮਮ ਸਾਰ ਦੀਨ ਦਿਆਲ ਨ ਤੁਮ ਸਾਰ।
0: ਇੱਥੇ ਭਗਤ ਰਵਿਦਾਸ ਜੀ ਆਪਣੀ ਮੌਜ ਵਿੱਚ ਬੈਠੇ ਸਨ। ਇਹ ਮਿਲਦੇ ਜੁਲਦੇ ਤਿੰਨ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਰਵਿਦਾਸ ਜੀ ਦੇ ਉਚਾਰਨ ਕੀਤੇ। ਇੱਕ ਤਾਂ ਸ੍ਰੀ ਰਾਗ ਦੇ ਵਿੱਚ ਜਦੋਂ ਭਗਵਾਨ ਨੇ ਰਵਿਦਾਸ ਜੀ ਦੇ ਨਾਲ ਨਾਰਾਜ਼ਗੀ ਜਿਤਾਈ, ਆ ਗਿਆ ਵੀ ਤੇਰਾ ਹੁਣ ਜਨਮ ਸੂਦਰਾਂ ਦੇ ਘਰ ਹੋ ਗਿਆ, ਜੇ ਤੂੰ ਮੈਨੂੰ ਛੂਵੇਂਗਾ ਮੈਂ ਭ੍ਰਿਸ਼ਟ ਆ ਜਾਵਾਂਗਾ। ਭਗਤ ਜੀ ਕਹਿੰਦੇ ਅੱਛਾ ਜੀ, ਮੇਰੇ ਛੂਣ ਨਾਲ ਤੁਸੀਂ ਭ੍ਰਿਸ਼ਟੇ ਜਾਓਗੇ, ਮੈਂ ਤਾਂ ਹੁਣ ਤੁਹਾਡਾ ਰੂਪ ਹੀ ਬਣ ਗਿਆ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਭਗਤ ਰਵਿਦਾਸ ਜੀ ਕਹਿੰਦੇ ਭਗਵਾਨ ਜੀ, ਤੋਹੀ ਤੁਹਾਡੇ ਵਿੱਚ ਤੇ ਮੋਹੀ ਮੇਰੇ ਵਿੱਚ, ਅੰਤਰ ਕੈਸਾ, ਕਿੱਡਾ ਕੁ ਫਰਕ ਰਹਿ ਗਿਆ। ਹੁਣ ਮੈਂ ਤੁਹਾਡਾ ਰੂਪ ਸਰੂਪ ਹੀ ਬਣ ਗਿਆ। ਠੀਕ ਹੈ ਵੀ ਮੇਰੇ ਪਿਤਾ ਸੰਤੋਖਾ ਜੀ ਦੀ ਭਾਵਨਾ ਸੀ, ਮੈਂ ਬ੍ਰਹਮਚਾਰੀ ਉਹਨਾਂ ਦੇ ਘਰੋਂ ਭੋਜਨ ਲਿਆਇਆ। ਰਾਮਾਨੰਦ ਜੀ ਕਹਿਣ ਲੱਗੇ ਵੀ ਭੋਜਨ ਕਦੇ ਕਿਸੇ ਇੱਕ ਦੇ ਘਰੋਂ ਮੰਗ ਕੇ ਨਹੀਂ ਲਿਆਉਣਾ, ਇੱਕ ਦੇ ਘਰੋਂ ਖਾਓਗੇ ਤੇ ਦਾਅਵੇਦਾਰ ਹੋਵੋਗੇ। ਕਬੀਰ ਸਾਹਿਬ ਵੀ ਬਚਨ ਕਰਦੇ, ਕਬੀਰ ਭਲੀ ਮਧੂ ਕਰੀ ਨਾਨਾ ਬਿਦ ਕੋ ਨਾਚ। ਕਹਿੰਦੇ ਚੰਗੇ ਆ ਭਾਈ, ਗ੍ਰਾਹੀ ਕਰਕੇ ਲਿਆਉਣਾ ਚੰਗਾ ਹੈ ਤੇ ਸੱਤ ਘਰਾਂ ਤੋਂ ਬ੍ਰਹਮਚਾਰੀ ਮੰਗ ਕੇ ਲਿਆਉਂਦੇ ਸੀ। ਦਾਵਾ ਕਾਹੂ ਕੋ ਨਹੀਂ ਵੱਡਾ ਦੇਸ ਵੱਡ ਰਾਜ, ਫਿਰ ਕਿਸੇ ਦਾ ਦਾਵਾ ਨਹੀਂ ਨਾ ਰਹੇਗਾ। ਵੱਡਾ ਦੇਸ ਹੈ, ਵੱਡਾ ਰਾਜ ਹੈ, ਦਾਵਾ ਕਿਸੇ ਦਾ ਨਹੀਂ ਹੋਵੇਗਾ ਵੀ ਆ ਤੂੰ ਮੇਰੇ ਘਰੋਂ ਖਾਤਾ। ਤਾਂ ਕਰਕੇ ਕਹਿੰਦੇ ਵੀ ਇਹ ਜੋਗੀਆਂ ਦੀ ਇੱਕ ਰੀਤ ਹੈ ਵੀ ਇੱਕ ਘਰੋਂ ਨਹੀਂ ਸੱਤ ਘਰਾਂ ਤੋਂ ਭੋਜਨ ਮੰਗ ਕੇ ਤੇ ਫਿਰ ਖਾਣਾ। ਮੀਂਹ ਵਰਦਾ ਵੇਖ ਕਰਕੇ ਬ੍ਰਹਮਚਾਰੀ ਸੰਤੋਖੇ ਦੇ ਘਰੋਂ ਜੋ ਚੰਮ ਦਾ ਕੰਮ ਕਰਦੇ ਆ ਉਹਨਾਂ ਦੇ ਘਰੋਂ ਭੋਜਨ ਲਿਆਏ ਵੀ ਚਲੋ ਬਣਾ ਦਿੰਦੇ ਆ, ਬਣਾ ਦਿੱਤਾ। ਸੰਸਾਰ ਦੀ ਇੱਕ ਕਹਾਵਤ ਹੈ, ਜੈਸਾ ਅੰਨ ਤੈਸਾ ਮਨ, ਇਹ ਬਜ਼ੁਰਗਾਂ ਦੀ ਕਹਾਵਤ ਹੈ ਵੀ ਜੋ ਜਿਹਾ ਕਿਸੇ ਦਾ ਭੋਜਨ ਹੈ ਉਹ ਜਿਹਾ ਉਹਦੇ ਮਨ ਦੀ ਵਾਸਨਾ ਉਦਾਂ ਦੀ ਬਣ ਜਾਂਦੀ ਹੈ, ਮਨ ਦਾ ਸੰਕਲਪ ਉਦਾਂ ਦਾ ਬਣ ਜਾਂਦਾ, ਮਨ ਦਾ ਫੁਰਨਾ ਉਹਦਾ ਉਸ ਤਰ੍ਹਾਂ ਦਾ ਬਣ ਜਾਂਦਾ ਹੈ ਜਿਹੋ ਜਿਹਾ ਅੰਨ ਖਾਧਾ ਹੋਵੇ। ਇਸੇ ਕਰਕੇ ਸਤਿਗੁਰਾਂ ਨੇ ਕਿਹਾ ਵੀ ਜਿੱਥੇ ਕਿੱਥੇ ਦਾ ਭੋਜਨ ਵੀ ਭਾਈ ਨਾ ਖਾਇਆ ਕਰ, ਤੂੰ ਜਾਂ ਤਾਂ ਕਾ ਖਾਏ ਪ੍ਰਸਾਦ ਸੋ ਸਿੱਖ ਨਾਹੀ ਆਦ ਜੁਗਾਦ। ਇਹਦੇ ਵਿੱਚ ਫਿਰ ਦਾਵਾ ਹੋਵੇਗਾ। ਸੰਤੋਖਾ ਜੀ ਦੇ ਮਨ ਦੀ ਭਾਵਨਾ ਸੀ ਵੀ ਮੇਰੇ ਘਰ ਹਾਲਾਤ ਨਹੀਂ ਤੇ ਪੁੱਤਰ ਦੀ ਪ੍ਰਾਪਤੀ ਹੋਵੇ। ਭੋਜਨ ਛਕਿਆ, ਸਮਾਧੀ ਲਾਉਂਦੇ ਆ ਤੇ ਧਿਆਨ ਹੁੰਦਾ, ਪੁੱਤਰ ਦੀ ਜਾਚਨਾ ਦੀ ਮੰਗ ਆ ਰਹੀ ਆ। ਬ੍ਰਹਮਚਾਰੀ ਨੂੰ ਪੁੱਛਿਆ ਵੀ ਤੂੰ ਭੋਜਨ ਕਿੱਥੋਂ ਲਿਆਇਆ? ਕਹਿੰਦਾ ਮੈਂ ਫਲਾਣੇ ਘਰੋਂ ਲਿਆਇਆ। ਆਖਿਆ ਇੱਕ ਘਰੋਂ ਕਿਉਂ ਲਿਆਇਆ? ਬਾਕੀ ਘਰਾਂ ਤੋਂ ਕਹੇ ਮੀਂਹ ਵਰਦਾ ਸੀ ਤਾਂ ਮੈਂ ਲਿਆਇਆ। ਕਹਿੰਦੇ ਜਾ ਪੁੱਛ ਕੇ ਆ ਉਹਦੀ ਇੱਛਾ ਕੀ ਆ। ਬ੍ਰਹਮਚਾਰੀ ਪੁੱਛਣ ਗਿਆ ਜੀ ਪੁੱਤਰ ਦੀ ਇੱਛਾ ਹੈ। ਅੱਛਾ, ਰਾਮਾਨੰਦ ਜੀ ਕਹਿੰਦੇ ਹੁਣ ਪੁੱਤ ਤੂੰ ਬਣੇਗਾ ਕਿ ਮੈਂ ਬਣਾਂਗਾ? ਗਲਤੀ ਤੇਰੀ ਆ, ਤੂੰ ਹੀ ਬਣ ਜਾ। ਇਹ ਬ੍ਰਹਮਚਾਰੀ रामानंद दे घर उदन शरीर छड के पुत्र बन के संतोखा जी दे घर इन्हां अपना जन्म ले लिया। जड़ी भावना नाल भोजन छकाया सी उसकी पूर्ति हुई। हुण दुध नहीं पींदे, दुध पींदे नहीं। भगवान ने उस समय सा संगत दीदार दिते ते फिर जाके दुध पीता है। जन्म तो परमात्मा दे नाल एकमिक हो गए, फिर थोड़े बड़े हुए तो भगवान ने साक्षात रूप दे विच दर्शन दिते, दर्शन दिते, चरणा च जा नमस्कार कीती, चरण स्पर्श करन लगे। पिछा हो गए थोड़ा जा, या पिछा होए ते पुछन लगे भगवान तुसी पिछे क्यों आए हो। तो अग्यों भगत रविदास जी नू कहन लगे भी तू सुधर है हुण। तां भगत जी कहिंदे आ जी हले भी तुहाडे च मेरे च अंतरा रह गया, फर्क रह गया। तोही मोही मोही तोही अंतर कैसा। भगवान जी तुहाडे विच ते मेरे च, मेरे च ते तुहाडे च अंतर फर्क क्यों जा रह गया। हुण फर्क तो कोई रहा ही नहीं, इन्ना क फर्क आ कनक काटक जल तरंग जैसा। कनक नाम सोने दा है, सोने दा कट कड़ा, सोने तो बाहर ता नहीं ना है, सोने दा ही है। वो कनक काटक जल तरंग जैसा, जल पानी दिया जो लहरां ने ओ सा संगत, पानी दिया लहरां पानी दा रूप ही ने। भगवान तुहाडे विच ते मेरे विच कोई फर्क नहीं है। आ गया तू तो बड़े पाप कीते ने, भगवान जी कहन लगे तू बड़े रविदास पाप कीते ने। ताग्यों भगत जी कहिंदे जो पैम ना पाप करनता एह अनंता, पातत पावन नाम कैसे हुंता। जे महाराज असी ना ना गुनाह करदे पाप करदे ता तुहाडा नाम भी पतत पावन नहीं होना सी। साडे पापियां करके तुहाडा नाम पतत पावन पिया होया है। इस तरह मिलाप होया, भगत जी नूं भगवान ने मिलाया। दूसरी बार रविदास जी नूं फिर दर्शन दिते, रविदास जी ने दीदार कीते, भगवान ते भगत दा मिलाप। इहदे विच प्रेम दियां बड़ियां गुंजलां ने, प्रेम अथाह है। उस समय आप जी ने फिर भगवान दे नाल वार्तालाप करदिया होया पावन बचन कहे, जब हम होते तब तू नाही, अब तू ही मैं नाही, अनल अगम जैसे लहर मैं ओ दद, जल केवल जल माही। माधवे क्या कहिए प्रम ऐसा, जैसा मानिए होए ना तैसा, नरपत एक सिंघासन सोया, सुपने पया भिखारी, अच्छत राज बिछरत दुख पाया, सोगत पई हमारी, राज भयंग प्रसंग जैसे है, अब किच मरम जनाया। ते ए पावन शब्द भगत रविदास जी दा, मालक जदों तक साडे विच होमे सी उदों तक तुही है नहीं सी, अब तू ही मैं ना, हुण तुसी हो ते मैं है ही नहीं मेरे विच। इह तां या मैं रहणी आ ते या तू, जिन्ना चिर अपना तै मेर तेरा अपना बगाना है उन्ना चिर वाहिगुरु परमात्मा तुसी नहीं। जदों मेर तेर छुट गई अपना बगाना छुट गया फिर उत्थे भगवान ही है, मैं है नहीं, हो मैं अंगता ममता रही कोई नहीं। इस तरह वार्तालाप भगत रविदास महाराज दा भगवान दे नाल होया। तीसरी बार जदों भगवान ने दर्शन दिते ता उस समय ਦੀਦਾਰ ਕਰਨ ਵਾਸਤੇ ਗਏ ਤਾਂ ਅੱਗਿਓਂ ਹਾਲ ਚਾਲ ਪੁੱਛਿਆ ਤੇ ਭਗਵਾਨ ਜੀ ਅੱਗਿਓਂ ਬੋਲੇ ਹੀ ਨਹੀਂ। ਪਾਰ ਬ੍ਰਹਮ ਪੂਰਨ ਪਰਮੇਸ਼ਰ ਵਾਹਿਗੁਰੂ ਜੀ ਬੋਲੇ ਨਹੀਂ। ਹੁਣ ਇਹ ਤਿੰਨ ਪ੍ਰਮਾਣ ਤਿੰਨ ਸ਼ਬਦ ਗੁਰਬਾਣੀ ਵਿੱਚ ਭਗਤ ਰਵਿਦਾਸ ਜੀ ਦੇ ਇਸੇ ਪ੍ਰਯੋਜਨ ਨੂੰ ਮੁੱਖ ਰੱਖ ਕੇ ਮਿਲ ਰਹੇ ਨੇ। ਤੇ ਜਿਹੜੇ ਲੋਕ ਕਹਿੰਦੇ ਰੱਬ ਹੈ ਹੀ ਨਹੀਂ ਉਹਨਾਂ ਵਾਸਤੇ ਹੈ ਨਹੀਂ ਬਈ। ਜਿਹੜੇ ਕਹਿੰਦੇ ਨਾ ਰੱਬ ਹੈ ਹੀ ਨਹੀਂ ਉਹਨਾਂ ਵਾਸਤੇ ਹੈ ਨਹੀਂ ਰੱਬ, ਕਿਉਂਕਿ ਉਹਨਾਂ ਦੀ ਆਸਥਾ ਹੀ ਨਹੀਂ ਹੈ, ਉਹਨਾਂ ਦੀ ਭਾਵਨਾ ਹੀ ਨਹੀਂ, ਉਹਨਾਂ ਦੇ ਅੰਦਰ ਪ੍ਰੇਮ ਹੀ ਹੈ ਨਹੀਂ। ਪ੍ਰੇਮ ਤੋਂ ਖਾਲੀ ਹਿਰਦਾ ਉਹਨਾਂ ਨੂੰ ਨਹੀਂ ਲੱਗਦਾ ਵੀ ਰੱਬ ਹੈ। ਉਹ ਕਹਿੰਦੇ ਭਗਵਾਨ ਹੈ ਨਹੀਂ। ਇੱਥੇ ਭਗਤਾਂ ਨੂੰ ਪ੍ਰਤੱਖ ਦੀਦਾਰ ਹੋ ਰਹੇ ਨੇ, ਇੱਕ ਵਾਰੀ ਨਹੀਂ ਕਿੰਨੀ ਵਾਰੀ ਭਗਤ ਜੀ ਨੂੰ ਰਵਿਦਾਸ ਜੀ ਨੂੰ ਦਰਸ਼ਨ ਹੋਏ ਨੇ, ਕਿੰਨੀ ਵਾਰੀ ਕਬੀਰ ਜੀ ਨੂੰ ਦਰਸ਼ਨ ਹੋਏ, ਕਿੰਨੀ ਵਾਰੀ ਨਾਮਦੇਵ ਜੀ ਨੂੰ ਦਰਸ਼ਨ ਹੋਏ, ਸਾਕਸ਼ਾਤ ਰੂਪ ਦੇ ਵਿੱਚ ਪ੍ਰਤੱਖ ਰੂਪ ਦੇ ਵਿੱਚ ਦਰਸ਼ਨ ਦਿੱਤੇ ਆ। ਧੰਨੇ ਭਗਤ ਦੀਆਂ ਗਊਆਂ ਚਾਰੀਆਂ, ਖੇਤਾਂ ਚ ਕੰਮ ਕੀਤਾ। ਜੇ ਭਗਵਾਨ ਹੈ ਹੀ ਨਹੀਂ ਤਾਂ ਧੰਨੇ ਦੀਆਂ ਗਊਆਂ ਕੌਣ ਚਾਰ ਰਿਹਾ ਵੀ ਧੰਨੇ ਭਗਤ ਜੀ ਦੀਆਂ। ਇਹ ਤਾਂ ਆਸਥਾ ਪ੍ਰੇਮ ਵਾਲਿਆਂ ਵਾਸਤੇ ਹੈ, ਇਹ ਮਾਰਗ ਹੀ ਪ੍ਰੇਮ ਦਾ ਹੈ, ਇਹ ਮਾਰਗ ਹੀ ਸ਼ਰਧਾ ਤੇ ਵਿਸ਼ਵਾਸ ਦਾ ਹੈ। ਜਿਨ੍ਹਾਂ ਦੇ ਅੰਦਰ ਸ਼ਰਧਾ ਵਿਸ਼ਵਾਸ ਨਹੀਂ ਖਾਲੀ ਹੈ ਉਹਨਾਂ ਵਾਸਤੇ ਇੱਥੇ ਕੁਝ ਵੀ ਨਹੀਂ ਹੈ। ਭਗਵਾਨ ਜੀ ਬੁਲਾਉਂਦੇ ਹੀ ਨਹੀਂ ਭਗਤ ਜੀ ਨੂੰ, ਤੇ ਭਗਤ ਜੀ ਕਹਿੰਦੇ ਨੇ ਮਹਾਰਾਜ ਕੀ ਕਾਰਨ ਹੈ ਤੁਸੀਂ ਮੇਰੇ ਨਾਲ ਬੋਲਦੇ ਹੀ ਨਹੀਂ ਹੋ, ਮੇਰੇ ਨਾਲ ਗੱਲਬਾਤ ਹੀ ਨਹੀਂ ਕਰਦੇ, ਤੁਸੀਂ ਕਾਰਨ ਸਰੂਪ ਹੋ। ਮੈਂ ਤੁਹਾਡੇ ਤੋਂ ਇੱਕ ਵਾਰੀ ਨਹੀਂ ਬਾਰੇ ਬਾਰੇ ਕਈ ਵਾਰੀ ਜਾ ਰਿਹਾ, ਤੁਸੀਂ ਕੁਆਓ ਤਾਂ ਸਹੀ, ਮੇਰੇ ਨਾਲ ਗੱਲ ਤਾਂ ਕਰੋ, ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ। ਜੇ ਕੋਈ ਰੱਬ ਨਾਲ ਗੱਲਾਂ ਕਰਨਾ ਚਾਹੁੰਦਾ ਅੱਜ ਵੀ ਐਸੀ ਭਾਵਨਾ ਭਗਤਾਂ ਵਰਗੀ ਬਣਾ ਲਵੇ ਤੇ ਸਾਕਸ਼ਾਤ ਗੱਲਾਂ ਹੋ ਸਕਦੀਆਂ, ਪਰ ਆਪਾਂ ਉਹਨੂੰ ਦੂਰ ਦੇਸ਼ ਦਾ ਵਾਸੀ ਸਮਝਿਆ, ਕਈਆਂ ਨੇ ਉਹਨੂੰ ਦੱਖਣ ਦੇਸ਼ ਵਿੱਚ ਸਮਝਿਆ ਹੋਇਆ, ਕਈਆਂ ਨੇ ਉਹਨੂੰ ਪੱਛਮ ਚ ਕਿਹਾ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਦੱਖਣ ਦੇਸ਼ ਹਰੀ ਕੋ ਬਾਸਾ, ਪੱਛਮ ਅਲੋ ਮੁਕਾਮਾ। ਦੱਖਣ ਦੇ ਵਿੱਚ ਤਾਂ ਹਰੀ ਵਾਹਿਗੁਰੂ ਵੱਸਦਾ, ਉਹ ਐਂ ਕਹਿੰਦੇ ਆ, ਅੱਲਾ ਦਾ ਮੁਕਾਮ ਕਹਿੰਦੇ ਪੱਛਮ ਚ। ਅੰਮ੍ਰਿਤ ਬਾਣੀ ਦਾ ਫਰਮਾਨ ਜਿਨ ਕੇ ਕੰਤ ਦਿਸਾਪੁਰੀ ਸਿਆਨਿਸ ਫਿਰ ਜਲੰਤ, ਜਿਨ੍ਹਾਂ ਦਾ ਕੰਤ ਜਿਨ੍ਹਾਂ ਦਾ ਮਾਲਕ ਦਿਸਾਵਾਂ ਚ ਪੁਰੀਆਂ ਚ ਹੈ, ਸੇ ਪ੍ਰਾਣੀ ਅਹਿਨਿਸ ਦਿਨ ਰਾਤ ਫਿਰੇ ਫਿਰਦੇ ਆ, ਜਲੰਤ ਜਲਦੇ ਫਿਰਦੇ ਆ, ਸੜਦੇ ਫਿਰਦੇ ਨੇ। ਇਸ ਕਰਕੇ ਉਹਨੂੰ ਸਰਬ ਵਿਆਪਕ ਜਾਣੀਏ, ਜਰੇ ਜਰੇ ਵਿੱਚ ਸਮਝੀਏ, ਕਣਕਣ ਦੇ ਵਿੱਚ ਸਮਝੀਏ। ਸਾਹਿਬ ਗੁਰੂ ਕਲਗੀਧਰ ਪਿਤਾ ਜੀ ਆਖਦੇ ਆ ਜਮੀ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ। ਇਸ ਧਰਤੀ ਵਿੱਚ ਇਸ ਆਕਾਸ਼ ਵਿੱਚ ਜਰੇ ਜਰੇ ਕਣਕਣ ਦੇ ਵਿੱਚ ਇੱਕ ਜੋਤੀ ਸਰੂਪ ਬ੍ਰਹਮ ਵਾਹਿਗੁਰੂ ਹੈ। ਅੰਮ੍ਰਿਤ ਬਾਣੀ ਵਿੱਚ ਹਜ਼ੂਰ ਕਹਿੰਦੇ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬੱਤ ਰਮਣ ਨਾਨਕ ਅਗਨਾਸਨ ਜਗਦੀਸ਼ਵਰ ਹੈ। ਪੇਖਣ ਸੁਣਨ ਸੁਨਾਵਨੋ ਮਨ ਮੈਂ ਤ੍ਰਿੜੀ ਹੈ ਸਾਚ, ਪੂਰ ਰਹੇ ਸਰਬੱਤਰ ਮੈਂ ਨਾਨਕ ਰੰਗਰਾਜ। ਪੌੜੀ ਵਿੱਚ ਵੀ ਕਹਿੰਦੇ ਹਰ ਇੱਕ ਨਿਰੰਜਨ ਗਾਈ ਹੈ ਸਭ ਅੰਤਰ ਸੋਈ, ਕਾਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ, ਕਾਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ, ਖਿਨ ਮੈਂ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ, ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆਂ ਵਿੱਚ ਲੋਈ, ਜਿਸ ਆਪ ਬੁਝਾਏ ਸੋ ਬੁੱਝ ਸੀ ਨਿਰਮਲ ਜਨ ਸੋਈ। ਜਿਹਨੂੰ ਮਹਾਰਾਜ ਆਪਣਾ ਆਪਾ ਬੁਝਾਉਂਦੇ ਸੋ ਬੁੱਝ ਸੀ ਉਹੀ ਸਮਝਦਾ ਹੈ, ਖੰਡਾਂ ਵਿੱਚ ਬ੍ਰਹਿਮੰਡਾਂ ਵਿੱਚ ਖੰਡਾਂ ਵਿੱਚ ਬ੍ਰਹਿਮੰਡਾਂ ਦੇ ਵਿੱਚ ਦੀਪਾਂ ਲੋਆ ਮੰਡਲਾਂ ਖੰਡਾਂ ਬਰਪੰਡਾ, ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ, ਨਾਨਕ ਜੰਤ ਉਪਾਇਕ ਸੰਭਾਲੇ ਸਭਨਾ। ਦੀਪਾਂ ਚ ਲੋਹਾ ਚ ਖੰਡਾਂ ਚ ਬ੍ਰਹਿਮੰਡਾਂ ਚ ਜਰੇ ਜਰੇ ਵਿੱਚ ਜੋਤੀ ਸਰੂਪ ਬ੍ਰਹਮ ਵਾਹਿਗੁਰੂ ਪ੍ਰਮਾਤਮਾ। ਸਰਬ ਵਿਆਪਕ ਸਰਬਕਾਲੀਨ ਨੇ। ਇਸ ਕਰਕੇ ਮੈਂ ਬਲਹਾਰ ਕੁਰਬਾਨ ਜਾਂਦਾ, ਮੇਰੇ ਨਾਲ ਬੋਲੋ ਤਾਂ ਸਹੀ, ਗਲਤਾਂ ਕਰੋ, ਭਗਵਾਨ ਮੈਂ ਤੁਹਾਡੇ ਨਾਲ ਗੱਲਾਂ ਕਰਨਾ ਚਾਹੁੰਦਾ। ਬੋਲਣ ਦਾ ਕੀ ਕਾਰਨ, ਕਿਉਂ ਨੀ ਤੁਸੀਂ ਮੇਰੇ ਨਾਲ ਬੋਲਦੇ? ਤੇ ਭਗਤ ਜੀ ਬੇਨਤੀ ਪੂਰਵਕ

0: ਮੇਰੇ ਵਰਗਾ ਮੇਰੇ ਸਦਰਸ਼ ਗਰੀਬ ਦੁਨੀਆਂ ਚ ਕੋਈ ਨਹੀਂ। ਮੈਂ ਅੱਤ ਦਾ ਗਰੀਬ ਹਾਂ ਸੱਚੇ ਪਾਤਸ਼ਾਹ, ਨਾ ਧਨ ਹੈ ਸੱਚੇ ਪਾਤਸ਼ਾਹ, ਪਰਤਕ ਧਨ ਵੀ ਹੈ ਨਹੀਂ ਔਰ ਨਾਮ ਰੂਪੀ ਧਨ ਤੋਂ ਵੀ ਮੈਂ ਖੁੰਝਿਆ ਹੋਇਆ ਹਾਂ। ਮੇਰੇ ਵਰਗਾ ਦੀਨ ਗਰੀਬ ਕੋਈ ਨਹੀਂ, ਤੁਹਾਡੇ ਵਰਗਾ ਸਾਹਿਬ ਜੀ ਦਿਆਲੂ ਵੀ ਕੋਈ ਨਹੀਂ। ਤੁਹਾਡਾ ਬਿਰਦ ਦੀਨ ਦਿਆਲ ਹੈ, ਗਰੀਬਾਂ ਨੂੰ ਨਿਵਾਜਣ ਵਾਲਾ ਨਾਮ ਤੁਹਾਡਾ ਗਰੀਬ ਨਿਵਾਜ। ਭਗਤ ਰਵਿਦਾਸ ਸਾਹਿਬ ਕਹਿੰਦੇ ਆ ਗਰੀਬਾਂ ਨੂੰ ਨਿਵਾਜਣ ਵਾਲਾ ਕੰਮ ਤਾਂ ਭਗਵਾਨ ਜੀ ਤੁਸੀਂ ਕਰ ਸਕਦੇ ਹੋ ਨਾ। ਅਸੀਂ ਗਰੀਬ ਆਤ ਦੇ ਐਸੀ ਲਾਲ ਤੁਝ ਬਿਨ ਕੌਣ ਕਰੇ, ਤੁਹਾਡੇ ਤੋਂ ਬਿਨਾਂ ਮਹਾਰਾਜ ਇਸ ਤਰ੍ਹਾਂ ਕੌਣ ਕਰੇ। ਕਹਿੰਦੇ ਕੌਣ ਕਰ ਸਕਦਾ। ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਧਰੇ। ਤੁਸੀਂ ਗਰੀਬਾਂ ਨੂੰ ਨਿਵਾਜਣ ਵਾਲੇ ਗਰੀਬ ਨਿਵਾਜ ਹੋ। ਮੇਰੇ ਗੁਸਾਈਓ ਮੇਰੇ ਮਾਲਕੋ ਮਾਥੇ ਛਤਰ ਧਰੇ, ਤੁਹਾਡੇ ਸੀਸ ਤੇ ਤੇ ਮਹਾਰਾਜ ਛਤਰ ਝੁਲਦੇ, ਤੁਸੀਂ ਛਤਰਾਂ ਦੇ ਮਾਲਕੋ, ਤੁਹਾਡੇ ਤੇ ਚਵਰ ਝੂਲਦੇ ਆ, ਛਤਰਾਂ ਥੱਲੇ ਬਹਿਨੇ ਹੋ ਤੇ ਗਰੀਬਾਂ ਨੂੰ ਛਤਰਾਂ ਦੇ ਥੱਲੇ ਬਿਠਾਉਣ ਵਾਲੇ ਹੋ ਤੁਸੀਂ। ਗੁਸਾਈ ਗਰੀਬਾਂ ਨੂੰ ਨਿਵਾਜਣ ਵਾਲੇ ਦਾਤਾ, ਤੁਸੀਂ ਤਖਤਾਂ ਤੇ ਬਿਠਾਲਣ ਵਾਲੇ ਐਡੀ ਸਮਰੱਥਾ ਰੱਖਦੇ ਹੋ। ਗਰੀਬਾਂ ਅਨਾਥਾਂ ਤੇਰਾ ਮਾਣਾ, ਸਾਨੂੰ ਗਰੀਬਾਂ ਨੂੰ ਅਨਾਥਾਂ ਨੂੰ ਕਿਸੇ ਦਾ ਮਾਣ ਨਹੀਂ ਮਹਾਰਾਜ, ਤੁਹਾਡਾ ਮਾਣ, ਤੁਹਾਡੀ ਵਡਿਆਈ ਹੈ। ਕਿਸੇ ਦਾ ਕੋਈ, ਕਿਸੇ ਦਾ ਕੋਈ, ਮੇਰਾ ਤਾਂ ਇੱਕ ਤੁਸੀਂ ਹੋ। ਮੈਂ ਗਰੀਬ ਹਾਂ, ਨਿਮਾਣਾ ਹਾਂ, ਨਿਤਾਣਾ ਹਾਂ, ਸਮਾਜ ਦਾ ਲਿਤਾੜਿਆ ਹੋਇਆ ਹਾਂ, ਮਾਣ ਤੁਹਾਡਾ ਕਰਦਾ। ਮਾਣ ਕਰੋ ਤੁਧ ਉਪਰੇ, ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ। ਮੈਂ ਤੁਹਾਡੇ ਉੱਤੇ ਮਾਣ ਕਰਦਾ ਸੱਚੇ ਪਾਤਸ਼ਾਹ, ਤੁਸੀਂ ਮੇਰੇ ਪ੍ਰੀਤਮ ਹੋ, ਮੇਰੇ ਪਿਆਰੇ ਹੋ, ਤੁਸੀਂ ਗਰੀਬਾਂ ਨੂੰ ਨਿਵਾਜਣ ਵਾਲੇ ਹੋ। ਐਸੀ ਲਾਲ ਮੇਰੇ ਲਾਲ ਵਾਹਿਗੁਰੂ, ਤੁਹਾਡੇ ਤੋਂ ਬਿਨਾਂ ਇੱਦਾਂ ਦਾ ਕੌਣ ਕਰ ਸਕਦਾ। ਗਰੀਬਾਂ ਨੂੰ ਕੌਣ ਨਿਵਾਜਦਾ, ਗਰੀਬਾਂ ਨੂੰ ਤਾਂ ਦੁਰਕਾਰ ਦੇ ਆ ਲੋਕ। ਜੋ ਨਿਰਧਨ ਸਰਧਨ ਕਹਿ ਜਾਵੇ, ਆਗੇ ਬੈਠਾ ਪੀਟ ਫਿਰਾ ਕਹਿੰਦੇ ਜੇ ਗਰੀਬ ਬੰਦਾ ਸਰਤਨ ਕੇ ਜਾਵੇ, ਅਮੀਰ ਆਦਮੀ ਦੇ ਚਲਿਆ ਜਾਵੇ ਤਾਂ ਅਮੀਰ ਆਦਮੀ ਅੱਗਿਓਂ ਪਿੱਠ ਕਰ ਲੈਂਦਾ, ਕਿੱਥੇ ਗਰੀਬ ਤੁਰਿਆ ਹੁੰਦਾ ਮੇਰੇ ਘਰ ਨੂੰ। ਏਦਾਂ ਹੈ ਨਾ ਸਮਾਜ, ਇੱਦਾਂ ਕਰਦਾ। ਇਹ ਤਾਂ ਗਰੀਬ ਨਿਵਾਜ ਦਾ ਘਰ ਹੈ ਜਿਹੜਾ ਗਰੀਬਾਂ ਨੂੰ ਨਿਵਾਜਦੇ ਆ, ਸਤਿਗੁਰੂ ਗਰੀਬਾਂ ਨੂੰ ਨਿਵਾਜਦੇ ਨੇ, ਗਰੀਬ ਨਿਵਾਜ ਦਾ ਘਰ ਹੈ ਇਹ। ਨਹੀਂ ਤਾਂ ਗਰੀਬਾਂ ਨੂੰ ਦੇਖ ਕੇ ਤਾਂ ਰਾਜੇ ਮਹਾਰਾਜੇ ਅਮੀਰ ਲੋਕ ਪਿੱਠ ਕਰ ਲੈਂਦੇ। ਸਮਾਜ ਵਿੱਚ ਗਰੀਬੀ ਅਮੀਰੀ ਦਾ ਬਹੁਤ ਵੱਡਾ ਵਿਤਕਰਾ ਹੈ। ਗਰੀਬ ਅਮੀਰ ਕੋਲ ਚਲਿਆ ਜਾਵੇ, ਅਗਲਾ ਧੱਕੇ ਮਾਰ ਕੇ ਭਜਾ ਦਿੰਦਾ, ਤੂੰ ਕਿੱਥੇ ਮੂੰਹ ਚੁੱਕਿਆ, ਇੱਧਰ ਨੂੰ ਆ ਰਿਹਾ, ਜਾ ਇੱਥੋਂ ਭੱਜ ਜਾ। ਇੱਥੇ ਅਮੀਰ ਲੋਕ ਆ ਸਕਦੇ, ਗਰੀਬ ਨਹੀਂ ਆ ਸਕਦਾ। ਜੇ ਉਹ ਗਰੀਬ ਦੇ ਘਰ ਅਮੀਰ ਚਲਿਆ ਜਾਵੇ ਤਾਂ ਉਹਦਾ ਆਦਰ ਕਰਦਾ, ਸਤਿਕਾਰ ਕਰਦਾ, ਉਹਨੂੰ ਬਿਠਾਲਦਾ, ਬੁਲਾਉਂਦਾ ਹੈ। ਤੇ ਗਰੀਬ ਚੰਗਾ ਹੋਇਆ ਕਿ ਅਮੀਰ ਚੰਗਾ ਹੋਇਆ, ਜਿਹੜਾ ਅੱਗੇ ਆਇਆ ਨੂੰ ਪਿੱਠ ਕਰ ਲੈਂਦਾ, ਮੂੰਹ ਤੇ ਤਿਉਣੀਆਂ ਪਾ ਲੈਂਦਾ ਵੀ ਇਹ ਕਿੱਥੋਂ ਆ ਗਿਆ ਗਰੀਬ, ਮੱਥੇ ਵੱਟ ਪਾ ਲੈਂਦਾ। ਉਹ ਅਮੀਰ ਚੰਗਾ ਹੋਇਆ ਕਿ ਫਿਰ ਗਰੀਬ ਚੰਗਾ ਹੋਇਆ, ਜਿਹਦੇ ਘਰ ਗਿਆ ਆਦਰ ਮਿਲਦਾ, ਸਤਿਕਾਰ ਮਿਲਦਾ, ਉਹ ਪ੍ਰੇਮ ਨਾਲ ਬੁਲਾਉਂਦਾ। ਗੁਰੂ ਨਾਨਕ ਦੇ ਘਰ ਨੇ ਗਰੀਬਾਂ ਨੂੰ ਨਿਵਾਜਿਆ ਹੈ। ਗੁਰੂ ਕਲਗੀਧਰ ਪਿਤਾ ਜੀ ਕਹਿੰਦੇ ਹਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ। ਇਸੇ ਕਰਕੇ ਅਸੀਂ ਕਹਿੰਦੇ ਹਾਂ ਮਰਾਖਤ ਪਾਤਸ਼ਾਹੀ ਦਾਵਾ, ਸਾਨੂੰ ਗਰੀਬਾਂ ਸਿੱਖਾਂ ਨੂੰ ਨਿਵਾਜਿਆ ਗੁਰੂ ਕਲਗੀਧਰ ਪਿਤਾ ਜੀ ਨੇ। ਸਾਡੀ ਧਰਮ ਦੀ ਮਾਂ ਮਾਤਾ ਸਾਹਿਬ ਕੌਰ ਨਿਵਾਜਦੀ ਹੈ ਸਾਨੂੰ, ਆਪਣੇ ਸਿੱਖਾਂ ਨੂੰ, ਆਪਣੇ ਪੁੱਤਰਾਂ ਨੂੰ ਮਾਂ ਸਾਹਿਬ ਕੌਰ ਨਿਵਾਜਦੇ ਨੇ ਸਾਡੀ ਮਾਤਾ। ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨਿਵਾਜਦੇ ਨੇ ਨੀ ਦੁਨੀਆਂ ਦੇ ਪਿਤਾਵਤ ਖਤਰਾ ਪਿਆ ਰਹਿੰਦਾ ਆਪਣੀ ਔਲਾਦ ਤੋਂ ਹੀ ਡਰਦੇ ਫਿਰਦੇ ਆ ਪਰ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਐਸੇ ਪਿਤਾ ਨੇ ਜੋ ਗਰੀਬਾਂ ਨੂੰ ਨਿਵਾਜਦੇ ਆ ਗਰੀਬਾਂ ਨੂੰ ਗੱਲ ਨਾਲ ਲਾਉਂਦੇ ਆ ਭਗਤ ਜੀ ਕਹਿੰਦੇ ਮੇਰੇ ਵਰਗਾ ਗਰੀਬ ਹੈ ਹੀ ਕੋਈ ਨੀ ਦੁਨੀਆਂ ਚ ਗਰੀਬ ਨਿਵਾਜ ਤੁਸੀਂ ਹੋ ਮੈਂ ਗਰੀਬ ਹਾਂ ਤੋਸੋ ਨਾ ਨਾਥ ਅਨਾਥ ਨਾ ਮੋਸਰ ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ ਸਾਹਿਬ ਸਤਿਗੁਰੂ ਤੁਹਾਡੇ ਵਰਗਾ ਮਾਲਕ ਕੋਈ ਨਹੀਂ ਜੇ ਸਵੇਰ ਦਾ ਭੁੱਲਿਆ ਵੀ ਸ਼ਾਮ ਤੱਕ ਘਰੇ ਆ ਜਾਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਤੂੰ ਭੁੱਲਿਆ ਨੂੰ ਭਟਕਿਆ ਨੂੰ ਕੁਰਾਹੇ ਪਿਆਂ ਨੂੰ ਰਾਹੇ ਪਾਉਂਦੇ ਹੋ ਸੱਚੇ ਪਾਤਸ਼ਾਹ ਮੇਰੇ ਵਰਗਾ ਗਰੀਬ ਨਹੀਂ ਕੋਈ ਵੀ ਦੁਨੀਆਂ ਚ ਮੈਂ ਗਰੀਬ ਹਾਂ ਇਹ ਕਹਿਣ ਤੱਕ ਨਾ ਸੀਮਤ ਰੱਖੋ ਇੱਕ ਤਾਂ ਸਰੀਰ ਦੀ ਗਰੀਬੀ ਹੈ ਧਨ ਪਦਾਰਥ ਨਾ ਹੋਵੇ ਤੇ ਬੰਦਾ ਗਰੀਬ ਹੈ ਇੱਕ ਮਨ ਦੀ ਗਰੀਬੀ ਹੈ ਕੋਈ ਸਰੀਰ ਕਰਕੇ ਗਰੀਬ ਹੈ ਰਹਿਣ ਵਾਸਤੇ ਘਰ ਨਹੀਂ ਆ ਪਹਿਨਣ ਵਾਸਤੇ ਕੱਪੜਾ ਵੀ ਨਹੀਂ ਆ ਖਾਣ ਵਾਸਤੇ ਭੋਜਨ ਵੀ ਨਹੀਂ ਆ ਬੜਾ ਵੱਡਾ ਗਰੀਬ ਹੈ ਖਰਚਣ ਵਾਸਤੇ ਪੈਸਾ ਵੀ ਕੋਈ ਨਹੀਂ ਆ ਉਹਨੂੰ ਅਸੀਂ ਕਹਿੰਦੇ ਹਾਂ ਗਰੀਬ ਇੱਕ ਅਰਬਾਂਪਤੀ ਆ ਮਨ ਵਿੱਚ ਨਿਮਰਤਾ ਰੱਖਦਾ ਧਨ ਤਾਂ ਬਹੁਤ ਹੈ ਪਰ ਆਤਮਾ ਕਰਕੇ ਗਰੀਬੀ ਹੈ ਇਹੋ ਜਿਹਾ ਮਨੁੱਖ ਆਪ ਵੀ ਤਰਦਾ ਆਪਣੀਆਂ ਕੁੱਲਾਂ ਵੀ ਤਾਰਦਾ ਸਭ ਕੁਝ ਹੁੰਦਿਆਂ ਹੋਇਆਂ ਜਿਹੜਾ ਨਿਮਰਤਾ ਰੱਖੇ ਗਰੀਬੀ ਰੱਖਦਾ ਹੈ ਸਾਰਾ ਕੁਝ ਹੁੰਦਿਆਂ ਹੋਇਆ ਮਨ ਦੀ ਗਰੀਬੀ ਹੈ ਮਹਾਰਾਜ ਮੈਂ ਤਨ ਕਰਕੇ ਵੀ ਗਰੀਬ ਮੈਂ ਮਨ ਕਰਕੇ ਵੀ ਗਰੀਬ ਤੁਹਾਡੇ ਵਰਗਾ ਮਾਲਕ ਕੋਈ ਨਹੀਂ ਮੇਰੇ ਵਰਗਾ ਗਰੀਬ ਕੋਈ ਨਹੀਂ ਅਨਾਥ ਕੋਈ ਨਹੀਂ ਤੋਸੋ ਨਾ ਨਾਥ ਅਨਾਥ ਨਾ ਮੋਸਰ ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ ਸਾਹਿਬ ਸੱਚੀ ਕਹਿੰਦਾ ਮੇਰੇ ਵਰਗਾ ਮੰਗਤਾ ਵੀ ਕੋਈ ਨਹੀਂ ਦੁਨੀਆਂ ਦੇ ਲੋਕ ਹੱਥ ਅੱਡ ਕੇ ਮੰਗਦੇ ਆ ਗੁਰੂ ਨਾਨਕ ਦੇ ਘਰੋਂ ਝੋਲੀ ਅੱਡ ਕੇ ਹੱਥ ਅੱਡ ਕੇ ਮੰਗਿਆ ਪਤਾ ਨੀ ਕੁਝ ਮਿਲਣਾ ਕੀ ਨਹੀਂ ਮਿਲਣਾ ਇੱਥੇ ਹੱਥ ਜੋੜ ਕੇ ਝੁੱਕ ਕੇ ਸਾਰਾ ਕੁਝ ਮਿਲਦਾ ਔਰ ਸਭ ਤੁਧ ਹੀ ਪਾਸੋਂ ਮੰਗਦੇ ਨਿਤ ਕਰ ਅਰਦਾਸ ਰੋਜ ਅਰਦਾਸਾਂ ਕਰਕੇ ਕੁੱਲ ਕਾਇਨਾਤ ਕੁੱਲ ਸੰਸਾਰ ਮੇਰੇ ਮਾਲਕ ਤੁਹਾਡੇ ਘਰੋਂ ਮੰਗਦਾ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਧਨ ਮੰਗਦਾ ਕੋਈ ਧਾਮ ਮੰਗਦਾ ਕੋਈ ਗਿਆਨ ਮੰਗਦਾ ਕੋਈ ਧਿਆਨ ਮੰਗਦਾ ਕੋਈ ਸੱਤ ਮੰਗਦਾ ਕੋਈ ਸੰਤੋਖ ਮੰਗਦਾ ਕੋਈ ਆਪਣੇ ਦੇਹ ਅਰੋਗਤਾ ਮੰਗਦਾ ਤੇ ਕੋਈ ਆਪਣੇ ਸੋਗਾਂ ਨੂੰ ਕੱਢਣਾ ਚਾਹੁੰਦਾ ਸਾਡੀਆਂ ਇਹੋ ਜਿਹੀਆਂ ਬੜੀਆਂ ਬੜੀਆਂ ਮੰਗਾਂ ਨੇ ਦੁੱਧ ਪੁੱਤ ਧਨ ਧਾਮ ਇਹ ਆਮ ਜਿਹੀਆਂ ਮੰਗਾਂ ਹੀ ਨੇ ਸਾਡੀ ਦੁਨੀਆਂ ਵਿੱਚ ਮੰਗਣ ਵਾਲੇ ਠੂਠਾ ਫਰ ਕੇ ਗਰੀਬੀ ਧਾਰ ਕੇ ਮੰਗਦੇ ਆ ਗੁਰੂ ਨਾਨਕ ਦੇ ਘਰ ਨਿਮਰਤਾ ਮਨ ਦੀ ਗਰੀਬੀ ਧਾਰ ਕੇ ਦੋਵੇਂ ਹੱਥ ਜੋੜ ਕੇ ਅਰਦਾਸ ਕਰੀ ਗੁਰੂ ਨਾਨਕ ਸਾਹਿਬ ਧੁੱਠ ਪੈਣਗੇ ਤੈਨੂੰ ਦਾਤਾਂ ਬਖਸ਼ ਦੇਣਗੇ ਤੇਰੀਆਂ ਝੋਲੀਆਂ ਭਰ ਜਾਣਗੀਆਂ ਤੇਰਾ ਇਹ ਲੋਕ ਸੁਖੀ ਪਰਲੋਕ ਸੋਹਿਲਾ ਹੋਏਗਾ ਦੇਂਦਾ ਦੇ ਲੈਂਦੇ ਥਗ ਪਾਏ ਜੁਗਾ ਜੁਗੰਤਰ ਖਾਏ ਖਾਏ ਜਦੋਂ ਦਾਤੇ ਕੋਲੋਂ ਮੰਗੀਏ ਦੇਣ ਵਾਲੇ ਦਾਤਾ ਸਤਿਗੁਰੂ ਜੀ ਇੰਨਾ ਕੁ ਦਿੰਦੇ ਨੇ ਇੰਨਾ ਕੁ ਦਿੰਦੇ ਆ ਮੰਗਣ ਵਾਲਾ ਜੁਗਾਂ ਜੁਗਾਂ ਤੱਕ ਵੀ ਖਾਈ ਜਾਵੇ ਤੇ ਉਹਦੀ ਦਾਤ ਮੁੱਕਦੀ ਕਦੇ ਨੀ ਨਿਖ ਵਾਹਿਗੁਰੂ ਦੀ ਦਾਤ ਕਦੇ ਨੀ ਨਿਖੁੱਟਦੀ ਕਦੇ ਨੀ ਮੁੱਕਦੀ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਏ ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ ਮਹਾਰਾਜ ਮੇਰੇ ਵਰਗਾ ਮੰਗਤਾ ਵੀ ਕੋਈ ਨੀ ਤੇ ਤੁਹਾਡੇ ਵਰਗਾ ਦਾਤਾ ਵੀ ਕੋਈ ਨੀ ਲੋਕਾਂ ਤੋਂ ਮੰਗਦੇ ਆ ਮੈਂ ਤੁਹਾਡੇ ਕੋਲੋਂ ਮੰਗਦਾ ਫਿਰ ਮੇਰੇ ਵਰਗਾ ਭਿਖਾਰੀ ਕਿੱਥੇ ਆ? ਉਹ ਵੀ ਮੰਗਤੇ ਮੈਂ ਵੀ ਮੰਗਤਾ, ਮੰਗਣ ਮੰਗਣ ਚ ਫਰਕ ਆ। ਮੈਂ ਦਾਤੇ ਕੋਲੋਂ ਮੰਗਦਾ ਤੇ ਬਾਕੀ ਭਿਖਾਰੀ ਲੋਕਾਂ ਕੋਲੋਂ ਮੰਗਦੇ ਆ। ਤੇ ਲੋਕਾਂ ਕੋਲੋਂ ਮੰਗਣ ਵਾਸਤੇ ਜਾਓ ਤੇ ਕਹਿੰਦੇ ਸ਼ਰਮ ਨਾਲ ਹੀ ਮਰ ਜਾਣਾ ਚਾਹੀਦਾ ਬੰਦੇ ਨੂੰ। ਮੰਗਣਾ ਤੀ ਦਾਤੇ ਕੋਲੋਂ ਮੰਗੋ, ਦਾਤਾ ਦਿੰਦਾ ਉਹਦੇ ਘਰ ਕੋਈ ਘਾਟਾ ਨਹੀਂ, ਕੋਈ ਤੋਟ ਨਹੀਂ ਸਤਿਗੁਰਾਂ ਦੇ ਘਰੇ। ਅਜਿਹਾ ਜੋ ਮੰਗੋਗੇ ਮਿਲ ਜਾਵੇਗਾ। ਕੁਝ ਸਮਾਂ ਲੱਗ ਸਕਦਾ, ਦੇਰ ਹੋ ਸਕਦੀ, ਅੰਧੇਰ ਨਹੀਂ ਹੈ ਗੁਰੂ ਨਾਨਕ ਦੇ ਘਰੇ। ਵੱਡੀਆਂ ਵੱਡੀਆਂ ਦਾਤਾਂ ਗੁਰੂ ਪਿਆਰਿਓ ਇੱਥੋਂ ਮਿਲਦੀਆਂ ਨੇ, ਪਰ ਭਗਤ ਜੀ ਵਾਂਗੂ ਬੇਨਤੀ ਕਰਨੀ ਪੈਣੀ, ਤਰਲਾ ਕੱਢਣਾ ਪੈਣਾ। ਮਾਲਕ ਮੇਰੇ ਵਰਗਾ ਭਿਖਾਰੀ ਕੋਈ ਨਹੀਂ, ਮੇਰੇ ਵਰਗਾ ਗਰੀਬ ਕੋਈ ਨਹੀਂ। ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੋਸੋ ਗਿਆਨ ਨਾ ਤੋਸੋ ਵਿਚਾਰੀ। ਮਾਲਕ ਮੇਰੇ ਵਰਗਾ ਗਰੀਬ ਵੀ ਕੋਈ ਨਹੀਂ ਤੇ ਤੁਹਾਡੇ ਵਰਗਾ ਦਿਆਲੂ ਵੀ ਕੋਈ ਨਹੀਂ ਹੈ। ਠੀਕ ਹੈ, ਬੜੇ ਬੜੇ ਦਇਆ ਕਰਨ ਵਾਲੇ ਦਿਆਵਾਨ ਨੇ, ਪਰ ਸਤਿਗੁਰਾਂ ਵਰਗਾ ਦਇਆ ਕਰਨ ਵਾਲਾ ਕੌਣ ਹੋ ਸਕਦਾ? ਮੇਰੇ ਵਰਗਾ ਦੀਨ ਗਰੀਬ ਕੋਈ ਨਹੀਂ, ਤੁਹਾਡੇ ਵਰਗਾ ਦਿਆਲੂ ਕੋਈ ਨਹੀਂ, ਮੇਰੇ ਵਰਗਾ ਗਿਆਨੀ ਕੋਈ ਨਹੀਂ, ਤੁਹਾਡੇ ਵਰਗਾ ਸੱਚੇ ਪਾਤਸ਼ਾਹ ਵਿਚਾਰਵਾਨ ਵੀ ਕੋਈ ਨਹੀਂ ਹੈ। ਗਰੀਬ ਨਿਵਾਜ ਤੁਸੀਂ ਵੱਡੇ ਹੋ। ਮੋਸੋ ਨਾ ਪਤਤ ਨਾ ਪਾਵਨ ਤੋਸਰ, ਮੋਸੋ ਬੇਕਾਰੀ ਨਾ ਤੋਸੋ ਉਪਕਾਰੀ। ਮਹਾਰਾਜ ਮੇਰੇ ਵਰਗਾ ਪਾਪੀ ਕੋਈ ਨਹੀਂ ਹੈ ਤੇ ਤੁਹਾਡੇ ਵਰਗਾ ਪਵਿੱਤਰ ਵੀ ਕੋਈ ਨਹੀਂ। ਮੋਸੋ ਬੇਕਾਰੀ ਨਾ ਤੋਸੋ ਉਪਕਾਰੀ, ਮੇਰੇ ਵਰਗਾ ਵਿਕਾਰੀ ਕੋਈ ਨਹੀਂ, ਤੁਹਾਡੇ ਵਰਗਾ ਪਰ ਉਪਕਾਰੀ ਵੀ ਕੋਈ ਨਹੀਂ ਹੈ। ਮੇਰੇ ਹੈ ਅਵਗੁਣ ਤੂੰ ਗੁਣ ਸਾਗਰ, ਜਾਤ ਰਸਾਤਲ ਹੈ ਓਟ ਤਿਆਰੀ। ਮਹਾਰਾਜ ਮੇਰੇ ਚ ਅਵਗੁਣ ਹੀ ਬੜੇ, ਹਮ ਅਵਗੁਣ ਭਰੇ ਇੱਕ ਗੁਣ ਨਾਹੀ। ਅੰਮ੍ਰਿਤ ਛਾਟ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਭੈ ਭੁੱਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ। ਇੰਨੇ ਅਵਗੁਣ ਅਸੀਂ ਮਹਾਰਾਜ ਅਵਗੁਣਾਂ ਦੇ ਭਰੇ ਪਏ ਆ, ਬੜੇ ਭਾਰੀ ਅਵਗੁਣ ਨੇ ਮੇਰੇ ਵਿੱਚ। ਤੁਸੀਂ ਗੁਣਾਂ ਦੇ ਸਮੁੰਦਰ ਹੋ, ਮੈਂ ਅਵਗੁਣਾਂ ਦਾ ਭਰਿਆ ਤੇ ਤੁਸੀਂ ਗੁਣਾਂ ਦੇ ਸਮੁੰਦਰ ਹੋ। ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਅਵਗੁਣ ਹਮਾਰੇ ਕਿੰਨੇ ਅਵਗੁਣ ਨੇ? ਜਿੰਨਾ ਕੁ ਸਮੁੰਦਰ ਪਾਣੀ ਨਾਲ ਭਰਿਆ ਇੰਨੇ ਕੁ ਮੇਰੇ ਚ ਅਵਗੁਣ ਭਰੇ ਹੋਏ ਨੇ। ਅਵਗੁਣੀ ਭਰਿਆ ਸਰੀਰ ਹੈ, ਇਹ ਸਰੀਰ ਅਵਗੁਣਾਂ ਨਾਲ ਭਰਿਆ ਹੋਇਆ ਹੈ। ਦੀਨ ਦਿਆਲ ਸਤਿਗੁਰੂ ਤੁਸੀਂ ਦਿਆਲੂ ਹੋ, ਤੁਸੀਂ ਕਿਰਪਾਲੂ ਹੋ, ਤੁਸੀਂ ਗੁਣਾਂ ਦੇ ਸਮੁੰਦਰ ਹੋ। ਮੈਂ ਸੰਸਾਰ ਟੋਏ ਚ ਡਿੱਗਦਾ ਖੁੱਭਦਾ ਜਾ ਰਿਹਾ ਪਾਪ ਗੁਨਾਹ ਕਰਕੇ, ਤੇ ਇਸ ਟੋਏ ਚ ਡਿੱਗਦਿਆਂ ਤੁਹਾਡੀ ਓਟ ਹੀ ਆ, ਤੁਸੀਂ ਬਚਾ ਲਓ ਸੱਚੇ ਪਾਤਸ਼ਾਹ, ਮੈਨੂੰ ਬਚਾ ਲਓ, ਮੈਨੂੰ ਰੱਖ ਲਓ। ਮੇਰੇ ਸਦਰਸ਼ ਗਰੀਬ ਦੁਨੀਆਂ ਚ ਕੋਈ ਨਹੀਂ, ਤੁਹਾਡੇ ਵਰਗਾ ਦਿਆਲੂ ਕੋਈ ਨਹੀਂ ਹੈ।
1: ਆਪ ਪਤੀ ਯਾਰ ਕਿਆ ਕੀਜੈ,
0: ਗਰੀਬ ਨਿਵਾਸ ਸੱਚੇ ਪਾਤਸ਼ਾਹ ਦਿਆਲੂ ਕੋਈ ਨਹੀਂ। ਮਮਸਰ ਹਮਸਰ ਦੀਨ ਦਿਆਲ ਨਾ ਤੁਮ ਸਰ, ਦਿਆਲੂ ਤੁਹਾਡੇ ਵਰਗਾ ਕੋਈ। ਅਬ ਪਤੀ ਯਾਰ ਕਿਆ ਕੀਜੇ, ਹੁਣ ਕਿਉਂ ਪਰਖ ਪਾਈ ਹੋਈ, ਕਿਉਂ ਪਰਚਾਉਣਾ ਕਰਦੇ ਹੋ, ਕਿਉਂ ਐਡਾ ਬੜਾ ਪਰਚਾ?

0: ਹੋਇਓ ਕਈ ਜਨਮ ਹੈ ਵਰ ਬ੍ਰਿਖ ਜੋ ਹੋਇਓ, ਇੱਕ ਜਨਮ ਕਿਤੇ ਮਾਧੋ ਮਾਇਆ ਦੇ ਧੋ ਪਤੀ ਪ੍ਰਮਾਤਮਾ ਵਾਹਿਗੁਰੂ ਤੁਹਾਡੇ ਤੋਂ ਵਿਛੜਿਆ ਕਈ ਜਨਮ ਲੰਘ ਗਏ ਨੇ। ਕਿਰਤ ਕਰਮ ਕੇ ਵਿਛੜੇ, ਐ ਨੀ ਤੁਸੀਂ ਵਿਛੋੜਿਆ ਹੀ ਆਪਣੇ ਕੀਤੇ ਕਰਮਾਂ ਕਰਕੇ ਤੁਹਾਡੇ ਤੋਂ ਵਿਛੜੇ ਹੋਏ ਆ। ਕਰਮ ਵਿਛੋੜ ਦਿੰਦੇ ਨੇ, ਕਿਰਪਾ ਮਿਲਾ ਦਿੰਦੀ ਹੈ, ਕਰ ਕਿਰਪਾ ਮੇਲੋ ਰਾਮ, ਮਾਲਕ ਨਾਮ ਵਾਹਿਗੁਰੂ ਕਿਰਪਾ ਕਰੋ ਮੇਲ ਲੋ। ਅਸੀਂ ਕਈ ਜਨਮਾਂ ਦੇ ਵਿਛੜੇ ਹੋਏ ਆ, ਭੁੱਲੇ ਹੋਏ ਆ, ਭਟਕੇ ਹੋਏ ਆ, ਕਰ ਕਿਰਪਾ, ਕਿਰਪਾ ਕਰੋ ਤੁਸੀਂ ਮੇਲਣਾ ਕਰੋ ਸੱਚੇ ਪਾਤਸ਼ਾਹ। ਬਹੁਤ ਜਨਮ ਹੋ ਗਏ ਨੇ ਤੁਹਾਡੇ ਤੋਂ ਵਿਛੜਿਆ ਹੋਇਆ, ਹੁਣ ਤਾਂ ਮਿਲਾ ਦੋ। ਕਹਿਤ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਿਬੇਰਾ ਅਬ ਕੀ ਬਾਰ, ਬਖਸ਼ ਬੰਦੇ ਕੋ ਬੌਰ ਨਾ ਭਵ ਜਲ ਫੇਰਾ, ਐਨਕੀ ਦੀ ਵਾਰੀ ਬਖਸ਼ ਦੋ। ਮਹਾਰਾਜ ਕਿੰਨੇ ਜਨਮ ਹੋ ਗਏ ਅਸੀਂ ਆਪਣੇ ਕਰਮਾਂ ਕਰਕੇ ਤੁਹਾਡੇ ਤੋਂ ਵਿਛੜਿਆ ਨੂੰ, ਕੀੜੇ ਮਕੌੜੇ ਕਿੰਨੇ ਜਨਮ, ਹਾਥੀ ਘੋੜੇ ਕਿੰਨੇ ਜਨਮ, ਤੇ ਮੀਨ ਮੱਛੀਆਂ ਕਿੰਨੇ ਜਨਮ ਬਣ ਗਏ ਆ, ਹਿਰਨ ਆਦਿ ਕਿੰਨੇ ਜਨਮ ਅਸੀਂ ਬਣ ਗਏ, ਭਾਂ ਪੰਛੀ ਉੱਡਣ ਵਾਲੇ, ਸੱਪ ਦੀਆਂ ਪਤਾ ਨੀ ਨੌ ਜਾਤਾਂ ਵਿੱਚੋਂ 4.5 ਲੱਖ ਸੱਪ ਦੀਆਂ ਜੂਨਾਂ ਭੁਗਤ ਲਈਆਂ ਨੇ, ਪਤਾ ਨੀ ਕਿੰਨੇ ਕਿੰਨੇ ਜਨਮ ਭੋਗ ਲਏ ਨੇ ਗਰੀਬ ਨਿਵਾਜ। ਬਹੁਤ ਜਨਮ ਹੋ ਗਏ ਤੁਹਾਡੇ ਤੋਂ ਵਿਛੜਿਆ ਨੂੰ,
1: ਇਹੋ ਜਨਮ ਤੁਮਾਰੇ ਲਿਖ,
0: ਇਹ ਜਨਮ ਗਵਾਉਣਾ ਨਹੀਂ ਆ, ਤੁਮਾਰੇ ਤੁਹਾਡੇ ਲੇਖੇ ਲਾ ਦੇਣਾ ਸੱਚੇ ਪਾਤਸ਼ਾਹ। ਕੌਮ ਦੀ ਪੰਥ ਦੀ ਸੇਵਾ ਕਰਦਿਆਂ, ਗੁਰੂ ਘਰ ਦੀ ਸੇਵਾ ਕਰਦਿਆਂ, ਜਿਵੇਂ ਸਰਦਾਰ ਤੇਜਾ ਸਿੰਘ ਜੀ ਸਮੁੰਦਰੀ ਜੀ ਨੇ ਆਪਣਾ ਜੀਵਨ ਲੇਖੇ ਲਾ ਤਾ, ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ, ਸ਼ਹਾਦਤ ਪ੍ਰਾਪਤ ਕੀਤੀ ਪੰਥ ਵਾਸਤੇ, ਵੱਡੀਆਂ ਕੁਰਬਾਨੀਆਂ। ਤੇ ਮੈਂ ਮਹਾਰਾਜ ਇਹ ਜਨਮ ਜਿਹੜਾ ਹੈ ਇਹ ਤੁਹਾਡੇ ਮਹਾਰਾਜ ਲੇਖੇ ਲਾ ਦੇਣਾ ਹੈ। ਪਿਤਾ ਦੇਵਾ ਜੀ ਦੇ ਘਰ 20 ਫਰਵਰੀ 1881 ਦੇ ਵਿੱਚ ਆਪ ਜੀ ਦਾ ਜਨਮ ਹੋਇਆ, ਤੇ 13 ਸਾਲ ਦੀ ਉਮਰ ਦੇ ਵਿੱਚ ਬ੍ਰਿਟਿਸ਼ ਸਰਕਾਰ ਵਾਸਤੇ ਕੰਮ ਕੀਤਾ ਛੇਤੀ ਛੱਡ ਕੇ, ਫਿਰ ਚੱਕ ਨੰਬਰ 140 ਸਮੁੰਦਰੀ ਨਗਰ ਦੇ ਵਿੱਚ ਰਹਿਣ ਕਰਕੇ ਨਾਮ ਆਪਦਾ ਸਮੁੰਦਰੀ ਪੈ ਗਿਆ। ਇੱਥੇ ਨੇੜੇ ਦਫ਼ਤਰ ਸਥਾਨ ਬਣਿਆ ਹੋਇਆ ਤੇਜਾ ਸਿੰਘ ਸਮੁੰਦਰੀ ਜੀ ਦੇ ਨਾਂ ਦੇ ਉੱਤੇ। ਅੱਜ 100 ਸਾਲ ਪੂਰੇ ਹੋ ਗਏ ਸ਼ਤਾਬਦੀ ਹੈ ਉਹਨਾਂ ਦੀ ਸ਼ਹੀਦੀ ਦੀ। ਸਿੱਖ ਪੰਥ ਵਾਸਤੇ ਕੁਰਬਾਨੀਆਂ ਕਰਦਿਆਂ ਸ਼ਹੀਦੀਆਂ ਪਾਉਣ ਵਾਲਿਆਂ ਨੂੰ ਨਮਨ ਕਰੀਏ, ਸੀ ਝੁਕਾ ਕੇ ਪ੍ਰਣਾਮ ਕਰੀਏ। ਇਹ ਜਨਮ ਮਾਲਕ ਤੁਹਾਡੇ ਲੇਖੇ ਵਿੱਚ ਲੱਗ ਜਾਵੇ, ਲੇਖੇ ਜਿਹਨਾਂ ਲਾ ਦਿੱਤਾ ਉਹਨਾਂ ਨੂੰ ਯਾਦ ਕੀਤਾ ਜਾਂਦਾ। ਭਗਤ ਜੀ ਕਹਿੰਦੇ ਆ ਬੜੇ ਜਨਮ ਹੋ ਗਏ ਤੁਹਾਡੇ ਤੋਂ ਵਿਛੜਿਆ, ਇਹ ਜਨਮ ਸੱਚੇ ਪਾਤਸ਼ਾਹ ਤੁਹਾਡੇ ਲੇਖੇ ਲਾ ਦੇਣਾ ਹੈ।
1: ਰਵਿਦਾਸ ਆਸ ਲਗ ਜੀਵਾ,
0: ਇੱਕ ਆਸ ਰੱਖੀ ਹੋਈ ਆ। ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਮੈਂ ਆਸ ਤੱਕੀ ਹੋਈ ਤੇ ਇਸ ਆਸ ਨਾ ਜਿਉਂਦਾ। ਆਸ ਕੀ ਆ?
1: ਚਿਰ ਭਾਇਓ ਦਰਸ਼ਨ ਦੇਖੇ,
0: ਤੁਮਰੀ ਸ਼ਰਨ ਤੁਮਾਰੀ ਆਸਾ, ਤੁਮੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਬੜਾ ਲੰਬਾ ਟਾਈਮ ਹੋ ਗਿਆ ਦਰਸ਼ਨੇ ਨਹੀਂ ਹੋਏ, ਨਾ ਸੁਪਨੇ ਚ ਕਿਤੇ ਤੁਹਾਡੇ ਦਰਸ਼ਨ ਹੋਏ, ਨਾ ਚਿੱਤਰ ਚ ਤੁਹਾਡੇ ਕਿਤੇ ਦਰਸ਼ਨ ਹੋਏ, ਨਾ ਸਰਵਣ ਤੁਹਾਡੇ ਕਿਤੇ ਦਰਸ਼ਨ ਹੋਏ। ਇਸੇ ਪ੍ਰਕਾਰ ਗਰੀਬ ਨਿਵਾਸ ਸੱਚੇ ਪਾਤਸ਼ਾਹ, ਤੇ ਨਾ ਹੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਇਹ ਪ੍ਰਤੱਖ ਤੁਹਾਡੇ ਕਿਤੇ ਮੈਨੂੰ ਦੀਦਾਰ ਹੋਏ। ਬੜਾ ਲੰਬਾ ਟਾਈਮ ਹੋ ਗਿਆ ਇਸੇ ਆਸ ਨਾਲ ਜਿਉਂਦਾ ਵੀ ਮੈਨੂੰ ਦੀਦਾਰ ਹੋਣਗੇ। ਹਾਂ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗੱਲ ਲਾਵੇਂਗੇ, ਹੇ ਪ੍ਰਭੂ ਕਦੋਂ ਲਾਉਂਗੇ ਗੱਲ ਨਾਲ ਮੈਨੂੰ, ਮੈਂ ਤੁਹਾਡੀ ਨਿਤ ਹੀ ਆਸ ਕਰਦਾ। ਸੋ ਤਾਂ ਖਿਨ ਖਿਨ ਭੂਲ ਵਿਗਾੜ, ਪਿਤਾ ਸਮਝਾਵੇਂਗੇ ਮੈਂ ਪੁੱਤਰ ਹਾਂ, ਖਿਨ ਖਿਨ ਮਾਤਰ ਚ ਭੁੱਲਾ ਕਰਦਾ ਵਿਗਾੜ ਕਰਦਾ, ਤੁਸੀਂ ਮੇਰੇ ਗੁਰੂ ਪਿਤਾ ਹੋ, ਸਮਝਾਵੇਂਗੇ, ਤੁਸੀਂ ਮੈਨੂੰ ਸਮਝਾਓਗੇ, ਮੈਂ ਗਿਆਨ ਕਰਕੇ ਭੁੱਲ ਗਿਆ, ਤੁਸੀਂ ਗਿਆਨ ਦੇ ਕੇ ਮੈਨੂੰ ਸਮਝਾਉਂਦੇ ਹੋ, ਤੁਹਾਡੇ ਦੀਦਾਰ ਹੋ ਜਾਣੇ ਆਸ ਕਰਕੇ। ਭਗਤ ਰਵਿਦਾਸ ਕਹਿੰਦੇ ਮੈਂ

ਇਸ ਪੰਕਤੀ ਦੇ ਸਾਧ ਸੰਗਤ 99 ਕਰਕੇ ਅਰਥ ਲੱਗਣੇ ਆ। ਤਿੰਨ ਉਥਾਨ ਕਾਵਾਂ ਗ੍ਰੰਥਾਂ ਦੇ ਵਿੱਚ ਮਿਲਦੀਆਂ, ਭਾਈ ਮਣੀ ਸਿੰਘ ਸਾਹਿਬ ਜੀ ਦੇ ਹੱਥ ਲਿਖਤ ਜੋ ਉਥਾਨਕਾ ਹੈ ਉਹਦੇ ਵਿੱਚ ਇਹ ਸ਼ਬਦ ਦੇ ਬਾਬਤ ਭਾਈ ਮਣੀ ਸਿੰਘ ਸਾਹਿਬ ਜੀ ਨੇ ਲਿਖਿਆ ਹੱਥ ਲਿਖਤ ਵਿੱਚ ਵੀ ਤੁਲਸੀ ਦਾਸ ਭਗਤ ਜੈਦੇਵ ਜੀ ਉਹਦੇ ਕੋਲ ਆਇਆ ਸੀ, ਉਹਨੇ ਪਰਮਾਰਥ ਦੇ ਬਾਰੇ ਪ੍ਰਭੂ ਨੂੰ ਤੁਸੀਂ ਕਿਵੇਂ ਮਿਲੇ ਹੋ ਇਹਦੇ ਬਾਰੇ ਪੁੱਛਿਆ ਤੁਲਸੀ ਦਾਸ ਨੇ, ਤਾਂ ਆਪ ਜੀ ਨੇ ਜੈਦੇਵ ਜੀ ਨੇ ਸ਼ਬਦ ਉਚਾਰਨ ਕਰਕੇ ਉਸ ਨੂੰ ਉਪਦੇਸ਼ ਦਿੱਤਾ। ਦੂਸਰੀ ਉਥਾਨਕਾ ਗ੍ਰੰਥਾਂ ਦੇ ਵਿੱਚ ਇਹ ਮਿਲਦੀ ਹੈ, ਸੋ ਅਬੀਰ ਚੰਦ ਜਦੋਂ ਕਾਂਸੀ ਵਿੱਚ ਆਪ ਜੀ ਬੈਠੇ ਹੋਏ ਸੀ ਤਾਂ ਅਬੀਰ ਚੰਦ ਆਪ ਜੀ ਦੇ ਕੋਲ ਆਇਆ, ਉਹਨੇ ਪੁੱਛਿਆ ਭਗਤ ਜੀ ਤੁਸੀਂ ਪਰਮਾਤਮਾ ਨੂੰ ਕਿਵੇਂ ਹਰੀ ਨੂੰ ਕਿਸ ਤਰ੍ਹਾਂ ਜਾਣਦੇ ਹੋ, ਕਿਸ ਰੂਪ ਕਰਕੇ ਸਮਝਦੇ ਹੋ। ਤੀਸਰੀ ਉਥਾਨਕਾ ਸਾਰੇ ਗ੍ਰੰਥਾਂ ਚ ਮਿਲ ਜਾਂਦੀ ਹੈ ਵੀ ਇੱਕ ਯੋਗਾਨੰਦ ਅਭਿਆਸੀ ਯੋਗੀ ਭਗਤ ਜੀ ਦੇ ਪਾਸ ਆਇਆ, ਉਹਨੇ ਆਣ ਕਰਕੇ ਭਗਤ ਜੀ ਨੂੰ ਪੁੱਛਿਆ ਭਗਤ ਜੀ ਸੋ ਮੈਨੂੰ ਯੋਗ ਦੇ ਬਾਰੇ ਦੱਸੋ, ਰਿਚ ਕੀ ਆ, ਕੁੰਭਕ ਕੀ ਆ, ਤੇ ਇਸ ਤਰ੍ਹਾਂ ਪ੍ਰਾਣਾਯਾਮ ਦੇ ਬਾਰੇ ਮੈਨੂੰ ਦੱਸੋ, ਇਹਦੇ ਬਾਰੇ ਮੈਂ ਤੁਹਾਨੂੰ ਪੁੱਛਦਾ। ਤਾਂ ਭਗਤ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ, 99 ਕਰਕੇ ਅਰਥ ਲੱਗਣੇ। ਦੋ ਕਿਸਮ ਦਾ 99 ਹੁੰਦਾ, ਖੰਡਵੇਂ 99 ਤੇ ਇੱਕ ਡੰਡਵੇਂ 99 ਹੁੰਦਾ। ਇਹਦੇ ਪਿਛਲੀ ਪੰਕਤੀ ਸੂਰ ਸਤ ਖੋੜ ਸਾ ਦੱਤ ਕੀ ਆ, ਤੇ ਇਹਦੇ ਵਿੱਚ ਦੋ ਕਿਸਮ ਦਾ ਯੋਗ ਦੱਸਿਆ ਹੋਇਆ, ਇੱਕ ਅਗਰਭਤ ਯੋਗ ਹੈ, ਇੱਕ ਸਗਰਭਤ ਯੋਗ ਹੈ। ਜਿਹੜਾ ਅਗਰਭਤ ਹੈ ਉਹ ਸਤਸੰਗ ਜੀ ਇੰਜ ਸਮਝੋ ਵੀ ਸਵਾਸਾਂ ਨੂੰ ਤਾਂ ਯੋਗੀ ਅੰਦਰ ਨੂੰ ਚਾੜਦੇ ਆ, ਕੁੰਭਕ ਰੇਚਕ ਪੂਰਕ ਸਵਾਸ ਖਿੱਚਦੇ ਆ, ਟਿਕਾਉਂਦੇ ਆ, ਵਸਾਉਂਦੇ ਆ, ਪਰ ਮੰਤਰਾਂ ਦਾ ਜਾਪ ਕੋਈ ਨਹੀਂ ਜਪਦੇ, ਉਹ ਅਗਰਭਤ ਯੋਗ ਹੈ। ਦੂਸਰਾ ਸਗਰਭਤ ਹੈ ਜਦੋਂ ਸਵਾਸਾਂ ਨੂੰ ਖਿੱਚਦੇ ਆ ਪ੍ਰਾਣਾਯਾਮ, ਦੂਸਰਾ ਸਵਾਸਾਂ ਨੂੰ ਅੰਦਰ ਨੂੰ ਖਿੱਚਦੇ ਆ ਤਾਂ ਉਹ ਮੰਤਰ ਦਾ ਜਾਪ ਕਰਦੇ ਆ, ਮੰਤਰ ਨੂੰ ਓਮ ਓਮ ਦੀ ਧੁਨੀ ਨੂੰ ਖਿੱਚਦੇ ਆ, ਖਿੱਚਦੇ ਅੰਦਰ ਸਵਾਸ ਖਿੱਚਦੇ ਆ, ਫਿਰ ਟਿਕਾਉਂਦੇ ਆ, ਫਿਰ ਉਹਨਾਂ ਨੂੰ ਛੱਡਦੇ ਆ। ਇਹਦੇ ਵਿੱਚ ਵੀ ਤਿੰਨ ਕਿਸਮ ਦਾ ਇਹ ਪ੍ਰਾਣਾਯਾਮ ਕਿਹਾ, ਇੱਕ ਕਨਿਸ਼ਠ ਪ੍ਰਾਣਾਯਾਮ, ਇੱਕ ਮੱਧਮ ਪ੍ਰਾਣਾਯਾਮ, ਇੱਕ ਉੱਤਮ ਪ੍ਰਾਣਾਯਾਮ ਹੈ। ਇੱਥੇ ਉੱਤਮ ਪ੍ਰਾਣਾਯਾਮ ਦੀ ਗੱਲ ਕਰਦੇ ਆ, ਸੂਰ ਸਤ ਖੋੜ ਸਾ ਦੱਤ ਕੀ ਆ, ਸੂਰ ਨਾਮ ਹੈ ਸੂਰਜ ਦਾ, ਸੂਰਜ ਦੀ ਜਿਹੜੀ ਸੱਤ ਸੁਰ ਹੈ ਉਹ ਹੈ ਪਿੰਗਲਾ, ਪਿੰਗਲਾ ਦੇ ਰਾਹੀਂ ਸਵਾਸਾਂ ਨੂੰ ਅੰਦਰ ਨੂੰ ਖਿੱਚਦਿਆਂ ਖੋੜ ਸਾ 16 ਵਾਰ ਓਂਕਾਰ ਓਂਕਾਰ ਓਂਕਾਰ ਓਂਕਾਰ ਇਸ ਦੀ ਧੁਨੀ ਨੂੰ ਉਚਾਰਨਾ, ਉਹਨੂੰ ਕਹੀਦਾ ਇਹ ਪਿੰਗਲਾ ਸੁਰ ਤੋਂ ਇਸ ਤਰ੍ਹਾਂ ਪ੍ਰਾਣ ਅੰਦਰ ਨੂੰ ਖਿੱਚਣੇ, ਇਹ ਸੁਰ ਰਾਹੀਂ ਸਵਾਸਾਂ ਨੂੰ ਅੰਦਰ ਨੂੰ ਖਿੱਚਣਾ। ਫਿਰ ਨਾਦ ਸਦ ਪੂਰਿਆ, ਜਦੋਂ ਅੰਦਰ ਸਵਾਸ ਖਿੱਚ ਲਏ 64 ਵਾਰੀ ਫਿਰ ਉਸ ਧੁਨ ਨੂੰ ਪੂਰਨਾ ਅੰਦਰ ਉਸ ਨੂੰ ਅੰਦਰ ਟਿਕਾਉਣਾ, ਫਿਰ ਉਹਨੂੰ 64 ਵਾਰੀ ਜਪਣਾ। ਫਿਰ ਚੰਦ ਸੱਤ ਭੇਦਿਆ, ਚੰਦ ਸਾਧ ਸੰਗਤ ਚੰਦਰਮਾ ਦੀ ਸੁਰ ਇਹੜਾ ਹੈ ਤੇ ਸੁਖਮਨਾ ਦੇ ਨਾਲ ਉਸ ਨੂੰ ਪੂਰੀ ਦਾ ਅੰਦਰ ਤੇ ਪਿੰਗਲਾ ਦੇ ਰਾਹੀਂ ਸੂਰਜ ਦੀ ਸੁਰ ਰਾਹੀਂ ਖਿੱਚੀ ਦੇ ਆ ਸਵਾਸ ਧੁਨ ਨੂੰ ਚਾਰਨ ਕਰਕੇ ਇੜਾ ਦੇ ਰਾਹੀਂ ਉਤਾਰਦਿਆਂ 32 ਵਾਰੀ ਫਿਰ ਓਅੰਕਾਰ ਓਅੰਕਾਰ ਦੀ ਧੁਨੀ ਨੂੰ ਉਚਾਰਨ ਕਰਨਾ। ਇੱਕ ਸਵਾਸ ਵਿੱਚ 16, 32 ਤੇ 64 ਟੋਟਲ ਕਰ ਲਓ ਕਿੰਨੇ ਬਣ ਗਏ, ਇੰਨੀ ਵਾਰੀ ਓਅੰਕਾਰ ਓਅੰਕਾਰ ਓਅੰਕਾਰ ਦੀ ਧੁਨ ਨੂੰ ਟਿਕਾਉਣਾ। ਤੇ ਇਸ ਤਰ੍ਹਾਂ
ਦੱਤ ਕੀਆ ਕਹਿੰਦੇ ਨੇ, ਇਉਂ ਇਸ ਨੂੰ ਅੰਦਰ ਟਿਕਾ ਲੈਣਾ ਕੀਤਾ ਹੈ, ਅੰਦਰ ਖਿੱਚਣਾ ਕੀਤਾ ਸਵਾਸਾਂ ਨੂੰ। ਇਸੇ ਪ੍ਰਕਾਰ ਅੰਤਰੀ ਭਾਵ ਦੇ ਵਿੱਚ ਜੋ ਭਗਤ ਯੋਗ ਹੈ, ਕਸ਼ਟ ਯੋਗ, ਯਮ ਨੇਮ, ਆਸਨ, ਇਕਾਂਤ ਦੇਸ਼, ਪ੍ਰਾਣਾਯਾਮ, ਧਿਆਨ, ਧਾਰਨਾ, ਸਮਾਧ, ਇਹ ਯੋਗ ਦੇ ਅੱਠ ਅੰਗ ਨੇ। ਇਹਦੇ ਵਿੱਚੋਂ ਪੰਜਵਾਂ ਜਿਹੜਾ ਕਿਹਾ ਸੀ ਪ੍ਰਾਣਾਯਾਮ, ਉਹਦੀ ਗੱਲ ਇੱਥੇ ਕੀਤੀ ਹੈ। ਬਾਕੀ ਮੈਂ ਯੋਗ ਦੇ ਅੰਗ ਛੇੜਨ ਨਹੀਂ ਲੱਗਾ, ਛੇੜਨ ਲੱਗਿਆਂ ਤਾਂ ਕਾਫੀ ਲੰਬਾ ਸਮਾਂ ਉਹਦੇ ਵਾਸਤੇ ਚਾਹੀਦਾ। ਸੋ ਇਸ ਕਰਕੇ ਇਕੱਲਾ ਪ੍ਰਾਣਾਯਾਮ ਦੀ ਗੱਲ ਹੀ ਕਰਨ ਲੱਗਾ। ਪ੍ਰਾਣਾਯਾਮ ਜਿੱਥੇ ਇਹ ਸਵਾਸਾਂ ਨੂੰ ਖਿੱਚਣਾ ਚੜਾਉਣਾ, ਇੱਥੇ ਕਹਿੰਦੇ ਚੰਦ ਸੱਤ ਭੇਦੇ ਆ। ਹੁਣ ਅੰਤਰੀ ਜਿਹੜਾ ਸਹਿਜ ਯੋਗ ਹੈ, ਉਹਦੇ ਚੰਦਰਮਾ ਦੀ ਸੁਰ ਦੀ ਨਿਆਈ। ਸੋ ਸਾਧ ਸੰਗਤ ਜੀ, ਸਤੋ ਗੁਣ ਬਿਰਤੀ ਪ੍ਰਧਾਨ ਹੈ ਸਾਧ ਸੰਗਤ। ਸਾਧ ਸੰਗਤ ਦੇ ਵਿੱਚ ਪ੍ਰੇਮ ਦੇ ਨਾਲ ਆਪਣੇ ਹਿਰਦੇ ਨੂੰ ਬਿੰਨ ਲੈਣਾ ਕਰ। ਚੰਦ ਸੱਤ ਭੇਦਿਆ, ਤੇਰਾ ਹਿਰਦਾ ਸਾਧ ਸੰਗਤ ਵਿੱਚ ਪ੍ਰੇਮ ਦੇ ਵਿੱਚ ਖੁੱਭ ਜਾਵੇ। ਤੇਰੇ ਅੰਦਰ ਐਵੇਂ ਨਹੀਂ ਹੋਵੇ ਕੋਰਾ ਪੱਥਰ ਵਰਗਾ ਹੀ ਹੋਵੇ, ਮੈਂ ਪੱਲੇ ਹੀ ਕੱਖ ਨਾ ਪੈਂਦਾ। ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੇ, ਮੇਰੇ ਮਨ ਅੰਤਰ ਕੀ ਪੀਰ। ਮੇਰੇ ਅੰਦਰ ਦੇ ਦਰਦ ਪੀੜਾ ਹੋਵੇ ਤੇ ਮੇਰਾ ਹਰੀ ਪ੍ਰਭੂ ਮੇਰੇ ਅੰਦਰ ਦੀ ਪੀੜਾ ਨੂੰ ਜਾਣਦਾ। ਇਹੋ ਜਿਹਾ ਪ੍ਰੇਮ, ਇਸ ਪ੍ਰੇਮ ਨਾਲ ਆਪਣੇ ਹਿਰਦੇ ਨੂੰ ਬੇਦਿਆ ਬਿੰਨ ਲੈਣਾ ਕਰ। ਨਾਦ ਸਦ ਪੂਰਿਆ, ਫਿਰ ਅੰਦਰ ਜਦੋਂ ਬਿੰਨਿਆ ਗਿਆ। ਕਬੀਰ ਸਤਿਗੁਰੂ ਸੂਰਮੇ ਬਾਹਿਆ ਬਾਣ ਜੋ ਏਕ, ਲੱਗ ਧੀ ਪੋਏ ਗਿਰ ਪਰਿਆ, ਪਰਿਆ ਕਲੇਜੇ ਛੇਕ। ਲੱਗਦਿਆਂ ਹੀ ਬੰਦਾ ਡਿੱਗ ਪਿਆ, ਐਸੀ ਅੰਦਰ ਪ੍ਰੇਮ ਦੀ ਖੇਡ ਪੈਦਾ ਹੋ ਗਈ। ਤੇ ਫਿਰ ਕਹਿੰਦੇ ਨਾਦ ਸਤ ਪੂਰਿਆ, ਤੇ ਨਾਦ

0: ਸਾਧ ਸੰਗਤ ਕੁਸੰਗਤ ਹੈ, ਇਹਦੇ ਵਿੱਚ ਕੁਸੰਗਤ ਦੇ ਵਿੱਚ ਖੋੜਸਾ। ਸੋ ਪੰਜ ਕਰਮ ਇੰਦਰਿਆ, ਪੰਜ ਗਿਆਨ ਇੰਦਰਿਆ, ਪੰਜ ਪ੍ਰਾਣ ਇੰਦਰਿਆ, ਸੋਲਵਾਂ ਮਨ ਹੈ, ਇਹਨਾਂ ਨੂੰ ਦੱਤ ਕੀਆ ਦਮਨ ਕਰ, ਇਸ ਤਰ੍ਹਾਂ ਆਪਣੀ ਬਿਰਤੀ ਨੂੰ ਟਿਕਾਉਣਾ ਕਰ।
1: ਅਬਲ ਬਲ ਤੋੜਿਆ ਅਚਲ ਚਲ ਥੱਪਿਆ।
0: ਅਬਲ ਇਹ ਫਿਰ ਭੋਜਨ ਜਿਹੜਾ ਸਤ ਸੰਗਤ ਜੀ, ਅਬਲ ਬਲ ਤੋਂ ਰਹਿਤ। ਸੋ ਨਰਮ ਭੋਜਨ ਖਾ ਕਰਕੇ ਸਰੀਰ ਦੇ ਬਲ ਨੂੰ ਤੋੜਨਾ ਕੀਤਾ ਹੈ, ਤੇ ਜਿਹੜੇ ਚਲਾਇਮਾਨ ਹੋਣ ਵਾਲੇ ਸਾਡੇ ਪ੍ਰਾਣ ਨੇ ਇਹਨਾਂ ਨੂੰ ਅਚਲ ਕੀਤਾ, ਟਿਕਾਉਣਾ ਕੀਤਾ, ਦਸਮ ਦਵਾਰ ਵਿੱਚ ਟਿਕਾਉਣਾ ਕੀਤਾ।
1: ਘੜ ਘੜਿਆ ਤਹਾ ਅਪਿਓ ਪੀਆ।
0: ਜਿਹੜੀਆਂ ਸਾਡੀਆਂ ਇੰਦਰੀਆਂ ਘੜਨ ਚ ਹੀ ਨਹੀਂ ਆਉਂਦੀਆਂ ਸੀ, ਇਹਨਾਂ ਨੂੰ ਘੜਨਾ ਕੀਤਾ, ਤਾਂ ਫਿਰ ਯੋਗਾਨੰਦ ਜੋਗੀ ਨੂੰ ਪ੍ਰਾਪਤ ਹੁੰਦਾ ਹੈ। ਇਹ ਯੋਗਾਨੰਦ ਜੋਗੀ ਪ੍ਰਾਪਤ ਕਰਦੇ ਨੇ। ਇਹਦੇ ਪ੍ਰਕਾਰ ਆਸੁਰੀ ਸੰਪਦਾ, ਕਾਮ ਕ੍ਰੋਧ ਲੋ ਮੋਹੰਕਾਰ ਜਿਹੜੇ ਬੜੇ ਬਲੀ ਨੇ, ਇਹਨਾਂ ਨੂੰ ਅਬਲ ਬਲ ਤੋਂ ਰਹਿਤ ਕੀਤਾ, ਇਹਨਾਂ ਦੇ ਜ਼ੋਰ ਨੂੰ ਤੋੜ ਦਿੱਤਾ ਹੈ। ਅਚਲ ਚਲ ਥਾਪਿਆ, ਜਿਹੜੀਆਂ ਇੰਦਰੀਆਂ ਅੱਖਾਂ ਕਈ ਵਾਰੀ ਬੁਰਾ ਤੱਕਣ ਨੂੰ, ਕੰਨ ਸੁਣਨ ਨੂੰ, ਜ਼ਬਾਨ ਬੋਲਣ ਨੂੰ, ਹੱਥ ਮਾੜਾ ਕਰਨ ਨੂੰ, ਪੈਰ ਬੁਰੀ ਸੰਗਤ ਚ ਜਾਣ ਨੂੰ ਬੜੇ ਚੰਚਲ ਹੋਏ, ਚਲਾਇਮਾਨ ਹੁੰਦੇ ਸੀ, ਇਹਨਾਂ ਅਚਲ ਟਿਕਾਉਣਾ ਕੀਤਾ ਹੈ। ਅਕਲ ਘੜਿਆ, ਮਨ ਘੜਿਆ ਹੀ ਨਹੀਂ ਜਾਂਦਾ, ਕਾਬੂ ਚ ਹੀ ਨਹੀਂ ਆਉਂਦਾ ਸੀ, ਇਹਨੂੰ ਕਾਬੂ ਕੀਤਾ ਹੈ। ਤਾਂ ਅਪੀਓ ਪੀਆ, ਫੇਰ ਜੋ ਬ੍ਰਹਮਾਨੰਦ ਰਸ ਨੂੰ ਪੀਆ ਪੀਣਾ ਕੀਤਾ ਹੈ।
1: ਮਨ ਆਦ ਗੁਣ ਆਦ ਵਖਾਣਿਆ।
0: ਮਨ ਆਦ ਗੁਣ ਆਦ ਵਖਾਣਿਆ, ਮਨ ਦਾ ਮੁੱਢ, ਮਨ ਦਾ ਮੁੱਢ ਅਤੇ ਗੁਣਾਂ ਦਾ ਵੀ ਮੁੱਢ, ਤਿੰਨ ਗੁਣ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਤਿੰਨਾਂ ਦਾ ਮੁੱਢ, ਤਿੰਨੇ ਜਿਹੜੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ, ਤਿੰਨਾਂ ਦਾ ਵੀ ਮੁੱਢ, ਮਨ ਦਾ ਵੀ ਮੁੱਢ, ਜੋ ਆਦ ਮੁੱਢ ਹੈ ਵਾਹਿਗੁਰੂ ਪਰਮੇਸ਼ਰ, ਵਖਾਣੀਆਂ ਉਸ ਵਾਹਿਗੁਰੂ ਪਰਮਾਤਮਾ।

ਮੇਰੀ ਜਿਹੜੀ ਦ੍ਰਿਸ਼ਟੀ ਵਿੱਚ ਦੁਬਦਾ ਸੀਗੀ ਦੋਬੇ ਦਾ ਇੱਦਾਂ ਕੀ ਇੱਦਾਂ ਨੀਚ ਕੀ ਊਚ ਉੱਤਮ ਕੀ ਮੱਧਮ ਤੇ ਇਸ ਤਰ੍ਹਾਂ ਦੀ ਦੁਬਦਾ ਤੇਰੀ ਦ੍ਰਿਸ਼ਟੀ ਵਿੱਚ ਸਮਾਨ ਹੋ ਗਈ ਸਮਾਨਿਆ ਦੁਬਦਾ ਨਾਸ ਹੋ ਗਈ ਮਨ ਜੋ ਆਦ ਸਰੂਪ ਵਾਹਿਗੁਰੂ ਪਰਮਾਤਮਾ ਨੇ ਮਨ ਨੇ ਜਦੋਂ ਉਹਨੂੰ ਗਾਇਨ ਕੀਤਾ ਫਿਰ ਰਜੋ ਗੁਣ ਤਮੋ ਗੁਣ ਸਤੋ ਗੁਣ ਤੁਰਿਆ ਪਦ ਜੋ ਆਦ ਹੈ ਮੁੱਢ ਉਸ ਦਾ ਵਿਖਿਆਨ ਸਾਰਿਆਂ ਦਾ ਮੁੱਢ ਪਰਮੇਸ਼ਰ ਵਾਹਿਗੁਰੂ ਦਾ ਵਿਖਿਆਨ ਕੀਤਾ ਫਿਰ ਤੇਰੀ ਮੇਰੀ ਆਪਣਾ ਬਗਾਨਾ ਛੋਟਾ ਵੱਡਾ ਇਹ ਸਾਰਾ ਕੁਝ ਸਮਾਨਿਆ ਸਮਾ ਗਿਆ ਲੀਨ ਹੋ ਗਿਆ ਮੇਰ ਤੇਰ ਜਿਵੇਂ ਭਗਤ ਜੀ ਨੇ ਕਿਹਾ ਨਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਇਹ ਫਰਕ ਖਤਮ ਹੀ ਹੋ ਗਿਆ ਤੇਰੇ ਮੇਰੇ ਵਿੱਚ ਹਰ ਹਰ ਜਨ ਦੂਏ ਕਹਿ ਬੇ ਵਿਚਾਰ ਕੁਛ ਨਾਹੇ ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੇ ਸਮਾਹੇ ਜਲ ਤੋਂ ਲਹਿਰਾਂ ਪੈਦਾ ਹੋਈਆਂ ਤੇ ਜਲ ਵਿੱਚ ਸਮਾ ਗਈਆਂ ਇਸ ਤਰ੍ਹਾਂ ਗੁਰੂ ਪਿਆਰਿਓ ਵਾਹਿਗੁਰੂ ਪਰਮਾਤਮਾ ਵਿੱਚ ਬਿਰਤੀ ਜੋ ਸਮਾਨਿਆ ਸਮਾ ਗਈ ਲੀਨ ਹੋ ਗਈ ਤੇ ਦ੍ਰਿਸ਼ਟੀ ਜਿਹੜੀ ਆ ਉਹ ਵੀ ਸਮਾਨ ਹੋ ਗਈ ਹੁਣ ਉੱਚਿਆਂ ਨੂੰ ਵੇਖ ਕੇ ਕੋਈ ਬਹੁਤਾ ਪਿਆਰ ਨਹੀਂ ਆਉਂਦਾ ਨੀਵਿਆਂ ਨੂੰ ਵੇਖ ਕੇ ਕੋਈ ਦਵੈਸ ਨਹੀਂ ਪੈਦਾ ਹੁੰਦੀ ਸਮਾਨ ਸਮਦਮ ਸਰਦਾ ਤੀਸਰੀ ਸਮਾਧਾਨ ਉਪਰਾਮ ਛਟੀ ਤਦਕ ਸਾ ਜਾਨੀ ਹੈ ਭਿੰਨ ਭਿੰਨ ਇਨਕੇ ਨਾਮ ਇਸ ਤਰ੍ਹਾਂ

0: ਨਾਮ ਹੁੰਦਾ ਆਰਾਧਨਾ ਕਰਨ ਵਾਲੇ ਦਾ, ਆਰਾਧਨਾ ਆਰਾਧਨੀ ਕਾ ਹਰ ਹਰ ਨਾਮ ਆਰਾਧਨਾ, ਆਰਾਧਨੇ ਯੋਗ ਵਾਹਿਗੁਰੂ ਪਰਮਾਤਮਾ ਨੂੰ ਆਰਾਧਿਆ ਜਪਿਆ ਯਾਦ ਕੀਤਾ। ਸਰਦ ਕੋ ਸਰਦਿਆ ਜਿਨ੍ਹਾਂ ਤੇ ਸਰਦਾ ਰੱਖਣੇ ਯੋਗ ਗੁਰੂ ਨਾਨਕ ਸਾਹਿਬ, ਹੋਰ ਬੇਅੰਤ ਸਰਦਾ ਯੋਗ ਸਤਿਗੁਰਾਂ ਦੇ ਉੱਤੇ, ਧੰਨ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸਰਦਿਆ ਸਰਦਾ ਰੱਖਣਾ ਕੀਤੀ ਹੈ। ਆਰਾਧਨੇ ਯੋਗ ਸਤਿਗੁਰਾਂ ਨੂੰ ਆਰਾਧਿਆ, ਸਰਦਾ ਰੱਖਣ ਯੋਗ ਗੁਰੂ ਨਾਨਕ ਸਾਹਿਬ ਤੇ, ਦਸ ਗੁਰੂ ਸਾਹਿਬਾਨਾਂ ਤੇ, ਦਸਾਂ ਗੁਰੂ ਸਾਹਿਬਾਂ ਦੇ ਆਤਮਕ ਜੋਤ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਸਰਦਾ ਇਉਂ ਵਿਸ਼ਵਾਸ ਕਰਨਾ ਕੀਤਾ।
1: ਸਲਲ ਕਉ ਸਲਲ ਸਮਾਨ ਆਇਆ।
0: ਫਿਰ ਸਤਸੰਗ ਜੀ, ਜੇ ਪਾਣੀ ਤੇ ਪਾਣੀ ਵਿੱਚ ਮਿਲ ਜਾਵੇ ਤੇ ਪਾਣੀ ਫਿਰ ਇੱਕ ਸਮਾਨ ਹੀ ਹੋ ਜਾਂਦਾ। ਨਦੀਆਂ ਬੂੰਦ ਸਮੁੰਦਰ ਚ ਮਿਲ ਜਾਣ, ਉਹ ਸਮੁੰਦਰ ਦਾ ਰੂਪ ਹੀ ਹੋ ਜਾਇਆ ਕਰਦੀਆਂ ਨੇ। ਸਲਲ ਕੋ ਸਲਲ ਸਮਾਨ ਆਇਆ। ਇਸੇ ਪ੍ਰਕਾਰ ਪ੍ਰਤੇਕ ਚੇਤਨ ਅਤੇ ਜੀਵ ਆਤਮਾ, ਇਹ ਸਤਸੰਗ ਜੀ ਪਰਮਾਤਮਾ ਵੀ ਜਦੋਂ ਲੀਨ ਹੋ ਜਾਣ ਤਾਂ ਫਿਰ ਸਮਾਨ ਹੋ ਗਏ। ਨਾ ਪ੍ਰਤੇਕ ਚੇਤਨ ਹੈ, ਨਾ ਜੀਵ ਆਤਮਾ ਹੈ, ਸਮਾਨ ਆਇਆ।

ਸਮਾਨ ਹੀ ਹੋ ਗਏ, ਕਿਵੇਂ ਕੀ ਹੋ ਗਏ? ਵਾਹਿਗੁਰੂ ਪਰਮਾਤਮਾ ਦਾ ਸਰੂਪ ਹੀ ਹੋ ਗਏ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ। ਸੂਰਜ ਤੇ ਕਿਰਨਾਂ ਸੂਰਜ ਦੀਆਂ ਮਿਲ ਗਈਆਂ, ਪਾਣੀ ਤੇ ਜੈਸੇ ਏਕ ਨਦ ਤੇ ਅਨੇਕਾਂ ਤਰੰਗਾਂ ਪੈਦਾ ਹੁੰਦੀਆਂ ਨੇ, ਤੇ ਜਲ ਕੇ ਤਰੰਗ ਫਿਰ ਉਸ ਪਾਣੀ ਵਿੱਚ ਹੀ ਉਹ ਸਮਾ ਜਾਂਦੀਆਂ ਨੇ। ਇਸ ਤਰ੍ਹਾਂ ਸਤਸੰਗ ਜੀ ਜੀਵ ਅਨੇਕਾਂ ਹੀ ਪੈਦਾ ਤੇ ਹੋਏ ਨੇ, ਪਰ ਉਸ ਦੇ ਬਣਾਏ ਹੋਏ ਫਿਰ ਉਸ ਦੇ ਵਿੱਚ ਹੀ ਸਮਾ ਜਾਂਦੇ, ਲੀਨ ਹੋ ਜਾਂਦੇ ਨੇ। ਤਾਂ ਕਰਕੇ ਹਜ਼ੂਰ ਕਹਿੰਦੇ ਨੇ ਇਹ ਪਾਣੀ ਪਾਣੀ ਦੇ ਵਿੱਚ ਮਿਲ ਜਾਂਦਾ ਹੈ, ਤੇ ਜਦੋਂ ਪਾਣੀ ਪਾਣੀ ਵਿੱਚ ਮਿਲ ਗਿਆ, ਜਿਉਂ ਪਾਨੀ ਸੰਗ ਪਾਨੀ, ਜਿਵੇਂ ਪਾਣੀ ਚ ਪਾਣੀ ਮਿਲ ਗਿਆ ਸਤ ਸੰਗਤ, ਇਸ ਪ੍ਰਕਾਰ ਇਹ ਜੀਵ ਜੋ ਪ੍ਰਤੇਕ

0: ਸਾਹਿਬ ਜੀ ਆਖਦੇ ਨੇ ਜੈ ਦੇਵ ਕੋ ਰਮਿਆ, ਜੋ ਜੈ ਦੇਵ ਜੈ ਜੀ ਦੀ ਜੈ ਜੈਕਾਰ ਹੈ, ਦੇਵ ਪ੍ਰਕਾਸ਼ ਰੂਪ ਹੈ, ਉਸ ਪ੍ਰਕਾਸ਼ ਰੂਪ ਬ੍ਰਹਮ ਨੂੰ ਰਮਿਆ ਉਚਾਰਨਾ ਕੀਤਾ,
1: ਬ੍ਰਹਮ ਨਿਰਵਾਣ ਲਿਵਲੀਨ ਪਾਇਆ,
0: ਬ੍ਰਹਮ ਦੇ ਵਿੱਚ ਨਿਰਵਾਣ ਵਾਹਿਗੁਰੂ ਪਰਮਾਤਮਾ ਵਿੱਚ ਬਿਰਤੀ ਨੂੰ ਇਸ ਪ੍ਰਕਾਰ ਜੋ ਬੰਧਨਾਂ ਤੋਂ ਰਹਿਤ, ਨਿਰਵਾਣ ਦੁੱਖਾਂ ਤੋਂ ਰਹਿਤ, ਆਦਤਾਂ ਤੋਂ ਰਹਿਤ ਵਾਹਿਗੁਰੂ ਦੇ ਵਿੱਚ ਲੇਵਲ ਆ ਕਰਕੇ ਸੁਰਤ ਨੂੰ ਜੋੜ ਕਰਕੇ ਪ੍ਰਭੂ ਦੀ ਪ੍ਰਾਪਤੀ ਹੋ ਗਈ, ਪ੍ਰਭੂ ਨੂੰ ਪਾਲਿਆ। ਸਤਸੰਗ ਜੀ, ਗਰੀਬ ਨਿਵਾਜ ਕਿਰਪਾਲੂ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸਾਨੂੰ ਮੀਰੀ ਤੇ ਪੀਰੀ ਦਾ ਸਿਧਾਂਤ ਬਖਸ਼ਿਸ਼ ਕੀਤਾ ਹੈ। ਪੀਰੀ ਆ ਭਗਤੀ, ਤੇ ਭਗਤੀ ਦਾ ਕੇਂਦਰ ਸਿੱਖਾਂ ਦਾ ਹਿਰਦਾ ਸ੍ਰੀ ਹਰਿਮੰਦਰ ਸ੍ਰੀ ਦਰਬਾਰ ਸਾਹਿਬ ਹੈ, ਤੇ ਸਾਡੀ ਸ਼ਕਤੀ ਦਾ ਪ੍ਰਤੀਕ ਹੈ ਸ੍ਰੀ ਅਕਾਲ ਤਖ਼ਤ ਸਾਹਿਬ, ਤੇ ਸਾਧ ਸੰਗਤ ਮੀਰੀ ਦਾ ਪ੍ਰਤੀਕ ਹੈ, ਪਾਤਸ਼ਾਹੀ ਦਾ ਪ੍ਰਤੀਕ ਹੈ। ਸਤਿਗੁਰਾਂ ਨੇ ਜਦੋਂ ਸਮੇਂ ਦੀ ਹਕੂਮਤ ਨੇ ਕਿਹਾ ਵੀ ਤੁਸੀਂ ਸਿਰ ਤੇ ਦੁਮਾਲੇ ਨਹੀਂ ਬਣ ਸਕਦੇ, ਮਹਾਰਾਜ ਕਹਿੰਦੇ ਮੇਰਾ ਸਿੱਖ ਦੋ ਦੋ ਦੁਮਾਲੇ ਝੁਲਾਇਆ ਕਰੂਗਾ। ਜਦੋਂ ਕਿਹਾ ਤੁਸੀਂ ਸ਼ਸਤਰ ਨਹੀਂ ਰੱਖ ਸਕਦੇ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਖੁਸ਼ੀ ਉਹਦੇ ਤੇ ਹੋਵੇਗੀ ਜਿਹੜਾ ਸ਼ਸਤਰ ਲੈ ਕੇ ਆਵੇਗਾ। ਸਮੇਂ ਦੀ ਹਕੂਮਤ ਕਹਿੰਦੀ ਹੈ ਵੀ ਤੁਸੀਂ ਘੋੜਿਆਂ ਤੇ ਨਹੀਂ ਚੜ ਸਕਦੇ, ਗੁਰੂ ਹਰਗੋਬਿੰਦ ਸਾਹਿਬ ਐਲਾਨ ਕਰਦੇ ਆ ਵੀ ਜਿਹੜਾ ਘੋੜੇ ਤੇ ਸਵਾਰੀ ਕਰੇਗਾ ਉਹਦੇ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਅਸੀਂ ਖੁਸ਼ ਹੋਵਾਂਗੇ। ਸਮੇਂ ਦੀ ਹਕੂਮਤ ਕਹਿੰਦੀ ਹੈ ਕੋਈ ਤਖ਼ਤ ਨਹੀਂ ਬਣਾ ਸਕਦਾ, ਕੋਈ ਆਪਣਾ ਨਿਸ਼ਾਨ ਨਹੀਂ ਝੁਲਾ ਸਕਦਾ, ਕੋਈ ਆਪਣੇ ਨਗਾਰੇ ਨਹੀਂ ਬਣਾ ਸਕਦਾ। ਸਤਿਗੁਰਾਂ ਕਿਹਾ ਅਸੀਂ ਨਗਾਰੇ ਵੀ ਬਣਾਂਗੇ, ਅਸੀਂ ਫੌਜਾਂ ਵੀ ਰੱਖਾਂਗੇ, ਤੇ ਸਾਡੀ ਪਾਤਸ਼ਾਹੀ ਦਾ ਪ੍ਰਤੀਕ ਸ੍ਰੀ ਅਕਾਲ ਤਖ਼ਤ ਹੈ, ਤੇ ਦੁਨੀਆਂ ਦੇ ਚਾਰ ਤਖ਼ਤਾਂ ਤੋਂ ਉੱਚਾ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਸਤਿਗੁਰਾਂ ਨੇ ਬਣਾ ਕਰਕੇ ਸਾਨੂੰ ਮੀਰੀ ਵੀ ਦਿੱਤੀ ਪੀਰੀ ਦੇ ਨਾਲ। ਇਸੇ ਕਰਕੇ ਕਿਹਾ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਭਾਰੀ ਗੁਰੂ ਗੁਰੂ ਹਰਗੋਬਿੰਦ ਸਾਹਿਬ ਤਖ਼ਤ ਦੇ ਉੱਤੇ ਬੈਠੇ, ਚਾਵਰ ਛਤਰ ਤਖ਼ਤਾਂ ਦੇ ਮਾਲਕ ਨੇ ਸਤਿਗੁਰੂ ਗਰੀਬ ਨਿਵਾਜ। ਗਰੀਬ ਨਿਵਾਜ ਕਿਰਪਾਲੂ ਦਾਤਾ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਮੀਰੀ ਪੀਰੀ ਦਿਵਸ ਆ ਰਹੇ ਨੇ, ਤੇ ਸਤਿਗੁਰੂ ਜੀ ਨੇ ਸਾਨੂੰ ਪਾਤਸ਼ਾਹੀ ਵੀ ਦਿੱਤੀ ਹੈ, ਮੀਰੀ ਵੀ ਦਿੱਤੀ ਤੇ ਪੀਰੀ ਵੀ ਦਿੱਤੀ ਹੈ। ਤੇ ਜਿੱਥੇ ਮੀਰੀ ਆ ਉੱਥੇ ਫਿਰ ਸਿੱਖ ਪੰਥ ਦੇ ਆਪਣੇ ਕਾਨੂੰਨ ਨੇ, ਪਹਿਲਾਂ ਅਪੀਲ, ਦੂਜੀ ਵਾਰੀ ਚੇਤਾਵਨੀ, ਤੀਜੀ ਵਾਰੀ ਫਿਰ ਪੰਥ ਆਪਣਾ ਫੈਸਲਾ ਕਰਦਾ। ਇਸ ਵਾਸਤੇ ਮੀਰੀ ਦਾ ਸਿਧਾਂਤ, ਪੀਰੀ ਭਗਤੀ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ, ਜਿੱਥੇ ਜੁੜ ਕੇ ਪ੍ਰਭੂ ਪਰਮਾਤਮਾ ਵਿੱਚ ਇੱਕਮਿਕ ਹੋਇਆ ਜਾ ਸਕਦਾ। ਮੀਰੀ ਅਤੇ ਪੀਰੀ ਦੋਵੇਂ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੇ ਸਾਡੇ ਉੱਤੇ, ਮੇਰਾਮਤ ਬਖਸ਼ਿਸ਼ ਕੀਤੀ ਆ, ਨਿਯਤ ਕੀਤਾ ਸਮਾਂ ਸਮਾਪਤ ਹੈ, ਭੁੱਲਾਂ ਗਲਤੀਆਂ ਦੀ ਖਿਮਾ। ਇੱਥੋਂ ਦੇ ਮੁੱਖ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਹੈੱਡ ਗ੍ਰੰਥੀ ਸਾਹਿਬ ਜੀ ਦਾ ਧੰਨਵਾਦ, ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਅਤੇ ਸਮੂਹ ਪ੍ਰਬੰਧਕਾਂ ਦਾ ਜਿੱਥੇ ਧੰਨਵਾਦ ਹੈ, ਕੋਟਾਨਕੋਟ ਧੰਨਵਾਦ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਦਾ, ਭੁੱਲਾਂ ਗਲਤੀਆਂ ਦੀ ਖਿਮਾ। ਅੱਗੇ ਤੁਹਾਡਾ ਸੁਮਤ ਬਖਸ਼ਿਸ਼ ਕਾਰਨ ਅੱਜ ਤੇਜਾ ਸਿੰਘ ਜੀ ਸਮੁੰਦਰੀ ਤਿੰਨਾਂ ਦਾ 100 ਸਾਲਾਂ ਸ਼ਹੀਦੀ ਦਿਹਾੜਾ, ਸੋ ਸਾਧ ਸੰਗਤ ਜੀ ਸਿੱਖ ਜਗਤ ਮਨਾਉਣ ਜਾ ਰਿਹਾ, ਤੇ ਉਹਨਾਂ ਦੀ ਕੁਰਬਾਨੀਆਂ ਨੂੰ ਕੋਟ ਕੋਟ ਪ੍ਰਣਾਮ, ਭੁੱਲਾਂ ਗਲਤੀਆਂ ਦੀ ਖਿਮਾ। ਅਖੀਰਲੀਆਂ ਦੋ ਪੰਕਤੀਆਂ ਪੜ੍ਹ, ਏਦਾਂ ਹੀ ਕਥਾ ਨੂੰ ਵਿਸਰਾ।

0: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 9 2।

0: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383 85 77 48 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ ਸਮਾਂ ਹੋ ਚੁੱਕਾ ਆਪਾਂ ਵਾਤਾਵਰਣ ਬਾਰੇ ਗੱਲਾਂ ਬਾਤਾਂ ਕਰੀਏ। ਸੋ ਅੱਜ ਦੇ ਦਿਨ ਸਾਡੇ ਨਾਲ ਹਰਮਿੰਦਰ ਜੀ ਹੁੰਦੇ ਨੇ, ਹਰਮਿੰਦਰ ਢਿੱਲੋਂ ਜੀ ਟੋਰਾਂਟੋ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਸਾਨੂੰ ਦੱਸਦੇ ਨੇ ਸਾਡੇ ਵਾਤਾਵਰਣ ਦੇ ਬਾਰੇ ਕੀ ਚੱਲ ਰਿਹਾ ਇਸ ਟਾਈਮ ਦੇ ਉੱਤੇ, ਚਾਹੇ ਉਹ ਗਲੋਬਲ ਵਾਰਮਿੰਗ ਹੋਵੇ ਚਾਹੇ ਕਲਾਈਮੇਟ ਕੰਟਰੋਲ ਦੇ ਉੱਤੇ ਜਿਹੜੀਆਂ ਗੱਲਾਂ ਬਾਤਾਂ ਪਿਛਲੇ ਐਪੀਸੋਡ ਆਪਾਂ ਕੀਤੇ ਨੇ ਉਹ ਤੁਸੀਂ ਜਾ ਕੇ ਅਤੇ ਸਾਡੀ ਪੋਡਕਾਸਟ ਦੇ ਵਿੱਚ ਸੁਣ ਸਕਦੇ ਹੋ। ਅਤੇ ਅੱਜ ਦਾ ਸਿਲਸਿਲਾ ਆਪਾਂ ਅੱਗੇ ਤੋਰਦੇ ਹਾਂ ਅਤੇ ਅਗਲੀ ਲੜੀ ਦੇ ਵਿੱਚ ਅਗਲੀ ਜਾਣਕਾਰੀ ਅਗਲੀ ਇਨਫੋਰਮੇਸ਼ਨ। ਪਰ ਉਸ ਤੋਂ ਪਹਿਲਾਂ ਆਪਾਂ ਇਸ ਪ੍ਰੋਗਰਾਮ ਦੇ ਕਰਤਾ ਧਰਤਾ ਜਿਹੜੇ ਨੇ ਉਹਨਾਂ ਨੂੰ ਆਪਾਂ ਨਾਲ ਔਨਰ ਕਰ ਲਈਏ। ਭਾਈ ਸਤਿ ਸ਼੍ਰੀ ਅਕਾਲ, ਔਨਰ ਹੋ ਤੁਸੀਂ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਨੂੰ, ਤੁਹਾਡੀ ਟੀਮ ਤੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ
0: ਜੀ। ਬਹੁਤ ਸ਼ੁਕਰੀਆ ਭਾਈ ਸਮਾਂ ਦੇਣ ਦੇ ਲਈ। ਅਤੇ ਇਸ ਟਾਈਮ ਦੇ ਉੱਤੇ ਆਪਾਂ ਜੇ ਵੇਖੀਏ ਤਾਂ ਯੂਰਪ ਤੋਂ ਕਾਫੀ ਖਬਰਾਂ ਆ ਰਹੀਆਂ ਨੇ ਜਿਹੜੀਆਂ ਕਿ ਸਿੱਧੀਆਂ ਸਿੱਧੀਆਂ ਸਾਡੇ ਜਿਹੜੇ ਵਾਤਾਵਰਣ ਦੇ ਨਾਲ ਸੰਬੰਧਿਤ ਨੇ, ਇਸ ਟਾਈਮ ਦੇ ਉੱਤੇ ਵਧੇ ਹੋਏ ਤਾਪਮਾਨ ਦੇ ਨਾਲ ਸੰਬੰਧਿਤ ਨੇ, ਕੀ ਸੂਰਤ ਹਾਲ ਨੇ?
1: ਹਾਂਜੀ ਬਿਲਕੁਲ, ਪਿਛਲੇ 2 ਹਫ਼ਤੇ ਦੇ ਵਿੱਚ ਯੂਰਪ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪਈ, ਜਿੰਨੀ ਕਿ ਗਰਮੀ ਉੱਥੇ ਕਦੇ ਵੀ ਨਹੀਂ ਪੈਂਦੀ, ਅਤੇ ਇੰਨੀ ਪਈ ਵੀ ਉੱਥੇ ਜਿਹੜੀਆਂ ਟ੍ਰੇਨ ਦੀਆਂ ਟਰੈਕਸ ਨੇ ਪਟੜੀਆਂ, ਉਹ ਵਿੰਗੀਆਂ ਟੇਢੀਆਂ ਹੋ ਗਈਆਂ, ਅਤੇ ਉਹਨਾਂ ਨੂੰ ਨਿਊਕਲੀਅਰ ਪਲਾਂਟ ਬੰਦ ਕਰਨੇ ਪਏ, ਕਿਉਂਕਿ ਨਿਊਕਲੀਅਰ ਪਲਾਂਟ ਪਹਿਲਾਂ ਹੀ ਬਹੁਤ ਗਰਮ ਹੁੰਦੇ ਨੇ ਅਤੇ ਉਹਨਾਂ ਨੂੰ ਠੰਡੇ ਕਰਨ ਲਈ ਦਰਿਆਵਾਂ ਦਾ ਪਾਣੀ ਚਾਹੀਦਾ, ਅਤੇ ਉਹ ਦਰਿਆ ਦੇ ਪਾਣੀ ਦਾ ਟੈਂਪਰੇਚਰ ਪਹਿਲਾਂ ਹੀ ਇੰਨਾ ਜ਼ਿਆਦਾ ਸੀ ਵੀ ਉਹਨਾਂ ਨੂੰ ਠੰਡਾ ਨਹੀਂ ਸੀ ਕਰ ਸਕਦਾ। ਸੋ ਤਕਰੀਬਨ ਉਹ ਐਸਟੀਮੇਟ ਕਰ ਰਹੇ ਆ ਵੀ ਇਕੱਲੇ ਫਰਾਂਸ ਦੇ ਵਿੱਚ ਜੂਨ ਮਹੀਨੇ ਦੇ ਵਿੱਚ ਕੋਈ 2500 ਦੇ ਕਰੀਬ ਐਕਸਟਰਾ ਮੌਤਾਂ ਹੋਈਆਂ ਗਰਮੀ ਦੇ ਨਾਲ ਜੁੜ ਕੇ, ਅਤੇ ਬਾਕੀ ਯੂਰਪ ਦੇ ਵਿੱਚ ਲੈ ਦੇ ਕੇ ਕੋਈ ਤਕਰੀਬਨ 10,000 ਦੇ ਕਰੀਬ। ਅਤੇ ਉਹ ਐਸਟੀਮੇਟ ਕਰ ਰਹੇ ਨੇ ਬਈ ਪਿਛਲੇ 3 ਸਾਲਾਂ ਦੇ ਵਿੱਚ ਇਕੱਲੇ ਯੂਰਪ ਦੇ ਵਿੱਚ 2 ਲੱਖ ਤੋਂ ਵੱਧ ਮੌਤਾਂ ਸਿਰਫ ਤੇ ਸਿਰਫ ਜਿਹੜੀ ਕਲਾਈਮੇਟ ਚੇਂਜ, ਜਲਵਾਯੂ ਤਬਦੀਲੀ ਨਾਲ ਜੁੜੀ ਹੋਈ ਅੰਤ ਦੀ ਗਰਮੀ ਆ ਉਹਦੇ ਨਾਲ ਹੋਈਆਂ, ਤੇ ਇਕੱਲੇ ਯੂਰਪ ਦੀ ਗੱਲ ਹੈ। ਹੁਣ ਤੁਸੀਂ ਵੇਖੋ ਬਾਈ ਜੀ ਬਈ ਯੂਰਪ ਜਿਹੜਾ ਠੰਡਾ ਕੰਟੀਨੈਂਟ ਹੈ ਤੇ ਉੱਥੇ ਲੋਕ ਜਿਹੜੇ ਨੇ ਮੁਕਾਬਲਤਨ ਅਮੀਰ ਨੇ, ਸਰਕਾਰਾਂ ਜਿਹੜੀਆਂ ਕੰਮ ਕਰਦੀਆਂ ਨੇ ਤੇ ਹਸਪਤਾਲ ਨੇ, ਅੱਛਾ ਖਾਂਦੇ ਪੀਂਦੇ ਨੇ, ਸੋ ਨਾ ਉਹਨਾਂ ਦੀ ਅੱਛੀ ਹੈ। ਹੁਣ ਤੁਸੀਂ ਉਹਨੂੰ ਆਪਣੇ ਹਿੰਦੁਸਤਾਨ ਨਾਲ ਕੰਪੇਅਰ ਕਰ ਲਓ, ਤੇ ਹਿੰਦੁਸਤਾਨ, ਪਾਕਿਸਤਾਨ, ਬੰਗਲਾਦੇਸ਼, ਇਹਨਾਂ ਦਾ ਜਿਹੜਾ ਠੰਡੇ ਮੁਲਕ ਨਹੀਂ, ਇੱਥੇ ਗਰਮੀ ਪਹਿਲਾਂ ਹੀ ਜ਼ਿਆਦਾ ਪੈਂਦੀ ਹੈ, ਸਾਡੀ ਜਿਹੜੀ ਲੈਵਲ ਹੈ ਉਹ ਆਪਣੀ ਅਮੀਰੀ ਦਾ ਉਹ ਵੀ ਘੱਟ ਹੈ, ਫਿਰ ਸਾਡੇ ਹਸਪਤਾਲ ਸਰਕਾਰੀ ਤਾਂ ਨਾਂ ਦੇ ਬਰਾਬਰ ਹੈ, ਅਤੇ ਸਰਕਾਰਾਂ ਦਾ ਕੋਈ ਇੰਟਰਸਟ ਨਹੀਂ, ਉਹ ਤਾਂ ਖਬਰ ਛੱਪਣ ਨਹੀਂ ਦਿੰਦੀਆਂ। ਸੋ ਯੂਰਪ ਤੋਂ ਵੀ ਬਿਲਕੁਲ ਉਲਟ ਹੈ, ਅਤੇ ਸਾਡੀ ਪਾਪੂਲੇਸ਼ਨ ਜਿਹੜੀ ਇੱਥੋਂ ਦੀ ਹੈ ਉਹ 5 ਗੁਣਾ ਹੈ ਯੂਰਪ ਨਾਲੋਂ ਵੱਧ। ਸੋ ਜੇ ਯੂਰਪ 'ਚ 2 ਲੱਖ ਹੋਈਆਂ ਨੇ ਤਾਂ ਤੁਸੀਂ ਉਹਨੂੰ 5 ਨਾਲ ਗੁਣਾ ਕਰ ਲਓ, ਘੱਟੋ ਘੱਟ 1 ਮਿਲੀਅਨ ਹੋ ਗਈਆਂ। ਸੋ ਇਹ ਹੈ ਸੂਰਤ ਹਾਲ ਜਿਹੜੀ ਗਰਮੀ ਦੇ ਨਾਲ ਮੌਤਾਂ ਹੋਣ ਦੀ ਹੈ, ਅਤੇ ਅਕਸਰ ਲੋਕ ਕਹਿੰਦੇ ਵੀ ਜੇ ਇੰਨੀਆਂ 1,10,000,000 ਮੌਤਾਂ ਹੋ ਰਹੀਆਂ ਤਾਂ ਉਹਦੀ ਖਬਰ ਕਿਉਂ ਨਹੀਂ ਛਾਪ ਰਹੀ? ਬੜੀ ਵਾਜਬ ਸਵਾਲ ਹੈ, ਇਹ ਖਬਰ ਕਿਉਂ ਨਹੀਂ ਛਾਪ ਰਹੀ? ਯੂਰਪ ਤੋਂ ਖਬਰ ਛਪਦੀ ਹੈ, ਪਾਕਿਸਤਾਨ, ਇੰਡੀਆ ਦੀ ਇਹੋ ਜਿਹੀ ਖਬਰ ਕਿਉਂ ਨਹੀਂ ਛਪਦੀ? ਅਤੇ ਦੂਸਰੀ ਗੱਲ ਇਹ ਹੈ ਕਿ ਚਲੋ ਚਲੋ ਸਰਕਾਰਾਂ ਦਾ ਰੋਲ ਵੱਖ ਹੈ, ਪਰ ਸਾਡੇ ਇਹੋ ਜਿਹਾ ਡੇਟਾ ਕੁਲੈਕਸ਼ਨ ਕੰਮ ਕਰਨ ਦਾ ਸਿਸਟਮ ਹੀ ਹੈ ਨਹੀਂ ਹੈ। ਤੁਸੀਂ ਖੁਦ ਵੇਖੋ ਜਿਹੜੀ ਜਦੋਂ ਗਰਮੀ ਨਾਲ ਮੌਤ ਹੁੰਦੀ ਹੈ ਉਹ ਸਭ ਤੋਂ ਪਹਿਲਾਂ ਮੌਤ ਹੁੰਦੀ ਜਿਹੜੇ ਬਜ਼ੁਰਗ ਨੇ ਜਾਂ ਜਿਹੜੇ ਬੱਚੇ ਨੇ ਜਾਂ ਜਿਹਨਾਂ ਨੂੰ ਕੋਈ ਪਹਿਲਾਂ ਇੱਕ ਹੋਰ ਕੋਈ ਬਿਮਾਰੀ, ਜਿਹਨਾਂ ਨੂੰ ਉਂਝ ਨਹੀਂ ਸੀ ਮਰਨਾ ਪਰ ਗਰਮੀ ਕਰਕੇ ਮਰ ਗਏ, ਤੇ ਜਦੋਂ ਉਹਦਾ ਡੈਥ ਸਰਟੀਫਿਕੇਟ ਬਣਦਾ ਉਹ ਤੇ ਇਹ ਤਾਂ ਲਿਖਿਆ ਨਹੀਂ ਹੁੰਦਾ ਵੀ ਇਹ ਗਰਮੀ ਨਾਲ ਮਰਿਆ, ਉਹ ਤੇ ਲਿਖਿਆ ਹੋਏਗਾ ਹਾਰਟ ਅਟੈਕ ਹੋਇਆ ਉਹਨੂੰ, ਉਹਨੂੰ ਸਟ੍ਰੋਕ ਹੋ ਗਈ, ਉਹਨੂੰ ਬ੍ਰੇਨ ਹੈਮਰੇਜ ਹੋ ਗਿਆ, ਇਸ ਤਰ੍ਹਾਂ ਦਾ ਹੋਏਗਾ ਉਹ। ਤੇ ਇਸ ਲਈ ਉਹਨੂੰ ਜਲਵਾਯੂ ਤਬਦੀਲੀ ਨਾਲ ਜੋੜਨ ਲਈ ਸੌਖਾ ਨਹੀਂ ਹੈ ਨਾ, ਜੇ ਡਾਕਟਰਾਂ ਨੂੰ ਜਿਹੜਾ ਹੈ ਤੁਸੀਂ ਇਮੈਜਿਨ ਕਰੋ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਕਿਸੇ ਦੀ ਮੌਤ ਹੋ ਗਈ, ਜਿਹੜਾ ਹਸਪਤਾਲ ਹੈ ਉਹਨਾਂ ਨੂੰ ਤਾਂ ਇੱਕ ਜਿਹੜਾ ਮਰੀਜ਼ ਹੈ ਉਹਨੂੰ ਹਾਰਟ ਅਟੈਕ ਨਾਲ ਮਰਿਆ ਦਿਖ ਰਿਹਾ। ਸੋ ਇਹ 'ਚ ਕੁਝ ਟੈਕਨੀਕਲ ਪ੍ਰੋਬਲਮਸ ਨੇ ਅਤੇ ਕੁਝ ਸਰਕਾਰਾਂ ਦੀ ਨਲਾਇਕੀ ਵੀ ਹੈ, ਸਾਡੇ ਮੀਡੀਆ ਦੀ ਨਲਾਇਕੀ ਵੀ ਆ। ਸੋ ਇਹਨਾਂ ਨੂੰ ਸਟੱਡੀ ਜਿਹੜੇ ਕਰਦੇ ਨੇ ਉਹ ਡਿਫਰੈਂਟ ਤਰੀਕੇ ਨਾਲ ਸਟੱਡੀ ਕਰਦੇ ਨੇ, ਉਹ ਪਿਛਲੇ ਸਾਲਾਂ ਦੇ ਨਾਲ ਕੰਪੇਅਰ ਕਰਦੇ ਆ ਵੀ ਜਦੋਂ ਯੂਰਪ ਦੇ ਵਿੱਚ ਅੱਜ ਤੋਂ 20 ਸਾਲ ਪਹਿਲਾਂ ਜੂਨ ਮਹੀਨੇ 'ਚ ਐਵਰੇਜ ਪਰ ਮਿਲੀਅਨ ਕਿੰਨੀਆਂ ਮੌਤਾਂ ਹੁੰਦੀਆਂ ਸੀ ਅਤੇ ਹੁਣ ਵੱਧ ਕਿਉਂ ਗਈਆਂ। ਸੋ ਥੋੜ੍ਹੀ ਬਹੁਤੀ ਉਹ 'ਚ ਤੁਹਾਨੂੰ ਸਾਇੰਟੀਫਿਕ ਰਿਸਰਚ ਦੀ ਲੋੜ ਹੈ ਜਿਹੜੀ ਆਪਣੀ ਹੁੰਦੀ ਨਹੀਂ। ਸੋ ਜਿਹੜੀ ਇਹ ਗਰਮੀ ਹੈ, ਸਾਡੀ ਜਲਵਾਯੂ ਤਬਦੀਲੀ ਆ ਜਿਹਦੀ ਆਪਾਂ ਹੁਣ ਕਈ ਆਪਣੇ ਆਪ ਹੀ ਫੁੱਟ ਤੋਂ ਗੱਲ ਕਰ ਰਹੇ ਹਾਂ। ਅਤੇ ਬਾਈ ਜੀ, ਮਤਲਬ ਜਦੋਂ ਵੀ ਇਹਨਾਂ ਜਿਹੜਾ ਨੁਕਸਾਨ ਹੋਣਾ ਹੈ ਕਲਾਈਮੇਟ ਚੇਂਜ, ਆਪਣੇ ਆਪ 'ਚ ਤਾਂ ਤੁਹਾਨੂੰ ਦਿਖਦੀ ਨਹੀਂ ਕਿਤੇ ਵੀ, ਨਾ ਹੀ ਕਿਸੇ ਬਿਮਾਰੀ ਦਾ ਨਾਂ ਹੈ, ਨਾ ਹੀ ਜਦੋਂ ਕੋਈ ਬੰਦਾ ਮਰਦਾ ਗਰਮੀ, ਨਾ ਉਹਦੇ ਡੈਥ ਸਰਟੀਫਿਕੇਟ 'ਤੇ ਲਿਖਿਆ ਹੁੰਦਾ ਵੀ ਜਲਵਾਯੂ ਤਬਦੀਲੀ ਨਾਲ ਮਰਿਆ, ਫਿਰ ਹੋਏਗਾ ਕੀ ਨਾ, ਸਵਾਲ ਇਹ ਆ ਕਿਵੇਂ ਹੋਏਗਾ। ਅਤੇ ਇਹੀ ਸਾਨੂੰ ਜਿਹੜੀ ਆ ਸਮਝਣ ਦੀ ਲੋੜ ਹੈ ਵੀ ਜਲਵਾਯੂ ਤਬਦੀਲੀ ਸਾਡੀ ਪੂਰੀ ਪ੍ਰਕਿਰਤੀ ਨੂੰ ਅਤੇ ਸਾਡੇ ਪੂਰੇ ਸਮਾਜ ਨੂੰ ਕਿਵੇਂ ਇਸ ਵਿਸ਼ਾ ਵਿਨਾਸ਼ ਦੇ ਰਾਹ 'ਤੇ ਲਿਜਾ ਰਹੀ ਹੈ, ਇਹ ਸਾਨੂੰ ਸਮਝਣ ਦੀ ਲੋੜ ਹੈ।
0: ਸੋ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਗੱਲ ਕੀਤੀ ਕਿ ਹੈ ਕਿ ਕਲਾਈਮੇਟ ਕੰਟਰੋਲ ਕੀ, ਉਹਦੇ ਵਿੱਚ ਪੰਜਾਬ ਦੇ ਵਿੱਚ ਕੀ ਹੋ ਰਿਹਾ ਵਾ, ਆਸ ਪਾਸ ਦੇ ਖੇਤਰਾਂ ਦੇ ਵਿੱਚ ਕੀ ਹੋ ਰਿਹਾ ਵਾ ਯੂਰਪ ਦੇ ਨਾਲ, ਜਾਂ ਫਿਰ ਆਪਾਂ ਕਹਿ ਲਈ ਕਿ ਤਾਜ਼ਾ ਅਪਡੇਟਸ ਨਾਲ ਤੁਹਾਡੇ ਵੱਲੋਂ ਸਾਂਝੇ ਕਰ ਦਿੱਤੇ ਜਾਂਦੇ। ਆਲ ਟੂਗੈਦਰ ਜੇ ਆਪਾਂ ਗਲੋਬਲੀ ਵੇਖੀਏ ਤਾਂ ਗਲੋਬਲੀ ਕੀ ਆਪਾਂ ਨੂੰ ਭੁਗਤਣਾ ਪਊਗਾ?
1: ਹਾਂਜੀ ਬਿਲਕੁਲ, ਮੈਂ ਯੂਰਪ ਦੀ ਗੱਲ ਕਰ ਰਿਹਾ ਸੀ ਤਾਂ ਅੱਜ ਦੀ ਖਬਰ ਸੀ ਸਾਡੇ ਇੱਥੇ ਟੋਰਾਂਟੋ ਦੀ ਵੀ ਸਾਡਾ ਇੱਕ ਹਾਈਵੇ ਆ ਇੱਥੇ 401 ਜਿਹੜਾ ਸਭ ਤੋਂ ਵੱਧ ਚੱਲਦਾ, ਅਤੇ ਉਹ ਪਿਛਲੇ ਸਾਲ ਵੀ ਅਤੇ ਇਸ ਸਾਲ ਵੀ ਉਹਨਾਂ ਨੂੰ ਇਹ ਕਈ ਘੰਟਿਆਂ ਲਈ ਬੰਦ ਕਰਨਾ ਪਿਆ ਕਿਉਂਕਿ ਜਿਹੜਾ ਹਾਈਵੇ ਸੀ ਉਹ ਗਰਮੀ ਦੇ ਨਾਲ ਹੀ ਪੰਘਰ ਗਿਆ, ਉਹ ਗਰਮੀ ਦੇ ਨਾਲ ਖਤਰਨਾਕ ਹੋ ਗਿਆ, ਉਹਨਾਂ ਨੂੰ ਉਹਨੂੰ ਠੀਕ ਕਰਨ ਲਈ ਬੰਦ ਕਰਨਾ ਪਿਆ। ਸੋ ਇਹ ਸਾਡੇ ਇਹਨਾਂ ਅਮੀਰ ਮੁਲਕਾਂ ਦੇ ਵਿੱਚ ਆ ਜਿੱਥੇ ਸੜਕਾਂ ਦੀ ਜਿਹੜੀ ਹੈ ਕੰਡੀਸ਼ਨ ਵਧੀਆ ਹੁੰਦੀ ਆ। ਅਤੇ ਅੱਜ ਹੀ ਬਾਈ ਜੀ ਮੈਂ ਪੜ੍ਹ ਰਿਹਾ ਸੀ ਵੀ ਅਮੈਰੀਕਾ ਦੀ ਇੱਕ ਸ਼ਹਿਰ ਹੈ ਯੂਟਾ, ਸਾਲਟ ਲੇਕ ਸਿਟੀ ਯੂਟਾ ਸ਼ਹਿਰ ਦੀ ਕੈਪੀਟਲ ਹੈ, ਅਤੇ ਉੱਥੇ ਏਸ਼ੀਆ ਨਾਂ ਦੀ ਉੱਥੇ ਇੱਕ ਲੇਕ ਹੈ, ਅਤੇ ਉਹ ਜਿਹੜੀ ਲੇਕ ਹੈ ਉਹ ਲਗਾਤਾਰ ਸੁੱਕ ਰਹੀ ਹੈ ਗਰਮੀ ਦੇ ਨਾਲ, ਅਤੇ ਉਹ ਅਗਲੇ 20-40 ਸਾਲਾਂ ਦੇ ਵਿੱਚ ਡਰ ਹੈ ਵੀ ਪੂਰੀ ਸੁੱਕ ਜਾਏਗੀ। ਹੁਣ ਉਹ ਇਕੱਲਾ ਪਾਣੀ ਨਹੀਂ ਖਤਮ ਹੋਏਗਾ ਕਿਉਂਕਿ ਸਾਡੀ ਬਹੁਤ ਫਾਈਨ ਬੈਲੈਂਸ ਬਣਿਆ ਹੋਇਆ, ਉਹ ਜਿਹੜੀ ਲੇਕ ਹੈ ਉਹਦੇ ਥੱਲੇ ਬੈੱਡ ਦੇ ਉੱਤੇ ਅਰਸੈਨਿਕ ਮੈਟਲ ਦੇ ਡਿਪੋਜ਼ਿਟਸ ਹੈ, ਅਰਸੈਨਿਕ ਜਿਹੜੀ ਮੈਟਲ ਆ ਉਹ ਜ਼ਹਿਰ ਹੁੰਦੀ ਆ, ਜੇ ਉਹ ਫੁੱਕ ਗਈ ਤੇ ਥੱਲਿਓਂ ਰੇਤਾ ਨਿਕਲ ਗਿਆ ਜਿਹਦੇ 'ਚ ਅਰਸੈਨਿਕ ਹੈ, ਤੇ ਜਦੋਂ ਹਵਾ ਚੱਲੇਗੀ ਉਹ ਅਰਸੈਨਿਕ ਉੱਡ ਕੇ ਸਾਹ ਰਾਹੀਂ ਲੋਕਾਂ ਦੇ ਆਏਗਾ ਤੇ ਉਹ ਸ਼ਹਿਰ ਪੂਰੇ ਦਾ ਪੂਰਾ ਬੰਜਰ ਹੋ ਜਾਏਗਾ, ਤੇ ਉਸ ਸਟੇਟ ਦੀ 40% ਪਾਪੂਲੇਸ਼ਨ ਇੱਕੋ ਸ਼ਹਿਰ 'ਚ ਰਹਿੰਦੀ ਹੈ। ਹੁਣ ਇਹ ਜਲਵਾਯੂ ਤਬਦੀਲੀ ਨੂੰ ਇਸ ਹੱਦ ਤੱਕ ਜੋੜਨਾ ਜਿਹੜਾ ਇਹ ਮੀਡੀਆ ਦਾ ਕੰਮ ਹੈ, ਜਿਵੇਂ ਆਪਾਂ ਕਰ ਰਹੇ ਹਾਂ, ਬਾਕੀ ਮੀਡੀਆ ਦਾ ਕੰਮ ਹੈ, ਸਰਕਾਰਾਂ ਦਾ ਕੰਮ ਹੈ, ਜਿਹੜਾ ਨਹੀਂ ਹੁੰਦਾ। ਸੋ ਜਲਵਾਯੂ ਤਬਦੀਲੀ ਦਾ ਹੋਏਗਾ ਕੀ, ਉਹਦੇ ਨਾਲ ਸਾਡਾ ਜਿਹੜੀ ਜਿੰਨਾ ਵੀ ਦੁਨੀਆਂ ਦੇ ਸਾਡੇ ਮੌਸਮ ਨੇ, ਸਾਡੇ ਪਾਣੀ ਨੇ, ਸਾਡੀਆਂ ਫਸਲਾਂ, ਸਾਡੇ ਫਲ, ਉਹ ਸਾਰਾ ਦਾ ਜਿਹੜਾ ਇੱਕ ਸੰਤੁਲਨ ਬਣਿਆ ਹੋਇਆ ਉਹ ਉਥਲ ਪੁਥਲ ਹੋ ਜਾਏਗਾ। ਸਾਨੂੰ ਇਹ ਲੱਗਦਾ ਵੀ ਤੁਸੀਂ ਕਣਕ ਜਦੋਂ ਮਰਜ਼ੀ ਬੀਜ ਦਿਓ 4-5 ਦਿਨ ਇੱਧਰ ਕਰਕੇ ਕੋਈ ਫਰਕ ਨਹੀਂ ਪੈਂਦਾ, 4-5 ਦਿਨ ਇੱਧਰ ਕਰਕੇ ਵੱਢ ਲਓ ਕੋਈ ਫਰਕ ਨਹੀਂ ਪੈਂਦਾ, ਪਰ ਇਹ ਗੱਲ ਦਰੁਸਤ ਨਹੀਂ। ਦਿਨਾਂ ਦਾ ਫਰਕ ਨਹੀਂ ਪੈਂਦਾ ਪਰ ਟੈਂਪਰੇਚਰ ਦਾ ਫਰਕ ਬਹੁਤ ਪੈਂਦਾ। ਸੋ ਜੇ ਕਣਕ ਨੇ ਅਪ੍ਰੈਲ 'ਚ ਪੱਕਣਾ ਤੇ ਉਹੀ ਗਰਮੀ ਅਪ੍ਰੈਲ ਵਾਲੀ ਜੇ ਤੁਹਾਡੀ ਮਾਰਚ 'ਚ ਪੈ ਗਈ ਜਦੋਂ ਹਲੇ ਕਣਕਾਂ ਦੇ ਜਿਹੜੇ ਦਾਣੇ ਨੇ ਉਹਨਾਂ 'ਚ ਪੂਰਾ ਉਹ ਦੁੱਧ ਨਹੀਂ ਪਿਆ, ਤੋ ਕਣਕ ਦਾ ਦਾਣਾ ਪੱਕੇਗਾ ਨਹੀਂ, ਉਹ ਕਣਕ ਦਾ ਦਾਣਾ ਜਲ ਜਾਏਗਾ। ਜਿਵੇਂ ਪਿਛਲੇ ਸਾਲ ਆਲੂਆਂ ਦੇ ਨਾਲ ਹੋਇਆ, ਜਦੋਂ ਲੋਕਾਂ ਨੇ ਆਲੂ ਬੀਜੇ ਤੇ ਉਹ ਆਲੂ ਬੀਜ ਕੇ ਇੰਨੀ ਗਰਮੀ ਆਵੇ 2 ਦਿਨ ਉਹ ਆਲੂ ਜਿਹੜੇ ਸੀ ਗਲ ਗਏ। ਸੋ ਜਿਹੜੀ ਜਲਵਾਯੂ ਤਬਦੀਲੀ ਹੈ ਇਹ ਸਾਨੂੰ ਔਖੀ ਹੈ, ਮੈਂ ਮੰਨਦਾ ਔਖੀ ਹੈ, ਪਰ ਸਾਨੂੰ ਇਹ ਜਿਹੜੀ ਇਹ ਕਿਵੇਂ ਕੰਮ ਕਰੇਗੀ, ਕਿਵੇਂ ਮਾਰੂ ਹੋਏਗੀ, ਹਰ ਖੇਤਰ 'ਚ ਇਹਦਾ ਰੂਪ ਵੱਖਰਾ ਹੋਏਗਾ, ਆਸਟ੍ਰੇਲੀਆ 'ਚ ਵੱਖਰਾ ਹੋਏਗਾ, ਤੁਹਾਡੇ ਸ਼ਹਿਰ 'ਚ ਵੱਖਰਾ ਹੋਏਗਾ, ਮੇਰੇ ਸ਼ਹਿਰ 'ਚ ਵੱਖਰਾ ਹੋਏਗਾ, ਕਿਤੇ ਹੜ੍ਹ ਆਉਣਗੇ, ਕਿਤੇ ਸੋਕਾ ਪਏਗਾ, ਕਿਤੇ ਬਹੁਤ ਠੰਡ ਪਏਗੀ, ਨਾ ਕਿਤੇ ਦਰਿਆ ਫੁੱਕਣਗੇ, ਕਿਤੇ ਫਸਲਾਂ ਮਰਨਗੀਆਂ, ਕਿਤੇ ਬਿਮਾਰੀਆਂ ਪੈਣਗੀਆਂ, ਕਿਤੇ ਗਲੇਸ਼ੀਅਰ ਪੰਘਰਨਗੇ, ਜਿਹੜੇ ਸ਼ਹਿਰ ਦਰਿਆਵਾਂ ਦੇ ਕੰਢੇ 'ਤੇ ਨੇ ਪਾਕਿਸਤਾਨ ਦੇ ਵਿੱਚ ਜਿੱਥੇ ਗਲੇਸ਼ੀਅਰ ਪੰਘਰਦੇ ਨੇ, ਉਹ ਆਪਣੇ ਪੁਰਾਣੇ ਕਈ ਪਿੰਡ ਜਿਹੜੇ ਕਿ ਹਜ਼ਾਰ ਹਜ਼ਾਰ ਸਾਲ ਤੋਂ ਪਿੰਡ ਵਸੇ ਹੋਏ ਨੇ ਉੱਪਰ ਹਿਮਾਲਿਆ ਦੇ ਵਿੱਚ ਕਸ਼ਮੀਰ ਦੇ ਵਿੱਚ ਜਾ ਕੇ, ਉਹਨਾਂ ਨੂੰ ਉਹ ਦਰਿਆ ਦੇ ਕੰਢੇ 'ਤੇ ਨੇ, ਜਿੱਦ ਨੂੰ ਗਲੇਸ਼ੀਅਰ ਦੀ ਝੀਲ ਫਟ ਗਈ ਉਹ ਸਾਰੇ ਪਿੰਡ ਜਿਹੜੇ ਸੀ ਫੜ ਜਾਣਗੇ, ਇਸ ਲਈ ਉਹਨਾਂ ਪਿੰਡਾਂ ਨੂੰ ਉਜਾੜ ਕੇ ਉੱਚੀਆਂ ਥਾਵਾਂ 'ਤੇ ਲਿਜਾ ਰਹੇ ਨੇ ਪਾਕਿਸਤਾਨ ਦੇ ਵਿੱਚ। ਸੋ ਜਿਹੜੀ ਇਹ ਵਿਨਾਸ਼ ਆਏਗਾ ਸਾਡਾ ਜਲਵਾਯੂ ਤਬਦੀਲੀ ਦੇ ਨਾਲ, ਇਹਨੂੰ ਸਮਝਣ ਦੀ ਸਾਨੂੰ ਲੋੜ ਹੈ ਵੀ ਸਾਡੇ ਕਿਵੇਂ ਪਹੁੰਚੇਗਾ, ਅਤੇ ਉਹਨੂੰ ਇੱਕੋ ਇੱਕ ਥਾਂ 'ਤੇ ਚੱਲਣ ਦੀ ਲੋੜ ਹੈ ਵੀ ਤੁਹਾਡੀ ਜ਼ਿੰਦਗੀ ਦਾ ਕੋਈ ਵੀ ਪਹਿਲੂ ਆ ਨਹੀਂ ਬਚੇਗਾ ਜਿਹਦੇ ਇਹਦਾ ਫਰਕ ਨਹੀਂ ਪਏਗਾ। ਤੁਸੀਂ ਇੰਸ਼ੋਰੈਂਸ ਲੈ ਲਓ, ਹੁਣ ਆਪਣੇ ਦੇਖੋ ਤੁਹਾਡੇ ਘਰ, ਤੁਸੀਂ ਘਰ ਲੈਂਦੇ ਹੋ, ਘਰ ਲਈ ਤੁਹਾਨੂੰ ਮੌੜਗੇ ਲੈਣੀ ਪੈਂਦੀ, ਤਾਂ ਮੌੜਗੇ ਦੀ ਪਹਿਲੀ ਕੰਡੀਸ਼ਨ ਹੁੰਦੀ ਇਹਦੀ ਇੰਸ਼ੋਰੈਂਸ ਹੋਣੀ ਚਾਹੀਦੀ ਆ। ਤੇ ਅਮਰੀਕਾ ਦੇ ਵਿੱਚ ਅਗਲੇ 15 ਸਾਲਾਂ 'ਚ 40% ਲੋਕਾਂ ਨੂੰ ਘਰਾਂ 'ਤੇ ਇੰਸ਼ੋਰੈਂਸ ਨਹੀਂ ਮਿਲੇਗੀ।
0: ਓਕੇ, ਮਹਿੰਗੀ ਹੋ ਗਈ ਨਹੀਂ,
1: ਜੇ ਇੰਸ਼ੋਰੈਂਸ ਨਹੀਂ ਬਣੇਗੀ ਨਵੇਂ ਘਰ ਕਿਵੇਂ ਬਣਨਗੇ, ਨਵੇਂ ਬਿਜ਼ਨਸ ਕਿਵੇਂ ਚੱਲਣਗੇ। ਸੋ ਜਿਹੜੀ ਇਹਦਾ ਭਿਆਨਕ ਹੈ ਇਹ ਹੈ, ਅਸੀਂ ਇਹਨੂੰ ਕਹਿੰਦੇ ਸਿਰਫ ਮੌਤਾਂ ਦੇ ਨਾਲ ਜੋੜ ਕੇ ਨਹੀਂ ਵੇਖ ਸਕਦੇ ਜਾਂ ਵੀ ਫਸਲਾਂ ਫੜ ਗਈਆਂ, ਪਰ ਜਿਹੜੀ ਜੇ ਫਸਲਾਂ ਫੜੀਆਂ ਫੜਦੀਆਂ ਨੇ ਤੇ ਇੱਕ ਵਾਰੀ ਚਲੋ ਫਸਲ ਮਰ ਗਈ ਨਾ, ਕਿਸਾਨ ਵੀ ਚੱਲ ਜਾਏਗਾ ਤੇ ਦੇਸ਼ ਵੀ ਚੱਲ ਜਾਏਗਾ। ਪਰ ਜੇ ਫਸਲਾਂ 2-4 ਸਾਲ ਲਗਾਤਾਰ ਫੜ ਗਈਆਂ, ਜਲ ਗਈਆਂ, ਮਰ ਗਈਆਂ ਤੇ ਫਿਰ ਕੀ ਹੋਏਗਾ? ਸੋ ਸਾਨੂੰ ਇਸ ਤਰੀਕੇ ਨਾਲ ਲਿਆਉਣ ਦੀ ਲੋੜ ਹੈ ਵੀ ਜਲਵਾਯੂ ਤਬਦੀਲੀ ਨੂੰ ਡੀ ਕੋਡ ਕਰਕੇ, ਡੀ ਕੰਸਟਰਕਟ ਕਰਕੇ ਵੀ ਉਹ ਕੀ ਪਏਗਾ, ਤੇ ਆਪਾਂ ਇਸ ਤੋਂ ਅਗਲੇ ਐਪੀਸੋਡ ਤੋਂ ਸ਼ੁਰੂ ਕਰਾਂਗੇ ਕਿ ਆਪਾਂ ਕੀ ਕਰ ਸਕਦੇ ਹਾਂ ਨਾ। ਹੁਣ ਤੱਕ ਆਪਾਂ ਜਿਹੜੀ ਪ੍ਰੋਬਲਮ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਸੋ ਜਿੱਥੇ ਵੀ ਪੰਜਾਬ ਦੇ ਸੰਦਰਭ ਦੇ ਵਿੱਚ ਬੜਾ ਸੌਖਾ ਸਮਝਣਾ ਕਿ ਸਾਡੇ ਦਰਿਆਵਾਂ ਦਾ ਪਾਣੀ ਹਿਮਾਲਿਆ 'ਚੋਂ ਆਉਂਦਾ, ਹਿਮਾਲਿਆ 'ਚ ਬਰਫ਼ ਪੈਂਦੀ ਆ, ਬਰਫ਼ ਪਿਘਲਦੀ ਆ, ਫਿਰ ਉਹ ਪਾਣੀ ਆਉਂਦਾ। ਜੇ ਉਹ ਬਰਫ਼ ਤਾਂ ਨਾ ਪਈ ਤਾਂ ਪਾਣੀ ਨਹੀਂ ਆਉਣਾ, ਅਤੇ ਜੇ ਗਰਮੀ ਜ਼ਿਆਦਾ ਪੈ ਗਈ ਉਹ ਬਰਫ਼ ਜਿਹੜੀ ਆ, ਜਿਹਨੇ 4-5 ਮਹੀਨੇ ਜਿਵੇਂ ਹੁਣ ਹੋਇਆ ਭਾਖੜ ਡੈਮ ਦੇ ਵਿੱਚ ਪਾਣੀ ਲੋੜ ਤੋਂ ਵੱਧ ਆ ਗਿਆ ਜੂਨ 'ਚ। ਪਿਛਲੇ ਸਾਲ ਪੰਜਾਬ ਤੇ ਹਰਿਆਣਾ ਵਾਲੇ ਲੜ ਰਹੇ ਸੀ ਪਾਣੀ ਕਿਹਨੂੰ ਚਾਹੀਦਾ, ਇਸ ਵਾਰੀ ਦੋਨੇ ਕਹਿੰਦੇ ਅਸੀਂ ਪਾਣੀ ਲੈਣਾ, ਸਾਡੀਆਂ ਨਹਿਰਾਂ ਭਰੀਆਂ ਹੋਈਆਂ ਨੇ, ਕਿਉਂਕਿ ਇੰਨੀ ਗਰਮੀ ਪਈ ਮਈ ਦੇ ਵਿੱਚ, ਉਹ ਜਿਹੜੀ ਬਰਫ਼ ਨੇ 3-4 ਮਹੀਨਿਆਂ 'ਚ ਪੰਘਰਨਾ ਸੀ ਉਹ ਤਕਰੀਬਨ 1 ਮਹੀਨੇ 'ਚ ਪੰਘਰ ਗਈ, ਸਾਰਾ ਪਾਣੀ ਦਰਿਆਵਾਂ 'ਚ ਆ ਗਿਆ। ਹੁਣ ਜਿਹੜੇ ਅਗਲੇ ਮਹੀਨੇ ਸਾਨੂੰ ਪਾਣੀ ਚਾਹੀਦਾ

0: ਦੁਆਲੇ ਤੇ ਕਿਵੇਂ ਨਿਰਭਰ ਕਰਦਾ ਤੇ ਉਸ ਤੋਂ ਬਿਨਾਂ ਇਹਦਾ ਗੁਜ਼ਾਰਾ ਕਿਵੇਂ ਨਹੀਂ ਹੈ। ਤੇ ਜੇ ਅਸੀਂ ਉਹ ਪ੍ਰਕਿਰਤੀ ਦਾ ਜਿਹੜਾ ਸੰਤੁਲਨ ਹੈ, ਇੱਕ ਮਹੀਨ ਸੰਤੁਲਨ, ਬਹੁਤ ਫਾਈਨ ਬੈਲੈਂਸ ਹੈ, ਉਹ ਇਵੇਂ ਤੁਸੀਂ ਸਮਝ ਲਓ ਵੀ ਜਿਵੇਂ ਕਿਸੇ ਨੇ ਉਂਗਲੀ ਦੇ ਉੱਤੇ ਫੁੱਟਬਾਲ ਟਿਕਾਇਆ ਹੋਵੇ, ਵੇਖਿਆ ਨਾ ਤੁਸੀਂ ਫੁੱਟਬਾਲ ਪਲੇਅਰ ਕਰਦੇ ਹੁੰਦੇ ਨੇ, ਉਹ ਆਪਣੀ ਉਂਗਲੀ ਦੇ ਉੱਤੇ ਉਹਨੂੰ ਘੁਮਾ ਦਿੰਦੇ ਨੇ ਤੇ ਉਹਨੂੰ ਮਾੜਾ ਜਿਹਾ ਤੁਸੀਂ ਲਾ ਦੋ ਡਿੱਗ ਜਾਂਦਾ। ਤੇ ਸਾਡਾ ਧਰਤੀ ਉਵੇਂ ਹੀ ਹੈ, ਜਿਵੇਂ ਕਿਤੇ ਉਂਗਲੀ ਤੇ ਟਿੱਕੀ ਹੋਵੇ ਫੁੱਟਬਾਲ ਵਾਂਗੂ, ਤੇ ਇਹਨੂੰ ਜਦੋਂ ਹਵਾ ਦਾ ਬੁੱਲਾ ਆਇਆ, ਹਨੇਰੀਆਂ ਆਈਆਂ, ਤੇ ਇਹਦਾ ਸਾਰਾ ਸੰਤੁਲਨ ਵਿਗੜ ਸਕਦਾ। ਤੇ ਉਹਦੇ ਨਾਲ ਹੀ ਇੱਥੇ ਇਕੱਲੀ ਮਨੁੱਖੀ ਜਾਨ ਨੀ, ਜਿਹੜੀ ਸਮੁੱਚਾ ਜੀਵਨ ਹੈ, ਜਿਹਦੇ ਵਿੱਚ ਪੰਛੀਆਂ ਦਾ ਤੇ ਜਾਨਵਰਾਂ ਦਾ ਜਿਹੜਾ ਜੀਵਨ ਹੈ, ਉਹਨੂੰ ਵੀ ਖਤਰਾ ਹੈ।
1: ਸੋ ਇਹ ਚਾਰ ਚੁਫੇਰੇ ਇੱਕ ਚੀਜ਼ ਜੇ ਹਿੱਲੂਗੀ ਤਾਂ ਸਾਰਾ ਕੁਛ ਹੀ ਹਿੱਲੂਗਾ। ਸੋ ਸਾਰੇ ਇਹਨੂੰ ਸਮੱਸਿਆ। ਸੋ ਜਦੋਂ ਆਪਾਂ ਆਲਮੀ ਪੱਧਰ ਦੇ ਉੱਤੇ ਆਪਾਂ ਗੱਲ ਕਰ ਹੀ ਰਹੇ ਹਾਂ, ਤਾਂ ਇਸ ਵਰ੍ਹੇ ਦੇ ਅੰਤ ਦੇ ਵਿੱਚ ਜਿਹੜੀ UN ਦੀ ਮੀਟਿੰਗ ਹੋਣੀ ਹੈ, COP31, ਸੋ ਉਹਦੀਆਂ ਵੀ ਤਿਆਰੀਆਂ ਕਹਿੰਦੇ ਚੱਲ ਰਹੀਆਂ। ਪਿਛਲੇ ਆਪਾਂ ਐਪੀਸੋਡਸ ਦੇ ਵਿੱਚ ਗੱਲ ਕੀਤੀ ਕਿ ਅਮਰੀਕਾ ਹੱਥ ਖਿੱਚ ਚੁੱਕਾ ਵਾ, ਸੋ ਉਹ 2035 ਦਾ ਜਿਹੜਾ ਏਜੰਡਾ ਵਾ ਉਹਦੇ ਵਿੱਚ ਖਰਚਾ ਫਿਲਹਾਲ ਤਾਂ ਨਹੀਂ ਕਰਦਾ ਦਿਖ ਰਿਹਾ, ਅਤੇ ਉਸ ਲਿਹਾਜ ਦੇ ਨਾਲ ਜਿਹੜਾ ਇਹ ਖਰਚਾ ਵਾ, ਫਿਰ ਜਿੱਦਾਂ ਕਹਿ ਰਹੇ ਨੇ ਕਿ 1.3 ਟ੍ਰਿਲੀਅਨ ਇਸ ਟੀਚੇ ਨੂੰ ਪੂਰਾ ਕਰਨ ਦੇ ਲਈ ਚਾਹੀਦਾ ਜੋ ਮਿੱਥਿਆ ਸੀ, ਅਤੇ ਉਹਦੇ ਲਈ ਫਿਰ ਕੀ ਯਤਨ ਨੇ? ਹੁਣ ਹੋਰ ਕੋਈ ਹੱਥ ਅੱਗੇ ਵਧਾ ਰਿਹਾ ਵਾ, ਜਾਂ ਅਮਰੀਕਾ ਨੂੰ ਮਨਾਉਣ ਦੀ ਕੋਸ਼ਿਸ਼ ਆ, ਜਾਂ ਫਿਰ ਕਿਹੜੇ ਤਰੀਕੇ ਦੇ ਨਾਲ? ਜੇ ਬਜਟ ਹੀ ਨਹੀਂ ਹੋਊਗਾ ਤਾਂ ਫਿਰ ਕਿੱਦਾਂ ਚੀਜ਼ਾਂ ਮੈਨੇਜ ਹੋਣਗੀਆਂ?
0: ਹਾਂਜੀ ਬਿਲਕੁਲ, ਤੁਹਾਡੀ ਗੱਲ ਠੀਕ ਹੈ, ਪਰ ਉਹਦੇ ਵਿੱਚ ਕੁਝ ਨਵੀਆਂ ਤਬਦੀਲੀਆਂ ਨੇ, ਚੇਂਜਸ ਨੇ, ਜਿਹੜੀਆਂ ਅੱਛੀਆਂ ਨੇ, ਉਹ ਇਹ ਹੈ ਕਿ ਜਿਹੜੇ ਇਸ ਜਲਵਾਯੂ ਤਬਦੀਲੀ ਦੇ ਹੱਲ ਨੇ, ਜਿਹਨਾਂ ਦੇ ਵਿੱਚ ਇਲੈਕਟ੍ਰਿਕ ਕਾਰਾਂ ਤੇ ਸੋਲਰ ਪੈਨਲ ਤੇ ਵਿੰਡ ਐਨਰਜੀ ਜਿਹੜੀ ਬਹੁਤ ਵੱਡਾ ਰੋਲ ਹੈ, ਉਹਨਾਂ ਦੀ ਜਿਹੜੀ ਲਾਗਤ ਹੈ ਉਹ ਲਗਾਤਾਰ ਘੱਟ ਰਹੀ ਆ। ਉਹ ਇੰਨੀ ਘੱਟ ਰਹੀ ਆ ਵੀ ਜੇ ਆਪਾਂ ਸੋਲਰ ਪੈਨਲ ਦੀ ਕੀਮਤ ਨੂੰ 2000 ਤੋਂ ਲੈ ਕੇ ਕੰਪੇਅਰ ਕਰੀਏ ਤਾਂ ਹੁਣ ਉਹ 99% ਘੱਟ ਚੁੱਕੀ ਹੈ। ਜਿਹੜੀ ਚੀਜ਼ $1 ਦੀ ਆਉਂਦੀ ਸੀ 2000 ਦੇ ਵਿੱਚ, ਅੱਜ ਉਹ ਸੋਲਰ ਪੈਨਲ 1 ਸੈਂਟ ਦਾ ਮਿਲਦਾ ਤੁਹਾਨੂੰ, ਉਹ 99% ਘੱਟ ਗਿਆ। ਤੇ ਇਵੇਂ ਹੀ ਇਲੈਕਟ੍ਰਿਕ ਕਾਰਾਂ ਨੇ, ਮੈਂ ਅੱਜ ਹੀ ਪੜ੍ਹ ਰਿਹਾ ਸੀ ਕਿ ਬਈ ਇਸ ਸਾਲ 26 ਦੇ ਵਿੱਚ ਦੁਨੀਆਂ ਦੇ ਵਿੱਚ ਕੋਈ 26 ਮਿਲੀਅਨ ਇਲੈਕਟ੍ਰਿਕ ਕਾਰਾਂ ਵਿਕਣਗੀਆਂ। ਤੇ ਹਾਂ ਹੁਣ ਮਤਲਬ ਪਿਛਲੇ ਮਹੀਨੇ ਤਕਰੀਬਨ 5 ਲੱਖ ਦੇ ਕਰੀਬ ਕਾਰਾਂ ਜਿਹੜੀਆਂ ਇਲੈਕਟ੍ਰਿਕਲੀਆਂ ਚੀਨ ਦੇ ਵਿੱਚ ਵਿਕੀਆਂ। ਸੋ ਜਿਹੜੀ ਸਾਡੇ ਉਹਨਾਂ ਦੀ ਘੱਟ ਰਹੀ ਹੈ। ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਅਮਰੀਕਾ ਕੰਟਰੀਬਿਊਟ ਨਹੀਂ ਕਰ ਰਿਹਾ, ਬਿਲਕੁਲ ਦਰੁਸਤ ਹੈ, ਉਹਦਾ ਨੁਕਸਾਨ ਹੋ ਰਿਹਾ, ਪਰ ਉਹਦੇ ਵਿੱਚ ਯੂਰਪ ਵਾਲੇ ਕਾਫੀ ਕਰ ਰਹੇ ਨੇ, ਚਾਈਨਾ ਵਾਲੇ ਭਾਵੇਂ ਉਹ ਆਪਣੇ ਬਿਜ਼ਨਸ ਪੱਖ ਤੋਂ ਕਰ ਰਹੇ ਨੇ, ਉਹ ਜਿਹੜੀ ਇਹ ਟੈਕਨੋਲੋਜੀ ਹੈ ਜਾਂ ਇਹਦੇ ਨਾਲ ਇਸ ਤਰ੍ਹਾਂ ਦੀਆਂ ਹੋਰ ਜੁੜੀਆਂ ਹੋਈਆਂ ਟੈਕਨੋਲੋਜੀਜ਼ ਨੇ, ਉਹ ਜਿਹਨੂੰ ਆਪਾਂ ਗਲੋਬਲ ਸਾਊਥ ਕਹਿੰਦੇ ਹਾਂ, ਅਫਰੀਕਾ, ਏਸ਼ੀਆ ਜਾਂ ਜਿਹੜੇ ਗਰੀਬ ਮੁਲਕ ਹੁੰਦੇ ਸੀ ਹੁਣ ਉੱਨਤੀ ਕਰ ਰਹੇ ਨੇ, ਉਹਨਾਂ ਨੂੰ ਉਹ ਬੜੀ ਵੱਡੀ ਪੱਧਰ 'ਤੇ ਉਹਦੀ ਡਿਪਲੋਇਮੈਂਟ ਕਰ ਰਿਹਾ, ਗੌਰਮੈਂਟ ਆਫ ਇੰਡੀਆ ਕਰ ਰਹੀ ਆ। ਉਹਨਾਂ ਨੇ ਤੁਸੀਂ ਪਿੱਛੇ ਆਇਆ ਸੀ ਉਹਨਾਂ ਦਾ ਕਿ ਉਹ ਜਿਹੜੇ ਸਾਡੇ ਵੱਡੇ ਟਰੱਕ ਨੇ ਸਮਾਨ ਵਾਲੇ, ਉਹਨਾਂ ਨੂੰ ਇਲੈਕਟ੍ਰਿਕ ਤੇ ਬੱਸਾਂ ਨੂੰ ਇਲੈਕਟ੍ਰਿਕ ਸ਼ਿਫਟ ਕਰਨ ਲਈ ਉਹ ਪਤਾ ਨਹੀਂ 2500 ਲੱਖ ਕਰੋੜ ਦਾ ਪ੍ਰੋਜੈਕਟ ਹੈ, ਬਹੁਤ ਹੀ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਉਹਨਾਂ ਨੇ, ਕਿਉਂਕਿ ਉਹ ਭਾਵੇਂ ਉਹਨਾਂ ਦੀ ਗਿਣਤੀ ਬੜੀ ਘੱਟ ਹੈ, ਪਰ ਇੰਡੀਆ ਦਾ ਜਿਹੜਾ 40% ਡੀਜ਼ਲ ਲੱਗਦਾ ਉਹ ਟਰੱਕ ਖਾਂਦੇ ਨੇ, ਹਨਾ, ਉਹ ਟਰੱਕ ਜ਼ਿਆਦਾ ਡੀਜ਼ਲ ਖਾਂਦੇ ਆ, ਸਾਰਾ ਦਿਨ ਸਾਰੀ ਰਾਤ ਚੱਲਦੇ ਆ। ਤੇ ਸੋ ਇਹ ਬੜੀ ਵੱਡੀ ਪੱਧਰ 'ਤੇ ਇਹਦੀਆਂ ਹੋ ਰਹੀਆਂ ਨੇ ਕੋਸ਼ਿਸ਼ਾਂ, ਤੇ ਅਸੀਂ ਆਉਣ ਵਾਲੇ ਪ੍ਰੋਗਰਾਮਾਂ 'ਚ ਕਰਾਂਗੇ ਕਿ ਤੁਸੀਂ, ਕਿਉਂਕਿ ਸਰਕਾਰਾਂ ਨੇ ਕੀ ਨਹੀਂ ਕਰਨਾ, ਉਹਨਾਂ ਦੀ ਇੱਕ ਆਪਣੀ ਰਫ਼ਤਾਰ ਹੈ, ਤੇ ਉੱਥੇ ਕਰਪਸ਼ਨ ਵੀ ਹੈ, ਉੱਥੇ ਹੋਰ ਕਈ ਕੁਛ ਵੀ ਹੈ, ਪਰ ਅਸੀਂ ਇਹ ਮਸਲਾ ਇੰਨਾ ਗੰਭੀਰ ਹੈ, ਅਸੀਂ ਇਕੱਲਾ ਇਹ ਗੱਲ ਕਹਿ ਕੇ ਨਹੀਂ ਛੱਡ ਸਕਦੇ ਕਿ ਇਹ ਸਰਕਾਰਾਂ ਹੀ ਕਰਨਗੀਆਂ, ਇਹ ਕੰਪਨੀਆਂ ਹੀ ਕਰਨਗੀਆਂ, ਮੈਂ ਤਾਂ ਕੁਛ ਨਹੀਂ ਕਰ ਸਕਦਾ, ਇਹ ਆਪਾਂ ਆਉਣ ਵਾਲੇ ਕਰਾਂਗੇ। ਪਰ ਜਦ ਤੱਕ ਅਸੀਂ ਇਹ ਨਹੀਂ ਸਮਝਦੇ ਕਿ ਇਹ ਕਿੰਨੀ ਗੰਭੀਰ, ਕਿੰਨੀ ਵਿਨਾਸ਼ਕਾਰੀ, ਤੇ ਅਸੀਂ ਇਹਨੂੰ ਮਹਾਂਪਰਲੋ ਕਿਉਂ ਕਹਿੰਦੇ ਹਾਂ, ਫਿਰ ਕਈ ਵਾਰੀ ਸਾਡਾ ਵਿੱਚ ਉਹ ਮੋਟੀਵੇਸ਼ਨ ਨਹੀਂ ਹੁੰਦੀ ਸਟੈਪ ਲੈਣ ਦੀ, ਆਪਣੀ ਜ਼ਿੰਦਗੀ 'ਚ ਉਹ ਤਬਦੀਲੀਆਂ ਲਿਆਉਣ ਦੀ। ਸੋ ਸਾਨੂੰ ਇਹ ਬਹੁਤ ਜ਼ਰੂਰੀ ਹੈ ਸਮਝਣਾ ਕਿ ਇਹ ਕੀ ਚੀਜ਼ ਹੈ, ਅਤੇ ਇਹ ਕਿੰਨੀ ਭਿਆਨਕ ਹੈ, ਅਤੇ ਇਹ ਕਿਹੋ ਜਿਹਾ ਰੂਪ ਦੇ ਵਿੱਚ ਆਏਗੀ, ਜਿਹੜੀ ਕਿ ਆਪਾਂ ਪਿਛਲੇ 4-5 ਐਪੀਸੋਡ 'ਚ ਇੱਥੇ ਲਗਾ ਰਹੇ ਹਾਂ ਟਾਈਮ, ਵੀ ਇਹ ਕੀ ਚੀਜ਼ ਹੈ। ਅਤੇ ਇਹਦੇ ਵਿੱਚ ਬਾਈ ਜੀ ਸਭ ਤੋਂ ਵੱਡਾ ਕੀ ਹੈ, ਕਿਉਂਕਿ ਇਹ ਹਰ ਬੰਦੇ ਨਾਲ ਜੁੜੀ ਹੋਈ ਹੈ, ਅਤੇ ਹਰ ਬੰਦੇ ਦੇ ਹਰ ਪਹਿਲੂ ਨਾਲ ਜੁੜੀ ਹੋਈ ਹੈ। ਅਤੇ ਆਪਾਂ ਆਪਣਾ ਰੇਡੀਓ ਪ੍ਰੋਗਰਾਮ ਜਾਂ ਮੈਂ ਆਪਣੇ ਸੋਸ਼ਲ ਮੀਡੀਆ ਰਾਹੀਂ ਆਪਾਂ ਤਾਂ ਬਹੁਤ ਘੱਟ ਲੋਕਾਂ ਤੱਕ ਪਹੁੰਚ ਸਕਦੇ ਹਾਂ। ਸੋ ਜਿਹੜਾ ਬੰਦਾ ਵੀ ਆਪ ਸਮਝ ਸਕਦਾ ਹੈ ਸੁਣਨ ਤੋਂ ਬਾਅਦ, ਇਹ ਉਹਦੀ ਉਹਦਾ ਧਰਮ ਬਣਦਾ, ਮੈਂ ਕਹਾਂਗਾ ਇਕੱਲੀ ਡਿਊਟੀ ਨਹੀਂ, ਵੀ ਉਹ ਆਪਣੇ ਪਰਿਵਾਰ ਦੇ ਵਿੱਚ ਅਤੇ ਆਪਣੇ ਦੋਸਤਾਂ ਅਤੇ ਆਪਣੇ ਜਿੱਥੇ ਵੀ ਉਹ ਰਹਿੰਦੇ ਨੇ ਕਮਿਊਨਿਟੀ ਦੇ ਵਿੱਚ ਗਲੀ

0: ਮੁੱਲੇ 'ਚ ਉਹ ਇਹਦੀ ਗੱਲ ਨੂੰ ਤੋਰਨ ਤਾਂ ਕਿ ਸਾਰੇ ਲੋਕ ਜਿਹੜੇ ਆ ਇਹਦੇ ਬਾਰੇ ਜਾਣ ਕੇ ਘੱਟੋ ਘੱਟ ਉਹਨੂੰ ਸਮਝ ਆ ਜਾਏਗੀ ਵੀ ਇਹਦੀ ਭਿਅੰਕਰਤਾ ਕਿੰਨੀ ਆ।
1: ਜੀ ਸੋ ਇਹਦੇ ਵਿੱਚ ਇੱਕ ਮੈਂ ਵੇਖ ਰਿਹਾ ਹਾਂ ਇੱਕ ਜਿਹੜੇ ਔਨਲਾਈਨ ਚਰਚਾ ਚੱਲਦੀ ਹੈ ਜਦੋਂ ਤਾਂ ਉਹਦੇ ਵਿੱਚ ਇੱਕ ਸਵਾਲ ਚੱਲ ਰਿਹਾ ਕਿਉਂਕਿ ਇੱਕ ਹੁਣ ਇਸ ਤਰੀਕੇ ਦੇ ਨਾਲ ਵੀ ਕਿਹਾ ਜਾ ਰਿਹਾ ਕਿ ਆਪਾਂ ਜਿਹੜੇ AI ਦਾ ਇਸਤੇਮਾਲ ਕਰਕੇ ਜਿਹੜੇ ਸਾਡੇ ਹੀਟਿੰਗ ਆ ਕੂਲਿੰਗ ਆ ਰੈਫਰੀਜਰੇਸ਼ਨ ਆ ਘਰਾਂ ਦੇ ਵਿੱਚ ਵਰਤੀਆਂ ਜਾਂਦੀਆਂ ਫਰਿੱਜਾਂ ਜਾਂ ਹੀਟ ਪੰਪ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ AI ਦੇ ਨਾਲ ਹੁਣ ਹੋਰ ਸਮਾਰਟ ਆਟੋਮੇਸ਼ਨ ਦੇ ਉੱਤੇ ਲੈ ਕੇ ਆਉਂਦੀਆਂ ਜਾ ਰਹੀਆਂ ਨੇ ਸੋ AI ਇਹਨੂੰ ਕੰਟਰੋਲ ਕਰੂਗੀ ਅਤੇ ਉਹਦੇ ਵਿੱਚ 8 ਤੋਂ ਕੋਈ 15% ਜਿਹੜੀ ਆ ਊਰਜਾ ਦੀ ਬਚਤ ਹੋ ਸਕੂਗੀ ਸੋ ਇਹ ਚਰਚਾ ਇਹ ਚੱਲ ਰਹੀ ਹੈ ਕਿ ਕੀ ਇਹ ਮਾਰਕੀਟਿੰਗ ਤਕਨੀਕਸ ਨੇ ਜਦੋਂ ਪਹਿਲੀਆਂ ਜਿਹੜੀਆਂ ਚੱਲ ਰਹੀਆਂ ਤਕਨੀਕਸ ਨੇ ਉਹਨਾਂ ਨੂੰ ਆਪਾਂ ਕਈ ਲੋਕ ਕਹਿੰਦੇ ਨੇ ਕਿ ਜਦੋਂ ਹਟਾਵਾਂਗੇ ਤਾਂ ਉਹਦੇ 'ਤੇ ਵੀ ਖਰਚਾ ਆਊਗਾ ਉਹਨਾਂ ਨੂੰ ਡਿਸਪੋਜ਼ ਕਰਨ ਦੇ ਉੱਤੇ ਵੀ ਖਰਚਾ ਆਊਗਾ ਸੋ ਨਵੇਂ ਜਿਹੜੇ ਉਪਕਰਨ ਆ ਰਹੇ ਨੇ ਕੀ ਉਹਨਾਂ ਨੂੰ ਉੱਧਰ ਲੋਕਾਂ ਨੂੰ ਲੈ ਕੇ ਜਾਣ ਦੀ ਖਰਚਾ ਕਰਨ ਦੀ ਗੱਲ ਜਿਹੜੀ ਆ ਉਹ ਫਲੋਟ ਕੀਤੀ ਜਾ ਰਹੀ ਹੈ ਜਾਂ ਫਿਰ ਵਾਕਈ ਇਹਨਾਂ ਚੀਜ਼ਾਂ ਦੇ ਨਾਲ ਫਰਕ ਪੈਣ ਵਾਲਾ
0: ਨਹੀਂ ਦੇਖੋ ਫਰਕ ਤਾਂ ਪਏਗਾ ਨਵੀਂ ਟੈਕਨੋਲੋਜੀ ਦਾ ਪਰ ਇਹ ਸ਼ੋਸ਼ੇ ਨੇ ਤੁਹਾਡੀ ਫਰਿੱਜ ਹੈ ਫਰਿੱਜ ਤੁਸੀਂ ਕਦ ਲਈ ਵਰਤਦੇ ਹੋ ਤੁਸੀਂ ਜਿੰਨੀਆਂ ਚੀਜ਼ਾਂ ਖਾਣੀਆਂ ਲਿਆਉਂਦੇ ਹੋ ਸਟੋਰ ਤੋਂ ਲਿਆ ਕੇ ਰੱਖ ਦਿੰਦੇ ਹਾਂ ਹੁਣ ਤੁਹਾਨੂੰ ਕੀ ਫਰਕ ਪਏਗਾ ਜੋ ਫਰਿੱਜ ਤੁਹਾਨੂੰ ਇੱਕ ਟੈਕਸਟ ਮੈਸੇਜ ਭੇਜ ਦੇਵੇ ਵੀ ਤੁਹਾਡਾ ਜਿਹੜਾ ਦੁੱਧ ਹੈ ਉਹ ਕੱਲ੍ਹ ਨੂੰ ਖਤਮ ਹੋ ਜਾਣਾ ਕੀ ਫਰਕ ਪਏਗਾ ਉਹਦੇ ਨਾਲ ਮਤਲਬ ਇਹ ਤਾਂ ਇਹ ਜਿਹੜੇ ਮੈਂ ਤੈਨੂੰ ਸ਼ੋਸ਼ੇਬਾਜ਼ੀ ਕਹਾਂਗਾ ਪਰ ਹੌਲੀ ਹੌਲੀ ਜਦੋਂ ਨਵੀਆਂ ਫਰਿੱਜਾਂ ਆਉਣਗੀਆਂ ਉਹ ਸਾਰੀਆਂ ਦੇ ਵਿੱਚ ਟੈਕਨੋਲੋਜੀ ਸਟੈਂਡਰਡ ਹੋ ਜਾਏਗੀ ਜਿਵੇਂ ਕਾਰਾਂ ਸੀ ਤੁਸੀਂ ਵੇਖੋ ਅੱਜ ਤੋਂ 20 ਸਾਲ ਪਹਿਲਾਂ ਕਾਰਾਂ ਕਿੰਨੀਆਂ ਸਿੰਪਲ ਹੁੰਦੀਆਂ ਸੀ ਫਿਰ ਕਾਰਾਂ ਦੇ ਵਿੱਚ ਕਿੰਨੀ ਟੈਕਨੋਲੋਜੀ ਵੱਧਦੀ ਗਈ ਇਹਦਾ ਸਾਡੇ ਜਲਵਾਯੂ ਤਬਦੀਲੀ 'ਤੇ ਚੰਗਾ ਅਸਰ ਨਹੀਂ ਪੈਣਾ ਇਹ ਤਾਂ ਮਾੜਾ ਪਏਗਾ ਕਿਉਂਕਿ ਜਿਹੜੀ AI ਹੈ ਜਦੋਂ ਤੁਸੀਂ ਕੰਪਿਊਟਰ 'ਤੇ ਗੂਗਲ 'ਚ ਟਾਈਪ ਕਰਦੇ ਹੋ ਆਪਣਾ ਸਵਾਲ ਅਤੇ ਉਹ ਬਹੁਤ ਵੱਡੇ ਕੰਪਿਊਟਰ ਸੈਂਟਰ ਜਿਹਨੂੰ ਆਪਾਂ ਡੇਟਾ ਸੈਂਟਰ ਕਹਿੰਦੇ ਆਪਾਂ ਇੱਕ ਪੂਰਾ ਐਪੀਸੋਡ ਇਹ 'ਤੇ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਵੀ ਇਹਦੀ ਹੁਣ ਬੜੀ ਚਰਚਾ ਬਈ ਡੇਟਾ ਸੈਂਟਰ ਜਿਹੜੇ ਨੇ ਉੱਥੇ ਲੱਖਾਂ ਕੰਪਿਊਟਰ ਚੱਲਦੇ ਨੇ ਤੁਹਾਡੇ ਸਵਾਲ ਦਾ ਜਵਾਬ ਲੈਣ ਲਈ ਤੇ ਜਿਹੜੇ ਕੰਪਿਊਟਰ ਚੱਲਦੇ ਨੇ ਉਹ ਬਿਜਲੀ ਖਾਂਦੇ ਨੇ ਉਹਨਾਂ ਨਾਲ ਗਰਮੀ ਪੈਦਾ ਹੁੰਦੀ ਹੈ ਗਰਮ ਉਹਨਾਂ ਨੂੰ ਠੰਡਾ ਕਰਨ ਲਈ ਉਹਨਾਂ ਨੂੰ ਪਾਣੀ ਵਰਤਣਗੇ ਨਾਲੇ ਜਿਹੜੀ ਬਿਜਲੀ ਆ ਉਹਦੀ ਖਪਤ ਵਧਾਉਣਗੇ ਬਿਜਲੀ ਜਿਹੜੀ ਕੋਲੇ ਤੋਂ ਬਣਦੀ ਆ ਸੋ AI ਤਾਂ ਜਲਵਾਯੂ ਤਬਦੀਲੀ ਦੇ ਲਈ ਬਹੁਤ ਵੱਡਾ ਖਤਰੇ ਵਾਲਾ ਪਰ ਇਹ ਜ਼ਰੂਰੀ ਨਹੀਂ ਹੋਣਾ ਇਵੇਂ ਹੀ ਹੋਵੇ ਇਹ ਸਿਰਫ ਕੰਪਨੀਆਂ ਨੂੰ ਦਬਾਅ ਪਾਉਣ ਦੀ ਲੋੜ ਹੈ ਜਿਵੇਂ ਜਿਹੜੀ ਸਟੈਨਫਰਡ ਯੂਨੀਵਰਸਿਟੀ ਆ ਜਿੰਨੇ ਵੀ ਉਹਨਾਂ ਦੇ ਡੇਟਾ ਸੈਂਟਰਸ ਨੇ ਉਹ ਬਿਲਕੁਲ ਪਾਣੀ ਨਹੀਂ ਵਰਤਦੇ ਉਹ ਇਸ ਤਰ੍ਹਾਂ ਡਿਜ਼ਾਈਨ ਕੀਤੇ ਨੇ ਤੇ ਉਹ ਤਕਰੀਬਨ ਜਿਵੇਂ ਗੂਗਲ ਵਾਲੇ ਬਣਾ ਰਹੇ ਨੇ ਤੇ ਉਹਨਾਂ ਦੀ ਜਿਹੜੀ ਬਿਜਲੀ ਵੀ ਆ ਸਾਰੀ ਦੀ ਸਾਰੀ ਉਹ ਸੋਲਰ ਵਿੰਡ ਤੇ ਬੈਟਰੀਜ ਤੋਂ ਚਲਾ ਰਹੇ ਨੇ ਉਹ ਸੋ ਇਹਦੇ ਹੱਲ ਇਹਨਾਂ ਨੂੰ AI ਨੂੰ ਵੀ ਇੱਕ ਜ਼ਿੰਮੇਦਾਰ ਤਰੀਕੇ ਨਾਲ ਲਾਗੂ ਕਰਨ ਦੇ ਜਿਹੜਾ ਉਹ ਸੰਭਵ ਹੈ ਤੇ ਉਹ ਸੰਭਵ ਤਾਂ ਹੀ ਸਰਕਾਰਾਂ ਕਰਨਗੀਆਂ ਜੇ ਅਸੀਂ ਉਹਨਾਂ 'ਤੇ ਦਬਾਅ ਪਾਵਾਂਗੇ
1: ਜੀ ਸੋ ਆਸ ਕਰਦੇ ਹਾਂ ਜੀ ਇਹ ਦਬਾਅ ਇਸੇ ਤਰ੍ਹਾਂ ਦੇ ਨਾਲ ਪੈਂਦਾ ਰਹੇ ਅਤੇ ਵਾਤਾਵਰਨ ਦਾ ਕੋਈ ਹੋਰ ਫਾਇਦਾ ਆਪਾਂ ਇੰਡੀਵਿਜੁਅਲ ਲੈਵਲ ਦੇ ਉੱਤੇ ਵੀ ਕਰ ਸਕੀਏ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ
0: ਹਾਂਜੀ ਬਾਈ ਜੀ ਧੰਨਵਾਦ ਤੁਹਾਡਾ ਅਤੇ ਸੁਣਨ ਵਾਲਿਆਂ ਦਾ ਖਾਸ ਕਰਕੇ
1: ਜੀ ਦੋਸਤੋ ਇਸ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਸੋ ਹਰ ਸੋਮਵਾਰ ਨੂੰ ਇਹ ਸਾਡੇ ਨਾਲ ਇਸੇ ਸਮੇਂ ਜੁੜਦੇ ਨੇ ਲਗਭਗ 1 ਵਜੇ ਅਤੇ ਤੁਸੀਂ ਇਹ ਗੱਲਬਾਤ ਜਿਹੜੀ ਸਾਡੀ ਪੋਡਕਾਸਟ ਦੇ ਉੱਤੇ ਵੀ ਸੁਣ ਸਕਦੇ ਹੋ ਅਤੇ ਇਸੇ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ ਵੀ ਤੁਹਾਡੇ ਨਾਲ ਆਪਾਂ ਸਾਂਝੇ ਕਰਦੇ ਰਹੀਦਾ ਵਾ ਥਰੂ ਆਊਟ ਵੀਕ ਸੋ ਕੋਈ ਵੀ ਗੱਲ ਬਾਤ ਕੋਈ ਵੀ ਤੁਹਾਨੂੰ ਮਨ ਦੇ ਵਿੱਚ ਸਵਾਲ ਆਵੇ ਫੀਡਬੈਕ ਆਵੇ ਤਾਂ ਉਹ ਤੁਸੀਂ ਸਾਡੇ ਤੱਕ ਭੇਜ ਦਿਆ ਕਰੋ ਆਪਾਂ ਉਹ ਵੀ ਇਹਨਾਂ ਦੇ ਨਾਲ ਅਗਲੇ ਪ੍ਰੋਗਰਾਮਾਂ ਦੇ ਵਿੱਚ ਸਾਂਝੇ ਕਰ ਸਕਦੇ ਹਾਂ ਦਿਓ ਇਜਾਜ਼ਤ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਤੰਦਰੁਸਤ ਰਹੋ ਵਾਤਾਵਰਨ ਦਾ ਖਿਆਲ ਰੱਖੋ ਸੁਣਦੇ ਰਹੋ ਰੇਡੀਓ ਹਾਂਜੀ 1674।

ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਰੇਡੀਓ ਹਾਂਜੀ 1674 AM ਦੇ ਉੱਪਰ। ਸਮਾਂ ਹੋ ਚੁੱਕਿਆ ਅੱਜ ਦੀ ਕਹਾਣੀ, ਅੱਜ ਦੇ ਵਿਚਾਰ ਦਾ। ਅੱਜ ਦੀ ਜਿਹੜੀ ਕਹਾਣੀ ਹੈ ਉਹ ਇੱਕ ਚਿੜੀ ਦੀ ਹੈ। ਚਿੜੀ ਦੀ ਕਹਾਣੀ, ਚਿੜੀ ਜਿਹਨੂੰ ਜਾਚ ਆ ਗਈ ਸ਼ੁਕਰ ਕਰਨ ਦੀ। ਇੱਕ ਵਾਰ ਦੀ ਕਹਿੰਦੇ ਗੱਲ ਆ ਕਿ ਇੱਕ ਚਿੜੀ ਜਿਹੜੀ ਰੇਗਿਸਤਾਨ ਦੇ ਵਿੱਚ ਰਹਿੰਦੀ ਸੀਗੀ, ਭੁੱਖੀ ਪਿਆਸੀ, ਕਿੰਨਾ ਚਿਰ ਹੋ ਗਿਆ ਸੀ ਉਹਨੂੰ ਉਸ ਰੇਗਿਸਤਾਨ ਦੇ ਵਿੱਚ ਰਹਿੰਦਿਆਂ। ਖੰਭ ਵੀ ਉਹਦੇ ਚੜ ਚੁੱਕੇ ਸੀਗੇ। ਇਉਂ ਪ੍ਰਤੀਤ ਹੁੰਦਾ ਸੀਗਾ ਜਿਵੇਂ ਉਹ ਆਪਣੀ ਜ਼ਿੰਦਗੀ ਦੇ ਆਖਰੀ ਸਮਾਂ 'ਤੇ ਹੋਵੇ। ਇੱਕ ਦਿਨ ਉਸ ਚਿੜੀ ਦੇ ਕੋਲੋਂ ਇੱਕ ਸਾਧੂ ਲੰਘਦਾ। ਸਾਧੂ ਜਿਹੜਾ ਕਿਸੇ ਹੋਰ ਕੰਮ ਚੱਲਿਆ ਸੀਗਾ। ਚਿੜੀ ਉਸ ਸਾਧੂ ਨੂੰ ਰੋਕਦੀ ਆ, ਪੁੱਛਦੀ ਆ ਕਿ ਤੁਸੀਂ ਜਾਨੀ ਜਾਣ ਹੋ, ਸਾਧੂ ਹੋ, ਤੁਸੀਂ ਦੱਸ ਸਕਦੇ ਹੋ ਕਿ ਮਾੜਾ ਸਮਾਂ ਮੇਰੇ 'ਤੇ ਹੋਰ ਕਿੰਨਾ ਸਮਾਂ ਰਹੂਗਾ? ਮੇਰੇ 'ਤੇ ਵੀ ਕਦੀ ਚੰਗੇ ਦਿਨ ਆਉਣਗੇ, ਮੈਂ ਵੀ ਕਦੀ ਰੱਜ ਕੇ ਪਾਣੀ ਪੀਊਂਗੀ ਕਿ ਮੇਰੇ ਵੀ ਖੰਭ ਫਿਰ ਤੋਂ ਸੋਹਣੇ ਉਸੇ ਤਰੀਕੇ ਨਾਲ ਹੋਣਗੇ, ਮੈਂ ਫਿਰ ਤੋਂ ਫਰਤੀਲੀ ਹੋਵਾਂਗੀ। ਸਾਧੂ ਜਿਹੜਾ ਇਹ ਤਾਂ ਜਾਣ ਸਕਦਾ ਸੀ ਉਸ ਚਿੜੀ ਨੂੰ ਦੇਖ ਕੇ ਕਿ ਇਸਦੇ ਪਿਛਲੇ ਕਰਮ ਕਿੱਦਾਂ ਦੇ ਰਹੇ ਨੇ, ਪਰ ਚਿੜੀ ਨੂੰ ਕਹਿਣ ਲੱਗਾ ਕਿ ਮੈਨੂੰ ਨਹੀਂ ਪਤਾ ਕਿ ਅੱਗੇ ਤੇਰੇ ਨਾਲ ਕੀ ਹੋਣਾ, ਪਿਛਲੇ ਕਰਮਾਂ ਤੋਂ ਮੈਂ ਜਾਣੂ ਹਾਂ। ਮੈਂ ਇੱਦਾਂ ਕਰਦਾ, ਮੈਂ ਆਪਣੇ ਗੁਰੂ ਕੋਲ ਚੱਲਿਆ, ਗੁਰੂ ਨੂੰ ਜਾ ਕੇ ਪੁੱਛਾਂਗਾ ਅਤੇ ਫਿਰ ਤੈਨੂੰ ਆ ਕੇ ਦੱਸੂ। ਉਹ ਜਿਹੜਾ ਸਾਧੂ ਹੁੰਦਾ ਉਹ ਆਪਣੇ ਗੁਰੂ ਕੋਲ ਜਾਂਦਾ, ਆਪਣੇ ਗੁਰੂ ਨੂੰ ਉਸ ਚਿੜੀ ਦੀ ਸਾਰੀ ਹਾਲਤ ਬਿਆਨ ਕਰਦਾ ਅਤੇ ਪੁੱਛਦਾ, ਜੀ ਕੀ ਸਮਾਧਾਨ ਹੋ ਸਕਦਾ? ਮੈਨੂੰ ਤਾਂ ਦੇਖ ਕੇ ਉਹਦੇ ਵੱਲ ਬੜਾ ਤਰਸ ਆਇਆ। ਗੁਰੂ ਕਹਿੰਦਾ ਹੈ ਕਿ ਜੋ ਉਹਦੀ ਜ਼ਿੰਦਗੀ ਦੇ ਵਿੱਚ ਹਾਲੇ ਚੱਲ ਰਿਹਾ ਨਾ, ਹਾਲੇ ਹੋਰ ਬੁਰੇ ਦਿਨ ਆਉਣਗੇ। ਅਗਲੇ 7 ਸਾਲ ਇੱਕ ਕਸ਼ਟ 'ਚੋਂ ਨਿਕਲੂਗੀ ਤਾਂ ਦੂਜਾ ਕਸ਼ਟ ਸ਼ੁਰੂ ਹੋਊਗਾ। ਇਸ ਦੀ ਜ਼ਿੰਦਗੀ ਦੇ ਵਿੱਚ ਅਗਲੇ 7 ਸਾਲ ਦੁੱਖ ਹੀ ਦੁੱਖ ਨੇ। ਸਾਧੂ ਨੂੰ ਤਰਸ ਆਇਆ, ਕਹਿਣ ਲੱਗਾ, ਗੁਰੂ ਜੀ ਕੋਈ ਤਾਂ ਰਾਹ ਹੋਊਗਾ, ਕੋਈ ਤਾਂ ਹੱਲ ਹੋਊਗਾ। ਗੁਰੂ ਜੀ ਆਖਣ ਲੱਗੇ ਵੀ ਹੱਲ ਤਾਂ ਇੱਕ ਹੈ, ਇੱਕ ਮੰਤਰ ਹੈ, ਤੁਸੀਂ ਚਿੜੀ ਨੂੰ ਦੱਸ ਦਿਓ, ਜੇ ਉਹਨੂੰ ਠੀਕ ਲੱਗਿਆ ਤੇ ਉਹ ਮੰਤਰ ਪੜ੍ਹ ਲਿਆ ਕਰੂਗੀ। ਸਾਧੂ ਨੂੰ ਮੰਤਰ ਦੇ ਦਿੱਤਾ ਜਾਂਦਾ ਤੇ ਉਹ ਮੰਤਰ ਜਾ ਕੇ ਉਹ ਚਿੜੀ ਨੂੰ ਦੇ ਦਿੰਦਾ। ਇਹ ਮੰਤਰ ਸੀਗਾ ਕਿ ਹਰ ਸਮੇਂ ਜੋ ਵੀ ਹੋਵੇ ਕਹਿਣਾ ਵਾ ਵੀ ਸ਼ੁਕਰ ਆ ਤੇਰਾ ਰੱਬਾ, ਧੰਨਵਾਦ ਪਰਮਾਤਮਾ। ਹੁਣ ਚਿੜੀ ਨੂੰ ਜਦੋਂ ਇਹ ਮੰਤਰ ਦਿੱਤਾ ਜਾਂਦਾ ਉਹ ਸੁਣਦੀ ਹੈ। ਬੇਮਾਂਝੇ ਦੇ ਨਾਲ ਉਹ ਉਦਣ ਤੋਂ ਹੀ ਉਹ ਮੰਤਰ ਦਾ ਉਚਾਰਨ ਕਰਨਾ ਸ਼ੁਰੂ ਕਰ ਦਿੰਦੀ। ਜੋ ਵੀ ਹੋਣਾ ਉਸ ਚਿੜੀ ਨੇ ਕਹਿੰਦੇ ਰਹਿਣਾ, ਸ਼ੁਕਰ ਆ ਰੱਬਾ, ਸ਼ੁਕਰ ਆ ਰੱਬਾ। ਸ਼ੁਰੂ ਦੇ ਵਿੱਚ ਤਾਂ ਚਿੜੀ ਨੇ ਨਾ ਬੜੇ ਬੇਈਮਾਨੀ ਦੇ ਨਾਲ ਸ਼ੁਕਰ ਕਰਨਾ ਰੱਬ ਦਾ, ਨਾਲ ਉਹਨੂੰ ਪਤਾ ਵੀ ਲੱਗਣਾ ਵੀ ਸਾਹਮਣੇ ਮੇਰੇ ਤੋਂ ਕੁਝ ਹੈ ਨਹੀਂ, ਮੈਂ ਸ਼ੁਕਰ ਕਰੀ ਜਾਂਦੀ, ਹਾਲੇ ਤੱਕ ਤਾਂ ਕੁਝ ਮਿਲਿਆ ਵੀ ਨਹੀਂ, ਸ਼ੁਕਰ ਕਿਸ ਚੀਜ਼ ਦਾ ਕਰ ਰਹੀ। ਪਰ ਹੌਲੀ ਹੌਲੀ ਚਿੜੀ ਨੇ ਹਰ ਇੱਕ ਪਲ ਦੇ ਨਾਲ, ਹਰ ਇੱਕ ਜੋ ਵੀ ਉਹਦੀ ਜ਼ਿੰਦਗੀ ਦੇ ਵਿੱਚ ਘਟਨਾ ਵਾਪਰਨੀ ਉਹਦੇ ਨਾਲ ਉਸਨੇ ਸ਼ੁਕਰ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦੋ ਦਿਨਾਂ ਦੇ ਵਿੱਚ ਹੀ ਕੁਝ ਦਿਨਾਂ ਬਾਅਦ ਉਹ ਸਾਧੂ ਕਿਸੇ ਹੋਰ ਜੰਗਲ 'ਚੋਂ ਲੰਘਦਾ ਸੀ। ਹਰਿਆ ਭਰਿਆ ਜੰਗਲ, ਆਸੇ ਪਾਸੇ ਤਲਾਅ, ਇੱਕ ਬੜੀ ਹੀ ਸੋਹਣੀ ਚਿੜੀ ਜਿਹੜੀ ਗਾ ਰਹੀ ਸੀ। ਸਾਧੂ ਦੇਖ ਕੇ ਹੈਰਾਨ ਹੋਇਆ, ਇਹ ਚਿੜੀ ਤਾਂ ਉਹੀ ਰੇਗਿਸਤਾਨ ਵਾਲੀ ਚਿੜੀ ਹੈ, ਇਹਦੇ 'ਤੇ ਹਾਲੇ 7 ਸਾਲ ਹੋਰ ਬੜਾ ਦੁੱਖ ਸੀ।
ਇਹ ਠੀਕ ਕਿੱਦਾਂ ਹੋ ਗਈ, ਇੱਥੇ ਕਿੱਦਾਂ ਆ ਗਈ। ਵਾਪਸ ਆਪਣੇ ਗੁਰੂ ਕੋਲ ਗਿਆ ਉਹ ਸਾਧੂ ਜਗਿਆਸਾ ਦੇ ਵਿੱਚ ਕਿ ਗੁਰੂ ਜੀ ਤੁਸੀਂ ਤਾਂ ਕਿਹਾ ਸੀਗਾ ਕਿ 7 ਸਾਲ ਹਾਲੇ ਉਹਦੇ ਨਾਲ ਇੱਦਾਂ ਕੁਝ ਹੀ ਹੋਣਾ, 7 ਸਾਲ ਹਾਲੇ ਉਹਨੇ ਹੋਰ ਬੜੇ ਦੁੱਖ ਭੋਗਣੇ ਨੇ। ਤੇ ਗੁਰੂ ਜੀ ਕਹਿਣ ਲੱਗੇ ਜਿਹੜਾ ਮੰਤਰ ਦਿੱਤਾ ਸੀਗਾ ਨਾ ਉਹਨੇ ਸਾਰਾ ਕੁਝ ਕੱਟਤਾ। ਸਾਧੂ ਥੋੜਾ ਸਮਝ ਗਿਆ ਸੀ ਕਿ ਇਹ 7 ਸਾਲਾਂ ਦਾ ਬੰਧਨ 7 ਦਿਨਾਂ ਚ ਕਿਵੇਂ ਮੁੱਕ ਗਿਆ। ਗੁਰੂ ਜੀ ਦੱਸਣ ਲੱਗੇ ਕਿ ਜਦੋਂ ਤੂੰ ਚਿੜੀ ਨੂੰ ਉਹ ਮੰਤਰ ਦਿੱਤਾ ਨਾ ਤੇ ਉਹ ਚਿੜੀ ਹਰ ਪਲ ਸ਼ੁਕਰ ਕਰਨ ਲੱਗ ਪਈ, ਪਰ ਉਸਨੇ ਹਿੰਮਤ ਨਹੀਂ ਛੱਡੀ, ਹਿੰਮਤ ਕਰਦੀ ਰਹੀ। ਇੱਕ ਦਿਨ ਇਸੇ ਹਿੰਮਤ ਦੇ ਵਿੱਚ ਕਿ ਇਸ ਰੇਗਿਸਤਾਨ ਤੋਂ ਉੱਡ ਕੇ ਕਿਤੇ ਹੋਰ ਜਾਂਦੀ ਹਾਂ, ਗਰਮੀ ਇੰਨੀ ਸੀ ਖੰਭ ਕੰਬ ਨਹੀਂ ਕੀਤੇ ਸਿੱਧਾ ਰੇਤ ਦੇ ਉੱਪਰ ਜਾ ਡਿੱਗੀ। ਗਰਮ ਰੇਤ ਫਿਰ ਵੀ ਚਿੜੀ ਨੇ ਡਿੱਗਦੇ ਸਾਰੇ ਹੋ ਗਿਆ, ਸ਼ੁਕਰ ਆ ਪਰਮਾਤਮਾ ਜੇ ਡਿੱਗ ਗਿਆ ਇਹਦੇ ਵਿੱਚ ਵੀ ਤੇਰੀ ਕੋਈ ਮਰਜ਼ੀ ਹੋਊ। ਇੰਨੇ ਚਿਰ ਨੂੰ ਇੱਕ ਬਾਜ਼ ਆਉਂਦਾ, ਝਪੱਟਾ ਮਾਰਦਾ, ਚਿੜੀ ਨੂੰ ਫੜਦਾ ਤੇ ਨਾਲ ਲੈ ਕੇ ਉੱਡ ਜਾਂਦਾ। ਉਹ ਚਿੜੀ ਉਦੋਂ ਵੀ ਜਦੋਂ ਬਾਜ਼ ਦੇ ਮੂੰਹ ਦੇ ਵਿੱਚ ਸੀਗੀ ਸ਼ਾਇਦ ਉਹਨੂੰ ਲੱਗਿਆ ਕਿ ਮੇਰੇ ਆਖਰੀ ਪਲ ਨੇ, ਤੇ ਫਿਰ ਕਹਿੰਦੀ ਪਰਮਾਤਮਾ ਸ਼ੁਕਰ ਹੈ, ਇਹਦੇ ਵਿੱਚ ਵੀ ਸ਼ਾਇਦ ਤੇਰੀ ਕੋਈ ਮਰਜ਼ੀ ਹੈ। ਪਤਾ ਨਹੀਂ ਬਾਜ਼ ਨੂੰ ਕੁਝ ਹੋਇਆ, ਉਹਦੇ ਮੂੰਹ ਦੇ ਵਿੱਚੋਂ ਚਿੜੀ ਛੁੱਟੀ ਤੇ ਛੁੱਟ ਕੇ ਜਿੱਥੇ ਡਿੱਗੀ ਉਹ ਇੱਕ ਹਰਾ ਭਰਾ ਜੰਗਲ ਸੀਗਾ। ਚਿੜੀ ਨੂੰ ਇਹ ਦੇਖ ਕੇ ਯਕੀਨ ਨਹੀਂ ਆਇਆ ਕਿ ਹੁਣੇ ਮੈਂ ਮੌਤ ਦੇ ਮੂੰਹ 'ਚ ਸੀਗੀ ਤੇ ਹੁਣੇ ਮੈਂ ਇੱਕ ਹਰੇ ਭਰੇ ਜੰਗਲ 'ਚ ਹਾਂ। ਸ਼ੁਕਰ ਕਰਦੀ ਆ ਪਰਮਾਤਮਾ ਦਾ। ਗੱਲ ਤਾਂ ਚਿੜੀ ਦੀ ਹੈ ਪਰ ਇਹ ਲਾਗੂ ਸਾਰੇ ਜੀਵ ਜੰਤੂਆਂ 'ਤੇ ਹੁੰਦੀ ਹੈ, ਸਾਡੇ 'ਤੇ ਵੀ। ਉਹ ਚਿੜੀ ਸੀ ਜਿਹੜੀ ਰੋਜ਼ ਸ਼ਾਇਦ ਪਹਿਲੋਂ ਸ਼ਿਕਾਇਤਾਂ ਕਰਦੀ ਸੀ ਕਿ ਮੇਰੇ ਖੰਭ ਨਹੀਂ ਹੈਗੇ, ਰੇਗਿਸਤਾਨ ਦਾ ਏਰੀਆ ਮੈਨੂੰ ਦਿੱਤਾ ਗਿਆ, ਇੱਥੇ ਦਰਖਤ ਨਹੀਂ ਹੈਗਾ, ਪਾਣੀ ਨਹੀਂ ਹੈਗਾ। ਤੇ ਹੁਣ ਉਹ ਚਿੜੀ ਜਿਹੜੀ ਸ਼ੁਕਰ ਕਰ ਰਹੀ ਸੀ ਤੇ ਉਹਦਾ ਦਿਨ ਫਿਰ ਗਿਆ। ਇਹੋ ਐਕਸਪੈਰੀਮੈਂਟ ਕਦੀ ਆਪਾਂ ਆਪਣੇ ਨਾਲ ਕਰਕੇ ਦੇਖੀਏ ਨਾ, ਸਵੇਰੇ ਘਰੋਂ ਨਿਕਲੀਏ ਤੇ ਪਹਿਲੋਂ ਮੌਸਮ ਦੇ ਵਿੱਚ ਕਮੀਆਂ ਕੱਢੀਏ, ਅੱਗੇ ਵਧੀਏ ਟ੍ਰੈਫਿਕ 'ਚ ਕਮੀਆਂ ਕੱਢੀਏ, ਆਫਿਸ ਜਾਈਏ ਕੰਮ ਕਾਰ 'ਤੇ ਜਾਈਏ ਤੇ ਲੋਕਾਂ ਦੇ ਵਿੱਚ ਕਮੀਆਂ ਕੱਢੀਏ, ਦੁਪਹਿਰ ਨੂੰ ਕੁਝ ਖਾਣ ਨੂੰ ਲਈਏ ਤੇ ਉਹਦੇ ਵਿੱਚ ਕਮੀਆਂ ਕੱਢੀਏ, ਸ਼ਾਮੀ ਜਾ ਕੇ ਫਿਰ ਆਪਣੇ ਘਰੇ ਲਾਈਫ ਪਾਰਟਨਰ ਬੱਚਿਆਂ ਜਾਂ ਆਲੇ ਦੁਆਲੇ 'ਚ ਕਮੀਆਂ ਕੱਢੀਏ। ਰਾਤ ਨੂੰ ਜਦੋਂ ਤੁਸੀਂ ਆਪਣਾ ਸ਼ੀਸ਼ੇ ਦੇ ਵਿੱਚ ਮੂੰਹ ਦੇਖੋਗੇ ਤੁਹਾਨੂੰ ਰਿਲਾਈਜ਼ ਹੋਊਗਾ ਕਿ ਤੁਸੀਂ ਆਪਣੇ ਆਪ ਦੇ ਵਿੱਚ ਵੀ ਕਮੀਆਂ ਕੱਢ ਰਹੇ ਹੋ। ਮੇਰੀ ਇੱਕ ਛੋਟੀ ਲੱਗ ਰਹੀ ਹੈ, ਮੇਰਾ ਚਿਹਰਾ ਠੀਕ ਨਹੀਂ ਲੱਗ ਰਿਹਾ, ਆਹ ਮੁੱਛਾਂ ਥੋੜ੍ਹੀਆਂ ਵੱਖਰੀਆਂ ਜਿਹੀਆਂ ਲੱਗ ਰਹੀਆਂ। ਫਿਰ ਉਹ ਚਿੜਚਿੜਾਪਨ ਸ਼ੁਰੂ ਹੋ ਜਾਂਦਾ ਕਮੀਆਂ ਵਾਲਾ। ਜਦੋਂ ਇੱਕ ਵਾਰੀ ਕਮੀਆਂ ਕੱਢਣੀਆਂ ਸ਼ੁਰੂ ਕਰੋ ਫਿਰ ਹਰੇਕ ਪਾਸੇ ਹਰੇਕ ਚੀਜ਼ 'ਚ ਕਮੀਆਂ ਹੀ ਲੱਭਦੀਆਂ। ਅਤੇ ਉਹ ਹੀ ਜਦੋਂ ਅਸੈਪਟ ਕਰ ਲਵੋ, ਸ਼ੁਕਰ ਕਰ ਲਵੋ, ਮੰਨ ਲਵੋ ਜੋ ਹੈ ਕੋਲ, ਹਰ ਇੱਕ ਚੀਜ਼ ਦਾ ਧੰਨਵਾਦ ਕਰੋ, ਇੱਥੋਂ ਤੱਕ ਕਿ ਸਿਰਪਿੜ ਹੋਈ ਹੈ ਉਹਦਾ ਵੀ, ਜੇ ਡਿੱਗ ਗਏ ਹੋ ਉਸ ਦਾ ਵੀ, ਜੇ ਕੋਈ ਗੁੱਸੇ ਹੋ ਗਿਆ ਉਸ ਦਾ ਵੀ, ਜੇ ਕੋਈ ਗੁੱਸੇ ਨਹੀਂ ਹੋਇਆ ਉਸ ਦਾ ਵੀ, ਸ਼ੁਕਰ ਕਰਦੇ ਰਹੋ ਤੇ ਤੁਸੀਂ ਦੇਖੋਗੇ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਜਾਪਦੀਆਂ ਸਨ ਕਿ ਆਹ ਲਾਂਘਤ ਨਹੀਂ ਪੁੱਟੀ ਜਾਣੀ, ਤੇ ਸ਼ੁਕਰ ਕਰਦਿਆਂ ਪਰਮਾਤਮਾ ਨੇ ਜਿਹੜਾ ਉਹ ਪੁੱਲ ਬਣਾ ਦੇਣਾ ਨਾ, ਉਹ ਲਾਂਘ 'ਚੋਂ ਤਾਂ ਕਿੱਥੇ ਪਾਰ ਹੋਣਾ ਸੀ। ਪਰ ਇੱਕ ਵਾਰੀ ਪਿੱਛੇ ਧਿਆਨ ਵੀ ਮਾਰਿਓ ਕਿ ਉਹ ਕਾਫੀ ਚੀਜ਼ਾਂ, ਉਹ ਕਾਫੀ ਨਿਆਮਤਾਂ, ਕਾਫੀ ਗਿਫਟ ਜਿਹੜੇ ਪਰਮਾਤਮਾ ਨੇ ਦਿੱਤੇ ਕਿਉਂਕਿ ਤੁਸੀਂ ਸ਼ੁਕਰ ਕੀਤਾ ਸੀ। ਆਪਾਂ ਕਈ ਵਾਰੀ ਡਿਜ਼ਰਵ ਨਹੀਂ ਕਰ ਰਹੇ ਹੁੰਦੇ। ਹੋ ਸਕਦਾ ਸੀ ਸਾਰਾ ਦਿਨ ਸ਼ਿਕਾਇਤਾਂ ਨਾ ਕਰਦੇ ਹੋਈਏ, ਪਰ ਥੋੜਾ ਥੋੜਾ ਸਵਾਦ ਸ਼ਾਇਦ ਜ਼ਰੂਰ ਲੈਂਦੇ ਹੋਈਏ। ਆਓ ਸ਼ਿਕਾਇਤਾਂ ਘਟਾਈਏ, ਸ਼ੁਕਰਾਨਾ ਵਧਾਈਏ ਤੇ ਦੇਖਾਂਗੇ ਜ਼ਿੰਦਗੀ ਕਿੱਡੀ ਖੂਬਸੂਰਤ ਹੈ ਤੇ ਪਰਮਾਤਮਾ ਉਹ ਵੀ ਪੂਰਿਆ ਕਰ ਰਿਹਾ ਜੋ ਸਾਨੂੰ ਲੱਗਦਾ ਸੀਗਾ ਕਿ ਅਸੰਭਵ ਨਹੀਂ। ਸ਼ੁਕਰ ਕਰਦੇ ਰਹੋ। ਅੱਜ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਵਧੀਆ ਲੱਗੀ ਹੋਏਗੀ।

0: ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

0: ਰੇਡੀਓ ਹਾਂਜੀ 1674 ਐਮ 200 ਸਵਾਗਤ ਤੁਹਾਡੇ ਸਾਰਿਆਂ ਦਾ। ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ। ਅੱਜ ਸ਼ੁੱਕਰਵਾਰ ਦਾ ਦਿਨ ਆ ਅਤੇ ਦੁਪਹਿਰ ਦਾ ਸਮਾਂ ਜਿਹੜਾ ਹੋ ਚੁੱਕਾ ਵਾ ਆ ਤੁਹਾਡੇ ਨਾਲ ਜਿਹੜਾ ਸਾਂਝ ਪਾ ਰਹੇ ਹਾਂ। ਜੇ ਤੁਸੀਂ ਰਿਪੀਟ ਸੁਣ ਰਹੇ ਹੋ ਤਾਂ ਫਿਰ ਦਿਨ ਜਾਂ ਸਮਾਂ ਜਿਹੜਾ ਉਹਦੇ ਹਿਸਾਬ ਨਾਲ ਐਡਜਸਟ ਕਰ ਰਹੇ ਹੋ। ਨਾਲ ਆਪਾਂ ਟਿਕਟੋਕ 'ਤੇ ਲਾਈਵ ਹਾਂ ਇਸ ਸਮੇਂ, ਡਿਜ਼ਾਇਰ ਮਾਈਗ੍ਰੇਸ਼ਨ ਤੋਂ ਸਾਡੇ ਨਾਲ ਪਹੁੰਚੇ ਨੇ ਸਚਿਨ ਜੀ, ਸਚਿਨ ਸਚਦੇਵਾ ਜੀ, ਐਜੂਕੇਸ਼ਨ ਕੰਸਲਟੈਂਟ। ਅੱਜ ਥੋੜ੍ਹਾ ਜਿਹਾ ਚਾਨਣਾ ਪਾਉਣਗੇ ਐਜੂਕੇਸ਼ਨ ਦੇ ਉੱਤੇ ਕਿ ਕਿੱਦਾਂ ਜਿਹੜਾ ਉਹ ਸਾਡਾ ਸਫ਼ਰ ਆ ਜਿਹੜਾ ਸ਼ੁਰੂ ਹੁੰਦਾ ਵਾ ਸਟੂਡੈਂਟ ਤੋਂ ਲੈ ਕੇ ਮੁੜ ਕੇ ਪੀ ਆਰ ਤੱਕ ਦਾ। ਐਜੂਕੇਸ਼ਨ ਇੱਕ ਕਿੰਨਾ ਜਿਹੜਾ ਉਹ ਮੇਨ ਜਿਹੜਾ ਸਾਡੀ ਇਸ ਜਰਨੀ ਦੇ ਵਿੱਚ ਰੋਲ ਜਿਹੜਾ ਉਹ ਪਲੇ ਕਰਦੀ ਆ, ਉਹਦੇ ਬਾਰੇ ਜਿਹੜੀ ਉਹ ਇਨਫੋਰਮੇਸ਼ਨ ਆਈ ਥਿੰਕ ਕਿ ਸਾਨੂੰ ਜਾਣਨੀ ਜਿਹੜੀ ਜ਼ਰੂਰੀ ਆ। ਜੇ ਤੁਸੀਂ ਲੰਘ ਵੀ ਚੁੱਕੇ ਹੋ ਉਸ ਸਮੇਂ ਦੇ ਵਿੱਚ, ਪਰ ਜਿਹੜੇ ਆਉਣ ਵਾਲੇ ਜਿਹੜੇ ਸਾਡੇ ਸਾਥੀ ਨੇ ਉਹਨਾਂ ਨੂੰ ਇਹ ਇਨਫੋਰਮੇਸ਼ਨ ਦੇਣੀ ਪਹੁੰਚਾਉਣੀ ਬਹੁਤ ਜ਼ਰੂਰੀ ਆ, ਕਿਉਂਕਿ ਅੱਜ ਕੱਲ੍ਹ ਸਮਾਂ ਥੋੜ੍ਹਾ ਜਿਹਾ ਇੱਦਾਂ ਦਾ ਆ ਗਿਆ ਵਾ ਕਿ ਤੁਹਾਨੂੰ ਆਪ ਹੀ ਜਿਹੜਾ ਉਹ ਧਿਆਨ ਥੋੜ੍ਹਾ ਜਿਹਾ ਆਪਣਾ ਆਪ ਰੱਖਣਾ ਜਿਹੜਾ ਉਹ ਪੈਣਾ ਵਾ। ਅਗਾਂਹ ਅਗਾਂਹ ਥੋੜ੍ਹਾ ਜਿਹਾ ਇੰਟਰਨੈੱਟ ਜਾਂ ਫਿਰ ਲਾ ਲਓ ਇੱਦਾਂ ਦੀ ਕੋਈ ਥਾਂ ਜਿੱਥੋਂ ਸਾਨੂੰ ਨੌਲੇਜ ਮਿਲਦੀ ਆ, ਅਤੇ ਉਹ ਜਿੰਨੀ ਮਿਲੇ ਉਨੀ ਘੱਟ ਆ। ਅਤੇ ਅੱਜ ਆਪਾਂ ਉਹਦੇ ਉੱਤੇ ਚਲਣਾ ਪਾਵਾਂਗੇ। ਵੈਲਕਮ ਕਰਦੇ ਹਾਂ ਸਚਿਨ ਜੀ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਸਤਿ ਸ਼੍ਰੀ ਅਕਾਲ ਬਕੀਰਤ,
0: ਕਿੱਦਾਂ ਠੀਕ ਠਾਕ?
1: ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ?
0: ਗੁੱਡ ਗੁੱਡ ਗੁੱਡ। ਕਿੱਦਾਂ ਕਿੱਦਾਂ ਚੱਲ ਰਿਹਾ ਲਾਈਫ, ਕਿੱਦਾਂ ਚੱਲ ਰਿਹਾ ਅੱਜ ਦਾ ਦਿਨ?
1: ਲਾਈਫ ਵਧੀਆ ਜੀ, ਸੇਮ। ਤੁਹਾਨੂੰ ਪਤਾ ਹੀ ਅੱਜ ਕੱਲ੍ਹ
0: ਬਿਜ਼ੀ ਚੱਲ ਰਹੇ,
1: ਹਰ ਕੋਈ ਬਿਜ਼ੀ ਆ ਜੀ ਆਪਣੇ ਆਪਣੇ ਕੰਮਾਂ 'ਚ
0: ਜੀ।
1: ਅਤੇ ਧੰਨਵਾਦ ਤੁਹਾਡਾ ਕਿ ਸਾਰੇ ਜਾਣੇ ਸਾਨੂੰ ਸੁਣ ਰਹੇ ਆ, ਥੈਂਕ ਯੂ ਜੀ।
0: ਜੀ ਬਿਲਕੁਲ। ਅਤੇ ਆਪਾਂ ਜਿਹੜੀ ਗੱਲਬਾਤ ਆ ਉਹ ਸ਼ੁਰੂ ਕਰਦੇ ਹਾਂ। ਜਦੋਂ ਮੰਨ ਲਓ ਐਜ਼ ਆ ਇੰਟਰਨੈਸ਼ਨਲ ਸਟੂਡੈਂਟ, ਜੇ ਮੈਂ ਆਪਣੀ ਗੱਲ ਕਰਾਂ ਕਿ ਜਦੋਂ ਮੈਂ ਆਇਆ ਹਾਂ ਉੱਥੋਂ, ਜਦੋਂ ਸਾਨੂੰ ਮੰਨ ਲਓ ਕਿਸੇ ਵੀ ਕੋਰਸ ਦੇ ਵਿੱਚ ਵੀਜ਼ਾ ਲਵਾ ਕੇ ਜਿਹੜਾ ਉਹ ਭੇਜ ਦਿੰਦੇ ਨੇ, ਮੁੜ ਕੇ ਇੱਥੇ ਆ ਕੇ ਜਦੋਂ ਆਪਾਂ ਵੇਖੀਦਾ ਵਾ ਵੀ ਯਾਰ ਉਹ ਜਿਹੜੇ ਕੋਰਸ ਦੇ ਵਿੱਚ ਅਸੀਂ ਆਏ ਹਾਂ ਇਹ ਕੋਰਸ ਦੇ ਵਿੱਚ, ਅਤੇ ਗਾਂਹ ਜਾ ਕੇ ਕੁਛ ਕੱਢਣ ਪਾਉਣ ਨੂੰ ਜ਼ਿਆਦਾ ਹੈ ਨਹੀਂ ਆ ਵੀ ਇਹਦੇ ਉੱਤੇ ਨਹੀਂ ਪੀ ਆਰ ਮਿਲਣੀ ਜਾਂ ਪਤਾ ਨਹੀਂ ਗਾਂਹ ਟੀ ਆਰ ਦੇ ਉੱਤੇ ਜਾਈਏ ਜਾਂ ਨਾ ਜਾਈਏ, ਇਹ ਪੜ੍ਹਾਈ ਕਰਨ ਦਾ ਕਿੰਨਾ ਕੁ ਫਾਇਦਾ ਜਾਂ ਕਿੰਨਾ ਕੁ ਨੁਕਸਾਨ ਹੈ ਉਹ ਸਾਨੂੰ ਇੱਥੇ ਆ ਕੇ ਪਤਾ ਲੱਗਦਾ, ਪਹਿਲਾਂ ਨਹੀਂ ਪਤਾ ਹੁੰਦਾ। ਫਿਰ ਜਦੋਂ ਪਤਾ ਲੱਗ ਜਾਂਦਾ ਵਾ ਫਿਰ ਆਪਾਂ ਇੱਕ ਕੋਈ ਰਾਈਟ ਪਰਸਨ ਲੱਭੀ ਦਾ ਵਾ ਵੀ ਜਿਹੜਾ ਸਾਨੂੰ ਗਾਈਡ ਥਰੂ ਕਰੇ ਕਿ ਤੂੰ ਆਹ ਨਹੀਂ ਆਹ ਕੋਰਸ ਲੈ ਕਿ ਜਿਹੜਾ ਤੇਰੀ ਹੈਲਪ ਕਰੂਗਾ ਪੀ ਆਰ ਦੇ ਵਿੱਚ, ਜਾਂ ਕਿੱਥੋਂ ਕੁ ਤੱਕ ਤੈਨੂੰ ਲੈ ਕੇ ਜਾਊ, ਕਿਹੜੇ ਪਾਸੇ ਨੂੰ ਡਰਾਈਵ ਕਰੂ, ਅਤੇ ਇਸ ਦੇ ਬਾਰੇ ਥੋੜ੍ਹੀ ਜਿਹੀ ਸਾਨੂੰ ਇਨਫੋਰਮੇਸ਼ਨ ਦਿਓ ਕਿ ਮੰਨ ਲਓ ਐਜ਼ ਆ ਮੈਂ ਨਿਊ ਸਟੂਡੈਂਟ ਆਇਆ ਵਾਂ ਆਸਟ੍ਰੇਲੀਆ ਦੇ ਵਿੱਚ, ਅਤੇ ਮੈਂ ਕਿਹੜੇ ਕਿਹੜੇ ਕੋਰਸ ਨੇ ਜਿਹੜੇ ਅੱਜ ਦੀ ਡੇਟ ਦੇ ਵਿੱਚ ਮੈਂ ਲਵਾਂ ਅਤੇ ਜਿਹੜਾ ਮੈਨੂੰ ਪੀ ਆਰ ਪਾਥਵੇ ਦੇ ਲਈ ਈਜ਼ੀ ਰੱਖਣਗੇ?
1: ਮਰਕੀਰ, ਸਭ ਤੋਂ ਪਹਿਲਾਂ ਤਾਂ ਇੰਡੀਆ ਤੋਂ ਇਹ ਸਮਝਣਾ ਪੈਣਾ, ਇੰਡੀਆ ਤੋਂ ਵੀਜ਼ਾ ਲੱਗਣਾ ਹੀ ਬਹੁਤ ਵੱਡੀ ਗੱਲ ਆ।
0: ਠੀਕ, ਹਾਂਜੀ, ਅੱਜ ਕੱਲ੍ਹ ਦੇ ਸਮੇਂ 'ਤੇ ਉਹ ਵੀ ਥੋੜ੍ਹਾ ਜਿਹਾ ਔਖਾ ਹੋ ਗਿਆ।
1: ਸਭ ਤੋਂ ਮੇਨ ਗੱਲ ਆ, ਕਿਉਂਕਿ ਜਦੋਂ ਆਪਾਂ ਉੱਥੋਂ ਸਟੱਡੀ ਲੈਂਦੇ ਹਾਂ ਉੱਥੋਂ ਸਟੱਡੀ ਨਹੀਂ ਹੁੰਦੀ, ਉੱਥੋਂ ਇਹ ਦੇਖਣਾ ਪੈਂਦਾ ਕਿ ਸਾਨੂੰ ਵੀਜ਼ਾ ਆ ਜਾਵੇ ਸਾਡਾ।
0: ਹਾਂ, ਮੇਨ ਮੋਟਿਵ ਹੀ ਇਹ ਹੁੰਦਾ ਨਾ ਆਪਣਾ।
1: ਠੀਕ ਆ, ਉਸ ਲਈ ਫਿਰ ਅਸੀਂ ਇਹ ਚੀਜ਼ ਨਹੀਂ ਦੇਖਦੇ ਕਿ ਉੱਥੇ ਪੀ ਆਰ ਦਾ ਕੀ, ਉਹ ਅਲੱਗ ਚੈਪਟਰ ਹੀ ਅਲੱਗ ਚੱਲ ਜਾਂਦਾ। ਸਭ ਤੋਂ ਪਹਿਲਾਂ ਤਾਂ ਸਾਨੂੰ ਹੁੰਦਾ ਕਿ ਆਪਾਂ
0: ਹਾਇਰ ਪਹੁੰਚ ਜਾਈਏ, ਉੱਥੇ
1: ਇੱਕ ਵਾਰ ਪਹੁੰਚ ਗਏ ਜਿਹੜੇ ਸਾਡੇ ਕੋਰਸ ਆ ਉਸ ਚੀਜ਼ ਦੇ ਨਾਲ ਕਨੈਕਟਡ ਹੁੰਦੇ ਕਿ ਸਾਨੂੰ ਵੀਜ਼ਾ ਮਿਲ ਜਾਵੇ। ਠੀਕ ਨਹੀਂ, ਜਦੋਂ ਅਸੀਂ ਇੱਥੇ ਆ ਜਾਂਦੇ ਹਾਂ ਫਿਰ ਸਾਨੂੰ ਪਤਾ ਲੱਗਦਾ ਕਿ ਜਿਹੜੇ ਕਿ ਕੋਰਸਿਸ ਆਪਾਂ ਲਏ ਨੇ ਕਿ ਉਹਨਾਂ ਵਿੱਚ ਪੀ ਆਰ ਦਾ ਕੀ ਸੀਨ ਆ। ਠੀਕ ਆ, ਜਦੋਂ ਵੀ ਤੁਸੀਂ ਵੀ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਹੋਣਾ ਤਾਂ ਐਸ ਓ ਪੀ ਲੱਗਦੀ ਆ, ਸਟੇਟਮੈਂਟ ਆਫ ਪਰਪਸ ਜਿਹਨੂੰ ਆਪਾਂ ਕਹਿੰਦੇ ਸੀਗੇ। ਠੀਕ ਆ, ਕਿ ਆਪਾਂ ਕਰਨ ਕੀ ਚੱਲੇ ਹਾਂ। ਠੀਕ ਨਹੀਂ, ਉਹ ਹਿਸਾਬ ਨਾਲ ਦਿੱਤੀ ਹੁੰਦੀ ਕਿ ਅਸੀਂ ਵਾਪਸ ਆ ਜਾਣਾ ਜਾਂ ਜੋ ਵੀ ਹੈਗਾ। ਇੱਥੇ ਆ ਕੇ ਸਾਡੇ ਮੋਟਿਵ ਚੇਂਜ ਹੋ ਜਾਂਦੇ ਆ, ਮੋਟਿਵ ਚੇਂਜ ਹੁੰਦੇ ਤੇ ਫਿਰ ਸਾਨੂੰ ਕੋਰਸਿਸ ਵੀ ਸਾਨੂੰ ਉਸ ਹਿਸਾਬ ਨਾਲ ਲੈਣੇ ਪੈਂਦੇ ਆ ਕਿ ਤਾਂ ਜੋ ਅਸੀਂ ਪੀ ਆਰ ਦੇ ਪਾਥਵੇ ਤੇ ਪੈ ਸਕੀਏ।
0: ਮਤਲਬ ਪਹਿਲਾਂ ਤਾਂ ਆਪਾਂ ਇਹੋ ਦਿਖਾਈਦਾ ਨਾ ਵੀ ਆਪਾਂ ਇੰਨੀ ਆ ਸਟੱਡੀ ਕਰਨੀ ਆ ਤੇ ਫਿਰ ਆਪਾਂ ਆਪਣੀ ਹੋਮ ਕੰਟਰੀ ਰਿਟਰਨ ਕਰਨਾ,
1: ਤੇ ਐਵੇਂ ਹੀ ਆ ਜੀ ਸਾਰਾ ਕੁਛ। ਪਰ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਪਤਾ ਟ੍ਰੇਡ ਕੋਰਸ ਬੜੇ ਹਿਟਲਿਸਟ ਤੇ ਚੱਲਦੇ ਨੇ ਸਾਰੇ, ਤੇ ਉਸ ਹਿਸਾਬ ਨਾਲ ਸਾਨੂੰ ਸਟੱਡੀ
0: ਪੀਆਰਾਂ ਵੀ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਨਾ ਅੱਜ ਕੱਲ੍ਹ
1: ਜੀ। ਸਰਕਾਰਾਂ ਦੇ ਕੰਮ ਨੇ ਇਹ, ਉਹਨਾਂ ਨੂੰ ਪਤਾ ਆ ਕਿ ਜਿਸ ਚੀਜ਼ ਦੀ ਇਹਨਾਂ ਨੂੰ ਲੋੜ ਆ ਬੰਦਾ ਉਹਨਾਂ ਨੂੰ ਕੰਮ ਦਊਗਾ, ਤੇ ਇਸੇ ਕਰਕੇ ਜ਼ਿਆਦਾ ਜਿਹੜੇ ਟ੍ਰੇਡ ਕੋਰਸ ਨੇ ਉਹ ਜ਼ਿਆਦਾ ਅੱਜ ਕੱਲ੍ਹ ਲਿਸਟ ਦੇ ਵਿੱਚ ਨੇ। ਜੇ ਤੁਸੀਂ ਪੀ ਆਰ ਦੇ ਲਈ ਜਾਣਾ ਆ ਤਾਂ ਡੈਫੀਨੇਟਲੀ ਤੁਹਾਨੂੰ ਟ੍ਰੇਡ ਕੋਰਸ ਵੱਲ ਹੀ ਜ਼ਿਆਦਾ ਝੁਕਾਵ ਆ। ਮੈਂ ਨਹੀਂ ਕਹਿੰਦਾ 100%, ਪਰ ਜ਼ਿਆਦਾ ਝੁਕਾਵ ਉੱਧਰ ਹੀ ਆ।
0: ਪਰ ਟ੍ਰੇਡ ਕੋਰਸ ਵੀ ਜੇ ਆਪਾਂ ਵੇਖ ਲਈਏ ਸਚਿਨ ਜੀ, ਤਾਂ ਉਹਦੇ ਵਿੱਚ ਪੇਂਟਿੰਗ ਆ ਗਈ ਜਾਂ ਮੰਨ ਲਓ ਕਾਰਪੈਂਟਰੀ ਆ ਗਈ, ਫਿਰ ਇੱਕ ਦੋ ਇੱਦਾਂ ਦੇ ਹੋਰ ਨੇ ਕਿ ਜਿਹੜੇ ਮੇਨ ਜ਼ਿਆਦਾ ਜਿਨ੍ਹਾਂ ਦੇ ਵਿੱਚ ਐਡਮਿਸ਼ਨਸ ਹੋ ਰਹੀਆਂ ਨੇ ਜਾਂ ਅਸੀਂ ਆਸ ਪਾਸ ਵੇਖ ਲਈਏ, ਸਾਡੇ ਜਿਹੜੇ ਜਾਣਕਾਰ ਯਾਰ ਦੋਸਤ ਨੇ ਉਹ ਇਸ ਦੇ ਵਿੱਚੋਂ ਹੀ ਨਿਕਲੇ ਨੇ ਕਿ ਇਹੀ 4-5 ਨੇ ਕੰਸਟਰਕਸ਼ਨ ਦੇ ਵਿੱਚ ਜਿਹੜੇ ਟ੍ਰੇਡ ਦੇ ਵਿੱਚ ਜਿਨ੍ਹਾਂ ਨੂੰ ਜ਼ਿਆਦਾ ਤਵੱਜੋ ਦਿੱਤੀ ਜਾ ਰਹੀ ਹੈ, ਜ਼ਿਆਦਾ ਐਡਮਿਸ਼ਨਸ ਹੋ ਰਹੀਆਂ ਨੇ। ਕੀ ਇਹੋ ਹੀ ਨੇ, ਹੋਰ ਕੁਝ ਵੀ ਟ੍ਰੇਡ ਕੋਰਸ ਦੀਆਂ ਕਿੰਨੀਆਂ ਨੇ, ਮੰਨ ਲਓ ਹੋਰ ਇਸ ਤੋਂ ਇਲਾਵਾ ਵੀ ਕੁਛ ਆਪਾਂ ਲੈ ਸਕਦੇ ਹਾਂ ਕਿ ਸਿਰਫ ਇਹੀ 4-5 ਜਿਹੜੇ ਜਾਂਦੇ ਹੁੰਦੇ?
1: ਡੈਫੀਨੇਟਲੀ ਬਲਕਿਰਤ, ਅੱਜ ਕੱਲ੍ਹ ਸਭ ਤੋਂ ਵੱਡੀ ਪ੍ਰੋਬਲਮ ਕੀ ਆ ਕਿ ਸਾਰੇ ਦੇਖੋ ਦੇਖੀ ਕੰਮ ਕਰਦੇ, ਜੋ ਸੁਣ ਲੈਂਦੇ ਨੇ ਉਹੀ ਇਹ ਗੱਲਾਂ ਕਰਦੇ ਨੇ। ਜੇ ਆਪਾਂ ਕਈ ਇੱਦਾਂ ਦੇ ਕੋਰਸਿਸ ਹੈਗੇ ਨੇ ਟ੍ਰੇਡ ਦੇ ਵਿੱਚ ਵੀ ਜਿਨ੍ਹਾਂ ਦੇ ਵਿੱਚ ਲਾਈਕ ਜਿਨ੍ਹਾਂ ਨੂੰ ਆਪਾਂ ਠੀਕ ਨੀ, ਗਲਾਸ ਐਂਡ ਗਲੇਜ਼ੀਅਰ
0: ਜਿਹੜੇ ਉਦਾਂ ਉਦਾਂ ਹੀ ਪਏ ਆ
1: ਜਿਹਨਾਂ ਨੂੰ ਆਪਾਂ ਦੇਖਦੇ ਨੀ, ਦੇਖੋ ਦੇਖੀ ਆ ਨਾ ਬਲਕਿਰਤ, ਜਿੱਦਾਂ ਮੰਨ ਲਓ ਤੁਹਾਡੇ ਕੋਲ ਕਿਸੇ ਨੇ ਗੱਲ ਕੀਤੀ ਕਿ ਤੇਰੀ ਪੀ ਆਰ ਕਿੱਦਾਂ ਆਈ ਆ, ਤੁਸੀਂ ਕਹਿਤਾ ਮੈਂ ਕਾਰਪੈਂਟਰ ਚ ਪੱਕਾ ਹੋ ਗਿਆ, ਉਹਨਾਂ ਨੇ ਰਿਸਰਚ ਨਹੀਂ ਕਰਨੀ ਕਿ ਅੱਗੇ ਕੀ ਬਣੂਗਾ ਜਾਂ ਸਾਨੂੰ ਕਰਨਾ ਕੀ ਆ, ਉਹ ਬਣ ਗਿਆ ਚੱਲ ਯਾਰ ਮੈਂ ਵੀ ਕਰ ਲੈਣਾ, ਦੂਜੇ ਨੇ ਕੀਤਾ ਚੱਲ ਯਾਰ ਮੈਂ ਵੀ ਕਰ ਲੈਣਾ। ਉਹ ਮੇਰੇ ਹਿਸਾਬ ਦੇ ਨਾਲ ਜਦੋਂ ਵੀ ਤੁਸੀਂ ਕੋਈ ਕੋਰਸ ਚੇਂਜ ਕਰਦੇ ਆ ਇੱਕ ਵਾਰੀ ਪਲੀਜ਼ ਕੰਸਲਟ ਜ਼ਰੂਰ ਕਰੋ ਕਿ ਇਹਦੇ ਵਿੱਚ ਅੱਗੇ ਕੀ ਫਿਊਚਰ ਆ, ਹੁਣ ਦੀ ਗੱਲ ਨਾ ਕਰੀਏ ਫਿਊਚਰ, ਕਿਉਂਕਿ ਜਿਹੜਾ ਕੋਰਸ ਆ ਘੱਟੋ ਘੱਟ ਸਾਲ ਡੇਢ ਸਾਲ, ਉਸ ਤੋਂ ਬਾਅਦ ਫਿਰ ਜੋਬ ਰੈਡੀ ਕਈ ਟਾਈਮ ਲੱਗਦਾ, ਕਾਫੀ ਟਾਈਮ ਲੱਗ ਜਾਂਦਾ, ਉਸ ਚੀਜ਼ ਨੂੰ ਆਪਾਂ ਦੇਖਦੇ ਹੀ ਨਹੀਂ। ਸਾਨੂੰ ਹੁੰਦਾ ਕਿ ਫਲਾਣਾ ਪੱਕਾ ਹੋਏ ਤੇ ਚੱਲ ਮੈਂ ਵੀ ਉਸੇ ਰਾਹ ਚੱਲ ਜਾਂਦਾ, ਇਹ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਨੇ। ਜਦੋਂ ਮੈਂ ਆਪਣੀ ਗੱਲ ਕਰਦਾ, ਜਦੋਂ ਮੈਂ 2008 ਦੇ ਵਿੱਚ ਇੱਥੇ ਆਇਆ ਸੀਗਾ ਉਦੋਂ ਕੁੱਕਰੀ ਦੇ ਵਿੱਚ, ਠੀਕ ਨੀ, ਕਮਿਊਨਿਟੀ ਵੈਲਫੇਅਰ ਇਹ ਕੋਰਸਿਸ ਸੀਗੇ, ਤੇ ਅਸੀਂ ਵੀ ਉਦਾਂ ਹੀ ਸੀਗੇ ਕਿ ਮੇਰੇ ਖਿਆਲ ਨਾਲ ਨਹੀਂ ਅਸੀਂ ਕਦੀ ਵੀ ਏਜੰਟ ਕੋ ਗਏ ਪੁੱਛਣ ਲਈ ਕਿ ਆਪਾਂ ਕੀ ਕਰਨਾ, ਆਪਾਂ ਆਲੇ ਦੁਆਲੇ ਸਾਰੇ ਮਿੱਤਰ ਸੱਜਣਾਂ ਤੋਂ ਪੁੱਛ ਲਈਦਾ ਕੀ ਕਰਨਾ,
0: ਜਿਹੜੀ ਜਿਹੜੀ ਚੀਜ਼ ਕਰਕੇ ਥੋੜੇ ਜਿਹੇ ਸਿਖਾ ਲਏ ਹੋਏ ਉਹੀ ਕਰਨੀ ਸ਼ੁਰੂ ਕਰ,
1: ਉਹੀ ਕਰਨਾ ਪਏ, ਹੁਣ ਵੀ ਇਹੀ ਕੁਛ ਚੱਲਦਾ ਪਿਆ।
0: ਪਰ ਜਿਹੜੇ ਤੁਸੀਂ ਆ ਗਲਾਸ ਐਂਡ ਗਲੇਜ਼ੀਅਰ ਦੀ ਤੁਸੀਂ ਗੱਲ ਕੀਤੀ ਆ, ਜੇ ਇਹਨਾਂ ਤੋਂ ਹਟ ਕੇ ਜਿੱਦਾਂ ਹੋਰ ਵੀ ਚਲੋ ਹੋਣਗੇ ਇਹਦੇ ਵਿੱਚ ਲਿਸਟ ਦੇ ਵਿੱਚ, ਪਰ ਉਹ ਕੀ ਆਪਾਂ ਉਹ ਉਹਨਾਂ ਦੇ ਲਈ ਕੁਛ ਵੱਖਰਾ ਕਰਨਾ ਪੈਂਦਾ ਆ, ਜਾਂ ਉਹਨਾਂ ਦੀ ਫੀਸ ਵੱਧ ਆ, ਜਾਂ ਫਿਰ ਟਾਈਮ ਫਰੇਮ ਵੱਧ ਆ, ਕੀ ਅੜੀਚਣ ਆ ਕੁਛ ਉਹ ਕਰਨ ਦੇ ਵਿੱਚ?
1: ਕੁਛ ਨਹੀਂ ਹੈਗਾ, ਮੋਸਟਲੀ ਪ੍ਰੋਬਲਮ ਕੀ ਆਉਂਦੀ ਆ, ਉਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਉੱਥੇ ਜੋਬ ਨਹੀਂ ਮਿਲਣੀ। ਕਾਰਪੈਂਟਰ ਦਾ ਕੰਮ ਹਾਂਜੀ ਹਾਂਜੀ ਆਪਾਂ ਕਰ ਲਾਂਗੇ, ਠੀਕ ਨੀ, ਟਾਈਲਿੰਗ ਦਾ ਕੰਮ ਕਰ ਲਾਂਗੇ, ਪੇਂਟਿੰਗ ਦਾ ਕੰਮ ਕਰ ਲਾਂਗੇ, ਬਾਕੀ ਚੀਜ਼ਾਂ ਤਾਂ ਛੇੜਦੇ ਨੀ ਨਾ, ਉਹ ਜਾਣਨਾ ਚਾਹੁੰਦੇ ਆ, ਅਸਲ ਦੇ ਵਿੱਚ ਉਹ ਸੁਣਨਾ ਵੀ ਨੀ ਚਾਹੁੰਦੇ ਕਿ ਹੋਰ ਕੋਰਸਿਸ ਹੈ ਕਿਹੜੇ ਆ, ਠੀਕ ਨੀ। ਫਿਰ ਇਹਨਾਂ ਨੇ ਜਿਹੜੇ ਸਟੂਡੈਂਟ ਆ
0: ਫਿਰ ਬੰਦੇ ਨੂੰ ਲੱਗਦਾ ਵੀ ਇਹਨਾਂ ਨੂੰ ਦੱਸਣ ਦਾ ਵੀ ਕੋਈ ਫਾਇਦਾ ਨਹੀਂ,
1: ਨਾਲੇ ਨੰਬਰ 2 ਦੇ ਉੱਤੇ ਕਿਉਂਕਿ ਇਹ ਕਾਲਜਿਸ, ਇੱਕ ਦੋ ਕਾਲਜਿਸ ਨੇ, ਬਹੁਤ ਘੱਟ ਨੇ ਜਿਹਨੇ ਜਿਹੜੇ ਕਰਾਉਂਦੇ ਨੇ, ਠੀਕ ਨੀ। ਫਿਰ ਇਹ ਫਲੈਕਸੀਬਿਲਟੀ ਲੱਭਦੇ ਆ, ਉਹ ਵੀ ਦਿੱਕਤ ਆਉਂਦੀ ਆ, ਸਾਨੂੰ ਸਾਰਾ ਕੁਛ ਦੇਖਣਾ ਪੈਂਦਾ
0: ਵੀ ਕਿਹੜਾ ਕੋਰਸ ਦੇ ਵਿੱਚ ਕਿੰਨਾ ਈਜ਼ੀਲੀ ਸਾਰਾ ਕੁਛ ਅਵੇਲੇਬਲ ਹੋ ਜੂ,
1: ਡੈਫੀਨੇਟਲੀ,
0: ਤੇ ਫਿਰ ਉਸ ਹਿਸਾਬ ਦੇ ਨਾਲ ਜਿਹੜਾ ਆਪਣਾ ਬੰਦਾ ਪਲਾਨ ਕਰ ਲੈਂਦਾ ਫਿਊਚਰ ਨੂੰ,
1: ਡੈਫੀਨੇਟਲੀ।
0: ਪਰ ਸਾਡਾ ਗੱਲ ਕਰਨ ਦਾ ਜਾਂ ਕਹਿਣ ਦਾ ਇੰਨਾ ਕਿ ਮਕਸਦ ਹੈ ਕਿ ਇੱਕ ਵਾਰੀ ਜਿਹੜਾ ਉਹ ਹੋਰ ਵੀ ਜਿਹੜੇ ਕੋਰਸਿਸ ਨੇ ਜਿੱਦਾਂ ਕਿ ਇਹਨਾਂ ਨੇ ਦੱਸ ਹੀ ਦਿੱਤਾ ਇੱਕ, ਜੇ ਉਸ ਤੋਂ ਇਲਾਵਾ ਵੇਖੀਏ ਤੇ ਬਿਲਕੁਲ ਰੀਵਿੰਗ ਆਈ ਥਿੰਕ ਕਈ ਕਰਦੇ ਨੇ ਆਪਣੇ ਥੋੜ੍ਹਾ ਜਿਹਾ ਰੁਝਾਨ ਇਹਦੇ ਵੱਲ ਵੀ ਹੈਗਾ ਵਾ, ਜਿਹਦੇ ਵਿੱਚ ਬਲੋਕ ਲੇਇੰਗ ਆ ਜਾਂਦਾ। ਹੁਣ ਕਈ ਨਾਂ ਨੇ ਜਿਹੜੇ ਆਪਾਂ ਸੁਣੇ ਵੀ ਨਹੀਂ ਹੋਣਗੇ ਪਰ ਉਹ ਹੁੰਦੇ ਆ, ਪਲਾਸਟਰਿੰਗ ਹੁੰਦੀ ਆ, ਫਿਰ ਗਲੇਜ਼ਿੰਗ ਦੀ ਤੁਸੀਂ ਗੱਲ ਕੀਤੀ, ਹੁਣ ਜੇ ਆਪਾਂ ਇਲੈਕਟ੍ਰੀਸ਼ਨ 'ਚ ਚੱਲ ਜਾਈਏ ਤਾਂ ਉਹਦੇ ਵਿੱਚ ਹੀ ਕਿੰਨੀ ਵੱਡੀ ਲਿਸਟ ਆ ਜਾਂਦੀ ਆ, ਆਟੋਮੋਟਿਵ ਹੋ ਗਿਆ, ਇੰਸਟਰੂਮੈਂਸ਼ਨ ਐਂਡ ਕੰਟਰੋਲ, ਇਹੋ ਜਿਹੜੇ ਕੋਰਸਿਸ ਦੇ ਨਾਂ ਹੈ ਇਹ ਮੈਨੂੰ ਲੱਗਦਾ ਕਦੀ ਆਪਾਂ ਸੁਣੇ ਹੀ ਨਹੀਂ, ਇਹ ਟੱਕੇ ਦੇ ਟੱਕੇ ਹੀ ਰਹਿ ਜਾਂਦੇ ਆ। ਜੇ ਆਪਾਂ ਆਟੋਮੋਟਿਵ 'ਚ ਵੀ ਕਰਦੇ ਹਾਂ ਤਾਂ ਉਹਦੇ ਵਿੱਚ ਵੀ ਆਪਣਾ ਸਿਰਫ ਇੱਕ ਹੀ ਆ, ਕਿਹੜਾ ਜਨਰਲ ਮਕੈਨਿਕ ਕਿਹੜਾ ਹੁੰਦਾ?
1: ਹਾਂਜੀ, ਜੇ ਮੈਂ ਇੱਥੇ ਤੁਹਾਡੀ ਗੱਲ ਕੱਟਾਂ ਬਲਕਿਰਤ, ਜੇ ਮੈਂ ਤੁਹਾਨੂੰ ਪੁੱਛਾਂ ਜਦੋਂ ਤੁਸੀਂ ਸਟੂਡੈਂਟ ਵੀਜ਼ੇ 'ਤੇ ਇੱਥੇ ਆਏ ਸੀਗੇ ਤਾਂ ਤੁਸੀਂ ਏਜੰਟ ਕੋ ਕਦੋਂ ਗਏ ਆ?
0: ਮੈਂ ਸਟੂਡੈਂਟ ਵੀਜ਼ੇ 'ਤੇ ਜਦੋਂ ਆਇਆ ਉਸ ਤੋਂ ਆਉਣ ਤੋਂ ਕੋਈ 3 ਕੁ ਮਹੀਨਿਆਂ ਬਾਅਦ 'ਚ,
1: ਸ਼ਾਇਦ ਮੇਰੇ ਖਿਆਲ ਨਾਲ 5% ਜਾਂ 2% ਬੰਦੇ ਹੋਣਗੇ ਜਿਹੜੇ ਪੀ ਆਰ ਦੇ ਪਾਥਵੇ ਤੋਂ ਪਹਿਲਾਂ ਜਗੇ ਗਾਈਡੈਂਸ ਲਈ ਹੋਗੀ।
0: ਇੱਦਾਂ ਹੀ ਨਹੀਂ, ਮੈਂ ਤੁਹਾਨੂੰ ਮਤਲਬ ਮੈਂ ਪਰਸਨਲੀ ਦੱਸਾਂ ਨਾ, ਅਤੇ ਮੈਂ ਇਹ ਚੀਜ਼ਾਂ ਨੂੰ ਮੇਰਾ ਸੁਭਾਅ ਕਹਿ ਲਓ ਜਾਂ ਆਦਤ ਕਹਿ ਲਓ, ਮੈਂ ਕੋਈ ਵੀ ਆ ਇਹ ਤਾਂ ਚਲੋ ਇੱਕ ਮੇਨ ਜਿਹੜਾ ਉਹ ਤੁਹਾਡੇ ਫਿਊਚਰ ਦਾ ਹੀ ਪਾਰਟ ਆ ਜਦੋਂ ਪਾਸੇ ਨੂੰ ਤੁਸੀਂ ਤੁਰ ਪਏ, ਪਰ ਮੈਨੂੰ ਉੱਦਾਂ ਵੀ ਆਦਤ ਹੈ ਕਿ ਕੋਈ ਵੀ ਕੰਮ ਸ਼ੁਰੂ ਕਰਨਾ ਵਾ ਜਾਂ ਕੋਈ ਵੀ ਕੰਮ ਤੁਸੀਂ ਕਰਨ ਡੇ ਹੋ ਤਾਂ ਮੈਨੂੰ ਹੁੰਦਾ ਕਿ ਟਾਈਮ ਟੂ ਟਾਈਮ ਅਪਡੇਸ਼ਨ ਜੀ ਰਹੇ, ਕਿ ਇਹ ਨਾ ਹੋਏ ਕਿ ਮੈਂ ਇੱਕ ਚੀਜ਼ ਮੰਨ ਲਓ ਲੈ ਲਈ ਆ ਅਤੇ 4 ਸਾਲ ਮੈਂ ਮੁੜ ਕੇ ਵੇਖਾਂ ਹੀ ਨਾ ਵੀ ਉਹ ਚੀਜ਼ ਕਿੱਥੇ ਦੀ ਕਿੱਥੇ। ਮੈਨੂੰ ਇਹ ਹੁੰਦਾ ਕਿ ਜੋ ਮੈਂ ਸ਼ੁਰੂ ਕੀਤਾ ਆ, ਮੰਨ ਲਓ ਨਿੱਕੀ ਜਿਹੀ ਗੱਲ ਜੇ ਮੈਂ ਤੁਹਾਨੂੰ ਦੱਸਾਂ ਕਿ ਮੰਨ ਲਓ ਮੈਂ ਜੇ ਕੁਛ ਔਨਲਾਈਨ ਅਪਲਾਈ ਵੀ ਕੀਤਾ ਵਾ, ਮੰਨ ਲਓ ਮੈਂ ਕੋਈ ਲਾਈਸੈਂਸ ਹੀ ਅਪਲਾਈ ਕੀਤਾ ਜਾਂ ਮੈਂ ਕੋਈ ਸਟੱਡੀ ਸ਼ੁਰੂ ਕੀਤੀ, ਅਤੇ ਮੈਨੂੰ ਉਹ ਚੀਜ਼ਾਂ ਨੂੰ ਫੋਲੋ ਅਪ ਕਰਨਾ ਕਿ 20 ਦਿਨਾਂ ਬਾਅਦ ਮੈਂ ਫੋਲੋ ਅਪ ਕਰਾਂ ਵੀ ਹਾਂਜੀ ਮੇਰੀ ਐਪਲੀਕੇਸ਼ਨ ਕਿੱਥੋਂ ਤੱਕ ਪਹੁੰਚੀ, ਅਤੇ ਇਹ ਥੋੜ੍ਹਾ ਜਿਹਾ ਕੀੜਾ ਹੈਗਾ ਮੇਰੇ।
1: ਬਲਕਿ ਤਾਂ ਬਹੁਤ ਵੱਡੀ ਗੱਲ ਆ, ਬਹੁਤ ਵੱਡੀ ਗੱਲ ਆ, ਤੁਹਾਡੀ ਸਾਰੀ ਲਾਈਫ ਇਹ 'ਤੇ ਡਿਪੈਂਡ ਆ, ਠੀਕ ਨਹੀਂ। ਬੰਦੇ ਆਪਣੇ ਇਹ ਚੀਜ਼ ਨਹੀਂ ਸੋਚਦੇ ਹੈਗੇ, ਤੂੰ ਕਈ ਵਾਰੀ ਸਾਡੇ ਕੋਲ ਸਟੂਡੈਂਟ ਇੱਦਾਂ ਦੇ ਵੀ ਆਉਂਦੇ ਆ, ਆਪਣੇ ਸਟੂਡੈਂਟ ਵੀਜ਼ਾ ਵਧਾਈ ਜਾਂਦੇ ਆ, ਉਹ ਪੀ ਆਰ ਦੇ ਪਾਥਵੇ ਵੱਲ ਹੁੰਦੇ ਹੀ ਨਹੀਂ ਹੈਗੇ, ਜਦਕਿ ਕਈ ਕੋਰਸਿਸ ਹੈਗੇ ਆ, ਤੁਸੀਂ ਆਪਣਾ ਪੀ ਆਰ ਦਾ ਪਾਥਵੇ ਸੋਚੋ ਤਾਂ ਸਹੀ, ਕਰਨਾ ਕੀ ਆ? ਉਹਨਾਂ ਨੇ ਇੱਕ ਡਾਇਰੈਕਸ਼ਨ ਨਹੀਂ ਚੱਕੀ, ਉਹਨਾਂ ਦਾ ਸਿਰਫ ਮੋਟਿਵ ਇਹ ਹੈ ਕਿ ਇੱਥੇ ਰਹਿਣਾ, ਬਟ ਜਦਕਿ ਮੋਟਿਵ ਇਹ ਹੋਣਾ ਚਾਹੀਦਾ ਕਿ ਅਸੀਂ ਪੱਕੇ ਹੋਣਾ, ਆਪਾਂ ਉਸ ਕੋਰਸ ਤੋਂ ਬਾਅਦ ਆਪਾਂ ਸਟੱਡੀ ਲੈ ਕੇ ਆਪਾਂ ਪੀ ਆਰ ਦੇ ਰਾਹ ਪਈਏ, ਜਦਕਿ ਉਹਨਾਂ ਦਾ ਮਤਲਬ ਇਹ ਆ ਕਿ ਆਪਾਂ ਸਿਰਫ ਸਟੂਡੈਂਟ ਵੀਜ਼ਾ ਵਧਾਈਏ, ਇੱਥੇ ਰਹਿਣਾ, ਪੱਕੇ ਨਹੀਂ ਰਹਿਣਾ, ਬਸ ਰਹਿਣਾ ਆ, ਇਹ ਦੋ ਚੀਜ਼ਾਂ 'ਚ ਫਰਕ ਆ। ਜੇ ਅਸੀਂ ਇਹ ਸੋਚ ਲਈਏ ਕਿ ਆਪਾਂ ਪੱਕੇ ਹੋ ਕੇ ਆਪਣੇ ਅੱਗੇ ਰਾਹ ਪਈਏ, ਨਾ
0: ਨਾਟ ਪੋਸੀਬਲ। ਜੇ ਇੱਧਰ ਤੁਸੀਂ ਵਿੱਚ ਗੱਲ ਕੀਤੀ ਸੀ ਕਿ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਕਰੀ ਜਾਂਦੇ ਨੇ ਕਿ ਮੰਨ ਲਓ ਹੁਣ ਜੇ ਮੈਂ ਆ ਕੇ ਕੋਰਸ ਬਦਲਿਆ ਤੇ ਫਿਰ ਉਹ ਕੋਰਸ ਦੀ ਡਿਊਰੇਸ਼ਨ ਵੀ ਮੈਟਰ ਕਰਦੀ ਆ ਵੀ ਉਹ ਇੱਕ ਦਿਨ 'ਚ ਥੋੜ੍ਹਾ ਹੋ ਜਾਣਾ, ਦੋ ਸਾਲ ਦਾ ਹੋਊ, ਢਾਈ ਸਾਲ ਦਾ ਹੋਊ, ਅਤੇ ਉੱਧਰੋਂ ਵੀਜ਼ਾ ਜਿਹੜਾ ਤੁਹਾਡਾ ਥੋੜ੍ਹਾ ਜਿਹਾ ਆਲਰੇਡੀ ਲੰਘ ਚੁੱਕਾ ਹੁੰਦਾ, ਅਤੇ ਐਕਸਟੈਂਸ਼ਨ ਨੂੰ ਰੋਕਣ ਦਾ ਕੀ ਤਰੀਕਾ ਜਾਂ ਇਹਦੇ ਉੱਤੇ ਕਿੱਦਾਂ ਵਰਕਆਊਟ?
1: ਇੱਥੇ ਮੈਂ ਤੁਹਾਨੂੰ ਸਿੰਪਲ ਜਿਹੀ ਗੱਲ ਕਰਦਾ, ਆਪਾਂ ਕੋਰਸ ਕਿਉਂ ਚੇਂਜ ਕਰਦੇ ਹਾਂ? ਸਭ ਤੋਂ ਪਹਿਲਾਂ ਤਾਂ ਆਪਾਂ ਦੇਖੀਏ ਕਿ ਆ ਕੇ ਕਿ ਆਪਾਂ ਕੋਲ ਸਕਿੱਲ ਕਿਹੜਾ ਆ ਜਾਂ ਆਪਾਂ ਉਹਦੇ ਵਿੱਚ ਕੰਮ, ਸਾਨੂੰ ਕੋਈ ਜੋਬ ਕਿਹੜੀ ਆ। ਫੋਰ ਐਗਜ਼ਾਮਪਲ ਮੈਂ ਇੱਥੇ ਆਉਣਾ, ਮੈਂ ਆਪਣੀ ਗੱਲ ਕਰਦਾ, ਮੈਂ ਸਟੂਡੈਂਟ ਵੀਜ਼ੇ 'ਤੇ ਆਇਆ, ਮੈਂ ਜਿਹੜੀ ਮੇਰੀ ਐਜੂਕੇਸ਼ਨ ਸੀ ਉਹ ਟੋਟਲੀ ਡਿਫਰੈਂਟ ਸੀ, ਜਿਹੜਾ ਮੈਂ ਸਕਿੱਲ ਕਰ ਰਿਹਾ, ਜਿਹੜਾ ਮੈਂ ਕੰਮ ਕਰ ਰਿਹਾ ਉਹ ਡਿਫਰੈਂਟ ਆ। ਜੇ ਆਪਾਂ ਸਕਿੱਲ ਅਤੇ ਐਜੂਕੇਸ਼ਨ ਨੂੰ ਇੱਕ ਕਰ ਦਈਏ ਤਾਂ ਹੀ ਆਪਾਂ ਪੀ ਆਰ ਦੇ ਪਾਥਵੇ 'ਤੇ ਜਾਵਾਂਗੇ। ਆਪਣੇ ਬੰਦੇ ਕੀ ਕਰਦੇ ਨੇ, ਸਕਿੱਲ ਹੋਣਾ ਕੋਈ ਕੁਛ ਹੋ ਰਿਹਾ
0: ਅਤੇ ਐਜੂਕੇਸ਼ਨ
1: ਐਜੂਕੇਸ਼ਨ ਕੁਛ ਹੋ ਰਿਹਾ, ਬਾਅਦ ਦੇ ਵਿੱਚ ਪੀ ਆਰ ਲਈ ਪ੍ਰੋਬਲਮ ਤਾਂ ਡੈਫੀਨੇਟਲੀ ਆਉਣੀ ਆਉਣੀ ਉਹਦੇ ਲਈ,
0: ਕਿਉਂਕਿ ਉਹ ਇੰਟਰਲਿੰਕ ਨਹੀਂ ਕਰ ਰਹੀਆਂ ਚੀਜ਼ਾਂ।
1: ਡੈਫੀਨੇਟਲੀ ਜੀ, ਡੈਫੀਨੇਟਲੀ।
0: ਹੁਣ ਮੰਨ ਲਓ ਮੈਂ ਸ਼ੈਫ ਦਾ ਕੰਮ ਕਰਕੇ ਅਤੇ ਗੱਡੀ ਦੀ ਮਕੈਨਿਕ ਸ਼ੁਰੂ ਕਰਦਾ ਸ਼ੈਫ ਦੀ ਪੜ੍ਹਾਈ ਕਰਕੇ,
1: ਡੈਫੀਨੇਟਲੀ ਜੀ। ਕੋਰਸ ਜੇ ਚੇਂਜ ਕਰਾਉਣਾ ਉਹ ਇਹ ਚੀਜ਼ ਦੇਖ ਕੇ ਕਰਾਓ ਕੋਰਸ ਕਿ ਸਾਡੀ ਜਿਹੜੀ ਐਜੂਕੇਸ਼ਨ ਆ ਅਤੇ ਸਕਿੱਲ ਮੈਚ ਕਰ ਰਿਹਾ, ਅਤੇ ਉਹਦੇ ਨਾਲ ਹੀ ਅੱਗੇ ਪੀ ਆਰ ਦਾ ਪਾਥਵੇ ਤੁਹਾਡਾ ਸੌਖਾ ਰਹਿ ਜਾਊਗਾ। ਉਹਦੇ ਨਾਲ ਕਿ ਸਟੂਡੈਂਟ ਵੀਜ਼ੇ ਵਿੱਚ ਰਹਿੰਦੇ ਰਹਿੰਦੇ ਤੁਸੀਂ ਆਪਣੀ ਜੋਬ ਰੈਡੀ ਕਰ ਸਕਦੇ ਹਾਂ, ਜੋਬ ਰੈਡੀ ਕਰਕੇ, ਅਤੇ ਜੇ ਤੁਹਾਡਾ ਪੀ ਆਰ ਦਾ ਪਾਥਵੇ ਨਹੀਂ ਸੌਖਾ ਹੁੰਦਾ, ਜੇ ਤੁਹਾਡੇ ਕੋਲ ਸਕਿੱਲ ਆ ਤੁਹਾਡੇ ਕੋਲ ਇੰਪਲਾਇਰ ਸੌਖੇ ਮਿਲ ਜਾਣਗੇ, ਜਿਹੜੇ ਬੰਦੇ ਨੂੰ ਤਾਂ ਲੋੜ ਹੈ ਇਹਨਾਂ ਨੂੰ। ਇਹ ਵੀ ਸੋਚੋ ਨਾ
0: ਕਿ ਜੇ ਦੀ ਡਿਮਾਂਡ ਹੈਗੀ ਆ।
1: ਡੈਫੀਨੇਟਲੀ ਜੀ, ਡੈਫੀਨੇਟਲੀ।
0: ਤੇ ਜੇ ਇਹ ਨਾ ਹੋਵੇ ਕਿ ਤੁਸੀਂ ਮੰਨ ਲਓ ਕਰਕੇ ਤੇ ਮੁੜ ਕੇ ਸਟਰਗਲ ਕਰੋ,
1: ਸਟਰਗਲ ਉਹ ਤੁਹਾਡੇ ਤੇ ਆ ਕਿ ਤੁਸੀਂ ਸਟਰਗਲ ਕਰਨਾ ਚਾਹੁੰਦੇ ਕਿ ਨਹੀਂ ਕਰਨਾ ਚਾਹੁੰਦੇ। ਗੱਲ ਕੀ, ਕਈ ਵਾਰੀ ਬੰਦੇ ਕਹਿ ਦਿੰਦੇ ਆ ਕਿ ਭਾਜੀ ਮੇਰੀ ਇੰਨੀ ਸਟੱਡੀ ਹੋ ਚੁੱਕੀ ਆ
0: ਜੀ,
1: ਉਹਦਾ ਫਾਇਦਾ ਹੀ ਹੈ ਨੀਗਾ। ਤੁਸੀਂ ਇਹਦਾ ਦੇਖੋ ਨਾ, ਤੁਹਾਡੀ ਸਟੱਡੀ ਜਿਹੜੀ ਹੈਗੀ ਆ ਜੇ ਤੁਹਾਡੇ ਨਾਲ ਕਨੈਕਟਡ ਹੈਗੀ ਆ, ਪੀ ਆਰ ਲਈ ਸੌਖੇ ਆ। ਜੇ ਨਹੀਂ ਹੈਗੇ ਆ ਤਾਂ ਜਿੰਨਾ ਟਾਈਮ ਖਰਾਬ ਹੋ ਚੁੱਕਾ ਉਹਨੂੰ ਛੱਡ ਦਿਓ, ਕੋਈ ਚੱਕਰ ਨਹੀਂ, ਅੱਗੇ ਤਾਂ ਟਾਈਮ ਸਾਂਭ ਲਓ, ਤਾਂ ਹੀ ਫਾਇਦਾ ਹੋਊਗਾ।
0: ਪਰ ਜੇ ਮੰਨ ਲਓ ਹੁਣ ਜੇ ਕਿਸੇ ਇੰਟਰਨੈਸ਼ਨਲ ਸਟੂਡੈਂਟ ਨੇ ਆ ਕੇ ਪੜ੍ਹਾਈ ਕੀਤੀ ਆ ਕਿਸੇ ਕੋਰਸ ਦੀ, ਲੈ ਮੰਨ ਲਓ ਟਰੇਡ ਹੀ ਲਾ ਲਓ, ਟਰੇਡ ਕੋਰਸ ਨੂੰ ਕੀਤੀ ਆ, ਪਰ ਉਹਦਾ ਜਿਹੜਾ ਉਹ ਐਕਸਪਰਟ ਕਿਸੇ ਹੋਰ ਕੰਮ ਦੇ ਵਿੱਚ ਆ, ਉਹ ਮੰਨ ਲਓ ਮੈਂ ਉਹ ਕੰਪਿਊਟਰ ਦੇ ਵਿੱਚ ਐਕਸਪਰਟ ਹਾਂ ਪਰ ਮੈਨੂੰ ਟਰੇਡ ਹੀ ਕਰਨਾ ਪਿਆ ਕਿਉਂਕਿ ਮੇਰੀ ਪੀ ਆਰ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਟਰੇਡ ਦੀ ਚੱਲਣ ਡੀ ਆ, ਪਰ ਕੰਪਿਊਟਰ ਵਾਲੇ ਸਕਿੱਲ ਜਿਹੜੇ ਆ ਮੇਰੇ ਉਹ ਮੈਨੂੰ ਨਹੀਂ ਉੱਥੇ ਯੂਜ਼ ਹੋਣ ਡੇ, ਮੈਂ ਪੜ੍ਹਾਈ ਉਹ ਕੀਤੀ, ਮੈਂ ਸਕਿੱਲ ਉਹ ਕੀਤੀ, ਪਰ ਕਿਤੇ ਨਾ ਕਿਤੇ ਹੁਣ ਜੇ ਮੈਨੂੰ ਪੈਸ਼ਨ ਆ ਕਿਸੇ ਕੰਮ ਨੂੰ ਲੈ ਕੇ ਤਾਂ ਮੈਂ ਤਾਂ ਉਹੀ ਕਰੂੰਗਾ ਜਿਹੜਾ ਮੈਨੂੰ ਆਉਂਦਾ ਜਾਂ ਜਿਹੜਾ ਮੈਂ ਕਰ ਸਕਦਾ। ਹੁਣ ਤੁਹਾਨੂੰ ਇਹ ਨਹੀਂ ਲੱਗਦਾ ਕਿ ਮੰਨ ਲਓ ਵੀ ਮੈਨੂੰ ਪਤਾ ਹੀ ਨਹੀਂ ਆ ਕਾਰਪੈਂਟਰੀ ਬਾਰੇ ਜਾਂ ਮੈਨੂੰ ਪਲੰਬਿੰਗ ਬਾਰੇ ਨਹੀਂ ਪਤਾ ਜਾਂ ਮੈਨੂੰ ਮਕੈਨਿਕਿੰਗ ਬਾਰੇ ਨਹੀਂ ਪਤਾ, ਪਰ ਮੈਂ ਪੜ੍ਹਾਈ ਕੀਤੀ ਅਤੇ ਮੈਂ ਉਹ 'ਚ ਕੰਮ ਕਿੱਦਾਂ ਕਰ ਲੂੰ?
1: ਇਹਦੇ ਲਈ ਤੁਹਾਨੂੰ ਪਹਿਲਾਂ ਪਾਥਵੇ ਬਣਾਉਣਾ ਪੈਣਾ, ਮੈਂ ਇਹੀ ਤਾਂ ਕਹਿ ਰਿਹਾ, ਇਹਦੇ ਪਹਿਲੇ ਅਵੇਅਰ ਹੋਣਾ ਪੈਣਾ ਕਿ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਉਸ ਚੀਜ਼ ਦੇ ਬਾਰੇ ਹੋਣਾ। ਪਹਿਲਾ ਕੰਮ ਸਾਡਾ ਆ ਪੱਕੇ ਹੋਣਾ, ਉਸ ਤੋਂ ਬਾਅਦ ਹੋਬੀਜ਼ ਜਿਹੜੀਆਂ ਉਹ ਡਿਫਰੈਂਟ ਆ ਕਿ ਤੁਹਾਡਾ ਜਿਹੜਾ ਫੋਰ ਐਗਜ਼ਾਮਪਲ ਮੈਂ ਜਿੱਦਾਂ ਆਪਣੀ ਗੱਲ ਕਰਦਾ, ਮੈਂ ਇਹਦੇ ਸ਼ੈਫ ਪੱਕਾ ਹੋਇਆ, ਠੀਕ ਆ, ਬਟ ਮੈਂ ਕੰਮ ਆਪਣਾ ਹੋਰ ਕਰ ਰਿਹਾ। ਪਹਿਲਾ ਮੋਟਿਵ ਆ ਆਪਾਂ ਇੱਥੇ ਪੱਕੇ ਹੋ ਕੇ ਰਹਿਣਾ, ਉਸ ਤੋਂ ਬਾਅਦ ਆਪਣੇ ਜਿਹੜੇ ਸ਼ੌਂਕ ਆ ਜਾਂ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਆ ਉਸ ਤੋਂ ਬਾਅਦ ਉਸ ਚੀਜ਼ ਨੂੰ ਦੇਖੋ। ਮੇਰੇ ਹਿਸਾਬ ਦੇ ਨਾਲ ਹਰੇਕ ਦਾ ਆਪਣਾ ਆਪਣਾ ਸੁਭਾਅ ਆ, ਪਰ ਮੇਰੇ ਹਿਸਾਬ ਦੇ ਨਾਲ ਤਾਂ ਇੱਦਾਂ ਹੀ ਚਾਹੀਦਾ ਅਤੇ ਹੋਣਾ ਵੀ ਇੱਦਾਂ ਚਾਹੀਦਾ ਵਰਗੀਰਤ
0: ਕਿ ਫਿਊਚਰ ਆਪਣਾ ਸਿਕਿਓਰ।
1: ਡੈਫੀਨੇਟਲੀ ਹੈ, ਡੈਫੀਨੇਟਲੀ ਹਰ ਕੋਈ ਬੰਦਾ ਕਰਨਾ ਚਾਹੁੰਦਾ।
0: ਅਤੇ ਬਾਕੀ ਜੇ ਆਪਾਂ ਓਵਰਆਲ ਵੀ ਵੇਖ ਲਈਏ ਤਾਂ ਕੋਈ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਮੰਨ ਲਓ ਤੁਹਾਨੂੰ ਹਟ ਕੇ ਹੀ ਕਰਨੀਆਂ ਪੈਂਦੀਆਂ ਨੇ, ਜਿਹੜੀਆਂ ਤੁਸੀਂ ਨਹੀਂ ਚਾਹੁੰਦੇ ਕਰਨੀਆਂ ਪਰ ਤੁਹਾਨੂੰ ਕਰਨੀਆਂ ਪੈਂਦੀਆਂ ਕਿਉਂਕਿ ਜ਼ਿੰਦਗੀ ਆ, ਜ਼ਿ੦ਗੀ ਦੇ ਵਿੱਚ ਜਿਹੜੇ ਤੁਸੀਂ ਰਾਹ ਤੁਰ ਪਏ ਹੋ ਤੁਹਾਨੂੰ ਉਹ ਰਾਹ ਜੇ ਪੂਰਾ ਕਰਨਾ ਅਤੇ ਤੁਹਾਨੂੰ ਉਹਦੇ ਹਿਸਾਬ ਨਾਲ ਚੱਲਣਾ ਪੈਣਾ, ਨਾ ਕਿ ਆਪਣੇ ਹਿਸਾਬ ਨਾਲ।
1: ਸਾਨੂੰ ਉਹਦੇ ਹਿਸਾਬ ਨਾਲ ਨਹੀਂ ਚੱਲਣਾ ਪੈਣਾ, ਸਾਨੂੰ ਇਹ ਹਿਸਾਬ ਨਾਲ ਚੱਲਣਾ ਪੈਂਦਾ ਇਹਨਾਂ ਦੀ ਮਾਈਗ੍ਰੇਸ਼ਨ ਕੀ ਕਹਿ ਰਹੀ ਹੈ ਸਾਨੂੰ, ਜੇ ਅਸੀਂ ਪੱਕੇ ਹੋਣਾ ਇਹ ਕੀ ਚਾਹੁੰਦੇ ਆ।
0: ਉਹੀ ਨਾ ਵੀ ਉਹਨਾਂ ਦੇ ਹਿਸਾਬ ਨਾਲ ਹੀ ਹੋ ਗਿਆ।
1: ਡੈਫੀਨੇਟਲੀ ਜੇ ਸਾਡੇ ਚਾਹਣ ਦੇ ਨਾਲ ਸਾਰਾ ਕੁਝ ਹੋ ਜਾਵੇ ਤਾਂ ਗੱਲਾਂ ਸਾਰੀਆਂ ਹੋ ਰਹੀ ਹੁਣ, ਕੋਈ ਵੀ ਪੜ੍ਹ ਕੇ ਰਾਜੀ ਨਹੀਂ ਬਲਕਿ ਫੇਰ ਤਾਂ ਮੇਰੇ ਹਿਸਾਬ ਨਾਲ ਤਾਂ ਐਜੂਕੇਸ਼ਨ ਕਰਕੇ ਕੋਈ ਰਾਜੀ ਨਹੀਂ ਹੈਗਾ, ਫੇਰ ਤਾਂ ਸਾਰੇ
0: ਹੀ ਪੜ੍ਹੇ ਲਿਖੇ ਤੇ ਉੱਤੋਂ ਹੀ ਬੜੇ ਆਪਾਂ ਪੜ੍ਹ ਕੇ ਹੀ
1: ਆਈ ਲੁੱਟਣ ਦੇ ਸਾਰੇ, ਫੇਰ ਤਾਂ ਤੁਹਾਨੂੰ ਪਤਾ ਹੀ ਆ।
0: ਨਹੀਂ ਜੀ ਬਿਲਕੁਲ। ਤੇ ਜੇ ਆਪਾਂ ਉਸ ਤੋਂ ਬਾਅਦ ਆ ਕੇ ਜੋਬ ਰੈਡੀ ਦੀ ਗੱਲ ਕਰ ਲਈਏ, ਕਿਉਂਕਿ ਜਦੋਂ ਮੰਨ ਲਓ ਹੁਣ ਸਟੱਡੀ ਮੇਰੀ ਮੁੱਕਦੀ ਆ, ਕਿਸੇ ਮੇਰੀ ਵੀ ਜਦੋਂ ਮੁੱਕੀ ਜਾਂ ਕਿਸੇ ਦੀ ਵੀ ਮੁੱਕਦੀ, ਅਤੇ ਉਹ ਤੋਂ ਬਾਅਦ ਹੁੰਦਾ ਕਿ ਇਹ ਜੋਬ ਰੈਡੀ ਹੁੰਦਾ ਕਿ ਤੁਸੀਂ ਇੱਕ ਸਕਿੱਲ ਅਸੈਸਮੈਂਟ ਕਰਾਉਣੀ ਹੁੰਦੀ ਹੈ ਕਿ ਹਾਂ ਮੈਂ ਜਿਹਾ ਕੰਮ ਕਰ ਰਿਹਾ ਆ ਸੋ ਸੋ ਉਹਦੇ ਵਿੱਚ ਜਿੱਥੋਂ ਮੈਂ ਸਟੱਡੀ ਕੀਤੀ ਅਤੇ ਮੇਰੀ ਉਹ ਸਕਿੱਲ ਨੂੰ ਤੁਸੀਂ ਵੇਖੋ ਠੀਕ ਆ ਅਤੇ ਉਹਦੀ ਆਊਟਕਮ ਆਵੇ।
1: ਡੈਫੀਨੇਟਲੀ
0: ਉਹ ਜੋਬ ਰੈਡੀ ਦੇ ਉੱਤੇ ਆਪਾਂ ਜਿਹੜਾ ਟਾਈਮ ਮੰਨ ਲਓ ਕਈ ਜਣੇ ਆਪਾਂ ਖਰਾਬ ਕਰ ਲੈਂਦੇ ਹਾਂ, ਅਤੇ ਉਹਦੇ ਉੱਤੇ ਕਿੱਦਾਂ ਕਿ ਸਟੱਡੀ ਦੇ ਵਿੱਚ ਜਿਹੜਾ ਆਪਾਂ ਜੋਬ ਰੈਡੀ ਕਰ ਸਕਦੇ ਹਾਂ ਉਹ ਕਿੱਦਾਂ ਵਰਕਆਊਟ ਕਰਦਾ?
1: ਕਈ ਜਿਹੜੇ ਕੋਰਸਿਸ ਹੈਗੇ ਸਰਟੀਫਿਕੇਟ 3 ਤੋਂ ਬਾਅਦ ਆਪਾਂ ਸਟੱਡੀ ਦੇ ਨਾਲ ਨਾਲ ਹੀ ਕਰ ਲੈਂਦੇ, ਕਿਉਂਕਿ ਸਾਡੇ ਕੋਲ 24 ਆਵਰ ਜਿਹੜੇ ਆ ਵਰਕ ਰਾਈਟ ਹੁੰਦੇ ਆ, ਉਹਦੇ ਨਾਲ ਆਪਾਂ ਸਕਿੱਲ ਅਸੈਸਮੈਂਟ ਹੋ ਸਕਦੀ ਹੈ।
0: ਓਕੇ,
1: ਇਸ
0: ਟਾਈਮ ਤੁਸੀਂ ਖਰਾਬ ਕਰਨਾ ਸੀ ਉਹ ਟਾਈਮ ਤੁਸੀਂ ਸ਼ੁਰੂ ਕਰਕੇ ਤੇ ਆਪਣਾ ਕੰਜ਼ਿਊਮ ਕਰ ਲਿਆ ਆਪਣਾ ਉਹ ਅੱਧਾ ਕੰਮ ਜਿਹੜਾ ਪਹਿਲਾਂ ਤੁਸੀਂ ਨਿਬੇੜ ਲਿਆ, ਫਿਰ ਜਿਹੜੀ ਟੀ ਆਰ ਤੁਹਾਡੀ ਮਿਲੀ ਆ ਉਹਦੇ ਚ ਵੀ ਤੁਹਾਨੂੰ ਟਾਈਮ ਹੋਊਗਾ, ਪੈਨਿਕ ਨਹੀਂ।

0: ਤੁਸੀਂ ਗੱਲ ਕੀਤੀ ਕਿ ਟ੍ਰੇਡ ਕੋਰਸ ਰੱਖੋ ਜਾਂ ਅੱਜ ਕੱਲ੍ਹ ਜਿਹੜੇ ਡਿਮਾਂਡਿੰਗ ਨੇ ਉਹ ਟ੍ਰੇਡ ਨੇ
1: ਜੋ ਅੱਜ ਕੱਲ੍ਹ ਹੈਗਾ ਆ।
0: ਹਾਂਜੀ
1: ਤੁਸੀਂ ਦੇਖਦੇ ਹੋਵੋਗੇ ਜੇ ਤੁਹਾਨੂੰ ਨੌਲੇਜ ਹੋਊਗੀ, ਜਿੱਦਾਂ ਆਪਾਂ ਹਰੇਕ ਬੰਦਾ ਅੱਜ ਕੱਲ੍ਹ ਸਿਆਣਾ ਆ, ਹਰ ਬੰਦੇ ਨੂੰ ਪਤਾ ਕਿ ਜਿਹੜੀ ਅੱਜ ਕੱਲ੍ਹ ਜਿਹੜੀ ਪੀ ਆਰ ਹੈ ਉਹ ਟ੍ਰੇਡ ਕੋਰਸਿਸ ਦੇ ਵਿੱਚ ਹੀ ਆ ਰਹੀ ਆ, ਰੈਦਰ ਦੈਨ ਬਾਕੀ ਅਕਾਊਂਟਿੰਗ ਵਗੈਰਾ ਜਾਂ ਕੰਪਿਊਟਰ ਦੇ ਵਿੱਚ ਉਹਦੇ 'ਚ ਥੋੜ੍ਹਾ ਜਿਹਾ ਘੱਟ ਆ, ਇਹ ਨਹੀਂ ਹੈਗਾ, ਹੈ ਨਹੀਂ ਗਾ, ਬਹੁਤ ਘੱਟ ਆ
0: ਜੀ। ਅਤੇ ਉਹਦੇ ਵਿੱਚ ਕਈ ਸਾਰੇ ਮੈਂ ਵੇਖ ਰਿਹਾ ਕਿ ਕਈ ਮੰਨ ਲਓ ਹੁਣ ਕੰਪੀਟੀਸ਼ਨ ਆ, ਹਰ ਇੱਕ ਕਿਤੇ ਦੇ ਵਿੱਚ ਥੋੜ੍ਹਾ ਨੰਬਰਸ ਵਧੀ ਜਾਂਦੇ ਨੇ, ਅਤੇ ਕੋਈ ਕਹਿ ਦਿੰਦਾ ਕਿ ਮੈਂ ਤੈਨੂੰ ਇੰਨੇ ਦਾ ਕੋਰਸ ਦੇ ਦਿੰਦਾ, ਕੋਈ ਕਹਿੰਦਾ ਮੈਂ ਤੈਨੂੰ ਇੰਨੇ ਦਾ ਦੇ ਦੇਣਾ, ਇੰਨੇ ਦਾ ਦੇ ਦੇਣਾ, ਅਤੇ ਉਹਦੇ ਵਿੱਚ ਉਹ ਮਤਲਬ ਉਸ ਮਾਰਕੀਟ ਦੇ ਬਾਰੇ ਮੈਂ ਜਾਣਨਾ ਚਾਹੁੰਦਾ ਕਿ ਉਹ ਕਿੱਦਾਂ ਵਰਕਆਊਟ ਕਰਦੀ ਆ, ਉਹਦੇ ਵਿੱਚ ਸਟੂਡੈਂਟ ਵਿਚਾਰਾ ਕਿਹੜੀ ਕਿਹੜੀ ਚੀਜ਼ ਵੇਖੇ ਜਾਂ ਕਿਹੜੇ ਪਾਸੇ ਜਾਵੇ, ਸਸਤਾ ਲਵੇ ਮਹਿੰਗਾ ਲਵੇ, ਉਹਨੂੰ ਕਿੱਦਾਂ ਉਹ ਫਰਕ ਪਤਾ ਲੱਗਣਗੇ, ਕਿਉਂਕਿ ਹੁਣ ਕਾਰਪੈਂਟਰੀ ਦਾ ਕੋਰਸ 'ਚ ਕਾਰਪੈਂਟਰੀ ਦਾ ਹੀ ਆ, ਉਹਦੇ ਵਿੱਚ ਹੁਣ ਮੰਨ ਲਓ ਟਰਮਸ ਐਂਡ ਕੰਡੀਸ਼ਨਸ ਕੀ ਹੋਣਗੀਆਂ ਕੀ ਨਹੀਂ ਹੋਣਗੀਆਂ, ਇਹ ਨੋਰਮਲ ਸਟੂਡੈਂਟ ਕਿੱਦਾਂ,
1: ਮੈਨੂੰ ਲੱਗਦਾ ਟੇਡਾ ਜਿਹਾ ਕੁਐਸਚਨ ਪੁੱਛ ਕੇ ਨਾ ਤੁਸੀਂ ਮੇਰੇ ਨਾਲ ਤੇ ਨਾ ਮੇਰਾ ਵਿਗਾੜ ਪਾ ਦੋਗੇ ਜਿਹੜੇ ਮੇਰੇ ਸੱਜਣਾ ਮਿੱਤਰਾਂ ਦੇ ਕਾਲਜ ਆ ਮੇਰੇ
0: ਨਹੀਂ। ਕਾਲਜ ਵੇਖੋ ਆਪਣਾ ਕਾਲਜ ਤੇ ਇੱਕ ਚਲੋ ਬਿਜ਼ਨਸ ਹੋ ਤੇ ਇੱਕ ਅਲੱਗ ਗੱਲ ਹੋ ਗਈ ਆ, ਕਾਲਜ ਤੇ ਵੀ ਆਪਾਂ ਗਾਂਹ ਗੱਲ ਕਰਾਂਗੇ, ਪਰ ਪਹਿਲਾਂ ਮੈਨੂੰ ਕੋਰਸਿਸ ਬਾਰੇ
1: ਇਹਦੇ ਵਿੱਚ ਉਹੀ ਨੇ ਕਿ ਹਰੇਕ ਦਾ ਬਿਜ਼ਨਸ ਮਾਡਲ ਆ ਯਾਰ, ਠੀਕ ਨੀ, ਹਰੇਕ ਬੰਦੇ ਨੇ ਆਪਣਾ ਇੱਕ ਮਾਡਲ ਤਿਆਰ ਕੀਤਾ ਹੁੰਦਾ ਕਿ ਉਹਨੇ ਕਿਹੜੇ ਹਿਸਾਬ ਦੇ ਨਾਲ ਕੋਰਸ ਚਲਾਉਣੇ ਨੇ, ਕਿੱਦਾਂ ਕਿੱਦਾਂ ਚਲਾਉਣੇ ਨੇ ਅਤੇ ਕਿੱਦਾਂ ਕਿੱਦਾਂ ਉਹਨਾਂ ਨੇ ਸੇਲ ਦਾ ਕਰਨਾ, ਠੀਕ ਨਹੀਂ, ਅਤੇ ਉਹਦੇ ਹਿਸਾਬ ਨਾਲ ਚੱਲਦਾ। ਜੇ ਆਪਾਂ ਨੋਰਮਲ ਵੀ ਵਰਕਿਰਤ ਗੱਲ ਕੀਤੀ ਜਾਵੇ, ਜੇ ਆਪਾਂ ਛੋਟੀ ਜਿਹੀ ਗੱਲ ਤੋਂ ਲੈ ਕੇ ਜਾਣਾ, ਜੇ ਆਪਾਂ ਸਿਟੀ ਦੇ ਵਿੱਚ ਰੈਸਟੋਰੈਂਟ 'ਤੇ ਜਾਣਾ ਹੋਵੇ, ਕਈ ਜਗ੍ਹਾ 'ਤੇ ਸਾਨੂੰ $10 ਦੀ ਰੋਟੀ ਮਿਲ ਜਾਂਦੀ ਆ, ਜੇ ਕਿਤੇ ਜਾਂਦੇ ਤਾਂ ਵਧੀਆ ਵੀ, ਪਰ ਉਹਦਾ ਵੀ ਇੱਕ ਤਰੀਕੇ ਨਾਲ ਉਸ ਚੀਜ਼ ਦਾ ਮੁੱਲ ਕੀ ਆ ਉਹ ਡਿਪੈਂਡ ਕਰਦਾ ਕਿ ਉਹ ਕਿਉਂ ਮਹਿੰਗੀ ਆ।
0: ਓਕੇ,
1: ਇਹ ਨਹੀਂ ਹੁੰਦਾ ਕਿ ਉਹ ਸਸਤੀ ਆ ਅਤੇ ਸੇਮ ਹੀ ਚੀਜ਼ ਆ, ਪਰ ਉਹਦਾ ਡਿਫਰੈਂਟ ਆ, ਚੀਜ਼ਾਂ ਹੀ ਡਿਫਰੈਂਟ ਆ ਉਹਦਾ।
0: ਮਤਲਬ ਮੈਂ ਕੋਰਸਿਸ ਦੇ ਬਿਹਾਫ ਤੋਂ ਜਾਣਨਾ ਚਾਹੂੰਗਾ ਕਿ ਤੁਹਾਨੂੰ ਕੀ ਲੱਗਦਾ ਵਾ ਵੀ ਕੋਰਸ ਦੇ ਵਿੱਚ ਇੱਦਾਂ ਮਤਲਬ ਕੀ ਫਰਕ ਹੋਊਗਾ ਕਿ ਜਿਹੜੇ ਸਸਤੇ ਦਿੰਦੇ ਜਾਂ ਮਹਿੰਗੇ ਦਿੰਦੇ ਆ, ਕਿ ਸੇਮ ਕੋਰਸ ਹੀ ਆ ਬਸ ਉਹਨਾਂ ਦੇ ਮਤਲਬ ਆਪਣੇ ਆਪਣੀ ਪ੍ਰਾਈਜ਼ਿੰਗ ਆ।
1: ਦੇਖੋ ਜਦੋਂ ਜਦੋਂ ਕੋਈ ਪ੍ਰਾਈਜ਼ਿੰਗ ਕਰਦਾ ਨਾ ਚੀਜ਼, ਉਹਦੇ ਵਿੱਚ ਉਹਨੇ ਬਾਅਦ ਦੇ ਵਿੱਚ ਕੀ ਚੀਜ਼ ਐਡ ਔਨ ਕਰਨੀ ਆ ਕੀ ਨਹੀਂ ਕਰਨੀ ਉਹ ਤੁਹਾਨੂੰ ਨਹੀਂ ਪਤਾ।
0: ਓਕੇ,
1: ਸ਼ੁਰੂਆਤੀ ਤੌਰ 'ਤੇ ਜੇ ਕਿਤੇ ਸੇਲ ਲੱਗੀ ਹੁੰਦੀ ਤਾਂ ਆਪਾਂ ਕਹਿ ਦਿੰਦੇ ਉਹ ਚੀਜ਼ ਸਸਤੀ ਆ, ਅਤੇ ਬਾਅਦ ਦੇ ਵਿੱਚ ਜਿਹੜੀ ਕੰਡੀਸ਼ਨਸ ਹੁੰਦੀਆਂ ਉਹਨਾਂ ਦੀਆਂ ਟਰਮਸ ਹੁੰਦੀਆਂ ਨੇ, ਉਹਦੇ ਬਾਰੇ ਸਾਨੂੰ ਨਹੀਂ ਪਤਾ ਹੁੰਦਾ, ਨਾ ਹੀ ਬਹੁਤੇ ਲੋਕ ਪੁੱਛਦੇ ਆ।
0: ਓਕੇ,
1: ਬਾਅਦ ਦੇ ਵਿੱਚ ਚੀਜ਼ਾਂ ਹੋਰ ਨਿਕਲਦੀਆਂ ਨੇ, ਮੈਨੂੰ ਜੋ ਲੱਗਦਾ, ਪਰ ਹਾਂ ਹੋ ਸਕਦਾ ਯਾਰ ਸਸਤੇ ਵੀ ਦੇਣ, ਇਹ ਸੁੱਕੇ ਉਹਨਾਂ ਨੂੰ ਪਤਾ।
0: ਅਤੇ ਜੇ ਆਪਾਂ ਅੱਗੇ ਜਾ ਕੇ ਕਾਲਜ ਦੀ ਗੱਲ ਕਰੀਏ ਕਿ ਕਿਉਂਕਿ ਹੁਣ ਰੀਸੈਂਟਲੀ ਜਿਹੜੀ ਪੜ੍ਹਾਈ ਆ ਹੋਣੀ ਅਤੇ ਉਹ ਕਾਲਜ ਦੇ ਵਿੱਚ ਹੀ ਆ ਜਾਂ ਯੂਨੀਵਰਸਿਟੀ ਦੇ ਵਿੱਚ, ਡਿਪੈਂਡ ਅਪੋਨ ਤੁਸੀਂ ਕਿਹੜਾ ਕੋਰਸ ਲਿਆ ਕਿਹੜੀ ਪੜ੍ਹਾਈ ਲਈ। ਅਤੇ ਹੁਣ ਰੀਸੈਂਟਲੀ ਖਬਰਾਂ ਵੀ ਚੱਲਣ ਡੀਆਂ ਸੀ, ਆਪਾਂ ਪਹਿਲਾਂ ਵੀ ਡਿਸਕਸ ਕੀਤਾ ਕਿ ਕਾਲਜ ਬੰਦ ਹੋਏ ਨੇ ਕਾਫੀ ਰੀਸੈਂਟਲੀ, ਕਾਫੀ ਡਿਪਾਰਟਮੈਂਟ ਜਿਹੜਾ ਇਹਨਾਂ ਦਾ ਮੈਨੂੰ ਨਾਮ ਨਹੀਂ ਯਾਦ, ਹਾਂਜੀ ਐਸਕੁਆ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਹੈ, ਉਹ ਕਹਿੰਦੇ ਨੇ ਕਿ ਐਕਟਿਵਲੀ ਜਿਹੜਾ ਉਹ ਇਹਨਾਂ ਨੂੰ ਚੈੱਕ ਕਰ ਰਿਹਾ ਵਾ ਅਤੇ ਬੰਦ ਵੀ ਕਰ ਰਿਹਾ ਵਾ ਕਿ ਜਿਹੜੇ ਇਹਨਾਂ ਨੂੰ ਲੱਗਦਾ ਕਿ ਨਹੀਂ ਕੰਪੀਟੀਟਿਵ ਹੈਗੇ। ਅਤੇ ਉਹ ਜਿਹੜੇ ਕਾਲਜ ਬੰਦ ਹੋ ਜਾਂਦੇ ਆ, ਉਸ ਤੋਂ ਬਾਅਦ ਜਿਹੜਾ ਸਟੂਡੈਂਟ ਨੇ ਉੱਥੋਂ ਪੜ੍ਹਾਈ ਕੀਤੀ ਹੁੰਦੀ ਆ, ਹੁਣ ਮੰਨ ਲਓ ਐਕਸ ਵਾਈ ਜੈੱਡ ਕਾਲਜ ਹੈ ਕੋਈ, ਉੱਥੋਂ ਮੈਂ ਪੜ੍ਹਾਈ ਕੀਤੀ ਆ ਜਾਂ ਮੇਰੇ ਸੱਜਣਾ ਮਿੱਤਰਾਂ ਨੇ ਜਿਹੜੀ ਪੜ੍ਹਾਈ ਕੀਤੀ ਆ, ਉਹਦੀ ਕੁਆਲੀਫਿਕੇਸ਼ਨ ਵੀ ਨੋਟਿਸ ਆਏ ਨੇ, ਉਹ ਵੀ ਕੈਂਸਲ ਕੀਤੀ ਗਈ ਹੈ ਕਿ ਤੁਹਾਡੀ ਜਿਹੜੀ ਉੱਥੋਂ ਦੀ ਪੜ੍ਹਾਈ ਹੀ ਉਹਨੂੰ ਕਿ ਟਰਾਂਸਕ੍ਰਿਪਟ ਕਹਿ ਦਿੰਦੇ ਜਿਹੜੀ ਉੱਥੋਂ ਮਿਲਦੀ ਆ ਵੀ ਉਹ ਵੈਲਿਡ ਨਹੀਂ ਆ ਜੀ, ਉਹ ਕੈਂਸਲ ਹੋ ਗਈ ਆ ਜੀ। ਫਿਰ ਮਤਲਬ ਇਸ ਸਾਰੇ ਪ੍ਰੋਸੈਸ ਦੇ ਵਿੱਚ ਸਟੂਡੈਂਟ ਆ ਜਿਹੜਾ ਉਹ ਫਸ ਜਾਂਦਾ, ਕਿਉਂਕਿ ਟਾਈਮ ਫਰੇਮ ਹੁੰਦਾ ਵਾ, ਅਗਲੀ ਵੀਜ਼ਾ ਪਾਉਣਾ ਹੁੰਦਾ ਵਾ, ਸਿਚੁਏਸ਼ਨਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਨੇ। ਇਹਨੂੰ ਚੀਜ਼ ਨੂੰ ਕਿੱਦਾਂ ਟੈਕਲ ਕੀਤਾ ਜਾ ਸਕਦਾ ਜਾਂ ਧਿਆਨ ਆਪਣਾ ਕਿੱਦਾਂ ਰੱਖਿਆ ਜਾ ਸਕਦਾ ਕਿ ਮੈਂ ਇਸ ਪਾਸੇ ਜਾਣਾ, ਆ ਇੱਧਰ ਕਾਲਜ ਜਾਣਾ, ਇੱਧਰ ਨਾ ਜਾਵਾਂ?
1: ਇਹਦੇ ਲਈ ਪਹਿਲਾਂ ਸਾਨੂੰ ਕਰਾਈ ਕੋਰਸ ਦੇ ਉੱਤੇ ਜਾ ਕੇ ਦੇਖਣਾ ਪੈਂਦਾ ਕਿ ਆਪਾਂ ਇਹ ਜਿਹੜੇ ਕਾਲਜ ਹੈਗੇ ਵੈਲਿਡ ਹੈਗੇ ਕਿ ਨਹੀਂ ਹੈਗੇ। ਕਈ ਵਾਰ ਹੋ ਜਾਂਦਾ ਕਿ ਆਪਾਂ ਗਲਤ ਕਾਲਜ ਦੇ ਵਿੱਚ ਪੈ ਜਾਂਦੇ ਹਾਂ, ਆਪਾਂ ਚੈੱਕ ਨਹੀਂ ਕਰਦੇ।
0: ਓਕੇ,
1: ਠੀਕ ਆ। ਬਟ ਕਈ ਵਾਰੀ ਇੱਦਾਂ ਵੀ ਆਟੇ ਨਾਲ ਜਿੱਦਾਂ ਕਹਿੰਦੇ ਘੁਣ ਪੀਸਿਆ ਜਾਂਦਾ, ਬਹੁਤੇ ਕਈ ਕਾਲਜਸ ਇੱਦਾਂ ਦੇ ਹੈਗੇ ਜਿਹੜਾ ਨੇ ਬਸ ਕਈ ਸੋਚਿਆ ਕਿ ਆਪਾਂ ਇਕੱਠੇ ਕਰਨੇ ਬੰਦੇ ਪੈਕੇਜ ਕਰਕੇ ਪਾਸੇ ਕਰਨਾ, ਉਹਨਾਂ ਤੋਂ ਥੋੜ੍ਹਾ ਧਿਆਨ ਰੱਖਣਾ ਪੈਂਦਾ ਸਾਨੂੰ ਵੀ, ਕਿਉਂਕਿ ਕੋਈ ਵੀ ਚੀਜ਼ ਜੇ ਬਲਕਿ ਕੋਈ ਚੀਜ਼ ਸਸਤੀ ਮਿਲਦੀ ਪਈ ਆ ਤਾਂ ਉਹ ਥੋੜ੍ਹਾ ਸਾਨੂੰ ਤੁਹਾਡੇ ਦਿਮਾਗ 'ਚ ਕੁਸ਼ਚਨ ਮਾਰਕ ਹੋਣਾ ਚਾਹੀਦਾ ਕਿਉਂ ਦੇ ਰਿਹਾ। ਜੇ ਕੁਛ ਆਪਾਂ ਇੰਨਾ ਕਿ ਥੋੜ੍ਹਾ ਜੱਜ ਕਰ ਲਈਏ ਕਿਉਂ ਆ, ਤਾਂ ਮੇਰੇ ਹਿਸਾਬ ਨਾਲ ਤੁਸੀਂ ਆਪਣੀ ਜ਼ਿੰਦਗੀ ਸੁਖਾਲੀ ਕਰ ਲਉਂਗੇ।
0: ਮਤਲਬ ਕਰਾਈ ਕੋਰਸ ਜਿਹੜੀ ਤੁਸੀਂ ਗੱਲ ਕੀਤੀ ਸੀ ਔਨਲਾਈਨ ਵੈਬਸਾਈਟ,
1: ਔਰ ਔਨਲਾਈਨ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਕਿ ਕਾਲਜ ਜਿਹੜਾ ਹੈਗਾ ਆ ਅੱਜ ਦੀ ਡੇਟ ਦੇ ਵਿੱਚ ਐਕਟਿਵ ਹੈਗਾ ਕਿ ਨਹੀਂ ਹੈਗਾ।
0: ਓਕੇ,
1: ਕਈ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਜਿੱਦਾਂ ਕਹਿ ਲਓ ਕਿ ਐਸਕੁਆ ਬੈਠੀ ਆ, ਚੈੱਕ ਕਰਦੀ ਹੈ ਕਿ ਉਹਨਾਂ ਦੀ ਜਿਹੜੀਆਂ ਸਾਡੀਆਂ ਗਾਈਡਲਾਈਨਸ ਆ ਉਹਨਾਂ ਨੂੰ ਪੂਰੀਆਂ ਕਰ ਵੀ ਰਹੇ ਆ ਕਿ ਨਹੀਂ ਕਰ ਰਹੇ, ਅਤੇ ਇਹ ਚੀਜ਼ਾਂ ਵੀ ਮੈਟਰ ਕਰਦੀਆਂ ਨੇ, ਇਹ ਵੀ ਸਾਨੂੰ ਨਾਲ ਦੀ ਨਾਲ ਉੱਤੇ ਵੈਬਸਾਈਟ 'ਤੇ ਸਾਨੂੰ ਕਾਫੀ ਕੁਛ ਕਲੀਅਰ ਹੁੰਦਾ, ਕਾਫੀ ਕੁਛ, ਨਾ ਕਿ ਸਾਰਾ ਕੁਛ, ਕਾਫੀ ਕੁਛ। ਬਾਕੀ ਤੁਸੀਂ ਆਪਣੇ ਏਜੰਟ ਨੂੰ ਜਾ ਕੇ ਪੁੱਛ ਸਕਦੇ ਆ ਕਿ ਮੈਂ ਇਸ ਕਾਲਜ ਵਿੱਚ ਜਾ ਰਿਹਾ, ਅਤੇ ਕੈਂਟ ਆਫ ਦਾ ਡੇ ਰਿਸਪੋਂਸੀਬਲ ਕਾਲਜ ਦੇ ਨਾਲੋਂ ਤੁਸੀਂ ਏਜੰਟ ਨੂੰ ਜਾ ਕੇ ਫੜਦੇ ਆ ਕਿ ਹਾਂ ਬਈ ਇਹ ਕੀ ਹੋਇਆ।
0: ਕਿਉਂਕਿ ਉਹੀ ਮੈਂ
1: ਹੈਗੀਆਂ ਜਾਂ ਨਹੀਂ ਹੈਗੀਆਂ। ਪਹਿਲਾਂ ਤਾਂ ਏਜੰਟ ਨੂੰ ਹੁੰਦਾ ਸੀਗਾ ਆਪਣਾ ਕਮਿਸ਼ਨ

0: ਪਰ ਹੁਣ ਜਦੋਂ ਦਾ ਕਮਿਸ਼ਨ ਬੰਦ ਹੋਇਆ ਤਾਂ ਹੁਣ ਤੁਸੀਂ ਦੇਖਿਆ ਵੀ ਹੋਊਗਾ ਕਿ ਅੱਜ ਕੱਲ੍ਹ ਲੋਕ ਘੱਟ ਐਡਵਰਟਾਈਜ਼ ਕਰਦੇ ਕਿ ਇਸ ਕਾਲਜ ਚਲ ਜਾਓ ਜਾਂ ਉਸ ਕਾਲਜ ਚਲ ਜਾਓ, ਕਿਉਂਕਿ ਡੈਫੀਨੇਟਲੀ ਐਂਡ ਆਫ ਦਾ ਡੇ ਪੈਸੇ ਦੀ ਗੇਮ ਆ ਸਾਰੀ।
1: ਅੱਛਾ ਹੁਣ ਤੁਸੀਂ ਮਤਲਬ ਆਪਣਾ ਆਪ ਰਿਸਰਚ ਕਰ ਸਕਦੇ ਹੋ
0: ਆਪਣੀ,
1: ਜਾਂ ਹੁਣ ਏਜੰਟ ਵੀ ਜਿਹੜੇ ਆ ਆਪਸ਼ਨਸ ਦੇਣਗੇ ਵੱਖਰੀਆਂ ਵੱਖਰੀਆਂ, ਨਾ ਕਿ ਇਸ ਪਾਸੇ ਨੂੰ ਜਾਓ ਜਸਟ ਬਿਕੋਜ਼ ਆਫ ਕਮਿਸ਼ਨ।
0: ਕਈ ਵਾਰੀ ਬਲਕਿਰਤ ਆਪਾਂ ਕਰ ਦੇ ਕਿ ਇਹ ਮੈਂ ਜੋ ਕਹਿੰਦਾ ਕਿ ਇੱਕ ਏਜੰਟ ਕੋਲ ਨਾ ਜਾਓ, ਘੱਟੋ ਘੱਟ ਦੋ ਤਿੰਨ ਏਜੰਟ ਕੋਲ ਜਾਓ, ਫਿਰ ਆਪਣੀ ਰਿਸਰਚ ਕਰੋ, ਫਿਰ ਤੁਸੀਂ ਜਾਓ, ਕਿਉਂਕਿ ਐਂਡ ਆਫ ਦਾ ਡੇ ਤੁਹਾਡੀ ਪਾਕਟ ਆ, ਤੁਹਾਡਾ ਟਾਈਮ ਆ, ਉਸ ਚੀਜ਼ ਨੂੰ ਧਿਆਨ ਨਾਲ ਸਪੈਂਡ ਕਰੋ ਯਾਰ ਮੇਰੇ ਹਿਸਾਬ ਨਾਲ,
1: ਕਿਉਂਕਿ ਤੁਸੀਂ ਹਾਰਡ ਐਂਡ ਮਨੀ ਐਵੇਂ ਥੋੜ੍ਹਾ ਸੁੱਟ ਪੈਣੀ ਆ। ਅਤੇ ਆਪਾਂ ਜਿਹੜਾ ਉਹ ਗੱਲਬਾਤ ਦੋਸਤੋ ਇਸ ਲਈ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਕਿ ਕਿਤੇ ਨਾ ਕਿਤੇ ਜਿਹੜੀ ਇਨਫੋਰਮੇਸ਼ਨ ਆ ਉਹ ਪਹੁੰਚੇ ਅਤੇ ਉਹਨੂੰ ਆਪਾਂ ਥੋੜ੍ਹਾ ਜਿਹਾ ਸਹੀ ਤਰੀਕੇ ਨਾਲ ਯੂਜ਼ ਕਰੀਏ ਅਤੇ ਇਸ ਚੀਜ਼ਾਂ ਤੋਂ ਆਪਾਂ ਥੋੜ੍ਹਾ ਜਿਹਾ ਦੂਰ ਰਹੀਏ, ਵੀ ਹਾਂ ਪਹਿਲਾਂ ਹੀ ਆਪਣੇ ਆਪ ਨੂੰ ਥੋੜ੍ਹਾ ਜਿਹਾ ਉਸ ਰਾਹ ਦੇ ਉੱਤੇ ਪਾ ਕੇ ਚੱਲੀਏ ਕਿ ਆਉਣ ਵਾਲਾ ਜਿਹੜਾ ਕੱਲ੍ਹ ਆ ਉਹ ਸਾਡਾ ਸੌਖਾ ਰਹੇ। ਅਤੇ ਹੋਰ ਕੁਛ ਇੰਪੋਰਟੈਂਟ ਜੇ ਮੈਂ ਮਿਸ ਕਰ ਰਿਹਾ ਵਾਂ?
0: ਕਈ ਵਾਰ ਬਲਕਿ ਤਾਂ ਇੱਦਾਂ ਵੀ ਹੁੰਦਾ ਕਿ ਪੈਸਾ ਮੈਟਰ ਨਹੀਂ ਕਰਦਾ, ਕਿਉਂਕਿ ਰੂਲ ਜਦੋਂ ਚੇਂਜ ਹੁੰਦੇ ਯਕਦਮ ਚੇਂਜ ਹੋ ਜਾਂਦੇ ਆ, ਅਤੇ ਅਸੀਂ ਉਹ ਸੋਚਦੇ ਨਹੀਂ ਹੈਗੇ ਕਿ ਪੈਸੇ ਨਾਲੋਂ ਟਾਈਮ ਜ਼ਿਆਦਾ ਜ਼ਰੂਰੀ ਆ
1: ਨਾ, ਖਾਸ ਕਰਕੇ ਇਸ ਕੰਟਰੀ ਦੇ ਵਿੱਚ।
0: ਡੈਫੀਨੇਟਲੀ ਜਦੋਂ ਕਈ ਵਾਰ ਆਉਂਦਾ ਕਿ ਕਈ ਵਾਰ ਮੇਰੇ ਨਾਲ ਹੀ ਹੋਇਆ ਸੀਗਾ ਕਿ ਇੰਨੀ ਤਰੀਕ ਰੂਲ ਚੇਂਜ ਹੋ ਰਿਹਾ, ਜੇ ਮੈਂ ਪਹਿਲੇ ਰੂਲ ਦੇ ਵਿੱਚ ਆਇਆ ਨਾ ਤਾਂ ਮੇਰੀ ਪੀ ਆਰ ਸੌਖੀ ਹੋ ਜੂਗੀ, ਉਸ ਤੋਂ ਬਾਅਦ ਪ੍ਰੋਫੈਸ਼ਨਲ ਈਅਰ ਸਟਾਰਟ ਕਰਤਾ ਜਦੋਂ ਮੇਰਾ ਟਾਈਮ ਸੀਗਾ।
1: ਜੀ ਜੀ,
0: ਠੀਕ ਨਹੀਂ। ਜੇ ਮੈਂ ਇੱਕ ਦਿਨ ਬਾਅਦ ਦੇ ਵਿੱਚ ਪੀ ਆਰ ਪਾਉਂਦਾ ਤਾਂ ਮੈਨੂੰ ਪ੍ਰੋਫੈਸ਼ਨਲ ਈਅਰ ਇੱਕ ਸਾਲ ਹੋਰ ਲਟਕਣਾ ਪੈਣਾ ਸੀ ਪੀ ਆਰ ਪਾਉਣ ਦੇ ਲਈ, ਜਦਕਿ ਮੈਂ ਜਦੋਂ ਮੈਂ ਟਾਈਮ ਸੇਵ ਕਰ ਲਿਆ, ਬਚ ਗਿਆ ਇੱਕ ਦਿਨ ਕਰਕੇ, ਇੱਕ ਇੱਕ ਦਿਨ ਮੈਟਰ ਕਰਦਾ ਉਸ ਵੇਲੇ। ਸਾਨੂੰ ਇਹ ਚੀਜ਼ ਸੋਚਣੀ ਚਾਹੀਦੀ ਆ, ਜ਼ਰੂਰੀ ਆ, ਬਟ ਆਪਣੇ ਬੰਦੇ ਨਹੀਂ ਸੋਚਦੇ। ਆਪਣੇ ਬੰਦੇ ਨੂੰ ਹੁੰਦਾ ਕਿ ਮੈਂ ਪੜ੍ਹੀ ਜਾਵਾਂ, ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਪਰ ਟਾਈਮ ਨਿਕਲੀ ਜਾ ਰਿਹਾ, ਉਹਦਾ ਕੋਈ ਫਾਇਦਾ ਨਹੀਂ ਹੈਗਾ।
1: ਸਮਝੀਆ ਨਹੀਂ, ਬਿਲਕੁਲ। ਆਪਾਂ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ। ਹੋਰ ਕੁਛ ਇੰਪੋਰਟੈਂਟ ਜੇ ਮੈਂ ਮਿਸ ਕਰ ਰਿਹਾ ਹਾਂ?
0: ਨਹੀਂ ਜੀ ਨਹੀਂ ਬਲਕਿ, ਥੈਂਕ ਯੂ ਫੋਰ ਦੈਟ
1: ਜੀ। ਇਹ ਸਨ ਜੀ ਸਚਿਨ ਜੀ, ਐਜੂਕੇਸ਼ਨ ਕੰਸਲਟੈਂਟ ਡਿਜ਼ਾਇਰ ਮਾਈਗ੍ਰੇਸ਼ਨ ਤੋਂ। ਤੁਸੀਂ ਇਹਨਾਂ ਨੂੰ ਜਾ ਕੇ ਮਿਲ ਸਕਦੇ ਹੋ, ਅਪੁਆਇੰਟਮੈਂਟ ਲੈ ਸਕਦੇ ਹੋ ਜੇ ਤੁਸੀਂ ਸਟੱਡੀ ਬਾਰੇ ਕੁਛ ਇਨਫੋਰਮੇਸ਼ਨ ਚਾਹੀਦੀ ਆ। ਅਤੇ ਟਰਗਨੀਨਾ ਦੇ ਵਿੱਚ ਇਹਨਾਂ ਦਾ ਆਫਿਸ ਹੈ, ਜਾਂ ਫਿਰ ਸਿਟੀ ਸੀ ਬੀ ਡੀ ਦੇ ਵਿੱਚ ਇਹਨਾਂ ਦਾ ਆਫਿਸ ਹੈ। ਦੋਵਾਂ ਥਾਵਾਂ ਦੇ ਉੱਤੇ ਤੁਸੀਂ ਜਾ ਸਕਦੇ ਹੋ, ਜਾਂ ਫਿਰ ਫੋਨ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ 0482-610-0482-610-310 'ਤੇ ਤੁਸੀਂ ਕਾਲ ਕਰਕੇ ਅਪੁਆਇੰਟਮੈਂਟ ਬਣਾ ਸਕਦੇ ਹੋ। ਲੈਂਦੇ ਹਾਂ ਤੁਹਾਡੇ ਕੋਲ ਇਜਾਜ਼ਤ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ, ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
6: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹ ਪੂਰਨ ਹੋ ਸਕਦਾ ਹੈ। ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ, ਚਿਜ਼ਮ ਬਿਹਤਰੀ ਲਈ RTO 0260।
4: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇ ਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰੀਤਿੰਦਰ
5: ਗਰੇਵਾਲ ਨੂੰ 0490054596 garewalvisasolutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
7: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
8: ਬਲਜੀਤ, ਵਿਆਹ ਵਾਸਤੇ ਜੁਲਰੀ ਦੇਖਣ ਧੁੰਨਾ ਜੁਲਰਸ ਚਲੀਏ?
9: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
8: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।

0: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
2: ਮੋਬਾਈਲ ਸਪੀਡ ਕੈਮਰਾ ਲਈ ਖੱਬੇ ਮੁੜੋ। ਪੁਲਿਸ ਮੋਟਰਬਾਈਕ ਯੂਨਿਟ ਲਈ ਸੱਜੇ ਮੁੜੋ। ਜਾਨਲੇਵਾ ਖਤਰਨਾਕ ਹਾਦਸੇ ਲਈ ਸਿੱਧੇ ਜਾਓ।
3: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ। ਜੇਕਰ ਤੁਸੀਂ ਥੋੜੀ ਜਿਹੀ ਵੀ ਤੇਜ਼ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ। TAC ਵੱਲੋਂ ਇੱਕ ਸੁਨੇਹਾ।
4: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: Ouais. Capote. Inna dukh, inni takleef. My God. ਕਿਸ ਤਰ੍ਹਾਂ ਹੋ ਸਕਦਾ ਹੈ ਬਈ ਕਿ ਇੰਨਾ ਦੁੱਖ ਤਕਲੀਫ ਕਿਸੇ ਗਾਣੇ ਦੇ ਅੰਦਰ ਕੋਈ ਸਿੰਗਰ ਲੈ ਆਵੇ ਅਤੇ ਮੇਰੀ ਗੱਲ ਸੁਣੋ ਬਈ ਮੈਂ ਨਹੀਂ ਚਲਾਇਆ ਇਹ ਗਾਣਾ ਠੀਕ ਹੈ ਮੈਂ ਪਹਿਲਾਂ ਹੀ ਦੱਸ ਦੇਵਾਂ ਸਤਿ ਸ਼੍ਰੀ ਅਕਾਲ ਆਦਾਬ ਮੈਂ ਹਾਂ ਕ੍ਰਿਸ਼ਨਾ ਤੁਸੀਂ ਸੁਣ ਰਹੇ ਹੋ ਬੋਇਜ਼ ਮੀਟ ਅਪ ਔਨ ਰੇਡੀਓ ਹਾਂਜੀ 1674 AM ਅਤੇ ਅੱਜ ਮੇਰਾ ਜਿਹੜਾ ਗੈਸਟ ਹੈ ਮਾਈ ਫੇਵਰੇਟ ਡਾਇਲੋਗ ਆਈ ਵੁੱਡ ਲਾਈਕ ਟੂ ਸੇ ਕਿ ਜੋ ਚਾਚੇ ਕੋਈ ਭਤੀਜਾ ਜੋ ਭਤੀਜਾ ਕੋਈ ਚਾਚਾ ਚਾਚਾ ਕੋਈ ਹੈ ਹੀ ਨਹੀਂ ਚਾਚਾ ਜੀ ਲਗਾ ਰਹੇ ਜੀ ਗਾਣੇ ਸਤਿ ਸ਼੍ਰੀ ਅਕਾਲ ਰਿੰਜੋ ਚਾਚਾ ਜੀ ਕੈਸੇ ਆਪ
1: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
0: ਕੈਸਾ ਲੱਗ ਰਿਹਾ ਆਪਕੋ ਅੱਜ ਬੋਇਜ਼ ਮੀਟ ਅਪ ਮੇ ਹਮਾਰੇ ਸਾਥ ਬੈਠ ਕਰ ਬੀਂਗ ਅ ਬੋਏ ਹਾਓ ਆਰ ਯੂ ਫੀਲਿੰਗ ਟੂਡੇ ਬ੍ਰਦਰ ਹਾਓ ਆਰ ਯੂ ਫੀਲਿੰਗ
1: ਵੈਰੀ ਨਾਈਸ
0: ਵੈਰੀ ਨਾਈਸ
1: ਸਭ ਤੋਂ ਪਹਿਲਾਂ ਹੀ ਦਰਦ ਭਰੇ ਗਾਣੇ ਲਵਾ ਕੇ ਤੇ ਆਪ ਹੀ ਮੁੱਕਰ ਗਏ ਆਪ ਹੀ ਲਵਾ ਕੇ ਦਰਦ ਭਰੇ ਗਾਣੇ ਨਹੀਂ ਹੁੰਦਾ ਵਾ ਜਦੋਂ ਨਵਾਂ ਨਵਾਂ ਬੰਦੇ ਦਾ ਹੋਇਆ ਹੋਵੇ ਨਾ ਵਿਆਹ ਹੁਣ ਸਾਡੇ ਤੇ ਕੋਈ ਫਰਕ ਨਹੀਂ ਪੈਂਦਾ
0: ਸਾਨੂੰ ਕੋਈ ਫਰਕ ਨਹੀਂ ਪੈਂਦਾ ਨਾ ਸਾਨੂੰ ਥੋੜਾ ਦੇਖਣੀਆਂ ਪੈਂਦੀਆਂ ਇੱਕ ਦੋ ਚੀਜ਼ਾਂ ਯਾਰ ਸਮਝਿਆ ਕਰੋ
1: ਹੈ ਨਾ ਕੱਪੜਾ ਨਵਾਂ ਹੋਵੇ ਨਾ ਉਹਦੀ ਰਿਟਰਨ ਪਾਲਿਸੀ ਹੁੰਦੀ ਹੈ ਹਲੇ ਪੁਰਾਣਾ ਹੋਵੇ ਪਤਾ ਵਾ ਇਹ
0: ਜੋ ਹੈ ਸੋ ਹੈ
1: ਡਿਮੀਜ ਵੀ ਨਹੀਂ ਜਾਣਾ
0: ਹੋਰ ਸੁਣਾਓ
1: ਅੱਜ ਕੱਲ੍ਹ ਨਹੀਂ ਕੁਛ ਕਿਹਾ ਜਾ ਸਕਦਾ ਯਾਰ
0: ਅੱਜ ਕੱਲ੍ਹ ਕੁਛ ਨਹੀਂ ਕਹਿ ਸਕਦਾ
1: ਮੈਂ ਪਿੱਛੇ ਜੇ ਮੈਂ ਕੱਲ੍ਹ ਕਿਹਦੀ ਖ਼ਬਰ ਸੁਣੀ ਆ ਵੀ ਉਹ 60 ਸਾਲਾਂ ਦਾ ਇੱਕ ਤੇ ਅਮਰ ਖਾਨ ਤੇ ਚੱਲ ਹੋ ਗਿਆ ਉਹ ਤੇ ਚਲੋ ਬੜੀ ਪੁਰਾਣੀ ਗੱਲ ਹੋ ਗਈ ਹੋਰ ਵੀ ਕਿਸੇ ਦਾ ਮੈਂ ਸੁਣਿਆ ਵਾ ਕੱਲ੍ਹ ਪਰਸੋਂ ਵੀ ਉਹ ਵਿਆਹ ਕਰਵਾ ਰਿਹਾ ਨਹੀਂ ਸੋਰੀ ਉਹਨੇ ਤਲਾਕ ਲਿਆ ਵਾ 60 ਸਾਲਾਂ 'ਚ ਜਾ ਕੇ
0: ਇਹ ਵੀ ਦੇਖੋ
1: ਵਿਆਹ ਨਹੀਂ ਤਲਾਕ
0: ਇਹ ਵੀ ਕੋਈ ਗੁਣ ਹੈ
1: ਯਾਰ ਮਤਲਬ ਕਮਾਲ ਮਤਲਬ ਇਸ ਉਮਰ 'ਚ ਜਾ ਕੇ ਬੰਦਾ ਕਿੱਦਾਂ ਇਹ ਡਿਸਾਈਡ ਕਰ ਲੈਂਦਾ ਹੋਊਗਾ ਵੀ ਯਾਰ ਹੁਣ ਮੈਂ ਨਹੀਂ ਇਕੱਠਿਆਂ ਰਹਿਣਾ ਹੁਣ ਤਾਂ ਇਕੱਠਿਆਂ ਰਹਿਣ ਵਾਲਾ ਕੀ ਆ
0: ਹੁਣ ਤਾਂ ਮਤਲਬ ਕੋਐਗਜ਼ਿਸਟੈਂਸ ਹੀ ਆ ਰੂਮਮੇਟ ਵਾਲਾ ਹੀ ਹਿਸਾਬ ਹੁੰਦਾ ਹੋਏਗਾ ਇੱਕ ਟਾਈਮ
1: ਸਾਥ ਹੀ ਆਉਂਦੇ ਇੱਕ ਦੂਜੇ ਦਾ ਹੈ ਨਾ ਤੁਸੀਂ ਮਤਲਬ ਇਸ ਉਮਰ 'ਚ ਜਾ ਕੇ ਤੇ ਤੁਸੀਂ ਮਤਲਬ ਜਾਇਦਾਦ ਵੰਡੋਗੇ ਤੁਸੀਂ ਕੀ ਕਰੋਗੇ
0: ਪਰ ਚਲੋ ਛੱਡੋ ਆਪਾਂ ਲੋਕਾਂ ਨਾਲ ਕੀ ਲੈਣਾ ਤੁਸੀਂ ਮੈਨੂੰ ਦੱਸੋ ਹਾਊ ਆਰ ਯੂ ਫੀਲਿੰਗ ਕਿਸ ਤਰ੍ਹਾਂ ਦਾ ਚੱਲ ਰਿਹਾ ਤੁਹਾਡਾ ਦਿਨ ਅੱਜ ਦਾ ਆਰ ਯੂ ਫੀਲਿੰਗ ਗੁੱਡ ਆਰ ਯੂ ਫੀਲਿੰਗ ਰਿਫਰੈਸ਼ ਬ੍ਰਦਰ
1: ਜੀ ਬਹੁਤ ਵਧੀਆ ਦਿਨ
0: ਦੈਟਸ ਨਾਈਸ
1: ਬਹੁਤ ਸੋਹਣਾ ਚੱਲ ਰਿਹਾ ਹੈ
0: ਦਿਨ ਅੱਛਾ ਚੱਲ ਰਿਹਾ ਔਰ ਮੈਂ ਆਪਸੇ ਇੱਕ ਜਾਣਨਾ ਚਾਹਤਾ ਹੂੰ ਬਾਤ ਸੁਣਨ ਵਾਲੇ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਅਸੀਂ ਰਣਜੋਤ ਸਿੰਘ ਜੀ ਨੂੰ ਇਸ ਕਰਕੇ ਲੈ ਕੇ ਆਏ ਹਾਂ ਬੋਇਜ਼ ਮੀਟਅਪ 'ਤੇ ਕਿ ਦੇਖੋ ਜੋ ਵੀ ਹੈ ਕਿਤੇ ਬੋਆਏ ਨੇ ਇਹ ਵੀ ਸੀਗਾ ਕਿ ਅਸੀਂ
1: ਜਦੋਂ ਨਾਲ ਨਾ ਹੱਸਦਾ ਤਾਂ ਫਿਰ ਫਿਰ ਠੀਕ ਸੀ
0: ਮੇਰਾ ਮਤਲਬ ਉਹ ਕਈ ਵਾਰੀ ਗੱਲ ਦੀ ਭੂਮਿਕਾ ਬਣਾਉਂਦੇ ਹੋ ਨਾ ਬੰਦਾ ਕਹਿੰਦਾ ਇਹ ਕਾਫੀ ਓਬਵੀਅਸ ਜੀ ਗੱਲ ਹੀ ਹੈ ਪਰ ਚਲੋ ਪਰ ਮੇਰਾ ਬੇਸਿਕ ਪੁਆਇੰਟ
1: ਹੱਸ ਲਿਆ ਨਾਲ
0: ਹਾਂ ਨਹੀਂ ਨਹੀਂ ਮੇਰਾ ਪੁਆਇੰਟ ਇਹ ਹੈ ਐਕਚੁਅਲੀ ਐਜ਼ ਅ ਫਾਰਮਰ ਮਤਲਬ ਕਿ ਵੈਰੀ ਯੌਵਨ ਸੇ ਭਰਾ ਹੁਆ ਬੋਏ ਸੋ ਮੇਰਾ ਮਨ ਸੇ ਹੈ ਕਿ ਮੈਂ ਨਾ ਵਾਈਬ ਜਾਣਾ ਵੈਨ ਯੂ ਵਰ 21-22 ਕੀ ਹੁੰਦਾ ਸੀ ਕੀ ਮਾਹੌਲ ਚਾਲ ਸੀ ਵਰਸਿਸ ਜੋ ਹੈ ਨਾ ਜੋ ਅੱਜ ਦਾ ਮਾਹੌਲ ਹੈ ਅੱਜ ਤੋਂ 15-16 ਸਾਲ ਮੈਂ ਏਜ ਨਹੀਂ ਰਿਵੀਲ ਕਰਾਂਗਾ ਸਾਡੇ ਸੀ ਓ ਸਾਹਿਬ ਦੀ ਸੋ ਵਟ ਐਵਰ ਸਾਲ ਪਹਿਲਾਂ ਕੀ ਮਾਹੌਲ ਹੁੰਦਾ ਸੀਗਾ ਕਿੱਦਾਂ ਦਾ ਫੀਲ ਸੀਗਾ ਲੈਟ ਸਪੋਜ਼ ਤੁਸੀਂ ਹੁਣ ਆਪਣੇ ਘਰ ਬੁਲਟ ਕੀਤਾ ਸਟਾਰਟ ਡਗ ਡਗ ਡਗ ਕਰਕੇ ਮੈਨੂੰ ਰਾਹ 'ਚੋਂ ਚੱਕ ਲਿਆ ਅਤੇ ਆਪਾਂ ਪਹੁੰਚ ਰਹੇ ਹਾਂ ਜੀ ਖਾਲਸਾ ਕਾਲਜ ਅੰਮ੍ਰਿਤਸਰ
1: ਜਿਹੜੀ ਪਹਿਲਾਂ ਹੱਸ ਕੇ ਲੱਲੀ ਕਰਵਾਈ ਮੈਂ ਕੋ ਦੱਸਾਂ ਹੁਣ ਹੁਣ ਮੈਂ ਵੀ ਨਹੀਂ ਦੱਸਣੀਆਂ
0: ਗੱਲਾਂ ਸੋਰੀ ਯਾਰ ਸੋਰੀ ਮੈਂ ਉਸ ਦਾ ਆਪਣਾ ਥੋੜ੍ਹਾ ਨਾ ਹੱਸਿਆ ਸੀਗਾ ਮੈਂ ਐਕਚੁਅਲੀ ਮੈਂ ਕਿਹਾ ਬੜੀ ਓਬਵੀਅਸ ਜੀ ਗੱਲ ਹੀ ਕਰਦਾ ਪਿਆ ਤਾਂ ਕਰਕੇ ਹੱਸਿਆ ਸੀਗਾ ਪਰ ਦੱਸੋ ਨਾ ਯਾਰ ਮੈਂ ਖੜਾ ਪਿਆ ਤੁਹਾਡੇ ਨਾਲ ਸਾਈਡ 'ਤੇ ਕਾਲਜ 'ਚ ਦੱਸੋ ਕੀ ਆ ਮਾਹੌਲ ਚਾਲ ਕਿੱਥੇ ਖੜਾ ਇਸ ਵਕਤ ਮੈਂ ਕਿੱਥੇ ਤੁਹਾਡੀ ਵਧੀਆ ਹੈਂਗ ਆਊਟ ਪਲੇਸ ਮੈਂ ਸੁਣਿਆ ਇੱਕ ਦੋ ਬੜੀ ਮਕਬੂਲ ਥਾਵਾਂ ਨੇ ਖਾਲਸਾ ਕਾਲਜ ਲੋਕ ਜਿੱਥੇ ਲੋਕ ਬੰਕ ਬੁੰਕ ਮਾਰ ਕੇ ਇੱਕ ਪਤਾ ਨਹੀਂ ਮੇਰੇ ਖਿਆਲ ਨਾਲ ਇੱਕ ਬਜ਼ੁਰਗ ਸੀਗੇ ਉਹ ਸ਼ਾਇਦ ਪੂਰੇ ਵੀ ਹੋਏ ਪਿਛਲੇ ਦਿਨੀ
1: ਬਾਹਰ ਖਲੋਣਾ ਮਤਲਬ ਗੇਟ ਤੇ ਉਹਨੂੰ ਤੇ ਜ਼ਰੂਰ ਪਤਾ ਹੁੰਦਾ ਹੈ ਖਾਸ ਤੌਰ ਦੇ ਉੱਤੇ ਜਿਹੜੇ ਐਕਟੀਵਿਟੀਜ਼ ਵਾਲੇ ਡਰਾਮੇ ਵਾਲੇ ਹੋ ਗਏ ਭੰਗੜੇ ਵਾਲੇ ਹੋ ਗਏ ਪਲੇਅਰ ਹੋ ਗਏ ਤੇ ਉਹ ਸਾਰਿਆਂ ਨੂੰ ਕਿਉਂਕਿ ਸ਼ਾਮ ਦੇ ਸਮੇਂ ਸਾਹਮਣੇ ਗਰਾਊਂਡ ਵਿੱਚੋਂ ਜਿਹੜਾ ਵੀ ਗਿਆ ਜਾਂ ਹੋਸਟਲ 'ਚੋਂ ਜਿਹੜਾ ਵੀ ਰਿਹਾ ਵਾ ਸੋ ਇਹ ਵਾਲੀ ਸਾਰੀ ਸੋ ਆਪਾਂ ਕਿ ਇਹ ਕਹਿ ਲਈਏ ਵੀ ਮਤਲਬ 80-90% ਕੁੜੀਆਂ ਨੂੰ ਹੋ ਸਕਦਾ ਨਾ ਪਤਾ ਹੋਵੇ ਕਈਆਂ ਨੂੰ ਪਰ ਜ਼ਿਆਦਾਤਰ ਸਾਰਿਆਂ ਨੂੰ ਪਤਾ ਇਸ ਨਾਂ ਦਾ ਨੰਜੀ ਟੀ ਸਟਾਲ ਸੋ ਪਿਛਲੇ ਦਿਨੀ ਇਸ ਸੰਸਾਰ ਯਾਤਰਾ ਨੂੰ ਪੂਰੇ ਕਰਕੇ ਉਹ ਚਲੇ ਗਏ। ਸੋ ਬਾਹਰ ਜਿਹੜੇ ਮਤਲਬ ਕਾਲਜ ਦੇ ਬਾਹਰ ਜਿਹੜੇ ਹੋਰ ਵੀ ਕਈ ਐਕਟੀਵਿਟੀਜ਼, ਮੰਨ ਲਓ ਜਿਹੜੇ ਕੋਈ ਚਾਲ ਆ ਜਾਂ ਇੱਕ ਆਪਣੇ ਹੁੰਦੇ ਸੀ ਭਾਅ ਜੀ ਉਹਦੇ ਵਾਲੇ ਆਪਣੇ ਮੈਂਗੋ ਸ਼ੇਕ, ਬਨਾਨਾ ਸ਼ੇਕ, ਹੈ ਨਾ, ਵੀ ਜ਼ਰੂਰੀ ਥੋੜ੍ਹੀ ਹਰ ਵੇਲੇ ਕਿਸੇ ਨੇ ਚਾਹ ਹੀ ਪੀ ਜਾਣੀ, ਹੈ ਨਾ, ਉਹ ਵੀ ਹੁੰਦਾ ਹੈ। ਅਤੇ ਜਾਂ ਫਿਰ ਬਾਹਰ ਦੋ ਜਿਹੜੇ ਆਪਣੇ ਸੀਗੇ ਮੋਚੀ, ਉਹ ਜ਼ਿਆਦਾ ਮਸ਼ਹੂਰ, ਮੈਂ ਆਈ ਥਿੰਕ ਸੋਨਾ ਤਾਂ ਹਾਲੇ ਵੀ ਹੈਗਾ, ਹਾਲੇ ਵੀ ਕਰਦਾ ਕੰਮ, ਹੁਣ ਤਾਂ ਕਾਫੀ ਬਜ਼ੁਰਗ ਹੋ ਗਿਆ। ਸੋ ਦੋ ਜਣੇ ਹੁੰਦੇ ਸੀ, ਦੂਸਰੇ ਜਿਹੜੇ ਸੀ ਉਹਨਾਂ ਦਾ ਮੈਨੂੰ ਨਾਂ ਨਹੀਂ ਪਤਾ, ਹੁਣ ਤਾਂ ਆਈ ਡੋਂਟ ਨੋ, ਮਤਲਬ ਹੁਣ ਤਾਂ ਵੇਖਿਆ ਨਹੀਂ ਮੈਂ ਇਸ ਵਾਰੀ, ਧਿਆਨ ਜਦੋਂ ਗਏ ਜਾ ਨਹੀਂ ਹੋਇਆ। ਪਰ ਹਾਂ ਇਹ ਖਾਸ ਤੌਰ ਦੇ ਉੱਤੇ ਦੋ ਤਿੰਨ ਚੀਜ਼ਾਂ, ਜਾਂ ਨਾਲ ਫਿਰ ਇੱਕ ਹੋਰ ਸੀ ਦੁਕਾਨ, ਮੈਨੂੰ ਨਾਂ ਜਿਹੜੇ ਉਹ ਭੁੱਲ ਗਏ, ਪਰ ਉਹ ਬਿਲਕੁਲ ਜਿਹੜੀ ਦੁਕਾਨ ਦੇ ਨਾਲ ਦੁਕਾਨ ਉਹਨਾਂ ਦੇ ਸਾਂਝੀ ਸੀ, ਉਹ ਹੈਗੀ ਸੀ ਕਿਤਾਬਾਂ ਵਾਲੀ।
2: ਓਕੇ।
1: ਅਤੇ ਉੱਤੋਂ ਅਗਲੀ ਜਿਹੜੀ ਸੀਗੀ ਉਹ ਹੈਗੀ ਸੀ ਆਪਣੇ ਆਹ ਤੁਹਾਡੇ ਆਪਣੇ ਸਕੂਟਰ, ਸਕੂਟਰੀਆਂ ਨਾਟਸ਼ਾਲਾ ਵਾ। ਨਾਟਸ਼ਾਲਾ ਬਹੁਤ ਵਧੀਆ ਪ੍ਰੋਜੈਕਟ ਹੈ ਨਾਟਸ਼ਾਲਾ। ਜੇ ਕਿਸੇ ਨੇ ਮੰਨ ਲਓ ਖਾਲਸਾ ਕਾਲਜ ਦੇ ਬਿਲਕੁਲ ਬਾਹਰ ਜੇ ਕੋਈ ਡਰਾਮਿਆਂ ਦਾ ਸ਼ੌਕੀਨ ਹੈ, ਵੇਖਣ ਦਾ ਪਲੇ ਵੇਖਣ ਦਾ ਸ਼ੌਕੀਨ ਹੈ, ਤੇ ਇੱਕ ਵਾਰੀ ਨਾਟਸ਼ਾਲਾ ਜ਼ਰੂਰ ਪਲੇ ਵੇਖੇ।
2: ਅਲੱਗ
1: ਕਾਲਜ ਦਾ ਪਾਰਟ ਨੀ ਆ ਉਹ। ਅੱਜ ਨਾ ਤੁਹਾਨੂੰ ਮੈਂ ਐਕਸਪਲੇਨ ਕੀਤਾ, ਇਹ ਕਾਲਜ ਤੋਂ ਤੁਸੀਂ ਬਾਹਰ ਨਿਕਲੇ ਹੋ, ਤੁਸੀਂ ਸੜਕੋਂ ਪਾਰ ਕਰ ਗਏ ਜੇ, ਸੜਕ ਕ੍ਰੋਸ ਕਰ ਗਏ ਜੇ ਤੁਸੀਂ।
2: ਦੇਖੋ ਇੰਨਾ ਹੀ ਸ਼ੌਂਕ ਹੈ ਪੜ੍ਹਾਈ ਦਾ ਕਿ ਅਸੀਂ ਬੁਲਟ ਚੱਕ ਕੇ ਕਾਰ ਆਪਣਾ ਕਾਲਜ ਪਾਰ ਕੀਤਾ, ਫਿਰ ਆਪਾਂ ਫਿਰ ਸੜਕ ਟੱਪ ਕੇ ਕਾਲਜ ਪਾਰ ਕਰਕੇ ਆ ਗਏ, ਮਾਹੌਲ ਚੱਲ ਦੇਖਣ ਲਈ।
1: ਹਾਂ ਨਹੀਂ ਇਹ ਪਰਲੇ, ਇਹ ਸੜਕੋਂ ਪਰਲੇ ਪਾਸੇ ਦਾ ਮਾਹੌਲ ਹੈ।
2: ਆਡੀਟੋਰੀਅਮ ਚ ਹੈ ਨਾ ਜਾ ਕੇ ਬੈਠੇ ਰਹਿਣਾ ਸਕੂਲ ਦੇ, ਕੀ ਪਤਾ ਵੈਸੇ ਤਾਂ ਸਕੂਲ ਜਨਰਲੀ 1:30 ਵਜੇ ਤੱਕ ਲੱਗਾ ਰਹਿੰਦਾ, ਤੁਸੀਂ 11:30 ਵਜੇ 12:30 ਵਜੇ ਤੱਕ ਫ੍ਰੀ ਹੋ ਗਏ, ਗੇੜੀਆਂ ਗੁੜੀਆਂ ਲਾ ਲੈਣੀਆਂ ਆਸੇ ਪਾਸੇ, ਇੱਕੋ ਮਾਲ ਰੋਡ ਉੱਥੇ ਆਸੇ ਪਾਸੇ ਘੁੰਮੀ ਜਾਣਾ। ਤੁਹਾਨੂੰ ਕੀ ਯੂਜਲੀ ਕੀ ਯਾਦ ਆਉਂਦਾ ਆਪਣੇ ਕਾਲਜ ਜਾਂ ਸਕੂਲ ਐਰਾ ਤੋਂ, ਕੋਈ ਚੀਜ਼ ਜੋ ਸਾਰਾ ਸਭ ਤੋਂ ਜ਼ਿਆਦਾ ਸਟ੍ਰਾਈਕ ਕਰਦੀ ਹੈ, ਕੀ ਯਾਦ ਆਉਂਦਾ ਜ਼ਿਆਦਾਤਰ?
1: ਇੱਦਾਂ ਕੁਛ ਖਾਸ ਨਹੀਂ, ਆਈ ਥਿੰਕ ਜਿਹੜਾ ਰੈਸਟੋਰੈਂਟ ਰੁਸਲਾਂ ਵਾਲਾ ਜਿਹੜਾ ਟਾਈਮ ਹੁੰਦਾ ਵਾ ਉਹ ਜ਼ਿਆਦਾ ਤੁਸੀਂ ਮਿਸ ਕਰਦੇ, ਜਾਂ ਫਿਰ ਹੋਸਟਲ ਟਾਈਮ ਤੁਸੀਂ ਜ਼ਿਆਦਾ ਮਿਸ ਕਰਦੇ। ਬੇਸਿਕਲੀ ਜਿੰਨੇ ਵੀ ਤੁਸੀਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਿਹੜਾ ਟਾਈਮ ਬਿਤਾਇਆ ਹੁੰਦਾ ਵਾ ਉਹ ਚੀਜ਼ਾਂ ਤੁਸੀਂ ਮਿਸ ਕਰਦੇ ਹੋ, ਜਾਂ ਫਿਰ ਜਿਹੜੀਆਂ ਚੀਜ਼ਾਂ ਤੁਹਾਨੂੰ ਉਸ ਸਮੇਂ ਬਹੁਤ ਭਾਰੀਆਂ ਲੱਗਦੀਆਂ, ਜਾਂ ਤੁਹਾਨੂੰ ਲੱਗਦਾ ਵਾ ਵੀ ਆਹ ਸਮਾਂ ਜਿਹੜਾ ਇਹ ਤੁਹਾਨੂੰ ਖੱਜਲ ਕਰ ਰਿਹਾ ਵਾ, ਉਹੀ ਬਾਅਦ ਵਿੱਚ ਤੁਹਾਨੂੰ ਜ਼ਿਆਦਾ ਵਧੀਆ ਲੱਗਦਾ, ਚਾਹੇ ਉਹ ਪੜ੍ਹਾਈ ਵਾਲਾ ਹੋਵੇ, ਚਾਹੇ ਉਹ ਫਿਰ ਤੁਹਾਡਾ ਮਿਹਨਤ ਵਾਲਾ ਹੋਵੇ, ਤੁਸੀਂ ਆਪਣਾ ਮਿਹਨਤ ਜੇ ਕੋਈ ਸਪੋਰਟਸ 'ਚ ਆ ਤਾਂ ਉਹ ਵੀ ਇੱਕ ਮਿਹਨਤ ਹੀ ਕਰ ਰਿਹਾ ਹੁੰਦਾ ਵਾ, ਉਹਨੂੰ ਉਦੋਂ ਚੁੱਭਦੀ ਆ ਉਹ ਚੀਜ਼, ਜੇ ਕੋਈ ਪੜ੍ਹਾਈ ਵਾਲਾ ਤਾਂ ਉਹਨੂੰ ਪੜ੍ਹਦੇ ਆ ਉਹਨੇ ਚਿਰ ਨੂੰ ਚੁੱਭਦੀ ਆ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਦਾ ਉਸ ਸਮੇਂ, ਇਹ ਵੀ ਬੜੀ ਕਮਾਲ ਦੀ ਚੀਜ਼ ਆ, ਜਿਹੜੀਆਂ ਚੀਜ਼ਾਂ ਤੁਹਾਨੂੰ ਉਸ ਸਮੇਂ ਲੱਗਦਾ ਵਾ ਵੀ ਇਹ ਯਾਰ ਆਹ ਸਮਾਂ ਛੇਤੀ ਛੇਤੀ ਲੰਘ ਜੇ, ਅਤੇ ਉਹੀ ਬਾਅਦ 'ਚ ਤੁਹਾਡੀਆਂ ਖੂਬਸੂਰਤ ਯਾਦਾਂ ਹੁੰਦੀਆਂ ਨੇ।
2: ਹਾਂ ਇਹ ਗੱਲ ਸਹੀ ਹੈ ਤੁਹਾਡੀ,
1: ਹੈ ਨਾ, ਅਤੇ ਜਿਹੜੀਆਂ ਤੁਹਾਡੀਆਂ ਉਸ ਸਮੇਂ ਤੁਹਾਨੂੰ ਲੱਗਦਾ ਵਾ ਵੀ ਇਹ ਬੜੀਆਂ ਖੂਬਸੂਰਤ ਯਾਦਾਂ ਨੇ, ਉਹ ਤੋਂ ਬਾਅਦ 'ਚ ਤੁਸੀਂ ਦੱਸ ਵੀ ਨਹੀਂ ਸਕਦੇ ਹੁੰਦੇ ਗੇ ਉਹ ਕਦੀਆਂ
2: ਗੁਰੂਆਂ ਕਿਤੇ ਕੱਲੀ ਬੈ ਕੇ,
1: ਹੈ ਨਾ। ਬਾਕੀ ਇਹ ਵੀ ਤੁਹਾਡੇ ਜਿੱਦਾਂ ਬਹੁਤਾ ਨਹੀਂ ਕਰ ਕਰਾ ਕੇ ਕੋਈ 10-12 ਸਾਲ ਦਾ ਤਾਂ ਫਰਕ ਹੋਊਗਾ ਤੁਹਾਡੇ ਅਤੇ ਮੇਰੇ ਕਾਲਜ ਦੇ ਸਮੇਂ ਦੇ ਦਰਮਿਆਨ, ਆਈ ਡੋਂਟ ਨੋ, ਹੈ ਨਾ, ਪਰ ਇੰਨੇ ਚਿਰ 'ਚ ਬਹੁਤ ਜ਼ਿਆਦਾ ਫਰਕ ਪੈ ਗਿਆ।
2: ਹਾਂ ਕਾਫੀ ਕਾਫੀ,
1: ਈਵਨ ਖਾਲਸਾ ਕਾਲਜ ਦਾ ਜਿੱਦਾਂ ਮੂਹ ਮਹਾਂਦਰਾ ਉਹ ਬਨਾਵਟ ਉਹ ਤੌਰ ਤਰੀਕੇ ਉੱਥੇ ਬਹੁਤ ਫਰਕ ਪੈ ਗਿਆ।
2: ਮੈਨੂੰ ਕਈ ਵਾਰੀ ਨਾ ਬਹੁਤ ਲੱਗਦਾ ਕਿ ਭਾਈ ਇੱਦਾਂ ਨਹੀਂ ਲੱਗਦਾ ਕਿ ਲੋਕਾਂ ਦੇ ਹਿਸਾਬ ਦੀ ਆਬੋ ਹਵਾ ਵੀ ਹੁੰਦੀ ਆ।
1: ਵੇਖੋ ਜਿੱਦਾਂ ਦੀ ਤੁਹਾਡੀ ਸੋਚ ਆ,
2: ਹੈ ਨਾ, ਅਤੇ ਮਤਲਬ ਰੰਗ ਖੁਸ਼ਬੂ ਸ਼ਾਇਦ ਵੱਖਰੇ ਤਰ੍ਹਾਂ ਦੇ ਲੋਕਾਂ ਨਾਲੋਂ ਤੁਹਾਨੂੰ ਉਹ ਬੈਕਗਰਾਊਂਡ ਵੀ ਉਸ ਤਰ੍ਹਾਂ ਦਾ ਲੱਗੂਗਾ, ਅਤੇ ਜੇ ਕੋਈ ਬਿਲਕੁਲ ਯੰਗਰ ਕਰਾਊਡ ਦੇਖੋ ਜਾਂ ਜਿਨ੍ਹਾਂ ਨਾਲ ਤੁਸੀਂ ਜੁੜਾਵ ਨਹੀਂ ਮਹਿਸੂਸ ਕਰਦੇ ਇਨ ਟਰਮ ਆਫ ਕਿ ਤੁਹਾਨੂੰ ਪਤਾ ਨਹੀਂ ਕਿ ਹੈ ਨਾ ਇਹ ਕੀ ਸ਼ੈਲੀ ਹੈ, ਕੀ ਜਨਰੇਸ਼ਨ ਹੈ ਨਾ, ਤੇ ਉਹਨਾਂ ਦੇ ਜਦੋਂ ਆਸੇ ਪਾਸੇ ਉਹ ਤੁਹਾਨੂੰ ਹਵਾ ਵੀ ਥੋੜ੍ਹੀ ਡਿਫਰੈਂਟ ਲੱਗਦੀ ਹੈ, ਤੁਹਾਨੂੰ ਆਸੇ ਪਾਸੇ ਦੀ ਖੁਸ਼ਬੂ ਵੀ ਥੋੜ੍ਹੀ ਵੱਖਰੀ ਲੱਗਦੀ, ਮਤਲਬ ਮੈਂ ਬਹੁਤ ਫੀਲ ਕਰਦਾ ਕਈ ਵਾਰੀ ਕਿ ਜਿਹੜੇ ਲੋਕ ਆਪਣੇ ਜੇ ਲੱਗਦੇ ਆ ਫਿਰ ਆਸਮਾਨ ਵੀ ਆਪਣਾ ਜਿਹਾ ਲੱਗਦਾ, ਗੱਲਾਂ ਬਾਤਾਂ ਵੀ ਆਪਣੇ ਹਿਸਾਬ ਦੀਆਂ ਲੱਗਦੀਆਂ, ਖੁਸ਼ਬੂ ਵੀ ਸਹੀ ਲੱਗਦੀ ਕਿ ਹਾਂ ਇਹ ਤਾਂ ਇਹ ਤਾਂ ਇਹ ਇਹ ਮਿੱਠੀ ਮਿੱਠੀ ਭੀਨੀ ਭੀਨੀ ਜਿਹੜੀ ਹੈ ਨਾ ਸਮੈਲ ਹੈ ਇਹ ਤਾਂ ਆਪਣੀ ਹੀ ਹੈ, ਅਤੇ ਜੇ ਤੁਸੀਂ ਤੁਹਾਡੇ ਇੱਧਰ ਇਨਵਾਇਰਮੈਂਟ 'ਚੋਂ, ਅਸਲ 'ਚ ਨਹੀਂ ਫਰਕ ਹੈ, ਅਸਲ 'ਚ ਤਾਂ ਉਹੀ ਹੈ ਪਰ ਸ਼ਾਇਦ ਨਜ਼ਰਾਂ ਦਾ ਦੇਖਣ ਦਾ
1: ਮਾਹੌਲ ਹੀ ਆ ਨਾ। ਤੁਸੀਂ ਮੰਨ ਲਓ ਜੇ ਕੋਈ 10 ਬੰਦੇ ਨੇ ਅਤੇ 10 'ਚੋਂ ਉਸੇ ਜਗ੍ਹਾ ਦੇ ਉੱਤੇ ਮੰਨ ਲਓ ਉਸੇ ਬਿਲਡਿੰਗ 'ਚ ਖੜ੍ਹੇ ਆ ਜਾਂ ਉਸੇ ਸੜਕ 'ਤੇ ਉਸੇ ਦੁਕਾਨ 'ਤੇ ਉਸੇ ਗਰਾਊਂਡ 'ਚ ਖੜ੍ਹੇ ਆ ਅਤੇ ਉਹਨਾਂ 10 ਦੇ ਵਿੱਚੋਂ ਜੇ ਇੱਕ ਅੱਜ ਖੁਸ਼ ਆ ਅਤੇ ਉਹਨੂੰ ਉਹ ਸਾਰਾ ਕੁਛ ਠੀਕ ਲੱਗ ਰਿਹਾ ਅਤੇ ਉਹਨਾਂ 10 'ਚੋਂ ਇੱਕ ਹੁੰਦਾ ਜਿਹੜਾ ਸਾਰਿਆਂ ਨਾਲ ਲੜਨ ਪੈਣ ਡਿਆ ਹੁੰਦਾ ਜਿਹਨੂੰ ਕੁਛ ਵੀ ਚੰਗਾ ਨਹੀਂ ਲੱਗਦਾ। ਬੇਸਿਕਲੀ ਤੁਹਾਡੇ ਅੰਦਰ ਅੰਦਰ ਅਤੇ ਬਾਹਰ ਦਾ ਕਨੈਕਸ਼ਨ ਹੀ ਆ ਨਾ, ਤੁਸੀਂ ਅੰਦਰੋਂ ਜੇ ਖੁਸ਼ ਹੋ ਅਤੇ ਤੁਹਾਨੂੰ ਸਾਰਾ ਕੁਛ ਠੀਕ ਲੱਗਦਾ ਅਤੇ ਉਹ ਇਸ ਕਰਕੇ ਸਮਾਂ ਸ਼ਾਇਦ ਸਾਰਿਆਂ ਨੂੰ ਠੀਕ ਲੱਗਦਾ ਕਿਉਂਕਿ ਉਦੋਂ ਜਿਹੜਾ ਤੁਹਾਡਾ ਅੰਦਰ ਆ ਉਹ ਇੰਨਾ ਬੋਝ ਨਹੀਂ ਹੁੰਦਾ, ਚਾਹੇ ਕਿ ਉਦੋਂ ਵੀ ਬੰਦੇ ਨੂੰ ਮਹਿਸੂਸ ਹੋ ਰਿਹਾ ਹੁੰਦਾ, ਅੱਜ ਕੋਈ ਜੇ ਸੁਣ ਰਿਹਾ ਹੋਊਗਾ ਤਾਂ ਉਹਨੂੰ ਲੱਗੂਗਾ ਵੀ ਇਹ ਇਹਨਾਂ ਨੂੰ ਕੀ ਪਤਾ ਹੋਏ ਕਿੰਨਾ ਬੋਝ ਆ। ਉਹ ਤਾਂ ਹਰ ਇੱਕ ਸਟੇਜ 'ਤੇ ਹੁੰਦਾ ਵਾ, ਇੱਕ ਬੱਚਾ ਜਦੋਂ ਵਾਕਰ ਰੇੜਦਾ ਵਾ ਉਹਦੇ 'ਤੇ ਵੀ ਬੋਝ ਆ, ਉਹਨੂੰ ਲੱਗਦਾ ਵੀ ਯਾਰ ਇੱਦਾਂ ਵਾ ਮੈਂ ਸਿੱਧਾ ਕਦੋਂ ਇੱਥੋਂ ਬਗੈਰ ਕਿੱਦਾਂ ਤੁਰਨਾ, ਮੈਂ ਕਦੋਂ ਤੁਰਨਾ ਹੈ ਨਾ।
2: ਬੜੀ ਸਹੀ ਗੱਲ ਕੀਤੀ ਆ,
1: ਅਤੇ ਜਦੋਂ ਤਾਂ ਤੁਸੀਂ ਸਾਈਕਲ 'ਤੇ ਹੁੰਦੇ ਉਦੋਂ ਵੀ ਤੁਹਾਡੇ 'ਤੇ ਇੱਕ
2: ਟੈਨਸ਼ਨ ਕਿੰਨੀ ਹੁੰਦੀ ਕਿ ਹਾਂ ਸਪੋਰਟ ਲੱਗੀ ਪਈ ਹਜੇ,
1: ਹਾਂ
2: ਅਤੇ ਕਿਤੇ ਜੇ ਤੁਹਾਡੇ ਹਮ ਉਮਰ ਹੋਣ ਜਿਹੜੇ ਉਹਨਾਂ ਦੀ ਸਪੋਰਟਾਂ ਉਤਰ ਜਾਣ ਪਹਿਲਾਂ ਤਾਂ ਤੁਸੀਂ ਇੱਕ ਸਪੋਰਟ 'ਤੇ ਚਲਾਈ ਜਾਂਦੇ ਹੋ ਫਿਰ ਹੋਰ ਪ੍ਰੈਸ਼ਰ ਹੁੰਦਾ ਕਿ ਛੇਤੀ ਛੇਤੀ ਉਤਰੇ ਕਿ ਮੇਰਾ ਡਰ ਹਟੇ,
1: ਉਸੇ ਪ੍ਰੈਸ਼ਰ 'ਚ ਤੁਸੀਂ ਛੇਤੀ ਸਿੱਖ ਜਾਂਦੇ ਹੋ ਅਸਲ 'ਚ।
2: ਹਾਂ
1: ਸੋ ਉਹਦੇ ਵਿੱਚ ਹੁਣ ਮਤਲਬ ਕਿਸੇ ਨੂੰ ਸੁਣਨ ਵਾਲੇ ਨੂੰ ਲੱਗੀ ਜਾਂਦਾ ਹੋਊਗਾ ਵੀ ਨਹੀਂ ਆਹ ਚੀਜ਼ ਜੇ ਕੋਈ ਮੰਨ ਲਓ ਸਟੂਡੈਂਟ ਲਾਈਫ 'ਚ ਹੋਊਗਾ, ਪਰ ਬੇਸਿਕਲੀ ਇਹ ਚੀਜ਼ ਸਾਨੂੰ ਨਹੀਂ ਸਮਝ ਆਉਂਦੀ ਜਾਂ ਵੱਡਿਆਂ ਦੀਆਂ ਕਈਆਂ ਉਦੋਂ ਨਹੀਂ ਸਮਝ ਆਉਂਦੀਆਂ ਉਹਨਾਂ ਨੇ ਕਿਉਂਕਿ ਉਸ ਤਰੀਕੇ ਦੇ ਨਾਲ ਜਾਂ ਇੱਦਾਂ ਦੀਆਂ ਡਿਸਕਸ਼ਨਸ ਸ਼ਾਇਦ ਆਪਾਂ ਨਹੀਂ ਸੁਣੀਆਂ ਸੀ ਜਾਂ ਸੁਣੀਆਂ ਹੋਣਗੀਆਂ ਜਾਂ ਇੰਨੀਆਂ ਸੀਰੀਅਸਲੀ ਲਈਆਂ ਸੀ ਜਾਂ ਸੁਣ ਕੇ ਵੀ ਬੰਦਾ ਅਣਸੁਣੀਆਂ ਕਰ ਦਿੰਦਾ ਜਾਂ ਫਿਰ ਇੱਦਾਂ ਕਹਿ ਲਓ ਵੀ ਆਪਾਂ ਕਹਿ ਦਿੰਦੇ ਵੀ ਇਹ ਸਾਡੇ ਅੱਜ ਵੀ ਹੈ ਨਾ ਵੀ ਇਹ ਸਾਡੇ ਮਤਲਬ ਦਾ ਨਹੀਂ ਹੈ ਯਾਰ, ਇਹ ਬਜ਼ੁਰਗਾਂ ਵਾਲਾ ਸ਼ੋਅ ਆ, ਆਹ ਯਾਰ ਆ ਯੰਗਸਟਰਾਂ ਵਾਲਾ ਸ਼ੋਅ ਆ, ਆਹ ਬੱਚਿਆਂ ਵਾਲਾ ਸ਼ੋਅ ਆ, ਆਪਾਂ ਕੈਟਾਗਰਾਈਜ਼ ਕਰ
2: ਕੈਟਾਗਰਾਈਜ਼ ਬਹੁਤ ਕਰ ਰਹੇ ਹਾਂ।
1: ਪਰ ਮੈਨੂੰ ਲੱਗਦਾ ਆਪਾਂ ਸਾਰਿਆਂ ਦੇ ਜੇ ਸੁਣ ਲਈਏ ਨਾ, ਮੰਨ ਲਓ ਹੁਣ ਅਸੀਂ ਜਿਹੜੀ ਅਵਸਥਾ 'ਚ ਅਸੀਂ ਬਜ਼ੁਰਗਾਂ ਦੇ ਜਿਹੜੀਆਂ ਗੱਲਾਂ ਬਾਤਾਂ ਜੇ ਸੁਣੀਆਂ ਤਾਂ ਅਸੀਂ ਸੌਖੇ ਰਵਾਂਗੇ, ਅਤੇ ਉਹਦੇ ਵਿੱਚ ਉਹ ਉਦੋਂ ਚਲੋ ਕਰਦੇ ਹੋਣਗੇ ਕਹਿਣ ਦਾ ਮਤਲਬ, ਪਰ ਆਪਾਂ ਧਿਆਨ ਨਹੀਂ ਤਵੱਜੋ ਨਹੀਂ ਦਿੱਤੀ, ਪਰ ਜਿਹੜਾ ਉਹ ਸਮਾਂ ਹੁੰਦਾ ਵਾ ਉਦੋਂ ਤੁਹਾਨੂੰ ਭਾਰਾ ਲੱਗ ਰਿਹਾ ਹੁੰਦਾ, ਪਰ ਜਿੱਦਾਂ ਜਿੱਦਾਂ ਲਾਈਫ ਅੱਗੇ ਵੱਧਦੀ ਹੈ ਉੱਦਾਂ ਉੱਦਾਂ ਅੱਗੇ ਅੱਗੇ ਅੱਗੇ ਅੱਗੇ ਹੋਰ ਚੀਜ਼ਾਂ ਭਾਰੀਆਂ ਹੁੰਦੀਆਂ ਹੈਗੀਆਂ, ਤੁਹਾਨੂੰ ਸੁੱਖ ਸੁਵਿਧਾਵਾਂ ਤਾਂ ਮਿਲੀ ਜਾਂਦੀਆਂ ਤੁਹਾਨੂੰ ਹੈ ਨਾ, ਤੁਸੀਂ ਵੱਧਦਾ ਜਾਂਦੇ ਹੋ, ਅੱਗੇ ਵੱਧਦੇ ਜਾਂਦੇ ਹੋ, ਤੁਸੀਂ ਤੁਹਾਡੀ ਜਿਹੜੀ ਆ ਓਨਰਸ਼ਿਪ ਆਉਂਦੀ ਜਾਂਦੀ ਆ।
2: ਹਾਂ
1: ਪਰ ਉਸ ਓਨਰਸ਼ਿਪ ਦੇ ਨਾਲ ਬੋਝ ਇੰਨਾ ਕੁ ਆ ਜਾਂਦਾ ਵੀ ਤੁਸੀਂ ਫਿਰ ਇਸ ਕਰਕੇ ਤੁਹਾਨੂੰ ਉਹ ਚੀਜ਼ਾਂ ਤੁਸੀਂ ਬਾਅਦ 'ਚ ਨਹੀਂ। ਹੁਣ ਮੰਨ ਲਓ ਫੋਰ ਐਗਜ਼ਾਮਪਲ ਮੈਂ ਤਾਂ ਇਹ ਕਹਿੰਦਾ ਵੀ ਜੇ ਜਿੱਦਾਂ ਜੇ ਆਪਾਂ ਡਿਸਕਸ਼ਨ ਕਰ ਹੀ ਰਹੇ ਹਾਂ ਅਤੇ ਮੰਨ ਲਓ ਜੇ ਤੁਹਾਨੂੰ ਲੱਗਦਾ ਵਾ ਵੀ ਯਾਰ ਉਹ ਕਾਲਜ ਦੇ ਮਾਹੌਲ ਚਾਲ 'ਚ ਪ੍ਰੈਸ਼ਰ ਨਹੀਂ ਹੈਗਾ, ਉੱਥੇ ਬੜਾ ਰਿਲੈਕਸ ਰਹੀਦਾ ਸੀ ਹੈ ਨਾ, ਉੱਥੋਂ ਦੀ ਬੜੀ ਵਧੀਆ ਸਾਡੀ ਲਾਈਫ ਰਹੀ ਆ, ਅਤੇ ਮੈਂ ਕਹਿੰਦਾ ਵੀ ਜਾਊ ਹਾਂ ਅੱਜ ਵੇਖੋ ਹਾਂ ਭਲਾ ਅੱਜ ਵੀ ਉੱਦਾਂ ਹੀ ਹੁੰਦਾ ਤੁਹਾਡੇ ਨਾਲ, ਜਗ੍ਹਾ ਤਾਂ ਉਹੀ ਆ।

0: ਆਪਣਾ ਤੁਹਾਡਾ ਟੋਇਲਟ ਆ, ਤੁਸੀਂ ਅਜ਼ੂਮ ਕਰੋ ਵੀ ਉਸ ਕੰਮ ਲਈ ਆਏ ਨੀ, ਬਾਹਰਲੇ ਚ ਜਾ ਕੇ ਕਰ ਲਓ ਜੋ ਕਰ।
1: ਮੈਂ ਹੁਣ ਗੌਤਮ ਬੁੱਧਾ ਬਣ ਜਾਵਾਂ ਤੇ ਟੋਇਲਟ ਤੇ ਬੈਠ ਕੇ ਮੈਡੀਟੇਸ਼ਨ ਕਰਦਾ, ਬੰਦੇ ਨੇ ਜੋ ਕਾਰਜਕ੍ਰਮ ਕਰਨਾ ਕਰਨਾ ਹੀ ਹੈ ਸਿੰਘ ਸਾਹਿਬ।
0: ਨਹੀਂ ਤਾਂ ਬਾਹਰਲੇ ਚ ਕਰ ਲਓ ਜੋ ਤੁਸੀਂ ਵਿਸ਼ੇਸ਼ ਕਰਨਾ, ਇਹਦੇ ਚ ਤੁਸੀਂ ਮੰਨ ਲਓ ਤੁਸੀਂ ਸ਼ੂਸ਼ੂ ਸ਼ਾਸ਼ੂ ਕਰ ਲਓ ਬਸ।
1: ਨਹੀਂ
0: ਇਹੋ ਜਿਹਾ ਕੁਛ ਨਾ ਕਰੋ ਨਾ ਵੀ ਤੁਹਾਨੂੰ ਦਰਵਾਜ਼ਾ ਬੋ ਡੱਕਣ ਲਈ ਦਰਵਾਜ਼ਾ ਲਾਉਣਾ ਪੈ ਰਿਹਾ।
1: ਫਿਰ ਮੇਰਾ ਉਹੀ ਤੇ ਪੁਆਇੰਟ ਹੈ ਕਿ ਇਹ ਦੁਨੀਆ ਬਣਾਉਣੇ ਵਾਲੇ ਛੱਡੋ, ਇਹ ਘਰ ਬਣਾਉਣੇ ਵਾਲੇ ਤੇਰੇ ਮਨ ਚ ਕੀ ਆਈ, ਤੂੰ ਇਸ ਤਰ੍ਹਾਂ ਕੀ ਟੋਇਲਟ ਕਿਉਂ ਬਣਾਈ
0: ਯਾਰ? ਇਹ ਮਾਡਰਨ ਮਾਡਰਨ ਕਨਸੈਪਟ ਨੇ, ਤੁਸੀਂ ਹੁਣ ਮਤਲਬ ਇਹ ਤੁਸੀਂ ਕਮਾਲ ਕਰਦੇ ਹੋ ਤੁਸੀਂ।
1: ਬਣੀ ਹੁੰਦਾ ਉਹਨੇ ਮੇਰੀ ਹਾਮੀ ਚ ਹਾਮੀ ਬਣੀ, ਕਹਿੰਦਾ ਭਰਾ ਇਹ ਲੱਲੀ ਨੀ ਕਰਦੇ, ਇਹਨਾਂ ਚ ਲੱਲੀ ਹੈ ਨਹੀਂ। ਕਹਿੰਦਾ ਲੱਲੀ ਕੀ ਆ, ਲੱਲੀ ਕੀ ਆ। ਮੈਂ ਬਣੀ ਵਾਲਾ ਰੋਲ ਅਦਾ ਕਰਾਂਗਾ। ਗਾਣਾ ਸੁਣਾਓ ਪਹਿਲੇ, ਮੈਂ ਫਿਰ ਅੱਗੇ।
0: ਕਿਹੜਾ ਗਾਣਾ ਸੁਣਨਾ
1: ਤੁਸੀਂ? ਇਹ ਤੁਹਾਡੀ ਪ੍ਰੋਬਲਮ ਹੈ ਬਾਈ।
0: ਨਹੀਂ ਇਹ ਤੁਸੀਂ ਦੱਸੋ।
1: ਮੈਂ
0: ਫਿਰ ਨਾ ਕਿ ਉਹ ਸੈਡ ਸੌਂਗ ਸੁਣਾਤਾ ਜਿਹੜਾ ਹੁਣ ਦੱਸ ਦੋ ਜਿੰਨਾ।
1: ਕੋਈ
0: ਘੈਂਟ ਜਿਹਾ ਸੁਣਾਵਾਂ,
1: ਕੋਈ ਚਟਪਟਾ ਜਿਹਾ ਗਾਣਾ ਸੁਣਾ।
0: ਹੈ
1: ਚਟਪਟਾ ਜਿਹਾ ਪੰਜਾਬੀ ਵਰ।
0: ਨਹੀਂ ਇਹ ਇੱਕ ਸੁਣਾਉਣਾ, ਆਈ ਹੋਪ ਤੁਸੀਂ ਸੁਣਿਆ ਨਹੀਂ ਹੋਣਾ ਕਿਤੇ ਇਹ ਗਾਣਾ।
1: ਚਲੋ
0: ਕੱਲ ਸਾਡੇ ਨਾਲ ਬਤਾਇਆ, ਅੱਜ ਚੇਤਾ ਵੀ ਨਹੀਂ ਆਇਆ।
1: ਨਹੀਂ ਸੁਣਿਆ ਮੈਂ
0: ਕਿਹੜਾ ਕਿਹਦਾ
1: ਕਹਿੰਦਾ ਸਾਡੇ ਨਾ ਬਤਾਇਆ ਅੱਜ ਚੇਤਾ ਵੀ ਨਾ ਆਇਆ।
0: ਕੰਪੋਜੀਸ਼ਨ ਤੇ ਬਦਲ ਗਈ,
1: ਮੈਂ ਫਿਰ ਗਲਤੀ ਖਾ ਗਿਆ ਹੋਊਗਾ। ਚਲੋ ਤੁਸੀਂ ਲਾਓ, ਮੈਂ ਹੁੱਕ ਲਾਈਨ ਸੁਣਾ ਦੂੰਗਾ ਤੁਹਾਨੂੰ।
0: ਪੱਕੀ ਗੱਲ ਹੈ?
1: ਪੱਕੀ ਗੱਲ
0: ਨਾ ਸੁਣਾਏਗੀ ਤੇ
1: ਫਿਰ ਮੇਰੇ ਤੇ ਫਿਨਿਟੀ ਫਿਨਿਟੀ ਫਿਨਿਟੀ ਫਿਨਿਟੀ ਫਿਨਿਟੀ ਫਾਈਨ ਲਾ ਦਿਓ ਭਰਾ।
0: ਨਹੀਂ ਫਿਰ ਕੌਫੀ।
1: ਓ ਯੈਸ, ਫਿਰ ਕੌਫੀ ਮੇਰੇ ਵੱਲੋਂ ਡਨ ਹੋ ਗਈ।

0: sedaj vojne.
1: ਆਸਟ੍ਰੇਲੀਆ
0: ਚ ਘਰ ਉਹਨਾਂ ਦਰਵਾਜ਼ੇ ਵੀ ਲਵਾਏ ਟੋਂਗ ਲੋਂਗ ਲੋਂਗ ਲੋਂਗ ਲੋਂਗ ਲੋਂਗ ਦੱਸੋ ਹੁੱਕ ਲਾਏ ਨਾ ਕਾਫੀ ਦਾ ਸਵਾਲ ਆ
1: ਮੰਮੀ
0: ਮੈਂ ਵੀ ਦੱਸ ਦਿੰਦਾ ਇਹ ਗਵਾਜ ਕੁਲਵਿੰਦਰ ਢਿੱਲੋਂਦੀ ਆ
1: ਅੱਛਾ ਮੈਂ ਤਾਂ ਨਛੱਤਰ ਗਿੱਲ ਸਾਹਿਬ ਦਾ
0: ਗਾਣਾ ਲੈ
1: ਭਾਜੀ ਮੇਰੇ ਨਾ ਇਹ ਇਸ ਗਾਣੇ ਤੋਂ ਬਾਅਦ ਨਾ
0: ਨਿੰਮੇ ਲੁਹਾਰ ਕੇ ਨੇ
1: ਜਿਸ ਇਸ ਗਾਣੇ ਤੋਂ ਬਾਅਦ ਨਾ ਇੱਕ ਹੋਰ ਗਾਣਾ ਆਉਂਦਾ ਸੀ ਮੈਨੂੰ ਉਹ ਵੀ ਯਾਦ ਆ ਮੈਨੂੰ ਇਹ ਮਤਲਬ ਹੁਣ ਪ੍ਰੈਸ਼ਰ 'ਚ ਆ ਗਿਆ ਨਾ ਮੈਂ ਭੁੱਲ ਗਿਆ
0: ਮੈਟਰ ਮਤਲਬ ਇਹ ਕੀ ਹੈ ਇਹ ਕੀ ਗੱਲ ਹੋਈ ਭਲਾ ਸੁਣਾਈਏ ਫਿਰ
1: ਹਾਂ ਸੁਣਾ ਦਿਓ
0: ਚਲੋ ਫਿਰ ਕੰਪਲੀਟ ਕਰ ਸੁਣਦੇ ਆ

0: ਰੇਡੀਓ ਹਾਂਜੀ 1674 ਮਾਸ ਕਰਦੇ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ ਤੇ ਅੱਜ ਆਪਾਂ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਏ ਹਾਂ ਜਾਂ ਫਿਰ ਮੈਂ ਪ੍ਰੋਗਰਾਮ ਦੇ ਵਿੱਚ
1: ਆ ਗਿਆ ਹਾਂ
0: ਕੁਛ ਬੈਠ ਕੀਤੀ ਬੋਇਜ਼ ਮੀਟਾ
1: ਬੋਇਜ਼ ਮੀਟਾ ਤੜੀਆਂ ਮੈਂ ਇਹ ਲੱਗਾ ਮੈਂ ਕਿਹਾ ਹੁਣੇ ਹਾਂਜੀ ਹਾਂਜੀ ਮੈਲਬਨ ਕਹਿਣ ਲੱਗੇ ਤਗੜਾ ਯੂਟਰਨ ਮਾਰਿਆ ਚਲੋ ਵਧਾਈਆਂ ਜੀ ਤੁਸੀਂ ਕਾਫੀ ਜਿੱਤ ਗਏ ਹੋ ਤੁਹਾਨੂੰ ਕਾਫੀ ਪਿਲਾਵਾਂਗੇ ਬਟ ਮੈਂ ਕਸਮੇ ਅੱਲਾ ਪਾਕ ਦੀ ਮੈਂ ਝੂਠ ਨਹੀਂ ਬੋਲ ਰਿਹਾ ਮੈਨੂੰ ਗਾਣਾ ਆਉਂਦਾ ਸੀਗਾ ਉਹਦਾ ਮੈਂ ਪ੍ਰੈਸ਼ਰ ਚ ਸਕੰਬ ਕਰ ਗਿਆ ਸਾਡੇ ਉੱਥੇ ਜਿਹੜਾ ਸਿਟੀ ਕੇਬਲ ਚੈਨਲ ਹੁੰਦਾ ਸੀ ਨਾ ਉੱਥੇ ਚੱਲ ਰਹੇ ਡਿਮਾਂਡ ਚੈਨਲ ਉੱਥੇ ਆਸੇ ਪਾਸੇ ਬਸ ਜਿੰਨੇ ਵੀ ਦਿਲ ਟੁੱਟੇ ਆਸ਼ਕ ਹੁੰਦੇ ਸੀਗੇ ਨਾ ਸਾਹਮਣੇ ਇਕਦਮ ਸਾਡੀ ਦੁਕਾਨ ਦੇ ਸਾਹਮਣੇ ਮੇਨ ਬਾਜ਼ਾਰ ਚ ਅੰਕਲ ਜੀ ਨੇ ਖੁੱਲੀ ਸੀਗੀ ਦੁਕਾਨ ਉਹਨਾਂ ਨੇ ਪਹੁੰਚ ਜਾਣਾ ਸਾਰੇ ਗਾਣੇ ਤੋ ਉੱਥੋਂ ਹੀ ਫਿਰ ਸੁਣਿਆ ਟੀਵੀ ਦੇ ਉੱਪਰ ਮੁੰਡਿਆਂ ਨੇ ਬੈਠ ਜਾਣਾ ਸਾਡੇ ਜਿੰਨੇ ਸੇਲਸਮੈਨ ਹੁੰਦਾ ਨਾ ਸਟਾਫ ਕਿ ਹੁਣ ਮੇਰੇ ਵੱਲ ਆਉਣ ਲੱਗਾ ਕਿਤੇ ਕੱਲੀ ਬਹਿ ਕੇ ਸੋਚੀ ਨੀ ਹਨਾ ਫਿਰ ਬਹੁਤਿਆਂ ਪਿਆਰਾਂ ਵਾਲੀ ਸਾਡੇ ਚੇਤੇ ਭੁੱਲ ਗਏ ਦਗਾਬਾਜ਼ ਨੇ ਮਸ਼ੂਕਾਂ ਅੱਜ ਕੱਲ੍ਹ ਦੀਆਂ ਕਰੋਨਾ ਪਿਆਰ ਮਿੱਤਰੋ ਦੁਰਗਾ ਰੰਗੀਲਾ ਕਾਲੇ ਕੋਟ ਪਿੰਡ ਦੇ ਅੰਦਰ ਜੰਗਲ ਚ ਮੈਂ ਕਹਿ ਰਿਹਾ ਯਾਰ ਆਦਮੀ ਨੂੰ ਜੰਗਲ ਚੋਂ ਖੜਾ ਕੀਤਾ ਪਿਆ ਬਾਕੀ ਸਭ ਠੀਕ ਹੈ ਆਰਾਮ ਨਾਲ ਇਹਨੂੰ ਕਿਤੇ ਕਹੋ ਨਾ ਸਿਟੀ ਸੁਟੀ ਵਾਈਬ ਲਵੇ ਥੋੜੀ ਆਰਾਮ ਨਾਲ ਬੈਠੇ ਕਿਤੇ ਜੰਗਲ ਚੋਂ ਖੜਾ ਪਿਆ
0: ਸਾਡੇ ਦੋਵਾਂ ਦੇ ਮਸ਼ਹੂਰ ਯਾਰ ਇੱਕ ਸੀ ਤੂੰ ਜਿੱਤ ਗਿਆ ਮੈਂ ਹਾਰ ਗਿਆ ਬੜੇ ਖਤਰਨਾਕ ਗਾਣੇ ਹੁੰਦੇ
1: ਬੜੇ ਖਤਰਨਾਕ ਗਾਣੇ ਸੀ ਨਾ ਵੈਸੇ ਅੱਛਾ ਉਦੋਂ ਹੀ ਸੀ ਜਿਹੜੇ ਗਾਣੇ ਕੰਠ ਕਲੇਰ ਸਾਹਿਬ ਨੇ ਜਦੋਂ ਇਸ ਦਾ ਜਾਗਰਣ ਕਰਨਾ ਸ਼ੁਰੂ ਕੀਤਾ ਬੜਾ ਮਖੌਲ ਹੋਣਾ ਕਿ ਯਾਰ ਇਹ ਤੇ ਲੋਕਾਂ ਨੇ ਮਤਲਬ ਵਾਈਬ ਨਹੀਂ ਕਰ ਪਾਣਾ ਬਈ ਲੋਕੀ ਤਾਂ ਦੁਖੀ ਦਿਲ ਨਾਲ ਹੀ ਆਣਗੇ
0: ਨਹੀਂ ਪਰ ਉਹ ਬੰਦੇ ਨੇ ਮਤਲਬ
1: ਪਰ ਗੁੱਡ ਕੰਮ ਸੀ ਇਨਫੈਕਟ ਫਿਰੋਜ਼ ਖਾਨ ਸਾਹਿਬ ਵਾਸ ਆਲਸੋ ਵੈਰੀ ਗੁੱਡ
0: ਤਾਂ ਫਿਰ ਮਤਲਬ ਕਲਾਸ ਹੀ ਹੋ ਰਿਹਾ ਨਾ
1: ਬਹੁਤ ਪਿਆਰੀ ਆਵਾਜ਼ ਹੈ ਨਾ
0: ਕਿਆ ਕਮਾਲ ਦੀ ਪਰ
1: ਚਲੋ
0: ਆਵਾਜ਼ ਹੈ ਉਹਨਾਂ ਦੀ
1: ਕਾਫੀ ਤੁਹਾਡੀ ਹੋ ਗਈ ਪੱਕੀ ਕਾਫੀ ਤੁਹਾਨੂੰ ਪਤਾ ਕਿਹੜੀ ਪਿਲਾਉਂਗਾ ਅੱਜ ਕੱਲ੍ਹ ਮੈਲਬਨ 'ਚ ਬਹੁਤ ਜ਼ਿਆਦਾ ਹਿੱਟ ਹੋਈ ਪਈ ਹੈ ਜੀ ਕਾਫੀ ਇਹ ਵਾਲੀ ਅਸੀਂ ਇਸ ਸ਼ੋਅ 'ਚ ਸੈਗਮੈਂਟ ਵੀ ਹੁੰਦਾ ਕਿ ਆਸੇ ਪਾਸੇ ਦੱਸਦੇ ਮੈਲਬਨ 'ਚ ਕੀ ਚੱਲਦਾ ਪਿਆ ਜੇ ਕੁਛ ਟਰਾਈ ਕਰਨਾ ਹੋਵੇ ਕਾਫੀ ਚੱਲ ਰਹੀ ਜੀ ਮੌਂਟ ਬਲੈਂਕ
0: ਕਾਫੀ
1: ਮੌਂਟ ਬਲੈਂਕ
0: ਇਹ ਤਾਂ ਪਰਫਿਊਮ ਹੁੰਦਾ ਹੈ
1: ਹਾਂ ਇਹ ਮਤਲਬ ਬਹੁਤ ਮਸ਼ਹੂਰ ਕੰਪਨੀ ਆ ਪਰਫਿਊਮ ਘੜੀਆਂ ਪੈਨਸ ਵਾਸਤੇ ਬਹੁਤ ਮਸ਼ਹੂਰ ਆ ਮਤਲਬ ਸੱਤ $10,000 ਦੇ ਪੈਨ ਆਉਂਦੇ ਆ ਪਰ ਇਹ ਹੁਣ ਇੱਕ ਡਰਿੰਕ ਦਾ ਨਾਮ ਵੀ ਆ ਵਾਟ ਦੇ ਡੂ ਇਜ਼ ਕਿ ਇਹ ਡਬਲ ਐਕਸਪ੍ਰੈਸੋ ਸ਼ਾਟ ਦੇ ਅੰਦਰ ਹਲਕਾ ਜਿਹਾ ਬਸ ਦੁੱਧ ਪਾਉਂਦੇ
0: ਅੱਛਾ
1: ਤੇ ਉਸ ਤੋਂ ਬਾਅਦ ਉਹਦੇ ਉੱਪਰ ਪਾਉਂਦੇ ਔਰੇਂਜ ਦੀ ਔਰੇਂਜ ਸਵੀਟਨਰ ਦੀ ਫੋਮ
0: ਅੱਛਾ
1: ਸੋ ਫਿਰ ਉੱਪਰ ਉਹਦੀ ਔਰੇਂਜ ਦੀ ਫਾੜੀ ਵੀ ਪਾ ਦਿੰਦੇ ਇੱਕ
0: ਅੱਛਾ
1: ਉਹ ਮਿਕਸ ਕਰਕੇ ਦਿੰਦੇ ਤੇ ਉਹ ਜਿੱਦਾਂ ਦੇ ਦਿੰਦੇ ਤੁਹਾਨੂੰ ਕਹਿੰਦੇ ਕਿ ਤੁਸੀਂ ਕੁਛ ਨਹੀਂ ਕਰਨਾ ਹੁਣ ਤੁਸੀਂ ਇਸ ਤਰ੍ਹਾਂ ਹੀ ਐਜ਼ ਇਟ ਇਜ਼ ਹੀ ਪੀਣਾ ਉਹ ਬਣਾਉਂਦੇ ਇਸ ਤਰੀਕੇ ਨਾਲ ਉਹ ਭਾਰ ਮਤਲਬ ਇਸ ਤਰ੍ਹਾਂ ਸੈੱਟ ਕੀਤਾ ਹੋਇਆ ਡਰਿੰਕ ਦਾ ਉਹਨਾਂ ਨੇ ਕਿ ਉਹ ਫੋਮ ਵੀ ਤੁਸੀਂ ਪੂਰੀ ਪੀ ਜਾਓਗੇ ਉਹ ਜਿਹੜੀ ਫਾੜੀ ਆ ਉਹ ਵੀ ਤੁਹਾਡੇ ਕੋਲ ਅੱਛੇ ਤਰੀਕੇ ਨਾਲ ਆ ਜਾਏਗੀ ਟੇਸਟ ਦੇ ਅੰਦਰ ਐਂਡ ਸਵੀਟਨਰ ਵਗੈਰਾ ਇਟਸ ਵੈਰੀ ਗੁੱਡ ਖੱਟੀ ਮਿੱਠੀ ਵੈਰੀ ਨਾਈਸ ਯੂ ਵਿਲ ਲਾਈਕ ਇਟ ਡਨ ਹੋ ਗਿਆ
0: ਚਲੋ ਗੁੱਡ ਹੋ ਗਿਆ ਫਿਰ ਇੱਕ ਹੋਰ ਵੀ ਅੱਜ ਕੱਲ੍ਹ ਕਾਫੀ ਚਰਚਾ 'ਚ ਹੈ ਨਾ ਉਹ ਜਿਹੜੀ ਆਪਣੇ ਕੀ ਹੁੰਦੇ ਆ ਉਹ ਯਾਰ
1: ਮੈਜਿਕ
0: ਨਹੀਂ ਕੀ ਕਹਿੰਦੇ ਇਹਨੂੰ ਅੱਜ ਇਹਦੇ 'ਚ ਆਪਾਂ ਕੋਨ ਕਾਨ ਜੀ ਖਾਂਦੇ ਹਾਂ ਉਹਦਾ ਬਾਹਰਲੇ ਨੂੰ ਨਹੀਂ ਆਈਸਕ੍ਰੀਮ ਖਾਂਦੇ ਹਾਂ ਬਾਹਰ ਕੋਨ ਨੂੰ ਕੀ ਕਹਿੰਦੇ ਕੋਨ ਵਾਲਾ ਜਿਹੜਾ ਮਟੀਰੀਅਲ ਹੈ ਨਾ
1: ਉਹਨੂੰ ਵਾਫਲ
0: ਹਾਂ
1: ਡੰਮ ਸ਼ਰਾਟ ਖੇਲੇ ਅੱਜ ਤੇ ਬਈ ਕੀ ਬਾਤ ਹੈ
0: ਉਹਦੇ ਵਿੱਚ ਦਿੰਦੇ ਉਹਦੇ ਕੱਪ ਨੇ
1: ਉਹ 'ਚ ਕਾਫੀ ਦੇ ਰਹੇ
0: ਹਾਂ ਉਹਦੇ ਕੱਪਾਂ 'ਚ ਕਾਫੀ ਦਿੰਦੇ
1: ਮਨ ਕਰ ਗਿਆ ਯਾਰ ਭਾਈ ਇੱਕ ਹੋਰ
0: ਖਾ ਲੈਂਦੇ ਆ ਮਤਲਬ ਬ੍ਰੇਕਫਾਸਟ ਹੈ ਪ੍ਰੋਪਰ ਤੁਸੀਂ ਉਹ ਪੀ ਲਓ ਕਾਫੀ ਤੇ ਬਾਅਦ 'ਚ ਉਹਨੂੰ ਖਾ ਲਓ
1: ਇੱਕ ਹੋਰ ਬਹੁਤ ਵਧੀਆ ਉਹ ਮੈਂ ਟਰਾਈ ਕੀਤਾ ਬਟ ਇਟਸ ਟੂ ਸਵੀਟ ਬਹੁਤ ਮਸ਼ਹੂਰ ਆ ਮਤਲਬ ਉਹ ਵਾਲਾ ਮਸ਼ਹੂਰ ਹੈ ਕਿ 8:30 ਵਜੇ ਲਾਈਨ ਲੱਗ ਜਾਂਦੀ ਹੈ ਅਤੇ 9:30-9:30 ਵਜੇ ਵਾਰੀ ਆਉਂਦੀ ਹੈ ਕਾਲਟਨ ਦੇ ਅੰਦਰ ਵਿਕਰੀ ਆ ਉਹ ਕਰੋਸੌਂਟ ਨੂੰ ਅੱਧਾ ਚੀਰ ਕੇ ਨਾ ਉੱਪਰੋਂ ਦੀ ਉਹਦੇ ਅੰਦਰ ਹੌਟ ਚੋਕਲੇਟ ਪਾਉਂਦੇ ਆ
0: ਅੱਛਾ
1: ਫਿਰ ਨਟਸ ਵਗੈਰਾ ਨਾਲ ਬਹੁਤ ਮਤਲਬ ਉਹਦੀ ਜੇ ਤੁਸੀਂ ਤਸਵੀਰਾਂ ਵਗੈਰਾ ਦੇਖੋ 4-5 ਮਿਲੀਅਨ ਵਿਊ ਚੱਲ ਗਏ ਉਹਨਾਂ ਦੇ ਲੋਕ ਸਪੈਸ਼ਲੀ ਉਹੀ ਲੈਣ ਆਉਂਦੇ ਪਰ ਇਟਸ ਟੂ ਸਵੀਟ ਕਿਉਂਕਿ ਹੌਟ ਚੋਕਲੇਟ ਫਿਰ ਕਰੋਸੌਂਟ ਦਾ ਵੀ ਉਹੀ ਮਿੱਠਾ ਮਿਠਾਸ ਆ ਜਾਂਦੀ ਉਹੀ ਗੱਲ ਹੈ ਨਾ ਜਿਹੜੀ ਚੀਜ਼ਾਂ ਮੈਂ ਦੇਖੀਆਂ ਬਹੁਤ ਓਵਰਲੀ ਪ੍ਰੈਜੈਂਟਡ ਹੋਣ ਨਾ ਵਧੀਆ ਉਹ ਟੇਸਟ ਡਿਸਅਪੋਇੰਟਿੰਗ ਹੀ ਹੁੰਦਾ ਕਿਉਂਕਿ ਦੇ ਆਰ ਟੂ ਮੱਚ ਇਨ ਟੂ ਵਨ ਪੈਲਟ ਹੋਣੀ ਕਿ ਹਾਂ ਤਾਂ ਬਹੁਤੀਆਂ ਮਿੱਠੀਆਂ ਹੋਣਗੀਆਂ ਮਤਲਬ ਕੌਫੀ ਦਾ ਕੋਈ ਟੇਸਟ ਨਹੀਂ ਭਾਵੇਂ ਉਹ ਕਹਿੰਦੇ ਕਿ ਅਸੀਂ ਇੱਕ ਸ਼ੋਟ ਪਾਇਆ ਪਰ ਨਹੀਂ ਉਹ ਨਹੀਂ ਪਤਾ ਲੱਗਦਾ ਪਤਾ ਵੀ ਕਿੱਦਾਂ ਲੱਗਣਾ ਹਨਾ ਕਿ ਟੂ ਮੱਚ ਚੋਕਲੇਟ ਟੂ ਮੱਚ ਕਰੋਸੌਂਟ ਦੇ ਵੀ ਵਿੱਚ ਪੀਸਿਸ ਦੇ ਵਿੱਚ ਫਿਰ ਹਨਾ ਅਗਲਿਆਂ ਨੇ ਮੈਕਾਡੇਮੀਆ ਸੁੱਟੇ ਪਏ ਆ ਥੋੜ੍ਹਾ ਸਵੀਟਨਰ ਵੀ ਪਾਉਂਦੇ ਹੋਣਗੇ ਉਸ
0: ਤੱਕ ਉਹ ਇੱਥੇ ਨਾ ਇੱਕ ਚੀਜ਼ ਤੁਸੀਂ ਨੋਟ ਕਰਿਓ ਅੱਜ ਜਿਹੜੀ ਚੀਜ਼ ਬਹੁਤ ਜ਼ਿਆਦਾ ਮਸ਼ਹੂਰ ਆ ਨਾ ਪਹਿਲਾਂ ਤਾਂ ਫੈਕਟ ਇਹ ਹੁੰਦਾ ਵੀ ਉਹ ਮਸ਼ਹੂਰ ਹੁੰਦੀ ਆ ਯੰਗਸਟਰ ਕਰਕੇ ਪਹਿਲੀ ਚੀਜ਼ ਕਿਉਂਕਿ ਵੱਡਿਆਂ ਦੇ ਵਿੱਚ ਉਸ ਟਾਈਪ ਦੇ ਕਰੇਜ਼ ਰਹਿ ਨਹੀਂ ਜਾਂਦੇ ਉਹ ਵੇਖੋ ਵੇਖੀ ਭਾਵੇਂ ਕਈ ਆਂਟੀਆਂ ਮੇਕਅਪ ਕਰਕੇ ਚੱਲ ਜਾਂਦੀਆਂ ਵੀ ਅਸੀਂ ਵੀ ਹੁਣ ਉਹ ਹੀ ਲੱਗੀ ਹੈ ਵੀ ਯੰਗਸਟਰ ਹੀ ਲੱਗੀ ਹੈ, ਪਰ ਅਸਲ ਵਿੱਚ ਉਹਨਾਂ ਦਾ ਚਲ ਜਾਣ, ਪਰ ਜਿਹੜਾ ਉਹ ਇੱਕ ਰੌਲਾ ਰੱਪਾ ਹੁੰਦਾ ਨਾ ਉਹ ਯੰਗਸਟਰ ਕਰਕੇ ਪਿਆ ਹੁੰਦਾ। ਹੁਣ ਜਦੋਂ ਯੰਗਸਟਰ ਨੇ ਰੌਲਾ ਰੱਪਾ ਪਾਇਆ ਨਾ ਤੇ ਉੱਥੇ ਤੁਸੀਂ ਦੋ ਚੀਜ਼ਾਂ ਕੋਮਨ ਵੇਖੋਗੇ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ, ਦੋ ਦੀ ਤਿੰਨ ਤਿੰਨ ਲਾ ਲਓ, ਤੀਸਰੀ ਜਿਹੜੀ ਆ ਉਹ ਇਹਨੂੰ ਮਤਲਬ ਸਮਅਪ ਕਰ ਦੂਗੀ। ਪਹਿਲੀ ਮਿੱਠਾ, ਜਿਹੜੀ ਵੀ ਜਿੰਨੀਆਂ ਵੀ ਚੀਜ਼ਾਂ ਮਸ਼ਹੂਰ ਆ ਆਲੇ ਦੁਆਲੇ ਖਾਣ ਪੀਣ ਵਾਲੀਆਂ, ਤੁਹਾਨੂੰ ਲੱਗੂਗਾ ਵੀ ਬਹੁਤ ਜ਼ਿਆਦਾ ਹਾਈਪ ਆ ਉਹ 'ਚ, ਇੱਕ ਚੀਜ਼ ਤਾਂ ਕੋਮਨ ਹੋਊਗੀ ਹੋਊਗੀ, ਮਿੱਠਾ ਤੁੰਨ ਕੇ ਹੋਊਗਾ, ਭਾਵੇਂ ਉਹ ਤੁਸੀਂ ਆਪਣਾ ਡਰਿੰਕਾਂ ਹੀ ਲਾ ਲਓ।
1: ਸਹੀ ਗੱਲ,
0: ਡਰਿੰਕ ਵਾਲੀਆਂ ਕਿੰਨੀਆਂ ਦੁਕਾਨਾਂ ਨੇ, ਆ ਆਪਣੇ ਬਬਲ ਟੀ ਆ ਗਈ, ਫਿਰ ਉਹ ਤੁਹਾਡੇ ਆਪਣੇ ਆਪਣੇ ਸਲਰਪੀ ਆ ਗਈ, ਫਿਰ ਆ ਭਾਵੇਂ ਸੋਫਟ ਡਰਿੰਕ ਹੀ ਲਾ ਲਓ, ਆ ਦਹੀਂ ਵਾਲੀਆਂ ਦੁਕਾਨਾਂ ਲਾ ਲਓ।
1: ਇਨਫੈਕਟ ਲਿਕਰ ਦੇ ਅੰਦਰ ਵੀ ਹੁਣ ਕੋਕਟੇਲਸ ਜਿਹੜੀਆਂ ਮਸ਼ਹੂਰ ਹੈਗੀਆਂ ਉਹ ਇਸ ਤਰ੍ਹਾਂ ਕਿ ਉਹ ਜਿੰਨਾ ਕੁ ਲਿਕਰ ਨੂੰ ਸਵੀਟ ਕੀਤਾ ਜਾ ਸਕਦਾ ਕਿ ਉਹ
0: ਵੱਧ ਤੋਂ ਵੱਧ ਤੋਂ ਵੱਧ, ਠੀਕ ਹੈ ਜੀ। ਮਿੱਠਾ ਦੂਸਰਾ ਪੁਆਇੰਟ ਆ, ਠੰਡਾ ਵੱਧ ਤੋਂ ਵੱਧ ਠੰਡਾ, ਜਿੰਨੀ ਜਿੰਨੀਆਂ ਥਾਵਾਂ ਦੇ ਉੱਤੇ ਬਰਫ਼ ਵਿਕਦੀ ਆ ਨਾ ਉਹ ਸਾਰੀਆਂ ਤੁਸੀਂ ਵੇਖੋਗੇ ਮਸ਼ਹੂਰ ਹੋਣਗੀਆਂ, ਖਾਸ ਤੌਰ ਦੇ ਇੱਥੇ ਮੈਂ ਵੇਖਿਆ ਵਾ।
1: ਹਾਂ, ਸਿਟੀ ਦੇ ਅੰਦਰ ਬਹੁਤ ਮਸ਼ਹੂਰ ਇੱਕ ਕੈਫੇ ਉਹ -85 degrees ਤੇ ਉਹ ਪ੍ਰੋਪਰ ਫ੍ਰੀਜ਼ ਹੋਇਆ ਹੋਇਆ ਕੱਪ, ਉਹਦੇ 'ਚ ਡਬਲ ਸ਼ੋਟ ਐਕਸਪ੍ਰੈਸੋ ਦਿੰਦੇ, ਹੋਰ ਕੁਛ ਨਹੀਂ ਪਰ ਡਬਲ ਸ਼ੋਟ ਐਕਸਪ੍ਰੈਸੋ।
0: ਵੇਖ ਤੁਸੀਂ ਉਹਦਾ ਇਹਦੇ 'ਚ ਤੁਸੀਂ ਨੋਟ ਕਰਿਓ, ਮਤਲਬ ਬਰਫ਼ ਚਾਹੇ ਤੁਸੀਂ ਕਿਸੇ ਵੀ ਬਾਰ 'ਤੇ ਚਲ ਜਾਓ, ਉੱਥੇ ਸਭ ਤੋਂ ਪਹਿਲਾਂ ਉਹਨਾਂ ਨੇ ਬਰਫ਼ ਪਾਉਣੀ ਹੈ, ਫਿਰ ਉਹ 'ਚ ਸੋਫਟ ਡਰਿੰਕ ਵੀ ਤੇ ਐਵਰੀ ਹਾਰਡ ਡਰਿੰਕ ਐਵਰੀਥਿੰਗ, ਤੁਸੀਂ ਵੇਖੋ ਵੀ ਸਾਰਾ ਕੁਛ ਬਰਫ਼ ਆ, ਸਲਰਪੀ ਵੀ ਬਰਫ਼ ਆ, ਠੀਕ ਆ। ਹੁਣ ਤੁਸੀਂ ਆਹ ਚਲ ਜਾਓ ਹੈ ਨਾ ਆਪਣੇ ਆ ਫੂਡ ਕੋਰਸ ਦੇ ਵਿੱਚ ਚਲ ਜਾਓ, ਉੱਥੇ ਉਹ ਬਰਫ਼ ਦਾ ਭਰ ਕੇ ਫਿਲਮ ਵੇਖਣ ਚਲ ਜਾਓ ਤੁਸੀਂ, ਉਹ ਤੁਹਾਨੂੰ ਬਰਫ਼ ਦਾ ਕੱਪ ਭਰ ਕੇ ਫੜਾ ਦਿੰਦੇ ਆ ਤੇ ਤੁਸੀਂ ਰੀਫਿਲ ਲਈ ਜਾਓ ਤੁਸੀਂ ਜਿੰਨੇ ਵੀ ਲੈਣੇ ਆ। ਤੇ ਉਹਨਾਂ ਨੇ ਇੰਨੇ ਕੁ ਲਏ ਨਾ ਰੀਫਿਲ, ਹੁਣ ਇਹਨਾਂ ਨੂੰ ਚੇਂਜ ਕਰਨਾ ਪਿਆ, ਹੁਣ ਥੀਏਟਰਾਂ 'ਚ ਚੇਂਜ ਹੋਇਆ ਵਾ, ਹੋ ਸਕਦਾ ਸਾਰਿਆਂ 'ਚ ਨਾ ਹੋਇਆ ਹੋਵੇ, ਪਰ ਉਹ 'ਚ ਕਰਤਾ ਉਹਨਾਂ ਨੇ, ਮੈਂ ਇੱਕ ਥਾਂ ਵੇਖਿਆ ਇੱਕ ਦੋ ਥਾਈ ਉਹਨਾਂ ਨੇ ਲਿਖਿਆ ਹੁੰਦਾ ਥੱਲੇ ਵੀ 2 maximum ਰੀਫਿਲ ਜਾਂ
1: ਹੈ
0: ਨਾ, ਉਹ ਹੁਣ ਕੀਤਾ ਵਾ ਇਹਨਾਂ ਨੇ ਚੇਂਜ, ਲਿਆ ਨੇਰ ਦਿੰਦੇ ਆ।
1: ਅੱਛਾ ਇੱਕ ਇਹ ਗੱਲ ਆ, ਤੁਸੀਂ ਜਿਹੜੀ ਵੀ ਡਰਿੰਕ ਲੈ ਰਹੇ ਹੋ ਹੈ ਨਾ, ਉਹਦਾ ਜੇ ਤੁਸੀਂ ਕਹਿ ਦਿਓ ਨਾ ਕਿ ਬਾਈ ਲੈਸ ਸਾਈਜ਼, ਅਤੇ ਹੁਣ ਦੇ ਈਦਰ ਸੇ ਨੋ ਵੀ ਕਾਂਟ ਡੂ ਇਟ, ਅਸੀਂ ਕਰਦੇ ਹੀ ਨਹੀਂ, ਜਾਂ ਫਿਰ ਉਹ ਮਤਲਬ ਕਹਿ ਲਓ 8 ਦੀ ਡਰਿੰਕ ਹੈ ਤਾਂ ਉਸੇ ਟਾਈਮ 9:30 ਹੋ ਗਈ ਚਾਰਜ ਕਰ ਲੈਣਾ,
0: ਇੱਦਾਂ ਹੀ ਕਰਦੇ। ਇਹਦੇ ਨਾਲ ਰਿਲੇਟਡ ਵੀ ਤੁਹਾਨੂੰ ਮੈਂ ਇੱਕ ਕਹਾਣੀ ਦੱਸਦਾ, ਪਰ ਇਹ ਤੋਂ ਪਹਿਲਾਂ ਆਪਾਂ ਕੰਪਲੀਟ ਕਰ ਲਈਏ। ਅੱਛਾ, ਜਿਹੜੀ ਚੀਜ਼ ਇਹਨੂੰ ਸਮ ਅਪ ਕਰਦੀ ਆ ਹੁਣ ਉਹ ਆ ਯੰਕ ਫੂਡ,
1: ਹਾਂ
0: ਠੀਕ ਆ। ਮਤਲਬ ਇਹ ਸਾਰਾ ਕੁਛ ਤੁਸੀਂ ਉਹਦੇ 'ਚ ਭਾਵੇਂ ਜਿੰਨੇ ਵੀ ਹੁਣ ਤੁਸੀਂ ਨਾਂ ਲੈ ਲਓ, ਜਿੰਨੇ ਵੀ ਫਾਸਟ ਫੂਡ ਨੇ ਜੰਕ ਫੂਡ ਨੇ, ਉਹ ਸਾਰੀਆਂ ਤੁਸੀਂ ਕੋਈ ਵੀ ਮਸ਼ਹੂਰ ਮਸ਼ਹੂਰ ਥਾਵਾਂ ਦੇ ਜਿਹੜੀਆਂ ਬਹੁਤ ਜ਼ਿਆਦਾ ਚਰਚਾ 'ਚ ਹੋਣਗੀਆਂ ਸੋਸ਼ਲ ਮੀਡੀਆ ਦੇ ਉੱਤੇ, ਕਿਉਂਕਿ ਆਪਾਂ ਜ਼ਿਆਦਾਤਰ ਉਹਦੇ ਰਾਹੀਂ ਆਪਾਂ ਉੱਥੇ ਪਹੁੰਚਦੇ ਹਾਂ, ਅਤੇ ਉਹਦੇ ਉਹ ਸਾਰੀਆਂ ਇਹਦੇ ਕਰਕੇ ਮਸ਼ਹੂਰ ਹੋਣਗੀਆਂ।
1: ਸਭ ਤੋਂ ਮੇਨ ਪੁਆਇੰਟ ਜਿਹੜਾ ਮਤਲਬ ਕਹਿ ਲਓ ਇਹਨੂੰ ਆਈਸਿੰਗ ਔਨ ਦਾ ਕੇਕ ਇਹ ਸੋਸ਼ਲ ਮੀਡੀਆ, ਕਿ ਬੰਦਾ ਜਾਂਦਾ ਹੀ ਇਹ ਸੋਚ ਨਾਲ ਕਿ ਇਹ ਇੰਨਾ ਮਸ਼ਹੂਰ ਆ ਕਿ ਮੈਂ ਵੀ ਇੱਕ ਤਸਵੀਰ ਖਿੱਚ ਕੇ ਪਾ ਲਵਾਂ,
0: ਮੈਂ ਵੀ ਉੱਥੇ ਗਿਆ ਸੀ, ਤੇ ਬੇਸਿਕਲੀ ਇਹ ਸਾਰਾ ਤੁਸੀਂ ਆਪਾਂ ਜੇ ਵੇਖੀਏ ਨਾ, ਤੇ ਜਿਹੜਾ ਲੂਣ ਆ, ਜਿਹੜਾ ਮਿੱਠਾ ਆ, ਜਿਹੜਾ ਠੰਡਾ ਆ, ਜਾਂ ਜਿਹੜਾ ਤੇਲ ਆ, ਹੈਵੀਨੈਸ ਆ, ਤਲਿਆ ਵਾ, ਹੈਵੀ ਆ, ਚੀਜ਼ੀ ਆ, ਉਹ ਸਾਰਾ ਜਿਹੜਾ ਅਫਕੋਰਸ ਉਹ ਖਾਣ ਦੇ ਵਿੱਚ ਨਾ ਤੁਹਾਨੂੰ ਵਧੀਆ ਲੱਗਦਾ ਵਾ, ਕਿਉਂਕਿ ਕੋਈ ਵੀ ਚੀਜ਼ ਜਿਹੜੀ ਆ ਉਹ ਹੁਣ ਇੱਦਾਂ ਨਹੀਂ ਤੁਹਾਨੂੰ ਕੋਈ ਹੈਲਦੀ ਕਿਸੇ ਜਗ੍ਹਾ ਦੇ ਉੱਤੇ ਜੇ ਮਿਲ ਰਿਹਾ ਤੇ ਉਹ ਇੱਦਾਂ ਨਹੀਂ ਤੁਹਾਨੂੰ ਮਤਲਬ ਪਾਊਗਾ ਮਸ਼ਹੂਰ ਕਰੋ। ਫੋਰ ਐਗਜ਼ਾਮਪਲ ਤੁਸੀਂ ਚਾਹ ਲਾ ਲਓ, ਦੂਰ ਕੀ ਜਾਣਾ ਵਾ, ਚਾਹ ਲਾ ਲਓ, ਅਤੇ ਚਾਹ ਤੁਸੀਂ ਜੇ ਕਹੋ ਵੀ ਉਹ ਫਲਾਣੇ ਥਾਂ 'ਤੇ ਕੋਈ ਮੰਨ ਲਓ ਕੈਫੇ ਜਾਂ ਕੋਈ ਚਾਹ ਵਾਲਾ ਜਿਹੜਾ ਵਾ ਦੁਕਾਨ ਵਾਲਾ ਕੋਈ ਫਿੱਕੀ ਚਾਹ ਵੇਚਦਾ ਵਾ, ਕਿੱਦਾਂ ਮਸ਼ਹੂਰੀ ਕਿੱਦਾਂ ਮਸ਼ਹੂਰੀ ਹੋ ਜੂਗੀ ਉਹਦੀ ਚਾਹ ਦਾ, ਅਤੇ ਜਿਹੜਾ ਰੌਲਾ ਰੱਪਾ ਵਾ ਉਹ ਹੈ ਹੀ ਮਿੱਠੇ ਦਾ ਵਾ, ਉਹ 'ਚ ਘੱਟ ਮਿੱਠਾ ਪਾ ਕੇ ਬਣਾ ਲਓ, ਉਹੀ ਚਾਹ ਤੁਹਾਨੂੰ ਨਕੰਮੀ ਲੱਗਣਾ ਹੈ ਨਾ। ਅਤੇ ਕੀ ਆਪਾਂ ਇੱਕ ਹੋਰ ਤੁਸੀਂ ਗੱਲ ਵਿੱਚ ਛੇੜੀ ਹੈ ਨਾ ਲੈਸ ਆਈਸ ਵਾਲੀ, ਇੱਥੇ ਨਾ ਚੁੱਪ ਦਫਾ ਕਰੋ ਕੀ ਨਾਂ ਕੀ ਲੈਣਾ, ਇੱਕ ਰੈਸਟੋਰੈਂਟ ਸੀ ਇੱਕ, ਅਤੇ ਉਹਨਾਂ ਨੇ ਨਾ $18 ਦੀ ਡਰਿੰਕ, ਆਈ ਥਿੰਕ 16 or 18 ਦੀ, ਕਾਫੀ ਮਹਿੰਗੀ ਮਤਲਬ ਮੇਰੀ ਔਕਾਤ ਤੋਂ ਮਹਿੰਗੀ, ਅਤੇ ਉਹ ਕਵੇ ਰਬਾਬ ਕਹਿੰਦੀ ਵੀ ਮੈਂ ਇਹ ਲੈਣੀ ਆ, ਉਹਨੇ ਲਾਗਲੇ ਟੇਬਲ 'ਤੇ ਵੇਖ ਲਈ ਨਾ, ਉਹਨਾਂ ਨੇ ਪੂਰੀ ਮਤਲਬ ਇੱਕ ਮਤਲਬ ਪੂਰਾ
1: ਰੰਗ ਪਤਲਾ ਜਿਹਾ ਬਰੀਕ ਜਿਹਾ
0: ਹੈ ਨਾ, ਬਰੀਕ ਜਿਹਾ ਮਤਲਬ ਮੰਨ ਲਓ ਮਰੀਅਲ ਜਿਹਾ ਗਲਾਸ ਜਿਹੜਾ ਲੰਮਾ ਹੀ ਲੰਮਾ ਹੁੰਦਾ ਵਾ ਹੈ ਨਾ, ਅਤੇ ਉੱਤੇ ਉਹਦੇ ਪ੍ਰੋਪਰ ਉਹ ਖੰਡ ਖੁੰਡ ਜਿਹੀ ਲਾ ਕੇ ਅਤੇ ਜਿੱਦਾਂ ਉਹਨੂੰ ਸਜਾਇਆ ਅਤੇ ਉੱਤੇ ਟੋਪੀ ਜਿਹੀ ਵਾਲੀ ਉਹ ਵਿੱਚ ਰੱਖੀ ਮੋਕਟੇਲ ਜਿੱਦਾਂ ਬਣਾਉਂਦੇ ਪੂਰਾ ਐਂ ਮਤਲਬ ਐਂ ਪੂਰੇ ਕੜੇਲ ਕੱਢੇ ਦੋ ਤਿੰਨ ਰੰਗ ਜੇ ਉਹਦੇ 'ਚ ਹੋਣ ਹੈ ਨਾ, ਅਤੇ ਮੈਂ ਕਿਹਾ ਚੱਲ ਲਿਆ ਦੇ ਹੈ ਨਾ, ਅਤੇ ਉਹਦਾ ਗਲਾ ਗੁਲਾ ਜਿਹਾ ਖਰਾਬ ਹੋਇਆ ਸੀ ਅਤੇ ਉਹਨੇ ਕੀ ਕੀਤਾ ਵੀ ਲਿਆ ਕੇ ਅਤੇ ਦੇ ਤਾ, ਅਤੇ ਮੈਂ ਕਿਹਾ ਵੀ ਤੂੰ ਪਲੀਜ਼ ਇਹਦੇ 'ਚੋਂ ਨਾ ਆਈਸ ਕੱਢ ਦੇ, ਜਿਹੜੀ ਤੁਸੀਂ ਆਈਸ ਵਾਲੀ ਗੱਲ ਕੀਤੀ, ਮੈਂ ਵੀ ਇਹਦੇ 'ਚੋਂ ਆਈਸ ਜਿਹੜੀ ਆ ਉਹ ਕੱਢ ਦੇ, ਅਤੇ ਉਹ ਚੌਕੇ 'ਤੇ ਲੈ ਗਈ ਉਹ, ਅਤੇ ਬਾਅਦ 'ਚ ਉਹਨੇ ਕੀ ਕੀਤਾ ਵੀ ਹੁਣ ਉਹ ਜਿੱਦਾਂ ਮੈਂ ਜੋ ਐਕਸਪਲੇਨ ਕੀਤਾ ਉਹ ਬੜਾ ਮਤਲਬ ਵੇਖਣ 'ਚ ਉਹਦੀ ਲੁੱਕ ਲੁੱਕ ਦੇ ਪੈਸੇ ਸੀ, ਇੱਕ ਨੋਰਮਲ ਗਲਾਸ ਹੁੰਦਾ ਜਿਹ 'ਚ ਆਪਾਂ ਜਿਹ 'ਚ ਹਾਰਡ ਡਰਿੰਕ ਸਰਵ ਕਰਦੇ ਆ ਆਮ ਜਿਹੜਾ ਰੈਗੂਲਰ ਗਲਾਸ ਹੁੰਦਾ, ਉਹਨੇ ਕੀ ਕੀਤਾ ਉਹਦੇ 'ਚੋਂ ਬਰਫ਼ ਬੁਰਫ਼ ਕੱਢੀ ਉਹ ਸਾਰਾ ਜਿਹੜਾ ਉਸ ਗਲਾਸ ਦੇ ਵਿੱਚ ਲੱਦਿਆ ਅਤੇ ਲਿਆ ਕੇ ਅਤੇ ਟੇਬਲ 'ਤੇ ਧਰਤਾ। ਮੈਂ ਵੀ ਤੁਹਾਨੂੰ ਦੱਸ ਇਹਦੇ ਹਲ ਵੇਖ ਕੇ ਅਤੇ ਮੈਨੂੰ ਦੱਸ ਵੀ ਕੀ ਇਹ $16 ਦੀ ਡਰਿੰਕ ਆ, ਮੈਂ ਇਹ ਕੀ ਬਦਤਮੀਜ਼ੀ ਆ।
1: ਵੇਟਰਸ ਮੈਂ ਖਿਆਲ ਨਾਲ ਨੋਟਿਸ ਪੀਰੀਅਡ ਦੇ ਹੋਣੀ ਹੈ।
0: ਨਹੀਂ ਉਹ ਮਾਲਕ ਵੀ ਇੱਦਾਂ ਦਾ ਹੀ ਥਾਈ ਰੈਸਟੋਰੈਂਟ ਹੀ, ਉਹ ਮਾਲਕ ਵੀ ਉਸੇ ਤਰ੍ਹਾਂ ਦਾ ਹੀ। ਮੈਂ ਮੈਨੂੰ ਲੱਗਾ ਮੈਂ ਉਹਨਾਂ ਦਾ ਕੀ ਵਿਚਾਰੀਆਂ ਦਾ ਕਸੂਰ ਹੁੰਦਾ, ਉਹਨਾਂ ਨੇ ਤਾਂ ਫੜ ਕੇ ਲਿਆ ਕੇ ਰੱਖਣਾ ਅਤੇ ਖੜਨਾ, ਅਤੇ ਜਿਹੜਾ ਬਾਹਰ 'ਤੇ ਕੰਮ ਕਰਨ ਡਿਆ ਮੈਂ ਉਹਨੂੰ ਜਾ ਕੇ ਕਿਹਾ, ਮੈਂ ਕਿਹਾ ਯਾਰ ਵੀ ਤੂੰ ਇਹ ਕੀ ਮਜ਼ਾਕ ਆ ਵੀ ਤੂੰ ਯਾਰ ਇੰਨੇ ਤੈਨੂੰ ਲੱਗਦਾ ਵੀ ਆਹ $16 ਵਾਲੀ ਚੀਜ਼ ਤੂੰ ਮੈਨੂੰ ਇਹ ਦੇ ਰਿਹਾ। ਕਹਿੰਦਾ ਤੁਸੀਂ ਆਈਸ ਕਢਾਈ ਉਹ ਹੀ ਤੇਰੇ ਸਾਹਮਣੇ ਆਉਂਦਾ ਜੋ ਹੈਗਾ ਸੀ ਉਹ ਹੀ ਕੱਢ ਕੇ ਆਪਾਂ ਉਹਦੇ ਵਿੱਚ ਪਾ ਦਿੱਤਾ। ਮਤਲਬ
1: ਹਾਂ ਗੱਲ ਉਹੀ ਹੈ ਕਿ ਉਹ ਵੇਖੋ ਕਿ ਦੇ ਯੂਜ਼ ਇਸ ਟਰਮ ਨਾ ਇੰਸਟਾਗ੍ਰਾਮੇਬਲ, ਕਿ ਇਹ ਕੈਫੇ ਇੰਸਟਾਗ੍ਰਾਮੇਬਲ ਹੈ ਜੀ, ਇਹ ਖਾਣ ਪੀਣ ਵਾਲੀ ਥਾਂ ਇੰਸਟਾਗ੍ਰਾਮੇਬਲ ਹੈ ਕਿ ਅਸੀਂ ਪੇਸ਼ ਇਸ ਤਰ੍ਹਾਂ ਕਰਦੇ ਹਾਂ ਆਪਣੇ ਫੂਡ ਨੂੰ। ਕਿ ਮੈਂ ਵੈਸੇ ਬਹੁਤਾ ਦੇਖਦਾ ਨਹੀਂ ਮਾਸਟਰ ਸ਼ੈਫ ਵਗੈਰਾ ਵਰਗੇ ਸ਼ੋਜ਼, ਪਰ ਮੈਂ ਥੋੜ੍ਹੇ ਕੁ ਟਾਈਮ ਪਹਿਲਾਂ ਇੱਕ ਦੇਖਿਆ ਸੀਗਾ, ਇੰਡੀਆ ਦਾ ਹੀ ਸੀਗਾ ਮਾਸਟਰ ਸ਼ੈਫ, ਕੋਈ ਮਤਲਬ ਮਾਸਟਰ ਸ਼ੈਫ ਨਹੀਂ ਸੀਗਾ ਪਰ ਸ਼ੈਫ ਵਾਲਾ ਹੀ ਸੀਗਾ। ਉਹਦੇ ਅੰਦਰ ਜਿੰਨੇ ਆਪਣੇ ਮਸ਼ਹੂਰ ਨੇ ਨਾ ਵਿਕਾਸ ਖੰਨਾ ਵਗੈਰਾ ਅਤੇ ਇੱਕ ਦੋ ਉਹ ਆਏ ਹੋਏ, ਅਤੇ ਉਹ ਜਿੰਨਾ ਕੁ ਪੁਆਇੰਟ ਟੇਸਟ ਨੂੰ ਦੇ ਰਹੇ ਸੀਗੇ ਉਨੇ ਹੀ ਪੁਆਇੰਟ ਉਹੀ ਵੈਲਿਊ ਪੁਆਇੰਟ ਦੀ ਪ੍ਰੈਜੈਂਟੇਸ਼ਨ ਦੀ ਵੀ ਸੀ। ਉਹ ਤੁਹਾਨੂੰ ਫਿਰ ਉਸ ਤੋਂ ਵੀ ਪਤਾ ਲੱਗ ਜਾਂਦਾ ਕਿ ਉਹ ਕੁਆਂਟਿਟੀ ਫਿਰ ਉਨੀ ਗੀ ਕਿ ਮੰਗਾਈ ਬਾਅਦ ਚੋਂ ਪਹਿਲਾਂ ਮੁੱਕ ਗਈ ਹੈ।
0: ਹਾਂ ਇੱਕ
1: ਫਿਊਜ਼ਨ ਵਗੈਰਾ ਖਾਣ ਚੱਲ ਜਾਓ, ਇਹੀ ਸੀ ਨਾ।
0: ਸੋ ਤੁਸੀਂ ਅੱਜ ਕੱਲ੍ਹ ਜਿਹੜੀ ਉਹ ਇਹ ਜਿਹੜੇ ਸ਼ੋਅ ਨੇ ਇਹਨਾਂ ਦੇ ਵਿੱਚ ਕਿਸੇ ਹੱਦ ਤੱਕ ਖਾਣੇ ਨੂੰ ਵਿਗਾੜਿਆ ਵੀ ਜਾਂਦਾ ਨਾ, ਇੰਨਾ ਕੁ ਜ਼ਿਆਦਾ ਮਤਲਬ ਜਿੱਦਾਂ ਮੰਨ ਲਓ ਬੰਦਿਆਂ ਦੇ ਅੱਜ ਕੱਲ੍ਹ ਇੰਨਾ ਜ਼ਿਆਦਾ ਉਹ ਮੇਕਅਪ ਕੀਤਾ ਜਾਂਦਾ। ਹੁਣ ਉਹ ਜਿਹੜੇ ਉਹ ਕੰਟੈਸਟ ਨੇ ਉਹਨਾਂ ਦੇ ਵਿੱਚ ਕਈ ਵਾਰੀ ਆਪਾਂ ਵੇਖਿਆ ਹੋਵੇ ਅਤੇ ਜਿਹੜੇ ਸ਼ੈਫ ਹੁੰਦੇ ਨੇ ਜਾਂ ਸ਼ੈਫਣੀਆਂ,
1: ਸ਼ੈਫਣੀਆਂ ਵੈਰੀ ਨਾਈਸ ਗੁੱਡ ਟਰਮ,
0: ਉਹ ਮਤਲਬ ਉਹਨਾਂ ਦਾ ਜਿਹੜਾ ਤਿਆਰੀ ਆ ਉਹਨਾਂ ਦੀ, ਜਿਹੜਾ ਉਹਨਾਂ ਦਾ ਮੇਕਅਪ ਸ਼ੇਕਅਪ ਅਤੇ ਉਹ ਸਾਰਾ ਕੁਛ, ਉਹ ਲੱਗਦਾ ਹੁੰਦਾ ਵੀ ਇਹ ਕੁਕਿੰਗ ਕਰਨ ਵਾਲਾ ਬੰਦਾ ਵਾ।
1: ਰਿਐਲਿਟੀ ਸ਼ੋਜ਼ ਦੇ ਅੰਦਰ ਤਾਂ ਇੱਕ ਹੋਰ ਬੜੀ ਪ੍ਰੋਬਲਮ ਆ, ਖਾਸ ਕਰ ਇਹ ਵਾਲੇ ਬਿਗ ਬੋਸ ਵਗੈਰਾ ਤਾਂ ਚਲੋ ਹੈ ਹੀ ਕਲੇਸ਼ ਕਲੂਸ਼ ਦਾ ਘਰ ਨਾ। ਅੱਜ ਕੱਲ੍ਹ ਇੱਕ ਨਵਾਂ ਸ਼ੁਰੂ ਹੋਇਆ ਬਈ ਲੋਕਅਪ।
0: ਅੱਛਾ
1: ਉਹ ਤੇ ਮਤਲਬ ਕਿਉਂਕਿ ਉਹ ਨੈਟਫਲਿਕਸ ਤੇ ਆ, ਉਹ ਤਾਂ ਸ਼ਰਮਾਂ ਹੀ ਲਾਈਆਂ ਹੋਈਆਂ ਉਹਦੇ 'ਚ ਤਾਂ, ਉਹ ਤਾਂ ਗੱਲ
0: ਇੱਦਾਂ ਦਾ ਹੀ ਆ ਇਸ ਟਾਈਪ।
1: ਹਾਂ ਹਾਂ ਬਿਗ ਬੋਸ ਵਰਗਾ ਹੀ ਕਨਸੈਪਟ ਹੈ, ਰਿਤੇਸ਼ ਦੇਸ਼ਮੁਖ ਤੇ ਫਰਾਹ ਖਾਨ ਕਰਦੇ ਇਹਨੂੰ, ਕੀ ਕਹਿੰਦੇ ਆਪਾਂ ਹੋਸਟ,
0: ਹੋਸਟ ਓਕੇ।
1: ਪਹਿਲੇ ਕੰਗਨਾ ਰਣੌਤ ਕਰਦੇ ਸੀ ਤਦ ਆਉਂਦਾ ਸੀਗਾ ਇੰਡੀਆ ਦੇ ਐਮ ਐਕਸ ਪਲੇਅਰ ਤੇ, ਇੱਥੇ ਚੱਲਦਾ ਨਹੀਂ ਨਾ ਐਮ ਐਕਸ ਪਲੇਅਰ, ਸੋ ਅਸੀਂ ਤਦ ਦੇਖਿਆ ਨਹੀਂ ਹੋਇਆ, ਹੁਣ ਨੈਟਫਲਿਕਸ ਨੇ ਚੱਕ ਲਿੱਤਾ। ਸੋ ਖੈਰ ਇਹ ਵਾਲੇ ਜੇ ਆਪਾਂ ਛੱਡ ਦਈਏ, ਜਿਹੜਾ ਸਿੰਗਿੰਗ ਰਿਐਲਿਟੀ ਸ਼ੋਅ ਆ, ਡਾਂਸ ਵਾਲਾ ਜਾਂ ਫਿਰ ਕੁਕਿੰਗ ਵਾਲਾ, ਉਹ 'ਚ ਵੀ ਕਿੰਨੀ ਹੀ ਹੈ ਨਾ ਮਤਲਬ ਬੋਰਿੰਗ, ਅਤੇ ਜਿਹੜੀ ਚੀਜ਼ਾਂ ਦਾ ਕੋਈ ਰੋਲ ਨਹੀਂ ਉਹ ਵਾਲਾ, ਬਿਨਾਂ ਗੱਲ ਦਾ ਹਿਊਮਰ ਇੰਡਿਊਸ ਕਰਨ ਦੀ ਕੋਸ਼ਿਸ਼ ਕਰਨੀ, ਹਾਸਾ ਆਉਂਦਾ ਨਹੀਂ ਕਿਸੇ ਗੱਲ ਦਾ, ਬਿਨਾਂ ਗੱਲ ਦੀ ਗਰੀਬੀ, ਮੈਂ ਗਰੀਬ ਘਰ ਸੇ ਹੂੰ, ਪਾਪਾ ਇਹ ਕਰਦੇ ਤੇ ਉਹ ਕਰਦੇ ਤੇ ਨਾ ਸਭ ਕੁਛ। ਇੱਕ ਆ ਪਿੱਛੇ ਜਿਹੇ ਰੈਪ ਵਾਲਾ ਸ਼ੋਅ ਆਇਆ ਸੀਗਾ ਐਮ ਟੀ ਵੀ ਦਾ, ਉਹ ਸਾਰਾ ਯੰਗ ਕਰਾਊਡ ਰਫਤਾਰ ਹੋਏ ਤੇ ਸੀਗਾ, ਅਤੇ ਬੰਦੇ ਨੇ ਕਿਹਾ ਬੰਦਾ ਆਇਆ ਕਰਦਾ, ਮੈਂ ਗਰੀਬ, ਮੇਰੇ ਪਾਪਾ ਬਹੁਤ ਗਰੀਬ ਹੈ, ਮੈਂ ਵੀ ਗਰੀਬ ਘਰ ਸੇ ਹੂੰ। ਉਹ ਰਫਤਾਰ ਕਹਿੰਦਾ ਚੋਰੀ ਕਰਕੇ ਤੋਂ ਨਹੀਂ ਖਾਤੇ ਨਾ, ਚੋਰੀ ਕਰਕੇ ਤੋਂ ਨਹੀਂ ਖਾਤੇ ਨਾ। ਉਹ ਕਹਿੰਦਾ ਨਹੀਂ ਨਹੀਂ ਚੋਰੀ ਕਰਕੇ ਨਹੀਂ ਕਰਤਾ, ਮੈਨੇ ਜੋ ਜੂਤੇ ਪਹਿਨੇ ਨਾ ਇਹ 3 ਸਾਲ ਪੁਰਾਣਾ। ਕਿਸੇ ਪਤਾ, ਤੁਝੇ ਹੀ ਪਤਾ ਨਾ 3 ਸਾਲ ਪੁਰਾਣੇ, ਮੇਰੇ ਲਈ ਤਾਂ ਨਏ ਆ। ਯੇ ਰੋਣਾ ਮਤ ਕਰ, ਰੈਪ ਕਰ ਬੇਚਾਰਾ। ਉਹ ਇਹਨੇ ਮੀਮ ਬਣੇ ਨਾ ਉਹਦੇ, ਉਹ ਬੇਚਾਰਾ ਕਹਿੰਦਾ ਯਾਰ ਇਹ ਤਾਂ ਮੈਂ ਗਲਤ ਥਾਂ ਤੇ ਆ ਗਿਆ। ਨੀਚੇ ਲੋਕਾਂ ਨੇ ਲਿਖਿਆ ਬਾਈ ਆਪ ਉਹ ਟੀ ਵੀ ਵੱਲੋਂ ਉੱਪਰ ਜਾਇਆ ਕਰੋ, ਆਪ ਰੋ ਪੀਚ ਨਾ ਟਾ ਬੜਾ ਮਿਊਜ਼ਿਕ ਲਾਉਂਦੇ
0: ਨਹੀਂ ਉਹ ਹੈ ਤੇ ਇਹੋ ਕੁਛ। ਅੱਛਾ ਜਿਹੜਾ ਇਹ ਰਿਤੇਸ਼ ਦੇਸ਼ਮੁਖ ਆ, ਉਦਾਂ ਬੰਦਾ ਮੈਨੂੰ ਸਿਆਣਾ ਲੱਗਦਾ ਵਾ, ਪਰ ਪਤਾ ਨਹੀਂ ਕਿਉਂ ਪ੍ਰੋਜੈਕਟ ਇਦਾਂ ਦੇ ਕਿਉਂ ਕਈ ਵਾਰੀ ਕਰ ਜਾਂਦਾ।
1: ਪੈਸੇ ਦੀ ਬਹੁਤ ਜ਼ਰੂਰਤ ਹੈ ਨਾ
0: ਜਿਹੜਾ, ਪਰ ਇਹ ਤੇ ਉਹਦਾ ਪਿਓ ਤਗੜਾ ਪੋਲੀਟੀਸ਼ੀਅਨ ਰਿਹਾ ਵਾ, ਪੈਸਾ
1: ਗੱਲ ਅਮੀਰ ਆਦਮੀ ਨੂੰ ਜ਼ਿਆਦਾ ਦੀ ਲੋੜ ਨਹੀਂ, ਮਤਲਬ ਇਹ ਵੀ ਤਾਂ ਗੱਲ ਹੈ ਨਾ, ਆਪਣਾ ਮੇਨਟੇਨ ਵੀ ਤਾਂ ਕਰਨਾ ਨਾ।
0: ਅੱਛਾ ਇਹ ਇੱਕ ਮੈਨੂੰ ਥੋੜਾ ਜਿਹਾ ਲੱਗਦਾ ਇਹ ਟੀਰ ਨਹੀਂ ਮਾਰਦਾ ਥੋੜਾ ਜਿਹਾ, ਅੱਖਾਂ 'ਚ ਫਰਕ ਨਹੀਂ ਇਹਦੇ
1: ਅੱਛਾ ਹੁਣ ਮੈਂ ਦੇਖਾਂਗਾ,
0: ਹਾਂ ਧਿਆਨ ਨਾਲ ਵੇਖੋ,
1: ਹੁਣ ਮੈਂ ਪੱਕਾ ਦੇਖਾਂਗਾ। ਪਰ ਹਾਂ ਜੇ ਆਪਾਂ ਉਹ ਸ਼ੋਅ ਦੀ ਹੀ ਗੱਲ ਕਰੀਏ, ਕੰਸੈਪਟ ਵੀ ਇੰਨਾ ਕੋਈ ਮਜ਼ੇਦਾਰ ਜਾਂ ਨਹੀਂ ਮੈਨੂੰ ਲੱਗਾ। ਗੋਵਿੰਦਾ ਦੀ ਵਾਈਫ ਆ ਉਹਦੇ ਅੰਦਰ, ਅਤੇ ਹੋਰ ਕੌਣ ਕੌਣ ਆ ਬਈ, ਗੋਵਿੰਦਾ ਦੀ ਵਾਈਫ ਰਾਮ ਕਪੂਰ ਆਏ, ਰਾਮ ਕਪੂਰ ਯਾਦ ਹੈ ਤੁਹਾਨੂੰ, ਭਾਰਾ ਜਿਹਾ ਸੀਗਾ ਇੱਕ,
0: ਬੜੇ
1: ਅੱਛੇ ਲੱਗਦੇ, ਸੁੱਕਾ ਜਿਹਾ ਹੋ ਕੇ ਆ ਗਿਆ ਉਹ ਵੀ ਉਹਦੇ ਅੰਦਰ।
0: ਅੱਛਾ ਪਤਲਾ ਹੋ ਗਿਆ,
1: ਹਾਂ ਹੋਰ ਪਤਾ ਨਹੀਂ ਦੋ ਚਾਰ ਲੋਕ ਮੇਰੇ ਮਤਲਬ ਆਈ ਡੋਂਟ ਨੋ ਕੌਣ ਨੇ, ਉਹ ਜ਼ਿਆਦਾਤਰ ਇਨਫਲੂਐਂਸਰ ਵਗੈਰਾ ਵੀ ਬਹੁਤ ਆ ਗਏ ਨਾ ਹੁਣ ਇਸ ਮਾਰਕੀਟ ਦੇ ਅੰਦਰ, ਹਰ ਕਿਸੇ ਦਾ ਨਹੀਂ ਪਤਾ ਹੁੰਦਾ, ਸੋ ਉਹ ਲੋਕ ਵੀ ਨੇ। ਅਤੇ ਉਹ ਕੰਸੈਪਟ ਬਣਾਇਆ ਕਿ ਉਹਨਾਂ ਨੇ ਜੇਲ੍ਹ ਬਣਾਈ ਹੋਈ, ਜਿਸ ਬਿਗ ਬੋਸ 'ਚ ਘਰ ਹੈ, ਜੇਲ੍ਹ ਬਣਾਈ ਹੈ, ਜੇਲ੍ਹ ਨਾਲ ਅਸੀਂ ਦੋ ਦੋ ਬੰਦਿਆਂ ਨੇ ਇਕੱਠੇ ਰਹਿਣਾ, ਅਤੇ ਫਿਰ ਉਹੀ ਹੈ ਕਿ ਖਾਣਾ ਜੇ ਚਾਹੀਦਾ ਤਾਂ ਉਨਾ ਕੀ ਆਉਣਾ, ਤੁਹਾਨੂੰ ਖੋਣਾ ਪੈਣਾ ਇੱਕ ਦੂਸਰੇ ਤੋਂ, ਟਾਸਕ ਵਗੈਰਾ,
0: ਜੇਲ੍ਹ ਕੀ ਰੋਟੀ ਖਾਣੀ ਪੜੇਗੀ,
1: ਬਸ ਉਹ ਸਭ ਰਹਿੰਦਾ ਸੀ, ਚੱਲਦਾ।
0: ਪਤਾ ਨਹੀਂ ਕਿੱਥੋਂ ਇਹੋ ਜਿਹੇ ਲੈ ਆਉਂਦੇ ਆ, ਮਤਲਬ ਇਹ ਉਹ ਤਾਂ ਚਲੋ ਲੈ ਹੀ ਆਉਂਦੇ ਆ, ਪਰ ਇਹ ਆ ਵੀ ਇਹ ਚੱਲਦੇ ਵੀ ਬੜੇ।
1: ਹਾਂ ਸੁਹੇਲ ਖਾਨ ਆ ਗਿਆ ਸੁਹੇਲ ਖਾਨ, ਨਹੀਂ ਇੱਕ ਹੋਰ ਸ਼ੋਅ ਆਇਆ ਸੀ ਬਿਗ ਬੋਸ ਵਰਗਾ, ਬਿਗ ਬੋਸ ਹੀ ਹੈ ਕਿ ਤੁਸੀਂ 20-25 ਦਿਨ ਸਾਰਿਆਂ ਨੇ ਰਲ ਕੇ ਇੱਕ ਘਰ ਦੇ ਅੰਦਰ ਰਹਿਣਾ, ਤੁਹਾਨੂੰ ਤੰਗ ਤੁੰਗ ਕਰਾਂਗੇ, ਰੋਟੀ ਪਾਣੀ ਨਹੀਂ ਮਿਲੂਗੀ ਤਾਂ ਆਪਾਂ ਚ ਕਲੇਸ਼ ਕਰੂੰਗੇ, ਜਿਹੜਾ ਪੀਂਦਾ ਉਹਨੂੰ ਪੀਣ ਨੂੰ ਨੀ ਮਿਲਣਾ, ਜਿਹੜਾ ਸਿਗਰਟ ਪੀਂਦਾ ਉਹਨੂੰ ਸਿਗਰਟ ਪੀਣ ਨੂੰ ਨੀ ਮਿਲਦੀ। ਪਤਾ ਨਹੀਂ ਕੌਣ ਕੰਟੈਸਟੈਂਟ ਸੀਗਾ ਬਿਗ ਬੋਸ ਦਾ, ਉਹ ਉਹਨੂੰ ਜਦੋਂ ਪੁੱਛਿਆ ਸਕ੍ਰਿਪਟਡ ਹੁੰਦਾ, ਕਹਿੰਦਾ ਸਕ੍ਰਿਪਟਡ ਨਹੀਂ ਹੈ, ਕਹਿੰਦਾ ਸਕ੍ਰਿਪਟ ਇਹ ਤਾਂ ਸਾਨੂੰ ਓਬਵੀਅਸਲੀ ਇਹ ਪਤਾ ਹੀ ਹੈ ਕਿ ਬਈ ਜੇ ਕੁਛ ਮਸਾਲਾ ਨਹੀਂ ਦਊਂਗੇ ਤਾਂ ਦਿਸੂਗੇ ਨਹੀਂ, ਉਹ 24 ਘੰਟੇ ਦੀ ਫੁਟੇਜ, ਮਗਰ ਇੱਕ ਘੰਟੇ 'ਚ ਜਿੰਨਾ ਇੰਨਾ ਤਕੜਾ ਕੁਛ ਕਰੋ ਕਿ ਘੰਟਾ ਤੁਹਾਡਾ ਘਟੇ, ਤੁਸੀਂ ਆਓ ਉਹਦੇ ਅੰਦਰ। ਕਹਿੰਦਾ ਮੇਨ ਇਸ਼ੂ ਪਤਾ ਕਿੱਥੋਂ ਆਉਂਦਾ ਕਿ ਐਵਰੀ ਵਨ ਹੂ ਇਜ਼ ਦੇਅਰ ਉਹ ਪੀਂਦਾ ਖਾਂਦਾ ਹੈ, ਹੈਨਾ, ਅਤੇ ਕਹਿੰਦਾ ਉੱਥੇ ਮਿਲਣਾ ਨਹੀਂ ਤੁਹਾਨੂੰ, ਅੱਛਾ ਜੇ ਮਿਲਣਾ ਤਾਂ ਬਹੁਤ ਹੀ ਲਿਮਿਟਿਡ, ਕਿਉਂਕਿ ਕਹਿੰਦੇ ਇਹਨਾਂ ਨੂੰ ਪਤਾ, ਇਹਨਾਂ ਨੇ ਤਕੜੇ ਪੈਨਲਿਸਟ ਰੱਖੇ ਹੁੰਦੇ ਆ, ਸਾਈਕੋਲੋਜਿਸਟ ਸਾਈਕੈਟ੍ਰਿਸਟ ਵਗੈਰਾ ਦੇ, ਕਿ ਕਿਸੇ ਬੰਦੇ ਨੂੰ ਬਿਨਾਂ ਆਮ ਸ਼ਾਂਤ ਸ਼ਾਂਤ ਬੰਦੇ ਨੂੰ ਕਿਸੇ ਇਰੀਟੇਟ ਕੀਤਾ ਜਾ ਸਕਦਾ,
0: ਹੈਨਾ,
1: ਕਿ ਸਮਝੋ ਤੁਸੀਂ ਤੁਸੀਂ ਆਦੀ ਹੋ ਕਿ ਤੁਸੀਂ ਲੈਟ ਸਪੋਜ਼ ਤੁਸੀਂ ਬ੍ਰੇਕਫਾਸਟ ਕਰਨ ਦੇ ਆਦੀ ਹੋ ਕਿ ਤੁਸੀਂ ਖਾਣਾ ਹੋ ਜਾਂਦਾ, ਬ੍ਰੇਕਫਾਸਟ 'ਚ ਸੀਰੀਅਲ ਖਾਣਾ, ਦੁੱਧ ਚਾਹੀਦਾ, ਅਤੇ ਤੁਸੀਂ 9 ਵਜੇ ਹੀ ਕਰਦੇ ਹੋ, ਜਾਣ ਕੇ ਤੁਹਾਡੇ ਕੋਲ ਗਰੋਸਰੀ ਆਉਣੀ ਹੈ 12 ਵਜੇ, ਤੁਹਾਡਾ ਬ੍ਰੇਕਫਾਸਟ ਲੇਟ ਹੋ ਗਿਆ। ਕਹਿੰਦੇ ਇਹ ਚੀਜ਼ਾਂ ਇਹ ਸਭ ਦਿਖਾਉਂਦੇ ਨਹੀਂ ਆ, ਪਰ ਤੁਹਾਡੇ ਖਾਣ ਪੀਣ ਤੁਹਾਡੀ ਆਦਤਾਂ ਨਾਲ ਇੱਦਾਂ ਦਾ ਖੇਡਦੇ ਆ ਕਿ ਤੁਸੀਂ ਆਪਣੇ ਜਿਸ ਵੀ ਘਰ 'ਚ ਰਹਿੰਦੇ ਹੋ, ਹਨਾ, ਤੁਹਾਡਾ ਵਾਸ਼ਰੂਮ ਅਗੇਨ ਮਾਸਟਰ ਬੈਡਰੂਮ 'ਤੇ ਮੇਰੇ ਖਿਆਲ ਨਾਲ ਪ੍ਰੀਟੀ ਮਚ ਸ਼ੋਰ ਦਰਵਾਜ਼ਾ ਵੀ ਲੱਗਾ ਹੁੰਦਾ ਹੋਏਗਾ ਉਹਨਾਂ ਬਾਥਰੂਮਾਂ 'ਚ, ਅਤੇ ਇੱਥੇ ਤੁਸੀਂ ਤੁਹਾਨੂੰ ਸ਼ੇਅਰ ਕਰਨੀ ਪੈਂਦੀ ਹੈ ਸਪੇਸ, ਕਈ ਵਾਰੀ ਜਾਣ ਕੇ ਇੱਦਾਂ ਕਹਿ ਦੇਣਗੇ ਕਿ ਆਹ 2 ਅਸੀਂ ਨਾ ਠੀਕ ਕਰਾਉਂਦੇ ਪਏ ਹਾਂ, ਸੋ ਆਹ 4 ਹੀ ਨੇ। ਕਹਿੰਦੇ ਇਹ ਤੁਹਾਡੇ ਰੂਟੀਨ ਨਾਲ, ਇੱਕ ਤਾਂ ਵੈਸੇ ਤੁਸੀਂ ਰੂਟੀਨ ਤੋਂ ਪਰੇ ਹੋ, ਆਪੇ ਬਰਤਨ ਸਾਫ਼ ਕਰੋ, ਆਪੇ ਖਾ ਰਹੇ ਹੋ, ਜੋ ਕਰ ਰਹੇ ਹੋ, ਵਟਐਵਰ, ਹੈ ਨਾ, ਅਤੇ ਤੁਹਾਨੂੰ ਇੱਦਾਂ ਇਰੀਟੇਟ ਕਰਦੇ ਤਾਂ ਕਿ ਤੁਸੀਂ ਕਲੇਸ਼ ਕਰੋ ਅਤੇ ਲੋਕ ਦੇਖਣ ਤਾਂ ਇੰਜੋਏ ਕਰੋ।
0: ਸੋ ਬੇਸਿਕਲੀ ਤੁਹਾਡਾ ਕਲੇਸ਼
1: ਤੁਹਾਨੂੰ, ਹਾਂ ਮਤਲਬ ਬੇਸਿਕਲੀ ਹੁਣ ਇੰਡੀਅਨ ਟੀਵੀ 'ਤੇ ਇਹ ਠੱਪਾ ਲੱਗ ਚੁੱਕਾ ਕਿ ਕਲੇਸ਼ ਹੀ ਵਿਕਦਾ।
0: ਹਾਂ, ਕਿਉਂਕਿ ਜਿੰਨੇ ਵੀ ਪਰਿਵਾਰਿਕ ਡਰਾਮਿਆਂ ਦੇ ਨਾਂ ਦੇ ਉੱਤੇ ਸਾਰਾ ਉਹ ਕਲੇਸ਼ ਹੀ ਆ।
1: ਉਹ ਵੀ ਮਤਲਬ ਉਹ ਤਾਂ ਉਦੋਂ ਤੋਂ ਸ਼ੁਰੂ ਹੋ ਗਿਆ ਸੀਗਾ ਨਾ, ਇਹ ਜਿਹੜੇ ਆਏ ਸੀਗੇ 2002-03 ਦੇ ਅੰਦਰ, ਜਿੰਨੇ ਵੀ ਆਹ ਸਾਊਸ ਬਹੂ ਟਾਈਪ ਸੀਰੀਅਲ ਸ਼ੁਰੂ ਹੋਏ ਸੀ, ਉਹ 'ਚ ਵੀ ਆ ਗਿਆ ਸੀ ਕਿ ਉਹ ਔਰਤਾਂ ਹੀ ਔਰਤਾਂ ਨੂੰ ਖਰਾਬ ਕਰ ਰਹੀਆਂ, ਆਟੇ ਮੇਂ ਨਮਕ ਚਲ ਗਿਆ ਜੀ, ਇਹ ਹੋ ਗਿਆ ਜੀ, ਉਹ ਹੋ ਗਿਆ ਜੀ। ਇੱਕ ਪਤਾ ਨਹੀਂ ਪਿੱਛੇ ਦੇ ਕਿਹੜਾ ਸ਼ੋਅ ਆਉਂਦਾ ਹੈਗਾ, ਮੈਂ ਹੈਰਾਨ ਹੋਇਆ, ਮੈਂ ਕੀ ਹੋ ਰਿਹਾ, ਉਹ ਮੱਖੀ ਬਣ ਜਾਂਦੀ ਉਸ ਘਰ ਦੀ ਜਿਹੜੀ ਨੂੰਹ ਆ, ਉਹਦੇ ਤੋਂ ਕੋਈ ਮੰਤਰ ਕਰਦਾ ਉਹ ਮੱਖੀ ਬਣ ਜਾਂਦੀ। ਫਿਰ ਕਹਿੰਦੇ ਹੇ ਮਾਤਾ ਜੀ, ਮੈਂ ਮੱਖੀ ਤੋਂ ਬਣ ਗਈ ਪਰ ਮੈਂ ਆਪਣੇ ਘਰ ਕੋ ਬਚਾ ਕਰ ਰਹੂੰਗੇ, ਪਤਾ ਨਹੀਂ ਮੱਖੀ ਬਣ ਕੇ ਕਿਸ ਤਰੀਕੇ ਨਾਲ ਸੈੱਟ ਕਰ ਰਹੇ। ਮੈਂ ਕਿਹਾ ਇਹ ਬੰਦਾ ਕੀ ਨਸ਼ਾ ਕਰ ਰਿਹਾ, ਰਾਈਟਰ ਕੋਈ ਮੈਨੂੰ ਦੱਸੇ।
0: ਉਹ ਫਿਲਮ ਵੀ ਹੈਗੀ ਹੈ ਨਾ ਇੱਕ ਮੱਖੀ,
1: ਉਹ ਬਹੁਤ ਵਧੀਆ ਫਿਲਮ ਹੈ।
0: ਹਾਂ, ਫਿਲਮ ਬਹੁਤ ਵਧੀਆ,
1: ਰਾਜਾ ਮੌਲੀ ਵਧੀਆ ਫਿਲਮਾਂ ਬਣਾਉਂਦਾ
0: ਵੀ, ਫਿਲਮਾਂ ਵਧੀਆ। ਸੋ ਉਹ ਤੇ ਕਰ ਜਾਂਦੇ ਆ ਨਾ, ਸਮਝ ਉਹ ਸਮਝ ਜਾਂਦੇ ਆ।
1: ਇਹ ਜਿਹੜਾ ਮਿਸਟਰ ਬੀਨ ਬਣਦਾ ਨਾ ਭਾਜੀ, ਉਹਦਾ ਵੀ ਇੱਕ ਸ਼ੋਅ ਆ, 7-8 ਐਪੀਸੋਡਸ ਆ ਬੱਚਿਆਂ ਵਾਲਾ, ਇਟਸ ਗੁੱਡ, ਤੁਸੀਂ ਵੀ ਦੇਖੋ, ਇੰਜੋਏ ਕਰੋਗੇ। ਮੈਨ ਵਰਸਸ ਬੀ, ਉਹ ਵੀ ਇਹ ਕਿ ਉਹਦੇ ਘਰ ਦੇ ਅੰਦਰ ਮਧੂ ਮੱਖੀ ਆ ਗਈ ਹੈ ਯਾਰ, ਭੁੰਡੀ ਆ ਗਈ ਆ।
0: ਅੱਛਾ,
1: ਉਹ ਹੁਣ ਤੰਗ ਆਇਆ ਪਿਆ, ਤੇ ਉਹੀ ਜਿਸ ਤਰ੍ਹਾਂ ਮਿਸਟਰ ਬੀਨ 'ਚ ਸੀਗਾ, ਇਹ 'ਚ ਥੋੜਾ ਬਹੁਤ ਬੋਲਦਾ, ਪਰ ਅਗੇਨ ਉਹਦੀ ਬੋਡੀ ਲੈਂਗੁਏਜ ਤੇ ਉਹਦੀ ਹਨਾ ਹੁਨਰ ਉਹੀ ਆ। ਇੰਨਾ ਵਧੀਆ 7-8 ਐਪੀਸੋਡ ਇੱਕੋ ਵਾਰ 'ਚ ਦੇਖ ਜਾਂਦੇ ਹੈ ਵੀ, ਮਤਲਬ ਠੀਕ ਠੀਕ ਜੇ, ਮਤਲਬ 25-26 ਮਿੰਟ ਵਾਲੇ ਐਪੀਸੋਡ, ਵੈਰੀ ਗੁੱਡ ਗੁੱਡ।
0: ਨਹੀਂ ਉਹ ਤਾਂ ਚਲੋ ਹੋ ਗਈ ਨਾ, ਉਹ ਤਾਂ ਕ੍ਰੀਏਟੀਵਿਟੀ ਹੋ ਗਈ ਵੀ ਕੋਈ ਐਂਟਰਟੇਨਮੈਂਟ ਹੋ ਗਈ, ਪਰ ਇਹ ਇੱਕ ਖਾਸ, ਪਰ ਚਲੋ ਇੱਕ ਸੋਰਟ ਆਫ ਐਡਿਕਸ਼ਨ ਹੀ ਆ ਇਸ ਤਰ੍ਹਾਂ ਦੇ, ਇਸ ਤਰ੍ਹਾਂ ਦੇ ਸ਼ੋਆਂ ਦੀ, ਤੇ ਜਿਹਨਾਂ ਨੂੰ ਹੈਗੀ ਆ ਉਹਨਾਂ ਨੂੰ ਬਹੁਤ ਹੈ। ਆਪਾਂ ਹੁਣ ਉਹ ਵੇਖੀਏ, ਕਿਉਂਕਿ ਕਿਤੇ ਨਾ ਕਿਤੇ ਕੁਛ ਨਾ ਕੁਛ ਤੇ ਉਹਦੇ ਵਿੱਚੋਂ ਸ਼ਾਇਦ ਤੁਹਾਨੂੰ ਆਪਣੇ ਵਰਗਾ ਲੱਭ ਹੀ ਜਾਂਦਾ।
1: ਮੈਂ ਤਾਂ ਇਹ ਕਹਿ ਰਿਹਾ, ਦੇਖੋ ਇੰਡੀਆ ਦਾ ਸਭ ਤੋਂ ਵੱਡਾ ਸੁਪਰ ਸਟਾਰ ਪਿਛਲੇ 5-6 ਸਾਲ ਤੋਂ ਕੋਈ ਹਿੱਟ ਫਿਲਮ ਹੀ ਨਹੀਂ ਆਈ, ਹੀ ਇਜ਼ ਜਸਟ ਡੂਇੰਗ ਬਿਗ ਬੋਸ, ਫੈਕਟ ਹੈ।
0: ਕੌਣ ਹੈ ਸਲਮਾਨ
1: ਖਾਨ? ਸਲਮਾਨ ਖਾਨ, ਕੋਈ ਇੰਨੀ ਮਸ਼ਹੂਰ ਕੋਈ ਹਿੱਟ ਫਿਲਮ ਹੀ ਨਹੀਂ ਆਈ ਆ ਇੰਨੇ ਟਾਈਮ ਤੋਂ।
0: ਅੱਛਾ, ਇਹ ਆਪਣਾ ਹੁੰਦਾ ਇਹਨਾਂ ਦਾ, ਜਾਂ ਇਹਨਾਂ ਨੂੰ ਉਹਦੀ ਮਤਲਬ ਪੀਆਰ ਲਈ ਕਿਸੇ ਨੇ ਹਾਇਰ ਕੀਤਾ ਹੁੰਦਾ, ਅੱਗੇ ਲਾਇਆ ਹੁੰਦਾ? ਮਤਲਬ ਇਹ ਵੀ ਉਹਨਾਂ ਦਾ ਆਪਣਾ ਇਨਵੈਸਟਮੈਂਟ ਹੁੰਦੀ ਪ੍ਰੋਡਿਊਸਰ ਦੇ,
1: ਬਿਗ ਬੋਸ ਨਹੀਂ ਉਹਨਾਂ ਦੀ, ਇਹ ਐਂਡਮੋਲ ਦਾ। ਪਰ ਜਿਸ ਤਰ੍ਹਾਂ ਜਦੋਂ ਕਪਿਲ ਸ਼ਰਮਾ ਵੈਂਟ ਥਰੂ ਅ ਵੈਰੀ ਬੈਡ ਫੇਜ਼, ਹੈ ਨਾ, ਅਤੇ ਕਲਰਸ ਤੋਂ ਸੋਨੀ 'ਤੇ ਆਇਆ ਜਦੋਂ, ਹੈ ਨਾ, ਤਾਂ ਉਹ ਸਲਮਾਨ ਖਾਨ ਦੀ ਪ੍ਰੋਡਕਸ਼ਨ ਸੀਗੀ, ਸਲਮਾਨ ਖਾਨ ਨੇ ਪ੍ਰੋਡਿਊਸ ਕੀਤਾ ਸੀਗਾ
0: ਉਹਦਾ ਪੈਸਾ।
1: K9, ਹਾਂ, ਜਿੱਥੇ K9 ਪ੍ਰੋਡਕਸ਼ਨ ਲਿਖਿਆ ਆ ਗਿਆ ਉਹ ਸਲਮਾਨ ਖਾਨ, ਬੇਸਿਕਲੀ ਸਲਮਾਨ ਖਾਨ ਦੇ ਬੈਸਟ ਫਰੈਂਡ ਦਾ ਪੈਸਾ। ਸੋ ਓਬਵੀਅਸਲੀ ਸਲਮਾਨ ਖਾਨ ਦਾ ਹੀ ਪੈਸਾ, ਇਹਨਾਂ ਲੋਕਾਂ ਨੇ ਵੀ ਕਿਹੜਾ ਇਸ ਤਰ੍ਹਾਂ ਸ਼ੋਅ ਕਰਨਾ ਹੁੰਦਾ ਸਿੱਧੇ ਤੌਰ 'ਤੇ, ਹੈ ਨਾ। ਸੋ ਇਹ ਵਾਲਾ ਤਾਂ ਐਂਡੇਮੋਲ ਵਾਲਿਆਂ ਦਾ ਸ਼ੋਅ ਆ। ਸਲਮਾਨ ਖਾਨ ਗੈਟਸ ਪੇਡ ਅਰਾਊਂਡ 3-5 crore ਰੁਪੀਜ਼ ਐਵਰੀ ਐਪੀਸੋਡ।
0: ਓਕੇ,
1: ਹਫ਼ਤੇ 'ਚ ਦੋ ਵਾਰੀ ਆਉਣਾ ਹੀ ਆਉਣਾ।
0: ਪਹਿਲੀਆਂ ਚ ਤੇ ਸ਼ੁਰੂ ਚ ਸ਼ਾਇਦ ਓਲਾ ਜਿਹਾ ਹੀ ਨਾ ਕਹਿੰਦੇ ਹੁੰਦੇ ਵੀ ਆਵਾਜ਼ ਤੋਂ ਪਛਾਣਦੇ ਵੀ ਉਹਦੀ ਆਵਾਜ਼ ਆ, ਪਰ ਓਦਾਂ ਸਾਹਮਣੇ ਨਹੀਂ ਆਉਂਦਾ।
1: ਉਹ ਬੰਦਾ ਤਾਂ ਬਹੁਤ ਮਸ਼ਹੂਰ ਵੋਕਲ ਆਰਟਿਸਟ ਆ।
0: ਅੱਛਾ, ਉਹ ਹੋ ਰਿਹਾ।
1: ਹਾਂ ਹਾਂ ਹਾਂ, ਉਹ ਬਹੁਤ ਮਸ਼ਹੂਰ ਵੋਕਲ ਆਰਟਿਸਟ ਆ। ਇਨਫੈਕਟ ਅਸੀਂ ਜੇ ਜਿੰਨੀਆਂ ਵੀ ਆਪਣੀ ਲਾਈਫ 'ਚ ਸਾਊਥ ਇੰਡੀਅਨ ਫਿਲਮਾਂ ਵੇਖੀਆਂ, ਉਹਨਾਂ ਸਾਰਿਆਂ ਦੇ ਹੀਰੋ ਦੀ ਆਵਾਜ਼ ਸੇਮ ਆ, ਉਹ ਇਹਦੀ ਹੀ ਹੈ। ਉਹ ਇਹ ਬਿਗ ਬੋਸ ਵਾਸਤੇ ਆਵਾਜ਼ ਭਾਰੀ ਕਰਦਾ, ਬੇਸ ਵਧਾਉਂਦਾ। ਅਦਰਵਾਈਜ਼ ਉਹ ਜਿੰਨੇ ਵੀ ਤੁਹਾਡੇ ਆਹ ਮਤਲਬ ਸ਼੍ਰੇਸ ਤਲਪੜੇ ਨੇ ਜਿਸ ਤਰ੍ਹਾਂ ਆਵਾਜ਼ ਦੇ ਦਿੱਤੀ, ਅੱਲੂ ਅਰਜੁਨ ਦੀ ਆਹ ਕਿਹੜੀ ਫਿਲਮ ਆਈ ਸੀ ਪਿੱਛੇ ਜੇ, ਪੁਸ਼ਪਾ,
0: ਹੈ ਨਾ,
1: ਅਤੇ ਜਾਂ ਫਿਰ ਸ਼ਰਦ ਕੇਲਕਰ ਨੇ ਆਵਾਜ਼ ਦਿੱਤੀ ਇਹਦੇ ਵਾਸਤੇ, ਬਾਹੂਬਲੀ ਵਾਸਤੇ।
0: ਅੱਛਾ, ਆਪਣੀ ਨਹੀਂ ਆਵਾਜ਼ ਉਹਨਾਂ ਦੀ।
1: ਹਾਂ, ਓਬਵੀਅਸਲੀ ਇਹਨਾਂ ਦੋਨਾਂ, ਇਹਨਾਂ ਦਾ ਤਾਂ ਅੱਛਾ ਐਕਸੈਂਟ ਨਹੀਂ ਨਾ ਹਿੰਦੀ ਦਾ, ਪਰ ਇਹ ਦੋ ਤੁਸੀਂ ਕੇਸ ਮਾਈਨਸ ਕਰ ਦਿਉ। ਉਹ ਜਿਹੜਾ ਬੰਦਾ ਜਿਹੜਾ ਬਿਗ ਬੋਸ ਦੀ ਆਵਾਜ਼ ਦਿੰਦਾ, ਆਈ ਐਮ ਨੋਟ ਗੈਟਿੰਗ ਹਿਜ਼ ਨੇਮ, ਪਤਾ ਨਹੀਂ ਸ਼ਿਵ ਨਾਮ ਓਮ ਨਾਮ ਇੱਦਾਂ ਹੀ ਨਾਮ ਆ, ਉਹ ਬੰਦੇ ਦਾ ਹੀ ਕੰਮ ਆ ਸਾਰਾ। ਉਹ ਮੇਨ ਹੀਰੋ ਦੀ ਆਵਾਜ਼ਾਂ ਜਦੋਂ ਵੀ ਸੁਣੋਗੇ ਉਹਦੀਆਂ, ਇਹ ਥੋੜ੍ਹਾ ਬਹੁਤ ਮੋਡੂਲੇਸ਼ਨ ਕਰਦਾ ਰਹਿੰਦਾ। ਪਰ ਹੁਣ ਜਦੋਂ ਮੈਂ ਤੁਹਾਨੂੰ ਕਹਿ ਤਾ, ਤੁਸੀਂ ਕਦੇ ਵੀ ਦੇਖੋਗੇ ਨਾ, ਤੁਹਾਨੂੰ ਪਤਾ ਲੱਗ ਜਾਏ ਕਿ ਆਹ ਫਿਲਮ ਵਾਲਾ ਮੇਨ ਐਕਟਰ ਵਾਲੀ ਆਵਾਜ਼ ਤੇ ਦੂਸਰੇ ਵਾਲੀ, ਹਾਂ, ਸਿਮਿਲਰ ਹੀ ਆ, ਥੋੜ੍ਹਾ ਇੱਦਾਂ ਨਹੀਂ ਇੱਦਾਂ ਕੀਤਾ, ਬਸ ਇੰਨਾ ਫਰਕ।
0: ਜਿੱਦਾਂ AI 'ਚ ਉਹ ਬਣਾਏ ਜਾਂਦੇ ਆ ਗਾਣੇ, ਪਰ ਜਨਾਨੀ ਬੰਦਾ ਇੱਕੋ ਹੀ ਆ। ਚਲੋ ਖੈਰ, ਬਹੁਤ ਸਾਰਾ ਕੁਛ ਆ, ਬਹੁਤ ਕੁਛ ਆ ਸਾਡੇ ਆਸ ਪਾਸ, ਮਤਲਬ ਇੰਨਾ ਕੁ ਕੁਛ ਆ ਵੀ ਤੁਸੀਂ ਜਿਹੜੀ ਇੱਕ ਚੀਜ਼ ਦੇ ਵਿੱਚ ਫਸ ਕੇ ਰਹਿ ਗਏ, ਬਸ
1: ਰਹਿ ਗਏ
0: ਉਸੇ 'ਚ ਹੀ ਰਹਿ ਗਏ ਤੁਸੀਂ, ਫਿਰ ਉੱਥੋਂ ਬਾਹਰ ਨਹੀਂ ਨੇ ਤੁਸੀਂ ਨਿਕਲ ਪਾਉਂਦੇ। ਤੁਹਾਨੂੰ ਲੱਗਦਾ ਵਿਚਾਰਾ ਉਹ ਲੜੀ ਜੀ ਤੁਰੀ ਆ, ਉਹੀ ਵੇਖੀ ਜਾਂਦੇ। ਅਤੇ ਖੈਰ, ਜਿਹਦੇ ਵੀ ਸਮੇਂ ਦੇ ਉੱਤੇ ਤੁਸੀਂ ਇਸ ਟਾਈਮ ਸ਼ੋਅ ਸੁਣ ਰਹੇ ਹੋ, ਕਿਉਂਕਿ ਸਾਡੇ ਰਿਪੀਟ ਵੀ ਚੱਲਦੇ ਨੇ ਇਸ ਪ੍ਰੋਗਰਾਮ ਦੇ, ਅਤੇ ਉਸੇ ਸਮੇਂ ਦੇ ਮੁਤਾਬਕ ਇਹਨੂੰ ਤੁਸੀਂ ਸੈੱਟ ਕਰ ਲਿਓ। ਉਹ ਜ਼ਿਆਦਾ ਸਵੇਰੇ ਸਵੇਰੇ ਤੁਸੀਂ ਸੁਣ ਰਹੇ ਹੋ ਅਤੇ ਤੁਹਾਨੂੰ ਲੱਗ ਰਿਹਾ ਹੋਵੇ ਵੀ ਸਵੇਰੇ ਸਵੇਰੇ ਯਾਰ ਮਤਲਬ ਸੈਡ ਸੌਂਗ
1: ਕਿਹੜੀ ਕਿਹੜੀ ਯਾਦ ਕਰਾਤੀ,
0: ਅਤੇ ਸਵੇਰੇ ਅਤੇ ਬੇਸਿਕ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਯਾਰ, ਮੈਨੂੰ ਮੈਨੂੰ ਲੱਗਦਾ ਵੀ ਇਹ ਕੋਈ ਕੰਪਲਸ਼ਨ ਨਹੀਂ ਆ। ਹਾਂ, ਇੱਕੋ ਕੈਟੇਗਰੀ ਹੁੰਦੀ ਹੈ ਜਿਹੜੀ ਉਹ ਸੁਣ ਕੇ ਅਤੇ ਰੋ ਰਹੀ ਹੁੰਦੀ ਹੈ, ਪਰ ਇਹ ਕੋਈ ਜ਼ਰੂਰੀ ਤਾਂ ਨਹੀਂ ਆ ਵੀ ਸੈਡ ਸੌਂਗ ਸੁਣ ਕੇ ਅਤੇ ਤੁਹਾਨੂੰ ਉਹ ਇਹ ਲੱਗੇ ਵੀ ਹਾਂ ਕੋਈ ਕਿਸੇ ਨੂੰ ਯਾਦ ਹੀ ਕਰ ਰਿਹਾ ਵਾ, ਕੋਈ ਰੋ ਹੀ ਰਿਹਾ ਵਾ, ਜਾਂ
1: ਹੈ
0: ਨਾ ਵੀ ਹਾਂ ਉਹ ਇੱਦਾਂ ਦਾ ਹੋਇਆ ਤੁਹਾਡੇ ਨਾਲ ਕੁਛ। ਸੋ ਉਹ ਵੈਸੇ ਹੀ ਆਈ ਥਿੰਕ ਇੱਕ ਦੌਰ ਹੀ ਜਦੋਂ ਮੰਨ ਲਓ
1: ਮਸ਼ਹੂਰ ਹੋ ਗਏ,
0: ਹਾਂ, ਜਦੋਂ ਮੰਨ ਲਓ ਇਹ ਸੈਡ ਹੀ ਸੈਡ ਅਤੇ ਮਤਲਬ ਇਸੇ ਕੈਟੇਗਰੀ ਦੇ ਗਾਣੇ ਚੱਲਦੇ ਹੁੰਦੇ ਸੀ। ਅੱਜ ਕੱਲ੍ਹ ਖੈਰ ਨਹੀਂ ਆ,
1: ਹੋਰ ਕੁਛ ਨੀ ਪਾਉਂਦਾ ਅੱਜ ਕੱਲ ਆਹੀ ਸਭ, ਦੋ ਚਾਰ ਤਾਂ ਬ੍ਰਾਂਡ ਹੀ ਸਿੰਗਰਾ ਕਰਕੇ ਪਤਾ ਲੱਗਿਆ, ਪਤਾ ਹੀ ਨੀ ਹੁੰਦਾ ਸੀ।
0: ਚਲੋ ਫਿਰ ਚੱਲੀਏ ਆਪਾਂ ਫਿਰ,
1: ਚਲੋ ਫਿਰ। ਪਰ ਕੋਈ ਤੜਕਦਾ ਫੜਕਦਾ ਚਟਪਟਾ ਜਿਹਾ ਗਾਣਾ ਸੁਣਾ ਦੋ ਨਾ ਲੋਕ।
0: ਚਟਪਟਾ ਕਿੱਦਾਂ ਦਾ ਸੁਣਨਾ, ਮਤਲਬ
1: ਕੁਛ ਵੀ ਚਟਪਟਾ ਜਿਹਾ ਸੁਣਾ ਦੋ ਨਾ,
0: ਚਟਪਟਾ ਮਤਲਬ ਦਰਦ ਭਰੇ ਹੀ ਹੋਊਗਾ ਫਿਰ, ਬਾਕੀ ਸਾਰੇ ਆਪਾਂ ਦਰਦ ਭਰੇ ਚਲਾਏ ਆ।
1: ਅੱਛਾ ਫਿਰ ਅੱਜ ਫਿਰ ਠੀਕ ਹੈ, ਜਾਂਦੇ ਜਾਂਦੇ ਵੀ
0: ਫਿਰ ਆਪਾਂ ਕਿਉਂ ਕਿਉਂ ਐਵੇਂ
1: ਜਿਹੜਾ ਇੱਕ ਅੱਧਾ ਰਹਿ ਗਿਆ ਜਿਹਨੂੰ ਚੇਤੇ ਨਹੀਂ ਆਈ ਹੁਣ ਵੀ ਅੱਜ ਵੀ ਅਖੀਰ ਲਗਾਣਾ ਚਾਹੀਦਾ।
0: ਨਹੀਂ, ਅਪ ਟੂ ਯੂ ਵੈਸੇ, ਜੇ ਤੁਸੀਂ ਮਤਲਬ
1: ਨਹੀਂ ਨਹੀਂ ਨਹੀਂ ਸੁਣਾਓ ਫਿਰ,
0: ਨਹੀਂ ਵੇ
1: ਨਹੀਂ ਸੈਡ ਹੀ ਸੁਣਾਓ ਫਿਰ,
0: ਵੇਖ ਲਓ
1: ਫਿਰ ਜੇ ਸੁਣਾਉਣਾ ਹੀ ਹੈ ਫਿਰ ਉਹ ਸੁਣਾਓ ਨਾ, ਦ ਕਿੰਗ ਆਫ ਸੈਡ ਸੌਂਗਸ ਉਸ ਵੇਲੇ ਦਾ ਮੇਰੀ ਨਜ਼ਰਾਂ 'ਚ।
0: ਨਹੀਂ ਗੱਲ ਕਰ ਰਿਹਾ ਹੋ ਰਿਹਾ ਨਾ, ਆਪਾਂ ਕਿੱਥੇ ਇੱਕ ਪਾਸੇ ਆਪਾਂ ਕਿਹੜੇ ਸੁਣੇ ਆ ਯਾਰ,
1: ਹੈ ਫਿਰ ਸਾਬਰਕੋਟੀ ਸਾਹਿਬ ਤੋਂ ਉੱਪਰ ਕੋਈ ਨੀ
0: ਆਵੇ, ਤਾਂ ਲੱਗ ਨਹੀਂ ਰਿਹਾ ਵੀ ਜੋ ਮੈਂ ਸੁਣਾਉਣਾ ਉਹੀ ਸੁਣਾਉਣਾ।
1: ਹਾਂ, ਮੈਨੂੰ ਪਤਾ, ਮੈਂ ਵੀ ਕਿਹੜਾ ਰੁਕਣਾ,
0: ਮਹਿਸੂਸ ਨਹੀਂ ਹੋ ਰਿਹਾ
1: ਹੰਝੂਆਂ ਦੇ ਵਿੱਚ ਗਮ ਪਾ ਕੇ ਪੀਣਾ ਸਿੱਖ ਲਿਆ।
0: ਅੱਛਾ,
1: ਟੈਰਿਫਿਕ ਵੀਡੀਓ, ਕਿਆ ਵੀਡੀਓ, ਉਸ ਗਾਣੇ ਦੀ ਵੀਡੀਓ ਮੈਨੂੰ ਹਜੇ ਤੱਕ ਯਾਦ ਆ, ਕਿਆ ਸੀਨ,
0: ਜਾਬੇ ਦਰਦ ਤੇਰੇ ਬਾਜੋ ਜੀਣਾ ਸਿੱਖ ਲਿਆ।
1: ਹਾਂ,
0: ਓਕੇ, ਮੈਨੂੰ ਚੇਤਾ ਨਹੀਂ ਹੁਣ ਕਿਹੜੀ ਵੀਡੀਓ ਸੀ,
1: ਉਹਦੇ ਅੰਦਰ ਉਹ ਭਾਈ ਮੈਨੂੰ ਮਾਡਲ ਦਾ ਨਾਮ ਭੁੱਲ ਗਿਆ, ਸਗੋਂ ਤੁਸੀਂ ਹੀ ਉਸ ਦਿਨ ਦੱਸਿਆ ਸੀਗਾ, ਉਹਨੇ ਪ੍ਰੋਪਰ ਬਨੈਣ ਜੀ ਪਾਈ ਹੋਈ ਆ ਤੇ ਉਹਦੀ ਐਕਸ ਗਰਲਫ੍ਰੈਂਡ ਆ ਕੇ ਨਾ ਕਾਰ ਰੋਕਦੀ ਜਿਸ਼ ਕਰਕੇ, ਉਹ ਫਿਰ
0: ਰਾਹੁਲ ਦੇਵ
1: ਮੀਂਹ ਪੈਂਦਾ, ਨਹੀਂ ਰਾਹੁਲ ਦੇਵ ਨਹੀਂ ਸੀਗਾ ਇਹਦੇ ਅੰਦਰ, ਕੋਈ ਹੋਰ ਜਿਹੜਾ ਮੈਨੂੰ ਉਹ ਵੀ ਗਾਣਾ ਭੁੱਲ ਗਿਆ ਜਿਹੜਾ ਉਸ ਦਿਨ ਤੁਸੀਂ ਦਿਖਾਉਂਦੇ ਪਏ ਸੀਗੇ, ਮਨਮੋਹਨ ਵਾਰਿਸ ਸਾਹਿਬ ਦਾ ਗਾਣਾ ਸੀ ਮੇਰੇ ਖਿਆਲ ਨਾਲ ਕੋਈ, ਜਿਹਦੇ ਅੰਦਰ ਉਹ ਸੀਗਾ ਤੁਸੀਂ ਕਿ ਹੈ ਨਾ ਪਹਿਲੇ, ਨਹੀਂ ਦਿਲਜੀਤ ਦੋਸਾਂਝ ਦਾ ਇੱਕ ਗਾਣਾ ਸੀਗਾ ਜਿਹਦੇ ਅੰਦਰ ਹੀ ਵਾਜ, ਮੈਂ ਕਿਹਾ ਖਾੜਕੂ ਗਾਣੇ ਦੇ ਅੰਦਰ ਸੀਗਾ,
0: ਅੱਛਾ ਅੱਛਾ ਉਹ ਠੀਕ ਹੈ ਬਿੱਲਾ ਜੀ,
1: ਹਾਂ ਮੇਰੇ ਖਿਆਲ ਉਹ ਨੇ ਉਸ ਗਾਣੇ ਦੇ ਅੰਦਰ, ਤੇ ਉਹ ਪ੍ਰੋਪਰ ਬੋਡੀ ਸ਼ੋਡੀ ਜੀ ਬਣੀ ਪਈ, ਉਹ ਫਿਰ ਉਹ ਬੋਨਟ ਖੋਲਦੇ ਗੱਡੀ ਦਾ ਕਾਰ ਠੀਕ ਕਰ ਰਹੇ, ਪਿੱਛੇ ਸਾਬਰ ਕੋਟੀ ਸਾਹਿਬ ਲੱਗੇ ਹੋਏ, ਹੰਝੂਆਂ ਦੇ ਵਿੱਚ ਗਮ ਪਾ ਕੇ
0: ਪੀਣਾ ਸਿੱਖ ਲੈ, ਜਾਵੇ ਦਰਦ ਤੇਰੇ ਬਾਜੋ ਜੀਣਾ ਸਿੱਖ ਲਿਆ, ਓਕੇ ਚਲੋ ਖੈਰ ਆਪਾਂ ਧਰਮਪ੍ਰੀਤ ਸੁਣਦੇ ਹਾਂ,
1: ਗੁੱਡ
0: ਲਓ ਜੀ ਆਪਾਂ ਧਰਮਪ੍ਰੀਤ ਸੁਣਦੇ ਹਾਂ ਤੇ ਨਾਲ ਤੁਹਾਡੇ ਕੋਲ ਲੈਂਦੇ ਹਾਂ ਇਜਾਜ਼ਤ, ਪ੍ਰੋਗਰਾਮ ਸੀ ਅੱਜ ਬੋਇਜ਼
1: ਬੋਇਜ਼ ਮੀਟਅਪ ਤੇ ਸਾਡੇ ਵੱਡੇ ਵਾਲੇ ਮੇਨ ਵਾਲੇ ਬੋਇਜ਼ ਸਾਹਿਬ, ਥੈਂਕ ਯੂ ਸੋ ਮੱਚ ਸਾਡੇ ਇਸ ਪ੍ਰੋਗਰਾਮ 'ਚ ਸ਼ਿਰਕਤ ਕਰਨ ਲਈ, ਥੈਂਕ ਯੂ ਸੋ ਮੱਚ,
0: ਧੰਨਵਾਦ ਜੀ, ਸ਼ੁਕਰੀਆ ਇਸ ਪ੍ਰੋਗਰਾਮ ਦਾ ਹਿੱਸਾ ਬਣਾਉਣ ਦੇ ਲਈ, ਤੇ ਹੁਣ ਤੁਹਾਡੇ ਕੋਲ ਲੈਂਦੇ ਹਾਂ ਇਜਾਜ਼ਤ ਤੇ ਗਾਣਾ ਸੁਣਦੇ ਹਾਂ ਧਰਮਪ੍ਰੀਤ ਦੀ ਆਵਾਜ਼ ਦੇ ਵਿੱਚ, ਉਹ ਕੁੜੀ ਕੌਣ
1: ਉਹ ਕੁੜੀ ਕੌਣ
0: ਉਹ ਕੁੜੀ ਕੌਣ, ਮਤਲਬ ਸੋਚ ਵੇਖਿਓ ਤੁਸੀਂ, ਮਤਲਬ ਵੇਖੋ ਵੀ ਕੁੜੀ ਜਿਹੜੀ ਮਤਲਬ ਨਵੀਂ ਨਵੀਂ ਵਿਆਹੀ ਆਈ ਆ ਉਹ ਕੀ ਨੋਟ ਕਰਦੀ ਆ, ਆਹ ਵੇਖ ਜਰਾ।